0: ਮਹੀਨਾ ਭੈੜਾ ਮਈ ਦਾ ਜਿਹੜਾ ਆ, ਜਾਂ ਇਸ ਤਰ੍ਹਾਂ ਦੇ ਹੋਰ ਪਤਾ ਹੀ ਨੀ ਕਿੰਨੇ ਗੀਤ ਜਿਹੜੇ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀਆਂ ਤਾਰਾਂ, ਸਾਡੇ ਦਿਲ ਦੀਆਂ ਰੀਝਾਂ, ਸਾਡੇ ਦਿਲ ਦੀਆਂ ਰਮਜ਼ਾਂ ਛੇੜਨ ਵਾਲੇ ਆ। ਸੋ ਇਸ ਤਰ੍ਹਾਂ ਦਾ ਹੀ ਕੌਂਸਰਟ, ਇਸ ਤਰ੍ਹਾਂ ਦਾ ਹੀ ਇੱਕ ਮਾਹੌਲ ਮਨਮੋਹਨ ਵਾਰਿਸ, ਕਮਲਹੀਰ ਸਿੰਘ ਤਾਰ ਬਾਈ ਹੋਰਾਂ ਦੇ ਨਾਲ ਆਪਾਂ ਸਾਰਿਆਂ ਨੇ ਮੰਨਣਾ, ਤੇ ਉਹਨੂੰ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਹਾਲ ਪੂਰਾ ਖਚਾ ਖਚ ਭਰਿਆ ਹੋਵੇ, ਕਲਾਕਾਰ ਦੀ ਪੂਰੀ ਜਿਹੜੀ ਕਹਿ ਲਓ ਵੀ ਐਨਰਜੀ ਆ, ਫਿਰ ਉਹ ਟ੍ਰਿਪਲ ਹੋ ਜਾਂਦੀ ਹੈ, ਚਾਰ ਗੁਣਾ ਹੋ ਜਾਂਦੀ ਹੈ, ਪੰਜ ਗੁਣਾ ਹੋ ਜਾਂਦੀ ਹੈ, ਕਿਉਂਕਿ ਉਹ ਐਨਰਜੀ ਜਿਹੜੀ ਆ ਉਹ ਆਡੀਅੰਸ ਦੇ ਥਰੂ ਜਦੋਂ ਉਹਨਾਂ ਤੱਕ ਪਹੁੰਚਦੀ ਹੈ ਤੇ ਫਿਰ ਉਹਨਾਂ ਤੋਂ ਟ੍ਰਾਂਸਫਰ ਹੋ ਕੇ ਸਾਡੇ ਤੱਕ ਜਦੋਂ ਜਿਸ ਰੂਪ ਦੇ ਵਿੱਚ ਅੱਗੇ ਤੁਰ ਰਹੀ ਹੈ ਤੇ ਸਾਨੂੰ ਇੱਕ ਵੱਖਰਾ ਚਾਅ ਤੇ ਵੱਖਰਾ ਨਸ਼ਾ ਦਿੰਦੀ ਹੈ। ਸੋ ਇਸ ਨਸ਼ੇ ਨੂੰ ਮਾਨਣ ਦੇ ਲਈ, ਇਸ ਚਾਅ ਨੂੰ ਮਾਨਣ ਦੇ ਲਈ, ਇਸ ਆਨੰਦ ਨੂੰ ਮਾਨਣ ਦੇ ਲਈ ਆਪਾਂ ਸਾਰੇ ਜਾਣੇ 25 ਤਰੀਕ ਨੂੰ ਇਕੱਠੇ ਹੋ ਰਹੇ ਹਾਂ। ਹੁਣ ਕਿੱਥੇ ਹੈ? ਦ ਕਸੀਨੋ ਦੇ ਜਿਹੜਾ ਆਪਣਾ ਗ੍ਰੇਟ ਕੈਨੇਡੀਅਨ ਥੀਏਟਰ ਹੈ, ਕਸੀਨੋ ਦੇ ਬਿਲਕੁਲ ਨਾਲ ਆਪਣੇ ਇੱਥੇ ਰੈਕਸਡੇਲ ਦੇ ਏਰੀਏ ਦੇ ਵਿੱਚ, ਹਾਈਵੇ 27 ਦੇ ਏਰੀਏ ਚ, ਹਾਈਵੇ 427 ਦੇ ਏਰੀਏ ਚ, ਔਰ ਖੁੱਲੀ ਡੁੱਲੀ ਪਾਰਕਿੰਗ, ਫ੍ਰੀ ਪਾਰਕਿੰਗ ਹੈ, ਤੇ ਆਪਾਂ ਇੱਥੇ ਸਾਰੇ ਜਾਣੇ ਇਕੱਠੇ ਹੋਈਏ 25 ਤਰੀਕ ਦਿਨ ਸ਼ਨੀਵਾਰ ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣੀ ਹੈ ਤੇ 8 ਵਜੇ ਆਪਾਂ ਸ਼ੋਅ ਸ਼ੁਰੂ ਕਰ ਦੇਣਾ ਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੋਣਾ। ਜਿਹਨਾਂ ਨੇ ਟਿਕਟਸ ਲੈ ਲਈਆਂ ਉਹਨਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਿਓ, ਤੇ ਜਿਹਨਾਂ ਨੇ ਅਜੇ ਤੱਕ ਟਿਕਟਸ ਨਹੀਂ ਲਈਆਂ ਉਹਨਾਂ ਨੂੰ ਬਸ ਇਹੀ ਬੇਨਤੀ ਹੈ ਕਿ ਭਾਈ ਆਨਲਾਈਨ ਚਲ ਜਾਓ ticketmaster.ca ਦੇ ਉੱਪਰ, ਤੇ ਜਿਹੜੀਆਂ ਵੀ ਟਿਕਟਸ ਤੁਹਾਡੇ ਕੋਲ ਅਵੇਲੇਬਲ ਨੇ ਤੁਸੀਂ ਉਹ ਅਵੇਲੇਬਲ ਨੇ ਉਹ ਬਾਏ ਕਰ ਲਓ, ਤੇ ਜੇ ਕਿਤੇ 10 ਜਾਂ 10 ਤੋਂ ਵੱਧ ਕੋਈ 15 ਟਿਕਟਾਂ 20 ਟਿਕਟਾਂ ਚਾਹੀਦੀਆਂ ਗਰੁੱਪ ਦੇ ਵਿੱਚ ਤਾਂ ਸਾਡੇ ਕੋਲ ਬਹੁਤ ਲਿਮਿਟਡ ਕੁਛ ਫਲੋਰ ਦੇ ਉੱਪਰ ਟਿਕਟਸ ਰਹਿ ਗਈਆਂ ਨੇ, ਅਸੀਂ ਉਹਦੇ ਲਈ ਸਪੋਂਸਰਸ ਨੂੰ ਜਾਂ ਜਿਹੜੇ ਗਰੁੱਪ ਟਿਕਟਸ ਦੇ ਲਈ ਓਨਰ ਕਰ ਸਕਦੇ ਹਾਂ। ਸੋ ਅਸੀਂ ਸਾਰੇ ਜਣੇ ਰਲ ਮਿਲ ਕੇ ਇਸ ਖੂਬਸੂਰਤ ਸ਼ੋਅ ਦਾ ਆਨੰਦ ਮਾਣਨਾ ਹੈ ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ 6474-6862 ਜਾਂ ਤੁਸੀਂ ਸਾਡੇ ਕੋਲ ਫਰੈਂਡਸ ਵੀਡੀਓ ਤੇ ਕੁਛ ਇੱਕ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਅਵੇਲੇਬਲ ਨੇ ਉਹ ਉੱਥੋਂ ਪਿੱਕ ਕਰ ਸਕਦੇ ਹੋ। ਸਟੀਲਜ਼ ਐਂਡ ਮੈਲਨੀ ਦੇ ਨੇੜੇ ਫਰੈਂਡਸ ਵੀਡੀਓ 2 ਮੈਲਨੀ ਡਰਾਈਵ ਯੂਨਿਟ ਨੰਬਰ 4B ਸੋਡੀ ਬਾਈ ਹੁਣਾਂ ਨੂੰ ਕਾਲ ਕਰ ਸਕਦੇ ਹੋ 416-303-4444 416-303-4444 ਜਾਂ 647-4-6862 ਦੇ ਉੱਤੇ ਆਪਣੀ ਟੀਮ ਨੂੰ ਕਾਲ ਕਰੋ ਤੇ ਇਸ ਪੰਜਾਬੀ ਵਿਰਸੇ ਦਾ ਆਨੰਦ ਮਾਣੋ ਤੇ ਰਿਕਾਰਡ ਵੀ ਕੀਤਾ ਜਾਣਾ ਜਿਵੇਂ ਨਵੀਂ ਤੁਸੀਂ ਵੀ ਕਿਹਾ।
1: ਤੇ ਗਿੱਲ ਸਾਹਿਬ ਇੱਕ ਇਹ ਵੀ ਹੈ ਕਿ ਤੁਸੀਂ ਇੱਕ ਟਿਕਟ ਦੇ ਵਿੱਚ ਕਹਿ ਲਓ ਕਿ 3 ਸ਼ੋਅ ਦੇਖ ਰਹੇ ਹੋ, ਕਿਉਂਕਿ ਮਨਮੋਹਨ ਵਾਰਿਸ ਸਾਹਿਬ, ਕਮਲਹੀਰ ਜੀ, ਸੰਗਤਾਰ ਜੀ, ਤਿੰਨੋਂ ਲੈਜੈਂਡ, ਤਿੰਨੋਂ ਬਹੁਤ ਹੀ ਮੈਂ ਕਹਿੰਦਾ ਕਿ ਟੈਲੈਂਟਡ ਤੋਂ ਵੀ ਟੈਲੈਂਟਡ ਆਰਟਿਸਟ ਨੇ। ਸੋ ਇੱਕ ਟਿਕਟ ਦੇ ਵਿੱਚ 3 ਐਸੇ ਯਾਰ ਲੈਜੈਂਡ ਨੂੰ ਦੇਖ ਰਹੇ ਹਾਂ, ਇਹ ਤਾਂ ਸੋਨੇ ਤੇ ਸੁਹਾਗਾ ਹੀ ਆ।
0: ਬਿਲਕੁਲ, ਆਪਣੇ ਕਮਲਹੀਰ ਭਾਜੀ, ਸੰਗਤਾਰ ਭਾਜੀ ਤੇ ਮਨਮੋਹਨ ਭਾਜੀ ਨੇ ਜਿੱਥੇ ਇਕੱਠਿਆਂ ਨੇ ਵੀ ਗਾਉਣਾ ਤਾਂ ਮੈਨੂੰ ਲੱਗਦਾ ਫਿਰ ਉਹ ਚੌਥਾ ਬਣ ਗਿਆ, ਕਿਉਂਕਿ ਜਦੋਂ ਇਕੱਠੇ ਗਾ ਰਹੇ ਨੇ ਫਿਰ ਬਾਕੀ ਇਕੱਲੇ ਇਕੱਲੇ ਗਾ ਰਹੇ ਨੇ ਤੇ ਚਾਰ ਵੱਖਰੀਆਂ ਵੱਖਰੀਆਂ ਪਰਫਾਰਮੈਂਸਿਸ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ। ਸੋ ਔਰ ਇੱਕ ਬੇਨਤੀ ਹੋਣੀ ਆ ਨਵੀਂ, ਆਪਾਂ ਇਹੀ ਬੇਨਤੀ ਕਰਦੇ ਹੁੰਦੇ ਹਾਂ ਕਿ ਸਮੇਂ ਸਿਰ ਪਹੁੰਚਿਓ, 8 ਵਜੇ ਡੋਰਸ ਓਪਨ ਹੋਣੀਆਂ ਤਾਂ ਕਿ ਫਿਰ ਅਸੀਂ ਸਮੇਂ ਸਿਰ ਸ਼ੋਅ ਨੂੰ ਸ਼ੁਰੂ ਕਰ ਸਕੀਏ, ਕਿਉਂਕਿ ਜਿੰਨਾ ਮਾਹੌਲ ਛੇਤੀ ਅੰਦਰ ਆਡੀਅੰਸ ਸ਼ੁਰੂ ਦੇ ਵਿੱਚ ਬੈਠੀ ਹੋਏਗੀ ਓਨਾ ਹੀ ਫਿਰ ਪਰਫਾਰਮ ਕਰਨ ਲੱਗਿਆ ਮਜ਼ਾ ਆਉਂਦਾ, ਨਹੀਂ ਤਾਂ ਸਾਡੇ ਲਈ ਇੱਕ ਨਾ ਪ੍ਰਬੰਧਕਾਂ ਦੇ ਤੌਰ ਤੇ ਥੋੜੀ ਜਿਹੀ ਇੱਕ ਲਿਮਿਟੇਸ਼ਨ ਹੋ ਜਾਂਦੀ ਹੈ ਕਿ ਜੇ ਹਾਲ ਦੇ ਅੰਦਰ ਲੋਕ ਨਹੀਂ ਬੈਠੇ ਤਾਂ ਸਾਨੂੰ ਇਉਂ ਲੱਗੀ ਜਾਂਦਾ ਹੁੰਦਾ ਯਾਰ ਵੀ ਥੋੜਾ ਜਿਹਾ ਹੋਰ ਲੋਕ ਅੰਦਰ ਜਦੋਂ ਆ ਕੇ ਬੈਠ ਜਾਣਗੇ ਫਿਰ ਸ਼ੋਅ ਨੂੰ ਸ਼ੁਰੂ ਕਰੀਏ। ਸੋ ਉੱਥੇ ਸਾਨੂੰ ਤੁਹਾਡਾ ਬਹੁਤ ਵੱਡਾ ਸਾਥ ਚਾਹੀਦਾ ਹੋਣਾ, ਸਮੇਂ ਸਿਰ ਪਹੁੰਚ ਕੇ, ਔਰ ਖਾਣ ਪੀਣ ਦਾ ਵੀ ਖੁੱਲਾ ਇੰਤਜ਼ਾਮ ਹੋਣਾ, ਤੁਸੀਂ ਆਪਣਾ ਡਿਨਰ ਦਾ ਵੀ ਅਰੇਂਜਮੈਂਟ ਤੁਹਾਡੇ ਲਈ ਉੱਥੇ ਬੈਠਣ ਦਾ ਹੀ ਹੋ ਜਾਣਾ, ਤੇ ਬਸ ਆਓ ਗੀਤ ਸੰਗੀਤ ਤੇ ਨਾਲ ਪਿਆਰੇ ਮਾਹੌਲ ਨੂੰ, ਔਰ ਬੱਚਿਆਂ ਨਾਲ, ਬਜ਼ੁਰਗਾਂ ਨਾਲ, ਵੱਡਿਆਂ ਦੇ ਨਾਲ ਸਾਰੇ ਜਾਣੇ ਆ ਕੇ ਬਣੋ ਤੇ ਇਸ ਖੁਸ਼ੀ ਦਾ ਆਪਾਂ ਸਾਰੇ ਜਾਣੇ ਹਿੱਸਾ ਬਣੀਏ। ਤੁਹਾਡਾ ਇੱਕ ਵਾਰੀ ਫਿਰ ਨਾ ਵੀ ਬਹੁਤ ਧੰਨਵਾਦ, ਸਿੱਧਵਾਂ ਸਾਹਿਬ ਦਾ ਬਹੁਤ ਸ਼ੁਕਰੀਆ, ਤੁਹਾਡਾ ਪੂਰੇ ਪਰਿਵਾਰ ਦਾ, ਹਮੇਸ਼ਾ ਹੀ ਤੁਸੀਂ ਸਾਨੂੰ ਬਹੁਤ ਸਪੋਰਟ ਕਰਦੇ ਹੋ, ਔਰ ਅਸੀਂ ਰਲ ਮਿਲ ਕੇ ਇੱਕ ਦੂਜੇ ਨੂੰ ਹੋਰ ਅੱਗੇ ਵਧਣ ਦੇ ਲਈ, ਹੋਰ ਖੁਸ਼ ਹੋਣ ਦੇ ਲਈ ਮੌਕੇ ਦੇਈਏ, ਇਹੀ ਸਾਡੀ ਅਰਦਾਸ ਹੋਣੀ ਹੈ।
1: ਬਿਲਕੁਲ, ਸੋ ਬਹੁਤ ਹੀ ਲਿਮਿਟਿਡ ਟਿਕਟਸ ਨੇ, ਸ਼ੋ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਵਿੱਚ ਵਿੱਚ ਸੋਲਡ ਆਊਟ ਹੋ ਜਾਣਾ, ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਜਲਦੀ ਤੋਂ ਜਲਦੀ ਲੈ ਲਵੋ, 10-15 ਜਾਣੇ ਇਕੱਠੇ ਹੋ ਕੇ ਟਿਕਟਾਂ ਲੈਣੇ ਚਾਹੁੰਦੇ ਨੇ, ਕਿਉਂਕਿ ਮੈਨੂੰ ਪਤਾ ਕਿ ਯਾਰਾਂ ਦੋਸਤਾਂ ਨੂੰ ਹੁੰਦਾ ਕਿ ਯਾਰ ਐਜ਼ ਅ ਗਰੁੱਪ ਜਾਈਏ, ਇਕੱਠੇ ਬੈਠੀਏ, ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ 647-4-6862-6862 ਤੇ ਟਿਕਟਾਂ ਸਾਰੀਆਂ ਜਿੰਨੀਆਂ ਵੀ ਅਵੇਲੇਬਲ ਨੇ ਬਹੁਤ ਹੀ ਲਿਮਿਟਿਡ, ਮੈਨੂੰ ਲੱਗਦਾ ਕਿ ਸ਼ੋਅ ਤਕਰੀਬਨ 95-98% ਤੱਕ ਸੋਲਡ ਆਊਟ ਆਲਰੇਡੀ। ticketmaster.ca ਹਰਿੰਦਰ ਜੀ ਬਹੁਤ ਸ਼ੁਕਰੀਆ ਸਰ,
0: ਬੈਸਟ ਮਿਹਰਬਾਨੀ ਨਵੀਸ਼, ਬਹੁਤ ਸ਼ੁਕਰੀਆ ਬਦਾ, ਥੈਂਕ ਯੂ ਸੋ ਮਚ। ticketmaster.ca ਇੱਕੋ ਇੱਕ ਹੀ ਅਫੀਸ਼ੀਅਲ ਵੈਬਸਾਈਟ ਹੈ, ਜਾਂ 647-400-6862 ਤੇ ਸਾਨੂੰ ਕਾਲ ਕਰ ਲਿਓ। ਥੈਂਕ ਯੂ ਸੋ ਮਚ,
1: ਐਨੀ ਟਾਈਮ, ਨੋ ਪ੍ਰੋਬਲਮ। ਸੋ ਕੀ ਬਾਤ ਹੈ, ਗੈਟ ਰੈਡੀ ਤੇ ਮਨਮੋਹਨ ਵਾਰਿਸ, ਕਮਲਹੀਰ ਸੰਗਤਾਰ ਇਸ ਸੈਟਰਡੇ ਟੋਰਾਂਟੋ ਦੇ ਵਿੱਚ ਪੰਜਾਬੀ ਵਿਰਸਾ 2026 ਲੈ ਕੇ ਹਾਜ਼ਰ ਹੋ ਰਹੇ ਨੇ। 1542 ਹੈਲੋ,
2: ਹਾਂਜੀ ਨਵੀਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ ਜੀ, ਵੈਲਕਮ।
2: ਬੇਨਤੀ ਹੈ ਜੀ, ਕਿਤੇ ਮੇਰੀ ਕਿਤੇ ਜੀ ਕਿਤੇ ਮੇਰੀ ਆਵੇ ਨਿਕਲ ਵੀਰ ਦੀ ਲਾਡਰੀ, ਪਾਈ ਤੇ ਮੰਮੀ ਆ ਅੱਧੀ ਤੁਹਾਡੀ ਤੇ ਅੱਧੀ ਮੇਰੀ।
1: ਅੱਛਾ, ਅੱਧੀ ਮੇਰੀ ਚ, ਕਿਆ ਬਾਤ ਹੈ, ਵੈਰੀ ਗੁੱਡ ਵੈਰੀ ਗੁੱਡ।
2: ਤੇ ਪਰ ਅਰਦਾਸ ਤੁਸੀਂ ਗੁਰਦੁਆਰਾ ਸਾਹਿਬ ਜਰੂਰ ਜਾ ਕੇ ਕਰਨੀ ਆ ਵੀ ਸਿੰਘ ਦੀ ਲਾਟਰੀ ਨਿਕਲੇ।
1: ਚਲੋ ਨਹੀਂ ਉਹ ਤਾਂ ਚਲੋ ਆਪਾਂ ਦੇਖੋ ਅਰਦਾਸ ਤਾਂ ਰੋਜ਼ ਹੀ ਕਰਦੇ ਆ ਆਪਾਂ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਸਾਰੇ ਰੋਜ਼ ਹੀ ਕਰਦੇ ਆ।
2: ਤੇ ਪ੍ਰੋਗਰਾਮ ਮੈਂ ਤੁਹਾਡਾ ਸੁਣਦਾ ਵੀ ਹਾਂ ਤੇ ਤੁਹਾਨੂੰ ਪਤਾ ਮੈਂ ਕਾਲ ਵੀ ਕਰਦਾ, ਪਰ ਤੁਸੀਂ
1: ਫਰਮਾਇਸ਼ਾਂ ਸਾਰੀਆਂ ਪੂਰੀਆਂ ਕਰ ਦਿਆਂਗੇ, ਠੀਕ ਆ। ਥੈਂਕ ਯੂ, ਕਾਲਾਂ ਤੁਹਾਡੀਆਂ ਲੈ ਰਹੇ ਹਾਂ, ਕੁਇਕ ਦੋ ਮੈਸੇਜ ਨੇ ਫਿਰ ਅਸੀਂ ਇੱਕ ਗੱਲਬਾਤ ਕਰਨੀ ਹੈ ਤੇ ਫਿਰ ਅੱਗੇ ਵਧਾਂਗੇ।
3: This is AM 530, CHLO AM, an Evanoff communication station, serving Brampton, Mississauga,
1: Toronto, the GTA, and the world at AM 530. ਇੱਕ ਨਾ ਫਾਰਮ ਵਰਕਰ ਚਾਹੀਦੇ, ਇੱਕ ਫਾਰਮ ਵਾਲਿਆਂ ਨੂੰ, ਤੁਹਾਨੂੰ ਘਰੋਂ ਚੱਕਣਗੇ, ਘਰੇ ਛੱਡ ਕੇ ਵੀ ਜਾਣਗੇ, ਫਾਰਮ ਦੇ ਵਰਕਰ ਚਾਹੀਦੇ ਨੇ, ਤੇ ਨੰਬਰ ਹੈ 647-278-5394, 647-278-5394। ਲਵਾਨਾ ਵੈਲਨੈਸ ਸਪਾ, ਵਾਹ, ਲਵਾਨਾ ਵੈਲਨੈਸ ਸਪਾ ਤੇ ਜਾਓ, ਇੱਥੇ ਆਰ ਐਮ ਟੀ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਜੇ ਤੁਹਾਡੇ ਕੋਲ ਬੈਨੀਫਿਟ ਨੇ, ਮਸਾਜ ਕਰਾਓ ਜੇ ਬੈਨੀਫਿਟ ਨਹੀਂ ਹੈਗੇ ਇਹਨਾਂ ਕੋਲ, ਨਾਨ ਆਰ ਐਮ ਟੀ ਵੀ ਮਸਾਜ ਹੈਗੇ ਨੇ, ਹਾਈਡਰਾ ਫੇਸ਼ੀਅਲ 150 ਵਾਲਾ 130 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਵਾਲਾ 200 ਚ, ਵੈਕਸਿੰਗ 120 ਦੀ ਥਾਂ ਤੇ 100 ਚ, ਲਵਾਨਾ ਵੈਲਨੈਸ ਸਪਾ 341 ਪਾਰਕਰ ਸਕੁਏਅਰ, ਏਅਰਪੋਰਟ ਸਟੀਅਰਸ, ਏਅਰਪੋਰਟ ਸਟੀਅਰਸ, ਸਾਇਟਿਕਾ ਬੈਕ ਪੇਨ ਦੇ ਮਾਹਰ ਨੇ, ਜੇ ਸਾਇਟਿਕਾ ਬੈਕ ਪੇਨ ਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕਰਦੇ ਆ, ਲਵਾਨਾ ਵੈਲਨੈਸ ਸਪਾ। ਇੱਕ ਤੁਸੀਂ ਯਾਦ ਰੱਖਣਾ ਗੁਰਕਰਮ ਢੀਂਡਸਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਜਾਂ ਤੁਹਾਨੂੰ ਰੇਟ ਹਾਈ ਮਿਲ ਰਿਹਾ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਦੇ ਲਈ, ਯਾਦ ਰੱਖੋ ਤੁਸੀਂ ਗੁਰਕਰਮ ਢੀਂਡਸਾ, ਗੁਰਕਰਮ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਆ, 416-876-4605,
2: 3636
1: ਸਾਰੇ ਜਾਣੇ
2: ਨਹੀਂ ਸਰ, ਬਿਲਕੁਲ ਨੀ ਕਹਾਂਗਾ,
1: ਬਾਅਦ ਚੋ ਮਿਲਣਾ ਨੀ ਤੁਸੀਂ ਮੈਨੂੰ,
2: ਨਹੀਂ ਸਰ ਮੈਂ ਰਿਟਰਨ ਚ ਲਿਖ ਕੇ ਦਾਂਗਾ, ਐਡਰੈਸ ਵੀ ਦਾਂਗਾ, ਲਾਇਸੈਂਸ ਨੰਬਰ ਦਾਂਗਾ, ਸਭ ਕੁਝ ਦਾਂਗਾ।
1: ਅੱਛਾ
2: ਸਰ, ਮੈਨੂੰ ਨਹੀਂ ਪਤਾ ਕਿ ਸ਼ਾਇਦ ਤੁਹਾਡੇ ਨਾਮ ਦੇ ਬਦੌਲਤ ਮੈਨੂੰ ਪੈਸੇ ਮਿਲ ਜਾਣ।
1: ਤੁਸੀਂ ਪਾਉਂਦੇ ਹੋ ਵੈਸੇ ਲੋਟਰੀ?
2: ਮੈਂ ਬਹੁਤ ਘੱਟ ਪਾਉਂਦਾ, ਕਦੀ ਕਦੀ ਪਾਉਂਦਾ, ਮਤਲਬ ਕਿ ਮੈਂ ਜ਼ਿਆਦਾ ਨਹੀਂ ਪਾਉਂਦਾ।
1: ਅੱਛਾ,
2: ਹਾਂ ਮੈਂ ਕਦੀ ਕਦੀ ਪਾਉਂਦਾ, ਅਗਰ ਤੁਸੀਂ ਕਹੋ ਕਿ ਮੈਂ ਹੁਣੇ ਜਾ ਕੇ 10 ਲੋਟਰੀਆਂ ਖਰੀਦ ਲਵਾਂਗਾ, ਅਗਰ ਨਿਕਲਿਆ ਹੀ ਸ਼ਾਇਦ ਤੁਹਾਡੇ ਭਾਗਾਂ ਨਾਲ ਮੈਨੂੰ ਮਿਲ ਜਾਣ, ਕੋਈ ਦਿੱਕਤ ਨਹੀਂ ਅੱਧੇ ਪੈਸੇ ਦੇਣ ਚ ਸਰ।
1: ਦੇਖੋ ਜ਼ਿੰਦਗੀ ਦਾ ਕੁਛ ਨੀ ਪਤਾ ਕਦੋਂ ਕੀ ਬਣ ਜਾਣਾ, ਤੇ ਗੁੱਡ ਲੱਕ ਤੁਹਾਨੂੰ ਫਿਰ। ਚੱਕ ਦਿਓ ਫੱਟੇ, ਜਿੱਤ ਜਿਓ ਹੁਣ। ਥੈਂਕ ਯੂ। 905-673-3337 ਨੰਬਰ ਹੈ ਆਪਣਾ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
1: ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
6: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-1557, 6475-1557। ਪ੍ਰੋਗਰਾਮ ਹੈ ਪੰਜਾਬੀ ਰਹਿ, ਵੈਰੀ ਗੁੱਡ। ਸੋ ਪ੍ਰੋਗਰਾਮ 'ਚ ਗੱਲਾਂ ਬਾਤਾਂ ਸਾਡਾ ਹੋ ਰਹੀਆਂ ਨੇ ਤੇ ਨੰਬਰ ਹੈ ਆਪਣਾ 905-673-3337 ਤੇ ਸਾਡੇ ਨਾਲ ਪੰਜਾਬੀ ਲਹਿਰਾ ਦੇ CEO ਸਤਿੰਦਰਪਾਲ ਸਿੱਧਵਾਂ ਜੀ ਜੁੜਿਆ। ਪਹਿਲਾਂ ਤਾਂ ਵੈਲਕਮ ਜੀ, ਕੀ ਹਾਲ ਆ?
7: ਬਿਲਕੁਲ ਜੀ, ਬਹੁਤ ਬਹੁਤ ਸਾਡੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਭਇੱਛਾਵਾਂ। ਬੜਾ ਖੂਬਸੂਰਤ ਮੌਸਮ ਹੈ ਤੇ ਇਸ ਮੌਸਮ ਨੂੰ ਇੰਜੋਏ ਕਰੋ ਤੇ ਇੱਕ ਦੂਜੇ ਦਾ ਖਿਆਲ ਰੱਖੋ। ਕਹਿੰਦੇ ਨੇ ਕਿ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਤੇ ਮੁਸਕਰਾਹਟਾਂ ਵੰਡੋ, ਖੁਸ਼ੀਆਂ ਵੰਡੋ, ਖੇੜੇ ਵੰਡੋ।
1: ਸੋ ਅੱਜ ਨਾ ਥੋੜ੍ਹੀ ਜਿਹੀ ਅਸੀਂ ਗੱਲਬਾਤ ਕਰਨੀ ਹੈ ਲੂਮੀਆ
7: ਜੀ।
1: ਲੂਮੀਆ ਜੋ ਕੈਟਰੈਕਟ LAL eye ਸਰਜਰੀ ਕਲੀਨਿਕ ਹੈ ਤੇ ਮੈਸੇਜ ਆਪਾਂ ਦਿੰਦੇ ਰਹਿੰਦੇ ਹਾਂ ਉਹਨਾਂ ਦਾ। ਸੋ ਡੈਡ, ਤੁਸੀਂ ਲੂਮੀਆ ਤੋਂ eye ਸਰਜਰੀ ਕਰਾਈ, ਪਹਿਲਾਂ ਇਹ ਦੱਸੋ ਕਿ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ?
7: ਲੂਮੀਆ ਬਹੁਤ ਹੀ ਮੈਂ ਸਮਝਦਾ ਕਿ ਹਾਈ ਟੈਕ ਉਹਨਾਂ ਦਾ ਬਹੁਤ ਹੀ ਆਫਿਸ ਹੈ ਅਤੇ ਸਟਾਫ ਬੜਾ ਚੰਗਾ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਜਿਹੜੇ ਆ ਉਹ ਹਿੰਦੀ ਪੰਜਾਬੀ ਉਰਦੂ ਗੁਜਰਾਤੀ ਬੋਲਦੇ ਆ ਅਤੇ ਬਹੁਤ ਹੀ ਮਲਾਪੜੇ ਸੁਭਾਅ ਦੇ ਅਤੇ ਉਹਨਾਂ ਦਾ ਜਿਹੜਾ ਸਟਾਫ ਹੈ ਉਹ ਵੀ ਬਹੁਤ ਜ਼ਿਆਦਾ ਤੁਹਾਡੀ ਟੇਕ ਕੇਅਰ ਕਰਦਾ ਅਤੇ ਮੈਂ ਬਹੁਤ ਜ਼ਿਆਦਾ ਉਹਨਾਂ 'ਤੇ ਪ੍ਰਭਾਵਿਤ ਅਤੇ ਖੁਸ਼ ਹਾਂ।
1: ਸੋ ਬਹੁਤ ਲੋਕ ਡਰਦੇ ਰਹਿੰਦੇ ਆ ਕਿ ਸਰਜਰੀ ਮੇ ਬੀ ਲੰਬੀ ਹੋਊਗੀ, ਬਹੁਤ ਪੇਨ ਹੋਊਗੀ, ਜਿਹੜੇ ਡਰ ਰਹੇ ਆ ਜਿਹੜੇ ਇਸੇ ਕਰਕੇ ਨਹੀਂ ਕਰਵਾ ਰਹੇ ਉਹਨਾਂ ਲਈ ਕੀ ਮੈਸੇਜ ਹੈ?
7: ਕੈਟਰਿਕ ਯਾਨੀ ਮੋਤੀਆ ਦੀ ਸਰਜਰੀ ਨਵੀਂ ਯਾਨੀ ਸੂਈ ਚੁਭਣ ਜਿੰਨਾ ਟੀਕਾ ਲੱਗਦਾ ਉਨਾ ਵੀ ਦਰਦ ਨਹੀਂ ਹੁੰਦਾ ਔਰ ਬਿਲਕੁਲ 5 ਤੋਂ ਲੈ ਕੇ 15 ਮਿੰਟ ਦੀ ਸਰਜਰੀ ਆ। 90 ਸੈਕਿੰਡ ਦੀ ਉਹ 'ਚ ਲਾਈਟ ਐਡਜਸਟਮੈਂਟ ਕਰਦੇ ਆ ਔਰ ਬਹੁਤ ਹੀ ਮੈਂ ਸਮਝਦਾ ਕਿ 20-20 ਆਈ ਬਣ ਜਾਂਦੀ ਆ, ਇੱਕ ਨਵਾਂ ਤੁਹਾਡੇ ਵਾਸਤੇ ਨਵਾਂ ਨਰੋਆ ਯਾਨੀ ਜਿਵੇਂ ਜਵਾਨੀ ਵਿੱਚ ਜਿਹੜੀਆਂ ਤੁਹਾਡੀਆਂ ਨਜ਼ਰਾਂ ਕੰਮ ਕਰਦੀਆਂ ਉਸੇ ਤਰ੍ਹਾਂ ਇਹ ਸਰਜਰੀ ਹੁੰਦੀ ਹੈ। ਬਹੁਤ ਹੀ ਕਾਮਯਾਬ ਹੈ ਅਤੇ ਕੋਈ ਇਹਦਾ ਜ਼ਿਆਦਾ ਇਹਦਾ ਕੋਈ ਗਲਤ ਅਸਰ ਨਹੀਂ ਪੈਂਦਾ।
1: ਸੋ ਬਿਲਕੁਲ ਕੋਈ ਜ਼ਿਆਦਾਤਰ ਸਾਈਡ ਇਫੈਕਟ ਨਹੀਂ ਅਤੇ ਮੈਂ ਨਾ ਰਿਸਰਚ ਕਰ ਰਿਹਾ ਸੀ ਔਨਲਾਈਨ, ਕਹਿੰਦੇ ਕਿ ਦੁਨੀਆ ਭਰ ਦੀ ਇਹ ਵਨ ਆਫ ਦਾ ਸੇਫੈਸਟ ਸਰਜਰੀਜ਼ ਹੈ।
7: ਬਹੁਤ ਸੇਫ ਆ, ਬਿਲਕੁਲ ਬਹੁਤ ਹੀ ਸੇਫ ਹੈ ਅਤੇ ਬੜੀ ਜਲਦੀ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਅੱਜ ਕੱਲ੍ਹ ਤਾਂ ਨੌਜਵਾਨ ਵੀ ਇਹਨੂੰ ਕਰਵਾ ਰਹੇ ਆ। ਵੈਸੇ ਜੇ ਮੋਤੀਆ ਦੀ ਜਾਂ ਕੇਟਰਿਕ ਦੀ ਪ੍ਰੋਬਲਮ ਤਾਂ ਫਿਰ ਜ਼ਰੂਰ ਕਰਾ ਲੈਣੀ ਚਾਹੀਦੀ ਹੈ।
1: ਅਤੇ ਤੁਸੀਂ ਗੱਲ ਕੀਤੀ ਕਿ ਹੁਣ ਨਿਗਾਹ ਪੂਰੀ ਪਰਫੈਕਟ ਹੈ, ਵੈਸੇ ਥੋੜ੍ਹਾ ਕਲੀਅਰ ਕਰੋ ਕਿ ਕਿਵੇਂ ਦੀ ਹੁਣ ਵਿਜ਼ਨ ਤੁਹਾਡੀ ਹੋ ਚੁੱਕੀ ਹੈ?
7: ਵਿਜ਼ਨ ਬਿਲਕੁਲ ਮੈਨੂੰ ਪੜ੍ਹਨ ਨੂੰ ਵੀ ਤੇ ਦੇਖਣ ਨੂੰ ਵੀ, ਡਰਾਈਵਿੰਗ ਕਰਨ ਵਾਸਤੇ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਜਿਵੇਂ ਅੱਜ ਤੋਂ ਕਾਫੀ ਵਰੇ ਪਹਿਲਾਂ ਹੁੰਦੀ ਸੀ, ਬਿਲਕੁਲ ਉਸੇ ਤਰ੍ਹਾਂ। ਔਰ ਬਰੀਕ ਤੋਂ ਬਰੀਕ ਅੱਖਰ ਵੀ ਪੜ੍ਹੇ ਜਾ ਸਕਦੇ ਆ ਤੇ ਦੂਰ ਤੋਂ ਦੂਰ ਵੀ ਦੇਖਿਆ ਜਾ ਸਕਦਾ।
1: ਸੋ ਲੂਮੀਆ ਤੇ ਤੁਸੀਂ ਸਾਰੇ ਜ਼ਰੂਰ ਵਿਜ਼ਿਟ ਕਰੋ ਐਂਡ ਮਲਟੀਪਲ ਕਲੀਨਿਕਸ ਨੇ, ਬਟ ਅਸੀਂ ਰੈਕਮੈਂਡ ਕਰਦੇ ਹਾਂ ਕਿ ਡਾਕਟਰ ਸੰਘੇੜਾ ਤੇ ਡਾਕਟਰ ਖਾਨ ਦੇ ਨਾਲ ਤੁਸੀਂ ਗੱਲਬਾਤ ਕਰੋ ਤੇ ਮੈਂ ਨੰਬਰ ਦੇ ਦੇਵਾਂ 2899829597 ਤੇ ਅਖੀਰ ਦੇ ਵਿੱਚ ਜਿਹੜੇ ਲੋਕ ਵੰਸ ਅਗੇਨ ਸੋਚ ਰਹੇ ਸੀ ਉਹਨਾਂ ਦਾ ਜੋ ਵੀ ਕਹਿ ਲਓ ਕਿ ਬਾਹਲੀ ਸੋਚਾ ਉਹ ਨਾ ਕਰਨ ਤੇ ਕਰਾ ਲੈਣ।
7: ਬਿਲਕੁਲ ਔਰ ਬਿਲਕੁਲ ਸੇਫ ਹੈ, ਬੜੀ ਜਲਦੀ ਹੁੰਦੀ ਹੈ ਔਰ ਡਾਕਟਰ ਸੰਘੇੜਾ ਤੇ ਡਾਕਟਰ ਖਾਨ ਤੇ ਪੂਰਾ ਉਹਨਾਂ ਦਾ ਸਟਾਫ ਬਹੁਤ ਹੀ ਕੋਆਪਰੇਟਿਵ ਨੇ, ਬੜਾ ਹਾਈ ਟੈਕ ਅਤੇ ਹਾਈਜੀਨਿਕ ਖਿਆਲ ਰੱਖਿਆ ਜਾਂਦਾ ਤੇ ਮੇਰੀ ਪੂਰੀ ਰਿਕਮੈਂਡੇਸ਼ਨ ਆ ਕਿ ਤੁਸੀਂ ਲੂਮੀਆ ਦੇ ਨਾਲ ਸੰਪਰਕ ਜ਼ਰੂਰ ਕਰੋ ਕੈਟਰਿਕ ਆਈ ਸਰਜਰੀ ਦੇ ਵਾਸਤੇ।
1: 2899829597 ਫੋਨ ਨੰਬਰ ਹੈ। ਸੋ ਰਹਿ ਨਾਲ ਦੀ ਨਾਲ ਇਹ ਵੀਕਐਂਡ ਬਹੁਤ ਬਿਜ਼ੀ ਆ, ਸੋ ਇਵੈਂਟ ਤੇ ਇਵੈਂਟ ਨੇ।
7: ਬਿਲਕੁਲ
1: ਤੇ ਹੁਣੇ ਗੱਲਬਾਤ ਕਰਕੇ ਹਟੇ ਆ ਮਾਸਟਰ ਸਲੀਮ ਹੋਰਾਂ ਦੇ ਟੀਮ ਦੇ ਨਾਲ ਤੇ ਸਲੀਮ ਸਾਹਿਬ ਦਾ ਸ਼ੋਅ ਜੋ ਵੀ ਨੂੰ
7: ਸਲੀਮ ਕਹਿੰਦੇ ਨੇ ਕਿ ਮਿਲੀਅਨਸ ਵਿੱਚ ਇੱਕ ਗਾਇਕ ਆ ਮਾਸਟਰ ਸਲੀਮ, ਘਰਾਣੇ ਦਾ ਗਾਇਕ ਹੈ। ਉਸਤਾਦ ਪੂਰਨ ਸ਼ਾਹਕੋਟੀ ਜੀ ਨੂੰ ਪਿਛਲੇ ਦਿਨੀ ਰੋਹਨ ਹੋਣਾ ਨੇ ਆਪਣੇ ਉਡਾਨ ਰੇਡੀਓ ਤੋਂ ਆਪਣੇ ਟੀਮ ਦੇ ਮੈਂਬਰ ਪ੍ਰਭ ਉਹਨਾਂ ਨੇ ਇੱਕ ਬਹੁਤ ਅੱਛੀ ਪ੍ਰੈਸ ਕਾਨਫਰੰਸ ਕਰਾਈ ਸੀ ਅਤੇ ਮੈਨੂੰ ਵੀ ਉਸ ਪ੍ਰੈਸ ਕਾਨਫਰੰਸ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ 24 ਤਾਰੀਖ ਨੂੰ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਜਿਹੜਾ ਉਹਨਾਂ ਨੂੰ ਇੰਜੋਏ ਕਰਨਾ। ਕੋਈ ਵਰਸਟਾਈਲ ਕਲਾਕਾਰ ਆ, ਬਹੁ ਪੱਖੀ ਕਲਾਕਾਰ ਆ, ਉਹਦੇ ਕੋਲ ਫੋਕ ਵੀ ਹੈ, ਢੋਲ ਜਗੀਰੋ ਦਾ ਕੈਸਾ ਗੀਤ ਆ ਹਰ ਵਿਆਹ ਸ਼ਾਦੀ ਚ ਵੱਜਦਾ, ਉਹਦੇ ਕੋਲ ਫਿਲਮੀ ਰੰਗ ਵੀ ਆ ਹਾਂਜੀ, ਤੇ ਬਹੁਤ ਹੀ ਸੂਫੀਆਨਾ ਕਲਰ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਚਰਖੇ ਦੀ ਘੂਕ ਤੇ ਹੋਰ ਬਹੁਤ ਸਾਰੇ ਨੁਸਰਤ ਫਤਿਹ ਅਲ ਖਾਨ ਸਾਹਿਬ ਦੀ
1: ਤੇ ਨੁਸਰਤ ਸਾਹਿਬ ਤੋਂ ਬਾਅਦ ਚਰਖੇ ਦੀ ਘੂਕ ਜੇ ਕਿਸੇ ਨੇ ਗਾਈ ਹੈ ਤਾਂ ਸਲੀਮ ਸਾਹਿਬ ਨੇ ਗਾਈ ਹੈ,
7: ਸਲੀਮ ਸਾਹਿਬ ਨੇ ਗਾਈ ਹੈ ਤੇ ਨਾਲ ਉਹਨਾਂ ਦੇ ਬੜੇ ਹੋਰ ਵੀ ਜਿਹੜਾ ਗਾਇਕੀ ਹੈ ਉਹ ਪੁਸ਼ਤੈਨੀ ਗਾਇਕੀ ਆ। ਉਸਤਾਦ ਪੂਰਨ ਸ਼ਾਹਕੋਟੀ ਨੂੰ ਡੈਡੀਕੇਟਡ ਹੈ ਇਹ ਸਾਰਾ ਤੇ ਸਾਰਿਆਂ ਨੂੰ ਜਾਣਾ ਚਾਹੀਦਾ। ਕੋਈ ਜਾਣਕਾਰੀ ਚਾਹੀਦੀ ਤਾਂ ਰੋਹਨ ਜਾਂ ਆਪਣੇ ਪ੍ਰਭ ਸੰਧੂ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਤੇ ਮੇਰੀਆਂ ਸ਼ੁਭ ਇੱਛਾਵਾਂ ਨੇ। ਮਾਸਟਰ ਸਲੀਮ ਜਦੋਂ ਵੀ ਆਉਂਦੇ ਆ ਉਹ ਬੜੇ ਪਿਆਰ ਨਾਲ ਮਿਲਦੇ ਆ ਤੇ ਇਸ ਵਾਰ ਵੀ ਬੜੀ ਅੱਛੀ ਮੁਲਾਕਾਤ ਉਹਨਾਂ ਨਾਲ ਹੋਈ ਹੈ।
1: ਸੋ ਨੰਬਰ ਹੈ 6477839873। ਟਿਕਟਾਂ ਹਜੇ ਨਹੀਂ ਲਈਆਂ, ਮਿਸ ਸਾਗਰ ਕਨਵੈਨਸ਼ਨ ਸੈਂਟਰ 'ਚ ਸ਼ੋਅ ਹੋ ਰਿਹਾ 6477839873 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਰੋਹਨ ਉਹਨਾਂ ਦੇ ਨਾਲ ਕਰ ਸਕਦੇ ਹੋ ਤੇ ਬਾਕੀ ਉਸ ਤੋਂ ਇਲਾਵਾ 25 ਤਰੀਕ ਨੂੰ ਵਾਰਸ ਸਾਹਿਬ ਹੁਣੇ ਆ ਰਹੇ ਆ, ਹੁਣੇ ਹਰਿੰਦਰ ਗਿੱਲ ਸਾਹਿਬ ਵੀ ਸਪੈਸ਼ਲ ਤੌਰ ਤੇ ਕਹਿੰਦੇ ਸਿੱਧਵਾਂ ਸਾਹਿਬ ਦਾ ਥੈਂਕ ਯੂ ਜ਼ਰੂਰ ਕਰਿਓ।
7: ਵੈਰੀ ਗੁੱਡ। ਔਰ ਵਾਰਸ ਬ੍ਰਦਰਸ, ਇੱਕ ਤਾਂ ਤਿੰਨੇ ਭਰਾ ਜਦੋਂ ਸਟੇਜ ਤੇ ਖੜ ਜਾਂਦੇ ਆ ਤਾਂ ਸਟੇਜ ਭਰ ਜਾਂਦੀ ਆ ਤੇ ਜਿਵੇਂ ਮਨਮੋਹਨ ਵਾਰਸ ਨੇ ਕਹਿੰਦੇ ਉਲਟੇ ਬਾਂਸ ਬਰੇਲੀ ਨੂੰ ਕੈਨੇਡਾ ਤੋਂ ਜਾ ਕੇ ਪੰਜਾਬ ਵਿੱਚ ਏਡਾ ਵੱਡਾ ਨਾਮ ਕਮਾਉਣਾ, ਇਸੇ ਤਰ੍ਹਾਂ ਸੰਗਤਾਰ ਬਹੁਪੱਖੀ ਆਰਟਿਸਟ ਹੈ, ਕਮਲ ਹੀਰ ਜਦੋਂ ਸਟੇਜ ਤੇ ਆ ਜਾਂਦਾ ਤਾਂ ਸਟੇਜ ਇਲੈਕਟ੍ਰੀਫਾਈ ਹੋ ਜਾਂਦੀ ਹੈ। ਸੋ ਮੇਰੀ ਟੀਮ ਫੋਰ ਐਂਟਰਟੇਨਮੈਂਟ ਨੂੰ ਬਹੁਤ ਸ਼ੁਭਕਾਮਨਾਵਾਂ ਨੇ ਤੇ ਵਾਰਸ ਬ੍ਰਦਰ ਨਾਲ ਸਾਡਾ ਬੜਾ ਪਿਆਰ ਹੈ, ਜਦੋਂ ਵੀ ਮਿਲਦੇ ਹਾਂ ਬੜੇ ਨਿੱਘ ਨਾਲ ਤੇ ਬੜੇ ਚਾਹ ਨਾਲ ਮਿਲਦੇ ਹਾਂ ਤੇ ਅਸੀਂ ਵੀ ਲੁਕਿੰਗ ਫਾਰਵਰਡ ਕਿ ਉਹਨਾਂ ਨੂੰ ਇਸ ਵੱਡੇ ਸ਼ੋਅ ਦੇ ਵਿੱਚ ਇੰਜੋਏ ਕਰ ਸਕੀਏ। ਸ਼ੋਅ ਤਕਰੀਬਨ ਸੋਲਡ ਆਊਟ ਆ, ਪਰ ਫਿਰ ਵੀ ਤੁਸੀਂ ਟਿਕਟ ਮਾਸਟਰ ਜਾਂ ਫਿਰ ਹਰਜਿੰਦਰ ਗਿੱਲ ਨਾਲ ਸੰਪਰਕ ਪੈਦਾ ਕਰ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਚਾਹੀਦੀ ਨੰਬਰ ਤੁਹਾਨੂੰ ਨਵੀਂ ਦੇ ਦੇਣਗੇ। ਵਾਰਸ ਬ੍ਰਦਰ ਦਾ ਸ਼ੋਅ ਪੂਰੇ ਪਰਿਵਾਰਾਂ ਨਾਲ ਬੈਠ ਕੇ, ਜੈਸਾ ਨਾਮ ਆ ਨਾ ਉਹਦਾ ਪੰਜਾਬੀ ਵਿਰਸਾ, ਸੱਚਮੁੱਚ ਆਪਣੇ ਵਿਰਸੇ ਨੂੰ ਸੰਭਾਲਣ ਲਈ ਕੋਈ ਸ਼ੋਅ ਹੈ ਤਾਂ ਉਹ ਵਾਰਸ ਭਰਾਵਾਂ ਦਾ ਸ਼ੋਅ ਹੈ।
1: ਬਿਲਕੁਲ,
7: ਔਰ ਉਸਨੂੰ ਰੱਜ ਕੇ ਤੁਸੀਂ ਇੰਜੋਏ ਕਰਨਾ। 25 ਤਾਰੀਖ ਨੂੰ ਆਪਣੀਆਂ ਆਪਣੀਆਂ ਸੀਟਾਂ ਤੇ ਬਹਿ ਕੇ ਇਹਨੂੰ ਰਿਕਾਰਡ ਵੀ ਕਰਨਾ,
1: ਐਤਕੀ ਕਰਨਾ
7: ਔਰ ਰਿਕਾਰਡ ਕਰਕੇ ਉਹ ਯੂਟਿਊਬ ਤੇ ਦੁਨੀਆਂ ਭਰ ਵਿੱਚ ਘੁੰਮਣਾ ਤੇ ਤੁਸੀਂ ਸੋਹਣੀਆਂ ਪੱਗਾਂ ਬੰਨ੍ਹ ਕੇ ਤੇ ਬੀਬੀਆਂ ਨੇ ਸੋਹਣੇ ਸੂਟ ਸਾਟ ਪਾ ਕੇ ਤੇ ਬੱਚਿਆਂ ਨੂੰ ਪੂਰੀ ਤਿਆਰੀ ਤੁਰੀ ਕਰਵਾ ਕੇ ਲਿਜਾਣਾ ਤੇ ਸਾਡੀਆਂ ਬਹੁਤ ਬਹੁਤ ਪਿਆਰ ਭਰੀਆਂ ਸ਼ੁਭ ਇੱਛਾਵਾਂ ਉਹਨਾਂ ਦੇ ਨਾਲ ਨੇ।
1: ਬਿਲਕੁਲ, ਥੈਂਕ ਯੂ ਸੋ ਮਚ।
7: ਇੱਕ ਨਵੀਂ ਮੈਂ,
1: ਹਾਂਜੀ ਹਾਂਜੀ,
7: ਇੱਕ ਵਾਰੀ ਫਿਰ ਪਿਛਲੇ ਦਿਨੀ ਮਾਸਟਰ ਗੁਰਬਚਨ ਸਿੰਘ ਕੈਂਬੋ ਜੋ ਸਾਡੇ ਪਰਿਵਾਰਾਂ ਦੇ ਹੀਰੋ ਸਨ, ਬੜੇ ਅੱਛੇ ਇਨਸਾਨ ਸਨ ਔਰ ਮਾਸਟਰ ਗੁਰਬਚਨ ਸਿੰਘ ਕੈਂਬੋ ਬੜੀ ਅੱਛੀ ਸ਼ਖਸੀਅਤ ਸਨ ਔਰ ਮਾਸਟਰ ਜੀ ਹਰਚਰਨ ਸਿੰਘ ਗਿੱਲ ਰਾਮੂਵਾਲੀਆ ਦੇ ਸਖੇ ਭਰਾਵਾਂ ਤੋਂ ਵੱਧ ਪਿਆਰ ਸੀ। ਤੋ ਬਹੁਤ ਲੇਖਕ ਚੰਗੇ ਸਨ, ਗੁਰਬਚਨ ਸਿੰਘ ਚਿੰਤਕ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਉਹਨਾਂ ਨੇ ਛਪਵਾਈਆਂ ਤੇ ਉਹ ਅਕਾਲ ਚਲਾਣਾ ਕਰ ਗਏ ਨੇ। 91 ਵਰੇ ਦੀ ਉਮਰ ਸੀ ਤੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ 24 ਆਪਣੇ ਫਰਾਈਡੇ ਵਾਲੇ ਦਿਨ 24 ਨੂੰ ਫਰਾਈਡੇ ਵਾਲੇ ਦਿਨ 11 ਤੋਂ 1 ਵਜੇ ਤੱਕ ਲੈ ਕੇ ਬ੍ਰੈਂਪਟਨ ਕ੍ਰੈਮੇਟੋਰੀਅਮ ਵਿੱਚ ਸਰਦਾਰ ਇੰਦਰਜੀਤ ਸਿੰਘ ਬੱਲ ਦੀ ਦੇਖ ਰੇਖ ਹੇਠ ਹੋ ਰਿਹਾ ਤੇ ਮਾਸਟਰ ਗੁਰਬਚਨ ਸਿੰਘ ਕੈਂਬੋ ਦੇ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਨੇ, ਉਹਨਾਂ ਦੇ ਰਿਸ਼ਤੇਦਾਰ ਨੇ, ਦੋਸਤ ਨੇ, ਮਿੱਤਰ ਨੇ, ਉਹ ਸਾਰੇ ਇਸ ਦਿਨ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ ਤੇ ਤੁਸੀਂ ਸਾਰੇ ਉਹਨਾਂ ਦੇ ਪਰਿਵਾਰ ਨਾਲ, ਸਰਦਾਰ ਅਮਰਜੀਤ ਸਿੰਘ ਉਹਨਾਂ ਦੇ ਦਾਮਾਦ ਅਤੇ ਉਹਨਾਂ ਦੀ ਬੇਟੀ ਤੇ ਸਾਰਾ ਪਰਿਵਾਰ ਤੇ ਉਹਨਾਂ ਦਾ ਸੁਪੁੱਤਰ, ਇਹ ਅਸੀਂ ਸਾਰਿਆਂ ਵੱਲੋਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਮਾਸਟਰ ਗੁਰਬਚਨ ਸਿੰਘ ਕੈਂਬੋ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ 11 ਤੋਂ 1 ਵਜੇ ਤੱਕ ਬ੍ਰੈਂਪਟਨ ਕ੍ਰੈਮੇਟੋਰੀਅਮ ਵਿੱਚ ਜ਼ਰੂਰ ਪਹੁੰਚੋ।
1: ਜੀ ਬਿਲਕੁਲ, ਥੈਂਕ ਯੂ,
7: ਧੰਨਵਾਦ।
1: ਤੇ ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਤੇ ਸਰਾਂਸ਼ ਵੈਲਕਮ।
8: ਵੈਲਕਮ ਸਰਾਂਸ਼, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਐਂਡ ਮੈਨੇ ਵੀ ਟਿਕਟ ਬੁੱਕ ਕਰ ਲਈ ਹੈ ਸਲੀਮ ਜੀ ਕੇ ਸ਼ੋਅ ਪੇ।
1: ਕਿਆ ਬਾਤ ਹੈ, ਬੁੱਕ ਕਰ ਲਈ ਟਿਕਟ?
8: ਹਾਂਜੀ, ਟੇਬਲ ਕਰ ਲਈ ਸੀ, ਸਾਰੀ ਟੀਮ ਜਾਏਗੀ ਮੇਰੀ।
1: ਅੱਛਾ, ਸਾਰੀ ਟੀਮ ਜਾਏਗੀ, ਵਾਹ ਵਿਵਾ, ਚੱਕ ਤੇ ਫੱਟੇ, ਵੈਰੀ ਗੁੱਡ। ਸੋ ਸਰਾਂਸ਼, ਥੋੜੀ ਜਿਹੀ ਹੁਣ ਗੱਲਬਾਤ ਕਰੀਏ ਗਵਰਨਮੈਂਟ ਦੀਆਂ ਗ੍ਰਾਂਟਸ ਬਾਰੇ, ਸਾਡੇ ਜਿਹੜੇ ਨਵੇਂ ਲਿਸਨਰਸ ਨੇ ਉਹਨਾਂ ਲਈ ਦਿਓ ਮੈਸੇਜ ਕਿਹੜਾ?
8: ਹਾਂਜੀ, ਸੋ ਬਸ ਇਹੀ ਵੀਕ ਰਹਿ ਗਿਆ ਹੈ ਐਂਡ ਦੈਨ ਉਸਕੇ ਬਾਅਦ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੇ ਹੈ, ਪਾਲਿਸੀ ਚੇਂਜ ਹੋ ਰਹੀ ਹੈ। ਆਜ ਕੇ ਡੇਟ ਮੇ ਅਗਰ ਆਪ ਇਨਰੋਲ ਕਰਤੇ ਹੈਂ, ਆਪਕੋ 30 to 100,000 ਕੀ ਫੰਡਿੰਗ ਆਤੀ ਹੈ, ਉਸਮੇ ਸੇ ਹਾਫ ਪੋਰਸ਼ਨ ਫੰਡਿੰਗ ਕਾ ਨੋਨ ਰਿਫੰਡੇਬਲ ਗ੍ਰਾਂਟਸ ਹੈ। ਲੇਕਿਨ ਇੱਕ ਹਫਤੇ ਬਾਅਦ, ਮਤਲਬ 1 ਅਗਸਤ ਕੇ ਬਾਅਦ, ਇਟ ਵਿਲ ਬੀ ਓਨਲੀ ਲੋਨ ਲੋਨ ਲੋਨ। ਅਭੀ ਇਨਰੋਲ ਕਰੇਂ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਓਨਟਾਰੀਓ ਮੇ ਰਹਤੇ ਹੈ, ਇਨਕਮ ਆਪਕੀ ਨੋਟਿਸ ਔਰ ਅਸੈਸਮੈਂਟ ਪੇ ਕਮ ਹੈ, ਲੈਸ ਦੈਨ $70,000 ਹੈ, ਪਿੱਛੇ ਨਾ ਰਹੇ। ਬਹੁਤ ਲੋਕ ਅਪਲਾਈ ਕਰ ਚੁੱਕੇ ਹੈ, ਆਪ ਪਿੱਛੇ ਨਾ ਰਹੇ, ਕਾਲ ਕਰੇ, ਆਫਿਸ ਆਏ।
1: ਕਿਆ ਬਾਤ ਹੈ, ਸੋ ਨੰਬਰ ਹੈ ਸਰਾਜ ਦਾ 4372643175। ਸਰਾਜ, ਸੁਣਿਆ ਕਿ ਗ੍ਰਾਂਟ ਬੰਦ ਹੋ ਰਹੀ ਹੈ, ਇਹ ਕਦੋਂ ਹੋ ਰਹੀ ਹੈ ਬੰਦ ਤੇ ਫੰਡਿੰਗ ਕਿੰਨੀ ਕੁ ਬਣ ਜਾਂਦੀ ਹੈ?
8: ਹਾਂਜੀ, ਸੈਟਰਡੇ ਕੇ ਬਾਅਦ, ਸੋ ਲਾਈਕ 3-4 ਦਿਨ ਹੀ ਰਹਿ ਗਏ ਹੈ, ਉਸਕੇ ਬਾਅਦ ਗ੍ਰਾਂਟਸ ਵਰਡ ਆਪ ਨਹੀਂ ਸੁਣੇਂਗੇ, ਲੋਨ ਸੁਣਾ ਕਰੇਂਗੇ ਹਮਸੇ। ਤੋ ਇਸ ਲਈ ਆਪ ਅਭੀ ਇਨਰੋਲ ਕਰੇਂ। ਫੰਡਿੰਗ ਡਿਪੈਂਡ ਕਰਤੀ ਹੈ ਆਪਕੇ ਫੈਮਿਲੀ ਸਾਈਜ਼ ਪੇ। ਅਗਰ ਕੋਈ ਰਿਟਾਇਰਡ ਕਪਲ ਹੈ, ਉਨਮੇ ਸੇ ਇੱਕ ਬੰਦਾ ਪੜਤਾ ਹੈ ਹਸਬੈਂਡ ਵਾਈਫ ਮੇ ਸੇ, ਉਨਕੀ ਬਣ ਜਾਤੀ ਹੈ ਅਰਾਊਂਡ 45,000, ਜਿਸਮੇ ਸੇ 25,000 ਤੋਂ ਆਜ ਕੀ ਰੇਟ ਮੇ ਗ੍ਰਾਂਟ ਹੈ ਇਸ ਹਫਤੇ ਤੱਕ। ਔਰ ਅਗਰ ਫੈਮਿਲੀ ਆਫ 5 ਹੈ, 3 ਬੱਚੇ ਹੈ, ਹਸਬੈਂਡ ਵਾਈਫ ਦੋਨੋਂ ਪੜਤੇ ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਹਸਬੈਂਡ ਵਾਈਫ ਦੋਨੋਂ ਪੜਤੇ ਹੈ, ਫੈਮਿਲੀ ਆਫ 5 ਹੈ, ਅਪ ਟੂ 100,000 ਕੀ ਫੰਡਿੰਗ, ਔਰ ਉਸਮੇ ਸੇ $50,000 ਹਾਫ ਪੋਰਸ਼ਨ ਤੋਂ ਗ੍ਰਾਂਟ ਹੈ। ਮਿਸ ਨਾ ਕਰੇਂ, ਕਾਲ ਕਰੇਂ, ਆਫਿਸ ਆਏ।
1: ਐਂਡ ਸਰਾਸ਼, ਲੋਨ ਤਾਂ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਕੋਲ ਹੈ, ਤੇ ਪੋਸੀਬਲ ਹੈ ਕਿ ਸਿਰਫ ਗ੍ਰਾਂਟ ਹੀ ਮਿਲ ਜਾਵੇ?
8: ਬਿਲਕੁਲ ਜੀ, ਐਸਾ ਹੈ, ਅਰਾਊਂਡ 20% ਕਲਾਇੰਟ ਸਿਰਫ ਗ੍ਰਾਂਟ ਸੇ ਖੁਸ਼ ਰਹਤੇ ਹੈ, ਇਟਸ ਗੁੱਡ। ਲੇਕਿਨ ਜਬ ਹਮਾਰੇ ਆਫਿਸ ਆਤੇ ਹੈ, ਲੋਨ ਵੀ ਲੇਤੇ ਹੈ, ਕਿਉਂ? ਲੋਨ 0% ਪੇ ਹੈ, ਉਸ 1.5 ਸਾਲ ਬਾਅਦ 2.5% ਸਾਲ ਕਾ ਵਿਆਜ ਹੈ, ਆਪ ਉਸ ਲੋਨ ਕੋ ਲਾਈਕ 15 ਸਾਲ ਮੇਂ ਲੌਟਾ ਸਕਤੇ ਹੈ, ਔਰ ਬਿਨਾਂ ਕ੍ਰੈਡਿਟ ਚੈੱਕ ਕੇ ਮਿਲਤਾ ਹੈ ਆਪਕੋ। ਤੋ ਕੋਈ ਕੋਲੈਟਰਲ ਫ੍ਰੀ ਲੋਨ ਹੈ, ਕੋਈ ਗਰੰਟਰ ਨਹੀਂ ਹੈ ਇਸਮੇ। ਤੋ ਕਾਲ ਕਰੇਂ, ਆਫਿਸ ਆਏ, ਗ੍ਰਾਂਟ ਲੇਂ ਔਰ ਲੋਨ ਵੀ ਸਾਥ ਮੇਂ ਮਨ ਹੋ ਤੋ ਲੇਂ।
1: 437-264-3175 ਤੇ ਮੰਨ ਲਓ ਜੋਬ ਨਹੀਂ ਲੱਗਦੀ ਤੇ ਲੋਨ ਪੇ ਕਰ ਸਕਦੇ ਆ ਤੇ ਲੋਨ ਡਿਫਰ ਵੀ ਹੋ ਜਾਂਦਾ ਇਸ ਸਿਚੁਏਸ਼ਨ ਚ?
8: ਬਿਲਕੁਲ ਜੀ, ਯਹਾਂ ਪੇ ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਤੋ ਕੋਈ ਐਸਾ ਨਹੀਂ ਕਿ ਆਪਣੇ ਜੋਬ ਕਰਨੀ ਹੈ ਇਸੀ ਫੀਲਡ ਮੇ ਕਰਨੀ ਹੈ, ਅਗਰ ਜੋਬ ਨਹੀਂ ਲੱਗਤੀ ਆਪਕੋ ਉਲਟਾ ਲੋਨ ਡੈਫਰ ਕੇ ਵੀ ਅਪਲਾਈ ਕਰ ਸਕਦੇ।

0: ਦੁਆਬਾ ਟਰੈਵਲ ਨੇ ਮੈਸੇਜ ਕੀਤਾ, ਕਿਆ ਬਾਤ ਹੈ, ਟੋਰਾਂਟੋ ਟੂ ਲੁਧਿਆਣਾ ਔਰ ਨਹੀਂ ਰੀਸਾਂ, ਮੈਨੂੰ ਤਾਂ ਪਤਾ ਨਹੀਂ ਸੀ ਟੋਰਾਂਟੋ ਟੂ ਲੁਧਿਆਣਾ ਸ਼ੁਰੂ ਹੋ ਗਿਆ। ਸੋ ਫਲਾਈਟ ਅਵੇਲੇਬਲ ਹੈ ਟੋਰਾਂਟੋ ਟੂ ਲੁਧਿਆਣਾ, ਇੱਕ ਸਟੋਪ ਰਿਟਰਨ, ਸਪਤੰਬਰ 'ਚ ਜਾਓ ਨਵੰਬਰ 'ਚ ਮੁੜ ਆਓ, $1,585 ਦੇ ਵਿੱਚ, ਕਿਆ ਬਾਤ ਹੈ, $1,585 ਟੋਰਾਂਟੋ ਟੂ ਲੁਧਿਆਣਾ, ਵਨ ਸਟੋਪ ਅਤੇ ਰਿਟਰਨ ਟ੍ਰਿਪ, ਬੈਸਟ ਪ੍ਰਾਈਸ ਗਰੰਟੀ, ਸੌਖਾ ਬੁਕਿੰਗ ਪ੍ਰੋਸੈਸ ਹੈ। ਦੁਆਬਾ ਟਰੈਵਲ 905-796-7800, 905-796-7800, 905-796-7800, ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਗੱਲਬਾਤ ਜਲਦੀ ਤੋਂ ਜਲਦੀ ਕਰੋ, 905-796-7800। ਇੱਕ ਵਾਰ ਫਿਰ ਸੁੱਖ ਭਾਅ ਜੀ ਸਾਡੇ ਨਾਲ ਨੇ ਇਸ ਫਰਾਈਡੇ ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਕਿ ਟੈਂਟ ਸੇਲ ਲੱਗਣ ਜਾ ਰਹੀ ਹੈ। ਸੁੱਖ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਪਹੁੰਚਣਾ ਕਿੱਥੇ ਆ ਜੀ, ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਲੱਗਣ ਜਾ ਰਹੀ ਆ ਤੰਬੂ ਟੈਂਟ ਸੇਲ ਨਵੀ ਬਾਈ ਜੀ। ਬਹੁਤ ਸਾਰੀ ਇਨਵੈਂਟਰੀ ਕਲੀਨ ਆਊਟ ਕੀਤੀ ਜਾ ਰਹੀ ਆ। ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਈਵਨ ਪਿਓਰ ਲੈਦਰ ਦੇ ਪਾਵਰ ਮਸਾਜਰ ਰਿਕਲਾਈਨਰ ਕਲੀਨ ਆਊਟ ਕੀਤੇ ਜਾ ਰਹੇ ਆ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਕਲੀਨ ਆਊਟ ਕੀਤੇ ਜਾ ਰਹੇ ਆ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ $1,200 ਸੀ, ਇੱਕੋ ਹੀ ਪੀਸ ਹੈ। ਫਰਾਈਡੇ ਵਾਲੇ ਦਿਨ ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚੋਂ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਸਿਰਫ $199 ਦਾ, ਰਿਕਲਾਈਨਰ ਚੇਰਾ $99 ਦੇ ਵਿੱਚ ਕਲੀਨ ਆਊਟ ਕੀਤੀਆਂ ਜਾ ਰਹੀਆਂ, ਸੋਲਿਡ ਵੁੱਡ ਦੀਆਂ ਚੈਸਟਾਂ $50 ਦੇ ਵਿੱਚ ਕਲੀਨ ਆਊਟ ਕੀਤੀਆਂ ਜਾ ਰਹੀਆਂ। ਸੋ ਬਹੁਤ ਸਾਰੀ ਹਾਈ ਐਂਡ ਇਨਵੈਂਟਰੀ ਵੀ ਜਿਹੜੀ ਤੰਬੂ ਟੈਂਟ ਸੇਲ ਦੇ ਵਿੱਚ ਕਲੀਨ ਆਊਟ ਕੀਤੀ ਜਾ ਰਹੀ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਨਵੀ ਬਾਈ ਜੀ।
0: ਕਿਆ ਬਾਤ ਹੈ, ਸੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਟੈਂਟ ਸੇਲ ਦੇ ਲਈ ਹੋ ਜਾਓ ਫਿਰ ਰੈਡੀ, ਤੇ ਜ਼ਰੂਰ ਤੁਸੀਂ ਇਸ ਟੈਂਟ ਸੇਲ ਦੇ ਵਿੱਚ ਹਾਜ਼ਰੀ ਆਪਣੀ ਲਵਾਓ। ਸੋ ਇੱਕ ਮੈਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਦਾ ਨੰਬਰ ਦਵਾਂ, ਨਵੀਂ ਟੋਪ ਟੋਪ ਟੋਪ ਦੀ ਕਿਚਨ ਤਿਆਰ ਕਰਾਉਣੀ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਜੀ, 416-859-1920, 416-859-1920, ਬਹੁਤ ਹੀ ਕਮਾਲ ਦੀ ਕਿਚਨ, ਕਾਊਂਟਰ ਟੋਪ, ਵੈਨਿਟੀਜ਼ ਆਦਿ ਤੁਸੀਂ ਲਗਵਾਓ, 416-859-1920, 416-859-1920। ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਬਈ, ਤੁਸੀਂ ਯਾਦ ਜ਼ਰੂਰ ਰੱਖਣਾ ਮਾਸਟਰ ਜੂਲਰਸ ਨੂੰ, ਏਅਰਪੋਰਟ ਰੋਡ ਅਤੇ ਆਪਣੇ ਮੇਫੀਅਰ ਦੇ ਕੋਰਨਰ 'ਤੇ ਮਾਸਟਰ ਜੂਲਰ ਵਾਲੇ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ। ਮਾਸਟਰ ਜੂਲਰਸ 'ਤੇ ਤੁਸੀਂ ਇੱਕ ਵਾਰ ਪਹੁੰਚੋ ਜ਼ਰੂਰ, ਏਅਰਪੋਰਟ ਮੇਫੀਅਲ 6231 ਮੇਫੀਅਲ ਰੋਡ, ਐਂਡ ਵਧੀਆ ਆਪਣੇ ਯਾਰ ਮਨਪਸੰਦ ਦੀ ਖਰੀਦਦਾਰੀ ਕਰੋ ਸੋਨੇ ਦੀ, ਮਾਸਟਰ ਜੂਲਰਸ 'ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇੱਕ ਗੇੜਾ ਲਗਾਓ।

ਸਤਿ ਸ੍ਰੀ ਅਕਾਲ ਜੀ। ਪੰਜਾਬੀ ਲਹਿਰਾਂ ਰਾਹੀਂ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਤੁਹਾਨੂੰ ਸੁਣਾ ਰਹੇ ਹਾਂ ਜਲੰਧਰ ਤੋਂ ਲਾਈਵ। ਸਭ ਤੋਂ ਪਹਿਲਾਂ ਤੁਹਾਨੂੰ ਦਿੱਲੀ ਦੇ ਹਾਲਾਤ ਸੰਬੰਧੀ ਤਾਜ਼ਾ ਜਾਣਕਾਰੀ ਦਿੰਦੇ ਹਾਂ, ਜਿੱਥੇ ਕਿ ਪਿਛਲੇ 3 ਦਿਨਾਂ ਤੋਂ ਕਾਫੀ ਤਣਾਅ ਬਣਿਆ ਹੋਇਆ ਹੈ। ਜਦੋਂ ਦਾ ਵਿਦਿਆਰਥੀਆਂ ਦਾ ਧਰਨਾ ਜੰਤਰ ਮੰਤਰ ਵਿਖੇ ਚੱਲ ਰਿਹਾ ਰੋਸ ਪ੍ਰਦਰਸ਼ਨ ਅਤੇ ਦਿੱਲੀ ਵੱਲ ਯਾਨੀ ਕਿ ਪਾਰਲੀਮੈਂਟ ਵੱਲ ਕੂਚ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਤੋਂ ਬਾਅਦ ਉੱਥੇ ਹਾਲਾਤ ਲਗਾਤਾਰ ਤਣਾਅ ਭਰਪੂਰ ਬਣੇ ਹੋਏ ਨੇ। ਇਸ ਦਰਮਿਆਨ ਤਾਜ਼ਾ ਘਟਨਾ ਇਹ ਵਾਪਰੀ ਹੈ ਕਿ ਦਿੱਲੀ ਦੇ ਜੰਤਰ ਮੰਤਰ ਵਿਖੇ ਬੀਤੀ ਰਾਤ ਇੱਕ ਵਾਰ ਫੇਰ ਤਣਾਅ ਬਣ ਗਿਆ, ਜਦੋਂ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਤਕਰਾਰ ਹੋ ਗਈ। ਪੁਲਿਸ ਨੇ ਦੋਸ਼ ਲਾਇਆ ਕਿ ਰੋਸ ਪ੍ਰਦਰਸ਼ਨ ਦੌਰਾਨ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਪੁਲਿਸ ਉੱਤੇ ਪਥਰਾਅ ਕੀਤਾ, ਜਿਸ ਦੇ ਜਵਾਬ ਵਿੱਚ ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਹੰਝੂ ਗੈਸ ਤੇ ਗੋਲੇ ਦਾਗਣੇ ਪਏ। ਬੀਤੀ ਰਾਤ ਦੀ ਇਸ ਘਟਨਾ ਨਾਲ ਜੁੜੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਇਹਨਾਂ ਵੀਡੀਓਜ਼ ਵਿੱਚ ਪੁਲਿਸ ਕਰਮਚਾਰੀ ਪ੍ਰਦਰਸ਼ਨਕਾਰੀ ਨੌਜਵਾਨਾਂ ਉੱਤੇ ਲਾਠੀਆਂ ਵਰਾਉਂਦੇ ਹੋਏ ਨਜ਼ਰ ਆਉਂਦੇ ਨੇ। ਇਸ ਤੋਂ ਪਹਿਲਾਂ ਬੀਤੀ 20 ਜੁਲਾਈ ਨੂੰ ਵੀ ਕਾਕਰੋਚ ਜਨਤਾ ਪਾਰਟੀ ਦੇ ਪਾਰਲੀਮੈਂਟ ਮਾਰਚ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਕਰਾਰ ਹੋਈ ਸੀ। ਇਸ ਤੋਂ ਇਲਾਵਾ ਕਾਕਰੋਚ ਜਨਤਾ ਪਾਰਟੀ ਨੇ ਕਿਹਾ ਕਿ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਗੜਬੜੀਆਂ ਖਿਲਾਫ ਚੱਲ ਰਹੇ ਵਿਰੋਧ ਵਿਖਾਵਿਆਂ ਨੂੰ ਸੁਲਝਾਉਣ ਲਈ ਸਰਕਾਰ ਨਾਲ ਗੱਲਬਾਤ ਵਾਸਤੇ ਤਿਆਰ ਨੇ, ਪਰ ਇਹ ਗੱਲਬਾਤ ਕਿਸੇ ਮੰਤਰੀ ਦੀ ਰਿਹਾਇਸ਼ ਉੱਤੇ ਨਹੀਂ ਬਲਕਿ ਕਿਸੇ ਨਿਰਪੱਖ ਥਾਂ ਉੱਤੇ ਹੋਣੀ ਚਾਹੀਦੀ ਹੈ। ਕਾਕਰੋਚ ਜਨਤਾ ਪਾਰਟੀ ਦੇ ਬੁਲਾਰਿਆਂ ਨੇ ਜੰਤਰ ਮੰਤਰ ਉੱਤੇ ਧਰਨੇ ਵਾਲੀ ਥਾਂ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਜਥੇਬੰਦੀ ਨੂੰ ਦੱਸਿਆ ਕਿ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਗੱਲਬਾਤ ਲਈ ਉਹਨਾਂ ਨੂੰ ਆਪਣੀ ਰਿਹਾਇਸ਼ ਉੱਤੇ ਸੱਦਿਆ ਹੈ। ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦਾ ਇਹ ਅੰਦੋਲਨ ਹੁਣ ਸਿਰਫ ਦਿੱਲੀ ਦੀਆਂ ਹੱਦਾਂ ਤੱਕ ਸੀਮਤ ਨਹੀਂ ਰਿਹਾ। ਗੋਆ, ਮੁੰਬਈ, ਜੈਪੁਰ ਆਪਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ ਅਤੇ ਉਹਨਾਂ ਨੇ ਇਸ ਨੂੰ ਸੁਭਾਵਿਕ ਦੇਸ਼ ਵਿਆਪੀ ਅੰਦੋਲਨ ਕਰਾਰ ਦਿੱਤਾ ਹੈ। ਇਸ ਦਰਮਿਆਨ ਕੇਂਦਰ ਸਰਕਾਰ ਵੱਲੋਂ ਕਾਕਰੋਚ ਜਨਤਾ ਪਾਰਟੀ ਅਤੇ ਨੌਜਵਾਨਾਂ ਦੀਆਂ ਮੰਗਾਂ ਉੱਤੇ ਗੱਲਬਾਤ ਅਤੇ ਪਾਰਲੀਮੈਂਟ ਵਿੱਚ ਪੇਪਰ ਲੀਕ ਉੱਤੇ ਚਰਚਾ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਦਰਮਿਆਨ ਕੇਂਦਰ ਸਰਕਾਰ ਦੀਆਂ ਵਿਰੋਧੀ ਧਿਰਾਂ ਵੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਲਗਾਤਾਰ ਕਰਨੀਆਂ ਨੇ ਅਤੇ ਵਿਦਿਆਰਥੀਆਂ ਉੱਤੇ ਕੋਈ ਹੋਰ ਕਾਰਵਾਈ ਨਾ ਕੀਤੀ ਜਾਵੇ ਇਸ ਲਈ ਵੀ ਸਿਆਸੀ ਧਿਰਾਂ ਕਹਿ ਰਹੀਆਂ ਨੇ। ਉਧਰ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 25ਵੇਂ ਦਿਨ ਵਿੱਚ ਅੱਜ ਦਾਖਲ ਹੋ ਗਈ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਇਹ ਭਰੋਸਾ ਦੇਵੇ ਕਿ ਪ੍ਰੀਖਿਆ ਸੁਧਾਰ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਉੱਤੇ ਕੋਈ ਵੀ ਸਖਤ ਜਾਂ ਬਦਲੇ ਦੀ ਭਾਵਨਾ ਵਾਲੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਤਾਂ ਉਹ ਆਪਣੀ ਭੁੱਖ ਹੜਤਾਲ ਖਤਮ ਕਰਨ ਲਈ ਤਿਆਰ ਨੇ। ਸੋਨਮ ਵਾਂਗਚੁਕ ਨੇ ਆਪਣੀ ਸ਼ਰਤ ਦੱਸਦੇ ਹੋਏ ਇੱਕ ਪੱਤਰ ਵੀ ਜਾਰੀ ਕੀਤਾ ਹੈ। ਉਹਨਾਂ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਮਿਲਣ ਆਏ ਦੋ ਮੰਤਰੀਆਂ ਜੇਪੀ ਨੱਡਾ ਅਤੇ ਜਤਿੰਦਰ ਸਿੰਘ ਨੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਇਸ ਮੁੱਦੇ ਉੱਤੇ ਚਰਚਾ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਉੱਤੇ ਵਿਚਾਰ ਕਰਨਾ ਅਤੇ ਨੀਟ UG ਪੇਪਰ ਲੀਕ ਕਾਰਨ ਆਪਣੀ ਜਾਨ ਗੁਆਉਣ ਵਾਲੇ ਬੱਚਿਆਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣਾ ਵੀ ਸ਼ਾਮਲ ਹੈ। ਵਾਂਗਚੁਕ ਨੇ ਕਿਹਾ ਕਿ ਉਹ ਜਿਉਣਾ ਚਾਹੁੰਦੇ ਨੇ ਅਤੇ ਆਪਣੇ ਵਿਦਿਆਰਥੀਆਂ ਕੋਲ ਵਾਪਸ ਜਾਣਾ ਚਾਹੁੰਦੇ ਨੇ, ਪਰ ਉਹ ਉਹਨਾਂ ਨੌਜਵਾਨਾਂ ਦੀ ਕੀਮਤ ਉੱਤੇ ਅਜਿਹਾ ਨਹੀਂ ਕਰ ਸਕਦੇ ਜਿਨ੍ਹਾਂ ਲਈ ਇਹ ਅੰਦੋਲਨ ਸ਼ੁਰੂ ਹੋਇਆ ਸੀ। ਦੇਸ਼ ਦੀ ਸਰਵਉੱਚ ਅਦਾਲਤ ਯਾਨੀ ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਦੇ ਪਾਰਲੀਮੈਂਟ ਮਾਰਚ ਦੌਰਾਨ ਵਿਦਿਆਰਥੀਆਂ ਉੱਤੇ ਹੋਈ ਪੁਲਿਸ ਕਾਰਵਾਈ ਅਤੇ ਲਾਠੀਚਾਰਜ ਖਿਲਾਫ ਆਈ ਇੱਕ ਪਟੀਸ਼ਨ ਉੱਤੇ ਤੁਰੰਤ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨ ਪਾਉਣ ਵਾਲੇ ਵਕੀਲ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਦਾਲਤ ਦਾ ਸਮਾਂ ਬਰਬਾਦ ਨਾ ਕੀਤਾ ਜਾਵੇ। ਜਦੋਂ ਵਕੀਲ ਨੇ ਅਦਾਲਤ ਦੇ ਸਾਹਮਣੇ ਨੀਟ ਪੇਪਰ ਲੀਕ
ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਉੱਤੇ ਪੁਲਿਸ ਵੱਲੋਂ ਕੀਤੀ ਗਈ ਕਥਿਤ ਬਰਬਰਤਾ ਅਤੇ ਜ਼ਾਲਮਾਨਾ ਕਾਰਵਾਈ ਦੇ ਵੀਡੀਓ ਸਬੂਤ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਚੀਫ ਜਸਟਿਸ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਉਹ ਇਹਨਾਂ ਵੀਡੀਓਜ਼ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ ਅਤੇ ਅਦਾਲਤ ਕੋਲ ਅਜਿਹੀਆਂ ਵੀਡੀਓਜ਼ ਵੇਖਣ ਦਾ ਸਮਾਂ ਨਹੀਂ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਇਸੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਰੰਤ ਸੁਣਵਾਈ ਜਾਂ ਸੁਓ ਮੋਟੋ ਯਾਨੀ ਕਿ ਖੁਦ ਨੋਟਿਸ ਲੈਣ ਤੋਂ ਸਾਫ਼ ਨਾ ਕਰ ਦਿੱਤੀ ਹੈ। ਬੀਤੇ ਦਿਨ ਦਿੱਲੀ ਹਾਈ ਕੋਰਟ ਨੇ ਵੀ ਪੁਲਿਸ ਦੀ ਵੱਧ ਰਹੀ ਤਾਕਤ ਅਤੇ ਕਾਰਵਾਈ ਵਿਰੁੱਧ ਆਰਜ਼ੀ ਤੌਰ ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਇਸ ਸਖਤ ਰੁਖ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ ਕਿਉਂਕਿ ਵਿਰੋਧੀ ਧਿਰ ਲਗਾਤਾਰ ਪੁਲਿਸ ਕਾਰਵਾਈ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਘੇਰ ਰਹੀ ਹੈ। ਪੰਜਾਬ ਅੰਦਰ ਪ੍ਰਾਈਵੇਟ ਸਕੂਲ ਐਸੋਸੀਏਸ਼ਨਾਂ ਨੇ ਸੂਬਾ ਸਰਕਾਰ ਦੇ ਉਸ ਆਰਡੀਨੈਂਸ ਦਾ ਵਿਰੋਧ ਕੀਤਾ ਹੈ ਜਿਸ ਵਿੱਚ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰ ਦਿੱਤਾ ਗਿਆ ਸੀ ਅਤੇ ਸਕੂਲਾਂ ਨੂੰ ਪਿਛਲੇ 3 ਸਾਲਾਂ ਦੌਰਾਨ ਨਿਰਧਾਰਿਤ ਹੱਦ ਤੋਂ ਵੱਧ ਇਕੱਠੀ ਗਈ ਫੀਸ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸਕੂਲ ਵਾਲਿਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸਕੂਲਾਂ ਅਤੇ ਸਿੱਖਿਆ ਖੇਤਰ ਦੀ ਸਥਿਤੀ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਪ੍ਰਾਈਵੇਟ ਸਕੂਲ ਮਿਲ ਕੇ ਕਾਨੂੰਨੀ ਰਾਹਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ। ਸਕੂਲ ਐਸੋਸੀਏਸ਼ਨਾਂ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਹਾਲੇ ਵੀ ਕੋਵਿਡ-19 ਮਹਾਮਾਰੀ ਦੌਰਾਨ ਹੋਏ ਨੁਕਸਾਨ ਤੋਂ ਉਭਰ ਰਹੇ ਨੇ ਅਤੇ ਕੰਮਕਾਜ ਨੂੰ ਜਾਰੀ ਰੱਖਣ ਲਈ ਲਏ ਗਏ ਕਰਜ਼ਿਆਂ ਦੀ ਅਦਾਇਗੀ ਕਰ ਰਹੇ ਨੇ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਸਮੇਂ ਦੀਆਂ ਰਿਫੰਡ ਫੀਸਾਂ ਖਾਸ ਤੌਰ ਤੇ ਘੱਟ ਫੀਸ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਅਤੇ ਇੱਥੋਂ ਤੱਕ ਕਿ ਕੁਝ ਸੰਸਥਾਵਾਂ ਨੂੰ ਬੰਦ ਕਰਨ ਲਈ ਮਜਬੂਰ ਕਰ ਸਕਦੀਆਂ ਨੇ। ਸਕੂਲ ਵਾਲਿਆਂ ਦਾ ਕਹਿਣਾ ਹੈ ਕਿ ਵੱਧ ਰਹੀ ਮਹਿੰਗਾਈ ਅਤੇ ਵੱਧਦੇ ਖਰਚਿਆਂ ਜਿਨ੍ਹਾਂ ਵਿੱਚ ਬਿਜਲੀ, ਕਰਮਚਾਰੀ ਲਾਭ, ਆਵਾਜਾਈ, ਰੱਖ ਰਖਾਅ ਅਤੇ ਤਕਨਾਲੋਜੀ ਦੀਆਂ ਲਾਗਤਾਂ ਸ਼ਾਮਲ ਨੇ, ਉਹਨਾਂ ਨੇ ਪਿਛਲੇ 3 ਸਾਲਾਂ ਵਿੱਚ ਖਰਚਿਆਂ ਨੂੰ ਕਾਫੀ ਵਧਾ ਦਿੱਤਾ ਹੈ। ਸੋ ਇਸ ਤਰ੍ਹਾਂ ਪ੍ਰਾਈਵੇਟ ਸਕੂਲ ਵਾਲੇ ਪੰਜਾਬ ਅੰਦਰ ਫੀਸਾਂ ਉੱਤੇ ਲਗਾਮ ਲਾਉਣ ਵਾਲੇ ਸਰਕਾਰੀ ਫੈਸਲੇ ਦੇ ਖਿਲਾਫ ਨਜ਼ਰ ਆ ਰਹੇ ਨੇ। ਚੰਡੀਗੜ੍ਹ ਦੀ CBI ਅਦਾਲਤ ਨੇ ਪੰਜਾਬ ਪੁਲਿਸ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਅਤੇ ਕਥਿਤ ਵਿਚੋਲੇ ਕ੍ਰਿਸ਼ਨਾ ਸ਼ਾਰਦੂ ਦੀਆਂ ਅਰਜ਼ੀਆਂ ਮਨਜ਼ੂਰ ਕਰ ਲਈਆਂ। ਦੋਵਾਂ ਨੇ ਆਪਣੇ ਖਿਲਾਫ ਚੱਲ ਰਹੇ ਰਿਸ਼ਵਤਖੋਰੀ ਦੇ ਮਾਮਲੇ ਦੀ ਅਦਾਲਤੀ ਸੁਣਵਾਈ ਦੌਰਾਨ ਅਦਾਲਤ ਵਿੱਚ ਸਰੀਰਕ ਤੌਰ ਤੇ ਯਾਨੀ ਕਿ ਫਿਜ਼ੀਕਲੀ ਪ੍ਰੈਜ਼ੈਂਟ ਰਹਿਣ ਦੀ ਮੰਗ ਕੀਤੀ ਸੀ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਦੋਵਾਂ ਮੁਲਜ਼ਮਾਂ ਦੀ ਸੁਣਵਾਈ ਦੀ ਅਗਲੀ ਤਰੀਕ ਯਾਨੀ ਕਿ ਅੱਜ 23 ਜੁਲਾਈ ਨੂੰ ਅਦਾਲਤ ਵਿੱਚ ਉਹਨਾਂ ਨੂੰ ਸਰੀਰਕ ਤੌਰ ਤੇ ਪੇਸ਼ ਕੀਤਾ ਜਾਵੇ। ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਨੇ ਅਤੇ ਮਾਡਲ ਜੇਲ੍ਹ ਪੁੜੈਲ ਚੰਡੀਗੜ੍ਹ ਦੇ ਸੁਪਰਡੈਂਟ ਨੂੰ ਉਹਨਾਂ ਦੀ ਅਦਾਲਤ ਵਿੱਚ ਪੇਸ਼ੀ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਅਰਜ਼ੀ ਵਿੱਚ ਹਰਚਰਨ ਭੁੱਲਰ ਨੇ ਮਾਮਲੇ ਦੀ ਹਰ ਸੁਣਵਾਈ ਦੌਰਾਨ ਅਦਾਲਤ ਵਿੱਚ ਖੁਦ ਹਾਜ਼ਰ ਹੋਣ ਦੀ ਇਜਾਜ਼ਤ ਮੰਗੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਅਦਾਲਤੀ ਕਾਰਵਾਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਵਕੀਲ ਨਾਲ ਇਕਾਂਤ ਵਿੱਚ ਗੱਲਬਾਤ ਕਰਨ ਤੇ ਸਲਾਹ ਮਸ਼ਵਰਾ ਕਰਨ ਦੀ ਵੀ ਮੰਗ ਕੀਤੀ ਸੀ। ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਤੁਹਾਨੂੰ ਦੱਸੀਏ ਤਾਂ ਪੰਜਾਬ ਕਾਂਗਰਸ ਵਿੱਚ ਪਿਛਲੇ ਕਈ ਦਿਨਾਂ ਤੋਂ ਅੰਦਰੂਨੀ ਖਿੱਚੋਤਾਣ ਚੱਲਦੀ ਰਹੀ ਹੈ। ਪੰਜਾਬ ਵਿੱਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਦੂਜੇ ਬੰਨੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਧੜਾ ਕਾਫੀ ਸਰਗਰਮ ਨਜ਼ਰ ਆਉਂਦੇ ਰਹੇ। ਇਹ ਵੀ ਸਪਸ਼ਟ ਨਜ਼ਰ ਆਉਂਦਾ ਰਿਹਾ ਕਿ ਚੰਨੀ ਦੀ ਅਗਵਾਈ ਵਿੱਚ ਇਕੱਠੇ ਹੋ ਰਹੇ ਆਗੂ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਗੱਲ ਕਰਦੇ ਰਹੇ ਨੇ ਅਤੇ ਜਥੇਬੰਦਕ ਢਾਂਚੇ ਵਿੱਚ ਤਬਦੀਲੀਆਂ ਤੋਂ ਖੁਸ਼ ਨਹੀਂ ਸੀ ਜਾਪਦੇ, ਪਰ ਹੁਣ ਇਸ ਸਥਿਤੀ ਵਿੱਚ ਤਬਦੀਲੀ ਆਉਂਦੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਹਾਈਕਮਾਨ ਵੱਲੋਂ ਵਿਖਾਏ ਗਏ ਰੁਖ ਤੋਂ ਬਾਅਦ
ਚੰਨੀ ਧੜੇ ਦੇ ਸੁਰ ਪਿਛਲੇ ਕੁਝ ਦਿਨਾਂ ਦੌਰਾਨ ਨਰਮ ਪਏ ਨੇ, ਜਿੱਥੇ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਵਿਖੇ ਵਿਦਿਆਰਥੀਆਂ ਦੇ ਧਰਨੇ ਦੌਰਾਨ ਕਾਂਗਰਸ ਪਾਰਟੀ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਅਤੇ ਗ੍ਰਿਫਤਾਰੀ ਵੀ ਦਿੱਤੀ ਸੀ, ਉੱਥੇ ਹੀ ਹੁਣ ਲੰਘੇ ਕੱਲ ਚਰਨਜੀਤ ਸਿੰਘ ਚੰਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਲਕੁਲ ਨਾਲ ਬੈਠੇ ਨਜ਼ਰ ਆਏ ਨੇ। ਕਾਂਗਰਸੀ ਨੇਤਾ ਇੱਕ ਮੰਚ ਉੱਤੇ ਬੈਠੇ ਨਜ਼ਰ ਆਏ। ਨਵੀਂ ਦਿੱਲੀ ਸਥਿਤ ਇੰਦਰਾ ਭਵਨ ਵਿੱਚ ਹੋਈ ਬੈਠਕ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਨਜ਼ਰ ਆਏ। ਇਸ ਗੱਲ ਦੇ ਪਿੱਛੇ ਖਾਸ ਇੱਕ ਨੁਕਤਾ ਇਹ ਹੈ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਦਾ ਲਗਾਤਾਰ ਵਿਰੋਧ ਕਰਦੇ ਰਹੇ ਚੰਨੀ ਧੜੇ ਨੇ ਹੁਣ ਤੱਕ ਇਹੀ ਕਿਹਾ ਸੀ ਕਿ ਉਹ ਕਿਸੇ ਵੀ ਅਜਿਹੀ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ ਜਿਸ ਵਿੱਚ ਰਾਜਾ ਵੜਿੰਗ ਸ਼ਾਮਲ ਹੋਣਗੇ, ਪਰ ਲੰਘੇ ਕੱਲ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਤਸਵੀਰ ਉਲਟੀ ਨਜ਼ਰ ਆਈ ਅਤੇ ਚੰਨੀ ਅਤੇ ਰਾਜਾ ਵੜਿੰਗ ਇਕੱਠੇ ਬੈਠੇ ਵੇਖੇ ਗਏ ਨੇ। ਇਸ ਦੇ ਬਾਵਜੂਦ ਕਾਂਗਰਸ ਭਾਵੇਂ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਰਟੀ ਅੰਦਰ ਸਭ ਕੁਝ ਠੀਕ ਹੈ, ਪਰ ਸਿਆਸੀ ਮਾਹਿਰ ਹਾਲੇ ਵੀ ਅੰਦਰ ਖਾਤੇ ਕੁਝ ਨਾ ਕੁਝ ਚੱਲਦਾ ਹੋਣ ਦੀ ਗੱਲ ਆਖ ਰਹੇ ਨੇ। ਦਿੱਲੀ ਦਰਬਾਰ ਵਿੱਚ ਹੋਈ ਇਸ ਸੁਲਾਹ ਨੇ ਪੰਜਾਬ ਦੀ ਸਿਆਸਤ ਵਿੱਚ ਕਈ ਨਵੇਂ ਸਵਾਲ ਵੀ ਖੜੇ ਕਰ ਦਿੱਤੇ ਨੇ ਕਿ ਕੀ ਚੰਨੀ ਦੀ ਵਫਾਦਾਰੀ ਦੇ ਦਾਅਵਿਆਂ ਤੋਂ ਬਾਅਦ ਵਾਕਈ ਪ੍ਰਧਾਨਗੀ ਦੀ ਲੜਾਈ ਠੰਡੀ ਪੈ ਗਈ ਹੈ ਜਾਂ ਇਹ ਆਉਣ ਵਾਲੇ ਕਿਸੇ ਵੱਡੇ ਸਿਆਸੀ ਫੇਰਬਦਲ ਦਾ ਸੰਕੇਤ ਵੀ ਹੋ ਸਕਦੇ ਨੇ। ਦਿੱਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਸੁਰ ਲਗਾਤਾਰ ਬਦਲੇ ਹੋਏ ਨਜ਼ਰ ਆਏ ਨੇ। ਉਹਨਾਂ ਇਸ ਤੋਂ ਪਹਿਲਾਂ ਇਹ ਵੀ ਸਪਸ਼ਟ ਕਿਹਾ ਸੀ ਕਿ ਹਾਈ ਕਮਾਂਡ ਦਾ ਹਰ ਫੈਸਲਾ ਸਰਵਉੱਚ ਹੈ ਅਤੇ ਉਹ ਪਾਰਟੀ ਦੀ ਵਿਚਾਰਧਾਰਾ ਖਿਲਾਫ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਹੁਣ ਦਿੱਲੀ ਦੀ ਮੀਟਿੰਗ ਵਿੱਚ ਭਾਵੇਂ ਸਭ ਠੀਕ ਹੋਣ ਦਾ ਸੰਦੇਸ਼ ਦਿੱਤਾ ਗਿਆ ਹੋਵੇ, ਪਰ ਪੰਜਾਬ ਕਾਂਗਰਸ ਦੇ ਅੰਦਰਲਾ ਸਸਪੈਂਸ ਪੂਰੀ ਤਰ੍ਹਾਂ ਹਾਲੇ ਵੀ ਖਤਮ ਹੋਇਆ ਨਹੀਂ ਕਿਹਾ ਜਾ ਸਕਦਾ। ਹੁਣ ਤੁਹਾਨੂੰ ਕੌਮੀ ਖੇਡ ਹਾਕੀ ਅਤੇ ਇਸ ਵਿੱਚ ਪੰਜਾਬੀਆਂ ਦੇ ਯੋਗਦਾਨ ਸੰਬੰਧੀ ਖਬਰ ਸੁਣਾਉਂਦੇ ਹਾਂ। ਅਗਲੇ ਮਹੀਨੇ ਹਾਕੀ ਦਾ ਵਿਸ਼ਵ ਕੱਪ ਹੋਣਾ ਹੈ ਜੋ ਕਿ ਨੈਦਰਲੈਂਡਸ ਅਤੇ ਬੈਲਜੀਅਮ ਵਿਖੇ 15-30 ਅਗਸਤ ਤੱਕ ਖੇਡਿਆ ਜਾਣਾ ਹੈ। FIH ਹਾਕੀ ਵਰਲਡ ਕੱਪ 2026 ਲਈ ਭਾਰਤੀ ਹਾਕੀ ਟੀਮ ਦਾ ਐਲਾਨ ਵੀ ਹੋ ਗਿਆ ਜਿਸ ਵਿੱਚ ਪੰਜਾਬ ਦੇ 8 ਖਿਡਾਰੀਆਂ ਨੇ ਆਪਣੀ ਥਾਂ ਬਣਾਈ ਹੈ। ਪੰਜਾਬ ਦੇ ਇਹਨਾਂ ਖਿਡਾਰੀਆਂ ਵਿੱਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੇ ਨਾਂ ਸ਼ਾਮਲ ਨੇ। ਇਹਨਾਂ ਵਿੱਚੋਂ ਮਨਪ੍ਰੀਤ, ਹਾਰਦਿਕ, ਮਨਦੀਪ ਅਤੇ ਸੁਖਜੀਤ ਜਲੰਧਰ ਨਾਲ ਸੰਬੰਧ ਰੱਖਦੇ ਨੇ, ਜਦਕਿ ਬਾਕੀਆਂ ਦੇ ਵੀ ਸ਼ਹਿਰ ਨਾਲ ਗੂੜੇ ਨਾਤੇ ਨੇ, ਜਿਨ੍ਹਾਂ ਨੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਆਪਣੀ ਖੇਡ ਨੂੰ ਨਿਖਾ ਰਿਹਾ ਹੈ। ਮਨਪ੍ਰੀਤ ਸਿੰਘ ਜੋ ਕਿ ਹਾਲ ਹੀ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣੇ ਨੇ, ਇਸ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਨੇ ਤੇ ਉਹਨਾਂ ਨੂੰ ਕੌਮੀ ਟੀਮ ਦੇ ਮੁੱਖ ਥੰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸੁਖਜੀਤ ਸਿੰਘ ਨੇ ਵੀ ਆਪਣੇ ਜੀਵਨ ਵਿੱਚ ਕਈ ਸਰੀਰਕ ਦਿੱਕਤਾਂ ਨਾਲ ਜੂਝਣ ਤੋਂ ਬਾਅਦ ਟੀਮ ਵਿੱਚ ਆਪਣੀ ਥਾਂ ਬਣਾਈ ਸੀ। ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਵਾਪਸੀ ਕੀਤੀ ਸੀ, ਜਿੱਥੇ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਐਤਕੀ ਵੀ ਆਸ ਕੀਤੀ ਜਾ ਰਹੀ ਹੈ ਕਿ ਪੰਜਾਬੀ ਖਿਡਾਰੀ ਆਪਣੇ ਇਤਿਹਾਸਿਕ ਯੋਗਦਾਨ ਮੁਤਾਬਕ ਭਾਰਤੀ ਹਾਕੀ ਟੀਮ ਨੂੰ ਵਿਸ਼ਵ ਕੱਪ ਵਿੱਚ ਮਜ਼ਬੂਤੀ ਪ੍ਰਦਾਨ ਕਰਨਗੇ। ਦੂਜੇ ਬੰਨੇ ਤੁਹਾਨੂੰ ਕ੍ਰਿਕਟ ਦੀ ਖਬਰ ਸੁਣਾਈਏ ਤਾਂ ਭਾਰਤ ਦੀ ਕ੍ਰਿਕਟ ਟੀਮ ਆਇਰਲੈਂਡ ਅਤੇ ਇੰਗਲੈਂਡ ਵਿੱਚ ਖੇਡਣ ਤੋਂ ਬਾਅਦ ਹੁਣ ਜ਼ਿੰਬਾਬਵੇ ਦੇ ਦੌਰੇ ਉੱਤੇ ਪਹੁੰਚ ਗਈ ਹੈ ਅਤੇ ਅੱਜ ਤੋਂ ਭਾਰਤ ਅਤੇ ਜ਼ਿੰਬਾਬਵੇ ਦਰਮਿਆਨ T20 ਮੈਚਾਂ ਦੀ ਲੜੀ ਸ਼ੁਰੂ ਹੋ ਰਹੀ ਹੈ। ਇਸੇ ਤੁਹਾਨੂੰ ਧਿਆਨ ਦੇਣ ਵਾਲੀ ਗੱਲ ਇਹ ਦੱਸੀਏ ਕਿ ਭਾਰਤ ਦੀ T20 ਕ੍ਰਿਕਟ ਟੀਮ ਦੇ ਨਵੇਂ ਕਪਤਾਨ ਸ਼੍ਰੇਯਸ ਅਈਅਰ ਦੀ ਅਗਵਾਈ ਹੇਠ ਭਾਰਤ ਦੀ ਟੀਮ ਪਹਿਲਾਂ ਆਇਰਲੈਂਡ ਵਿੱਚ ਲੜੀ ਹਾਰ ਗਈ ਸੀ ਅਤੇ ਫਿਰ ਇੰਗਲੈਂਡ ਵਿੱਚ ਵੀ ਲੜੀ ਹਾਰ ਗਈ ਸੀ। ਹੁਣ ਭਾਰਤ ਦੀ T20 ਟੀਮ
ਇਸ ਵਿੱਚ ਵਧੇਰੇ ਤਰ ਨੌਜਵਾਨ ਖਿਡਾਰੀ ਸ਼ਾਮਲ ਨੇ। ਜ਼ਿੰਬਾਬਵੇ ਵਿੱਚ ਅੱਜ ਤੋਂ ਖੇਡਦੀ ਹੋਈ ਨਜ਼ਰ ਆਵੇਗੀ। ਪਹਿਲਾ ਮੈਚ ਅੱਜ ਹਰਾਰੇ ਵਿਖੇ ਖੇਡਿਆ ਜਾਣਾ ਹੈ ਅਤੇ ਸ਼੍ਰੇਯਸ ਅਈਅਰ T20 ਕ੍ਰਿਕਟ ਟੀਮ ਦੇ ਕਪਤਾਨ ਬਣਨ ਤੋਂ ਬਾਅਦ ਆਪਣੀ ਪਹਿਲੀ ਜਿੱਤ ਦੀ ਉਡੀਕ ਕਰ ਰਹੇ ਨੇ ਤੇ ਸੰਭਾਵਨਾ ਹੈ ਕਿ ਜ਼ਿੰਬਾਬਵੇ ਵਿੱਚ ਆਖਿਰਕਾਰ ਉਹਨਾਂ ਨੂੰ ਪਹਿਲੀ ਜਿੱਤ ਹਾਸਲ ਹੋਵੇਗੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਜੰਮੂ ਕਸ਼ਮੀਰ ਦੇ ਅਨੰਤਨਾਗ ਵਿਖੇ ਇੱਕ ਦਹਿਸ਼ਤੀ ਹਮਲੇ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਗਈ ਹੈ ਅਤੇ ਵਾਰਦਾਤ ਤੋਂ ਬਾਅਦ ਦਹਿਸ਼ਤਗਰਦ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਇਸ ਦਰਮਿਆਨ ਬਾਰਿਸ਼ ਦੇ ਕਰਕੇ ਸ੍ਰੀ ਅਮਰਨਾਥ ਯਾਤਰਾ 4 ਦਿਨਾਂ ਤੋਂ ਮੁਲਤਵੀ ਸੀ ਜਿਸ ਕਾਰਨ ਕੋਈ ਹੋਰ ਵੱਡਾ ਨੁਕਸਾਨ ਤੋਂ ਬਚਾ ਹੋ ਗਿਆ। ਇਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਫੋਰਸਾਂ ਵੱਲੋਂ ਵੱਖ ਵੱਖ ਥਾਵਾਂ ਉੱਤੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਗਈ ਹੈ। ਦਿੱਲੀ ਵਿੱਚ ਹੋ ਰਹੇ ਰੋਸ ਪ੍ਰਦਰਸ਼ਨਾਂ ਦੇ ਸੇਕ ਪੰਜਾਬ ਵਿੱਚ ਵੀ ਵੇਖਿਆ ਗਿਆ। ਭਾਜਪਾ ਦੇ ਖਿਲਾਫ ਕਾਂਗਰਸੀ ਵਰਕਰਾਂ ਨੇ ਲੰਘੇ ਕਰ ਰੋਸ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਦੇ ਵਰਕਰਾਂ ਨੇ ਕਾਂਗਰਸ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਦੋਵੇਂ ਧਿਰਾਂ ਇਸ ਮੁੱਦੇ ਤੇ ਇੱਕ ਦੂਜੇ ਨੂੰ ਪੰਜਾਬ ਵਿੱਚ ਵੀ ਘੇਰਦੀਆਂ ਨਜ਼ਰ ਆਈਆਂ ਨੇ। ਆਰਥਿਕ ਸੰਕਟ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਪੰਜਾਬ ਦਾ ਬਿਜਲੀ ਬੋਰਡ ਯਾਨੀ ਕਿ ਪਾਵਰਕੌਮ 10,000 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਕਰ ਰਿਹਾ ਹੈ। ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ ਕਿ AI ਨੂੰ ਇੱਕ ਸਬਜੈਕਟ ਵਜੋਂ ਪੜ੍ਹਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ। ਰਾਵੀ ਦਰਿਆ ਦਾ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧਿਆ ਹੋਇਆ ਵੇਖਿਆ ਗਿਆ ਜਿਸ ਕਾਰਨ ਦਰਿਆ ਦੇ ਨਾਲ ਲੱਗਦੀਆਂ ਖੇਤੀਬਾੜੀਆਂ ਵਾਲੀਆਂ ਜ਼ਮੀਨਾਂ ਵਿੱਚ ਪਾਣੀ ਦਾਖਲ ਹੋਣ ਬਾਰੇ ਵੀ ਸੂਚਨਾ ਮਿਲੀ ਹੈ। ਰਾਵੀ ਦਰਿਆ ਦੇ ਨੇੜੇ ਵਸਦੇ ਲੋਕ ਕਾਫੀ ਸਹਿਮੇ ਹੋਏ ਨੇ ਅਤੇ ਹੜ੍ਹ ਦਾ ਖਤਰਾ ਉੱਥੇ ਹੁਣ ਹੀ ਮੰਡਰਾਉਣ ਲੱਗ ਪਿਆ। ਪਿੱਛੋਂ ਆ ਰਹੇ ਪਾਣੀ ਦੇ ਤੇਜ਼ ਵਹਾਅ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸੋਸ਼ਲ ਮੀਡੀਆ ਤੇ ਅਕਸਰ ਚਰਚਾ ਵਿੱਚ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਤੇ ਉਸਦੀ ਮਾਤਾ ਖਿਲਾਫ ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼ ਹੇਠ ਫਤਿਹਗੜ੍ਹ ਸਾਹਿਬ ਵਿਖੇ ਕੇਸ ਦਰਜ ਹੋ ਗਿਆ। ਪੰਜਾਬ ਅੰਦਰ ਸਫਾਈ ਕਰਮਚਾਰੀ ਇਨੀ ਦਿਨੀ ਹੜਤਾਲ ਉੱਪਰ ਚੱਲ ਰਹੇ ਨੇ। 15,000 ਤੋਂ ਵਧੇਰੇ ਸਫਾਈ ਕਰਮਚਾਰੀ ਹੜਤਾਲ ਉੱਤੇ ਨੇ ਜਿਸ ਕਾਰਨ ਕੂੜੇ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਉੱਤੋਂ ਮੌਨਸੂਨ ਦਾ ਸੀਜ਼ਨ ਹੋਣ ਕਰਕੇ ਮਹਾਮਾਰੀ ਫੈਲਣ ਦਾ ਖਤਰਾ ਵੀ ਗਹਿਰਾਉਂਦਾ ਜਾ ਰਿਹਾ ਹੈ। ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਕਿਸਾਨਾਂ ਦਾ ਰੋਸ ਇੱਕ ਵਾਰ ਫਿਰ ਵਿਖਿਆ। ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਹੋਇਆ ਅਤੇ ਪੰਜਾਬਪੁਰ ਦੇ ਟੋਲ ਪਲਾਜ਼ੇ 3 ਘੰਟੇ ਪਰਚੀ ਮੁਕਤ ਕਿਸਾਨਾਂ ਵੱਲੋਂ ਰੱਖੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਾਜ ਇਨੀ ਦਿਨੀ UK ਦੇ ਦੌਰੇ ਉੱਤੇ ਨੇ ਜਿੱਥੇ ਉਹਨਾਂ ਖਾਲਸਾ ਏਡ ਦੇ ਰਵੀ ਸਿੰਘ ਨਾਲ ਮੁਲਾਕਾਤ ਕੀਤੀ ਹੈ ਤੇ ਕਾਰਜਾਂ ਸੰਬੰਧੀ

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
3: ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ
2: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ ਤਾਰੀਖ ਨੋਟ ਕਰ ਲਓ 24 ਜੁਲਾਈ ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ ਲੌਗ ਆਨ ਕਰੋ www.milnatickets.com ਤੇ ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮ ਨੂੰ ਕਾਲ ਕਰ ਸਕਦੇ ਹੋ 647-783-9873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਦੋਸਤਾਂ ਨੂੰ, ਮਿੱਤਰਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੁੜ ਚੁੱਕੇ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਆ ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:05 ਹੋ ਚੁੱਕੇ ਆ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹੇ ਸੋ ਰੋਜ਼ ਜਦੋਂ ਮਾਈਕ ਛੱਡ ਕੇ ਜਾਈਦਾ ਅਤੇ ਆਉਣ ਦਾ ਵਾਅਦਾ ਕਰੀਦਾ ਅਤੇ ਅੱਜ ਇੱਕ ਖੂਬਸੂਰਤ ਆਮਦ ਦੀ ਗੱਲਬਾਤ ਕਰਾਂਗੇ ਰੋਜ਼ ਤੁਹਾਡੇ ਨਾਲ ਇੱਕ ਖੂਬਸੂਰਤ ਆਵਾਜ਼ ਦਾ ਜ਼ਿਕਰ ਕਰੀਦਾ ਰੋਜ਼ ਤੁਹਾਡੇ ਨਾਲ ਇੱਕ ਖੂਬਸੂਰਤ ਮੈਸੇਜ ਸ਼ੇਅਰ ਕਰੀਦਾ ਕਿ ਕੁਛ ਖਾਸ ਹੋਣ ਜਾ ਰਿਹਾ 24 ਜੁਲਾਈ ਦੀ ਸ਼ਾਮ ਨੂੰ ਕੁਛ ਇੱਕ ਐਸਾ ਨਜ਼ਾਰਾ ਲੱਗਣ ਜਾ ਰਿਹਾ ਕਿ ਅਸੀਂ ਸਾਰਿਆਂ ਨੇ ਉਹ ਜਿਹੜੀ ਮੂਵਮੈਂਟ ਆ ਨਾ ਅਸੀਂ ਆਪਣੇ ਦਿਲਾਂ ਦੇ ਵਿੱਚ ਕੈਪਚਰ ਕਰ ਲੈਣੀ ਆ ਕਿਉਂਕਿ ਸੁਣਦੇ ਤਾਂ ਅਸੀਂ ਰੋਜ਼ ਹੀ ਹਾਂ ਪਰ ਕੁਛ ਖਾਸ ਕੁਛ ਐਸਾ ਕਿ ਜਿਹੜਾ ਸਾਡੇ ਜ਼ਿਹਨ ਦੇ ਵਿੱਚ ਜਿਹੜਾ ਸਾਡੇ ਦਿਲ ਦੇ ਵਿੱਚ ਘਰ ਘਰ ਜਾਵੇ ਐਸੀ ਆਵਾਜ਼ ਨੂੰ ਸੁਣਨ ਜਾ ਰਿਹਾ 24 ਜੁਲਾਈ ਨੂੰ ਸੋ 905-673-3337 9056733337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ ਅਤੇ ਅੱਜ ਸਾਡੇ ਜਿਹੜੇ ਖਾਸ ਮਹਿਮਾਨ ਆ ਉਹਨਾਂ ਵਾਸਤੇ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਕਈ ਕੁਛ ਐਸੇ ਸ਼ਖਸ ਹੁੰਦੇ ਨੇ ਕੁਛ ਐਸੀਆਂ ਰੂਹਾਂ ਹੁੰਦੀਆਂ ਨੇ ਕਿ ਕਈ ਵਾਰੀ ਉਹਨਾਂ ਨੂੰ ਮਿਲੀਏ ਅਤੇ ਮਿਲ ਕੇ ਫਿਰ ਦਿਲ ਕਰਦਾ ਕਿ ਨਹੀਂ ਫਿਰ ਮਿਲੀਏ ਅਤੇ ਕਹਿੰਦੇ ਕਿ ਥੋੜਿਆਂ ਵਾਂਗੂ ਥੁੜ ਕੇ ਮਿਲੀਏ ਭਾਅ ਜੀ ਥੋੜਿਆਂ ਵਾਂਗੂ ਥੁੜ ਕੇ ਮਿਲੀਏ ਅਤੇ ਪੰਛੀਆਂ ਵਾਂਗੂ ਉੜ ਕੇ ਮਿਲੀਏ ਜੇ ਕੋ ਵਸ ਚੱਲੇ ਨਾ ਸਾਡਾ ਜੇ ਸਾਡੇ ਵਿੱਚ ਹਿੰਮਤ ਹੋਵੇ ਜੇ ਸਾਨੂੰ ਅਕਾਲ ਪੁਰਖ ਨੇ ਖੰਭ ਦਿੱਤੇ ਹੋਣ ਤਾਂ ਫਿਰ ਅਸੀਂ ਇਹੀ ਕਹਾਂਗੇ ਕਿ ਥੋੜਿਆਂ ਵਾਂਗੂ ਥੁੜ ਕੇ ਮਿਲੀਏ ਪੰਛੀਆਂ ਵਾਂਗੂ ਉੜ ਕੇ ਮਿਲੀਏ ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ ਸੋ 905-673-3337 ਇਹ ਖੂਬਸੂਰਤ ਆਵਾਜ਼ ਦੇ ਤੁਹਾਨੂੰ ਰੂਬਰੂ ਕਰਵਾਉਣੇ ਆ ਅਤੇ ਤੁਸੀਂ ਗੈਸ ਕਰ ਲਿਓ ਫਿਰ ਉਹ ਆਵਾਜ਼ ਵੈਸੇ ਤਾਂ ਸਭ ਦੇ ਦਿਲਾਂ 'ਚ ਕਾਰ ਕੀਤੀ ਹੋਈ ਆ ਸੋ ਤੁਹਾਡੀ ਨਜ਼ਰ ਜੀ ਸਰ

0: ਤੁਸੀਂ ਇਸ ਆਵਾਜ਼ ਨੂੰ ਸੁਰਖਰੂ ਕਰ ਦਿੱਤਾ ਮੈਨੂੰ ਲੱਗਦਾ। ਸਭ ਦੇ ਦਿਮਾਗ ਦੇ ਵਿੱਚ ਤੁਸੀਂ ਗੱਡੀਆਂ ਚਲਾ ਰਹੇ ਹੋ, ਬੱਸਾਂ 'ਚੋਂ, ਟਰੱਕਾਂ 'ਚੋਂ, ਗੱਡੀਆਂ 'ਚ, ਘਰਾਂ 'ਚੋਂ, ਕਿੱਥੋਂ ਕਿੱਥੋਂ ਤੁਸੀਂ ਸੁਣ ਰਹੇ ਹੋ। 905-673-3337 ਪਰ ਅੱਜ ਇੱਕ ਖਾਸ ਕੌਲਮ ਹੈ, ਉਹ ਮਾਫ਼ ਕਰਨਾ ਮੈਨੂੰ, ਤੁਸੀਂ 2 ਮਿੰਟ ਦੇ ਦਿਓ, ਥੋੜ੍ਹੀਆਂ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਸੋ ਤੁਸੀਂ ਗੈਸ ਕਰ ਸਕਦੇ ਹੋ ਆਵਾਜ਼ ਕਿਸ ਦੀ ਆ, ਮੈਨੂੰ ਕੋਈ ਦੱਸ ਸਕਦਾ? ਦੋਸਤ, ਮੈਂ 1-2 ਕਾਲ ਲਾਊਂਗਾ ਕਿਉਂਕਿ ਮੈਂ ਸਮਾਂ ਬਹੁਤ ਕੀਮਤੀ, ਅੱਜ ਤਾਂ ਮੇਰਾ ਇੱਕ ਇੱਕ ਮਿੰਟ ਕੀਮਤੀ ਆ। ਕਹਿੰਦੇ ਨਹੀਂ ਹੁੰਦੇ ਕਿ ਅੱਜ ਕੌਣ ਪ੍ਰਾਹੁਣਾ ਆਇਆ ਨਹੀਂ, ਫੁੱਲ ਖਿੜ ਗਏ ਨੇ ਸੂਹੇ ਸਾਡੇ, ਅੱਜ ਸਟੂਡੀਓ ਦੇ ਵਿੱਚ ਫੁੱਲਾਂ ਦੀ ਸ਼ਹਿਬਰ ਲੱਗੀ ਹੋਈ ਆ। ਸੋ 1 ਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
1: ਵਧੀਆ ਵਧੀਆ ਜੀ, ਮੈਨੂੰ ਮਾਸਟਰ ਸਲੀਮ ਜੀ ਦੀ ਲੱਗਦੀ ਆ।
0: ਹਾਏ ਹਾਏ ਹਾਏ, ਤੁਸੀਂ ਸੁਣਦੇ ਹੋ ਮਾਸਟਰ ਸਲੀਮ ਜੀ ਨੂੰ?
1: ਹਾਂ, ਮਤਲਬ ਬਹੁਤ ਸੁਣਿਆ ਪਹਿਲਾਂ ਤੇ ਹੁਣ ਵੀ।
0: ਅੱਛਾ, ਸੁਣਦੇ ਹੋ? ਸੋ ਦੇਖਦੇ ਹਾਂ ਤੁਹਾਡੀ ਆਵਾਜ਼, ਜਿਹੜੀ ਤੁਹਾਡੀ ਆਵਾਜ਼ ਦਾ ਗੈਸ ਆ ਉਹ ਕਿੱਦਾਂ ਦਾ, ਸਹੀ ਆ ਜਾਂ ਗਲਤ ਆ, ਦੱਸਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸੋ 905-673-3337 ਜੀ, ਗੁਰਿੰਦਰ ਜੀ ਤੁਸੀਂ ਆਉਂਦੇ?
2: ਹੈਲੋ। ਹਾਂਜੀ ਭਰਾਬਰੀ, ਕੀ ਹਾਲ ਨੇ?
0: ਚੜ੍ਹਦੀ ਕਲਾ ਜੀ, ਆਲ ਗੁੱਡ, ਤੁਸੀਂ ਸੁਣਾਓ, ਠੀਕ ਹੋ?
2: ਵਧੀਆ ਜੀ, ਵਧੀਆ ਵਧੀਆ। ਸਲੀਮ ਭਾਜੀ ਨੇ
0: ਇੱਥੇ ਰੱਖ, ਕਿਆ ਬਾਤ ਆ, ਤੁਸੀਂ ਪਕੜ ਲਿਆ ਫਿਰ।
2: ਹਾਂਜੀ ਹਾਂਜੀ,
0: ਕਿੰਨਾ ਕੁ ਸੁਣਿਆ ਤੁਸੀਂ ਮਾਸਟਰ ਸਲੀਮ ਜੀ ਹੁਣਾਂ ਨੂੰ?
2: ਬਹੁਤ ਸੁਣੇ ਜੀ, ਦੁੱਖ ਦੇਣਗੇ ਨੇ ਤਾਂ ਹੁਣ ਵੀ ਸੁਣੀ ਜਾਈਦਾ।
0: ਸੋ
2: ਭਾਈ ਜਾਂਦੇ ਜਾਂਦੇ ਸੁਣਾ ਦੇਣ, ਮੈਂ ਕਿਹਾ 2 ਲਾਈਨਾਂ।
0: ਅਸੀਂ ਜਾਂਦੇ ਜਾਂਦੇ ਨੀ, ਅੱਜ ਤਾਂ ਭਾਜੀ ਆਉਂਦੇ ਆਉਂਦੇ ਹੀ ਆ, ਸੋ ਜਾਂਦੇ ਜਾਂਦੇ ਆਪਾਂ ਸੁਣਾਂਗੇ ਜ਼ਰੂਰ। ਅੱਜ ਤਾਂ ਭਾਜੀ ਯਾਰ, ਤੁਸੀਂ ਮੈਂ ਹੁਣ ਕਿਹਦਾ ਕਿਹਦਾ ਮਾਣ ਰੱਖ ਲਾ, ਮੈਂ ਇਕੱਲੀ ਤੇ ਮੁਲਾਜ਼ਮਦਾਰ ਬਾਹਲੇ, ਸੋ ਇੰਨੀਆਂ ਕੌਲਾਂ, ਮੈਂ ਗੱਲਾਂ ਬਾਤਾਂ ਵੀ ਕਰਨੀਆਂ ਮਾਸਟਰ ਸਲੀਮ ਜੀ ਨਾਲ, ਕਿਉਂਕਿ ਖੁਸ਼ੀਆਂ ਦਾ ਦਿਨ ਆ। ਬਹੁਤ ਸ਼ੁਕਰੀਆ। ਸੋ 1 ਕਾਲ ਲਾਊਂਗਾ ਮੈਂ ਹੁਣ। ਸੋ ਮੈਂ ਸਾਰਿਆਂ ਦਾ ਦਿਲ ਨਹੀਂ ਤੋੜਨਾ ਚਾਹੁੰਦਾ, ਉਹ ਮਾਫ਼ ਕਰਨਾ, ਮੇਰੇ ਤੋਂ ਤਾਂ ਕਾਲ ਹੀ ਕੱਟੀ ਗਈ ਆ। ਸੋ 905-673-3337 ਤੁਸੀਂ, ਮੇਰੇ ਤੋਂ ਸਾਰੀਆਂ ਕਾਲਾਂ ਡਰੋਪ ਹੋ ਗਈਆਂ ਗਲਤੀ ਨਾਲ, ਸੋ ਦੁਬਾਰਾ ਕਾਲ ਕਰ ਲਓ 905-673-3337। ਅਸੀਂ ਬਹੁਤਾ ਸਮਾਂ ਨਾ ਗਵਾਉਂਦੇ ਹਾਂ, ਸਭ ਤੋਂ ਪਹਿਲਾਂ ਅਸੀਂ ਵੈਲਕਮ ਕਰਾਂਗੇ ਮਿਲਣਾ ਈਵੈਂਟਸ ਤੋਂ ਸਾਡੇ ਬਹੁਤ ਪਿਆਰੇ, ਬਹੁਤ ਮਹਿਬੂਬ ਅਜ਼ੀਜ਼ ਰੋਹਨ ਸ਼ਰਮਾ ਜੀ ਦਾ, ਔਰ ਨਾਲ ਦੀ ਨਾਲ ਮਾਸਟਰ ਸਲੀਮ ਇਨ ਦਾ ਹਾਊਸ, ਰੇਡੀਓ ਪ੍ਰੋਗਰਾਮ ਦੇ ਵਿਹੜੇ ਮਾਸਟਰ ਸਲੀਮ ਜੀ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਮਾਸਟਰ ਸਲੀਮ ਜੀ, ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਅਤੇ ਬਹੁਤ ਬਹੁਤ ਤੁਹਾਡਾ ਵੈਲਕਮ ਆ ਸਾਡੇ ਸਟੂਡੀਓ ਦੇ ਵਿੱਚ, ਤੁਸੀਂ ਭਾਗ ਲਾਏ ਸਾਨੂੰ ਅਤੇ ਅਸੀਂ ਤਾਂ ਧੰਨ ਹੋ ਗਏ ਜੀ।
3: ਮਹਾਰਾਜ ਜੀ, ਬਹੁਤ ਮਿਹਰਬਾਨੀ ਪ੍ਰਭਾ ਜੀ, ਔਰ ਜਿੰਨੇ ਵੀ ਤੁਹਾਡੇ ਰੇਡੀਓ ਨੂੰ ਸੁਣ ਰਹੇ ਨੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ, ਔਰ ਬਸ ਆਸ਼ੀਰਵਾਦ ਬਣਾਏ ਰੱਖੋ ਜੀ, ਮਿਹਰਬਾਨੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਉਸ ਤੋਂ ਬਾਅਦ ਮੈਂ ਵੈਲਕਮ ਕਰੂੰਗਾ ਸਾਡੇ ਬਹੁਤ ਪਿਆਰੇ ਅਜ਼ੀਜ਼ ਰੋਹਨ ਸ਼ਰਮਾ ਜੀ ਦਾ, ਮਿਲਣਾ ਈਵੈਂਟਸ ਤੋਂ। ਰੋਹਨ ਵੀਰੇ, ਆਪਣੀ ਗੱਲਬਾਤ ਰੋਜ਼ ਹੁੰਦੀ ਰਹਿੰਦੀ, ਹੁਣ ਤਾਂ ਮੈਨੂੰ ਲੱਗਦਾ ਮੇਰੀ ਆਪਦੀ ਘਰ ਵਾਲੀ ਨਾ ਇੰਨੀ ਗੱਲ ਨਹੀਂ ਹੁੰਦੀ ਜਿਵੇਂ ਤੁਹਾਡੇ ਨਾਲ
4: ਹੁੰਦੀ ਆ। ਜਿਹਦੇ ਭਰਾਵਾਂ ਦੀ ਗੱਲਬਾਤ ਜ਼ਿਆਦਾ ਹੋਣੀ ਚਾਹੀਦੀ ਹੈ।
0: ਸੋ ਬਿਲਕੁਲ ਨਹੀਂ, ਮੈਨੂੰ ਲਾਮੇ ਮਿਲਦੇ ਆ, ਕਹਿੰਦੇ ਪਿਛਲੇ 20 ਦਿਨਾਂ ਤੋਂ ਮੈਂ ਰੱਜ ਕੇ ਘਰ ਹੀ ਨਹੀਂ ਗਿਆ ਗਾ। ਸੋ ਜਿੱਦਣ ਭੱਜੇ ਰਹੀਦਾ, ਸੋ ਸਾਨੂੰ ਇਹ ਲੱਗਦਾ ਕਿ ਜਿਹੜਾ ਇਹ ਵਿਆਹ ਵਰਗਾ ਹੀ ਹੈ ਇੱਕ ਮਾਹੌਲ।
4: ਬਿਲਕੁਲ
0: ਭਾਜੀ, ਅਸੀਂ ਭਾਜੀ ਯਕੀਨ ਕਰਿਓ ਕਿ ਅਸੀਂ ਬਸ ਦਿਨੇ ਨਿਕਲੀ ਦਾ, ਰਾਤ ਨੂੰ ਮੈਨੂੰ ਲੱਗਦਾ ਮੈਂ 11 ਵਜੇ ਦਾ ਨਿਕਲਿਆ। ਸੋ ਪੋਸਟਰ ਲਾਓ, ਦੋਸਤਾਂ ਨੂੰ ਮਿਲੋ, ਸੋ ਇੱਧਰ ਉੱਧਰ, ਸੋ ਵਿਆਹ ਵਰਗਾ ਮਾਹੌਲ ਬਣਿਆ ਹੋਇਆ। ਸੋ 905-673-3337 ਓਕੇ ਬਾਦਸ਼ਾਹ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਤੁਹਾਡਾ ਨਾਮ ਆ ਰਿਹਾ?
5: ਹਾਂਜੀ, ਸਰਪੰਚ ਬੋਲ ਰਹੇ ਜੀ।
0: ਜੀ ਸਰਪੰਚ ਸਾਹਿਬ, ਸਰਪੰਚ, MLA, MP ਅੱਜ ਤਾਂ ਸਾਰੇ ਆ ਸਕਦੇ ਕਿਉਂਕਿ ਅੱਜ ਸਾਡੇ ਵਿਹੜੇ ਉਦੋਂ ਵੀ ਵੱਡੀਆਂ ਹਸਤੀਆਂ ਆਈਆਂ ਹੋਈਆਂ ਨੇ ਜੀ। ਸਰ ਆਨਲਾਈਨ ਤੁਸੀਂ ਆਉਣਾ ਰਹੋ ਜੀ।
5: ਮਾਸਟਰ ਜੀ, ਬਹੁਤ ਬਹੁਤ ਵੈਲਕਮ ਜੀ।
3: ਮਿਹਰਬਾਨੀ ਭਾਜੀ, ਸ਼ੁਕਰੀਆ ਜੀ, ਥੈਂਕ ਯੂ ਜੀ।
5: ਤੁਹਾਡੇ ਉਹ ਗੱਲਾਂ ਹੁਣੇ ਚਲੋ ਯਾਦ ਕਰ ਰਹੇ ਸੀ, ਤੇ ਇਹਦੇ ਆਪਣੇ ਸਿੱਧੂ ਸਾਹਿਬ ਤੇ ਰਹੋ ਜੀ, ਚਲੋ ਬਹੁਤ ਰੌਣਕ ਲਾਉਂਦੇ ਆ ਤੁਹਾਡੇ ਬਾਰੇ ਪਿਆਰ ਜਾਂ ਸਰਕਾਰ। ਇੱਕ ਦਿਨ ਇਹਨਾਂ ਨੇ ਵਧੀਆ ਕੀਤਾ ਬਜ਼ੁਰਗਾਂ ਵਾਸਤੇ, ਬੱਚਿਆਂ ਵਾਸਤੇ, ਕੋਈ ਇੱਕ ਆਸ਼ੀਰਵਾਦ ਹੈ ਜੀ ਬਜ਼ੁਰਗਾਂ ਦਾ।
3: ਸ਼ੁਕਰੀਆ ਭਾਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਜੀ ਜੀ ਸਰਪੰਚ ਸਾਹਿਬ, ਤੁਸੀਂ ਬਜ਼ੁਰਗਾਂ ਚ ਨਹੀਂ ਹੋਦੇ, ਤੁਸੀਂ ਆ ਰਹੇ ਹੋ ਨਾ?
5: ਮੈਂ ਬਿਲਕੁਲ ਆ ਰਿਹਾ ਜੀ ਤੁਹਾਡੇ ਕੋਲੇ ਬੈਠਾ ਕੇ।
0: ਉਹ ਕੀ ਬਾਤ, ਫਿਰ ਅਸੀਂ ਅਸੀਂ ਤਾਂ ਬਹਿਣ ਵਾਲੇ ਜੀ ਨਾ, ਅਸੀਂ ਤਾਂ ਖਲੋਣ ਵਾਲੇ ਜੋ, ਅਸੀਂ ਤਾਂ ਉੱਥੇ ਤੁਹਾਨੂੰ ਜੀ ਆਏ ਨੂੰ ਅੱਖ ਵਾਲੇ ਚੋਂ ਜੀ। ਬਹੁਤ ਸ਼ੁਕਰੀਆ, ਬਹੁਤ ਜ਼ਰੂਰ ਪਹੁੰਚੋ, ਥੈਂਕ ਯੂ ਸੋ ਮੱਚ ਜੀ, ਬਹੁਤ ਮੁਹੱਬਤ, ਬਹੁਤ ਪਿਆਰ। ਸੋ ਹੁਣ ਮੈਨੂੰ ਥੋੜ੍ਹੀ ਜਿਹੀ ਮਾਫੀ ਦਿਓ, ਬਹੁਤ ਸਾਰੀਆਂ ਕਾਲਸ ਆ ਦੋਸਤੋ, ਤੁਸੀਂ ਥੋੜ੍ਹਾ ਜਿਹਾ ਹੋਲਡ ਰੱਖਿਓ ਕਿਉਂਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਇਸ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਸੀਗਾ। ਸੋ ਅਸੀਂ ਪਿਛਲੇ 1 ਮਹੀਨੇ ਤੋਂ ਆਲਮੋਸਟ ਅਸੀਂ ਤੁਹਾਨੂੰ ਮੈਸੇਜ ਦਿੰਦੇ ਆ ਰਹੇ ਹਾਂ ਕਿ 24 ਜੁਲਾਈ ਨੂੰ ਬਸ ਦਿਨ ਰਹਿ ਗਏ ਆ, 2 ਅਤੇ ਘੜੀਆਂ ਰਹਿ ਗਈਆਂ, ਬਹੁਤ ਘੱਟ, ਅਤੇ ਸਮਾਂ ਤੁਹਾਡੇ ਕੋਲ ਇਹ ਆ ਕਿ 4-5 ਘੰਟੇ ਹੀ ਆ। ਅਸੀਂ ਤੁਹਾਨੂੰ ਅੱਜ ਸਪੈਸ਼ਲ, ਵੈਸੇ ਤਾਂ ਮੈਂ ਕੱਲ੍ਹ ਵੀ ਅਨਾਊਂਸ ਕੀਤਾ ਸੀਗਾ, ਅੱਜ ਫਿਰ ਕੁਛ ਖਾਸ ਅਸੀਂ ਡੀਲ ਅਨਾਊਂਸ ਕਰਾਂਗੇ, ਪਰ 24 ਜੁਲਾਈ ਦੀਆਂ ਡੇਟਾਂ ਤੁਸੀਂ ਆਪਣੇ ਦਿਲ ਦੀਆਂ ਡਾਇਰੀਆਂ 'ਤੇ ਨੋਟ ਕਰ ਲਓ, ਕਿਉਂਕਿ ਉਸ ਸ਼ਾਮ ਨੂੰ ਇੱਕ ਐਸੀ ਸੁਰਮਈ ਸ਼ਾਮ ਹੋਣੀ ਆ, ਐਸੀ ਖੂਬਸੂਰਤ ਸ਼ਾਮ ਹੋਣੀ ਆ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ, ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ ਪਹੁੰਚਣਾ ਆ। ਸੋ 7 ਵਜੇ ਡੋਰ ਓਪਨ ਹੋ ਜਾਣੇ ਆ ਐਗਜ਼ੈਕਟ, ਸੋ ਤੁਸੀਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿਹੜੇ ਪੁੱਜਣਾ ਆ, ਫਿਰ ਉੱਥੇ ਮਾਸਟਰ ਸਲੀਮ ਜੀ ਦੀ ਗਾਇਕੀ, ਗਾਇਕੀ ਨਹੀਂ ਮੈਂ ਕਹੂੰਗਾ ਕਿ ਐਸਾ ਗੀਤ ਜਿਹੜਾ ਤੁਹਾਡੀਆਂ ਜਿਹੜੀਆਂ ਰੂਹਾਂ ਦੇ ਵਿੱਚ ਅੰਦਰ ਨਹੀਂ, ਜਿਵੇਂ ਆਪਾਂ ਖੂਨ ਲੈਂਦੇ ਹਾਂ, ਬਲੱਡ ਲੈਂਦੇ ਹਾਂ ਕਿਸੇ ਤੋਂ, ਅਤੇ ਆਪਣੀਆਂ ਇੱਕ ਇੱਕ ਨਾੜੀ ਦੇ ਵਿੱਚ ਦੀ ਜਾਂਦਾ, ਸੋ ਇੱਦਾਂ ਉਹ ਗੀਤ, ਉਹ ਸੰਗੀਤ ਤੁਹਾਡੀਆਂ ਰੂਹਾਂ ਦੇ ਵਿੱਚ ਜਾਣਾ। ਮੈਨੂੰ ਤੁਹਾਡੇ ਇੰਨੇ ਪਿਆਰੇ ਪਿਆਰੇ ਮੈਸੇਜ ਮਿਲਦੇ ਆ ਨਾ, ਸੀਰੀਅਸਲੀ ਇਹ ਸਾਰਾ ਕ੍ਰੈਡਿਟ ਸਾਡੇ ਮਿਲਣਾ ਈਵੈਂਟਸ ਨੂੰ ਅਤੇ ਰੋਹਨ ਨੂੰ ਜਾਂਦਾ ਕਿ ਇੰਨੀ ਖੂਬਸੂਰਤ ਆਵਾਜ਼ ਸਾਡੇ ਰੂਬਰੂ ਕੀਤੀ ਆ। ਸੋ ਮੈਂ ਸਮਾਂ ਨਾ ਗਵਾਊਂਗਾ, ਫਿਰ ਇੱਕ ਵਾਰ ਚੱਲਦੇ ਹਾਂ ਰੋਹਨ ਵੱਲ। ਰੋਹਨ, ਪਹਿਲਾਂ ਤਾਂ ਬਈ ਤੇਰਾ ਬਹੁਤ ਸ਼ੁਕਰੀਆ, ਥੈਂਕ ਯੂ, ਕਿਉਂਕਿ ਐਸੀ ਆਵਾਜ਼ ਦੇ ਨਾਲ ਸਾਨੂੰ ਤੋਂ ਜਾਣੂ ਕਰਵਾਇਆ। ਜਾਣੂ ਦਾ ਮਤਲਬ ਇਹ ਹੈ ਕਿ ਅਸੀਂ ਸੁਣਦੇ ਤਾਂ ਰਹੇ ਹਾਂ, ਪਰ ਸਾਨੂੰ ਦਰਸ਼ਨ ਕਰਾਉਣ ਵਾਲਾ ਤੂੰ ਆ, ਸਾਨੂੰ ਮਿਲਾਉਣ ਵਾਲਾ ਤੂੰ ਆ, ਸੋ ਉਹ ਜ਼ਰੀਆ ਬਣਿਆ ਤੂੰ। ਬਹੁਤ ਸ਼ੋਅ ਹੁੰਦੇ ਆ, ਬੜੇ ਆਰਟਿਸਟ ਆਉਂਦੇ ਆ, ਪਰ ਕੁਛ ਐਸੇ ਆਰਟਿਸਟ ਜਿਨ੍ਹਾਂ ਨੂੰ ਅਸੀਂ, ਜਿਵੇਂ ਤੁਸੀਂ ਵੀ ਮੇਰੇ ਨਾਲ ਕਈ ਵਾਰੀ ਸ਼ੇਅਰ ਕਰਦੇ ਹੋ ਕਿ ਬਚਪਨ ਤੋਂ ਸੁਣਿਆ, ਜਿਨ੍ਹਾਂ ਨਾਲ ਸਾਡਾ ਸਾਹਵਾਂ ਵਾਲਾ ਰਿਸ਼ਤਾ ਬਣਿਆ, ਜਿਵੇਂ ਇਹ ਨਹੀਂ ਕਹਿ ਕੇ ਜਾਂਦੇ ਕਿ ਸਾਹਵਾਂ ਵਰਗੀ ਹੈ,
3: ਅਤੇ ਉਹ ਤੱਕ ਯਾਦ ਰਹੇ।
0: ਹਾਂ, ਸੋ ਉਹ ਰਿਸ਼ਤਾ ਬਣਿਆ ਇਹਨਾਂ ਸੰਗੀਤ ਦੇ ਨਾਲ, ਇਹਨਾਂ ਗੀਤਾਂ ਦੇ ਨਾਲ। ਸੋ ਅਸੀਂ ਕੈਸਟਾਂ ਦੇ ਵਿੱਚ ਸਾਈਕਲਾਂ 'ਤੇ ਜਾ ਇਹ ਗੀਤ ਭਰਾਏ, ਅਤੇ ਉਹ ਫਿਰ ਉਹਨਾਂ ਨੂੰ ਵਾਰ ਵਾਰ ਸੁਣਨਾ, ਅਤੇ ਉਹ ਜਹਿਨ ਦੇ ਵਿੱਚ ਵਸਿਆ ਹੋਇਆ, ਉਹ ਸਮਾਂ ਸਾਡੇ ਅੰਦਰੋਂ ਕੱਢਿਆ ਨਹੀਂ ਜਾ ਸਕਦਾ। ਸੋ ਰੋਹਨ, ਥੈਂਕ ਯੂ, ਅਤੇ ਵੈਲਕਮ ਵੀ ਆ, ਤੇਰਾ ਵੀ ਅੱਜ, ਤੁਹਾਡਾ ਵੀ ਕਹਿ ਸਕਦਾ, ਮੈਂ ਤੇਰਾ ਛੋਟਾ ਭਰਾ ਆ, ਮੈਂ ਕਹਿ ਸਕਦਾ ਹਾਂ। ਸੋ ਇੱਕ ਪਿਆਰਾ ਜਿਹਾ ਮੈਸੇਜ ਦੇ ਦੀਏ, ਕਿਉਂਕਿ ਸਮਾਂ ਬਹੁਤ ਥੋੜ੍ਹਾ ਆ, ਸਮਾਂ ਥੋੜ੍ਹਾ, ਮੈਂ ਇਸ ਕਰਕੇ ਸਮਾਂ ਵੈਸੇ ਕਹੀ ਦਾ ਨਹੀਂ ਆ, ਪਰ ਇਸ ਕਰਕੇ ਮੈਂ ਥੋੜ੍ਹਾ ਕਿਹਾ ਕਿਉਂਕਿ ਲਿਮਿਟਡ ਟਿਕਟਾਂ ਆ,
4: ਬਿਲਕੁਲ,
0: ਅਤੇ ਲਿਮਿਟਡ ਜਿਹਾ ਟਾਈਮ ਆ। ਸੋ ਤੁਸੀਂ ਪਹੁੰਚੋ, ਆਪਣੇ ਪਰਿਵਾਰਾਂ ਦੀਆਂ ਟਿਕਟਾਂ ਤੁਸੀਂ ਲੈਣੀਆਂ ਆ ਤਾਂ ਰੋਹਨ ਨੂੰ ਕਾਲ ਕਰ ਸਕਦੇ ਹੋ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਤੁਸੀਂ ਮਿਲਾਂ ਈਵੈਂਟਸ ਦੇ ਪੇਜ 'ਤੇ ਜਾ ਕੇ ਕਾਲ ਕਰ ਸਕਦੇ ਹੋ, ਅਤੇ ਰੋਹਨ ਇੱਕ ਵਾਰੀ ਦਿਓ ਪਿਆਰਾ ਜਿਹਾ ਮੈਸੇਜ।
4: ਸਭ ਤੋਂ ਪਹਿਲੀ ਗੱਲ ਭਾਅ ਜੀ, ਥੈਂਕ ਯੂ ਸੋ ਮੱਚ, ਤੁਸੀਂ ਇੰਨੇ ਪਿਆਰ ਨਾਲ, ਇੰਨੇ ਸਤਿਕਾਰ ਨਾਲ ਸਾਡੀ ਹਰ ਇੱਕ ਚੀਜ਼ ਨੂੰ, ਹਰ ਇੱਕ ਦੇ ਕੰਨਾਂ ਤੱਕ ਪਹੁੰਚਾ ਰਹੇ ਹੋ, ਅਤੇ ਹੁਣ ਤੋਂ 48 ਘੰਟੇ ਬਾਅਦ, ਹੁਣ ਤੋਂ ਐਗਜੈਕਟਲੀ 48 ਘੰਟੇ ਤੋਂ ਬਾਅਦ ਸ਼ੋਅ ਚੱਲਦਾ ਹੋਏਗਾ ਬਾਕਮਾਲ। ਤੁਸੀਂ ਜਾਂ ਉੱਥੇ ਪ੍ਰੈਜੈਂਟ ਹੋਵੋਗੇ, ਤੁਸੀਂ ਰੂਹਦਾਰੀ ਇੰਜੋਏ ਕਰੋਗੇ, ਜਾਂ ਤੁਸੀਂ ਘਰ ਬੈਠੇ ਬੈਠੇ ਸੋਚਣਾ ਯਾਰ ਚਲੇ ਜਾਂਦੇ,
0: ਕਾਸ਼,
4: ਹੈ ਨਾ, ਕੰਮ ਤਾਂ ਕਰਨਾ ਹੀ ਸਾਰੀ ਉਮਰ, ਹੈ ਨਾ, ਇਹ ਵਧੀਆ ਸ਼ੋਅ ਦੇਖ ਲੈਂਦੇ, ਹੈ ਨਾ। ਸਲੀਮ ਭਾਅ ਜੀ ਨੂੰ ਅਸੀਂ ਨਹੀਂ ਲੈ ਕੇ ਆ ਰਹੇ, ਇਹ ਬਹੁਤ ਦੇਰ ਦਾ ਲਿਖਿਆ ਹੋਇਆ ਕਿ ਭਾਅ ਜੀ ਨੇ ਇੱਥੇ ਆਉਣਾ ਸੀ, ਹੈ ਨਾ, ਅਸੀਂ ਬਸ ਇੱਕ ਛੋਟਾ ਜਿਹਾ ਜ਼ਰੀਆ ਬਣਦੇ ਹਾਂ, ਛੋਟਾ ਜਿਹਾ ਮੈਸੇਂਜਰ ਬਣਦੇ ਹਾਂ ਅਸੀਂ। ਸਲੀਮ ਭਾਅ ਜੀ ਦੇ ਅਸੀਂ ਆਪ ਫੈਨ ਹਾਂ, ਅਸੀਂ ਕਿੰਨੀ ਵਾਰੀ ਗੱਲ ਕੀਤੀ ਹੈ, ਅਤੇ ਫੈਨ ਹੋਣ ਕਰਕੇ ਹੀ ਅਸੀਂ ਇੱਥੇ ਬੈਠੇ ਹਾਂ ਭਾਅ ਜੀ, ਹੋਰ ਕੋਈ ਗੱਲ ਨਹੀਂ।
0: ਮੇਰੀ ਬਜ਼ੁਰਗਾਂ ਨਾਲ ਗੱਲ ਹੋ ਰਹੀ ਸੀ, ਮੈਂ ਦੱਸਿਆ ਸੀ ਕਿ ਭਾਅ ਜੀ ਆ ਰਹੇ ਆ ਪਿਛਲੇ ਹਫ਼ਤੇ ਆਪਾਂ, ਉਹਦੇ ਤੋਂ ਪਹਿਲਾਂ, ਅਤੇ ਉਹ ਸਾਡੇ ਬਜ਼ੁਰਗਾਂ ਨਾਲ ਕੋਈ ਗੱਲ ਨਹੀਂ ਆਈ, ਕਹਿੰਦੇ ਵੀ ਤੂੰ ਕਹਿੰਦਾ ਕਿਸਮਤ ਵਾਲਾ ਆ। ਸੋ ਮੈਂ ਕਹੂੰਗਾ ਕਿ ਤੁਸੀਂ ਕਿਸਮਤ ਵਾਲੇ ਹੋ, ਕਿਉਂਕਿ ਚੰਗੀਆਂ ਆਵਾਜ਼ਾਂ ਕਿਸਮਤ ਵਾਲਿਆਂ ਨੂੰ ਸੁਣਨ ਨੂੰ ਮਿਲਦੀਆਂ। ਤੁਸੀਂ ਬਹੁਤ ਕਲਾਕਾਰਾਂ ਨੂੰ ਸੁਣਦੇ ਹੋ, ਬੜੇ ਤੁਸੀਂ ਆਪਾਂ ਕੰਸਰਟ ਵੇਣੇ ਆ, ਪਰ ਐਸੀਆਂ ਚੰਗੀਆਂ ਆਵਾਜ਼ਾਂ ਜਿਨ੍ਹਾਂ ਦੇ ਵਿੱਚ ਸਾਫ਼ ਸੁਥਰਾ ਮਿਊਜ਼ਿਕ, ਭਾਅ ਜੀ ਮੈਂ ਤੁਹਾਡੇ ਵੱਲ ਆਊਂਗਾ
3: ਜੀ,
0: ਤੁਸੀਂ ਕਿਉਂ ਨਹੀਂ ਜਲ ਜੁਲ ਜੀ ਲਾ ਕੇ, ਅਤੇ ਰੰਗਲ ਬਰੰਗੇ ਕੱਪੜੇ ਪਾ ਕੇ, ਅਤੇ ਟੈਂ ਟੈਂ ਸ਼ੀ ਸ਼ੀ ਠਾਠੂ, ਇੱਦਾਂ ਦਾ ਮਿਊਜ਼ਿਕ ਕਿਉਂ ਨਹੀਂ ਗਾਉਣਾ ਪਸੰਦ ਕੀਤਾ?
3: ਮੈਂ ਨਾ ਐਕਚੁਲੀ ਭਾਅ ਜੀ, ਮੇਰੇ ਜਿਹੜੇ ਫਾਦਰ ਸਾਹਿਬ ਨੇ
0: ਜੀ,
3: ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ, ਮੈਂ ਉਹਨਾਂ ਨੂੰ ਅਬਜ਼ਰਵ ਕੀਤਾ ਹਮੇਸ਼ਾ ਹੀ, ਉਹਨਾਂ ਨੂੰ ਦੇਖਿਆ ਕਿ ਉਹਨਾਂ ਦਾ ਕੀ ਸਟਾਈਲ ਹੈ। ਨੈਚੁਰਲੀ ਬੱਚਾ ਆਪਣੇ ਬਾਪ ਨੂੰ ਹੀ
0: ਜੀ
3: ਵੇਖਦਾ ਹੈ, ਅਤੇ ਮੇਰੇ ਬਾਪ ਵਰਗਾ ਬਾਪ ਤਾਂ ਰੱਬ ਕਿਸੇ ਕਿਸੇ ਨੂੰ ਦਿੰਦਾ ਹੈ ਨਾ
0: ਜੀ, ਬਿਲਕੁਲ।
3: ਮੇਰੇ ਡੈਡੀ ਜੀ, ਉਹਨਾਂ ਨੂੰ, ਹੰਸ ਭਾਅ ਜੀ ਨੂੰ, ਸਾਬਰ ਭਾਅ ਜੀ ਨੂੰ, ਇਹਨਾਂ ਲੋਕਾਂ ਨੂੰ ਮੈਂ ਜਦੋਂ ਬੈਠਿਆਂ ਵੇਖਦਾ ਹੁੰਦਾ ਸੀ, ਰਿਆਜ਼ ਕਰਦੇ ਹੋਏ ਇਹਨਾਂ ਨੂੰ, ਇਹਨਾਂ ਦੇ ਨਾਲ ਬਹਿਣਾ ਮੇਰਾ ਨਸੀਬ ਹੈ ਵਧੀਆ, ਅਤੇ ਇਹਨਾਂ ਨੂੰ ਅੱਛੀਆਂ ਚੀਜ਼ਾਂ, ਅੱਛੀਆਂ ਸੋਚਾਂ ਗਾਉਂਦੇ ਵੇਖਿਆ। ਬਾਬਾ ਬੁੱਲੇ ਸ਼ਾਹ ਸਾਹਿਬ, ਬਾਬਾ ਸ਼ਾਹ ਹੁਸੈਨ ਸਾਹਿਬ, ਸੁਲਤਾਨ ਬਾਹੂ ਸਾਹਿਬ, ਸ਼ਿਵ ਕੁਮਾਰ ਬਟਾਲਵੀ ਸਾਹਿਬ, ਹੈ ਨਾ, ਬਰੀ ਨਿਜ਼ਾਮੀ ਸਾਹਿਬ
0: ਜੀ,
3: ਔਰ ਵੱਡੇ ਵੱਡੇ ਜਿਹੜੇ ਅੱਛੇ ਲੋਕ, ਉਹਨਾਂ ਦੇ ਕਲਾਮ ਇਹਨਾਂ ਨੂੰ ਗਾਉਂਦਿਆਂ ਸੁਣਿਆ, ਕਵਾਲੀਆਂ ਕਰਦੇ ਦੇਖਿਆ, ਗਜ਼ਲਾਂ ਗਾਉਂਦੇ, ਪੰਜਾਬੀ ਸੂਫੀ ਗਾਉਂਦੇ ਦੇਖਿਆ, ਅਤੇ ਉਹ ਫਿਰ ਉੱਦਾਂ ਦਾ ਹੀ ਮੈਂ ਬਣ ਗਿਆ, ਅਤੇ ਮੈਨੂੰ ਸਕੂਨ ਨਹੀਂ ਆਉਂਦਾ ਜਿੰਨਾ ਚਿਰ ਬੈਠ ਕੇ ਵਾਜੇ ਨਾਲ ਨਾ ਗਾਈਏ, ਹੈ ਨਾ। ਨੱਚਣ ਟੱਪਣ ਵਾਲੇ ਗਾਣੇ ਵੀ ਬਹੁਤ ਗਾਏ ਨੇ, ਜਿਵੇਂ ਢੋਲ ਜਗੀਰੋ ਦਾ ਹੈ, ਹੋਰ ਬਹੁਤ ਅੱਛੇ ਅੱਛੇ ਗੀਤ ਗਾਏ ਆ, ਪਰ ਉਹ ਵੀ ਸੁਰੀਲੇ ਹੀ ਆ,
0: ਸੁਰੀਲੇ
3: ਅੱਛੇ ਹੀ ਗਾਏ ਆ। ਔਰ ਸਭ ਤੋਂ ਵੱਡੀ ਗੱਲ ਇਹ ਕਿ ਡੈਡੀ ਜੀ ਨੇ ਹਮੇਸ਼ਾ ਹੀ ਕਿਹਾ ਕਿ ਬੇਟੇ ਉਹ ਚੀਜ਼ ਗਾਉਣੀ ਆ ਜਿਹੜੀ ਮਾਂ ਭੈਣ ਧੀ ਬੈਠ ਕੇ ਸੁਣ ਸਕੇ।
0: ਵਾਹ, ਕੀ ਬਾਤ ਹੈ ਜੀ।
3: ਉਹ ਗੱਲ, ਉਹ ਕਦੀ ਵੀ ਨਹੀਂ ਗਾਉਣਾ ਗਾਣਾ ਜਿਹੜਾ ਜਿਹਦੇ ਨਾਲ ਸਾਨੂੰ ਇਹ ਕਹਿਣਾ ਪਵੇ ਕਿ ਨਹੀਂ ਯਾਰ ਸਲੀਮ ਨੇ ਆਹ ਗਾਣਾ ਠੀਕ ਨਹੀਂ ਗਾਇਆ, ਅਤੇ ਉਹ ਬੇਟੇ ਤੈਨੂੰ ਨਹੀਂ, ਉਹ ਮੈਨੂੰ ਤੱਕਾ ਵੱਜਣਾ। ਸੋ ਉਹਨਾਂ ਦੀਆਂ ਗੱਲਾਂ ਅਤੇ ਉਹਨਾਂ ਦਾ ਜਿਹੜਾ ਸਟਾਈਲ ਆ, ਉਹ ਮੈਂ ਉਹਨਾਂ ਦੇ ਪੈਰਾਂ ਪਿੱਛੇ ਚੱਲਣ ਦੀ ਕੋਸ਼ਿਸ਼ ਕਰ ਰਹੇ।
0: ਸੋ ਬਿਲਕੁਲ ਜੀ, ਤੁਸੀਂ ਇਸ ਆਵਾਜ਼ ਨੂੰ ਹੋਰ ਗਹਿਰਾਈ ਦੇ ਨਾਲ ਮਾਪਣ ਦੀ ਜੇ ਕੋਸ਼ਿਸ਼ ਕਰਨੀ ਆ, ਜੇ ਇਸ ਆਵਾਜ਼ ਨੂੰ ਤੁਸੀਂ ਜੇ ਤੁਸੀਂ ਆਪਣੇ ਪਰਿਵਾਰਾਂ ਨਾਲ ਆਓਗੇ ਨਾ, ਮੈਂ ਤੁਹਾਨੂੰ ਇੱਕ ਵਾਅਦਾ ਕਰਦਾ ਕਿ ਤੁਸੀਂ ਇਹ ਜਿਹੜੇ 2-3-4 ਘੰਟੇ ਉਹ ਤਾਂ ਦੇਖੋ ਇਹਨਾਂ ਦੇ ਸਾਡੇ ਮੁਰਸ਼ਿਦਾਂ ਦੇ ਹੱਥ ਆ ਵੀ ਕਿੰਨਾ ਚਿਰ ਗਾਉਂਦੇ ਆ, ਕਿੰਨਾ ਚਿਰ ਤੁਹਾਨੂੰ ਸੁਣਾਉਂਦੇ ਆ। ਸੋ ਸਾਡੀ ਆਡੀਅੰਸ ਬਹੁਤ ਪਿਆਰੀ ਆ, ਜਿਹੜੀ ਟੋਰਾਂਟੋ ਦੀ ਆਡੀਅੰਸ ਆ, ਤੁਸੀਂ ਸਾਡਾ ਬਹੁਤ ਵਾਸਤਾ ਰਿਹਾ ਆ, ਬੜੇ ਪਿਆਰ ਨਾਲ ਸੁਣਨ ਵਾਲੇ ਆ। ਸੋ ਤੁਸੀਂ ਇਹ ਜਿਹੜੇ 3-4 ਘੰਟੇ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਖੂਬਸੂਰਤ ਘੰਟੇ ਹੋਣਗੇ, ਸਾਡਾ ਤੁਹਾਡੇ ਨਾਲ ਵਾਅਦਾ ਆ। ਸੋ ਜੇ ਤੁਸੀਂ ਅਜੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਤੁਸੀਂ ਜ਼ਰੂਰ ਟਿਕਟਾਂ ਲਓ, ਟਿਕਟਾਂ ਵੀ ਵੈਰੀ ਲਿਮਿਟਡ ਆ। ਤੁਸੀਂ ਕਾਲ ਕਰਕੇ ਆਪਦਾ ਲਾਕੀ ਅਜਮਾਉਣਾ ਆ ਕਿ ਤੁਹਾਨੂੰ ਜੇ ਟਿਕਟਾਂ ਮਿਲ ਜਾਣ। ਪਰ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਰੇਡੀਓ ਉਡਾਨ ਦੇ ਜ਼ਰੀਏ ਟਿਕਟਾਂ ਲੈਣੀਆਂ, ਤੁਸੀਂ ਮਿਲਣਾ tix.com 'ਤੇ ਜਾ ਕੇ ਵੀ ਟਿਕਟਾਂ ਲੈ ਸਕਦੇ ਹੋ, ਜਾਂ ਤੁਸੀਂ ਰੋਹਨ ਨੂੰ ਕਾਲ ਕਰ ਸਕਦੇ ਹੋ। ਰੋਹਨ ਵੀ ਇੱਕ ਵਾਰੀ ਨੰਬਰ ਦੇ ਦਿਓ ਤਾਂ ਕਿ ਸਰੋਤੇ ਨੋਟ ਕਰ ਲੈਣ ਤੇ ਜਿਹੜੀਆਂ ਲਿਮਿਟਡ ਦੀਆਂ ਸੀਟਾਂ ਰਹਿ ਗਈਆਂ ਆਪਣੀ ਕਿਸਮਤ ਅਜਮਾ ਸਕਣ।
4: ਜੇ ਹੁਣ ਤੱਕ ਨਹੀਂ ਨੰਬਰ ਨੋਟ ਕੀਤਾ, ਮਹੀਨੇ ਦਾ ਲੱਗੇ ਅੱਜ ਵੀ ਨਹੀਂ ਕਰਨਾ ਕਿਸੇ ਨੇ, ਬਟ ਪਲੀਜ਼ ਸਾਨੂੰ ਕਾਲ ਕਰੋ। ਕੋਈ ਵੀ ਗੱਲ ਹੈ, ਤੁਸੀਂ ਕਿਸੇ ਵੀ ਤਰੀਕੇ ਨਾਲ ਸ਼ੋਅ ਦੇ ਨਾਲ ਜੁੜਨਾ ਚਾਹੁੰਦੇ ਹੋ, ਵਲੰਟੀਅਰ ਕਰਨਾ ਚਾਹੁੰਦੇ ਹੋ, ਸਾਡੀ ਮੈਨੇਜਮੈਂਟ ਟੀਮ ਦੇ ਨਾਲ ਸਾਥ ਜੁੜਨਾ ਚਾਹੁੰਦੇ ਹੋ, ਕੋਈ ਵੀ ਗੱਲ ਹੈ ਪਲੀਜ਼ ਸਾਨੂੰ ਕਾਲ ਕਰੋ 6477839873।
0: 905-673-3337। ਤੁਸੀਂ ਕੋਈ ਸ਼ੋਰਟ ਜੀ ਗੱਲਬਾਤ, ਬਹੁਤ ਸਾਰੀਆਂ ਕਾਲਸ ਆਈਆਂ, ਮੈਂ ਤੁਹਾਡਾ ਦਿਲ ਨਹੀਂ ਤੋੜਨਾ ਚਾਹੁੰਦਾ। ਸੋ ਜੇ ਕੋਈ ਸ਼ੋਰਟ ਜੀ ਗੱਲਬਾਤ ਵੈਰੀ ਕੁਇਕ ਵੈਰੀ ਸ਼ੋਰਟ ਤੁਸੀਂ ਮਾਸਟਰ ਸਲੀਮ ਹੋਣਾ ਨਾਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ 905-673-3337। ਮੈਂ ਚਾਹੁੰਦਾ ਕਿ ਤੁਹਾਡਾ ਪ੍ਰੋਗਰਾਮ ਆ, ਮੈਂ ਬਾਹਲੀਆਂ ਗੱਲਾਂ ਨਾ ਕਰਾਂ, ਸੋ ਤੁਹਾਨੂੰ ਮੈਂ ਤੁਹਾਡਾ ਦਿਲ ਨਹੀਂ ਤੋੜਨਾ ਚਾਹੁੰਦਾ। ਸੋ 905-673-3337।

0: ਸੋ 905-603-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ। 1695 ਤੁਸੀਂ ਓਨਰ ਹੋ ਜੀ। ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਠੀਕ ਹੋ?
1: ਸਿਰਫ ਭਾਈਜਾਨ ਸਲੀਮ ਸਾਹਿਬ ਇੰਡੀਆ ਚ ਨੀ ਪਾਕਿਸਤਾਨ ਚ, ਕਮ ਅਜ ਕਮ ਮੈਂ ਤੇ ਬੜਾ ਸੁਣਦਾ ਤੇ ਇਹਨਾਂ ਦੀ ਆਵਾਜ਼ ਬੜੀ ਸੁਰੀਲੀ।
0: ਜਿਹੜੇ
1: ਪਿਓਰ ਗਾਇਕੀ ਵਾਲੇ ਲੋਕ ਨੇ ਨਾ ਸਮਝਣ ਵਾਲੇ, ਉਸਤਾਦ ਪਠਾਣੇ ਖਾਨ ਸਾਹਿਬ, ਸਲਾਮਤ ਅਲੀ ਖਾਨ ਸਾਹਿਬ, ਗੁਲਾਮ ਅਲੀ, ਉਹ ਸਮਝਦੇ ਨੇ ਕਿ ਵੀ ਇਹ ਗਾਇਕੀ ਜਿਹੜੀ ਹੈ ਨਾ ਕੋਈ ਇਹ ਆਮ ਫਨ ਨਹੀਂ, ਇਹਦੇ ਵਿੱਚ 3-3 ਵਜੇ ਸੁਬਹਾ ਉੱਠ ਕੇ ਭਲਵਾਨਾਂ ਦੀ ਤਰ੍ਹਾਂ ਖਾਲੇ ਚ ਉਤਰਨਾ ਪੈਂਦਾ ਸਾਹਿਬ, ਮਾਸਟਰ ਸਲੀਮ ਸਾਹਿਬ। ਤੇ ਦੂਸਰੀ ਮੇਰੀ ਗੱਲ ਇਹ ਕਿ 26 ਜੁਲਾਈ ਆਪਣਾ 26 ਜੁਲਾਈ 2026 ਨੂੰ ਮੈਂ 70 ਸਾਲ ਦਾ ਹੋਣਾ ਤੇ 2 ਦਿਨ ਰਹਿੰਦੇ ਨੇ, ਮੈਨੂੰ ਦੱਸੋ ਮੈਨੂੰ ਸੀਨੀਅਰ ਚ ਕਾਉਂਟ ਕਰੋਗੇ ਕਿ ਮੈਂ ਟਿਕਟ ਲਵਾਂ?
0: ਤੁਸੀਂ ਇਹ ਤੁਹਾਡੇ ਪਿਆਰ ਤੇ ਡਿਪੈਂਡ ਕਰਦਾ, ਤੁਹਾਡੀ ਮੁਹੱਬਤ ਤੇ ਡਿਪੈਂਡ ਕਰਦਾ।
1: ਮਾਸਟਰ ਜੀ ਆਈ ਲਵ ਯੂ, ਮੈਂ ਡੈਫੀਨਿਟਲੀ ਨਾ ਤੇ
2: ਹੋਰ ਆਈ ਲਵ ਯੂ ਟੂ ਜੀ। ਮੈਨੂੰ ਬਹੁਤ ਅੱਛਾ ਲੱਗਿਆ ਤੁਸੀਂ ਕਾਲ ਕੀਤਾ, ਤੁਸੀਂ ਜ਼ਰੂਰ ਆਇਓ। ਮੈਨੂੰ ਤੁਸੀਂ ਇੰਨੇ ਅੱਛੇ ਅੱਛੇ ਨਾਮ ਲਏ ਨੇ, ਪਠਾਣੇ ਖਾਨ ਸਾਹਿਬ, ਸ਼ਾਹ ਸਲਾਮਤ ਅਲੀ ਖਾਨ ਸਾਹਿਬ, ਵੱਡੇ ਵੱਡੇ ਲੋਕਾਂ ਦੇ, ਤੇ ਮੈਨੂੰ ਅੱਛਾ ਲੱਗੇਗਾ। ਮੈਂ ਤੁਹਾਨੂੰ ਆਪਣੀ ਅਰਜ਼ ਬੇਨਤੀਆਂ ਸੁਣਾਵਾਂਗਾ।
1: ਪਠਾਣੇ ਖਾਨ ਸਾਹਿਬ ਜੀ ਸਾਡੇ ਘਰ ਦੇ ਕੋਲ ਰਹਿੰਦੇ ਸੀ, ਕੋਟ ਅੱਧੋ ਮੁਜ਼ੱਫਰਗੜ੍ਹ ਮੁਲਤਾਨ ਦੇ ਕਰੀਬ, ਤੇ ਮੇਰਾ ਇਸ਼ਕ ਵੀ ਤੂੰ ਜਿੰਨਾ ਦਾ ਗਾਏਗਾ ਕਵਾਲੀ ਗਾਏ
0: ਜੀ। ਕਿਆ ਬਾਤ ਹੈ, ਇਹ ਸਾਰੀਆਂ ਆਪਾਂ ਗੱਲਾਂ ਬਾਤਾਂ ਪਿਆਰ ਮੁਹੱਬਤ ਤੇ ਨਿਸ਼ਾਵਰ ਕਰਨਾ 24 ਜੁਲਾਈ ਨੂੰ ਆਪਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਨੰਬਰ ਤੁਹਾਨੂੰ ਮੈਂ ਫਿਰ ਦੇ ਦੇਣਾ 437-837-0001 437-870-0001 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ। ਸਰ ਸਤਿ ਸ਼੍ਰੀ ਅਕਾਲ। 4790 ਜੀ, ਸਤਿ ਸ਼੍ਰੀ ਅਕਾਲ ਜੀ।
1: ਪੰਜਾਬ ਚੱਲਦਾ ਸੀ ਆਵਾਜ਼ ਪੰਜਾਬ ਦੀ, ਉੱਥੇ ਬਤੌਰ ਜੱਜ ਵੀ ਸੀਗੇ ਹਨਾ, ਤੇ ਮੈਂ ਤਾਂ ਬਹੁਤ ਸੁਣਿਆ, ਮੇਰੇ ਤਾਏ ਵੀ ਬਹੁਤ ਸੁਣਦੇ ਸੀਗੇ, ਅਸੀਂ ਉਹ ਸ਼ੋਅ ਦੇਖਦੇ ਰਹਿੰਦੇ ਸੀ ਜਿੱਦਾਂ ਵਾਇਸ ਆਫ ਪੰਜਾਬ ਤੇ ਆਵਾਜ਼ ਪੰਜਾਬ ਦੀ, ਉਹ ਅਸੀਂ ਲਾਈਵ ਸੁਣਿਆ ਹੋਇਆ ਤੇ ਬਹੁਤ ਵਧੀਆ ਲੱਗਦਾ ਉਹ। ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕੈਨੇਡਾ ਆਏ, ਤੇ ਮੈਂ ਬਸ ਮੈਨੂੰ ਇਹ ਆ ਵੀ ਮੈਂ ਫਸਟ ਟਾਈਮ ਉਹਨਾਂ ਦੀ ਆਵਾਜ਼ ਲਾਈਕ ਮੇਰੇ ਨਾਲ ਲਾਈਵ ਉਹ ਗੱਲ ਕਰਨ, ਮਾੜਾ ਜਿਹਾ ਮੈਨੂੰ ਵਧੀਆ ਲੱਗੂਗਾ ਕਿਉਂਕਿ ਮੈਂ ਪਹਿਲੀ ਵਾਰੀ ਕਿਸੇ ਸੈਲੀਬ੍ਰਿਟੀ ਨਾਲ ਗੱਲ ਕਰ ਰਿਹਾ ਇੱਦਾਂ
2: ਜੀ। ਕੀ ਹਾਲ ਹੈ ਭਾਜੀ, ਕਿੱਦਾਂ ਠੀਕ ਹੋ ਜੀ?
1: ਨੀਮ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਸੀਂ ਕੈਨੇਡਾ ਆਏ ਤੇ ਥੋੜੀ ਜਿਹੀ ਮੇਰੇ ਨਾਲ ਗੱਲਬਾਤ ਕੀਤੀ ਇੱਦਾਂ ਹੀ, ਤੇ ਬਹੁਤ ਬਹੁਤ ਧੰਨਵਾਦ, ਮੈਂ ਤਾਂ ਇੰਨੇ ਨਾਲ ਹੀ ਖੁਸ਼ ਹੋ ਗਿਆ ਜੀ।
2: ਆ ਜਾਓ ਜੀ, ਆਪਾਂ 24 ਤਰੀਕ ਨੂੰ ਮਿਲਦੇ ਹਾਂ ਵੀਰੇ।
1: ਹਾਂਜੀ ਹਾਂਜੀ ਹਾਂਜੀ ਭਾਜੀ, ਜ਼ਰੂਰ
2: ਜ਼ਰੂਰ, ਫੈਮਿਲੀ ਲੈ
1: ਵੀਰੇ ਨੂੰ ਤਾਂ ਮੈਂ ਜਿੱਦੀ ਸੁਣਨਾ, ਤੇ ਹਾਂਜੀ ਹਾਂਜੀ ਮੈਂ ਜ਼ਰੂਰ ਆਊਂਗਾ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਸੀਂ ਗੱਲ ਕੀਤੀ ਥੋੜੀ ਜਿਹੀ ਇੰਨੇ ਨਾਲ, ਮੈਨੂੰ ਮਤਲਬ ਇੰਨੀ ਖੁਸ਼ੀ ਹੋ ਜਾਂਦੀ ਹੈ ਕਿ ਮੈਂ ਘਰੇ ਵੀ ਹੋਣਾ, ਮੈਂ ਫੋਨ ਕਰਨਾ ਆਪਦੇ ਡੈਡੀ ਨੂੰ ਤੇ ਸਤਰ ਉਹਨਾਂ ਨਾਲ ਸਲੀਮ ਸਾਹਿਬ ਨਾਲ ਗੱਲ ਕੀਤੀ ਹੈ ਨਾ, ਇਹ ਬਹੁਤ ਵੱਡੀ ਗੱਲ ਆ ਮੈਨੂੰ ਲੱਗਦਾ ਮੇਰੀ।
0: ਬਸ ਤੁਸੀਂ ਤੁਹਾਨੂੰ ਲਾਈਵ ਸੁਣਾ ਦੇਣਾ ਜੀ, ਹੁਣ ਤੁਸੀਂ 24 ਜੁਲਾਈ ਨੂੰ ਬਸ ਟਿਕਟਾਂ ਲੈ ਲਓ ਤੇ ਤੁਸੀਂ ਮੈਨੂੰ ਡੀਐਮ ਕਰ ਲਿਓ, ਜਿਹੜੇ ਰੋਜ਼ ਦੇ ਮੇਰੇ ਸੁਣਨ ਵਾਲੇ ਸਰੋਤੇ ਉਹਨਾਂ ਨੂੰ ਤਾਂ ਮੇਰਾ ਇੰਸਟਾਗ੍ਰਾਮ ਤੇ ਮੈਨੂੰ ਡੀਐਮ ਕਰੋ ਤੇ ਟਿਕਟਾਂ ਤੁਹਾਨੂੰ ਦਿੰਦੇ ਹਾਂ ਤੇ ਆ ਜਾਓ ਫਿਰ ਲਾਈਵ ਸੁਣਦੇ ਹਾਂ ਇਸ ਰੂਹਾਨੀਅਤ ਭਰੀ ਆਵਾਜ਼ ਨੂੰ। ਆਪਾਂ ਜੇ ਆਹਮੋ ਸਾਹਮਣੋਂ ਬਹਿ ਕੇ ਮਾਣ ਲਿਆ ਤੇ ਉਮਰਾਂ ਵੱਧ ਜਾਣੀਆਂ ਆਪਣੀਆਂ, ਚੰਗਾ ਸੰਗੀਤ ਜੇ ਦੀਵੇ ਜਗਾ ਸਕਦਾ ਤੇ ਸਾਡੀਆਂ ਉਮਰਾਂ ਵੀ ਵਧਾ ਸਕਦਾ। ਸੋ ਚੰਗਾ ਸੁਣੀਏ, ਚੰਗਾ ਬੋਲੀਏ, ਬਾਬਾ ਨਾਨਕ ਵੀ ਤਾਂ ਇਹੀ ਕਹਿ ਗਿਆ ਨਾ। ਸੋ ਚੰਗਾ ਮਿਊਜ਼ਿਕ ਸੁਣਨਾ ਤੇ ਫਿਰ ਆ ਜਾਓ 24 ਜੁਲਾਈ ਦੀ ਸ਼ਾਮ ਨੂੰ ਰਲ ਮਿਲ ਕੇ ਰੌਣਕਾਂ ਲਾਉਣੇ ਆ, ਤੇ ਥੈਂਕ ਯੂ ਸੋ ਮੱਚ ਵੀਰੇ, ਬਹੁਤ ਸ਼ੁਕਰੀਆ। ਸੋ ਬਾਕੀ ਕਾਲਾਂ ਨਹੀਂ ਲਵਾਂਗੇ। ਸੋ ਇੱਕ ਹੋਰ ਸਵਾਲ ਮੇਰਾ ਮਾਸਟਰ ਸਲੀਮ ਜੀ, ਵੈਸੇ ਮੈਂ ਸਾਡੇ ਬਜ਼ੁਰਗ ਸ਼ਹਿਜ਼ਾਦਾ ਵੀ ਕਹਿੰਦੇ ਹੁੰਦੇ ਸੀਗੇ, ਉਹਨਾਂ ਨੇ ਤੁਹਾਡੇ ਫਾਦਰ ਸਾਹਿਬ ਤੋਂ ਕਈ ਵਾਰ ਗੱਲਬਾਤ ਕੀਤੀ ਉਹਨਾਂ ਨੇ, ਉਹ ਮੈਨੂੰ ਦੱਸਣ ਡਿਆ ਸੀ ਕਹਿੰਦੇ ਸ਼ਹਿਜ਼ਾਦਾ ਕਿਆ ਕਰੋ, ਉਹ ਮੈਨੂੰ ਪਤਾ ਨਹੀਂ ਸੀਗਾ, ਸੇ ਮੈਂ ਕਿਹਾ ਚਲੋ ਜੀ ਆਪਾਂ ਕਹਿ ਕੇ ਦੇਖਾਂਗੇ।
2: ਮੇਰਾ ਨਾਮ ਪੂਰਾ ਇਹ ਹੈ ਜੀ,
0: ਓਕੇ
2: ਸਲੀਮ ਸ਼ਹਿਜ਼ਾਦਾ।
0: ਓਕੇ, ਕਿਉਂਕਿ ਸਾਡੇ ਫਾਦਰ ਸਾਹਿਬ ਜਦੋਂ ਨਕੋਦਰ ਬਜ਼ੁਰਗਾਂ ਨੂੰ ਮਿਲੇ ਤੇ ਉਹ ਫਿਰ ਉਦੋਂ ਉਹਨਾਂ ਦੀ ਗੁਫ਼ਤਗੂ ਹੋਈ ਸੀ ਤੇ ਸਾਡੇ ਬਜ਼ੁਰਗਾਂ ਨੂੰ ਬੜੀਆਂ ਗੱਲਾਂ ਚੇਤੇ
2: ਰਹਿੰਦੀਆਂ,
0: ਆਪਣੀ ਜਿਹੜੀ ਯਾਦਾਸ਼ਤ ਤਾਂ ਬਹੁਤ ਘੱਟ ਚੁੱਕੀ ਆ। ਸੋ ਸਲੀਮ ਸਾਹਿਬ, ਗਾਇਕੀ ਦੀ ਆਪਾਂ ਗੱਲਬਾਤ ਕਰ ਰਹੇ ਹਾਂ
2: ਜੀ ਜੀ ਜੀ,
0: ਬਜ਼ੁਰਗਾਂ ਨੂੰ ਕਿੰਨਾ ਕੁ ਯਾਦ ਕਰਦੇ ਹੋ?
2: ਉਹਨਾਂ ਨੂੰ ਭੁੱਲਿਆ ਥੋੜ੍ਹੀ ਜਾਂਦਾ ਜੀ, ਬਜ਼ੁਰਗ ਬਹੁਤ ਵੱਡੀ ਚੀਜ਼ ਹੈ। ਮੈਂ ਆਪਣੇ ਪਿਓ ਨੂੰ ਬਹੁਤ ਹੀ ਜ਼ਿਆਦਾ ਯਾਦ ਕਰਦਾ, ਬਹੁਤ ਟੂ ਮੱਚ ਯਾਦ ਕਰ ਰਿਹਾ ਇਸ ਟੂਰ ਤੇ ਤਾਂ ਬਹੁਤ ਹੀ ਜ਼ਿਆਦਾ ਯਾਦ ਕਰ ਰਿਹਾ। ਪਹਿਲਾ ਐਸਾ ਟੂਰ ਹੈ ਜਿਹੜਾ ਉਹਨਾਂ ਤੋਂ ਬਿਨਾਂ ਮੈਂ ਕਰ ਰਿਹਾ, ਔਰ ਜਿਹਦੇ ਤੇ ਮੈਨੂੰ ਉਹਨਾਂ ਦੀ ਕਾਲ ਨਹੀਂ ਆਈ।
0: ਕੀ ਬਾਤ
2: ਹੈ, ਨਹੀਂ ਤਾਂ ਹਮੇਸ਼ਾ ਹੀ ਮੈਨੂੰ ਕਾਲ ਆਉਂਦੀ ਹੁੰਦੀ, ਉਹ ਕਾਕੇ ਕਿੱਦਾਂ ਠੀਕ ਹੈ, ਉਹ ਸ਼ਿਮੇ ਵਧੀਆ ਯਾਰ, ਮੇਰੇ ਉੱਥੇ ਮੇਰੇ ਪਿੰਡ ਦੇ ਲੋਕ ਹੋਣਗੇ ਉਹਨਾਂ ਨੂੰ ਮਿਲਣੀ, ਯਾਰ ਸਲੀਮ ਮੇਰੀ ਭੈਣ ਉੱਥੇ ਹੋ ਗਈ ਉਹਨਾਂ ਨੂੰ ਮਿਲਣੀ, ਕਿਉਂਕਿ ਉਹਨਾਂ ਨੇ ਪੈਸਿਆਂ ਦੀ ਬਜਾਏ ਉਹਨਾਂ ਨੇ ਪਿਆਰ ਕਮਾਇਆ,
0: ਇੱਜ਼ਤ ਬਹੁਤ ਖੱਟੀ ਜੀ,
2: ਇੱਜ਼ਤ ਬਹੁਤ ਕਮਾਈ ਮੇਰੇ ਫਾਦਰ ਸਾਹਿਬ ਨੇ, ਔਰ ਇਹ ਪਹਿਲਾ ਟੂਰ ਆ ਜਿਹੜਾ ਉਹਨਾਂ ਤੋਂ ਬਿਨਾਂ ਅਸੀਂ ਕਰ ਰਹੇ। ਮੈਂ
0: ਦਰਵੇਸ਼ਾਂ ਦੇ ਪੱਲੇ ਇੱਜ਼ਤ ਹੀ ਹੁੰਦੀ ਹੈ ਜੀ, ਮੈਂ ਉਹ ਉਹਨਾਂ ਨੂੰ ਵੈਸੇ ਵੀ ਸ਼ੋਹਰਤ ਪੈਸੇ ਦੇ ਨਾਲ ਮੁਹੱਬਤ ਹੁੰਦੀ ਨਹੀਂ, ਇਸੇ ਕਰਕੇ ਉਹ ਦਰਵੇਸ਼ ਹੁੰਦੇ।
2: ਬਿਲਕੁਲ ਜੀ, ਉਹ ਇੱਦਾਂ ਦੇ ਹੀ ਸੀ, ਉਹ ਜਿੱਥੇ ਜਾਂਦੇ ਸੀ ਮੇਲੇ ਲੱਗ ਜਾਂਦੇ ਸੀ, ਜਿੱਥੇ ਬਹਿੰਦੇ ਸੀ ਮੰਗਲ ਜੰਗਲ 'ਚ ਮੰਗਲ ਲੱਗ ਜਾਂਦਾ ਸੀ, ਉਹ ਇੱਦਾਂ ਦੇ ਉਹ ਬਜ਼ੁਰਗ ਸੀਗੇ ਸਾਡੇ, ਔਰ ਹਮੇਸ਼ਾ ਸਾਡੇ ਨਾਲ ਨੇ।
0: ਸੋ 24 ਜੁਲਾਈ ਨੂੰ ਫਿਰ ਸਾਨੂੰ ਕਿਹੜਾ ਖਾਸ ਐਸੀਆਂ ਚੀਜ਼ਾਂ, ਤੁਸੀਂ ਇੱਕ ਗੱਲ ਕਹੀ ਸੀ ਕਿ ਕੁਛ ਖਾਸ ਹੋਊਗਾ, ਸੋ ਕੁਛ ਖਾਸ ਹੋਊਗਾ, ਥੋੜ੍ਹਾ ਜਿਹਾ ਸਰੋਤਿਆਂ ਨੂੰ ਦੱਸੋ ਕਿ 24 ਜੁਲਾਈ ਨੂੰ ਆਪਾਂ ਐਸਾ ਕੀ ਕਰ।
2: 24 ਜੁਲਾਈ ਨੂੰ ਅਸੀਂ ਉਹਨਾਂ ਦੇ ਨਾਲ ਮੈਂ ਇੱਕ ਚੀਜ਼ ਗਾਉਂਦਾ ਹੁੰਦਾ ਸੀ, ਗੋਦੜੀ, ਪੀਰਾਂ ਫਕੀਰਾਂ
0: ਜੀ
2: ਸੰਤਾਂ ਦੇ ਉੱਤੇ ਜਿਹੜੀ ਲੋਈ ਲਈ ਹੁੰਦੀ ਆ
0: ਜੀ,
2: ਜਾਂ ਜਿਹਨੂੰ ਨੂਰ ਦੀ ਚਾਦਰ ਕਹਿੰਦੇ ਨੇ ਉਹਨੂੰ ਫਕੀਰੀ ਜ਼ੁਬਾਨ ਵਿੱਚ ਗੋਦੜੀ ਕਹਿੰਦੇ ਨੇ। ਉਹ ਕਹਿੰਦੇ ਨੇ ਫੇ ਫੱਕਰ ਦੇ ਹਾਲ ਨੂੰ ਛੇੜੀਏ ਨਾ,

0: ਪਹਾੜ ਚੜ੍ਹ ਰਹੇ ਹੋ ਤਾਂ ਸਟੈਪ ਬਾਏ ਸਟੈਪ ਬਾਏ ਸਟੈਪ ਬਾਏ ਸਟੈਪ ਜਾਣਾ ਹੈ। ਜੇ ਤੁਸੀਂ ਸਟੈਪ ਬਾਏ ਸਟੈਪ ਨਹੀਂ ਜਾ ਰਹੇ
1: ਜੀ
0: ਫਿਰ ਤੁਸੀਂ ਉਹਦੀ ਚੋਟੀ ਨੂੰ ਛੂਹ ਨਹੀਂ ਸਕਦੇ। ਤੇ ਕਈ ਵਾਰੀ ਏਦਾਂ ਹੁੰਦਾ ਸੀ ਤਾਂ ਮੈਂ ਸਟੈਪ ਥੋੜਾ ਅਲੱਗ ਲੈ ਲੈਣਾ ਤੇ ਉਹਨਾਂ ਨੇ ਫਿਰ ਵਿੱਚੋਂ ਆਉਣਾ, ਐ ਕਰਕੇ ਉਹਨਾਂ ਨੇ ਮੋਢਾ ਜਿਹਾ ਆਪਣਾ ਹਿਲਾ ਕੇ ਨਾ ਏਦਾਂ ਜਦੋਂ ਕਹਿਣਾ ਹੈ। ਉਹ ਮੈਂ ਬਹੁਤ ਜ਼ਿਆਦਾ ਮਿਸ ਕਰ ਰਿਹਾ।
1: ਸਲੀਮ ਭਾਜੀ, ਬਹੁਤ ਸਾਰੇ ਅਸੀਂ ਐਸੇ ਸਿੰਗਰ ਵੇਖੇ, ਦੋ ਚਾਰ ਕੰਸਰਟ ਵਧੀਆ ਲੱਗ ਜਾਣਾ, ਦੋ ਚਾਰ ਫਿਲਮਾਂ ਦੇ ਵਿੱਚ ਗਾਣੇ ਆ ਜਾਣਾ, ਤੁਸੀਂ ਅਸੀਂ ਤੁਹਾਡੇ ਵਿੱਚ ਕੋਈ ਉਹ ਐਸੀ ਵੇਖਿਆ ਨਹੀਂ ਅਸੀਂ ਜਿੰਨਾ ਚਿਰ ਤੁਸੀਂ ਵਿਚਰਦੇ ਹੋ।
0: ਹਾਂਜੀ,
1: ਤੁਸੀਂ ਜਦੋਂ ਲੋਕਾਂ 'ਚ ਵਿਚਰਦੇ ਹੋ ਅਸੀਂ ਤੁਹਾਨੂੰ ਬਹੁਤ ਸਾਧ ਮੁਰਾਦੇ 'ਚ ਜਾਣਿਆ।
0: ਹਾਂਜੀ,
1: ਸੋ ਕਿਉਂ ਤੁਹਾਡੇ ਵਿੱਚ ਉਹ ਇੰਨਾ ਸਿੰਪਲ ਸਿਟੀ? ਤੁਸੀਂ ਬਾਲੀਵੁੱਡ ਪੋਲੀਵੁੱਡ ਖਾਨ ਹਰ ਇੱਕ ਇਨਸਾਨ ਦੇ ਨਾਲ ਬੈਠਿਆ ਗਾਇਆ, ਇੰਨਾ ਸਾਦਾਪਣ ਕਿੱਥੋਂ?
0: ਭਾਅ ਜੀ ਮੈਂ ਫਕੀਰ ਦਾ ਮੁੰਡਾ ਯਾਰ, ਮੈਂ ਉਸ ਬੰਦੇ ਦਾ ਬੱਚਾ ਹਾਂ ਜਿਹਨੇ ਸਾਧ ਪੁਣੇ 'ਚ ਸਾਰੀ ਜ਼ਿੰਦਗੀ ਗੁਜ਼ਾਰਤੀ। ਸਾਡੇ ਡੈਡੀ ਨੂੰ ਕੋਈ ਰੋਲੈਕਸ ਦਾ ਸ਼ੌਕ ਨਹੀਂ, ਸਾਡੇ ਡੈਡੀ ਨੂੰ ਕੋਈ ਚੈਨੀਆਂ ਚੂਨੀਆਂ ਦਾ ਸ਼ੌਕ ਨਹੀਂ, ਨਾ ਉਹਨਾਂ ਨੂੰ ਕੋਈ ਗੱਡੀਆਂ ਗੁੱਡੀਆਂ ਦਾ ਸ਼ੌਕ ਹੈ। ਉਹਨਾਂ ਨੂੰ ਬਸ ਇੱਕੋ ਸ਼ੌਕ ਸੀਗਾ ਕਿ ਮੇਰਾ ਮੁੰਡਾ ਨਾ ਅੱਛਾ ਗਾਵੇ, ਜਿੱਦਾਂ ਦਾ ਮੈਂ ਗਾਇਆ
1: ਭਾਅ ਜੀ ਤੁਸੀਂ ਗਾ ਰਹੇ ਹੋ
0: ਉਹ ਗਾਵੇ, ਹੈ ਨਾ। ਇੱਕ ਉਹਨੂੰ ਸ਼ੌਕ ਸੀਗਾ ਕਿ ਮੇਰੀ ਮਾਂ ਜਿਹੜੀ ਉਹਦੇ ਮੇਰੀ ਮੰਮੀ ਉਹਨਾਂ ਦੀ ਵਾਈਫ ਹੈ ਨਾ, ਮੇਰੀ ਮੇਰੀ ਮਾਂ ਮਥਰੋ, ਵੀ ਮਥਰੋ ਮੇਰੇ ਕੋਲ ਰਹੇ ਬਸ ਬਸ ਆਹ ਦੋ ਚੀਜ਼ਾਂ। ਮੈਨੂੰ ਇੱਕ ਵਾਰੀ ਕਹਿੰਦੇ ਮੈਂ ਕਿਤੋਂ ਬਾਹਰੋਂ ਘੁੰਮਦਾ ਫਿਰਦਾ ਆਇਆ
1: ਜੀ,
0: ਨਿਆਣੇ ਭਾਅ ਜੀ ਸੌ ਗਲਤੀਆਂ ਕਰ ਲੈਂਦੇ ਆ ਨਾ, ਮਾਂ ਪਿਓ ਉਹਨਾਂ ਨੂੰ ਬਖਸ਼ਦਾ ਹੀ ਹੈ, ਮਾਫ਼ੀ ਕਰ। ਅਤੇ ਮੈਂ ਨਾ ਬਾਹਰੋਂ ਘੁੰਮਦਾ ਫਿਰਦਾ ਆ ਕੇ ਉਹਨਾਂ ਕੋਲ ਬਹਿ ਗਿਆ, ਮੈਨੂੰ ਕਹਿੰਦੇ ਉਹ ਕਾਕੇ, ਮੈਂ ਕਿਹਾ ਹਾਂਜੀ, ਉਹ ਵਾਜਾ ਵਜਾ ਥੋੜ੍ਹਾ ਜਿਹਾ। ਮੈਂ ਵਾਜਾ ਖੋਲਿਆ ਅਤੇ ਇੱਕ ਵਾਰੀ ਮੈਂ ਉੱਪਰ ਨੂੰ ਗੇੜਾ ਦਿੱਤਾ, ਇੱਕ ਵਾਰੀ ਮੈਂ ਥੱਲੇ ਆਇਆ, ਬਸ ਦੋ ਹੀ ਚੀਜ਼ਾਂ ਕੀਤੀਆਂ। ਮੇਰਾ ਮੂੰਹ ਫੜ ਕੇ ਕਹਿੰਦੇ ਬਸ ਆਹੀ ਗੱਲ ਆ ਜਿਹਦੇ ਕਰਕੇ ਮੈਂ ਤੇਰੇ ਸਾਰੇ ਗੁਨਾਹ ਮਾਫ਼ ਕਰ ਦਿੰਦਾ, ਵੀ ਤੇਰੇ ਕੋਲ ਇੱਕ ਰੱਬ ਨੇ ਚੀਜ਼ ਅੱਛੀ ਦਿੱਤੀ ਹੈ ਜਿਹਦੇ ਕਰਕੇ ਤੇਰੀਆਂ ਸਾਰੀਆਂ ਗਲਤੀਆਂ ਮਾਫ਼ ਹੋ ਜਾਂਦੀਆਂ। ਅਤੇ ਬਸ ਹੁਣ ਉਹ ਵੱਡੇ ਲੋਕ ਸੀਗੇ, ਉਹ ਗਏ ਨਹੀਂ ਕਿਤੇ,
1: ਨਾਲ ਹੀ ਆ ਜੀ,
0: ਉਹ ਇੱਥੇ ਹੀ ਹੈ ਪਰ ਮੇਰੇ ਨਾਲ 24 ਘੰਟੇ ਨਾਲ ਰਹਿਣਗੇ।
1: ਥੋੜ੍ਹਾ ਜਿਹਾ ਮਾਹੌਲ ਚੇਂਜ ਕਰਦੇ ਹਾਂ, ਸੋ ਅਸੀਂ ਤੁਹਾਨੂੰ ਸੁਣਨਾ ਆ ਰੱਜ ਕੇ, ਸੋ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੇ ਚਿਹਰਿਆਂ 'ਤੇ ਤੁਸੀਂ ਸਮਾਈਲਾਂ ਲੈ ਕੇ ਆਓ।
0: ਹਾਂਜੀ,
1: ਕਿਉਂਕਿ ਦਰਵੇਸ਼ਾਂ ਨੂੰ ਯਾਦ ਕਰਕੇ ਅਫਕੋਰਸ ਤੁਸੀਂ ਉਹ ਚੀਜ਼ ਮਹਿਸੂਸ ਕਰਦੇ ਹੋ। ਭਾਅ ਜੀ ਕੁਛ ਐਸਾ ਸੁਣਾਓ ਕਿ ਸਾਡਾ ਸ਼ੋਰਟ ਜਿਹਾ ਕੁਛ ਦੋ ਲਫਜ਼ਾਂ ਦੇ ਵਿੱਚ ਅਤੇ ਸਾਰੇ ਸਰੋਤਿਆਂ ਨੂੰ ਆਪਾਂ ਮੈਸੇਜ ਦਈਏ ਕਿ 24 ਜੁਲਾਈ ਨੂੰ ਤੁਸੀਂ ਪਹੁੰਚਣਾ ਆ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਜਾਂਦੇ ਜਾਂਦੇ ਖੂਬਸੂਰਤ ਦੋ ਬੋਲ ਸਾਡੇ ਝੋਲੀ ਪਾ ਕੇ ਜਾਓ।

0: ਕਿਆ ਬਾਤ ਹੈ ਜੀ,
1: ਮਿਹਰਬਾਨੀ ਜੀ,
2: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਸੀਂ ਅੱਜ ਸਾਡੇ ਸਟੂਡੀਓ ਨੂੰ ਭਾਗ ਲਾਏ ਮਾਸਟਰ ਸਲੀਮ ਜੀ। 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਲਾਸਟ ਹੋਕਾ ਦੇ ਰਹੇ ਹਾਂ, ਬਹੁਤ ਲਿਮਿਟਡ ਜਿਹੀਆਂ ਸੀਟ ਆ। ਤੁਸੀਂ ਇਸ ਆਵਾਜ਼ ਨੂੰ, ਇਸ ਚੰਗੇ ਸੰਗੀਤ ਨੂੰ, ਸਾਫ਼ ਸੁਥਰੇ ਮਿਊਜ਼ਿਕ ਦੇ ਜੇ ਤੁਸੀਂ ਆਸ਼ਕ ਹੋ, ਇੱਕ ਐਸੀ ਆਵਾਜ਼ ਦੇ ਤੁਸੀਂ ਆਸ਼ਕ ਹੋ ਕਿ ਜਿਹੜੀ ਦਿਲਾਂ ਦੇ ਵਿੱਚ ਘਰ ਕਰੇ, ਤੁਸੀਂ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚਣਾ ਆ। ਲਾਸਟ ਸੱਦਾ ਇੱਕ ਵਾਰ ਰੋਹਨ ਨੰਬਰ ਅਤੇ ਇੱਕ ਵਾਰ ਲਾਸਟ ਸੱਦਾ ਦੇ ਦਿਓ।
3: ਬਿਲਕੁਲ ਭਾਜੀ, ਸੋ 24 ਜੁਲਾਈ 2026 ਇਹ ਇੱਕ ਬਹੁਤ ਹੀ ਖਾਸ ਸ਼ੋਅ ਹੋਣ ਜਾ ਰਿਹਾ, ਸਾਰੇ ਜਾਣੇ ਉੱਥੇ ਪਲੀਜ਼ ਪਹੁੰਚਿਓ, ਪਿਆਰ ਨਾਲ ਬੇਨਤੀ ਹੈ, ਇਹ
4: ਮਿਸ ਕਰਨ ਵਾਲੀ ਆਵਾਜ਼ ਨਹੀਂ ਹੈਗੀ।
2: ਸੋ 900 ਬਿਲਕੁਲ ਜੀ, ਸੋ ਇੱਕ ਵਾਰੀ ਨੰਬਰ ਤੁਸੀਂ ਰੋਹਨ ਆਪਣਾ ਦੇ ਦਿਓ।
4: 6477839873

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311 905 965 3311।

0: ਸੀਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੋਰਾ ਨੂੰ
1: 4370973 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਗੱਲਾਂ ਬਾਤਾਂ ਨੂੰ ਇੰਜੋਏ ਕੀਤਾ ਹੋਣਾ। ਸਲੀਮ ਸਾਹਿਬ ਬਹੁਤ ਇਮੋਸ਼ਨਲ ਹੋ ਗਏ ਸੀਗੇ, ਸੋ ਸਾਨੂੰ ਇਸ ਕਰਕੇ ਇੰਟਰਵਿਊ ਵਿੱਚੋਂ ਹੀ ਹੋਲਡ ਕਰਨੀ ਪਈ। ਬਹੁਤ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ, ਪੂਰਨ ਸ਼ਾਹ ਕੋਟੀ ਉਹਨਾਂ ਨੂੰ ਯਾਦ ਕਰਕੇ, ਸੋ ਉਹ ਭਾਵੁਕ ਹੋ ਗਏ ਅਤੇ ਮੈਨੂੰ ਲੱਗਦਾ ਕਿ ਫਿਰ ਉਸ ਭਾਵੁਕਤਾ ਦੇ ਵਿੱਚ ਹੀ ਮੈਨੂੰ ਇੰਟਰਵਿਊ ਸਟੋਪ ਕਰਨੀ ਪਈ। ਸੋ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਦੇਖੋ ਕਿ ਐਸਾ ਬਜ਼ੁਰਗਾਂ ਦਾ ਪਿਆਰ, ਐਸੀ ਆਪਣੇ ਬਜ਼ੁਰਗਾਂ ਦੇ ਨਾਲ ਮੁਹੱਬਤ ਮੈਨੂੰ ਨਹੀਂ ਲੱਗਦਾ ਕੋਈ ਅੱਜ ਦੇ ਸਮੇਂ ਦੇ ਵਿੱਚ ਕਰਦਾ ਹੋਣਾ। 10-15 ਮਿੰਟ ਜਿਹੜਾ ਇਸ ਸਟੂਡੀਓ ਦਾ ਮਾਹੌਲ ਸੀਗਾ, ਬਹੁਤ ਸ਼ਾਂਤਮਈ ਸੀਗਾ, ਬਹੁਤ ਸਥਿਰਤਾ ਵਾਲਾ ਸੀਗਾ। ਸੋ ਇਸ ਖੂਬਸੂਰਤ ਆਵਾਜ਼ ਨੂੰ, ਇਸ ਹੰਢੀ ਹੋਈ ਆਵਾਜ਼ ਨੂੰ, ਇਸ ਖੂਬਸੂਰਤ ਗਾਇਕੀ ਨੂੰ ਜੇ ਆਪਾਂ ਮੰਨਣਾ ਆ, ਅਤੇ ਤੁਸੀਂ 437-3800 ਬੜੀਆਂ ਲਿਮਿਟਡ ਜਿਹੀਆਂ ਸੀਟਾਂ ਰਹਿ ਗਈਆਂ, ਲਿਮਿਟਡ ਜਿਹੀਆਂ ਟਿਕਟਾਂ ਰਹਿ ਗਈਆਂ, ਜ਼ਰੂਰ ਪਹੁੰਚੋ। ਸੋ ਬਜ਼ੁਰਗ ਮੈਨੂੰ ਕਾਲ ਕਰ ਲੈਣ, ਮੇਰੇ ਕੋਲ ਹੋਰ ਟਿਕਟਾਂ ਪਹੁੰਚ ਗਈਆਂ। 70 ਸਾਲ ਤੋਂ ਉੱਪਰ ਬਜ਼ੁਰਗ ਮੈਨੂੰ ਟਿਕਟਾਂ ਲੈਣ ਲਈ ਕਾਲ ਕਰ ਲੈਣ, ਮੇਰੇ ਕੋਲ 25 ਟਿਕਟਸ ਹੋਰ ਆ ਗਈਆਂ। ਸੋ ਰੋਹਨ ਕਹਿੰਦਾ ਕਿ ਬਜ਼ੁਰਗਾਂ ਨੂੰ ਆਪਾਂ ਜ਼ਰੂਰ ਲੈ ਕੇ ਆਉਣਾ, ਕਿਉਂਕਿ ਪੂਰਨ ਸ਼ਾਹ ਕੋਟੀ ਜੀ ਨੂੰ ਸਮਰਪਿਤ ਹੈ ਰੂਹ ਕਾ ਸਫ਼ਰ ਟੂਰ, ਅਤੇ ਅਸੀਂ ਆਪਣੇ ਵੱਲੋਂ 25 ਹੋਰ ਸੀਟਸ ਐਕਸਟਰਾ ਉੱਥੇ ਲਗਾ ਰਹੇ ਹਾਂ। ਸੋ ਬਜ਼ੁਰਗਾਂ ਵਾਸਤੇ ਜ਼ਰੂਰ ਤੁਸੀਂ, ਜੇ 70 ਸਾਲ ਤੋਂ ਉੱਪਰ ਹੋ ਤਾਂ ਤੁਸੀਂ ID ਦਿਖਾ ਕੇ ਅਤੇ ਆਪਣੀ ਟਿਕਟਸ ਬਿਲਕੁਲ ਫ੍ਰੀ ਲੈ ਸਕਦੇ ਹੋ। 24 ਜੁਲਾਈ ਨੂੰ 2 ਦਿਨ ਰਹਿ ਗਏ ਆ, ਸੋ ਟਿਕਟਾਂ ਲਿਮਿਟਡ ਨੇ। VIP ਮੇਰੇ ਕੋਲ ਸਿਰਫ 25 ਪਾਸ ਰਹਿ ਗਿਆ ਅਤੇ 25 ਪਾਸ ਇਹ, ਸੋ ਟੋਟਲ 50। ਪਹਿਲੀ ਜਿਹੜੀ ਕਾਲ ਆਊਗੀ, ਪਹਿਲੇ ਜਿਹੜੇ ਸਾਡੇ ਸਰੋਤੇ ਮੈਸੇਜ ਕਰਨਗੇ, ਜਿਹੜੇ ਕੱਲ੍ਹ ਰਹਿ ਗਏ ਸੀ, ਮੈਨੂੰ ਪਲੀਜ਼ ਮੈਸੇਜ ਕਰ ਦਿਉ 437-870-001 'ਤੇ, 437-870-0001 'ਤੇ ਮੈਨੂੰ ਮੈਸੇਜ ਕਰ ਦਿਉ, ਤਾਂ ਕਿ ਮੈਂ ਤੁਹਾਡੇ ਪਾਸ ਰਜਿਸਟਰ ਕਰ ਲਵਾਂ। ਡੋਰ ਦੇ ਉੱਪਰ ਆ ਕੇ ਤੁਸੀਂ ਪਲੀਜ਼ ਇਹ ਨਾ ਕਿਹੋ ਕਿ ਭਾਈ ਅਸੀਂ ਟਿਕਟ ਲੈਣੀ ਹੈ, ਮੈਂ 70+ ਹਾਂ, ਕਿਉਂਕਿ ਮੇਰੇ ਕੋਲ ਲਿਮਿਟਡ ਸੀਟਸ ਆ। ਤੁਸੀਂ ਪਹਿਲਾਂ ਹੀ ਆਪਣੀਆਂ ਸੀਟਾਂ ਰਿਜ਼ਰਵ ਕਰਾ ਲਓ, ਕਿਉਂਕਿ ਅਸੀਂ ਚਾਹੁੰਦੇ ਹਾਂ ਰਿਜ਼ਰਵੇਸ਼ਨ ਵਾਲੇ ਨੂੰ ਹੀ ਟਿਕਟ ਮਿਲੂਗੀ। ਤੁਸੀਂ ਮੈਨੂੰ 437-870-001 ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ DM ਕਰ ਸਕਦੇ ਹੋ, ਤਾਂ ਕਿ ਆਪਾਂ ਸਾਰੇ ਜਾ ਕੇ ਮਾਸਟਰ ਸਲੀਮ ਉਹਨਾਂ ਦੀ ਖੂਬਸੂਰਤ ਉਸ ਕੰਸਰਟ ਨੂੰ, ਲਾਈਵ ਨੂੰ ਆਪਾਂ ਮਾਣ ਸਕੀਏ, ਇੰਜੋਏ ਕਰ ਸਕੀਏ। ਸੋ ਕਾਲ ਕਰ ਲਓ ਜੀ 437-870-001।
2: ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ, ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311।
1: ਸੋ ਬਿਲਕੁਲ ਜੀ, ਮੈਨੂੰ ਤੁਸੀਂ 905-673-3337 ਸਟੂਡੀਓ ਦਾ ਇੱਕ ਨੰਬਰ, 905-673-3337। ਸੋ ਕਾਲ, ਮੈਨੂੰ ਮੈਸੇਜ ਆ ਰਹੇ ਆ ਬਹੁਤ ਸਾਰੇ, ਸੋ ਜੇ 25 ਮੈਸੇਜ ਮੈਂ ਸਿਰਫ ਲੈਣੇ ਆ, 25 ਟਿਕਟਾਂ ਮੈਂ ਬਿਲਕੁਲ ਫ੍ਰੀ ਦੇਣੀਆਂ ਜੇ ਤੁਹਾਡੀ ਉਮਰ 70 ਸਾਲ ਤੋਂ ਉੱਪਰ ਆ। ਸੋ ਜੇ ਸੀਨੀਅਰ ਸਿਟੀਜ਼ਨ ਨੂੰ ਮੈਂ 25 ਟਿਕਟ ਦੇਣਾ, ਮੇਰੇ ਕੋਲ 5 ਨਾਮ ਆ ਚੁੱਕੇ ਨੇ, ਸੋ ਜੇ ਮੇਰੇ ਕੋਲ 20 ਨਾਮ ਹੋਰ ਆਉਣਗੇ, ਤੁਸੀਂ ਮੈਨੂੰ ਕਾਲ ਕਰ ਲਓ, ਮੈਸੇਜ ਕਰ ਲਓ, DM ਕਰ ਦਿਉ 437-870-001, 437-870-0001 'ਤੇ ਤੁਸੀਂ ਮੇਰੇ ਨਾਲ ਮੈਸੇਜ ਕਰਕੇ ਆਪਣੀਆਂ ਟਿਕਟਾਂ ਰੱਖਣੀਆਂ ਕਰ ਸਕਦੇ ਹੋ। ਸੋ 905-673-3337, ਅਤੇ ਜੇ ਮੇਰੇ ਨੰਬਰ 'ਤੇ ਤੁਸੀਂ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਨੋਟ ਕਰ ਲਓ ਜੀ 437-870-001, 437-870-0001 'ਤੇ ਮੈਨੂੰ ਕਾਲ ਕਰ ਸਕਦੇ ਹੋ, ਮੈਸੇਜ ਕਰ ਲਓ, DM ਕਰ ਲਓ, ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰ ਸਕਦੇ ਹੋ।

ਔਰ ਨਾਲ ਦੀ ਨਾਲ ਯੂਨੀ ਗਲੋਬਲ ਐਡਵਾਈਜ਼ਰੀ, ਜੇ ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈਣਾ ਚਾਹੁੰਦੇ ਹੋ, ਜੇ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, PRO ਸਿਟੀਜ਼ਨ ਹੋ, ਪ੍ਰੋਟੈਕਟਡ ਪਰਸਨ ਹੋ, ਤੁਹਾਡੀ ਉਮਰ 40, 50, 60, 70, ਚਾਹੇ ਤੁਸੀਂ ਰਿਟਾਇਰਡ ਹੋ, ਪੈਨਸ਼ਨ ਲੈ ਰਹੇ ਹੋ, ਤਾਂ ਵੀ ਤੁਸੀਂ ਆਪਣੇ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ। ਕਾਲ ਕਰ ਲਓ 437-264-3175, 437-264-3175, 437-264-3175। ਯੂਨੀ ਗਲੋਬਲ ਐਡਵਾਈਜ਼ਰੀ $30,000 ਤੋਂ ਲੈ ਕੇ $1,00,000 ਤੱਕ ਦੀ ਗ੍ਰਾਂਟਸ ਫੰਡਿੰਗ ਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਕਾਲ ਕਰਨੀ ਪੈਣੀ ਆ ਜਾਂ 218 ਐਕਸਪਰਟ ਬੁਲੇਵਾਰਡ ਮਿਸੀਸਾਗਾ ਯੂਨੀ ਗਲੋਬਲ ਐਡਵਾਈਜ਼ਰੀ 'ਤੇ ਪਹੁੰਚ ਕੇ ਗੱਲਬਾਤ ਕੀਤੀ ਜਾ ਸਕਦੀ ਆ।

ਸੋ ਬਿਲਕੁਲ ਜੀ 905-673-3337 ਮੈਨੂੰ ਮੈਸੇਜ ਆਇਆ ਜੀ 6325 ਤੋਂ, ਤੁਸੀਂ ਕਿਹਾ ਕਿ 3 ਟਿਕਟਾਂ ਮੈਨੂੰ ਤੁਸੀਂ ਆਪਣੀਆਂ ਆਈਡੀਆਂ ਭੇਜੋ, 3 70+ ਦੀਆਂ ਆਈਡੀਆਂ ਤੁਸੀਂ ਮੈਨੂੰ ਭੇਜੋ ਅਤੇ ਤੁਹਾਡੀ ਆਈਡੀ ਵੇਖ ਕੇ ਹੀ ਇੰਟਰ ਕੀਤਾ ਜਾਊਗਾ। ਜੇ ਤੁਸੀਂ ਟਿਕਟ ਲੈ ਰਹੇ ਹੋ ਨਾ ਤਾਂ ਉੱਥੇ ਆਈਡੀ ਪਲੀਜ਼ ਤੁਹਾਨੂੰ ਦਿਖਾਉਣੀ ਪੈਣੀ ਆ, ਇਹ ਨਹੀਂ ਹੈ ਕਿ ਆਪਣੀਆਂ ਟਿਕਟਾਂ ਲੈ ਕੇ ਤੁਸੀਂ ਕਿਸੇ ਹੋਰ ਨੂੰ ਦੇ ਦਿਓ। ਸੋ ਇਹ ਸਿਰਫ ਸੀਨੀਅਰ ਸਿਟੀਜ਼ਨ ਵਾਸਤੇ ਹੀ ਆ।

0: ਸੋ 905-673-3337 ਥੋੜੀ ਕਾਲਸ ਆ ਰਹੀਆਂ ਬਹੁਤ ਸਾਰੀਆਂ ਸੋ ਪਲੀਜ਼ ਤੁਸੀਂ ਮੈਨੂੰ ਕਾਲਸ ਹੋਲਡ ਰੱਖੋ ਅਤੇ ਤੁਹਾਨੂੰ ਜੇ ਤੁਸੀਂ 70 ਪਲੱਸ ਹੋ ਪਰ ਪਲੀਜ਼ ਮੇਕ ਸ਼ੋਰ ਕਿ ਤੁਸੀਂ ਇੰਟਰ ਕਰਨ ਲੱਗਿਆਂ ਆਪਣੀ ਆਈਡੀ ਦਿਖਾਉਣੀ ਆ ਸੋ ਇਹ ਜਿਹੜੀਆਂ ਟਿਕਟਸ ਨੇ ਇਹ ਸੀਨੀਅਰ ਸਿਟੀਜ਼ਨ ਵਾਸਤੇ ਨੇ ਸੋ ਇਹ ਨਾ ਹੋਵੇ ਕਿ ਟਿਕਟਾਂ ਲੈ ਕੇ ਤੁਸੀਂ ਅੱਗੇ ਵੰਡੀ ਜਾਓ ਸੋ ਟਿਕਟ ਸਿਰਫ ਸੀਨੀਅਰ ਸਿਟੀਜ਼ਨ ਵਾਸਤੇ ਆ ਉੱਥੇ ਫਿਰ ਤੁਹਾਨੂੰ ਗੇਟ ਤੋਂ ਮੁੜਨਾ ਪੈ ਸਕਦਾ ਆ ਸੋ ਸੀਨੀਅਰ ਸਿਟੀਜ਼ਨ ਵਾਸਤੇ ਟਿਕਟ ਸਿਰਫ ਸੀਨੀਅਰ ਸਿਟੀਜ਼ਨ ਹੀ ਆ ਸਕਦੇ ਨੇ ਸੋ ਗੁਰਜੀਤ ਕੌਰ ਸੂਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪ੍ਰਾਊਡ ਸਪੋਂਸਰ ਨੇ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਪ੍ਰੋਟੈਕਟਡ ਮਾਫ਼ ਕਰਨਾ ਜੇ ਤੁਸੀਂ ਟਰੈਵਲ ਇੰਸ਼ੋਰੈਂਸ ਤੁਸੀਂ ਜੇ ਤੁਹਾਡੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਇਨਕੁਆਇਰੀ ਤਾਂ ਗੁਰਜੀਤ ਕੌਰ ਸੂਰੀ ਆਲ ਕਾਇੰਡ ਇੰਸ਼ੋਰੈਂਸ ਦੇ ਨਾਲ ਗੱਲਬਾਤ ਕਰ ਸਕਦੇ ਹੋ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ ਜੀ
1: ਸਤਿ ਸ਼੍ਰੀ ਅਕਾਲ ਪ੍ਰਭ ਜੀ ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਪ੍ਰਭ ਜੀ ਅੱਜ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ ਕਿ ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ ਕਿਉਂਕਿ ਇਹ ਇੰਸ਼ੋਰੈਂਸ ਦੇ ਵਿੱਚ ਇੱਦਾਂ ਹੁੰਦਾ ਕਿ ਜਿੱਦਾਂ ਜਿੱਦਾਂ ਸਾਡੀ ਏਜ ਵੱਧਦੀ ਜਾਂਦੀ ਹੈ ਉੱਦਾਂ ਉੱਦਾਂ ਦੇਖੋ ਵੀ ਰਿਸਕ ਵੀ ਵੱਧਦਾ ਜਾਂਦਾ ਹੈਗਾ ਤੇ ਫਿਰ ਕੰਪਨੀਜ਼ ਦੇ ਪ੍ਰੀਮੀਅਮ ਵੀ ਇਨਕਰੀਜ਼ ਹੁੰਦੇ ਜਾਂਦੇ ਹੈਗੇ ਆ ਮੇਕ ਸ਼ੋਰ ਕਰੋ ਕਿ ਜਦੋਂ ਯੰਗ ਹੈਗੇ ਆ ਹੈਲਦੀ ਹੈਗੇ ਆ ਬੈਸਟ ਟਾਈਮ ਹੈਗਾ ਕਿ ਉਦੋਂ ਆਪਣੀ ਕਵਰੇਜ ਜ਼ਰੂਰ ਲੈ ਕੇ ਰੱਖੋ ਜਿੰਨੇ ਵੀ ਤੁਹਾਡੇ ਲੋਨ ਲਾਇਬਿਲਿਟੀਜ਼ ਹੈਗੇ ਆ ਉਹਨਾਂ ਦੇ ਨਾਲ ਮੈਚ ਕਰਦੀ ਕਵਰੇਜ ਜਿਹੜੀ ਹੋਣੀ ਬਹੁਤ ਜ਼ਰੂਰੀ ਹੈਗੀ ਆ ਅੱਜ ਦਾ ਸਿਨੈਰੀਓ ਪ੍ਰਭ ਜੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਉਹਨਾਂ ਦੀ ਕਾਲ ਆਈ ਹੁਣ ਕਾਲ ਜਦੋਂ ਆਈ ਹੈਗੀ ਆ ਰੇਟ ਮੇਨ ਗੱਲ ਸੀਗੀ ਕਿ ਰੇਟ ਦੀ ਕਹਿੰਦੇ ਕਿ ਵੀ ਜਿਹੜੀ ਸਾਨੂੰ ਨਾ ਸਾਡਾ ਬਜਟ ਇੰਨਾ ਕੁ ਹੈਗਾ ਕਿ ਇੰਨੇ ਕੁ ਬਜਟ ਦੇ ਵਿੱਚ ਸਾਡੀ ਇੰਨੀ ਮੋਰਗੇਜ ਆ ਇੰਨੇ ਸਾਡੇ ਉੱਪਰ ਗੱਡੀਆਂ ਦੇ ਲੋਨ ਹੈਗੇ ਆ ਕਿ ਸਾਡੀ ਇੰਸ਼ੋਰੈਂਸ ਹੋ ਸਕਦੀ ਹੈਗੀ ਹੈ ਹੁਣ ਦੇਖੋ ਜਦੋਂ ਏਜ ਤੁਹਾਡੀ 60 ਦੇ ਆਸ ਪਾਸ ਚਲੇ ਜਾਂਦੀ ਹੈਗੀ ਹੈ ਉੱਥੇ ਫਿਰ ਪ੍ਰੀਮੀਅਮ ਤੁਹਾਨੂੰ ਵੱਧ ਹੀ ਪੇ ਕਰਨਾ ਪੈਣਾ ਹੈਗਾ ਡਜ਼ਨਟ ਮੈਟਰ ਕਿ ਤੁਹਾਡੀ ਕਹਿ ਲਓ ਕਿ ਉੱਪਰ ਲੋਨ ਕਿੰਨੇ ਆ ਲਾਇਬਿਲਿਟੀਜ਼ ਕਿੰਨੇ ਆ ਫੁੱਲੀ ਤੁਸੀਂ ਉਹਨਾਂ ਨੂੰ ਕਵਰ ਕਰਨਾ ਚਾਹੁੰਦੇ ਹੈਗੇ ਆ ਬੈਸਟ ਹੈਗਾ ਕਿ ਜਦੋਂ ਯੰਗ ਹੋ ਉਦੋਂ ਆਪਣੇ ਆਪ ਨੂੰ ਕਵਰ ਕਰੋ ਪਲੱਸ ਨਾਲ ਦੀ ਨਾਲ ਹੀ ਹੈਗਾ ਕਿ ਟਰਮ ਜਦੋਂ ਤੁਸੀਂ ਲੈਂਦੇ ਹੈਗੇ ਆ ਈਜ਼ੀ ਟੂ ਅਫੋਰਡ ਹੈਗੀ ਆ ਹਰ ਇੱਕ ਦੇ ਬਜਟ ਦੇ ਵਿੱਚ ਆ ਜਾਂਦੀ ਹੈਗੀ ਹੈ ਉੱਥੇ ਟਰਮ ਜਿਹੜੀ ਹੈਗੀ ਆ ਤੁਸੀਂ ਉਹਨੂੰ ਥੋੜੀ ਜਿਹੀ ਲੰਬੀ ਲੈ ਕੇ ਚੱਲੋ ਤੇ ਜ਼ਿਆਦਾ ਬੈਟਰ ਹੋ ਜਾਂਦਾ ਕਿ ਤੁਸੀਂ ਉਹਨੂੰ 20 ਦੀ ਬਜਾਏ ਉਦੋਂ ਹੀ 40 ਸਾਲ ਦੀ ਲੌਕ ਕਰ ਲਓ ਤਾਂ ਕਿ ਤੁਸੀਂ ਲੌਂਗ ਟਰਮ ਤੱਕ ਜਿਹੜਾ ਪ੍ਰੋਟੈਕਟਿਡ ਰਹਿ ਸਕੋ ਤੇ ਨਾਲ ਦੀ ਨਾਲ ਹੀ ਹੈਗਾ ਕਿ ਟਾਈਮ ਟੂ ਟਾਈਮ ਆਪਣੀ ਪਾਲਿਸੀਜ਼ ਨੂੰ ਜ਼ਰੂਰ ਅਪ ਟੂ ਡੇਟ ਕਰਦੇ ਜਾਓ ਕਿ ਜਿੱਦਾਂ ਜਿੱਦਾਂ ਤੁਹਾਡੇ ਉੱਪਰ ਲੋਅਰ ਲਾਇਬਿਲਿਟੀਜ਼ ਇਨਕਰੀਜ਼ ਹੁੰਦੇ ਆ ਉੱਦਾਂ ਉੱਦਾਂ ਆਪਣੀ ਪਾਲਿਸੀਜ਼ ਦੇ ਵਿੱਚ ਵੀ ਤੁਸੀਂ ਮੋਡੀਫਿਕੇਸ਼ਨ ਕਰਨੀ ਨਹੀਂ ਭੁੱਲਣੀ ਹੈਗੀ ਸਿੰਪਲ ਜਿਹਾ ਸਿਨੈਰੀਓ ਆਲਵੇਜ਼ ਹੀ ਕਹਿੰਦੀ ਆ ਕਿ ਜਿਨ੍ਹਾਂ ਦੇ ਕੋਲ ਆਲਮੋਸਟ ਕਹਿ ਲਓ ਕਿ ਮਿਲੀਅਨ ਡਾਲਰ ਦੀ ਮੋਰਗੇਜ ਹੈਗੀ ਆ ਹੁਣ ਮਿਲੀਅਨ ਡਾਲਰ ਦਾ ਤੁਸੀਂ ਆਪਣਾ ਰਿਸਕ ਕਵਰ ਕਰਨਾ ਹੈਗਾ ਜਿਨ੍ਹਾਂ ਦੀ ਏਜ 35 ਦੇ ਆਸ ਪਾਸ ਹੈਗੀ ਹੈ ਮਿਲੀਅਨ ਦੀ ਜਿਹੜੀ ਕਵਰੇਜ ਹੈਗੀ ਹੈ ਉਹ 56 ਡਾਲਰ ਤੋਂ ਮੇਲ ਦੀ ਜਿਹੜੀ ਆ ਸਟਾਰਟ ਹੋ ਜਾਂਦੀ ਹੈਗੀ ਆ ਫੀਮੇਲ ਦੀ ਜਿਹੜੀ ਹੈਗੀ ਹੈ ਉਹ ਜਸਟ 35 ਡਾਲਰ ਤੋਂ ਸਟਾਰਟ ਹੋ ਜਾਂਦੀ ਹੈਗੀ ਹੈ ਕੋਂਬੋ ਪਲਾਨ ਤੁਸੀਂ ਲੈਂਦੇ ਹੋ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਉਹਦੇ 'ਚ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਹਸਬੈਂਡ ਵਾਈਫ ਦੀ ਪਾਲਿਸੀ ਲੈਂਦੇ ਹੋ ਉੱਥੇ ਵੀ ਤੁਹਾਨੂੰ ਜਿਹੜਾ ਡਿਸਕਾਊਂਟ ਮਿਲ ਜਾਂਦਾ ਹੈਗਾ ਕਿ ਹੁਣ ਤੁਸੀਂ ਆਪਣੇ ਬਜਟ ਦੇ ਮੁਤਾਬਿਕ ਕੋਈ ਪਲਾਨ ਕਸਟਮਾਈਜ਼ ਕਰਵਾਉਣਾ ਹੈਗਾ ਜਾਂ ਆਪਣੀ ਨੀਡਸ ਨੂੰ ਦੇਖ ਕੇ ਕਿ ਕਿੰਨੀ ਕਵਰੇਜ ਚਾਹੀਦੀ ਹੈ ਸਾਨੂੰ ਟਰਮ ਚਾਹੀਦੀ ਆ ਪਰਮਾਨੈਂਟ ਚਾਹੀਦੀ ਆ ਕੋਈ ਮਨੀ ਬੈਕ ਵਾਲੇ ਪਲਾਨ ਤੁਸੀਂ ਲੈਣੇ ਹੈਗੇ ਆ ਤੇ ਨੰਬਰ ਜੀ 416-627-3111 416-627-3111 ਪ੍ਰਭ ਜੀ ਬਹੁਤਿਆਂ ਨੂੰ ਲੱਗਦਾ ਹੁੰਦਾ ਕਿ ਸਾਨੂੰ ਕੰਮ ਤੋਂ ਕਵਰੇਜ ਹੈਗੀ ਹੈ ਮੇਕ ਸ਼ੋਰ ਕਰ ਲਓ ਕਿ ਕੰਮ ਤੋਂ ਜਿਹੜੀ ਕਵਰੇਜ ਹੈਗੀ ਆ ਵੀ ਉਹ ਗੁੱਡ ਇਨਫ ਹੈਗੀ ਆ ਉਹ ਤੁਹਾਡੇ ਲੋਨ ਲਾਇਬਿਲਿਟੀਜ਼ ਨਾਲ ਮੈਚ ਕਰਦੀ ਹੈਗੀ ਆ ਜਾਂ ਜੇ ਕੰਮ ਤੋਂ ਕਹਿ ਲਓ ਵੀ ਤੁਹਾਡੇ ਕੋਲ 2 ਲੱਖ ਦੀ ਕਵਰੇਜ ਹੈਗੀ ਆ ਲੋਨ ਤੁਹਾਡੇ ਉੱਪਰ 5 ਲੱਖ ਦਾ ਤੇ ਉੱਥੇ 3 ਲੱਖ ਦੀ ਆਪਣੀ ਪਰਸਨਲ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਹੈਗੇ ਆ ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ ਹੈਗਾ ਤੁਹਾਡੀ ਕੋਈ ਟਰੱਕਿੰਗ ਕੰਪਨੀ ਹੈਗੀ ਹੈ ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰ ਦੇ ਲਈ ਤੁਸੀਂ ਹੈਲਥ ਐਂਡ ਡੈਂਟਲ ਦੇ ਡਿਸਬਿਲਿਟੀ ਦੇ ਪਲਾਨ ਲੈਣੇ ਆ ਤੇ ਨੰਬਰ ਜੀ 416-627-3111
0: ਇਨਕੁਆਇਰੀ ਗੁਰਜੀਤ ਕੌਰ ਸੂਰੀ ਨੰਬਰ ਮੈਂ ਤੁਹਾਨੂੰ ਦੇ ਦੇਣਾ ਆ 416-627-3111 4346-627-3111 ਗੁਰਜੀਤ ਕੌਰ ਸੂਰੀ ਥੈਂਕ ਯੂ ਸੋ ਮਚ ਗੁਰਜੀਤ ਜੀ ਬਹੁਤ ਸ਼ੁਕਰੀਆ ਸੋ 905-673-3337 ਤੁਹਾਡੇ ਬਹੁਤ ਸਾਰੇ ਮੈਸੇਜ ਆ ਰਹੇ ਆ ਟਿਕਟਸ ਦੇ ਰਿਗਾਰਡਿੰਗ ਸੋ ਮਾਸਟਰ ਸਲੀਮ ਜੀ ਪਹੁੰਚ ਰਹੇ ਨੇ 24 ਜੁਲਾਈ ਨੂੰ। 2 ਦਿਨ ਰਹਿ ਗਏ ਆ ਦੋਸਤੋ, 2 ਦਿਨ। ਐਸੀ ਆਵਾਜ਼ ਨੂੰ ਤੁਸੀਂ ਕਿਵੇਂ ਮਿਸ ਕਰ ਸਕਦੇ ਹੋ?

0: 905-673-3337 ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜ ਚੁੱਕੇ ਨੇ, ਬਹੁਤ ਸਾਰੀਆਂ ਕਾਲਸ ਨੇ। ਪਹਿਲਾਂ ਮੈਂ ਨਾਗਪਾਲ ਸਰ ਹੋਲਡ ਰੱਖਿਓ, ਆਪਾਂ ਇੱਕ ਦੋ ਕਾਲ ਲੈ ਲਈਏ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਜੀ ਹਰਮਿੰਦਰ ਜੀ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ ਜੀ, ਤੁਸੀਂ ਮੈਨੂੰ ਮੈਸੇਜ ਕਰ ਦਿਓ 437-870 ਆਪਣੇ ਨਾਮ, ਤੇ ਤੁਹਾਨੂੰ ਡੋਰ ਤੇ ਟਿਕਟਸ ਮਿਲ ਜਾਣਗੀਆਂ ਜੀ।
1: ਨੰਬਰ ਇੱਕ ਮਿੰਟ, ਤੁਸੀਂ ਮੈਨੂੰ ਸੈਂਡ ਕਰ ਦੋਗੇ ਮੋਤੇ
0: ਜੀ? ਮੈਂ ਰੇਡੀਓ ਕਰ ਰਿਹਾ ਜੀ, ਹੁਣ ਮੈਂ ਨਹੀਂ ਕਰ ਸਕਦਾ ਜੀ। ਤੁਸੀਂ ਨੋਟ ਕਰ ਲਓ 437-200। ਹਾਂਜੀ,
1: ਇੱਕ ਮਿੰਟ ਹੋਲਡ ਕਰੇ, ਮੈਂ ਲਿਖ
0: ਲਵਾਂ। ਮੈਂ ਹੋਲਡ ਨਹੀਂ ਕਰ ਸਕਦਾ, ਤੁਸੀਂ ਹੋਲਡ ਕਰੋ, ਮੈਂ ਦਰ ਤੱਕ ਦੂਜੀ ਗੱਲ ਗੱਲਬਾਤ ਕਰ। ਜੀ ਜੀ, ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਤੁਸੀਂ ਆਉਣਰ ਜੀ?
1: ਹਾਂਜੀ ਮੈਂ
0: ਜੀ ਡਨ ਜੀ ਡਨ ਤੁਹਾਡੇ ਮਿਲ ਗਿਆ ਜੀ, ਬਿਲਕੁਲ ਤੁਹਾਨੂੰ ਟਿਕਟਸ ਤੁਹਾਡੀਆਂ ਹੋਲਡ ਹੋ ਗਈਆਂ ਜੀ, ਤੁਸੀਂ ਡੋਰ ਤੇ ਮੇਰੇ ਤੋਂ ਟਿਕਟਸ ਲੈ ਲਿਓ। ਥੈਂਕ ਯੂ ਸੋ ਮਚ ਜੀ। 437-870-0001
1: 0001
0: ਹਾਂਜੀ, ਤੁਸੀਂ ਮੈਨੂੰ ਆਪਣੇ ਨਾਮ ਤੇ ਏਜ ਮੈਂਸ਼ਨ ਕਰ ਦਿਓ, ਤੁਹਾਨੂੰ ਡੋਰ ਤੇ ਟਿਕਟਸ ਮਿਲ ਜਾਣਗੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 437-870-0001 ਤੇ ਗੱਲਬਾਤ ਹੋ ਸਕਦੀ ਹੈ, ਬਹੁਤ ਸ਼ੁਕਰੀਆ। ਸੋ 905-673 ਖਾਬ ਧਰੇ ਨਹੀਂ ਰਹਿਣੇ, ਖਾਬ ਪੂਰੇ ਹੋ ਜਾਣੇ ਆ ਜਦੋਂ ਮਾਸਟਰ ਸਲੀਮ ਜੀ ਨੂੰ ਅਸੀਂ ਲਾਈਵ 24 ਜੁਲਾਈ ਨੂੰ ਸ਼ਾਮ ਨੂੰ 7 ਵਜੇ ਡੋਰ ਓਪਨ ਹੋ ਜਾਣੇ, ਤੇ ਦੇਖਿਓ ਫਿਰ ਕਿਵੇਂ ਦੀਵੇ ਜਗਣਗੇ ਤਾਨਸੇਨ ਵਾਂਗੂ। ਐਸਾ ਖੂਬਸੂਰਤ ਮਿਊਜ਼ਿਕ ਤੁਸੀਂ ਜਦੋਂ ਸੁਣਿਆ ਨਾ, ਤੇ ਆਪਣੇ ਪਰਿਵਾਰਾਂ ਨਾਲ, ਬਜ਼ੁਰਗਾਂ ਨਾਲ, ਬੱਚਿਆਂ ਨਾਲ ਜ਼ਰੂਰ ਪਹੁੰਚੋ ਇੱਕ ਚੰਗਾ ਮਿਊਜ਼ਿਕ, ਚੰਗਾ ਸੰਗੀਤ ਸੁਣਨ ਦੇ ਲਈ 24 ਜੁਲਾਈ ਨੂੰ। 2 ਦਿਨ ਰਹਿ ਗਏ ਨੇ, ਸਿਰਫ 2 ਦਿਨ, ਫਰਾਈਡੇ ਦੀ ਸ਼ਾਮ ਨੂੰ, ਸ਼ੁੱਕਰਵਾਰ ਦੀ ਸ਼ਾਮ ਨੂੰ ਟਿਕਟਾਂ ਆਲਮੋਸਟ ਸੋਲਡ ਆਊਟ ਨੇ। ਮੇਰੇ ਕੋਲ 25 ਨਾਮ ਆਲਰੇਡੀ ਆ ਚੁੱਕੇ ਨੇ, ਤੇ ਮਾਫ ਕਰਨਾ, ਹੋਰ ਦੇਖਾਂਗੇ ਕੱਲ੍ਹ ਨੂੰ ਜੇ ਟਿਕਟਾਂ ਆਈਆਂ, ਪਰ ਅਜੇ ਤੱਕ ਹੁਣ 25 ਨਾਮ ਪੂਰੇ ਹੋ ਚੁੱਕੇ ਨੇ। ਬਜ਼ੁਰਗੋ ਮਾਫ ਕਰਿਓ, ਸੀਨੀਅਰ ਸਿਟੀਜ਼ਨ, ਮੇਰੇ ਕੋਲ 25 ਨਾਮ ਪੂਰੇ ਹੋ ਚੁੱਕੇ ਨੇ। ਸੋ ਯੂਨੀ ਗਲੋਬਲ ਐਡਵਾਈਜ਼ਰੀ, ਹਾਂ ਤੁਹਾਨੂੰ ਟਿਕਟਾਂ ਵੀ ਤੋਂ ਦਿੱਤੀਆਂ ਆ, ਹੋਰ ਟਿਕਟਾਂ ਨਹੀਂ ਤਾਂ ਅਸੀਂ ਤੁਹਾਨੂੰ $1,00,000 ਦਵਾ ਸਕਦੇ ਹਾਂ। ਉਹਦੇ ਲਈ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਰਾਬਤਾ ਕਰਨਾ ਪੈਣਾ ਜੀ। ਨਾਗਪਾਲ ਸਰ, ਕੀ ਹਾਲ ਚਾਲ? ਜੀ ਮੈਂ ਹੁਣ ਬਜ਼ੁਰਗਾਂ ਨੂੰ ਕਿਹਾ ਕਿ ਮੈਂ ਕਿਹਾ ਵੀ ਹੁਣ ਟਿਕਟ ਤਾਂ ਨਹੀਂ ਹੁਣ ਜ਼ਿਆਦੀਆਂ ਹੈਗੀਆਂ ਮੇਰੇ ਕੋਲ, ਪਰ ਤੁਹਾਨੂੰ ਅਸੀਂ $1,00,000 ਦਵਾ ਸਕਦੇ ਹਾਂ। ਓਕੇ, ਸੋ ਬਜ਼ੁਰਗਾਂ ਦੀ ਫੰਡਿੰਗ ਘੱਟ ਬਣਦੀ ਹੈ ਜੀ?
2: ਹਾਂਜੀ, ਲਾਈਕ ਫੈਮਿਲੀ ਸਾਈਜ਼ ਪੇ ਡਿਪੈਂਡ ਹੈ, ਮੈਰਿਡ ਹੈ ਤੋ ਫਿਰ ਇਹ ਬਜ਼ੁਰਗ, ਐਸਾ ਨਹੀਂ ਕਿ ਬਜ਼ੁਰਗ ਤੇ ਕੋਈ ਸਪੈਸੀਫਿਕ ਚੀਜ਼ ਹੈ, ਸਿਰਫ ਮੈਰਿਡ ਕਪਲ ਹੈ ਚਾਹੇ ਯੰਗ ਹੈ ਜਾਂ ਓਲਡ ਹੈ, 45,000 ਕੀ ਫੰਡਿੰਗ ਬਚਤੀ ਹੈ, ਔਰ ਗ੍ਰਾਂਟ ਕਾ ਪੋਰਸ਼ਨ ਉਸ ਮੇਂ ਸੇ 25,000 ਕੇ ਆਸ ਪਾਸ ਹੋਤਾ ਹੈ। ਲੇਕਿਨ ਫੈਮਿਲੀ ਜ਼ਿਆਦਾ ਹੈ ਤੋ ਬੜ ਜਾਤਾ ਪੋਰਸ਼ਨ, ਗ੍ਰਾਂਟ ਬੜ ਜਾਤੀ ਹੈ, ਲੋਨ ਵੀ ਬੜ ਜਾਤਾ ਹੈ, ਫੰਡਿੰਗ ਬੜ ਜਾਤੀ ਹੈ।
0: ਸੋ ਨਾਗਪਾਲ ਸਰ, ਜ਼ਿਆਦੀ ਫੰਡਿੰਗ ਜਿੱਦਾਂ ਤੁਸੀਂ ਇੱਕ ਦਿਨ ਕਹਿ ਰਹੇ ਸੀ ਕਿ ਇੱਕ ਫੈਮਿਲੀ ਆਈ ਔਰ ਉਹਨਾਂ ਦੀ ਫੰਡਿੰਗ $1,40,000 ਤੱਕ ਬਣ ਗਈ, ਉਹ ਕਿਸ ਚੱਕਰ 'ਚ ਬਣੀ? ਤੁਸੀਂ ਆਪਦੇ ਹਿਸਾਬ ਨਾਲ ਕੋਈ ਘੁੰਡੀ ਨਹੀਂ ਡਾ ਸਕਦੇ, ਇਹ 'ਚ ਕੋਈ 2 ਨੰਬਰ ਵਾਲਾ ਕੰਮ ਹੈ ਕਿ ਗੌਰਮੈਂਟ ਵੱਲੋਂ ਹੀ ਸਾਰਾ ਕੁਛ? ਗੌਰਮੈਂਟ ਪੈਸੇ ਦੇ ਸਕਦੀ, ਇਹਦੇ ਬਾਰੇ ਦੱਸੋ ਕਿ ਗੌਰਮੈਂਟ ਐਵੇਂ ਹੀ ਪੈਸੇ ਕਿਉਂ ਦਿੰਦੀ ਆ? ਸਮਾਂ ਆਪਣੇ ਕੋਲ ਰਹਿ ਗਏ 2 ਮਿੰਟ, ਨੰਬਰ ਦੇ ਦਿਓ ਪਿਆਰ ਨਾਲ ਤਾਂ ਕਿ ਸਰੋਤੇ ਪਹੁੰਚ ਕੇ ਤੁਸੀਂ ਮੈਂ ਇੱਕ ਹੋਰ, ਚਲੋ ਇੱਕ ਮੈਂ ਆਪਣੇ ਵੱਲੋਂ ਡੀਲ ਦਿੰਦਾ, ਜੇ ਤੁਸੀਂ ਹੁਣੇ ਕਾਲ ਕਰਕੇ $30,000 ਤੋਂ $1,00,000 ਦੀ ਫੰਡਿੰਗ ਲਈ ਤੁਸੀਂ ਜੇ ਕਾਲ ਕਰਦੇ ਹੋ ਯੂਨੀ ਗਲੋਬਲ ਐਡਵਾਈਜ਼ਰੀ ਨੂੰ, ਤਾਂ ਨਾਲੇ ਤਾਂ ਦੇਖੋ ਤੁਹਾਨੂੰ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਮਿਲ ਜਾਣੀ ਆ, ਨਾਲੇ ਮੇਰੇ ਵੱਲੋਂ ਨਾਗਪਾਲ ਸਰ ਵੱਲੋਂ ਨਹੀਂ ਆ, VIP ਟਿਕਟ ਫਰੀ, ਜੇ ਜੋੜਾ ਆ ਰਿਹਾ ਤਾਂ ਜੋੜਾ ਫਰੀ, ਜੇ ਇਕੱਲਾ ਆ ਰਿਹਾ ਤਾਂ ਇਕੱਲਾ ਫਰੀ। ਚਲੋ ਜੀ ਨਾਗਪਾਲ ਸਰ, ਆਉਣ ਦਿਓ ਨੰਬਰ,
2: ਨੰਬਰ ਹੈ ਜੀ 437-264-3175 437-264-3175 437-264-3175 ਗ੍ਰਾਂਟ ਖਤਮ ਹੋ ਰਹੀ ਨੇ, ਸਿਰਫ ਹਫਤਾ ਰਹਿ ਗਿਆ ਸੈਟਰਡੇ ਤੱਕ, ਬੈਸ ਤੇ ਹਮਾਰੇ ਹਾਥ ਮੇ ਮੇਰੀ ਪਾਲਿਸੀ ਕੀ ਗਵਰਨਮੈਂਟ ਕੀ ਪਾਲਿਸੀ ਹੈ, ਆਜ ਗ੍ਰਾਂਟ ਆ ਰਹੀ ਹੈ, ਉਸਕੇ ਬਾਅਦ ਗਵਰਨਮੈਂਟ ਗ੍ਰਾਂਟ ਐਜੂਕੇਸ਼ਨ।
0: ਸੋ ਕਿੰਨੀ ਤਰੀਕ ਤੱਕ, ਕਿੰਨੀ ਤਰੀਕ ਲਾਸਟ ਡੈਡਲਾਈਨ ਹੈ ਜੀ? ਗਲੋਬਲ ਐਡਵਾਈਜ਼ਰੀ ਨਾਗਪਾਲ ਸਰ, ਇੱਕ ਵਾਰੀ ਨੰਬਰ ਦੇ ਦਿਓ, ਸਮਾਂ ਘੱਟ।
2: ਬਿਲਕੁਲ ਜੀ, ਨੰਬਰ ਹੈ 437-264-3175 ਗ੍ਰਾਂਟ ਫੰਡਿੰਗ, ਐਂਡ ਹਮਾਰੀ ਚੀਜ਼ ਕਾਮ ਹੋਣੇ ਕੇ ਬਾਅਦ 200 ਜਾਂ 500 ਆਪਕਾ ਫਾਇਦਾ ਹੀ ਹੈ, ਇਸਮੇ ਘਬਰਾਈਏ ਮਤ, ਕੋਈ ਚਲਾਕੀ ਨਹੀਂ ਹੈ, ਕੋਈ ਮਿੱਟੀ ਬਾਤ ਨਹੀਂ ਹੈ। 437-264-3175
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 437-264-3175 ਦੋ ਟਿਕਟਾਂ ਮਿਲਣਗੀਆਂ ਜੇ ਤੁਸੀਂ ਅੱਜ ਕਾਲ ਕਰਕੇ ਜਾਂ ਕੱਲ੍ਹ ਕਾਲ ਕਰਕੇ ਆਫਿਸ ਜਾਂਦੇ ਹੋ ਯੂਨੀ ਗਲੋਬਲ ਐਡਵਾਈਜ਼ਰੀ ਦੇ, ਮੇਰੇ ਵੱਲੋਂ ਦੋ VIP ਟਿਕਟਾਂ ਬਿਲਕੁਲ ਫਰੀ, ਨਾਲੇ ਤੁਸੀਂ ਲਓ $1,000 ਦੀ ਫੰਡਿੰਗ, ਨਾਲੇ ਤੁਸੀਂ ਲਓ ਫਰੀ ਟਿਕਟਾਂ ਮਾਸਟਰ ਸਲੀਮ ਦੀਆਂ। ਸੋ ਚਲੋ ਜੀ, ਤੁਹਾਨੂੰ ਅੱਜ ਸ਼ੋਅ, ਤੁਹਾਨੂੰ ਮਾਸਟਰ ਸਲੀਮ ਦੀ ਚੰਗੀ ਗਾਇਕੀ ਸੁਣਾਉਣੀ ਆ। ਸੋ 905-673-3333 ਸੋ ਸਮਾਂ ਹੋ ਚੁੱਕਿਆ ਜੀ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ। ਸੋ ਗੁੱਡ ਨਾਈਟ, ਸ਼ੁਭ ਰਾਤਰੀ, ਅਤੇ ਜਾਂਦੇ ਜਾਂਦੇ BD ਸੋਮ ਪੇਂਟਿੰਗ 905-965-63-11, ਫੈਸ਼ਨ IQ 905-453-22-25, ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਸੋ 24 ਜੁਲਾਈ ਨੂੰ ਸ਼ੁੱਕਰਵਾਰ, 2 ਦਿਨ ਰਹਿ ਗਿਆ, ਮਾਸਟਰ ਸਲੀਮ ਲਾਈਵ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿੱਚ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਵੇਂ ਲਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ।

0: ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਤਾਰ ਹਾਜ਼ਰਾਂ ਰੇਡੀਓ ਪ੍ਰੋਗਰਾਮ ਸਭ ਰੰਗ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਨਾਲ ਮੇਰੇ ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਹੁਸਨੈਨ ਅਕਬਰ ਜੀ, ਤੇ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਕੁਝ ਤੁਹਾਡੀਆਂ ਸੁਣਾਂਗੇ, ਕੁਝ ਅਸੀਂ ਕਵਾਂਗੇ, ਤੇ ਗੱਲਾਂ ਗੱਲਾਂ ਦੇ ਵਿੱਚੋਂ ਗੱਲ ਦੀ ਗੱਲ ਕੋਈ ਨਾ ਕੋਈ ਬਣ ਜਾਂਦੀ ਹੈ। ਹੁਸਨੈਨ ਜੀ, ਕੀ ਹਾਲ ਚਾਲ ਨੇ?
1: ਜੀ ਜੀ, ਅੱਲਾਹ ਪਾਕ ਦਾ ਸ਼ੁਕਰ, ਬਿਲਕੁਲ।
0: ਚਲੋ ਚਲੋ, ਸ਼ੁਕਰ ਚਾਹੀਦਾ ਜੀ, ਜੇ ਪਰਮਾਤਮਾ ਦਾ ਸ਼ੁਕਰ ਹੈ ਸਭ ਕੁਝ ਠੀਕ ਠਾਕ ਹੈ, ਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ? ਜੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹਰ ਵੇਲੇ, ਸਾਨੂੰ ਸੋਚਣਾ ਵੀ ਚਾਹੀਦਾ। ਸੋ ਸੁਨੈਣ ਜੀ, ਅੱਜ ਹੋ ਗਈ 22 ਜੁਲਾਈ, ਦਿਨ ਬੁੱਧਵਾਰ, ਤੇ ਟੈਂਪਰੇਚਰ ਇਸ ਵੇਲੇ ਹੈਗਾ ਜੀ 17 ਡਿਗਰੀ, ਤੇ ਦਿਨ ਵੇਲੇ ਰਿਹਾ ਅੱਜ 22 ਡਿਗਰੀ ਟੈਂਪਰੇਚਰ। ਕੱਲ ਹੋ ਜਾਣੀ ਹੈ 23 ਤਰੀਕ ਵੀਰਵਾਰ ਨੂੰ ਟੈਂਪਰੇਚਰ, ਕੱਲ ਥੋੜਾ ਜਿਹਾ ਵੱਧ ਜਾਣਾ, 25 ਡਿਗਰੀ ਹੋ ਜਾਣਾ। 5:58 ਤੇ ਸੂਰਜ ਦੇਵਤਾ ਜੇ ਦਰਸ਼ਨ ਕਰੋਗੇ ਤੇ 8:51 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਦੋਸਤੋ, ਸਾਡੇ ਸਟੂਡੀਓ ਦਾ ਨੰਬਰ 647-367-5353, 647-367-5353। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, ਇਸ ਦੀ ਐਪ ਡਾਊਨਲੋਡ ਕਰਕੇ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿਸ ਦੇ ਉੱਪਰ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਨਵੀਆਂ ਪੁਰਾਣੀਆਂ ਫਿਲਮਾਂ। ਉਸ ਤੋਂ ਇਲਾਵਾ ਵਿਸ਼ਵ ਪੰਜਾਬੀ ਸਭਾ ਵੱਲੋਂ ਜੋ ਜੋ ਕਵਰੇਜ ਕੀਤੀ ਜਾਂਦੀ ਹੈ ਸਾਡੀ ਪੱਤਰ ਪ੍ਰੇਰਕ ਦੇ ਸਾਡੇ ਜਸਵਿੰਦਰ ਸਿੰਘ ਬਿੱਟਾ ਜੀ ਵੱਲੋਂ, ਔਰ ਉਹਦੇ ਇਲਾਵਾ ਜੋ ਵਿਸ਼ਵ ਪੰਜਾਬੀ ਸਭਾ ਦੁਆਰਾ ਜਿਹੜੀਆਂ ਜਿਹੜੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਨੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਉਹਨਾਂ ਸਾਰੀਆਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਔਰ ਸ਼ਾਮ ਨੂੰ 7 ਵਜੇ ਦੇ ਕਰੀਬ ਇਸ ਵੇਲੇ ਦਾ ਜੋ ਪ੍ਰੋਗਰਾਮ, ਜੋ ਦੋਸਤ ਮਿੱਤਰ ਸਾਡੇ ਨਾਲ ਕਿਸੇ ਕਾਰਨ ਜੁੜਨ ਤੋਂ ਵਾਂਝੇ ਰਹਿ ਗਏ, ਤਾਂ ਅਗਲੇ ਦਿਨ ਸ਼ਾਮ ਨੂੰ 7 ਵਜੇ ਦੇ ਕਰੀਬ ਅਸੀਂ ਫਿਰ ਇਸ ਰੇਡੀਓ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਤੇ, ਤੇ ਤੁਸੀਂ ਦੇਖ ਸਕਦੇ ਹੋ। ਸੋ ਵਿਸ਼ਵ ਪੰਜਾਬੀ ਭਵਨ ਦੇ ਵਿੱਚ 2, 3, 4 ਅਕਤੂਬਰ ਨੂੰ ਇੱਕ ਡੇਟ ਤੁਹਾਨੂੰ ਮੈਂ ਨੋਟ ਕਰਵਾਈ ਹੋਈ ਹੈ, ਤੁਸੀਂ ਸਾਰੇ ਆਪਣੇ ਦਿਲਾਂ ਦੀਆਂ ਡਾਇਰੀਆਂ ਦੇ ਉੱਪਰ ਲਿਖ ਲਓ, ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ, 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਕਰਵਾਈ ਜਾ ਰਹੀ ਹੈ। 6 ਇਸ ਤੋਂ ਪਹਿਲੇ ਹੋ ਚੁੱਕੀਆਂ ਨੇ, 3 ਪਾਕਿਸਤਾਨ ਵਿੱਚ ਹੋ ਚੁੱਕੀਆਂ ਨੇ, 1 ਦੁਬਈ ਦੇ ਵਿੱਚ ਹੋ ਚੁੱਕੀ ਹੈ, 2 ਇੱਥੇ ਹੋ ਚੁੱਕੀਆਂ ਨੇ, ਤੇ 7ਵੀਂ ਕਾਨਫਰੰਸ ਜਿਹੜੀ ਹੁਣ 2, 3, 4 ਅਕਤੂਬਰ ਨੂੰ ਇੱਥੇ ਹੋਏਗੀ। ਦੇਖੋ ਕਿੱਡੀ ਹੁਸਨੈਨ ਜੀ ਖੂਬਸੂਰਤੀ ਹੈ ਵਿਸ਼ਵ ਪੰਜਾਬੀ ਸਭਾ ਦੀ, ਕਿ 3 ਸਾਲ ਇਸ ਨੂੰ ਹੋਂਦ ਵਿੱਚ ਆਈ ਨੂੰ ਹੋਏ ਨੇ, ਤੇ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਉਹ ਹੋ ਰਹੀ ਹੈ 2, 3, 4 ਅਕਤੂਬਰ ਨੂੰ ਵਿਸ਼ਵ ਪੰਜਾਬੀ ਭਵਨ ਦੇ। ਸਾਰੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਜਿਹੜੇ ਜਿਹੜੇ ਵੀ ਪੰਜਾਬੀ ਸਾਹਿਤ ਦੇ ਨਾਲ, ਪੰਜਾਬੀ ਕਵਿਤਾ ਦੇ ਨਾਲ, ਕਿਉਂਕਿ ਪੰਜਾਬੀ ਸਾਹਿਤ ਦੇ ਸਾਰੇ ਰੂਪਾਂ ਦੇ ਉੱਪਰ ਉੱਥੇ ਗੱਲਬਾਤ ਹੋਏਗੀ, ਤੇ ਤੁਸੀਂ ਸਾਰੇ 3 ਦਿਨਾਂ ਦਾ ਉਹ ਇੱਕ ਸਾਹਿਤਕ ਮੇਲਾ, ਅੱਜ ਕੱਲ੍ਹ ਪਾਰਕਾਂ ਦੇ ਵਿੱਚ ਤਾਂ ਜਿਹੜੇ ਲੱਗਦੇ ਨੇ ਸੱਭਿਆਚਾਰਕ ਮੇਲੇ ਲੱਗਦੇ ਨੇ, ਇਹ ਇੱਕ ਸਾਹਿਤਕ ਮੇਲਾ ਹੋਏਗਾ ਜਿਹਦੇ ਵਿੱਚ ਸਾਹਿਤ ਦੇ ਨਾਲ ਨਾਲ ਸੱਭਿਆਚਾਰ ਦੀ ਗੱਲ ਵੀ ਹੋਏਗੀ, ਗੀਤ ਸੰਗੀਤ ਦੀ ਗੱਲ ਵੀ ਹੋਏਗੀ, ਤੇ 3 ਦਿਨ ਤੁਹਾਡਾ ਖਾਣ ਪੀਣ ਵੀ ਇੱਥੇ ਹੋਏਗਾ। ਦੋਸਤਾਂ ਮਿੱਤਰਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ, ਤੁਸੀਂ ਆ ਸਕਦੇ ਹੋ ਤੇ ਆਪਣਾ ਆਪਣਾ ਕੰਟਰੀਬਿਊਟ ਵੀ ਕਰ ਸਕਦੇ ਹੋ, ਇੰਜੋਏ ਕਰ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਹੋਰ ਹੁਸਨੈਨ ਜੀ, ਅੱਜ ਫਿਰ ਸਾਰਾ ਦਿਨ ਕਿਸ ਤਰ੍ਹਾਂ ਗੁਜ਼ਰਿਆ ਤੁਹਾਡਾ?
1: ਅੱਜ ਤੇ ਜੀ ਸਾਰਾ ਦਿਨ ਫੋਨ ਤੇ ਹੀ ਗੁਜ਼ਰਿਆ, ਕਿਉਂਕਿ ਅੱਜ ਅੱਲਾਹ ਤਾਲਾ ਨੇ ਬੜੀ ਵੱਡੀ ਇੱਕ ਮੈਨੂੰ ਖੁਸ਼ੀ ਦਿੱਤੀ ਹੈ
0: ਜੀ,
1: ਕਿ 28 ਸਾਲਾਂ ਬਾਅਦ, ਯਾਨੀ ਮੇਰੀ ਸਰਵਿਸ 28 ਸਾਲ ਹੋ ਗਈ
0: ਜੀ ਜੀ,
1: ਕਿ ਅੱਲਾਹ ਤਾਲਾ ਨੇ ਅੱਜ ਮੈਨੂੰ ਗਜ਼ਟਡ ਕੀਤਾ ਹੈ।
0: ਕਿਆ ਬਾਤ, ਕਿਆ ਬਾਤ,
1: 16ਵਾਂ ਸਕੇਲ ਮਿਲਿਆ,
0: ਗਜ਼ਟਡ ਅਫੀਸਰ ਤੁਸੀਂ ਬਣ ਗਏ ਪਾਕਿਸਤਾਨ ਦੇ ਵਿੱਚ।
1: ਇਹਦੇ ਨਾਲ ਨਾਲ ਇਹ ਇੱਕ ਤੇ ਖੁਸ਼ੀ ਇਹ ਵੀ ਤੇ ਦੂਸਰੀ ਇਹ ਕਿ ਮੈਂ ਆਪਣੇ ਘਰ ਤੋਂ 15 ਕਿਲੋਮੀਟਰ ਦੂਰ ਸਾਂ, ਲੇਕਿਨ ਨਾਲ ਮੇਰਾ ਤਬਾਦਲਾ ਵੀ ਮੇਰੇ ਉਸ ਸਕੂਲ ਚ ਹੋ ਗਿਆ ਜਿੱਥੇ ਮੈਂ ਪੜ੍ਹਦਾ ਰਿਹਾ ਸਾਂ।
0: ਕਿਆ ਬਾਤ, ਕਿਆ ਬਾਤ,
1: ਇਹ ਦੋਹਰੀ ਖੁਸ਼ੀ ਅੱਜ
0: ਬਹੁਤ। ਸੁਨੈਣ ਜੀ, ਤੁਸੀਂ ਗੱਲ ਕੀਤੀ ਹੈ ਖੁਸ਼ੀ ਦੀ ਗੱਲ ਕੀਤੀ ਅੱਜ, ਤੇ ਆਪਾਂ ਅੱਜ ਚਲੋ ਗੱਲਬਾਤ ਨੂੰ ਤੋਰ ਵੀ ਇੱਧਰ ਹੀ ਲੈਨੇ ਆ। ਜਿਵੇਂ ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ ਰੱਬ ਦੇ ਬਾਰੇ, ਸਲੋਕ ਤਾਂ ਰੱਬ ਦੇ ਬਾਰੇ ਹੈ, ਉਹ ਕਹਿੰਦੇ ਕਿ ਜੰਗਲ ਜੰਗਲ ਕਿਆ ਪਵੇ, ਵਨ ਕੰਡਾ ਮੋੜੇ, ਵਸੇ ਰੱਬ ਹਿਆਲੀਆ, ਜੰਗਲ ਕਿਆ ਢੂੰਡੇ।
1: ਵਾਹ,
0: ਉਹ ਕਹਿੰਦੇ ਜੇ ਪਰਮਾਤਮਾ ਨੂੰ ਢੂੰਡਣਾ ਨਾ ਤੇ ਬਾਹਰ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰਨ ਦੀ, ਆਪਣੇ ਸਰੀਰ ਨੂੰ ਸਰੀਰਕ ਕਸ਼ਟ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ, ਜੇ ਉਸ ਨੂੰ ਢੂੰਡਣਾ ਨਾ ਤੇ ਆਪਣੇ ਅੰਦਰੋਂ ਹੀ ਢੂੰਡਣ ਦੀ ਕੋਸ਼ਿਸ਼ ਕਰੋ। ਸੋ ਇਹ ਤਾਂ ਉਹਨਾਂ ਨੇ ਰੱਬ ਦੇ ਬਾਰੇ ਲਿਖਿਆ। ਮੈਂ ਇੱਕ ਮੇਰੀ ਪਰਸਨਲ ਜੀ ਵਿਊ ਹੈ ਕਿ ਖੁਸ਼ੀ ਵੀ ਜਿਹੜੀ ਹੈ ਨਾ, ਉਸ ਨੂੰ ਜੇ ਢੂੰਡਣਾ ਨਾ ਤੇ ਤੁਹਾਨੂੰ ਆਪਣੇ ਅੰਦਰੋਂ ਹੀ ਲੱਭਣੀ ਪੈਣੀ ਹੈ। ਆਪਣੇ ਆਪ ਨੂੰ ਉਸ ਤਰ੍ਹਾਂ ਦਾ ਐਟੀਚਿਊਡ ਤੁਹਾਨੂੰ ਬਣਾਉਣਾ ਪੈਣਾ ਕਿ ਤੁਹਾਨੂੰ ਹਰ ਛੋਟੇ ਵੱਡੇ ਕੰਮ ਦੇ ਵਿੱਚੋਂ ਖੁਸ਼ੀ ਲੱਭ ਜਾਵੇ। ਉਹ ਕਹਿੰਦੇ ਜੇ ਖੁਸ਼ੀ ਦੁਕਾਨਾਂ ਦੇ ਉੱਪਰ ਵਿਕਦੀ ਹੁੰਦੀ ਨਾ ਤੇ ਕੋਈ ਬੰਦਾ ਦੁਖੀ ਹੁੰਦਾ ਹੀ ਨਾ ਫਿਰ।
1: ਵਾਹ ਵਾਹ।
0: ਸੋ ਖੁਸ਼ੀ ਦੁਕਾਨਾਂ ਦੇ ਉੱਪਰ ਮਿਲਦੀ ਨਹੀਂ ਹੈ, ਸੋ ਖੁਸ਼ੀ ਸਾਡੇ ਅੰਦਰ ਹੀ ਹੈ। ਮੈਨੂੰ ਇੱਕ ਛੋਟੀ ਜਿਹੀ ਕਹਾਣੀ ਯਾਦ ਆ ਰਹੀ ਹੈ। ਉਹ ਕਹਿੰਦੇ ਵੀ ਇੱਕ ਦੁਕਾਨਦਾਰ ਸੀ, ਕੋਈ ਦੁਕਾਨਦਾਰ ਦੇ ਕੋਲ ਨਾ ਇੱਕ ਨੌਕਰ ਉਸਦਾ ਕੰਮ ਕਰਦਾ ਸੀ ਜਿਹੜਾ ਬੜਾ ਮਿਹਨਤੀ ਸੀ। ਬਹੁਤ ਦਿਨ ਰਾਤ ਉਸਨੇ ਦੁਕਾਨ ਦਾ ਸਾਰਾ ਕੰਮ ਆਪਣੇ ਮੋਢਿਆਂ ਦੇ ਉੱਪਰ ਚੁੱਕਿਆ ਹੋਇਆ ਸੀ। ਦੁਕਾਨਦਾਰ ਜਿਹੜਾ ਬੇਫਿਕਰ ਸੀ, ਸਾਰਾ ਕੰਮਕਾਰ ਉਸਨੂੰ ਉਸਨੇ ਸੌਂਪਿਆ ਹੋਇਆ ਸੀ। ਇੱਕ ਦਿਨ ਕੀ ਹੋਇਆ ਕਿ ਉਹ ਨੌਕਰ ਛੁੱਟੀ ਕਰ ਗਿਆ ਤੇ ਆਇਆ ਨਹੀਂ ਤੇ ਦੁਕਾਨਦਾਰ ਨੈਚੁਰਲ ਹੈ, ਸਾਰਾ ਨਿਰਭਰ ਉਸ ਨੌਕਰ ਦੇ ਉੱਪਰ ਸੀ। ਜਦੋਂ ਉਹਨੇ ਦੇਖਿਆ ਵੀ ਨੌਕਰ ਆਇਆ ਨਹੀਂ ਤੇ ਉਹ ਬੜਾ ਔਖਾ ਹੋਇਆ। ਉਹਨੇ ਮਹਿਸੂਸ ਕੀਤਾ ਵੀ ਨੌਕਰ ਜਿਹੜਾ ਅੱਜ ਛੁੱਟੀ ਕਰ ਗਿਆ ਨਾ ਤੇ ਉਹਦੀ ਤਨਖਾਹ ਲੱਗਦੀ ਵੀ ਉਹਨੂੰ ਮਹਿਸੂਸ ਹੁੰਦੀ ਵੀ ਘੱਟ ਹੈ, ਤੇ ਉਹਨੇ ਮਨ ਵਿੱਚ ਸੋਚਿਆ ਚਲੋ ਇਹਦੀ ਮੈਂ ਨਾ ਤਨਖਾਹ ਵਧਾ ਦੂੰਗਾ। ਅਗਲੇ ਦਿਨ ਉਹ ਆਇਆ ਜਦੋਂ ਨਾ ਤੇ ਉਹਨੂੰ ਕਹਿੰਦਾ ਵੀ ਤੇਰੀ ਤਨਖਾਹ ਮੈਂ ਨਾ ਵਧਾ ਦਿੱਤੀ ਹੈ ਭਾਈ। ਉਹ ਕਹਿੰਦਾ ਜੀ ਸੱਤ ਬਚਨ, ਤੇ ਜਦੋਂ ਮਹੀਨਾ ਖਤਮ ਹੋਇਆ ਤੇ ਉਹਨੂੰ ਵਧੀ ਹੋਈ ਤਨਖਾਹ ਮਿਲੀ ਤੇ ਉਹ ਵਧੀ ਹੋਈ ਤਨਖਾਹ ਲੈ ਕੇ ਆਪਣੇ ਘਰ ਚਲਾ ਗਿਆ। ਥੋੜੇ ਦਿਨਾਂ ਬਾਅਦ ਉਸਨੇ ਦੁਕਾਨ ਤੋਂ ਫਿਰ ਇੱਕ ਦਿਨ ਛੁੱਟੀ ਕਰ ਲਈ ਤੇ ਫਿਰ ਉਹੀ ਗੱਲ, ਮਾਲਕ ਜਿਹੜਾ ਸੀ ਉਹ ਬੜਾ ਤੰਗ ਬੜਾ ਪਰੇਸ਼ਾਨ, ਯਾਰ ਮੈਂ ਤਾਂ ਇਹਦੀ ਤਨਖਾਹ ਵੀ ਵਧਾ ਦਿੱਤੀ ਤੇ ਉਹਨੇ ਫਿਰ ਛੁੱਟੀ ਕਰ ਲਈ ਹੈ। ਤੇ ਉਹ ਜਦੋਂ ਆਇਆ ਨਾ ਅਗਲੇ ਦਿਨ ਤੇ ਮਾਲਕ ਨੂੰ ਬੜਾ ਗੁੱਸਾ ਉਹਦੇ ਤੇ ਉੱਪਰ। ਉਹ ਕਹਿੰਦਾ ਵੀ ਤੂੰ ਤਾਂ ਮੇਰੀ ਤਨਖਾਹ ਵਧਾਉਣ ਦੇ ਬਾਵਜੂਦ ਵੀ ਛੁੱਟੀ ਕਰ ਲਈ ਤੇ ਤੇਰੇ ਤੇ ਕੋਈ ਅਸਰ ਹੀ ਨਹੀਂ ਹੋਇਆ ਤੇ ਤੇਰੀ ਜਿਹੜੀ ਤਨਖਾਹ ਵਧਾਈ ਹੋਈ ਸੀ ਨਾ ਮੈਂ ਉਸਨੂੰ ਵਾਪਸ ਲੈ ਲਿਆ, ਮੈਂ ਉਹਨੂੰ ਕੱਟ ਦਿੱਤਾ।
1: ਜੀ ਜੀ।
0: ਉਹ ਕਹਿੰਦਾ ਜੀ ਸੱਤ ਬਚਨ, ਤੇ ਫਿਰ ਜਦੋਂ ਮਹੀਨਾ ਖਤਮ ਹੋਇਆ ਨਾ ਤੇ ਉਹਨੂੰ ਘਟੀ ਹੋਈ ਤਨਖਾਹ ਉਹਨੇ ਦਿੱਤੀ ਤੇ ਉਹਦੇ ਚਿਹਰੇ ਦੇ ਉੱਪਰ ਨਾ ਕੋਈ ਰਿਐਕਸ਼ਨ ਨਹੀਂ ਸੀ ਨੌਕਰ ਦੇ ਚਿਹਰੇ ਦੇ ਉੱਪਰ, ਨਾ ਪਹਿਲਾਂ ਵਧੀ ਹੋਈ ਤਨਖਾਹ ਨਾ ਉਹਦੀ ਘਟੀ ਹੋਈ ਤਨਖਾਹ ਦਾ।
1: ਜੀ ਜੀ।
0: ਤੇ ਫਿਰ ਮਾਲਕ ਨੇ ਅਚਾਨਕ ਉਸਨੂੰ ਇੱਕ ਦਿਨ ਬੁਲਾਇਆ। ਉਹ ਕਹਿੰਦਾ ਵੀ ਮੈਂ ਤੇਰੀ ਤਨਖਾਹ ਵਧਾਈ, ਤੇਰੇ ਚਿਹਰੇ ਦੇ ਉੱਪਰ ਕੋਈ ਖੁਸ਼ੀ ਨਹੀਂ ਹੋਈ, ਮੈਂ ਤੇਰੀ ਤਨਖਾਹ ਘਟਾਈ, ਤੈਨੂੰ ਕੋਈ ਗਮ ਨਹੀਂ ਹੋਇਆ ਇਸ ਚੀਜ਼ ਦਾ। ਉਹਨੇ ਜਿਹੜਾ ਜਵਾਬ ਦਿੱਤਾ ਨਾ ਬੜਾ ਖੂਬਸੂਰਤ ਸੀ। ਉਹ ਕਹਿੰਦਾ ਜੀ ਮੈਂ ਨਾ ਸਭ ਕੁਝ ਉਸ ਅਕਾਲ ਪੁਰਖ ਦੇ ਉੱਪਰ ਛੱਡਿਆ ਹੋਇਆ।
1: ਵਾਹ ਵਾਹ ਵਾਹ ਵਾਹ ਵਾਹ।
0: ਜਦੋਂ ਤੁਸੀਂ ਮੇਰੀ ਤਨਖਾਹ ਵਧਾਈ ਨਾ ਉਦੋਂ ਮੇਰੇ ਘਰ ਹੋਇਆ ਸੀ ਬੇਟਾ।
1: ਕਿਆ ਬਾਤ।
0: ਤੇ ਮੈਂ ਸੋਚਿਆ ਵੀ ਉਹ ਆਪਣੀ ਕਿਸਮਤ ਮੇਰਾ ਬੇਟਾ ਨਾਲ ਲੈ ਕੇ ਆਇਆ ਤੇ ਮੇਰੀ ਤਨਖਾਹ ਵਧ ਗਈ। ਹੁਣ ਜਦੋਂ ਤੁਸੀਂ ਮੇਰੀ ਤਨਖਾਹ ਘਟਾ ਦਿੱਤੀ, ਮੈਂ ਕੱਲ ਛੁੱਟੀ ਕੀਤੀ ਸੀ, ਤੁਸੀਂ ਮੇਰੀ ਤਨਖਾਹ ਘਟਾ ਦਿੱਤੀ ਤੇ ਮੇਰੀ ਮਾਤਾ ਦਾ ਨਾ ਦੇਹਾਂਤ ਹੋ ਗਿਆ ਸੀ ਤੇ ਮੈਂ ਇਹ ਸੋਚ ਲਿਆ ਕਿ ਮੇਰੀ ਮਾਤਾ ਚਲੀ ਗਈ ਹੈ, ਉਹ ਨਾਲ ਆਪਣਾ ਜਿਹੜਾ ਹਿੱਸਾ ਨਾ ਉਹ ਵੀ ਲੈ ਗਈ ਹੈ, ਤਨਖਾਹ ਮੇਰੀ ਘਟ ਗਈ। ਸੋ ਕਿੱਡੀ ਵੱਡੀ ਸਿੱਖਿਆ ਇਹਦੇ ਵਿੱਚੋਂ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਜਿਸ ਤਰ੍ਹਾਂ ਵੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਇੱਕ ਸਮਾਨ ਲੈਣਾ ਚਾਹੀਦਾ ਹੈ। ਉਹ ਕਹਿੰਦੇ ਵੀ ਅਸਲੀ ਜ਼ਿੰਦਗੀ ਦੇ ਵਿੱਚ ਕਾਮਯਾਬ ਉਹ ਹੈ, ਅਸਲੀ ਜ਼ਿੰਦਗੀ ਦੇ ਵਿੱਚ ਖੁਸ਼ ਉਹ ਹੈ, ਜ਼ਿੰਦਗੀ ਦਾ ਸਹੀ ਅਰਥਾਂ ਦੇ ਵਿੱਚ ਸਿਕੰਦਰ ਉਹ ਹੈ ਜਿਹੜਾ ਜ਼ਿੰਦਗੀ ਦੇ ਉਤਰਾ ਚੜਾ ਵਾਲੇ ਹਾਲਾਤਾਂ ਨੂੰ ਇੱਕ ਸਮਾਨ ਜਿਹੜਾ ਸਮਝਦਾ ਨਾ ਉਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੈ।
1: ਕਿਆ ਬਾਤ।
0: ਇੱਕ ਸ਼ੇਰ ਮੈਨੂੰ ਬੜਾ ਖੂਬਸੂਰਤ ਯਾਦ ਆਉਂਦਾ ਹੈ।
1: ਜੀ।
0: ਉਹ ਕਹਿੰਦਾ ਕਿ ਹਮਨੇ ਛੋੜ ਦਿਆ ਨਾਕਾਮੀਓ ਪੇ ਰੋਣਾ, ਹਰ ਕੋਈ ਜ਼ਿੰਦਗੀ ਕਾ ਸਿਕੰਦਰ ਨਹੀਂ ਹੋਤਾ।
1: ਵਾਹ।
0: ਹਮਨੇ ਛੋੜ ਦਿਆ ਨਾਕਾਮੀਓ ਪੇ ਰੋਣਾ, ਹਰ ਕੋਈ ਜ਼ਿੰਦਗੀ ਕਾ ਸਿਕੰਦਰ ਨਹੀਂ ਹੋਤਾ, ਪਿਆਸ ਬੁਝ ਜਾਏ ਏਕ ਕਟੋਰੀ ਸੇ ਤੋ ਸ਼ੁਕਰ ਕਰੋ ਉਸ ਖੁਦਾ ਕਾ, ਸਭ ਕੇ ਨਸੀਬ ਮੇ ਸਮੁੰਦਰ ਨਹੀਂ ਹੋਤਾ।
1: ਵਾਹ।
0: ਸੋ ਤੁਹਾਡੇ ਮਨ ਦੀ ਸੰਤੁਸ਼ਟੀ ਚਾਹੀਦੀ ਹੈ, ਖੁਸ਼ੀ ਤੁਹਾਨੂੰ ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚੋਂ ਵੀ ਵੱਡੀਆਂ ਵੱਡੀਆਂ ਖੁਸ਼ੀਆਂ ਜਿਹੜੀਆਂ ਨਾ ਪ੍ਰਾਪਤ ਹੋ ਜਾਂਦੀਆਂ। ਤੁਸੀਂ ਸਵੇਰੇ ਸਵੇਰੇ ਨਿਕਲੋ ਆਪਣੇ ਬੈਡਰੂਮ ਦੇ ਵਿੱਚੋਂ, ਛੋਟੇ ਜਿਹੇ ਬਾਗ ਬਗੀਚੇ ਦੇ ਵਿੱਚ ਚਲੇ ਜਾਓ, ਉੱਥੇ ਠੰਡੀ ਠੰਡੀ ਹਵਾ ਚੱਲਦੀ ਹੋਏ, ਹਰਿਆਵਲ ਹੋਏ, ਬਾਗ ਬਗੀਚੇ ਦੇ ਵਿੱਚ ਫੁੱਲ ਖਿੜੇ ਹੋਣ, ਤੇ ਉਹ ਕਿੰਨੀ ਕੁ ਵੱਡੀ ਉਹ ਤੁਹਾਡੀ ਤਰਦਤ ਹੈ, ਕਿੰਨੀ ਕੁ ਵੱਡੀ ਉਹ ਤੁਹਾਡੀ ਖੁਸ਼ਿਸ਼ ਹੈ, ਲੇਕਿਨ ਉਹਦੇ ਵਿੱਚੋਂ ਖੁਸ਼ੀ ਜਿਹੜੀ ਤੁਹਾਨੂੰ ਮਿਲ ਰਹੀ ਹੈ ਨਾ ਉਹ ਲਾਜਵਾਬ ਹੈ, ਉਹਦੀ ਕੋਈ ਮਿੰਤੀ ਨਹੀਂ ਹੈ, ਉਹਦਾ ਕੋਈ ਜਵਾਬ ਨਹੀਂ ਹੈ। ਸੋ ਸਾਡੀ ਕੋਸ਼ਿਸ਼ ਹੈ ਨਾ ਕਿ ਅਸੀਂ ਵੱਡੀਆਂ ਵੱਡੀਆਂ ਪ੍ਰਾਪਤ ਕਰਕੇ ਨਾ, ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਕੇ, ਵੱਡੀਆਂ ਵੱਡੀਆਂ ਮੱਲਾਂ ਮਾਰ ਕੇ ਸਮਝਦੇ ਹਾਂ ਕਿ ਸਾਨੂੰ ਬੜੀ ਵੱਡੀ ਖੁਸ਼ੀ ਮਿਲ ਗਈ ਹੈ, ਤੇ ਲੇਕਿਨ ਖੁਸ਼ੀ ਜਿਹੜੀ ਹੈ ਨਾ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚੋਂ ਵੱਡੀਆਂ ਖੁਸ਼ੀਆਂ ਵੀ ਮਿਲ ਜਾਂਦੀਆਂ। ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਆਪਣੇ ਅਕਬਰ ਸਾਹਿਬ ਵੀ ਬੈਠੇ ਨੇ ਮੈਨੂੰ ਲੱਗਦਾ,
0: ਹੁਸਨੈਨ ਜੀ, ਹੁਸਨੈਨ ਜੀ, ਹੁਸਨੈਨ
2: ਅਕਬਰ, ਹੁਸਨੈਨ ਅਕਬਰ
0: ਜੀ ਜੀ, ਹਾਂਜੀ ਹਾਂਜੀ ਬਿਲਕੁਲ ਬਿਲਕੁਲ।
2: ਉਹ ਕਹਿੰਦੇ ਆ ਨਾ ਕਦੇ ਵੀ ਥੋੜਾ ਵੀ ਚਲੋ ਸਾਰੀਆਂ ਗੱਲਾਂ ਚੱਲਦੀਆਂ, ਹੱਸਣਾ ਵੀ ਚਾਹੀਦਾ
0: ਜੀ ਜੀ।
2: ਉਹ ਮਤਲਬ ਪੁਰਾਣੇ ਟਾਈਮ ਦੀ ਗੱਲ ਆ, ਕੋਈ ਬੰਦਾ ਮਤਲਬ ਗਲੀ ਚ ਹੋਕਾ ਦੇਣ ਲੱਗ ਗਿਆ
0: ਜੀ,
2: ਕਹਿੰਦਾ ਵੀ ਮੈਨੂੰ ਕੋਈ ਨੌਕਰ ਰੱਖ ਲੋ, ਮੁਫ਼ਤ ਚ ਮੈਨੂੰ ਕੋਈ ਨੌਕਰ ਰੱਖ ਲੋ
0: ਜੀ ਜੀ।
2: ਉਹ ਤੁਰਿਆ ਫਿਰਦਾ ਤੇ ਇੱਕ ਮੇਰੇ ਵਰਗਾ ਭੋਲਾ ਬੰਦਾ ਬਾਜ ਮਾਰ ਲਈ ਉਹਨੇ
0: ਜੀ,
2: ਕਹਿੰਦਾ ਵੀ ਆ ਜਾ ਮੈਨੂੰ ਲੋੜ ਹੈ।
0: ਅੱਛਾ।
2: ਕਹਿੰਦਾ ਜੀ ਵੀ ਠੀਕ ਆ, ਮੈਂ ਦੋ ਸ਼ਰਤਾਂ ਨੇ, ਬਾਕੀ ਸਾਰਾ ਕਹਿੰਦਾ ਫ੍ਰੀ ਆ ਕੰਮ, ਮੈਂ ਮੁਫ਼ਤ ਆ, ਕਹਿੰਦਾ ਮੈਂ ਕੁਛ ਨੀ ਲੈਣਾ।
0: ਅੱਛਾ ਜੀ।
2: ਉਹ ਕਹਿੰਦਾ ਦੱਸ। ਉਹ ਕਹਿੰਦਾ ਜੀ ਬਸ ਮੈਨੂੰ ਦੋ ਹੀ ਗੱਲਾਂ ਨੇ, ਦੋ ਹੀ ਸ਼ਰਤਾਂ ਨੇ
0: ਜੀ,
2: ਕਿ ਮੈਨੂੰ ਕਹਿੰਦਾ ਰੋਟੀ ਖਾ ਕੇ ਨੀਂਦ ਆਉਂਦੀ ਆ, ਤੇ ਬਾਕੀ ਕਹਿੰਦਾ ਵੀ ਦੂਜੀ ਸ਼ਰਤ ਮੇਰੀ ਇਹ ਵੀ ਸੁੱਤੇ ਉੱਠਦੇ ਨੂੰ ਮੈਨੂੰ ਭੁੱਖ ਲੱਗਦੀ ਆ।
0: ਅੱਛਾ।
2: ਉਹ ਕਹਿੰਦਾ ਵੀ ਕਿਹੜੀ ਵੱਡੀ ਗੱਲ ਆ, ਕਹਿੰਦਾ ਆ ਜਾ ਤੂੰ, ਲੈ ਜਾ ਆ ਜਾ ਅੰਦਰ ਆ। ਚਲ ਅੰਦਰ ਲੈ ਗਿਆ, ਆਪਦੇ ਬੈਠ ਕੇ ਬਿਠਾਇਆ ਉਹਨੇ, ਕਹਿੰਦਾ ਜੀ ਚੱਲ ਤੂੰ ਹੁਣ ਅੱਜ ਤੋਂ ਸਾਡਾ ਨੌਕਰ, ਕਹਿੰਦਾ
0: ਜੀ।
2: ਤੇ ਉਹ ਕਹਿੰਦਾ ਜੀ ਲਿਆਓ ਫਿਰ ਰੋਟੀ।
0: ਅੱਛਾ।
2: ਰੋਟੀ ਲਿਆਂਦੀ ਤੇ ਕਹਿੰਦਾ ਜੀ ਰੋਟੀ ਹੁਣ ਮੈਂ ਖਾ ਲਈ, ਹੁਣ ਮੈਨੂੰ ਨੀਂਦ ਆਉਂ।
0: ਅੱਛਾ ਜੀ।
2: ਤੇ ਚਾਰ ਕੁ ਘੰਟੇ ਬਾਅਦ ਉੱਠਿਆ, ਕਹਿੰਦਾ ਪੰਜ ਘੰਟੇ ਬਾਅਦ ਉੱਠਿਆ, ਚਾਰ ਪੰਜ ਘੰਟੇ ਬਾਅਦ, ਕਹਿੰਦਾ ਲਿਆਓ ਜੀ ਹਲਕਾ ਫੁਲਕਾ ਖਾਣਾ।
0: ਅੱਛਾ।
2: ਫੇਰ ਲਿਆਂਦਾ, ਉਦੋਂ ਬਾਅਦ ਖਾਣਾ ਖਾ ਲਿਆ, ਚਲ ਖੇਸ ਲੈ ਕੇ ਫਿਰ ਪੈ ਗਿਆ, ਕਹਿੰਦਾ ਜੀ ਨੀਂਦ ਆਉਂਦੀ ਆ।
0: ਅੱਛਾ।
2: ਇਹ ਕੀ ਹੋਇਆ? ਕਹਿੰਦਾ ਦੋ ਦਿਨ ਚੱਲੀ ਗਏ, ਕਹਿੰਦਾ ਜੀ ਮੈਂ ਤੁਹਾਨੂੰ ਦੋ ਸ਼ਰਤਾਂ ਕਿਹਾ ਸੀ, ਰੋਟੀ ਖਾ ਕੇ ਮੈਨੂੰ ਨੀਂਦ ਆਉਂਦੀ ਆ, ਤੇ ਸੁੱਤੇ ਉੱਠਦੇ ਨੂੰ ਭੁੱਖ ਲੱਗਦੀ ਆ।
0: ਅੱਛਾ ਅੱਛਾ।
2: ਉਹ ਕਹਿੰਦਾ ਮਤਲਬ ਵੀ ਉਹਨੇ ਉਹਨੂੰ ਫਸਾ ਲਿਆ, ਵੀ ਉਹ ਬੇਚਾਰਾ ਭੋਲਾ ਸੀ ਪਹਿਲਾਂ ਸਮਝ ਨੀ ਸਕਿਆ ਵੀ ਫ੍ਰੀ ਦਾ, ਉਹ ਫ੍ਰੀ ਕਾਹਦਾ ਹੋ ਗਿਆ, ਰੋਟੀ ਖਾਈ ਗਿਆ ਉਹਨਾਂ ਦੇ ਘਰੇ। ਉਹ ਗੱਲ ਵੀ ਏਦਾਂ ਵੀ ਕਦੇ ਕਦੇ ਹੋ ਜਾਂਦਾ
0: ਜੀ ਜੀ।
2: ਬਾਕੀ ਆਪਣਾ ਇੱਕ ਮੈਂ ਹੋਰ ਅੱਜ ਗੱਲ ਕਹਿਣੀ ਸੀ
0: ਜੀ,
2: ਵੀ ਜੇ ਹੁਸੈਨ ਅਕਬਰ ਜੀ ਕੁਛ ਆਪਾਂ ਨੂੰ ਥੋੜਾ ਜਿਹਾ ਕੁਛ ਲਾਈਨਾਂ ਸੁਣਾ ਸਕਦੇ ਮਿਰਜ਼ੇ ਦੀਆਂ?
0: ਮਿਰਜ਼ੇ ਦੀਆਂ ਲਾਈਨਾਂ
2: ਜਦੋਂ ਮਰਜ਼ੀ, ਜਦੋਂ ਮਰਜ਼ੀ, ਜਦੋਂ ਮਰਜ਼ੀ।
0: ਚਲੋ ਕੋਈ ਨੀ, ਥੋੜਾ ਜਿਹਾ ਇਹਨਾਂ ਨੂੰ ਮੈਂਟਲੀ

0: ਸੁਣੀਆਂ, ਕਿਆ ਬਾਤ ਹੈ।
1: ਪੰਜ ਸੱਤ ਮਰਨ
2: ਰਹਿੰਦੀਆਂ
1: ਨੂੰ ਤਾਪ ਚੜੇ, ਉਹ ਗਲੀਆਂ ਹੋ ਜਣ ਸੁੰਜੀਆਂ, ਗਲੀਆਂ ਹੋ ਜਣ ਸੁੰਜੀਆਂ, ਤੇ ਵਿੱਚ ਮਿਰਜ਼ਾ ਯਾਰ ਫਿਰੇ, ਵਿੱਚ ਮਿਰਜ਼ਾ ਯਾਰ ਫਿਰੇ।
0: ਸਾਡੀ ਗੱਲਬਾਤ ਜਿਹੜੀ ਅਸੀਂ ਕਰ ਰਹੇ ਹਾਂ ਨਾ, ਕਿ ਖੁਸ਼ੀ ਸਾਨੂੰ ਵੱਡੀਆਂ ਵੱਡੀਆਂ ਪ੍ਰਾਪਤੀਆਂ ਦੇ ਵਿੱਚੋਂ ਜ਼ਿਆਦਾ ਖੁਸ਼ੀ ਪ੍ਰਾਪਤ ਹੁੰਦੀ ਹੈ, ਤੇ ਛੋਟੀਆਂ ਛੋਟੀਆਂ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਹੋਣ ਉਹਨਾਂ ਦੇ ਵਿੱਚੋਂ ਜਿਹੜੀ ਖੁਸ਼ੀ ਪ੍ਰਾਪਤ ਹੁੰਦੀ ਹੈ ਤੁਹਾਡੇ ਮੁਤਾਬਕ ਉਹ ਘੱਟ ਹੁੰਦੀ ਹੈ ਖੁਸ਼ੀ, ਮੇਰੇ ਮੁਤਾਬਕ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਵੀ ਵੱਡੀਆਂ ਵੱਡੀਆਂ ਖੁਸ਼ੀਆਂ ਪ੍ਰਾਪਤ ਕਈ ਵਾਰੀ ਹੋ ਜਾਂਦੀਆਂ, ਤੇ ਕਈ ਵਾਰੀ ਵੱਡੀਆਂ ਵੱਡੀਆਂ ਪ੍ਰਾਪਤੀਆਂ ਵੀ ਸਾਡੀ ਖੁਸ਼ੀ ਦਾ ਸਬੱਬ ਨਹੀਂ ਬਣਦੀਆਂ। ਲੇਕਿਨ ਜ਼ਿੰਦਗੀ ਦੇ ਵਿੱਚ ਖੁਸ਼ੀ ਦਾ ਜਿਹੜਾ ਸਥਾਨ ਹੈ ਨਾ, ਉਹਦਾ ਕੋਈ ਜਵਾਬ ਨਹੀਂ ਹੈ। ਖੁਸ਼ੀ ਦਾ ਹੋਣਾ ਬਹੁਤ ਜ਼ਰੂਰੀ ਹੈ, ਆਦਮੀ ਦਾ ਜਿਹੜੀ ਜ਼ਿੰਦਗੀ ਦਾ ਮਕਸਦ ਹੀ ਹੈ ਕਿ ਆਪਣੇ ਆਪ ਨੂੰ ਖੁਸ਼ ਰੱਖਣਾ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
2: ਦੋ
0: ਲਾਈਨਾਂ ਤੁਸੀਂ ਵੀ ਸੁਣਾਓ ਜੀ, ਅੱਜ ਦੇਖੀ ਜਾਓ ਫਿਰ।
2: ਬਾਬੀ ਲੈਂਦੀ ਥੰਮ, ਮੈਂ ਕਦੇ ਨਾ ਦਿਓਰ ਵੰਗਾਰਿਆ, ਤੂੰ ਕਦੇ ਨਾ ਆਇਓ
0: ਕੰਮ,
2: ਮੈਂ ਮਿਰਜਾ ਕਦੇ ਨਾ ਆਇਓ
0: ਕੰਮ। ਕਿਆ ਬਾਤ ਹੈ,
2: ਜੇ ਤੂੰ ਚੱਲਿਆ ਵਿਆਹ ਭੁੱਖਾ ਰਿਜਕ ਦਾ,
0: ਭੁੱਖਾ
2: ਰਿਜਕ ਦਾ, ਮੇਰੀਆਂ ਕੋਠੀਆਂ ਲੈ ਆ ਭੰਨ, ਵੇ ਮੇਰੀਆਂ ਕੋਠੀਆਂ ਲੈ ਭੰਨ,
0: ਚੱਲਿਆ
2: ਭੁੱਖਾ ਦੁੱਧ ਦਾ
0: ਜੀ,
2: ਮੇਰੀਆਂ ਪੂਰੀਆਂ ਲੈ ਭੰਨ,
0: ਜੇ
2: ਤੂੰ ਚੱਲਿਆ ਵਿਆਹ ਕਰਾਉਣ ਨੂੰ,
0: ਮੇਰੇ ਪੇਕੀ ਲੈ ਚੱਲ ਜਨ,
2: ਮੇਰੇ ਪੇਕੀ ਲੈ ਜਾ ਜੰਜ,
0: ਰੂਪ ਜੱਟੀ ਦਾ ਧੰਨ, ਸਾਹਿਬਾਂ ਕਿਹੜੀ ਪਦਮਨੀ,
2: ਸਾਹਿਬਾਂ ਕਿਹੜੀ ਪਦਮੀ, ਰੰਨਾ
0: ਰੰਨ, ਮੈਂ ਤੂੰ ਆਖੇ ਲੱਗ ਮਨ ਮੇਰੀਆਂ,
2: ਮਨ ਮੋੜ ਘੋੜੀ ਤਬੇਲੇ
0: ਤਬੇਲੇ ਬੰਨ, ਵਾਹ ਵਾਹ ਜੀ, ਵਾਹ ਵਾਹ
2: ਵਾਹ,
0: ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ ਤੁਹਾਡੀ ਆਵਾਜ਼ ਹੈ, ਤੇ ਬਹੁਤ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਤੁਹਾਡੀ ਆਵਾਜ਼ ਨੂੰ ਏਦਾਂ ਹੀ ਬੁਲੰਦ ਰੱਖੇ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਵਧੀਆ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਸਾਡੇ ਜਾਰੀ ਰਹੂਗਾ। ਇਸ ਤੋਂ ਬਾਅਦ ਇਸ ਤਰ੍ਹਾਂ ਹੀ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਕੱਲ ਸਾਡੀ ਗੱਲ ਹੋਈ ਸੀ ਸਾਉਣ ਦਾ ਮਹੀਨਾ ਹੈ, ਤੇ ਅਸੀਂ ਸ਼ੁਰੂਆਤ ਜਿਹੜੀ ਫਿਰ ਅੱਜ ਫਿਰ ਸਾਉਣ ਦੇ ਮਹੀਨੇ ਇੱਕ ਪਿਆਰੇ ਜਿਹੇ ਗੀਤ ਨਾਲ ਕਰਾਂਗੇ। ਸਾਉਣ ਦੇ ਮਹੀਨੇ ਵਿੱਚ ਤੁਹਾਨੂੰ ਅਸੀਂ ਸਾਉਣ ਦੀਆਂ ਯਾਦਾਂ ਥੋੜੀਆਂ ਥੋੜੀਆਂ ਨਾ ਦਿਲਵਾਉਂਦੇ ਹੀ ਰਵਾਂਗੇ, ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਛੋਟੀਆਂ ਛੋਟੀਆਂ ਪ੍ਰਾਪਤੀਆਂ ਦੇ ਵਿੱਚੋਂ ਵੱਡੀਆਂ ਖੁਸ਼ੀਆਂ ਵੀ ਮਿਲ ਸਕਦੀਆਂ ਨੇ, ਕਈ ਵਾਰੀ ਵੱਡੀਆਂ ਵੱਡੀਆਂ ਪ੍ਰਾਪਤੀਆਂ ਵੀ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਸਬੱਬ ਵੀ ਨਹੀਂ ਬਣਦੀਆਂ।

ਆਜਾ ਭਾਬੀ ਝੂਟ ਲੈ ਪੀਂਘ ਹਲਾਰੇ ਲੈਂਦੀ। ਪੀਂਘਾਂ ਸਾਉਣ ਦੇ ਮਹੀਨੇ ਵਿੱਚ ਪੈਂਦੀਆਂ ਸੀ ਤੇ ਅਸੀਂ ਥੋੜਾ ਜਿਹਾ ਜ਼ਿਕਰ ਜ਼ਰੂਰ ਕਰਿਆ ਕਰਾਂਗੇ ਸਾਉਣ ਦੇ ਮਹੀਨੇ ਦੇ ਵਿੱਚ ਸਾਉਣ ਦੀ ਕਿਸੇ ਗੱਲਬਾਤ ਦਾ, ਸਾਉਣ ਦੇ ਮਹੀਨੇ ਨਾਲ ਸੰਬੰਧਿਤ ਕਿਸੇ ਗੀਤ ਦਾ। ਤੇ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਇੱਕ ਛੋਟਾ ਜਿਹਾ ਮੈਸੇਜ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ, ਸਾਡੇ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੋਈਆ, ਜਿਨ੍ਹਾਂ ਦਾ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਹੈ ਤੇ

0: ਪੌਪਕੋਰਨ ਸਟਾਈਲ ਪੇਂਟ ਪਹਿਲੇ ਹੋਇਆ ਹੋਇਆ ਉਸ ਨੂੰ ਰਿਮੂਵ ਕਰਾ ਕੇ ਤੁਸੀਂ ਕੋਈ ਨਵੀਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਬਿਲਕੁਲ ਡਸਟਲੈਸ ਟੈਕਨੀਕ ਇਹਨਾਂ ਕੋਲ ਹੈ, ਕੋਈ ਡੈਮੇਜ ਨਹੀਂ ਹੋਏਗਾ, ਕੋਈ ਘੱਟਾ ਮਿੱਟੀ ਨਹੀਂ ਹੋਏਗਾ। ਬਹੁਤ ਲੰਬਾ ਤਜਰਬਾ ਹੈ ਇਹਨਾਂ ਦਾ ਤੇ ਇਨਸਾਨ ਵੀ ਬੜੇ ਵਧੀਆ ਕੰਮ ਕਰਨ ਵਾਲੇ ਮਿਹਨਤੀ ਹਨ। ਤੇ ਨਾਮ ਯਾਦ ਰੱਖੋ, ਗਿੱਲ ਪੇਂਟਿੰਗ, 416-473-4458, 416-473-4258। ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਿਹਾ ਮੈਂ ਵੀ ਅੱਜ ਬੀਂਗ ਝੂਟ ਕੇ ਆਇਆ, ਮੇਰੇ ਘਰ ਦੇ ਪਿਛਲੇ ਪਾਸੇ ਇੱਕ ਹੈ ਪਾਰਕ।
0: ਕੀ ਬਾਤ, ਕੀ ਬਾਤ, ਹਾਲ ਚਾਲ ਜੀ, ਠੀਕ ਠਾਕ ਹੋ? ਹੈਲੋ ਮੁਲਾਕਾਤ ਹੋਈ ਦੋ ਦਿਨ ਪਹਿਲਾਂ। ਦੋਸਤੋ, ਨਿਰਮਲ ਸਿੰਘ ਸਿੱਧੂ ਜੀ ਮੇਰੇ ਹੁਸਨੈਣ ਜੀ, ਇਹ 50 ਸਾਲ ਪੁਰਾਣੇ ਦੋਸਤ ਹੈ ਜੀ।
2: ਵਾਹ ਜੀ ਵਾਹ।
0: ਅਸੀਂ ਹਾਈ ਸਕੂਲ ਦੇ ਵਿੱਚ ਇਕੱਠੇ ਪੜ੍ਹਦੇ ਹੁੰਦੇ ਸੀ, ਗੌਰਮੈਂਟ ਹਾਈ ਸਕੂਲ ਜੰਡ ਸਾਹਿਬ ਦੇ ਵਿੱਚ, ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੈ। ਤੇ ਪਰਸੋਂ ਹੀ ਮੇਰੀ ਇਹਨਾਂ ਨਾਲ ਮੁਲਾਕਾਤ ਹੋਈ ਹੈ ਤੇ ਸਬੱਬ ਬਣਿਆ, 50 ਸਾਲ ਬਾਅਦ ਸਾਡਾ ਸਬੱਬ ਮਿਲਣ ਦਾ ਬਣਿਆ ਤੇ ਅੱਜ ਗੱਲਬਾਤ ਕਰਨ ਦਾ ਮਿਲਿਆ। ਹੋਰ ਸਰ, ਠੀਕ ਠਾਕ ਹੈ ਸਿੱਧੂ ਸਾਹਿਬ? ਵਧੀਆ,
1: ਠੀਕ ਠਾਕ ਜੀ, ਤੁਸੀਂ ਆਪਣੇ ਸੁਣਾਓ?
0: ਬਹੁਤ ਵਧੀਆ। ਤੇ ਅੱਜ ਗੱਲਬਾਤ ਸਾਡੀ ਚੱਲ ਰਹੀ ਹੈ ਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਛੋਟੀਆਂ ਛੋਟੀਆਂ ਸਾਡੀਆਂ ਪ੍ਰਾਪਤੀਆਂ ਵੀ ਵੱਡੀਆਂ ਵੱਡੀਆਂ ਖੁਸ਼ੀਆਂ ਦਾ ਸਬੱਬ ਬਣ ਜਾਂਦੀਆਂ, ਤੇ ਕਈ ਵਾਰੀ ਵੱਡੀਆਂ ਵੱਡੀਆਂ ਸਾਡੀਆਂ ਪ੍ਰਾਪਤੀਆਂ ਸਾਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਵੀ ਨਹੀਂ ਦਿੰਦੀਆਂ। ਤੇ ਮੇਰੇ ਮੁਤਾਬਕ ਦੇਖੋ, ਅਸੀਂ 50 ਸਾਲ ਬਾਅਦ ਮਿਲੇ ਆ ਤੇ ਗੱਲਬਾਤ ਛੋਟੀ ਜਿਹੀ ਹੈ, ਮਿਲਣਾ ਮਿਲਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਮਿਲਦੇ ਆ, ਲੇਕਿਨ ਇਹ ਮੁਲਾਕਾਤ ਸਾਡੀ ਐਡੀ ਹਸੀਨ ਹੋਈ ਕਿ 50 ਸਾਲ ਪੁਰਾਣੀਆਂ ਯਾਦਾਂ ਬਚਪਨ ਦੀਆਂ ਤਾਜ਼ਾ ਕਰਤੀਆਂ।
1: ਹਾਂਜੀ ਹਾਂਜੀ,
0: ਛੋਟੀਆਂ ਛੋਟੀਆਂ ਜਿਹੜੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ, ਲੜਦੇ ਹੁੰਦੇ ਸੀ, ਝਗੜਦੇ ਹੁੰਦੇ ਸੀ, ਤੇ ਉਹਦਾ ਲੁਤਫ ਜਵਾਨੀ ਦਾ ਇੱਕ ਵੱਖਰਾ ਸੀ ਮਜ਼ਾ ਸੀ।
1: ਤੇ ਪਿੰਡੀ ਬਲੋਚਾ ਨਾਲ ਜਿਹੜੀ ਉਹਦੀਆਂ ਯਾਦਾਂ ਸੀ ਜਿਹੜੀਆਂ ਉਹ ਵੀ ਤਾਜ਼ਾ ਕੀਤੀਆਂ। ਤੇ ਖੈਰ, ਬਹੁਤ ਅੱਛਾ ਰਿਹਾ, ਮੈਨੂੰ ਅੱਛਾ ਲੱਗਿਆ। ਤੇ ਅੱਜ ਮੈਂ ਜਦੋਂ ਤੁਸੀਂ ਆਏ ਹੋ, ਮੈਂ ਤੁਹਾਡਾ ਪ੍ਰੋਗਰਾਮ ਸ਼ੁਰੂ ਰਾਤ ਤੋਂ ਸੁਣ ਰਿਹਾ ਸੀ
0: ਜੀ ਜੀ।
1: ਤੇ ਤੁਸੀਂ ਜਿਹੜਾ ਅੱਜ ਆਪਣਾ ਪੰਜਾਬੀ ਭਾਸ਼ਾ ਦਾ ਵਿਸ਼ਾ ਸੁਣਿਆ ਜਿਹੜਾ
0: ਜੀ ਜੀ ਜੀ,
1: ਇਹ ਬਹੁਤ ਅੱਛਾ ਹੈ। ਪਰ ਮੈਂ ਉਹਦੇ ਵਿੱਚ ਥੋੜਾ ਜਿਹਾ ਕਹਿਣਾ ਇਹ ਚਾਹੁੰਦੇ ਹੈ ਕਿ ਵੇਖੋ, ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ
0: ਜੀ,
1: ਇਹ ਵੇਖੋ ਹੁਣ ਬੱਚੇ ਨੂੰ ਮਾਂ ਹੀ ਸਿਖਾਉਂਦੀ ਹੈ।
0: ਬਿਲਕੁਲ ਬਿਲਕੁਲ, ਬਿਲਕੁਲ ਜੀ, ਅਸੀਂ ਇਹਨੂੰ ਤਾਂ ਹੀ ਮਾਂ ਬੋਲੀ ਕਹਿੰਦੇ ਹਾਂ ਨਾ, ਮਾਂ ਬੋਲੀ ਕਿ ਜਿਹੜੀ ਬੱਚਾ ਮਾਂ ਤੋਂ ਸਿੱਖਦਾ ਹੈ। ਮਾਂ ਦੇ ਜਨਮ ਤੋਂ ਪਹਿਲਾਂ ਹੀ ਨਾ ਬੱਚੇ ਦਾ ਸੰਬੰਧ ਜਿਹੜਾ ਮਾਂ ਦੇ ਨਾਲ ਜੁੜ ਜਾਂਦਾ ਹੈ।
1: ਹਾਂਜੀ ਹਾਂਜੀ, ਤੁਸੀਂ ਬਹੁਤ ਅੱਛਾ ਵਿਸ਼ਾ ਚੁਣਿਆ ਸੀ ਤੇ ਮੈਂ ਉਹ ਤੇ ਗੌਰ ਕਰ ਰਿਹਾ ਸੀ
0: ਜੀ।
1: ਪਰ ਮੈਂ ਇਹ ਸੋਚਿਆ, ਮੈਂ ਕਿਹਾ ਵੀ ਅੱਜ ਕੱਲ ਤਾਂ ਮਾਵਾਂ ਬੱਚੇ ਨੂੰ ਗੋਦ ਦੇ ਵਿੱਚ ਅੰਗਰੇਜ਼ੀ ਸਿਖਾਉਣੀ ਸ਼ੁਰੂ ਕਰ ਦਿੰਦੀਆਂ। ਹਾਂ,
0: ਬਸ ਉਹੀ ਹੈ ਨਾ ਕਿ ਮਾਂ ਬੋਲੀ ਸਾਡੀ ਸੁਰੱਖਿਅਤ ਤਾਂ ਹੀ ਰਹਿ ਸਕਦੀ ਜੇਕਰ ਮਾਵਾਂ ਪਹਿਲਾਂ ਮਾਂ ਬੋਲੀ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਨਗੀਆਂ ਮਾਵਾਂ।
1: ਹਾਂ ਬਿਲਕੁਲ ਬਿਲਕੁਲ, ਵੇਖੋ ਸਾਡਾ ਜਿਹੜਾ ਇੰਨਾ ਅਮੀਰ ਵਿਰਸਾ ਹੈਗਾ ਸਾਡੀ, ਇੰਨੀ
0: ਪੰਜਾਬੀ ਦਾ ਹੋਕਾ ਦਿੰਦੇ ਰਹਿੰਦੇ ਆ, ਪੰਜਾਬੀ ਨੇ ਸਾਡੀ ਸਾਰੀ ਉਮਰ ਸੇਵਾ ਕੀਤੀ ਹੈ। ਲੋਕ ਕਹਿੰਦੇ ਨਾ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ, ਮਾਂ ਬੋਲੀ ਦੀ ਸੇਵਾ ਅਸੀਂ ਨਹੀਂ ਕਰ ਸਕਦੇ, ਮਾਂ ਬੋਲੀ ਨੇ ਸਾਡੀ ਸੇਵਾ ਕੀਤੀ ਹੈ ਤੇ ਅਜੇ ਵੀ ਕਰ ਰਹੀ ਹੈ।
1: ਬਿਲਕੁਲ ਬਿਲਕੁਲ,
0: ਅਸੀਂ ਤਾਂ ਉਹਦਾ ਕਰਜ਼ ਉਤਾਰ ਰਹੇ ਹਾਂ ਜੇ ਕੁਝ ਕਰ ਰਹੇ ਹਾਂ ਤਾਂ ਬਸ।
1: ਹਾਂਜੀ ਹਾਂਜੀ ਹਾਂਜੀ, ਤੇ ਇਹ ਚੀਜ਼ ਹੈ ਕਿ ਜਿਹੜੀ ਇਹ ਮਾਵਾਂ ਨੂੰ ਸ਼ੁਰੂ ਤੋਂ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ। ਤੇ ਵੇਖੋ ਸਾਡੇ ਗੁਰੂਆਂ ਪੀਰਾਂ ਦੀ ਭਾਸ਼ਾ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਹਾਂ ਜਿਵੇਂ ਤੁਸੀਂ ਬਾਬਾ ਫਰੀਦ ਜੀ ਦਾ ਤੁਸੀਂ ਦੇਖੋ, ਬਾਬਾ ਫਰੀਦ ਜੀ ਹੁਣ 12ਵੀਂ ਸਦੀ ਦੇ ਵਿੱਚ ਆਏ ਸਨ
0: ਜੀ ਜੀ ਜੀ ਜੀ ਜੀ। ਤੁਸੀਂ ਦੇਖੋ ਬਾਬਾ ਫਰੀਦ ਜੀ 12ਵੀਂ 13ਵੀਂ ਸਦੀ ਚ, ਬਾਬਾ ਫਰੀਦ ਨੇ ਜੇ ਇੰਨੀ ਸ਼ੁੱਧ ਪੰਜਾਬੀ ਲਿਖਤੀ ਤੇ ਉਹ ਪੰਜਾਬੀ ਇੱਕ ਰਾਤ ਚ ਤਾਂ ਬਣ ਨਹੀਂ ਗਈ, ਉਹ ਉਸ ਤੋਂ ਵੀ 1000 ਸਾਲ ਪੁਰਾਣੀ ਹੈ ਬਾਬਾ ਫਰੀਦ ਤੋਂ ਵੀ ਪਹਿਲਾਂ। ਇਹ ਤਾਂ ਇਤਿਹਾਸ ਬੜਾ ਲੰਬਾ ਇਹਦਾ।

0: ਬਿਲਕੁਲ ਬਿਲਕੁਲ ਤੇ ਮੈਂ ਉਹ ਸੁਨੇਹਾ ਦਿੰਦਾ ਸਾਰੀਆਂ ਮਾਵਾਂ ਨੂੰ ਵੀ ਆਪਣੇ ਜਿਹੜੇ ਬੱਚਿਆਂ ਨੂੰ ਇਹਨੂੰ ਵੱਧ ਤੋਂ ਵੱਧ ਜਿਹੜਾ ਹੈ ਪੰਜਾਬੀ ਭਾਸ਼ਾ ਦੇ ਨਾਲ ਜਿਹੜਾ ਊੜਾ ਊਠ ਵਾਲਾ ਕਾਇਦਾ ਸਭ ਤੋਂ ਪਹਿਲਾਂ ਲੈ ਕੇ।
1: ਚਲੋ ਸ਼ੁਕਰੀਆ ਬਹੁਤ ਬਹੁਤ ਜੁੜਿਆ ਕਰੋ ਤੇ ਫੋਨ ਵੀ ਕਰਿਆ ਕਰੋ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਮੁਲਾਕਾਤ ਕਰਕੇ ਤਾਂ ਬਹੁਤ ਵਧੀਆ ਲੱਗਿਆ ਤੇ ਮੁਲਾਕਾਤਾਂ ਵੀ ਆਪਣੀਆਂ ਹੋਣਗੀਆਂ ਹੁਣ। ਠੀਕ ਹੈ ਜੀ, ਥੈਂਕ ਯੂ, ਸ਼ੁਕਰੀਆ,
0: ਮਿਹਰਬਾਨੀ,
1: ਮਿਹਰਬਾਨੀ। ਓਕੇ ਓਕੇ ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਅੱਜ ਗੱਲਬਾਤ ਅਸੀਂ ਖੁਸ਼ੀ ਦੀ ਕਰ ਰਹੇ ਸੀ, ਛੋਟੀ ਛੋਟੀ ਦੀ। ਹੁਸੈਨ ਜੀ, ਮੈਂ ਕਹਿ ਰਿਹਾ ਸੀ ਕਿ ਕਈ ਵਾਰ ਤੁਸੀਂ ਹੁੰਦਾ ਹੈ ਕਿ ਬਹੁਤ ਵੱਡੇ ਸਟੇਜ ਪ੍ਰੋਗਰਾਮ ਦੇ ਉੱਪਰ ਗਾ ਕੇ ਆਉਂਦੇ ਹੋ
2: ਜੀ ਜੀ,
1: ਤੇ ਤੁਹਾਨੂੰ ਇੰਨੀ ਮਨ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ। ਕਈ ਵਾਰ ਤੁਸੀਂ ਛੋਟੀ ਜੀ ਮਹਿਫਲ ਦੇ ਵਿੱਚ ਚਾਰ ਪੰਜ ਦੋਸਤ ਵੀ ਬੈਠੇ ਹੋਣ, ਬੜੇ ਖੂਬਸੂਰਤ ਸੁਣਨ ਵਾਲੇ, ਬੜੀ ਖੂਬਸੂਰਤ ਦਾਤ ਦੇਣ ਵਾਲੇ, ਉਹਨਾਂ ਚਾਰਾਂ ਪੰਜਾਂ ਦੇ ਸਾਹਮਣੇ ਬੋਲ ਕੇ ਕਈ ਵਾਰੀ ਜ਼ਿਆਦਾ ਖੁਸ਼ੀ ਹੁੰਦੀ ਹੈ। ਵੱਡੇ ਸਟੇਜ ਦੇ ਉੱਪਰ ਜਿੱਥੇ ਕੋਈ ਸੁਣਨ ਵਾਲੇ ਸੀਰੀਅਸ ਲੋਕ ਨਾ ਹੋਣ, ਉੱਥੇ ਗਾ ਕੇ ਉਨੀ ਖੁਸ਼ੀ ਨਹੀਂ ਹੁੰਦੀ। ਇਹ ਹੈ ਨਾ ਕਿ ਵੱਡੀਆਂ ਵੱਡੀਆਂ ਪ੍ਰਾਪਤੀਆਂ
2: ਦੀ ਕਈ ਵਾਰ ਠੀਕ ਹੈ ਤੁਹਾਡੀ,
1: ਬਿਲਕੁਲ ਬਿਲਕੁਲ। ਹੁਣ ਕਈ ਵਾਰੀ ਤੁਸੀਂ ਦੇਖੋ ਅਸੀਂ ਬਹੁਤ ਵੱਡੀ ਕੋਈ ਪ੍ਰਾਪਤੀ ਸਾਨੂੰ ਹੋ ਜਾਵੇ ਖੁਸ਼ੀ ਨਹੀਂ ਹੁੰਦੀ, ਲੇਕਿਨ ਕੋਈ ਚੀਜ਼ ਸਾਨੂੰ ਨਹੀਂ ਆਉਂਦੀ, ਸਾਈਕਲ ਚਲਾਉਣਾ ਨਹੀਂ ਆਉਂਦਾ, ਅਸੀਂ ਸਾਈਕਲ ਚਲਾਉਣਾ ਸਿੱਖ ਲਈਏ ਕਿਤੇ ਤੇ ਉਹ ਖੁਸ਼ੀ ਜਿਹੜੀ ਹੁੰਦੀ ਹੈ ਨਾ ਉਹ ਸਾਡੀ ਕਿਤੇ ਮਿਉਂਦੀ ਨਹੀਂ ਹੈ, ਉਹਦਾ ਕੋਈ ਅੰਦਾਜ਼ਾ ਹੀ ਨਹੀਂ ਹੋ ਸਕਦਾ। ਸੋ ਜ਼ਿੰਦਗੀ ਵਿੱਚ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਇੰਜੋਏ ਕਰਿਆ ਕਰੋ, ਮੌਜ ਮਸਤੀ ਕਰਿਆ ਕਰੋ, ਜਿੱਦਾਂ ਗੁਰਦਾਸ ਮਾਨ ਜੀ ਵੀ ਕੀ ਕਹਿੰਦੇ, ਸੁਣੋ ਜਰਾ।

0: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਹੈ ਤੇ ਥੋੜਾ ਥੋੜਾ ਵੀ ਇੱਥੇ ਤਾਂ ਮੈਂ ਕਈ ਵਾਰੀ ਲੋਕ ਕਿਸ਼ਤਾਂ ਤੇ ਹੱਸਦੇ ਵੀ ਦੇਖੇ ਵਿਚਾਰੇ, ਥੋੜਾ ਥੋੜਾ ਵੀ ਨਹੀਂ ਹੱਸਦੇ। ਹੱਸਿਆ ਕਰੋ, ਖੇਡਿਆ ਕਰੋ, ਮੌਜ ਮਸਤੀਆਂ ਕਰਿਆ ਕਰੋ। ਜ਼ਿੰਦਗੀ ਬਹੁਤ ਛੋਟੀ ਹੈ ਔਰ ਸਾਡਾ ਵਰਤਮਾਨ ਹੀ ਸਾਡੀ ਜ਼ਿੰਦਗੀ ਹੈ। ਨਾ ਅੱਗੇ ਕਸੇ ਕਿਸੇ ਨੇ ਕੁਝ ਦੇਖਿਆ, ਨਾ ਪਿੱਛੇ ਜੋ ਬੀਤ ਗਿਆ ਉਹਦਾ ਅਫਸੋਸ ਨਾ ਕਰੋ। ਅੱਗੇ ਜੋ ਕੁਝ ਆ ਰਿਹਾ ਉਹਦੀ ਚਿੰਤਾ ਨਾ ਕਰੋ। ਜੋ ਕੁਝ ਸਾਡੇ ਕੋਲ ਹੈ ਇਸ ਨੂੰ ਹੀ ਖੂਬਸੂਰਤ ਬਣਾਓ ਤੇ ਆਨੰਦ ਕਰੋ। ਹੱਸੋ, ਖੇਡੋ, ਮੌਜ ਮਸਤੀਆਂ ਮਨਾਓ ਤੇ ਗੱਲਬਾਤ ਦਾ ਸਿਲਸਿਲਾ ਸਾਡਾ ਜਾਰੀ ਰਹੇਗਾ। 647-367-5353 ਤੇ ਸਾਡੇ ਪ੍ਰਾਊਡ ਸਪੌਂਸਰ ਨੇ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ 100 Kennedy Road, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਘਰ ਦੀ ਕੋਈ ਗਰੋਸਰੀ, ਘਰ ਦੀ ਕਿਚਨ ਵਾਸਤੇ ਕੋਈ ਬਰਤਨ ਲੈਣਾ ਹੋਵੇ, ਆਪਣੇ ਕਿਸੇ ਰੈਸਟੋਰੈਂਟ ਲਈ ਗਰੋਸਰੀ ਲੈਣੀ ਹੋਵੇ, ਰੈਸਟੋਰੈਂਟ ਦਾ ਕੋਈ ਬਰਤਨ ਲੈਣਾ ਹੋਵੇ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਤੁਹਾਨੂੰ ਦਵਾਈ ਚਾਹੀਦੀ ਹੋਵੇ ਫਸਟ ਏਡ ਦੇ ਤੌਰ ਤੇ ਜਿਹੜੀ ਅਸੀਂ ਇਸਤੇਮਾਲ ਕਰਦੇ ਹਾਂ, ਘਰ ਦੇ ਵਿੱਚ ਵਰਤਣ ਵਾਲਾ ਕੋਈ ਔਜ਼ਾਰ ਚਾਹੀਦਾ ਹੋਵੇ ਬੈਕਯਾਰਡ ਦੇ ਵਿੱਚ, ਫਰੰਟ ਦੇ ਉੱਪਰ ਛੋਟੀ ਮੋਟੀ ਬਾਗਬਾਨੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਰਦੇ ਹਾਂ, ਕੋਈ ਵੀ ਔਜ਼ਾਰ ਚਾਹੀਦਾ ਹੋਵੇ ਤੁਹਾਨੂੰ ਮਿਲ ਜਾਏਗਾ। ਘਰ ਦੇ ਵਿੱਚ ਕੋਈ ਵੀ ਪੰਜਾਬੀ ਥੀਮ ਉਸਾਰਨਾ ਹੋਵੇ, ਕੋਈ ਵਿਆਹ ਸ਼ਾਦੀ ਜਾਂ ਕੋਈ ਮਹਿੰਦੀ ਹਲਦੀ ਦਾ ਫੰਕਸ਼ਨ ਹੈ ਤਾਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 905-230-4500-905-230-800। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਦਰਸ਼ਕ ਜੀ, ਕੀ ਹਾਲ ਆ ਜੀ?
0: ਬਹੁਤ ਵਧੀਆ, ਬਿਲਕੁਲ ਠੀਕ ਠਾਕ ਜੀ।
1: ਤੁਸੀਂ ਜੀ ਟੋਪਿਕ ਬੜਾ ਸੋਹਣਾ ਲਿਆਂਦਾ ਤੇ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਵਧਾਈਆਂ ਦਿੰਦਾ ਵੀ ਤੁਹਾਡਾ ਫਰੈਂਡ ਤੁਹਾਨੂੰ ਮਿਲਿਆ ਜੀ ਇੰਨੇ ਸਾਲਾਂ ਬਾਅਦ, ਕਮਾਲ ਹੋ ਗਈ ਜੀ ਇਹ ਤਾਂ।
0: ਅਰੇ ਬਿਲਕੁਲ ਸਹੀ ਗੱਲ ਹੈ ਜੀ, 1977 ਦੇ ਵਿੱਚ ਮੈਂ ਕੀਤੀ ਮੈਟ੍ਰਿਕ ਤੇ ਅਸੀਂ 74-75 ਦੇ ਉੱਥੇ ਇਕੱਠੇ ਸੀ। ਵੇਖੋ ਹਿਸਾਬ ਲਾ ਲਓ,
1: ਬੱਲੇ ਬੱਲੇ ਬਹੁਤ ਸਾਲ ਜੀ, ਬੱਲੇ ਬੱਲੇ ਬੱਲੇ ਬੱਲੇ।
0: ਫੇਸਬੁੱਕ ਤੋਂ ਨੇ ਜੀ, ਸਾਡਾ ਇੱਕ ਦੋਸਤ ਹੈ ਇੱਥੇ ਆਉਂਦਾ ਹੁੰਦਾ, ਸਿੰਗਰ ਹੈ, ਤੁਸੀਂ ਉਹਦਾ ਨਾਮ ਜਾਣਦੇ ਹੋਗੇ, ਹਰਿੰਦਰ ਸੰਧੂ।
1: ਹਾਂਜੀ ਹਰਿੰਦਰ ਸੰਧੂ, ਹਾਂਜੀ ਹਾਂਜੀ।
0: ਉਹ ਅੱਜਕੱਲ ਇੱਥੇ ਆਇਆ ਹੋਇਆ ਹੈ ਤੇ ਉਹਨੇ ਅਗਸਤ ਦੇ ਲਾਸਟ ਚ ਇੱਥੇ ਆਉਣਾ। ਅੱਜਕੱਲ ਉਹ ਸਰੀ ਗਿਆ ਹੋਇਆ ਸੀ, ਉਹਦਾ ਇੱਕ ਪ੍ਰੋਗਰਾਮ ਵੀ ਇੱਥੇ ਕਰਵਾਵਾਂਗੇ ਫਿਰ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਤੇ ਉਹ ਸਾਡਾ ਦੋਸਤ ਜਿਹੜਾ ਅੱਗੋਂ ਨਾ, ਇਹਦਾ ਵੀ ਦੋਸਤੀ ਉਹ ਹਰਿੰਦਰ ਨੂੰ ਕਿਤੇ ਮਿਲਿਆ, ਉੱਥੇ ਉਹਨੇ ਗੱਲਬਾਤ ਕੀਤੀ। ਯਾਰ ਆਪਾਂ ਜੰਡ ਸਾਹਿਬ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਉੱਥੇ ਮੇਰਾ ਨਾਮ ਲੈ ਕੇ ਕਹਿੰਦਾ ਵੀ ਇੱਕ ਉਹ ਵੀ ਹੁੰਦਾ ਸੀ ਉੱਥੇ, ਤੇ ਉਹਨੇ ਉਹਨੂੰ ਦੱਸਿਆ ਉਹ ਤਾਂ ਅੱਜ ਕੱਲ ਇੱਥੇ ਹੈਗਾ। ਉਹਨੇ ਨੰਬਰ ਉਹਨੂੰ ਦਿੱਤਾ ਤੇ ਉਹਨੇ ਮੈਨੂੰ ਫੋਨ ਕਰ ਲਿਆ ਤੇ ਅਸੀਂ ਦੇਖੋ
1: ਫੋਨ ਕਰ ਲਿਆ ਤੁਹਾਨੂੰ ਸਿੱਧਾ ਹੀ।
0: ਜੀ ਜੀ,
1: ਬੜੇ ਕੋਇਨਸੀਡੈਂਟ ਜੀ, ਦੇਖੋ ਜਦੋਂ ਤੁਸੀਂ ਕਿਸੇ ਨੂੰ ਮਿਲਣਾ ਹੋਵੇ ਹਨਾ।
0: ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ
1: ਜੀ। ਇਹਦੇ ਚ ਦੇਖੋ ਜੀ ਦਰਸ਼ ਜੀ ਵੀ ਨਾਲ ਵਿੱਚ ਹੀ ਗੱਲ, ਦਾਣਾ ਪਾਣੀ ਹੁਣ ਤੁਸੀਂ ਉਹ ਵੀਰ ਜੀ ਨੂੰ ਮਿਲੇ, ਕੱਲ ਨੂੰ ਇਕੱਠੇ ਬੈਠੋਗੇ, ਚਾਹ ਪਾਣੀ ਵੀ ਪੀਓਗੇ।
0: ਜੀ ਜੀ ਜੀ ਜੀ,
1: ਅੰਜਲ ਦੀਆਂ ਗੱਲਾਂ ਦੇਖੋ, ਕੁਦਰਤ ਕਿਵੇਂ ਤੁਹਾਨੂੰ ਬੁਲਾਉਂਦੀ ਹੈ, ਤੁਹਾਡੇ ਦਿਲਾਂ ਨੂੰ, ਦਿਲਾਂ ਦੇ ਰਾਹ ਕਿਵੇਂ ਖੋਲਦੀ ਹੈ ਤੁਹਾਡੇ ਵਾਸਤੇ।
0: ਜੀ ਜੀ ਜੀ ਜੀ ਜੀ, ਬਹੁਤ
1: ਤੇ ਬਾਕੀ ਇਸੇ ਟੋਪਿਕ ਦੇ, ਇਸੇ ਟੋਪਿਕ ਦੇ ਵਿੱਚ ਹੀ ਤੁਹਾਡੀ ਉਹ ਗੱਲ ਲੁਕੀ ਵੀ ਹੈਗੀ ਹੈ ਭਾਈ, ਖੁਸ਼ੀ ਜਿੰਨਾ ਹੈਗਾ ਮਹਾਰਾਜ ਨੇ ਦਿੱਤਾ ਉਹਨੂੰ ਖੁਸ਼ ਹੋ ਕੇ ਮਨਾਓ, ਖੁਸ਼ ਰਹੋ,
0: ਰੌਣਕ
1: ਲਾਉਣ ਦਾ ਵੀ ਕੋਈ ਫਾਇਦਾ ਨਹੀਂ।
0: ਕਰਲਾਉਣ ਦੇ ਜਾਂ ਤੇ ਰੌਣਕ ਲਾਉਣ ਨਾਲ ਜਾਂ ਤਾਂ ਇਹ ਮਸਲਾ ਹੱਲ ਹੋ ਜਾਣਾ ਹੋਵੇ,
1: ਜੇ ਤਾਂ ਮਸਲਾ ਹੱਲ ਹੋ ਜਾਵੇ ਫੇਰ ਤਾਂ ਰੋਕ ਲਾਓ, ਤੇ ਜਿੰਨਾ ਬਸ ਮਹਾਰਾਜ ਨੇ ਦਿੱਤਾ ਬਸ ਸ਼ੁਕਰ ਕਰੋ, ਪਰਮਾਤਮਾ ਵੀ ਅੱਜ ਸਵੇਰੇ ਉੱਠੇ ਆ,
0: ਜੀ ਜੀ,
1: ਵਧੀਆ ਦਿਲ ਲਿਆ ਤੇ ਘਰੇ ਸ਼ਾਮ ਨੂੰ ਬੱਚੇ ਜਾ ਜੀ ਤੇ ਖੁਸ਼ ਰਹੀਏ, ਬਸ ਇੰਨਾ ਹੀ ਆ ਜੀ।
0: ਚਲੋ ਸ਼ੁਕਰੀਆ,
1: ਵੱਡੀ ਗੱਲ ਤਾਂ ਇਹ ਹੈ,
0: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ,
1: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਫੋਨ ਡਿਸਕਨੈਕਟ ਹੋ ਗਿਆ ਜੀ ਤੇ ਤੁਸੀਂ ਦੁਬਾਰਾ ਕਰੋ ਕਾਲ, ਜਤਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ
2: ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ?
0: ਬਹੁਤ ਵਧੀਆ, ਬਿਲਕੁਲ ਠੀਕ ਠਾਕ ਹੈ। ਪ੍ਰਮੋਸ਼ਨ ਵੀ ਹੋਈ ਜੀ ਉਸਨੈਣ ਜੀ ਤੋਂ, ਪਾਰਟੀ ਅਸੀਂ ਲੈਣੀ ਬਸ ਕਰ ਲੈਣੇ ਆ, ਪਾਰਟੀ ਨੇ ਅੱਜ ਹੀ ਖਬਰ ਦਿੱਤੀ ਇਹਨਾਂ ਨੇ।
2: ਹਾਂਜੀ ਬਿਲਕੁਲ ਬਣਦੀ
0: ਜੀ ਜੀ ਜੀ,
2: ਜਿੱਦਾਂ ਕਦੀ ਕਦੀ ਸੁਭਾਵਾ। ਹਾਂਜੀ, ਤੇ ਮੈਂ ਕਹਿਣਾ ਸੀ ਜੀ, ਖੁਸ਼ੀ ਹਾਂਜੀ ਆਪਣੀ ਸੈਲਫ ਸੈਟੀਸਫੈਕਸ਼ਨ ਹੁੰਦੀ ਹੈ ਕਿ ਕਈਆਂ ਨੂੰ ਵੱਡੀਆਂ ਵੱਡੀਆਂ ਚੀਜ਼ਾਂ ਤੋਂ ਵੀ ਨਹੀਂ ਮਿਲਦੀ। ਹੁਣ ਮੈਂ ਜਿੱਦਾਂ ਮੇਰੀ ਨਾ ਹੁਣੇ ਬੇਟੀ ਹੋਈ ਜੀ, 2-3 ਮਹੀਨੇ ਹੋਏ, ਤੇ ਮੈਂ ਜਦੋਂ ਹੁਣ ਕੰਮ ਤੋਂ ਘਰੇ ਜਾਂਦਾ ਜਦੋਂ ਉਹਨੂੰ ਦੇਖਦਾ ਤੇ ਦਿਲ ਖੁਸ਼ ਹੋ ਜਾਂਦਾ ਕਿ ਠੀਕ ਹੈ।
0: ਦੇਖੋ ਜੀ, ਜਦੋਂ ਬਾਪ ਘਰ ਜਾਵੇ ਭਾਵੇਂ ਥੱਕਿਆ ਟੁੱਟਿਆ ਵੀ ਹੋਵੇ, ਜਦੋਂ ਛੋਟਾ ਬੱਚਾ ਉਹਦੀਆਂ ਆ ਕੇ ਦੌੜ ਕੇ ਉਹਦੀਆਂ ਲੱਤਾਂ ਦੇ ਨਾਲ ਚਿੰਬੜਦਾ ਹੈ ਨਾ, ਤੇ ਜਿਹੜੀ ਉਹ ਖੁਸ਼ੀ ਹੁੰਦੀ ਨਾ, ਉਹ ਖੁਸ਼ੀ ਦਾ ਮੁੱਲ ਹੀ ਕੋਈ ਨਹੀਂ ਹੈ।
2: ਸਹੀ ਗੱਲ ਹੈ ਜੀ, ਉਹ ਬੰਦੇ ਨੂੰ ਨਾ ਕਈ ਚੀਜ਼ਾਂ ਉੱਤੇ ਦੀ ਗੱਲ ਹੈ, ਉਹ
0: ਜਿੰਦਰ ਜੀ ਨਾ ਫੀਲ ਕਰਨ ਵਾਲੀਆਂ ਚੀਜ਼ਾਂ, ਇਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ ਵੀ ਇੰਨੀ ਮੈਨੂੰ ਖੁਸ਼ੀ ਹੋਈ, ਇੰਨੀ ਨਹੀਂ, ਇਹ ਮਹਿਸੂਸ ਕਰਨ ਵਾਲੀਆਂ ਚੀਜ਼ਾਂ ਬਸ। ਹਾਂਜੀ
2: ਹਾਂਜੀ, ਤੇ ਮੈਂ ਇੱਕ ਰਿਕੁਐਸਟ ਸੀ ਜੀ, ਜੇ
0: ਨੁਸਰਤ ਸਾਹਿਬ ਦਾ ਹੁਸਨੈਣ ਜੀ ਥੋੜੀ ਜਿਹੀ ਤਿਆਰੀ ਰੱਖੋ ਤੇ ਆਪਾਂ ਇੱਕ ਐਡ ਲੈਣੇ ਆ ਤੇ ਇੱਕ ਕਾਲਰ ਦੇ ਕੋਲ ਸੁਣਾਂਗਾ। ਕੋਈ ਗੱਲ ਹੁਣੇ ਹੁਣੇ ਹੁਣੇ ਸੁਣਾਉਣੀ ਜੀ, ਹੁਣੇ ਸੁਣਾਉਣੀ ਸੱਚ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੁਲਦੀਪ ਸਿੰਘ ਜੀ, ਸਤਿ ਸ੍ਰੀ ਅਕਾਲ। ਅੱਛਾ ਅੱਛਾ, ਕਿਆ ਬਾਤ ਕਿਆ ਬਾਤ, ਫਿਰ ਤਾਂ ਸਾਡੇ ਗ੍ਰਾਹੀ ਬੋਲ ਰਹੇ ਹੋ ਤੁਸੀਂ ਜੀ। ਜੀ ਜੀ ਹਾਂ ਹਾਂ ਹਾਂ, ਕੱਲ ਗੱਲ ਹੋਈ ਸੀ ਆਪਣੇ ਨਾਲ। ਚਲੋ ਮੈਂ ਹੁਣ ਅੱਗੇ ਤੋਂ ਧਿਆਨ ਰੱਖੂਗਾ ਤੁਹਾਡੇ ਨੰਬਰ ਦਾ ਵੀ, ਤੁਹਾਡੇ ਨਾਮ ਦਾ ਵੀ, ਤੇ ਫਿਰ ਤੁਹਾਨੂੰ ਅੰਮ੍ਰਿਤਸਰੀਆ ਕਹਿ ਕੇ ਬੁਲਾਊ ਮੈਂ ਅੱਗੇ ਤੋਂ ਬਸ। ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ ਕੁਲਦੀਪ ਜੀ, ਬਹੁਤ ਵਧੀਆ, ਬਿਲਕੁਲ ਠੀਕ ਹੈ। ਹੁਸਨੈਣ ਜੀ ਦੀ ਤਰੱਕੀ ਹੋਈ ਹੈ ਜੀ, ਤੇ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਤੇ ਇਹਨਾਂ ਨੂੰ ਪ੍ਰਮੋਸ਼ਨ ਵੀ ਮਿਲੀ ਹੈ, ਤੇ ਇਹਨਾਂ ਨੂੰ ਸਟੇਸ਼ਨ ਵੀ ਜਿਹੜਾ ਇਹਨਾਂ ਦਾ ਆਪਣਾ ਪਿੰਡ ਹੀ ਮਿਲ ਗਿਆ ਜਿੱਥੇ ਇਹਨਾਂ ਦੀ ਸਕੂਲ ਦੇ ਵਿੱਚ ਟ੍ਰਾਂਸਫਰ ਹੋ ਗਈ। ਬਸ ਉਹਨਾਂ ਨੇ ਜਾਣਾ, ਇਹਨਾਂ ਨੇ 19 ਅਗਸਤ ਦੀ ਇਹਨਾਂ ਦੀ ਵਾਪਸੀ ਹੈ, ਤੇ ਹੁਣ ਜਾ ਕੇ ਕਹਿੰਦੇ ਮੈਂ ਆਪਣੇ ਘਰ ਹੀ ਜੁਆਇਨ ਕਰਨਾ, ਤੇ ਵਿਚਾਰਾ ਹੁਣ ਚਿੰਤਾ ਚ ਪਿਆ ਵੀ ਇੱਕ ਪਾਰਟੀ ਤਾਂ ਇੱਥੇ ਦੇਣੀ ਪੈਣੀ ਹੈ, ਤੇ ਕਹਿੰਦਾ ਇੱਕ ਮੈਂ ਜਿਹੜੇ ਸਕੂਲ ਚੋਂ ਰਿਲੀਵ ਹੋਣਾ ਉੱਥੇ ਪਾਰਟੀ ਦੇਣੀ ਹੈ, ਤੇ ਇੱਕ ਜਿਹੜੇ ਸਕੂਲ ਚ ਜਾ ਕੇ ਜੁਆਇਨ ਕਰਨਾ ਉੱਥੇ ਪਾਰਟੀ ਦੇਣੀ ਹੈ। ਪਾਰਟੀਆਂ ਦੀ ਭਰਮਾਰ ਹੋ ਜਾਣੀ ਹੁਸਨੈਣ ਜੀ ਤੁਹਾਡੀ।
3: ਇੱਕ ਪਾਰਟੀ ਜਨਾਬ, ਜਿਹੜਾ ਪਿਛਲਾ ਸਕੂਲ ਸੀ ਜਿਹੜਾ 5 ਮਹੀਨੇ ਪਹਿਲੇ ਛੱਡ ਗਿਆ ਸੀ, ਉੱਥੇ ਵਿੱਚ ਉੱਥੇ।
0: ਅੱਛਾ ਅੱਛਾ, ਇਹ ਦੂਸਰੀ ਪ੍ਰਮੋਸ਼ਨ ਹੈ ਤੁਹਾਡੀ, ਦੂਸਰੀ ਟ੍ਰਾਂਸਫਰ ਹੈ?
3: ਹਾਂਜੀ, ਦੂਸਰੀ ਟ੍ਰਾਂਸਫਰ।
0: ਕਿਆ ਬਾਤ ਕਿਆ ਬਾਤ, ਚਲੋ ਕੋਈ ਗੱਲ ਨਹੀਂ, ਪ੍ਰਮਾਤਮਾ ਇਹਨਾਂ ਬਰਕਤਾਂ ਦਿੰਦਾ ਰਹੇ, ਪਾਰਟੀਆਂ ਕਰਦੇ ਰਹੋ। ਬਿਲਕੁਲ ਸਹੀ ਗੱਲ, ਬਿਲਕੁਲ।
2: ਬਾਕੀ ਮਾਨ ਸਾਹਿਬ ਦਾ ਤੁਸੀਂ ਗਾਣਾ ਲਾਇਆ, ਉਹਨੇ ਚਲੋ ਬਹੁਤ ਸਾਰੀਆਂ ਗੱਲਾਂ ਵਿੱਚ
0: ਕਹਿ ਦਿੱਤੀਆਂ, ਬਿਲਕੁਲ ਸਹੀ ਗੱਲਾਂ ਕਰਤੀਆਂ ਜੀ, ਕਿ ਜ਼ਿੰਦਗੀ ਦੇ ਵਿੱਚ ਹੱਸਣਾ ਜ਼ਰੂਰੀ ਹੈ, ਜੇ ਨਾ ਹੱਸੋਗੇ ਤਾਂ ਆਪਣਾ ਨੁਕਸਾਨ ਆਪ ਹੀ ਕਰੋਗੇ ਤੁਸੀਂ। ਬਿਲਕੁਲ
2: ਬਿਲਕੁਲ, ਤੇ ਦੋ ਗਾਣੇ ਮੈਨੂੰ ਚੇਤੇ ਆਏ ਤੁਹਾਡੀਆਂ ਗੱਲਾਂ ਦੇ ਵਿੱਚ
0: ਜੀ,
2: ਜਿਵੇਂ ਕਿ ਜ਼ਿੰਦਗੀ ਥੋੜੀ ਰਹਿ ਗਈ ਆ, ਇਹ ਗਾਣਾ ਚਮਕੀਲਾ ਸਾਹਿਬ ਦਾ, ਪਾਣੀ ਦੇ ਬੁਲਬੁਲ ਕੀ ਬਣਿਆ ਤਾ ਤੇਰੀਆਂ।
0: ਹਾਂ ਹਾਂ ਹਾਂ ਹਾਂ ਹਾਂ ਹਾਂ, ਪਾਣੀ ਪਾਣੀ ਦਾ ਬੁਲਬੁਲ, ਇਹ ਵੀ ਮੈਂ ਵੇਖਦਾ ਹੁਣੇ ਹੁਣੇ ਕੋਈ ਨਾ ਕੋਈ ਲੱਭ।
2: ਇੱਥੇ ਇਲਾਵਾ ਆਪਣਾ ਇੱਕ ਗਾਣਾ ਕਰ, ਜਿਵੇਂ ਜਿੰਨੇ ਕੁ ਆਪਾਂ ਹੈਗਾ ਉਹਦੇ ਚ ਆਪਾਂ ਸੰਭਾਲ ਕੇ,
0: ਬਿਲਕੁਲ ਸਹੀ, ਇਹ ਮੇਰੇ ਖਿਆਲ ਸ਼ਾਇਦ ਵਿਰਾਸਤ ਸੰਧੂ ਦਾ ਮੇਰਾ ਖਿਆਲ ਹੈ, ਦੇਖਦਾ ਦੇਖਦਾ ਹੁਣ ਮੈਂ ਦੇਖਦਾ ਹਾਂ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਇੱਕ ਛੋਟਾ ਜਿਹਾ ਮੈਸੇਜ, ਤੇ ਫਿਰ ਹੁਸਨੈਣ ਜੀ ਦੇ ਹਵਾਲੇ ਅਸੀਂ ਮਾਈਕ ਕਰ ਦੇਣਾ, ਹੁਸਨੈਣ ਜੀ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਸਾਡੇ ਦੂਸਰੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਅੱਜ ਕੱਲ੍ਹ ਤੁਸੀਂ ਇਹਨਾਂ ਦਾ ਸਟਰੀਟ ਫੂਡ ਖਾਣਾ ਹੋਵੇ ਤਾਂ ਤੁਹਾਨੂੰ ਐਸਾ ਮਾਹੌਲ ਮਿਲੇਗਾ। ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਵਾਣ ਦੇ ਮੰਜੇ ਲੱਗੇ ਹੋਏ, ਲਾਈਵ ਮਿਊਜ਼ਿਕ ਚੱਲਦਾ ਹੈ, ਤੇ ਉੱਥੇ ਗਰਮਾ ਗਰਮ ਟਿੱਕੀਆਂ, ਗਰਮਾ ਗਰਮ ਸਮੋਸੇ, ਗਰਮਾ ਗਰਮ ਭੱਲੇ ਤੇ ਨੂਡਲਸ ਤੇ ਗੋਲ ਗੱਪੇ, ਸਾਡੀਆਂ ਬੀਬੀਆਂ ਭੈਣਾਂ ਦੀ ਜਿਹੜੀ ਖਾਸ ਪਸੰਦ ਹੈ, ਤੇ ਉੱਥੇ ਬੜਾ ਖੂਬਸੂਰਤ ਬੈਠਣ ਦਾ ਮਾਹੌਲ ਹੈ, ਗੱਡੀਆਂ ਆਪਣੀਆਂ ਉੱਥੇ ਪਿੱਛੇ ਪਾਰਕ ਕਰੋ, ਮਾਈਕ ਲੱਗਾ ਹੋਇਆ, ਤੁਸੀਂ ਆਪ ਗੁਣਗੁਣਾਉਣਾ ਚਾਹੋ ਤੁਹਾਨੂੰ ਵੀ ਅਲਾਊਡ ਹੈ, ਤੁਸੀਂ ਗਾਣਾ ਸੁਣਨਾ ਚਾਹੋ ਉਹ ਗਾਣੇ ਉੱਥੇ ਲੱਗੇ ਹੀ ਹੁੰਦੇ ਨੇ, ਤੇ ਬੜਾ ਖੁੱਲ੍ਹਾ ਡੁੱਲਾ ਮਾਹੌਲ ਹੈ। ਵਫੇ ਇਹਨਾਂ ਦਾ ਟਰਾਈ ਕਰੋ, 40 ਤੋਂ 50 ਆਈਟਮਾਂ ਦੇ ਨਾਲ ਸਜਿਆ ਹੋਇਆ ਬਹੁਤ ਡਿਲੀਸ਼ੀਅਸ ਵਫੇ, ਤੁਸੀਂ ਬਿਲਕੁਲ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਸੈਲਡ, ਸਵੀਟ ਡਿਸ਼ ਦਾ ਆਨੰਦ ਮਾਣੋਗੇ। ਘਰ ਦੇ ਵਿੱਚ ਕੋਈ ਫੰਕਸ਼ਨ ਕਰਵਾ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ, ਅਕਸਰ ਅਸੀਂ ਛੋਟੇ ਮੋਟੇ ਫੰਕਸ਼ਨ ਕਰਵਾਉਂਦੇ ਹਾਂ, ਤਾਂ ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਜੋ ਮੈਨਿਊ ਡਿਸਾਈਡ ਕਰੋਗੇ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਸਪਲਾਈ ਹੋਏਗੀ। 100 ਤੋਂ ਲੈ ਕੇ 125 ਆਦਮੀਆਂ ਦਾ ਹਾਲ ਹੈ ਇਹਨਾਂ ਕੋਲੇ, ਉੱਥੇ ਲਾਈਟ ਐਂਡ ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ, 100 ਤੋਂ 125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਵੀ ਹੈ, ਤੁਸੀਂ ਕੋਈ ਫੰਕਸ਼ਨ ਕਰਨਾ ਹੋਵੇ ਤੇ ਉਹ ਹਾਲ ਬੁੱਕ ਇਹਨਾਂ ਦਾ ਕਰਵਾ ਸਕਦੇ ਹੋ। ਫੋਨ ਨੰਬਰ ਯਾਦ ਰੱਖੋ, 114 ਕੈਨੇਡੀ ਰੋਡ ਦਾ ਨੰਬਰ ਹੈ 905-450-3333, 6430 ਐਰਨ ਮਿਲ ਪਾਰਕਵੇ ਦਾ ਨੰਬਰ ਹੈ, ਮਿਸੀ ਸਾਗਾ ਦਾ 905-542-1333। ਹਾਂਜੀ ਸੁਨੈਣ ਜੀ, ਤੁਹਾਨੂੰ ਫਰਮਾਇਸ਼ ਹੋਈ ਹੈ ਅੱਜ, ਕਿਸ ਚੀਜ਼ ਦੀ ਫਰਮਾਇਸ਼ ਹੋਈ ਸੀ ਮੇਰੇ
3: ਦਿਮਾਗ?
0: ਹਾਂ, ਨੁਸਰਤ ਸਾਹਿਬ ਦੀ ਕੋਈ ਚੀਜ਼ ਸੁਣਾ ਦਿਓ, ਤੇ ਨੁਸਰਤ ਸਾਹਿਬ, ਵੈਸੇ ਵਾਕਿਆ ਹੀ ਨੁਸਰਤ ਸਾਹਿਬ ਦਾ ਵੀ ਜਵਾਬ ਨਹੀਂ ਹੈ ਮੇਰੇ ਖਿਆਲ, ਕਵਾਲੀ ਦੇ ਵਿੱਚ ਤਾਂ ਜਾਂ ਸੂਫੀ ਗਾਇਕੀ ਦੇ ਵਿੱਚ ਨੁਸਰਤ ਸਾਹਿਬ ਮੇਰੇ ਖਿਆਲ ਤੁਹਾਡੇ ਐਂਡ ਹੀ ਕਰਵਾਤੀ ਉਹਨਾਂ ਨੇ ਨੁਸਰਤ ਸਾਹਿਬ।
3: ਕੀ ਬਾਤ ਹੈ, ਵੱਡੀ ਦੁਨੀਆ, ਵੱਡੇ ਲੋਕ।
0: ਆਉਣ ਦਿਓ ਫਿਰ ਉਹਨਾਂ ਦੀ ਕੋਈ ਚੀਜ਼।

0: ਖੂਬਸੂਰਤ ਸੁਰੈਣ ਜੀ, ਤੁਹਾਡੀ ਆਵਾਜ਼ ਤਾਂ ਬਹੁਤ ਖੂਬਸੂਰਤ ਹੈ ਹੀ ਹੈ। ਬਾਕੀ ਤੁਸੀਂ ਵਰਸਟਾਈਲ ਸਿੰਗਰ ਵੀ ਹੋ, ਤੁਹਾਨੂੰ ਜਿਹੜੀ ਮਰਜ਼ੀ ਦੇਖੋ ਦੋਸਤ ਮਿੱਤਰ ਫਰਮਾਇਸ਼ ਕਰ ਸਕਦੇ ਹੋ, ਤੁਸੀਂ ਉਸੇ ਤੇ ਸੂਈ ਰੱਖ ਲੈਂਦੇ ਹੋ। ਵੈਸੇ ਬਹੁਤ ਬੇਸ਼ਕਰ ਗੱਲਬਾਤ ਚੱਲ ਰਹੀ ਹੈ ਜੀ ਸਾਡੀ ਖੁਸ਼ੀ ਦੀ, ਤੇ ਸਾਡੇ ਇੱਕ ਕੋਲਰ ਆ ਗਏ ਨੇ ਭੈਣ ਜੀ ਸਾਡੇ, ਜਤਿੰਦਰ ਭੈਣ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। 7713 ਤੁਹਾਡਾ ਫੋਨ ਕਨੈਕਟ ਕੀਤਾ ਹੋਇਆ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜਾਂ ਤਾਂ ਇੱਕ ਵਾਰ ਫੋਨ ਕੱਟ ਕੇ ਤੇ ਦੁਬਾਰਾ ਕਰ ਲਓ ਤੁਸੀਂ। ਹਾਂਜੀ ਹਾਂਜੀ ਆ ਗਈ ਜੀ, ਆ ਗਈ ਆਵਾਜ਼, ਆ ਗਈ ਆ ਗਈ ਆ ਗਈ।
1: ਹੁਸੈਨ ਅਕਬਰ ਦੇ ਚੈਨਲ ਵੀ ਸਲਾਮਾਂ
2: ਜੀ। ਵਾਲੇਕੁਮ ਸਲਾਮ
1: ਜੀ। ਹਾਂਜੀ, ਤੇ ਬਹੁਤ ਸੋਹਣਾ ਲੱਗਿਆ ਪ੍ਰੋਗਰਾਮ, ਤੇ ਟੀਚਿੰਗ ਡਿਪਾਰਟਮੈਂਟ ਚ ਤੁਹਾਡੀ ਪ੍ਰੋਗਰਾਮ।
0: ਹੈਲੋ ਹੈਲੋ ਹਾਂਜੀ ਹਾਂਜੀ ਆਵਾਜ਼ ਆ ਗਈ ਜੀ, ਆ ਗਈ ਆਵਾਜ਼ ਤੁਹਾਡੀ, ਆ ਗਈ, ਬਿਲਕੁਲ ਵਧੀਆ ਆ ਗਈ।
1: ਮੁਬਾਰਕਬਾਦ ਦੇ ਰਹੀ ਹਾਂ
2: ਜੀ ਜੀ ਜੀ, ਖੈਰ ਮੁਬਾਰਕ ਮਾਤਾ ਜੀ, ਖੈਰ ਮੁਬਾਰਕ।
1: ਹਾਂਜੀ, ਤੇ ਪਰਮਾਤਮਾ ਅੱਲਾਹ ਤਾਲਾ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ, ਤੇ ਸ਼ੁਕਰੀਆ ਦਾਤੇ ਦਾ, ਸ਼ੁਕਰ ਸ਼ੁਕਰੀਆ ਜੀ,
0: ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਵਧੀਆ। ਹੁਸਨੈਨ ਜੀ, ਮੈਂ ਨਾ ਇੱਕ ਦਿਨ ਪੜ੍ਹ ਰਿਹਾ ਸੀ, ਆਪਾਂ ਗੱਲਬਾਤ ਅੱਜ ਖੁਸ਼ੀ ਦੀ ਚੱਲ ਰਹੀ ਹੈ, ਉਹ ਕਹਿੰਦੇ ਜਦੋਂ ਬੱਚਾ 10 ਸਾਲ ਤੋਂ ਛੋਟਾ ਹੁੰਦਾ ਨਾ, ਉਹ ਕਹਿੰਦੇ ਵੀ ਇੱਕ ਦਿਨ ਦੇ ਵਿੱਚ 40 ਵਾਰ ਹੱਸਦਾ।
2: ਵਾਹ,
0: ਇੱਕ ਰਿਸਰਚ ਹੋਈ ਹੈ, 10 ਸਾਲ ਤੋਂ ਛੋਟਾ ਬੱਚਾ ਜਿਹੜਾ ਹੁੰਦਾ ਇੱਕ ਦਿਨ ਦੇ ਵਿੱਚ ਉਹ ਕਹਿੰਦੇ 40 ਵਾਰ ਹੱਸਦਾ। ਲੇਕਿਨ ਕਹਿੰਦੇ ਵੀ ਜਿਹੜੇ 40 ਸਾਲ ਦਾ ਜਦੋਂ ਇਨਸਾਨ ਹੋ ਜਾਂਦਾ ਨਾ, ਉਹ ਇੱਕ ਦਿਨ ਦੇ ਵਿੱਚ 10 ਵਾਰ ਵੀ ਨਹੀਂ ਹੱਸਦਾ।
2: ਓਏ ਹੋਏ,
0: ਇਹ ਰਿਸਰਚ ਹੋਈ ਹੈ ਤੇ ਮੈਂ ਇੱਕ ਦਿਨ ਪੜ੍ਹੀ, ਮੇਰੇ ਬਾਈ ਚਾਂਸ ਗੱਲਬਾਤ ਧਿਆਨ ਚ ਆ ਗਈ। ਸੋ ਆਦਮੀ ਜਿਵੇਂ ਜਿਵੇਂ ਹੌਲੀ ਹੌਲੀ ਵੱਡਾ ਹੋਈ ਜਾਂਦਾ, ਜ਼ਿੰਮੇਵਾਰੀਆਂ ਉਹਦੇ ਸਿਰ ਤੇ ਪਈ ਜਾਂਦੀਆਂ ਨੇ ਨਾ, ਕਬੀਲਦਾਰੀ ਉਹਦੇ ਸਿਰ ਦੇ ਉੱਪਰ ਪਈ ਜਾਂਦੀ ਹੈ, ਉਹ ਸਮਾਜਿਕ ਉਲਝਣਾਂ ਦੇ ਵਿੱਚ ਫਸਦਾ ਜਾਂਦਾ, ਉਹ ਆਪਣੇ ਆਪ ਨੂੰ ਖੁਸ਼ੀ ਤੋਂ ਆਪਣੇ ਆਪ ਨੂੰ ਦੂਰ ਕਰਦਾ ਚਲਾ ਜਾਂਦਾ। ਕਿਉਂ? ਕਿ ਉਹ ਸੋਚਦਾ ਹੈ ਕਿ ਮੈਨੂੰ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ, ਜੇ ਅਸੀਂ ਬਚਪਨ ਦੇ ਵਿੱਚ ਬੱਚੇ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਖੁਸ਼ੀਆਂ ਲੱਭ ਲੈਂਦੇ ਹਨ, ਤੇ ਉਵੇਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਖੁਸ਼ੀਆਂ ਲੱਭਣੀਆਂ ਬੰਦ ਕਰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਕੋਈ ਵੱਡੀ ਪ੍ਰਾਪਤੀ ਹੋਵੇ ਨਾ, ਤੇ ਫਿਰ ਹੀ ਅਸੀਂ ਖੁਸ਼ ਹੋਈਏ। ਜੇ ਮੌਸਮ ਖਰਾਬ ਹੈ ਤੇ ਜੇ ਕਿਤੇ ਧੁੱਪ ਨਿਕਲੇ ਆਵੇ ਨਾ, ਤੇ ਸਾਨੂੰ ਉਹ ਖੁਸ਼ੀ ਮਹਿਸੂਸ ਹੀ ਨਹੀਂ ਹੁੰਦੀ। ਅਸੀਂ ਕਹਿੰਦੇ ਵੀ ਯਾਰ ਇਹ ਤਾਂ ਕੋਈ ਗੱਲ ਨਹੀਂ, ਨੋਰਮਲ ਚੀਜ਼ ਹੈ। ਨੋਰਮਲ ਚੀਜ਼ਾਂ ਨਹੀਂ ਹੈਗੀਆਂ, ਅਸੀਂ ਉਹਨਾਂ ਦੀ ਇੰਪੋਰਟੈਂਸ ਜਿਹੜੀ ਭੁੱਲ ਜਾਂਦੇ ਹਾਂ। ਅਸਲ ਦੇ ਵਿੱਚ ਸਾਨੂੰ ਖੁਸ਼ੀ ਉਦੋਂ ਮਹਿਸੂਸ ਹੁੰਦੀ ਜਦੋਂ ਕਿਸੇ ਦੀ ਜ਼ਰੂਰਤ ਸਾਨੂੰ ਹੋਵੇ ਨਾ, ਉਦੋਂ ਜਿਹੜੀ ਚੀਜ਼ ਮਿਲੇ ਨਾ, ਸਾਨੂੰ ਉਹਦੀ ਖੁਸ਼ੀ ਲੱਗਦੀ ਹੈ।
2: ਕੀ ਬਾਤ ਹੈ!
0: ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੇ ਇੱਕ ਖੂਬਸੂਰਤ ਜਿਹਾ ਤੁਹਾਨੂੰ ਮੈਂ ਗੀਤ ਹੋਰ ਸੁਣਾਉਣਾ
2: ਚਾਹੁੰਦਾ। ਗੀਤ ਤੋਂ ਪਹਿਲਾਂ ਗੱਲ ਖੁਸ਼ੀ ਤੇ ਅੜੀ ਏ, ਤੇ ਮੈਂ ਬਾਬੇ ਕਸੂਰ ਮੰਨ ਦੀ ਇੱਕ ਚੰਦ ਲੈਣਾ ਤੁਹਾਨੂੰ ਖੁਸ਼ੀ ਤੇ ਸੁਣਾਵਾਂ।
0: ਆਉਂਦੇ ਆਉਂਦੇ ਫਿਰ ਆਉਂਦੇ
2: ਕਿ ਖੁਸ਼ੀ ਬਾਜ ਨਾ ਲਬਾਂ ਤੇ ਆਣ ਹਾਸੇ।
0: ਵਾਹ ਵਾਹ ਵਾਹ ਵਾਹ, ਕੀ ਬਾਤ ਹੈ!
2: ਖੁਸ਼ੀ ਬਾਜ ਨਾ ਲਬਾਂ ਤੇ ਆਣ ਹਾਸੇ, ਦੁੱਖਾਂ ਬਾਜ ਨਹੀਂ ਰੋਣੇ,

0: ਬਹੁਤ ਖੂਬਸੂਰਤ ਸੁਨੈਣ ਜੀ ਤੁਸੀਂ ਗੱਲ ਕੀਤੀ, ਉਹ ਕਹਿੰਦੇ ਰੱਬ ਬਾਜ ਨਹੀਂ ਐਬ ਲੁਕੋਏ ਜਾਂਦੇ, ਉਹ ਕਹਿੰਦੇ ਰੱਬ ਹੀ ਹੁੰਦਾ ਬੰਦੇ ਦੇ ਪਰਦੇ ਰੱਖਣ ਵਾਲਾ। ਬੰਦਾ ਕਹਿੰਦੇ ਬੰਦੇ ਦੇ ਪਰਦੇ ਨਹੀਂ ਰੱਖਦਾ, ਬੰਦਾ ਤਾਂ ਬੰਦੇ ਦੀ ਜਲੂਸ ਕੱਢ ਕੇ ਨਾ ਤਮਾਸ਼ੇ ਦੇਖਦਾ, ਉਹ ਪਰਮਾਤਮਾ ਹੈ ਜਿਹੜਾ ਉਸਦੇ ਪਰਦੇ ਕੱਚਦਾ, ਜਿਹੜੀ ਉਹਦੀ ਹਯਾ ਉਹਦੀ ਸ਼ਰਮ ਤੇ ਪਰਦੇ ਜਿਹੜੇ ਨਾ ਕੱਜ ਲੈਂਦਾ। ਲੇਕਿਨ ਬੰਦੇ ਦੇ ਕਹਿੰਦੇ ਵਸ ਦੇ ਵਿੱਚ ਹੋਵੇ ਨਾ ਕਿਤੇ, ਬੰਦਾ ਤਾਂ ਬੰਦੇ ਨੂੰ ਜੀਣ ਹੀ ਨਾ ਦੇਵੇ।
1: ਕੁੱਤਾ ਬੰਦੇ ਨੂੰ ਪਵੇ, ਬੰਦਾ ਬਹਿ ਜਾਵੇ, ਕੁੱਤਾ ਵੱਢਦਾ ਹੀ ਨਹੀਂ,
0: ਬਿਲਕੁਲ ਬਿਲਕੁਲ,
1: ਤੇ ਬੰਦਾ ਬੰਦੇ ਨੂੰ ਪਵੇ, ਬੰਦਾ ਬਹਿ ਜਾਵੇ, ਬੰਦਾ ਛੱਡਦਾ ਹੀ ਨਹੀਂ।
0: ਬਿਲਕੁਲ ਸਹੀ ਗੱਲ ਹੈ। ਤੁਸੀਂ ਇਹ ਦੇਖੋ, ਜਿਸ ਦੇਸ਼ ਦੇ ਵਿੱਚ ਆਪਾਂ ਇੱਥੇ ਹੈਗੇ ਨਾ, ਇੱਥੇ ਦੋ ਲਫ਼ਜ਼ ਹੈ ਇਹਨਾਂ ਕੋਲੇ, ਇੱਕ ਸੌਰੀ ਤੇ ਇੱਕ ਥੈਂਕ ਯੂ।
1: ਜੀ ਜੀ,
0: ਇਹ ਦੋ ਲਫ਼ਜ਼ ਨਾ ਜ਼ਿੰਦਗੀ ਦਾ ਇਹਨਾਂ ਦਾ ਕਿੱਡੇ ਵੱਡੇ ਤੋਂ ਵੱਡਾ ਝਗੜਾ ਇੱਥੇ ਮੈਂ ਦੇਖਿਆ ਹੋ ਜਾਏ, ਕਿੰਨਾ ਵੱਡੇ ਤੋਂ ਵੱਡਾ ਝਗੜਾ ਹੋ ਜਾਏ। ਜੇ ਕੋਈ ਬੰਦਾ ਅੱਗੋਂ ਸੌਰੀ ਕਹਿ ਦੇ ਨਾ, ਉਹਨੂੰ ਤਾਂ ਉਹਨਾਂ ਦਾ ਸਾਰਾ ਝਗੜਾ ਨਾ ਇੱਕ ਮਿੰਟ ਦੇ ਵਿੱਚ ਸਮਾਪਤ ਹੋ ਜਾਂਦਾ ਹੈ।
1: ਜੀ ਜੀ ਜੀ,
0: ਜੇ ਕਿਸੇ ਦਾ ਤੁਸੀਂ ਬਹੁਤ ਵੱਡਾ ਅਹਿਸਾਨ ਤੁਹਾਡੇ ਤੇ ਕਿਸੇ ਨੇ ਕੀਤਾ, ਤੁਸੀਂ ਥੈਂਕਸ ਕਹਿ ਦਿਓ ਨਾ, ਤੇ ਉਹ ਆਦਮੀ ਐ ਬੜਾ ਸੁਰਖਰੂ ਮਹਿਸੂਸ ਕਰਦਾ।
1: ਜੀ ਜੀ,
0: ਸਾਡੇ ਉਲਟਾ, ਸਾਡੇ ਜੇ ਕੋਈ ਬੰਦਾ, ਮੰਨ ਲਓ ਕੋਈ ਤੁਹਾਡੀ ਬਹਿਸ ਹੋ ਗਈ ਨਾ ਕਿਤੇ, ਜੇ ਬੰਦਾ ਅੱਗੋਂ ਹੱਥ ਜੋੜ ਦੇਵੇ ਸੌਰੀ ਫੀਲ ਕਰ ਲੈ, ਤੇ ਅਸੀਂ ਕੋਸ਼ਿਸ਼ ਹੁੰਦੀ ਹੈ ਮੈਨੂੰ ਹੋਰ ਰਗੜੋ ਅੱਗੋਂ, ਵੀ ਇਹ ਡਰ ਗਿਆ ਹੁਣ ਮੇਰੇ ਤੋਂ। ਸੋ ਸਾਡੀ ਕੋਸ਼ਿਸ਼ ਹੀ ਹੁੰਦੀ ਹੈ। ਸੋ ਅਸੀਂ ਗੁਰਮਤ ਤੋਂ, ਗੁਰੂ ਸਾਹਿਬਾਨ ਦਾ ਦੇਖੋ, ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਇੰਨੀ ਸਿੱਖਿਆ ਅਸੀਂ ਉਹਦੇ ਤੋਂ ਨਹੀਂ ਲਈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ, ਮਿਠਾਸ ਨਿਮਰਤਾ ਜੇ ਅਸੀਂ ਧਾਰਨ ਕਰ ਲਈਏ ਨਾ, ਤੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਆ ਹੀ ਨਹੀਂ ਸਕਦੀ। ਪਰ ਅਸੀਂ ਇੰਨਾ ਪਾਠ ਪੂਜਾ, ਇੰਨਾ ਗੁਰਮਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਸੁਬਹ ਸ਼ਾਮ ਪਾਠ ਵੀ ਕਰਦੇ ਹਾਂ, ਧਾਰਮਿਕ ਸਥਾਨਾਂ ਤੇ ਵੀ ਜਾਂਦੇ ਹਾਂ, ਪਰ ਸਿੱਖਿਆ ਇੰਨੀ ਕੁ ਵੀ ਅਸੀਂ ਨਹੀਂ।
1: ਬਾਬੇ ਜੀ ਵੀ ਤੇ ਇੱਥੇ ਲਿਖਦੇ ਨੇ ਨਾ ਕਿ ਵਾਰਿਸ ਸ਼ਾਹ ਬਿਨ ਕਾਰਦੋ ਸਿਬਾ ਕਰੀਏ, ਪਰ ਜ਼ੁਬਾਨ ਥੀ ਮਿੱਠੜਾ ਬੋਲੀਏ ਜੀ।
0: ਜ਼ੁਬਾਨ ਦੇ ਵਿੱਚ ਮਿਠਾਸ ਰੱਖਣੀ ਚਾਹੀਦੀ ਹੈ ਕਿ ਬਸ ਇਹ ਜਿਹੜੀ ਜ਼ੁਬਾਨ ਹੈ ਨਾ ਤੁਹਾਡੀ, ਇਹ ਬੜੇ ਬੜੇ ਵੱਡੇ ਤੁਹਾਡੇ ਮਸਲੇ ਹੱਲ ਵੀ ਕਰਵਾ ਦਿੰਦੀ ਹੈ, ਤੇ ਜ਼ੁਬਾਨ ਦੀ ਜਿਹੜੀ ਤੁਹਾਡੀ ਕੜਵੱਤਨ ਹੈ ਜਿਹੜੀ, ਇਹ ਵੱਡੇ ਵੱਡੇ ਮਸਲੇ ਖੜੇ ਵੀ ਕਰ ਦਿੰਦੀ ਹੈ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਤੇ ਸੁਨੈਣ ਜੀ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਦੋਸਤਾਂ ਦੇ ਫੋਨ ਆਈ ਜਾਂਦੇ, ਤੇ ਸਾਡੇ ਤੇ ਸੁਨੈਣ ਜੀ ਟਾਈਮ ਹੀ ਸਾਰੇ 4-5 ਮਿੰਟ ਰਹਿ ਗਏ। ਸੋ ਇੱਕ ਛੋਟਾ ਜਿਹਾ ਮੈਸੇਜ ਵੀ ਸਾਡਾ ਹੈਗਾ, ਉਹ ਵੀ ਦੋਸਤਾਂ ਨਾਲ ਸ਼ੇਅਰ ਕਰੀਏ। ਅਮਾਇਰਾ ਅਕੈਡਮੀ ਦੇ ਵਿੱਚ ਜੀ, ਤੁਸੀਂ ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਵੀ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਜਾਂ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਏ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ, ਤਾਂ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ, 905-399-1810-9053-99-6110। ਅਮਾਇਰਾ ਅਕੈਡਮੀ, ਹੇਅਰ ਐਂਡ ਅਸਥੈਟਿਕਸ। ਘਰ ਨੂੰ ਰੰਗ ਰੋਗਨ ਕਰਵਾਉਣਾ, ਨਾਮ ਯਾਦ ਰੱਖੋ, ਗਿੱਲ ਪੇਂਟਿੰਗ, ਫੋਨ ਨੰਬਰ 416-473-4248-58। ਫਰੀ ਫੋਨ ਕਰਕੇ ਐਸਟੀਮੇਟ ਲਗਵਾ ਸਕਦੇ ਹੋ, ਐਸਟੀਮੇਟ ਤੋਂ ਬਾਅਦ ਤੁਸੀਂ ਘਰ ਨੂੰ ਜਾਂ ਕਮਰਸ਼ੀਅਲ ਯੂਨਿਟ ਨੂੰ, ਡੈਕ ਨੂੰ, ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਪੁਰਾਣਾ ਕਲਰ ਰਿਮੂਵ ਕਰਵਾ ਕੇ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਤਾਂ ਫੋਨ ਕਰੋ 416-473-4248-58। ਗਿੱਲ ਪੇਂਟਿੰਗ, ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਟੀਮ ਗੈਟ ਸੋਲਡ ਦੇ ਬੜਾ ਲੰਬਾ ਤਜਰਬਾ ਰੀਅਲ ਅਸਟੇਟ ਵਿੱਚ ਰੱਖਣ ਵਾਲੇ ਇੰਦਰ ਅਰੋੜਾ, ਰਮਨ ਕਥੂਰੀਆ। ਫੋਨ ਨੰਬਰ 416-525-7400, 416-525-7400। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਰੇਡੀਓ ਪ੍ਰੋਗਰਾਮ ਦੇ ਉੱਪਰ ਤੁਸੀਂ ਆਪਣੇ ਬਿਜ਼ਨਸ ਦੀ, ਕਿਸੇ ਕਾਰੋਬਾਰ ਦੀ, ਜਾਂ ਤੁਹਾਡੇ ਕੋਲ ਕੋਈ ਸਕਿੱਲ ਹੈ, ਜਾਂ ਤੁਹਾਡੇ ਕੋਲ ਕੋਈ ਹੁਨਰ ਹੈ, ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਚਾਹੁੰਦੇ ਹੋ ਕਿ ਸਾਡੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ, ਤੁਹਾਡੇ ਪ੍ਰੋਗਰਾਮ ਨੂੰ, ਤੁਹਾਡੇ ਕਾਰੋਬਾਰ ਨੂੰ, ਤੁਹਾਡੀ ਸਕਿੱਲ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਦੇ ਲਈ, ਹਜ਼ਾਰਾਂ ਸਰੋਤੇ ਜਿਹੜੇ ਸਾਡੇ ਨਾਲ ਜੁੜਦੇ ਨੇ ਉਹਨਾਂ ਤੱਕ ਤੁਹਾਡੀ ਗੱਲਬਾਤ ਪਹੁੰਚਾਉਣ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਡੀ ਹੈਲਪ ਵੀ ਕਰ ਸਕਦੇ ਹੋ। 647-367-5353 ਸਾਡਾ ਨੰਬਰ ਹੈ, 6473-6753-53। ਮੇਰਾ ਪਰਸਨਲ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ, 437-243-3091, 437-243-3091। ਹੁਸਨੈਣ ਜੀ, ਟਾਈਮ ਸਾਡੇ ਕੋਲ ਹੈਗੇ ਹੈ 4 ਮਿੰਟ ਬਾਕੀ, ਜਾਂਦੇ ਜਾਂਦੇ ਇੱਕ ਅਸੀਂ ਗਾਣਾ ਸੁਣਾਉਣਾ ਹੁੰਦਾ ਦੋਸਤਾਂ ਨੂੰ, ਤੇ ਇੱਕ ਅੱਧਾ ਸ਼ੇਅਰ ਤੁਸੀਂ ਹੋਰ ਸਾਡੇ ਸਰੋਤਿਆਂ ਨਾਲ ਸ਼ੇਅਰ ਕਰੋ, ਤੇ ਬੜੀ ਵਧੀਆ ਲੱਗੇਗਾ ਜਾਂਦੇ ਜਾਂਦੇ। ਅੱਜ ਬੁੱਧਵਾਰ ਦਾ, ਬੁੱਧ ਕੰਮ ਸ਼ੁੱਧ ਹੈ, ਤੇ ਵਿਛੜੇ ਯਾਰ ਹੀ ਮਿਲਾ ਦਿਓ, ਨਹੀਂ ਤਾਂ ਅੱਜ ਕੋਈ ਗੱਲ ਨਹੀਂ, ਫਿਰ ਜਾਂਦੇ ਜਾਂਦੇ ਵਿਛੜੇ ਯਾਰ ਜਿਹੜੇ, ਕਿਉਂਕਿ ਅੱਜ ਗੱਲਬਾਤ ਸਾਡੀ ਖੁਸ਼ੀਆਂ ਦੀ ਹੋ ਰਹੀ, ਅਸੀਂ ਖੁਸ਼ੀਆਂ ਦੀ ਗੱਲਬਾਤ ਕਰੀਏ, ਕੋਈ ਨਿਰਾਸ਼ਾ ਵਾਲੀ ਗੱਲ ਨਾ ਹੀ ਕਰੀਏ, ਤਾਂ ਕੋਈ ਨਾ ਸਾਡੇ ਕਾਲਰ ਆ ਗਏ ਨੇ, ਪਹਿਲਾਂ ਇਹਨਾਂ ਦੀ ਗੱਲ ਸੁਣ ਲਈਏ। ਹਾਂਜੀ ਦਲਜੀਤ ਜੀ ਸਤਿ ਸ੍ਰੀ ਅਕਾਲ ਜੀ 2070
2: ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਮੈਂ ਬਾਈ ਜੀ ਜਿਵੇਂ ਤੁਸੀਂ ਗੱਲ ਕਰਦੇ ਨਾ ਹੁਣ ਮੈਂ ਉੱਥੇ ਨਾ ਜੀ ਦੇਖਿਆ ਜਿਵੇਂ ਪੰਚਾਇਤਾਂ ਇਕੱਠੀਆਂ ਆਉਂਦੀਆਂ ਜਿਵੇਂ ਕੋਈ ਮਸਲਾ ਹੁੰਦਾ ਸੀ ਨਾ ਜੀ
0: ਜੀ ਜੀ
2: ਤੇ ਜਿਹੜੇ ਬੰਦੇ ਜਿਹਦੇ ਨਾਲ ਆਏ ਹੁੰਦੇ ਸੀ ਗੁਰਸਿੱਖ ਵੀ ਹੁੰਦੇ ਸੀ ਉਹਨਾਂ ਦੇ ਗਾਤਰੇ ਪਾਏ ਹੁੰਦੇ ਸੀ ਉਹਦੀ ਗੱਲ ਹੀ ਕਰਦੇ ਹੁੰਦੇ ਸੀਗੇ ਜੀ ਸਹੀ ਗੱਲ ਨੂੰ ਸਹੀ ਨੀ ਕਹਿੰਦੇ ਹੁੰਦੇ
0: ਬਸ ਸਾਡੇ ਇਹ ਹੈ ਨਾ ਕਿ ਅਸੀਂ ਪਾਰਸ਼ੈਲਿਟੀ ਕਰਦੇ ਹਾਂ ਕਿ ਅਸੀਂ ਪੱਖਪਾਤ ਕਰਦੇ ਹਾਂ ਅਸੀਂ ਸਹੀ ਨੂੰ ਸਹੀ ਹਿੰਮਤ ਨਹੀਂ ਕਰਦੇ
2: ਸਾਰੀ ਕਹਿੰਦੇ ਦੋ ਹੱਥਾਂ ਨਾਲ ਵੱਜਦੀ ਹੈ ਉਹ ਚਾਹੇ ਕਸੂਰ ਇੱਕ ਦਾ ਹੀ ਹੋਵੇ ਉਹਨਾਂ ਨੇ ਜਿਹਦੇ ਨਾਲ ਆਏ ਹੁੰਦੇ ਆ ਉਹਦੀ ਗੱਲ ਕਰਨੀ ਸਹੀ ਗੱਲ ਨਹੀਂ ਕਰਦੇ
0: ਸਾਡੇ ਇੱਕ ਤੁਸੀਂ ਇਹ ਵੀ ਚੀਜ਼ ਦੇਖੀ ਹੋਣੀ ਨਾ ਜਿਵੇਂ ਮੈਂ ਕਹਿੰਦਾ ਦੱਸੀ ਜੇ ਕੋਈ ਆ ਕੇ ਬੰਦਾ ਮਾਫ਼ੀ ਮੰਗ ਵੀ ਲਵੇ ਤੇ ਉਹਦੇ ਉੱਪਰ ਹੋਰ ਚੜਨਗੇ ਵੀ ਇਹਨੇ ਮਾਫ਼ੀ ਮੰਗ ਲਈ ਹੁਣ ਇਹਨੂੰ ਰਗੜ ਦਿਓ ਪੂਰੀ ਤਰ੍ਹਾਂ ਨਾਲ ਤੇ ਜੇ ਉਹਨੇ ਮਾਫ਼ੀ ਮੰਗ ਹੀ ਲਈ ਜੇ ਉਹਨੇ ਹੱਥ ਬੰਨ ਹੀ ਲਏ ਤੇ ਫਿਰ ਮਾਫ਼ ਕਰਨਾ ਸਿੱਖੋ ਯਾਰ ਫਿਰ ਕਿਹੜੀ ਗੱਲ ਹੈ ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਬਿਲਕੁਲ ਸਹੀ ਗੱਲ ਕੀਤੀ
2: ਚਲੋ
0: ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਥੈਂਕ ਯੂ ਹੁਸਨੈਨ ਜੀ ਹੁਣ ਜਲਦੀ ਇੱਕ ਮਿੰਟ ਦੇ ਵਿੱਚ ਕੁਝ ਕਰ ਸਕਦੇ ਹੋ ਤਾਂ ਕਰ ਦਿਓ ਪਹਿਲੀ ਪਹਿਲਾਂ ਹੀ ਸਤਰ ਸੁਣਾ ਦਿਓ ਵਿਛੜੇ ਯਾਰ ਵਾਲਾ ਬਸ ਉਹਦੜੇ ਦੋ ਲਾਈਨਾਂ ਹੀ
3: ਅਸੀਂ ਵਿਛੜੇ ਯਾਰ ਮਿਲਾ ਸਿਰ ਤੇ ਆਈ ਬਲਾ ਨੂੰ ਟਾਲ ਦਈਏ
0: ਵਾਹ
3: ਹੁਕਮ

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: कमाल का कैच था यार, यकीन ही नहीं आ रहा।
2: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
1: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
2: तुम्हें ये सब कैसे पता?
1: क्योंकि मैंने भी पिछले साल ये लगवाया है।
2: अच्छा, वो क्या वेबसाइट थी?
1: saveonenergy.ca/eap.
0: This is AM 530, CHLO AM, serving Brampton, Mississauga, Toronto, the GTA, and the world at am530.ca.
3: ਸੱਚਾਚਾਰ ਨੂੰ
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਗਾ ਝੂਟਦੀਆਂ ਮੁਟਿਆਰਾਂ ਨੂੰ
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
7: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ

0: Mohan. Contact us at richmohan.com.
1: Till Long Video 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 9052041313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 7

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
3: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
6: Get ready! GTA! Are

ਕੀ ਹਾਲ ਚਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲੈਣ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ ਤੇ ਬਹੁਤ ਹੀ ਰੌਣਕੀ ਸ਼ਾਮ ਲੈ ਕੇ ਹਾਜ਼ਰ ਹਾਂ।

ਵੀਰਾਂ ਸ਼ਾਮ ਦੇ 6 ਵੱਜਦੇ ਆ, ਐਕਸਾਈਟਮੈਂਟ, ਇੰਜੋਇਮੈਂਟ, ਰੌਣਕ ਮੇਲਾ, ਫਨ ਸ਼ਨ, ਦੇਖੋ ਸਾਰਾ ਕੁਛ ਹੀ ਵਿੱਚ ਆ ਜਾਂਦਾ ਜ਼ਿੰਦਗੀ 'ਚ। ਹਲਕੀ ਫੁਲਕੀ ਜੀ ਖੁਸ਼ੀ ਵੀ ਹੈ, ਉਹ ਬਹੁਤ ਵੱਡੀ ਗੱਲ ਹੈ। ਕਈ ਵਾਰ ਲੱਗਦਾ ਯਾਰ ਕਿ ਜਿੰਨੀ ਖੁਸ਼ੀ 'ਚ ਆਉਂਦੇ ਸੀ ਉਨੀ ਨਹੀਂ। ਕਈ ਨਾ ਲੋਕ ਇੱਦਾਂ ਦੀਆਂ ਗੱਲਾਂ ਨੂੰ ਵੀ ਲੈ ਕੇ ਕੰਪਲੇਨ ਕਰਦੇ ਰਹਿੰਦੇ ਆ ਵੀ ਜਿੰਨਾ ਮੈਂ ਸੋਚਿਆ ਸੀ ਉਨਾ ਨਹੀਂ। ਯਾਰ ਜੇ ਇੰਨਾ ਵੀ ਨਾ ਹੁੰਦਾ ਫਿਰ ਕੀ ਕਰਦੇ? ਗਾਣਾ ਨਹੀਂ ਸੀ ਬੜਾ ਸੋਹਣਾ ਆ ਕਿ ਜਿੰਨਾ ਰੱਬ ਦਿੱਤਾ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ? ਸੋ ਜਿੰਨਾ ਹੈਗਾ ਯਾਰ ਉਨੇ 'ਚ ਖੁਸ਼ ਹੋ ਜਾਇਆ ਕਰੋ। ਆਈ ਥਿੰਕ ਬਹੁਤ ਜ਼ਰੂਰੀ ਹੈ ਕਿ ਯਾਰ ਆਪਾਂ ਜੇ ਥੋੜ੍ਹਾ ਬਹੁਤਾ ਨਿੱਕੀ ਨਿੱਕੀਆਂ ਚੀਜ਼ਾਂ ਨੂੰ ਲੈ ਕੇ ਨਾ ਇੱਕ ਇੰਜੋਇਮੈਂਟ, ਇੱਕ ਸੈਟਿਸਫੈਕਸ਼ਨ ਜੀ ਲੱਭਣ ਲੱਗ ਗਏ, ਫਿਰ ਬੱਲੇ ਬੱਲੇ ਆ, ਫਿਰ ਤਾਂ ਯਾਰ ਜ਼ਿੰਦਗੀ ਬਸ ਕਮਾਲ ਹੀ ਕਮਾਲ ਹੈ। ਸੋ ਉਹ ਜ਼ਰੂਰੀ ਹੈ ਕਿ ਆਪਾਂ ਥੋੜ੍ਹਾ ਜਿਹਾ ਜਿੰਨਾ ਹੋ ਸਕੇ ਨਾ ਗ੍ਰੇਟਫੁਲ ਹੋਈਏ। ਆਪਣੇ ਤਾਂ ਵੈਸੇ ਹੀ ਆਪਾਂ ਨੂੰ ਸਿਖਾਇਆ ਜਾਂਦਾ ਕਿ ਸ਼ੁਕਰਾਨਾ ਕਰਨਾ ਆਪਾਂ ਨਾ ਭੁੱਲੀਏ, ਅਤੇ ਵੱਧ ਤੋਂ ਵੱਧ ਜਿੰਨਾ ਸ਼ੁਕਰਾਨਾ ਕਰ ਸਕਦੇ ਉਸ ਤੋਂ ਵੀ ਵੱਧ ਕਰੀਏ। ਸੋ ਰੌਣਕ ਮੇਲਾ ਤੁਹਾਡੇ ਨਾਲ ਲਾਉਣ ਲੱਗੇ ਹਾਂ ਅਤੇ ਕਰਦੇ ਹਾਂ ਇੰਜੋਏ। ਨੰਬਰ ਹੈ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ।

ਸੋ ਨੰਬਰ ਤੁਹਾਨੂੰ ਯਾਦ ਹੀ ਆਪਣੇ ਸਟੂਡੀਓ ਦਾ 905-673-33-37 ਇਸੇ ਨੰਬਰ ਤੇ ਕਾਲ ਕਰੋ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੈ ਨੋ ਪ੍ਰੋਬਲਮ ਕਾਲ ਕਰੋ ਤੇ ਤੁਸੀਂ ਦੱਸੋ ਸੀ ਕੀ ਸੁਣਨਾ 905-673-33-37 ਫੋਨ ਨੰਬਰ ਹੈ ਕਈ ਲੋਕ ਕਹਿੰਦੇ ਨਵੀਂ ਯਾਰ ਕਾਲ ਕਰਨ ਦੀ ਹਿੰਮਤ ਜੀ ਨਹੀਂ ਪੈਂਦੀ ਪਹਿਲੀ ਗੱਲ ਤਾਂ ਹਿੰਮਤ ਕਰਨਾ ਕਰੋ ਜੇ ਨਹੀਂ ਪੈਂਦੀ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਕਰੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ PUNJABILEHAN ਪੰਜਾਬੀ ਲਹਿਰਾ ਇੰਸਟਾਗ੍ਰਾਮ ਪੇਜ PUNJABILEHAN ਪੰਜਾਬੀ ਲਹਿਰਾ ਇੰਸਟਾਗ੍ਰਾਮ ਤੇ ਮੈਸੇਜ ਕਰਦੇ ਕਰੋ ਬੜੇ ਸੱਜਣ ਮਿੱਤਰ ਪ੍ਰੋਗਰਾਮ ਦੇ ਦੌਰਾਨ ਮੈਸੇਜ ਕਰਦੇ ਆ ਕਿ ਭਾਜੀ ਆਹ ਭੇਜ ਦਿਓ ਭਾਜੀ ਉਹ ਭੇਜ ਦਿਓ ਸੋ ਇੰਸਟਾਗ੍ਰਾਮ PUNJABILEHAN ਸਾਡਾ ਪੇਜ ਹੈ ਤੇ ਕਰੋ ਮੈਸੇਜ ਜੋ ਵੀ ਤੁਸੀਂ ਸੁਣਨ ਦੇ ਮੂਡ ਦੇ ਵਿੱਚੋਂ ਲਿਖ ਦਿਆ ਕਰੋ ਆਨਲਾਈਨ ਤੇ ਕੋਸ਼ਿਸ਼ ਕਰਾਂਗੇ ਦੇਖੋ ਤੁਹਾਨੂੰ ਪਤਾ ਹੀ ਹੈ ਜੇ ਕੋਈ ਗਾਣਾ ਵਧੀਆ ਜੱਟਦਾ ਨਾ ਉਹ ਲਾ ਦੇਈਦਾ ਕਈ ਵਾਰ ਗਾਣਾ ਕੋਈ ਨਹੀਂ ਜੇ ਲੱਗਦਾ ਤਾਂ ਕਈ ਵਾਰ ਮਾਹੌਲ ਪ੍ਰੋਗਰਾਮ ਦਾ ਹੋਰ ਹੁੰਦਾ ਆ ਜੋ ਵੀ ਸਿਚੁਏਸ਼ਨ ਬਣ ਜਾਂਦਾ ਬਟ ਟਰਾਈ ਜ਼ਰੂਰ ਕਰੀਦੀ ਹੈ ਕੱਲ੍ਹ ਹੁਣ ਆਪਾਂ ਚੱਕਦੇ ਸੀ ਫੱਟੇ ਸੋ ਨੰਬਰ ਹੈ ਆਪਣਾ 905-673-33-37 905-673-33-37 ਨੰਬਰ ਹੈ 905-673-33-37 ਸੋ ਇਹਦੇ ਦੋ ਕਬੂਲ ਸੁਣੀਏ

ਸੋ ਸਲਾਮ ਤਾਂ ਹੁਣ ਪਰਸਨ ਨੂੰ ਤੁਹਾਨੂੰ ਸਲੀਮ ਜੀ ਕਹਿਣਗੇ ਜਦੋਂ 24 ਤਰੀਕ ਮਿਸੀ ਸਾਗਾ ਕਨਵੈਨਸ਼ਨ ਸੈਂਟਰ ਚ ਮਾਸਟਰ ਸਲੀਮ ਜੀ ਦਾ ਸ਼ੋਅ ਹੋਇਆ ਤੇ ਮਾਸਟਰ ਸਲੀਮ ਜੀ ਨੇ ਲਾਈਆਂ ਨਾ ਰੌਣਕਾਂ ਫਿਰ ਤੁਸੀਂ ਕਹੋਗੇ ਬੱਲੇ ਬੱਲੇ ਨਵੀਂ ਯਾਰ ਸੱਚੀ ਯਾਦਗਾਰ ਸ਼ਾਮ ਏਦਾਂ ਦਾ ਸ਼ੋਅ ਨਹੀਂ ਕਦੇ ਦੇਖਿਆ ਯਾਰ ਸਲੀਮ ਜੀ ਦੀ ਗਾਇਕੀ ਸੁਣ ਕੇ ਬੰਦਾ ਇਹ ਸੋਚਦਾ ਯਾਰ ਕਿ ਇੰਨਾ ਕਮਾਲ ਦਾ ਇੱਕ ਆਰਟਿਸਟ ਇੰਨੀ ਸੁਰੀਲੀ ਆਵਾਜ਼ ਇੰਨਾ ਟ੍ਰੇਨਡ ਬੰਦਾ ਜਦੋਂ ਨਾ ਲਾਈਵ ਸੁਣੋਗੇ ਫਿਰ ਤੁਸੀਂ ਖੁਦ ਆਪ ਇੰਪ੍ਰੈਸ ਕੀ ਸਰਪ੍ਰਾਈਜ਼ ਹੋਵੋਗੇ ਕਿ ਯਾਰ ਬੰਦਾ ਇੰਨਾ ਵਧੀਆ ਗਾ ਕਿਵੇਂ ਲੈਂਦਾ ਸੋ ਮਾਸਟਰ ਸਲੀਮ ਦੇ ਸ਼ੋਅ ਦੀਆਂ ਟਿਕਟਾਂ ਲੈ ਲਓ ਐਂਡ ਤੁਸੀਂ ਨਾ ਮੇਰਾ ਨਾਂ ਲੈ ਦਿਓ ਵਧੀਆ ਖਾਸ ਇੱਕ ਡਿਸਕਾਊਂਟ ਵੀ ਤੁਹਾਨੂੰ ਮਿਲੂਗਾ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਤੁਸੀਂ ਕਾਲ ਕਰੋ ਕੋਈ ਯਾਰ ਹੁਣੇ ਪੰਜਾਬੀ ਦਰ ਤੇ ਸੁਣਿਆ ਤੇ ਪਰਸੋਂ ਨੂੰ ਸਲੀਮ ਜੀ ਨੂੰ ਸੁਣਨਾ ਸੀ ਮਿਸੀ ਸਾਗਾ ਕਨਵੈਨਸ਼ਨ ਸੈਂਟਰ 647-783-9873 ਤੇ ਫੋਨ ਕਰਕੇ ਟਿਕਟਾਂ ਆਪਣੀਆਂ ਬੁੱਕ ਕਰਾ ਲਓ ਕੁਝ ਲਿਮਿਟਡ ਸੀਟਾਂ ਬਾਕੀ ਨੇ ਬਹੁਤ ਹੀ ਕਮਾਲ ਦੀ ਪ੍ਰੋਡਕਸ਼ਨ ਹੋਵੇਗੀ ਬਹੁਤ ਹੀ ਸ਼ਾਨਦਾਰ ਸਟੇਜ ਸੈਟਅਪ ਕਮਾਲ ਦੀ ਲਾਈਟਿੰਗ ਕਮਾਲ ਦਾ ਸਾਊਂਡ ਤੇ ਟਿਕਟਾਂ ਦੀ ਪ੍ਰਾਈਸ ਬੜੀ ਹੀ ਰੀਜ਼ਨੇਬਲ ਹੈ ਮਿਸੀਸਾਗਾ ਕਨਵੈਨਸ਼ਨ ਸੈਂਟਰ ਤੇ $49 ਤੋਂ ਤੁਹਾਨੂੰ ਟਿਕਟ ਮਿਲ ਰਹੀ ਹੈ ਯਾਰ ਤੁਸੀਂ ਨੰਬਰ ਘੁਮਾਓ ਕਾਲ ਕਰੋ 647-783-9873 ਦੇਖੋ ਯਾਰ ਜਦੋਂ ਨਾ ਆਪਾਂ ਟਿਕਟ ਖਰੀਦਦੇ ਹਾਂ ਆਪਾਂ ਨੂੰ ਹੁੰਦਾ ਕਿ ਯਾਰ ਪਹਿਲੀ ਗੱਲ ਤਾਂ ਲਾਈਵ ਗਾਇਕੀ ਟੌਪ ਦਾ ਸਾਊਂਡ ਟੌਪ ਦੇ ਮਿਊਜ਼ੀਸ਼ੀਅਨ ਅਤੇ ਇੱਕ ਬੰਦਾ ਜਿਹੜਾ ਪਰਫੋਰਮ ਕਰ ਰਿਹਾ ਉਹ ਵਾਕਈ ਪਰਫੋਰਮਰ ਹੋਵੇ ਹੁਣ ਸਲੀਮ ਜੀ 7-8 ਸਾਲ ਦੀ ਉਮਰ ਤੋਂ ਪਰਫੋਰਮ ਕਰ ਰਹੇ ਹੈ ਸੋ 647-783-9873 647-783-9873 647-783-9873 ਨੰਬਰ ਹੈ ਉਹ ਵਾਹ ਵੀ ਯਾਰ ਦੋ ਕੁ ਬੋਲ ਸੁਣ ਲੈਂਦੇ ਹਾਂ

0: ਲੇਡੀਜ਼ ਆ 1240 ਹੈਲੋ
1: ਹਾਂਜੀ ਨਵੀਂ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹਿਰਿਆ ਬਹਿਰਿਆ ਬੱਲੇ ਬੱਲੇ ਕੀ ਬਣਦਾ
1: ਬਹੁਤ ਵਧੀਆ ਬਹੁਤ ਵਧੀਆ
0: ਕੈਨੇਡਾ ਤੀਹ ਚਾਲੀ ਦੇ ਫਰਕ ਦੇ ਉੱਤੇ ਨੀ ਕੋਈ ਕਹਿੰਦੇ ਹੁੰਦੇ ਕਿ ਗੱਲ ਗੁਲ ਕਰੀ ਦੀ ਹੁੰਦੀ
1: ਨਿਆਣੇ
0: ਉਹੀ ਤਾਂ ਮੈਂ ਕਿਹਾ ਮੈਂ ਕਹਿੰਦਾ ਜਿਹੜਾ ਯਾਰ ਇੰਨਾ ਬੰਦਾ ਕਮਾਲ ਦਾ ਕਲਾਕਾਰ ਹੈ ਬੰਦਾ ਕਵੇ 50 ਛੱਡੋ ਮੈਂ ਤਾਂ 100 ਦੀ VIP ਲੈਣੀ ਹੈ ਟਿਕਟ
1: ਮੈਂ ਤੈਨੂੰ ਦੱਸਦਾ ਇਹ ਕਾਕਾ 1993-94 ਬਹਿਰੀਨ ਆਇਆ ਜਾਂ ਚਰਖੇ ਦੇ ਘੁੰਮ ਕੇ ਹੀ ਸੀ ਨੇ
0: ਅੱਛਾ ਕਿਆ ਬਾਤ ਹੈ
1: ਪਾਕਿਸਤਾਨੀ ਸੀ ਇਹਨੂੰ ਪਾਕਿਸਤਾਨੀ ਚੱਕ ਕੇ ਸਟੇਟ ਦਾ ਹੱਕ ਕਰਦੇ ਚੱਕ ਕੇ
0: ਹਾਂ ਨਹੀਂ ਹੱਕ ਤਾਂ ਕਰਨਾ ਹੀ ਹੈ ਯਾਰ ਜਿਹੜਾ ਬੰਦਾ ਇਦਾਂ ਦੀਆਂ ਮੁਰਕੀਆਂ ਹਰਕਤਾਂ ਲਾਉਂਦਾ ਉਹ ਤਾਂ ਫਿਰ ਮੱਲੋ ਮੱਲੀ ਪਿਆਰ ਹੁੰਦਾ ਕਿ ਯਾਰ ਇਹਨੂੰ ਕਹਿੰਦਾ ਕਲਾਕਾਰ
1: ਦੱਸਦਾ ਵੀ ਇਹ 1993 ਦੀ ਗੱਲ ਆ ਅੱਜ ਦੀ ਗੱਲ ਨੀ ਉਦੋਂ ਇਹ ਨਿਕਾਇਆ ਸੀ ਜਦੋਂ ਇੱਥੇ ਬਹਿਰੀਨ ਸੱਦਿਆ ਸੀ
0: ਵਾਹ ਵੀ ਵਾਹ ਚਲੋ ਬਹੁਤ ਧੰਨਵਾਦ ਜੀ ਸ਼ੁਕਰੀਆ ਨਿਆਣੇ ਸਿਆਣੇ ਆ ਉਹਨਾਂ ਨੂੰ ਪਤਾ ਕਿ ਯਾਰ ਜੇ ਟਿਕਟ ਲੈਣੀ ਹੈ ਤਾਂ ਵਧੀਆ ਲਓ
1: ਅੱਜ ਦਾ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ ਹੋਏ ਹੋ ਵੀ
0: ਕੀ ਬਾਤ ਹੈ ਫਰਨੀਚਰ ਸੁਖਪਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਟੈਂਟ ਸੇਲ ਇਸ ਫਰਾਈਡੇ ਗ੍ਰੈਂਡ ਹੋਪ ਫਰਨੀਚਰ ਤੇ ਲੱਗ ਰਹੀ ਹੈ ਜੀ ਸੁਖਪਾ ਜੀ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ
0: ਬਹੁਤ ਸ਼ੁਕਰੀਆ ਸਰ ਤੇ ਨਾਲ ਦੀ ਨਾਲ ਇੱਕ ਤਾਂ ਯਾਰ ਬੜੀ ਕਮਾਲ ਦੀ ਯੂਨਿਟ ਹੈ ਤੇ ਉਹ ਲੀਜ਼ ਲਈ ਅਵੇਲੇਬਲ ਹੈ ਸੋ ਦੇਖੋ ਯੂਨਿਟ ਮਿਸੀਸਾਗਾ ਦੇ ਸਟਰੀਟਸਵਿਲ ਏਰੀਏ ਚ ਹੈ ਬਹੁਤ ਹੀ ਕਮਾਲ ਦੀ ਬੜੀ ਪ੍ਰਾਈਮ ਲੋਕੇਸ਼ਨ ਹੈ ਸੋ ਇਹ ਯੂਨਿਟ ਸਟਰੀਟਸਵਿਲ ਦੇ ਵਿੱਚ ਤੁਹਾਡੇ ਲਈ ਰੈਂਟ ਲਈ ਅਵੇਲੇਬਲ 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ ਇੱਥੇ ਕੋਈ ਹੇਅਰ ਸਲੋਨ ਖੋਲ ਲਓ ਨੇਲ ਸਲੋਨ ਖੋਲ ਲਓ ਬੜੇ ਯੂਸਿਸ ਨੇ ਤੁਸੀਂ ਇੱਕ ਵਾਰ ਪਰਮਜੀਤ ਭਾਜੀ ਨੂੰ ਫੋਨ ਕਰੋ ਯੂਨਿਟ ਲੱਭ ਰਹੀ ਸੀ ਫੋਰ ਰੈਂਟ ਤਾਂ 416-993-1564 416-993-1564 1516-993-1564 ਦੇ ਉੱਤੇ ਤੁਸੀਂ ਪਰਮਜੀਤ ਭਾਜੀ ਨੂੰ ਫੋਨ ਕਰ ਲਓ ਤੇ ਇਹ ਯੂਨਿਟ ਅਵੇਲੇਬਲ ਹੈ ਫੋਰ ਲੀਜ਼ ਤੇ ਤੁਸੀਂ ਭਾਜੀ ਉਹਨਾਂ ਨਾਲ ਗੱਲਬਾਤ ਜਲਦੀ ਜਲਦੀ ਜ਼ਰੂਰ ਕਰੋ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਚਲੋ ਬਾਈ ਜੀ, ਉਹਨਾਂ ਦੀ ਫਰਮਾਇਸ਼ ਲਾਉਂਦੇ ਹਾਂ ਤੇ ਫਿਰ ਗੱਲਬਾਤ ਕਰਦੇ ਹਾਂ।

0: ਕਿੰਨੇ ਕਰੋਗੇ ਤੁਸੀਂ ਪੈਸੇ? ਫਿਰ ਜਦੋਂ ਕੋਈ ਆਉਂਦਾ ਨਾ ਕਿ ਭਾਜੀ ਤਾਂ ਆਹ ਵੀ ਲੈ ਲਾਂਗੇ, ਉਹ ਵੀ ਲੈ ਲਾਂਗੇ, ਫਿਰ ਲੱਗਦਾ ਕਿ ਹਾਂ ਇਹ ਬੰਦੇ ਬਾਕੀ ਅਸਲ ਆਪਣੀ ਸੋਚ ਦੱਸ ਰਹੇ ਆ। ਜਦੋਂ ਕੋਈ ਕਹਿੰਦਾ ਕਿ ਭਾਜੀ ਅਸੀਂ ਤਾਂ ਜੈੱਟ ਲੈ ਕੇ ਯੂਰਪ ਨੂੰ ਜਾਵਾਂਗੇ, ਜਾਂ ਭਾਜੀ ਅਸੀਂ ਤਾਂ ਲੈਂਬਰਗਿਨੀ ਲਵਾਂਗੇ, ਇਹ ਲਵਾਂਗੇ, ਭਾਜੀ ਅਸੀਂ ਤਾਂ 10 ਮਿਲੀਅਨ ਦਾ ਘਰ ਪਹਿਲਾਂ ਪਾਵਾਂਗੇ। ਸੋ 70 ਮਿਲੀਅਨ ਜਦੋਂ ਬੰਦਾ ਜਿੱਦਾਂ ਨਾ ਤਾਂ ਥੋੜ੍ਹਾ ਜਿਹਾ ਸੱਟ ਸੱਟ ਦੱਸਿਆ ਕਰੋ ਕਿ ਉਹਦੇ ਨਾਲ ਕੀ ਕਰੋਗੇ। ਕਿਸੇ ਨੇ ਸ਼ੇਅਰ ਕਰਨਾ ਜੇ ਤੁਹਾਨੂੰ 70 ਮਿਲੀਅਨ ਦੀ ਮਿਲਦੀ ਟਿਕਟ, ਤੁਸੀਂ ਕੀ ਕਰਦੇ? ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਨੰਬਰ ਹੈ ਆਪਣਾ 9056733337। ਸੋ ਕੁਇਕਲੀ 2-4 ਕਾਲਾਂ ਤੁਹਾਡੀ ਲੈ ਲੈਂਦੇ ਹਾਂ। ਚਲੋ ਯਾਰ ਫਰੈਸ਼ ਨਿਊਜ਼ ਆ ਅਤੇ ਥੋੜ੍ਹੀ ਜਿਹੀ ਕਰ ਲੈਂਦੇ ਹਾਂ ਗੱਲਬਾਤ, ਅਤੇ ਨਾਲੇ ਵਧੀਆ ਇੰਟਰਟੇਨਮੈਂਟ ਵੀ ਥੋੜ੍ਹੀ ਜਿਹੀ ਨਾਲ ਦੇ ਨਾਲ ਹੁੰਦੀ ਰਹਿੰਦੀ ਹੈ। 905-673-3337 ਨੰਬਰ ਆਪਣਾ, 9056733337। ਜੇ ਆਡਰੀ ਜੀ ਅਤੇ ਵਿਲਿਸ ਜੀ ਵਾਂਗੂ ਤੁਸੀਂ ਵੀ ਜਿੱਤਦੇ 70 ਮਿਲੀਅਨ ਤਾਂ ਕੀ ਕਰਦੇ? 9056733337 ਨੰਬਰ ਆਪਣਾ, 9056733337। ਰੋਇਲ ਪਰਫਿਊਮਸ ਜਿਹੜੇ ਮਾਰਕੀਟ ਚ $500-500 ਦੇ ਪਰਫਿਊਮ ਮਿਲਦੇ ਆ, ਉਹੀ ਫਰੈਗਰੈਂਸ ਤੁਹਾਨੂੰ $50 ਚ ਮਿਲ ਰਹੀ ਹੈ। ਰੋਇਲ ਪਰਫਿਊਮਸ 1 Regent Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ। ਇਹ ਆਪਣੇ ਓਇਲ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ। ਅਗਲੇ ਦਿਨ ਵੀ ਤੁਸੀਂ ਕਹੋਗੇ ਬੱਲੇ ਯਾਰ ਹਜੇ ਵੀ ਕੱਪੜੇ ਚੋਂ ਕਿੰਨੀ ਵਧੀਆ ਖੁਸ਼ਬੂ ਆ ਰਹੀ ਹੈ, ਸਾਡਾ ਨਾਂ ਲੈ ਦਿਓ, 2 ਪਰਫਿਊਮ ਖਰੀਦੋ ਤੇ 1 ਪਰਫਿਊਮ ਬਿਲਕੁਲ ਫ੍ਰੀ ਹੈ। royalperfumes.co royalperfumes.co 4373150701 4373150701 437-315-0701। ਹਾਂਜੀ 1981 ਜੀ,
1: ਹਾਂਜੀ ਮੇਰੇ ਕੀ ਹਾਲ ਚਾਲ ਆ?
0: ਵਧੀਆ ਜੀ, ਕੀ ਬਣਦਾ?
1: ਠੀਕ ਆ ਜੀ, ਮੈਂ ਲੋਟਰੀ ਜਿੱਦਾ ਨਾ ਮੈਂ ਸਭ ਤੋਂ ਪਹਿਲਾਂ ਤਾਂ ਕਰਦਾ ਮਾਰਕ ਕਰ ਦਿੰਦਾ ਅਪੁਆਇੰਟਮੈਂਟ, ਤੇ ਮੈਂ ਉਹਨੂੰ ਕਹਿੰਦਾ, ਮੈਂ ਕਿਹਾ ਯਾਰ ਉਹਨੂੰ ਇਹ ਗੱਲ ਕਹਿਣੀ ਸੀ, ਮੈਂ ਥਾਂ ਥਾਂ ਤੇ ਹੋਸਪਿਟਲ ਖੋਲਣਾ ਚਾਹੁੰਦਾ ਤੇ ਫੰਡਿੰਗ ਸਾਰੀ ਮੇਰੀ ਹੋਊਗੀ, ਤਰੀਕਾ ਤੁਸੀਂ ਦੱਸਿਓ ਤੇ ਜਿਹੜੀ ਕਮਾਈ ਹੋਊਗੀ ਸਾਰੀ ਮੈਂ ਰੱਖੂਗਾ, ਪਰ ਹੈਲਥ ਸੈਕਟਰ ਨੂੰ ਮੈਂ ਬਹੁਤ ਪੈਸੇ ਲਾ ਦੂੰਗਾ।
0: ਅੱਛਾ ਤੁਸੀਂ ਕਾਰ ਨਹੀਂ ਤਾਂ ਕੀ ਕਰਾਉਣਾ ਯਾਰ? 70 ਮਿਲੀਅਨ ਜਿੱਤ ਕੇ ਤੁਸੀਂ ਚਲੇ ਜਾਓ ਯੂਰਪ, ਚਲੇ ਜਾਓ ਤੁਸੀਂ ਮਾਲਦੀਵਸ ਨੂੰ, ਚਲੇ ਜਾਓ ਤੁਸੀਂ ਵਧੀਆ ਕਿਸੇ ਕੰਟਰੀ ਨੂੰ, ਇੱਥੇ ਰਹੋਗੇ? ਹੈ ਬਹੁਤ ਵਧੀਆ, ਦੁਨੀਆ ਘੁੰਮੋ ਯਾਰ, ਕਾਰਨੀ ਨੂੰ ਮਿਲਣਾ, ਤੁਸੀਂ ਕਾਰਨੀ ਤੋਂ ਕੀ ਕਰਾਉਣਾ?
1: ਦੁਨੀਆ ਘੁੰਮ ਲਾਂਗੇ, ਉਹ ਤਾਂ 1 ਸਾਲ ਸਾਰੀ ਸਾਰਾ ਕੁਝ ਘੁੰਮਿਆ ਜਾਊਗਾ, ਮਤਲਬ ਪੂਰਾ ਲਗਜ਼ਰੀ 7-star 5-star ਚਲੂ। ਉਸ ਤੋਂ ਬਾਅਦ ਕੀ? ਉਸ ਤੋਂ ਬਾਅਦ ਤਾਂ ਤੁਸੀਂ ਜਿੱਥੇ ਨਾਰਮਲ ਜ਼ਿੰਦਗੀ ਜਿਉਣੀ ਆ, ਪੈਣਾ ਤਾਂ ਉਸੇ ਬੈੱਡ ਦੀ ਆ।
0: ਬ੍ਰਦਰ ਜੇ ਤੁਸੀਂ ਪੈਸੇ ਸਾਰੇ ਲਾਤੇ ਹਸਪਤਾਲ ਤੇ, ਚਲੋ ਠੀਕ ਹੈ ਤੁਹਾਡੀ ਸੋਚ ਵਧੀਆ, ਬਟ ਤੁਸੀਂ ਫਿਰ ਤੁਹਾਡੇ ਪੱਲੇ ਨੀ ਕੁਛ ਹੋਣਾ, ਤੁਸੀਂ ਤੁਹਾਡੀ ਜੇਬ ਖਾਲੀ ਹੋ ਜਾਣੀ ਹੈ ਸਾਰੀ।
1: ਨਹੀਂ
0: ਖੋਲਣ ਦਾ ਹੀ 80-90 ਮਿਲੀਅਨ ਲੱਗ ਜਾਂਦਾ,
1: ਮਤਲਬ ਸਟਾਰਟਿੰਗ ਤਾਂ ਏਦਾਂ ਹੀ ਹੁੰਦੀ ਹੈ ਨਾ, ਮਤਲਬ ਕਹਿੰਦਾ ਫੰਡਿੰਗ ਥੋੜੀ ਜਿਹੀ ਗਵਰਨਮੈਂਟ ਤੋਂ ਲਵਾਂਗੇ, ਥੋੜੀ ਆਪਾਂ ਰੱਖਾਂਗੇ, ਜਿਹੜੀ ਐਮਰਜੈਂਸੀ ਕੇਸ ਹੋਣਗੇ, ਸਟੰਟ ਪੈਣਾ ਕਿ ਕੀ ਹੋਣਾ, ਜਸਟ ਲਾਈਕ DMC ਹੈਗਾ ਨਾ ਲੁਧਿਆਣੇ, ਮਤਲਬ ਸੁਣਿਓ ਤੁਸੀਂ, ਉਸ ਤਰ੍ਹਾਂ ਦਾ ਕਨਸੈਪਟ ਹੋਊਗਾ, ਕਿਸੇ ਨੂੰ ਵੇਟਿੰਗ ਨੀ ਕਰਨੀ ਪੈਣੀ, ਬਈ ਫਟਾਫਟ ਆਓ, ਐਮਰਜੈਂਸੀ ਆ ਹਾਂਜੀ, ਪਰ ਜੇ ਸਟੰਟ ਆ ਕਿਸੇ ਨੂੰ, ਸਭ ਤੋਂ ਵੱਧ ਹੁੰਦੀ ਹੈ ਤੁਹਾਡੇ ਆਪਣੇ ਹਿਊਮਨ ਆ, ਉਹਨਾਂ ਦਾ ਇੱਕ ਤੁਸੀਂ ਭਲਾ ਕਰੋਗੇ, ਉਹ ਆਪੇ ਸੋਰਸ ਆਫ ਇਨਕਮ ਆਪੇ
0: ਆਪੇ ਆਊਗੀ। ਚਲੋ ਠੀਕ ਹੈ ਕੋਈ ਨਾ, ਵਧੀਆ ਚਲੋ ਤੁਹਾਡੀ ਸੋਚ ਹੈ, ਬਟ ਸੋਰੀ ਟੂ ਸੇ ਇੰਨੇ ਕੇ ਨਾਲ ਨੀ ਕੁਛ ਬਣ ਲੱਗਿਆ। ਦੇਖੋ ਗਵਰਨਮੈਂਟ ਬਿਲੀਅਨਸ ਆਫ ਬਿਲੀਅਨਸ ਲਾ ਰਹੀ ਹੈ ਤਾਂ ਜਾ ਕੇ ਕੁਛ ਮੇ ਵੀ ਬਣ ਸਕਦਾ। 0575 ਹਾਂਜੀ
2: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਜੀ ਵਧੀਆ। ਮੈਂ ਤਾਂ ਪਹਿਲੇ ਕਿਆ ਕਰੂੰਗਾ, ਆਪਣੀ ਮੋਰਗੇਜ ਉਤਾਰੂੰਗਾ,
0: ਠੀਕ ਹੈ,
2: ਰਿਸ਼ਤੇਦਾਰੋਂ ਕੋ ਦੇ ਕੇ ਉਨਕੀ ਵੀ ਮੋਰਗੇਜ ਉਤਾਰ ਕੇ, 8-10 ਮਿਲੀਅਨ ਮੇਰੇ ਸਾਰਾ ਕੰਮ ਹੋ ਜਾਏਗਾ, ਫਰੈਂਡਸ ਔਰ ਜੋ ਵੀ ਹੈ ਹਮਾਰੇ ਸਾਥ ਜੋ ਮੇਰੇ ਕਲੋਜ਼।
0: ਨਹੀਂ ਪਰ ਆਪਕੇ ਕਿਤਨੇ ਕਲੋਜ਼ ਹੈ, ਕਿਤਨੇ ਰਿਸ਼ਤੇਦਾਰੋਂ ਕੀ ਮੋਰਗੇਜ ਉਤਾਰੋਗੇ ਆਪ?
2: ਮੈਂ ਹਮਾਰੇ 3-4 ਹੀ ਹੈ ਜੋ ਮੇਨ ਹੈ, ਉਨ੍ਹੀਂ ਕੀ ਉਤਾਰੇਂਗੇ, ਔਰ ਇੱਕ ਦੋ ਫਰੈਂਡਸ ਕੀ ਜੋ ਕਲੋਜ਼ ਹੈ, ਫਿਰ ਸਭ ਕੋ ਕਹੇਂਗੇ ਆਪ ਘੁੰਮਨੇ ਚਲਤੇ, ਫਿਰ ਘੁੰਮਨੇ ਜਾਏਂਗੇ ਇਕੱਠੇ ਰੋਜ਼ ਪੇ, ਫਿਰ ਇੰਜੋਏ ਕਰੇਂਗੇ, ਟੈਨਸ਼ਨ ਸਭ ਕੀ ਖਤਮ।
0: ਅੱਛਾ ਆਪ ਸੋਰੀ ਕਿਤਨੇ ਰਿਸ਼ਤੇਦਾਰ, 4-5 ਹੈ ਜ਼ਿਆਦੇ ਹੈ?
2: ਜ਼ਿਆਦਾ ਨਹੀਂ ਹੈ, 3-4 ਹੀ ਹੈ।
0: 3-4 ਹੀ ਹੈ, ਸੋ ਵੈਰੀ ਗੁੱਡ। ਅੱਛਾ ਆਪਕੇ ਉਨਕੇ ਸਾਥ ਤੇ ਬੜੇ ਅੱਛੇ ਰਿਲੇਸ਼ਨ ਹੈ? ਹੈ
2: ਹਾਂ, ਅੱਛੇ ਰਿਲੇਸ਼ਨਸ ਹੈ, ਔਰ ਇੱਕ ਦੋ ਫਰੈਂਡਸ ਹੈ ਬਸ, ਯਹੀ ਹੈ, ਹਮ 5-6 ਜਣੇ ਹੋਂਗੇ, 5-6 ਫੈਮਿਲੀਆਂ ਹੋਂਗੇ, ਫਿਰ ਆਪਣਾ घूमेंगे वर्ल्ड टूर ले लू के फिर वापस आएंगे एंजॉय करेंगे फिर अपनी लाइफ जैसी।
0: क्या बात है। चलो सबको स्ट्रेस फ्री करके फिर सारे ने कहोगे चलो भाई एंजॉय कर दे।
2: हाँ
0: वेरी गुड। चलो ठीक है। सो सानू भी फ्रेंड सर्कल दे विच रख लियो ठीक है। ਨਾਲੇ ਸਾਡੇ ਡੈਡ ਉਤਾਰ ਦਿਓ ਨਾਲੇ ਤੁਸੀਂ ਸਾਡੇ ਵੀ ਇੱਕ ਆਪਦੇ ਪ੍ਰਾਈਵੇਟ ਪਲੇਨ ਦੇ ਵਿੱਚ ਜਗ੍ਹਾ ਰੱਖ ਲਿਓ। ਪ੍ਰਾਈਵੇਟ ਪਲੇਨ ਹੀ ਹੋਊਗਾ ਹੁਣ ਜੇ ਤੁਹਾਨੂੰ 70 ਮਿਲੀਅਨ ਮਿਲ ਗਿਆ ਮੈਂ ਇਕਨੋਮੀ ਥੋੜਾ ਬਹਿ ਕੇ ਜਾਣਾ ਠੀਕ ਹੈ ਨਾ। ਚਲੋ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ। ਹੈ ਤੁਹਾਨੂੰ ਕੀ ਲੱਗਦਾ ਤੁਸੀਂ 70 ਮਿਲੀਅਨ ਜਿੱਤੇ ਹੋ ਤੇ ਅਸੀਂ ਕਹਿਣਾ ਕਿ ਇਕਨੋਮੀ ਦੀ ਟਿਕਟ ਲੈ ਦੋ? ਨਾ ਬਈ ਪ੍ਰਾਈਵੇਟ ਜੈਟ ਕਰਕੇ ਜਾਵਾਂਗੇ ਜਾਵਾਂਗੇ ਆਪਣਾ ਸਾਊਥ ਆਫ ਫਰਾਂਸ ਨੂੰ ਤੇ ਉੱਥੇ ਫਿਰ ਵਧੀਆ ਬੁੱਲੇ ਲੁੱਟਾਂਗੇ ਤੁਹਾਡੇ ਨਾਲ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ ਤੇ ਇੱਕ ਯਾਰ ਫੀਨਿਕਸ ਮਿਲਵਰਕ ਵਾਲੇ ਆ ਇਹਨਾਂ ਨੂੰ ਨਾਲੇ ਤਾਂ ਕੰਸਟਰਕਸ਼ਨ ਵਰਕਰਾਂ ਦੀ ਲੋੜ ਹੈ ਤੇ ਉਹਦੇ ਨਾਲ ਨਾਲ ਇਹਨਾਂ ਨੂੰ ਕੁਝ ਕੁ ਮਿਲਵਰਕ ਕਾਰਪੈਂਟਰੀ ਦੇ ਬੰਦੇ ਚਾਹੀਦੇ ਆ। ਸੋ ਜੋਬਾਂ ਇਹਨਾਂ ਕੋਲ ਵਾਧੂ ਦੀਆਂ ਨੇ ਕਾਰਪੈਂਟਰੀ ਕੰਸਟਰਕਸ਼ਨ ਦੇ ਕੰਮ ਲਈ ਬੰਦੇ ਹਾਇਰ ਕਰ ਰਹੇ ਆ। ਜਲਦੀ ਫੋਨ ਕਰ ਲਓ। ਇੱਕ ਤਾਂ ਇਹਨਾਂ ਦਾ ਵੇਅਰ ਹਾਊਸ ਹੈ ਸਟੀਲ ਤੇ ਟੋਮਕਨ ਤੇ। ਜੈਗ ਭਾਜੀ ਨੂੰ ਕਰੋ ਫੋਨ ਤੇ ਡਾਲਰ ਕਮਾਓ 416-822-2239 416-822-2239 416-822-2239 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਉਸ ਦੇ ਨਾਲ ਨਾਲ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਹੁੰਦਾ ਅਕਸਰ ਹੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਟਰੱਕ ਦੀ ਕੋਈ ਵੀ ਰਿਪੇਅਰ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸਨੋ ਪਾਰਕਵੇ ਦਾ ਕੋਰਨਰ ਹੈ। ਈਗਲ ਟਰੱਕ 647-234-6293 647-234-6293 ਜੀ 4839 ਹੈਲੋ
3: ਜੀ ਹਾਏ ਗੁੱਡ ਈਵਨਿੰਗ।
0: ਗੁੱਡ ਈਵਨਿੰਗ ਜੀ।
3: ਜੀ ਮੇਰਾ ਅਗਰ 70 ਮਿਲੀਅਨ ਦੀ ਲੱਗਦੀ ਹੈ ਨਾ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਭੈਣ ਭਰਾ ਜਿਹੜੇ ਇਮੀਡੀਏਟ ਫੈਮਿਲੀ ਇੱਥੇ ਕੈਨੇਡਾ ਦੇ ਵਿੱਚ ਅਸੀਂ 8 ਭੈਣ ਭਰਾ ਵਾਂ
0: ਸਾਰੇ। ਅੱਛਾ 8 ਸਕੇ ਭੈਣ ਭਰਾ ਹੋ 8?
3: ਜੀ ਬਿਲਕੁਲ ਬਿਲਕੁਲ ਸਕੇ ਲੋਏ ਵਰਗੇ ਸਾਰੇ ਇੱਥੇ ਆ। ਸਾਰਿਆਂ ਦੇ ਘਰ ਪੇ ਆਫ, ਬੱਚਿਆਂ ਦੀ ਤਾਲੀਮ ਫ੍ਰੀ ਇਲ ਬੀ ਪੇਡ, ਤੇ ਦੂਜਾ ਜਿਹੜੇ ਪਾਕਿਸਤਾਨ ਦੇ ਵਿੱਚ ਭੈਣ ਭਰਾ ਨੇ ਇਮੀਡੀਏਟ ਮਾਂ ਵੱਲੋਂ ਔਰ ਪਿਓ ਵੱਲੋਂ ਦੋਨੇ ਪਾਰਟੀਆਂ ਨੂੰ ਘਰ ਔਰ ਉਹਨਾਂ ਬੱਚਿਆਂ ਦੀ ਤਾਲੀਮ ਗਰੰਟੀਡ ਫ੍ਰੀ।
0: ਵੈਰੀ ਗੁੱਡ।
3: ਤਾਲੀਮ ਇੱਕ ਐਸੀ ਚੀਜ਼ ਹੈ ਜਿਹੜੀ ਕਰ ਸਕਦੀ ਹੈ, ਰੱਬ ਕਰੇ ਆਈ ਡੂ ਦਾ ਸੇਮ ਮੈਂ ਬਾਈ ਕਰਨਾ ਵਾ ਐਂਡ ਆ ਵੈਰੀ ਕੰਫੀਡੈਂਟ ਕਿ ਰੱਬ ਇਸ ਨੂੰ ਜ਼ਰੂਰ ਕਰੇਗਾ ਸਾਡੀ ਜੀ।
0: ਤੁਹਾਡੀ ਵੈਸੇ ਤੁਹਾਡੀ ਅੱਛਾ ਤੁਹਾਡੀ ਫੈਮਿਲੀ ਨਾਲ ਤੁਹਾਡੀ ਬਣਦੀ ਬਹੁਤ ਹੈ?
3: ਬਿਲਕੁਲ ਬਣਦੀ ਹੈ ਜੀ, ਲੋਹੇ ਵਰਗੇ ਇਕੱਠੇ ਆ।
0: ਕੀ ਬਾਤ ਹੈ। ਅੱਜ ਕੱਲ ਇਹ ਮਾਹੌਲ ਨਹੀਂ ਰਿਹਾ।
3: ਯੂ ਆਰ ਰਾਈਟ, ਮੈਂ ਸਭ ਤੋਂ ਵੱਡਾ ਵਾਂ ਤੇ ਮੇਰੇ ਘਰੇ ਸਾਰੇ ਆਉਂਦੇ ਨੇ ਹਰ ਫੰਕਸ਼ਨ, ਜ਼ਿਆਦਾਤਰ ਮੇਰੇ ਲਈ ਹੁੰਦੇ ਨੇ।
0: ਵੈਰੀ ਗੁੱਡ। ਨਹੀਂ ਤਾਂ ਅੱਜ ਕੱਲ ਕੀ ਕਿਸੇ ਨੂੰ ਪੁੱਛਣਾ, ਅਗਲੇ ਕਹਿਣਗੇ ਅਸੀਂ ਤਾਂ ਇੱਕ ਡਾਲਰ ਵੀ ਨਹੀਂ ਦਵਾਂਗੇ ਆਪਣੇ ਭੈਣਾਂ ਭਰਾਵਾਂ ਨੂੰ।
3: ਨਹੀਂ ਨਹੀਂ ਨਹੀਂ, ਆਈ ਵਿਲ ਡੈਫੀਨੇਟਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਉਹੀ ਕਰਾਂਗਾ। ਨਾਟ ਓਨਲੀ ਦੈਟ, ਮੈਂ ਜਿੱਥੇ ਕੰਮ ਕਰਨਾ ਮੇਰੇ ਕੋ ਵਰਕਰ ਨੇ, ਮੇਰੇ ਡਿਪਾਰਟਮੈਂਟ 'ਚ 12 ਲੋਕੀ ਨੇ, ਉਹਨਾਂ ਨੂੰ ਵਾਰੀ ਵਾਰੀ ਪੁੱਛਾਂਗਾ ਯਾਰ ਤੁਹਾਡੀ ਮੋਰਗੇਜ ਹੈਗੀ ਹੈ ਪੇ ਕਰਨ ਵਾਲੀ? ਅਗਰ ਉਹ ਕਹਿਣ ਦੇਣਾ ਹੈਗੀ ਹੈ ਤੇ ਉਹਨਾਂ ਦੀ ਵੀ ਪੇ ਕਰ ਦਿਆਂਗਾ, ਪਰ ਇੱਕ ਸ਼ਰਤ ਤੇ ਕਿ ਉਹ ਮੈਨੂੰ ਵਾਪਸ ਇੰਟਰਸਟ ਫ੍ਰੀ ਮੈਨੂੰ ਵਾਪਸ ਕਰਨ ਦੇ ਪੈਸੇ।
0: ਕੀ ਬਾਤ ਹੈ।
3: ਇੰਟਰਸਟ ਜ਼ਰੂਰਤ ਹੀ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਫਿਰ ਉਹਨਾਂ ਦੀ ਸਾਰੀ ਉਮਰ ਵਾਸਤੇ ਦੇ ਡੋਨਟ ਹੈਵ ਟੂ ਕੀਪ ਪੇਇੰਗ ਟੂ ਦਾ ਬੈਂਕਸ। ਇੰਟਰਸਟ ਫ੍ਰੀ ਯਾ ਪੇ ਮੀ ਬੈਕ।
0: ਵੈਰੀ ਗੁੱਡ। ਇਹ ਚਲੋ ਵਧੀਆ ਗੱਲ ਹੈ ਯਾਰ, ਤੁਹਾਡੇ ਇੰਨੇ ਲੋਕਾਂ ਨਾਲ ਅੱਛੇ ਰਿਲੇਸ਼ਨ ਹੈ ਤੇ ਰਿਲੇਸ਼ਨ ਹੀ ਸਭ ਕੁਝ ਹੈ, ਤਾਂ ਹੀ ਅਗਲਾ ਕਰੂਗਾ, ਨਹੀਂ ਤਾਂ ਅਗਲਾ ਕਹਿੰਦਾ ਸੀ ਇਹਨੂੰ ਡਾਲਰ ਤੱਕ ਨਹੀਂ ਦੇਣਾ। ਸੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਸੋ ਮਚ ਫੋਰ ਯੂਰ ਕਾਲ।
3: ਵੈਰੀ ਵੈਲਕਮ, ਥੈਂਕ ਯੂ।
0: ਤੁਸੀਂ ਮੇਰਾ ਨਾਂ ਤਾਂ ਲਿਆ ਨਹੀਂ, ਵੀ ਨਵੀਂ ਨੂੰ ਵੀ ਅਸੀਂ ਕਹਾਂਗੇ ਕਿ ਆ ਚੱਕ ਬਈ ਨਵੀਂ ਮਿਲੀਅਨ ਡਾਲਰ ਸਾਡੇ ਵੱਲੋਂ। ਸੋ ਪ੍ਰੋਗਰਾਮ ਪੰਜਾਬੀ ਲੜ, ਤੁਹਾਡੀਆਂ ਕਾਲਾਂ ਆ ਰਹੀਆਂ, ਜ਼ਰੂਰ ਜਸ ਹੋਲਡ ਕਰ ਲਓ 1236-00759-26 ਤੇ ਸਾਡੇ ਨਾਲ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਜੁੜੇ ਨੇ ਤੇ ਹਰਪ੍ਰੀਤ ਵੈਲਕਮ, ਕਿਵੇਂ ਹੋ?
4: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਕੀ ਬਣਦਾ?
4: ਕੁਛ ਨਹੀਂ ਨਵੀ, ਬਸ ਆਫਿਸ ਦੇ ਵਿੱਚ।
0: ਹਾਂ ਅੱਜ ਪਤਾ ਲੱਗਿਆ ਕਿ ਕਿਸ ਨੂੰ ਬ੍ਰੈਂਪਟਨ 70 ਮਿਲੀਅਨ ਨਿਕਲੇ, ਮੈਂ ਕਿਹਾ ਹਰਪ੍ਰੀਤ ਲੱਕੀ ਹੈ, ਹਰਪ੍ਰੀਤ ਨੂੰ ਸ਼ਾਇਦ ਨਿਕਲਿਆ ਹੋਵੇ।
4: ਨਹੀਂ ਦੇਖ ਲਿਆ ਆਪਣਾ ਸਾਰੇ ਨੇ,
0: ਤਾਂ ਹੀ ਤਾਂ ਦਫ਼ਤਰ 'ਚ ਹੀ ਹੋ ਜਾਏ। ਨਿਕਲਿਆ ਹੁੰਦਾ ਬੰਦੇ ਨੇ ਦਫ਼ਤਰ ਹੋਣਾ ਸੀ, ਬੰਦੇ ਨੇ ਕਹਿਣਾ ਸੀਗਾ ਸਾਡਾ ਤਾਂ ਦਫ਼ਤਰ ਹੁਣ ਬਸ ਅਸਮਾਨ
4: ਅੱਜ ਰਹਿੰਦੇ ਨੇ ਰੇਡੀਓ ਤੇ ਬੋਲਣ ਲਈ।
0: ਨਹੀਂ ਵੀ ਸਾਡਾ ਤਾਂ ਦਫ਼ਤਰ ਹੁਣ ਅਸਮਾਨ ਚ ਹੀ ਹੈ, ਪਲੇਨ ਚ ਹੈ। ਚਲੋ ਕੋਈ ਨਾ, ਆਜੂਗਾ ਉਹੀ ਦਿਨ ਕਦੇ ਕਦੇ। ਬਸ ਇਹ ਲੱਗਦਾ ਕਿ ਸੋਣਾ ਪੈਂਦਾ ਰਾਤ ਨੂੰ, ਫਿਰ ਸੁਪਨਿਆਂ ਚ ਜਿੱਤ ਜਾਂਗੇ ਅੱਜ 100 million 700 million। ਅੱਜ ਗੱਲਾਂ ਕਰ ਰਿਹਾ ਨਾ ਮੈਂ ਦਾਦਾ, ਅੱਜ ਰਾਤ ਨੂੰ ਸਾਰਿਆਂ ਨੂੰ ਇਹੀ ਸੁਪਨੇ ਆਉਣਗੇ ਕਿ ਸਾਡਾ 1 million ਨਿਕਲ ਗਿਆ ਸਾਡਾ ਇੰਨਾ।
4: ਸਹੀ ਗੱਲ ਹੈ, ਸਾਰਿਆਂ ਨੇ ਇਹ ਸੋਚਣਾ ਕਿ ਜਿੰਨੇ ਨਿਕਲੇ ਕੀ ਕਰਨਾ।
0: ਨਹੀਂ ਕਿ ਨਾ ਲਿਸਨਰ ਨੇ ਪਤਾ ਨਹੀਂ, ਪਿਛਲੀ ਵਾਰੀ ਮੈਂ ਗੱਲ ਕਰ ਰਹੀ ਸੀ, ਉਹ ਕਹਿੰਦੇ ਕਿ ਭਾਜੀ ਮੇਰੀ ਤਾਂ ਰੋਜ਼ ਨਿਕਲਦੀ ਹੈ। ਮੈਂ ਸੋਚਾਂ ਮੈਂ ਕਿਵੇਂ, ਕਹਿੰਦੇ ਬਸ ਰਾਤ ਨੂੰ ਸੋਣ ਰਹੇ ਦਾ, ਬਸ ਲੋਟਰੀ ਲੋਟਰੀ ਹੈ। ਸੋ ਠੀਕ ਹੈ ਗੱਲ, ਬੰਦੇ ਨੂੰ ਜੇ ਅਸਲ ਪਿੱਟਣ ਬਹੁਤ ਅਨਲਾਈਕਲੀ ਹੈ, ਜੇ ਨੀਂਦ ਦੇ ਵਿੱਚ ਨਿਕਲਦੀ ਆਈ ਥਿੰਕ ਉਹ ਵੀ ਵਧੀਆ ਬੰਦੇ ਆਪਣੇ ਸੁਪਨੇ ਪੂਰੇ ਕਰ ਲੈਂਦਾ। ਸੋ 416-817-6500 ਹਰਪ੍ਰੀਤ ਦਾ ਨੰਬਰ ਹੈ, ਤੇ ਹਰਪ੍ਰੀਤ ਫਿਰ ਅੱਜ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ?
4: ਸਨਵੀ, ਆਪਾਂ ਇੰਸ਼ੋਰੈਂਸ ਇਨਵੈਸਟਮੈਂਟ ਪਲੈਨਿੰਗ ਦੀ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਲੋਟਰੀ ਦੀ ਗੱਲ ਕਰ ਰਹੇ ਹਾਂ ਉੱਥੇ ਆਪਾਂ ਇਸ ਚੀਜ਼ ਦੀ ਵੀ ਮੈਂ ਗੱਲ ਕਰਦੀ ਹਾਂ ਕਿ ਨੋ ਪੇਨ ਨੋ ਗੇਨ। ਸੋ ਉਹਦਾ ਮਤਲਬ ਇਹ ਹੈਗਾ ਹੈ ਕਿ ਕਈ ਵਾਰ ਆਪਾਂ ਆਪਣੇ ਕਲਾਇੰਟਸ ਨੂੰ ਮਿਲਦੇ ਹਾਂ, ਕਈ ਵਾਰ ਆਪਾਂ ਆਪਣੇ ਲਿਸਨਰਸ ਨੂੰ ਮਿਲਦੇ ਹਾਂ, ਹਰੇਕ ਬੰਦੇ ਨੂੰ ਇੱਦਾਂ ਹੁੰਦਾ ਕਿ ਕੋਈ ਨਵੀਂ ਸ਼ੁਰੂਆਤ ਕਰਨੀ ਆ, ਆਪਾਂ ਕੋਈ ਇੰਸ਼ੋਰੈਂਸ ਪਾਲਿਸੀ ਲੈਣੀ ਆ, ਕੋਈ ਇਨਵੈਸਟਮੈਂਟਸ ਕਰਨੀਆਂ ਸ਼ੁਰੂ ਕਰਨੀਆਂ, ਤਾਂ ਆਪਾਂ ਨੂੰ ਇੱਦਾਂ ਲੱਗਦਾ ਕਿ ਇਹ ਨਾ ਇੱਕ ਕੋਈ ਖਰਚਾ ਸਾਡੇ ਉੱਪਰ ਪੈਣ ਲੱਗਾ ਕਿ ਕਰੀਏ ਕਿ ਨਾ ਕਰੀਏ। ਸੋ ਲਿਟਲ ਬਿਟ ਪੇਨ, ਜਿਹੜੀ ਟੈਂਪਰੇਰੀ ਪੇਨ, ਬਹੁਤ ਜ਼ਰੂਰੀ ਆ ਕੋਈ ਵੀ ਚੀਜ਼ ਪਾਉਣ ਦੇ ਲਈ। ਤੁਸੀਂ ਅਗਰ ਵੇਟ ਹੀ ਲੂਜ਼ ਕਰਨਾ ਹੈਗਾ ਆ, ਤੁਸੀਂ ਜਿਮ ਜਾਣਾ ਸ਼ੁਰੂ ਕਰਨਾ ਹੈ, ਤੁਹਾਨੂੰ ਉੱਥੇ ਵੀ ਆਪਣੇ ਆਪ ਨੂੰ ਇਸ ਹਿਸਾਬ ਦੇ ਨਾਲ ਟ੍ਰੇਨਡ ਕਰਨਾ ਪੈਂਦਾ ਹੈ ਕਿ ਸਾਨੂੰ ਲਿਟਲ ਬਿਟ ਪੇਨ ਸਹਾਰਨੀ ਪੈਣੀ ਆ। ਉਹ ਟੈਂਪਰੇਰੀ ਪੇਨ ਆ, ਬਟ ਤੁਹਾਡੇ ਫਿਊਚਰ ਦੇ ਲਈ ਵਧੀਆ। ਸੇਮ ਇੱਦਾਂ ਹੀ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਆ, ਉਹਦੇ ਵਿੱਚ ਟੈਂਪਰੇਰੀ ਪੇਨ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਆ ਅੱਗੇ ਸਕਸੈਸਫੁਲ ਹੋਣ ਦੇ ਲਈ। ਐਂਡ ਉਹ ਕੋਈ ਪੇਨ ਇੱਦਾਂ ਦੀ ਨਹੀਂ ਹੈਗੀ ਕਿ ਜਿਹੜੀ ਆਪਾਂ ਸਹਾਰ ਨਹੀਂ ਸਕਦੇ। ਸੋ ਆਪਣੀਆਂ ਇੰਸ਼ੋਰੈਂਸ ਪਲੈਨਿੰਗ, ਆਪਣੀਆਂ ਇਨਵੈਸਟਮੈਂਟ ਪਲੈਨਿੰਗ ਬਹੁਤ ਜ਼ਰੂਰੀ ਆ, ਟਾਈਮ ਰਹਿੰਦੇ ਹੋਏ ਕਰਨੀ ਆ, ਕਿਉਂਕਿ ਆਪਾਂ ਰਿਸਕ ਮੈਨੇਜਮੈਂਟ ਦੇ ਨਾਲ ਨਾਲ ਇਨਵੈਸਟਮੈਂਟ ਪਲੈਨਿੰਗ ਦੀ ਆਲਵੇਜ਼ ਗੱਲ ਕਰਦੇ ਰਹਿੰਦੇ ਹਾਂ। ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੇ ਪਲੈਨਸ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਡਿਵੀਡੈਂਟ ਵਾਲੇ ਆਪਸ਼ਨ ਦੀ ਗੱਲ ਕਰਦੇ ਹਾਂ, ਬਹੁਤ ਜ਼ਰੂਰੀ ਆ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਅਗਰ ਤੁਸੀਂ ਕੋਈ ਇੱਦਾਂ ਦੇ ਸਟਾਕਸ ਲੈਣਾ ਚਾਹੁੰਦੇ ਆ ਜਿਹੜੇ ਤੁਹਾਨੂੰ ਡਿਵੀਡੈਂਟਸ ਵੀ ਪੇ ਆਊਟ ਕਰਨ, ਤੇ ਨਾਲ ਹੀ ਤੁਹਾਡੇ ਕੋਈ ਇੱਦਾਂ ਦਾ ਲਾਈਫ ਇੰਸ਼ੋਰੈਂਸ ਦਾ ਪਲਾਨ ਹੋਵੇ ਜਿਹਦੇ ਵਿੱਚ ਤੁਹਾਨੂੰ ਡਿਵੀਡੈਂਟਸ ਮਿਲਣ, ਤਾਂ ਕਿੰਨੀ ਵਧੀਆ ਗੱਲ ਹੈ ਕਿ ਡਿਵੀਡੈਂਟਸ ਦੇ ਨਾਲ ਤੁਹਾਡੀ ਪਾਲਿਸੀ ਦੀ ਵੈਲਿਊ ਆਟੋਮੈਟਿਕਲੀ ਗਰੋ ਕਰੀ ਜਾਵੇ, ਤੁਹਾਡੀ ਕਵਰੇਜ ਵੀ ਇਨਕਰੀਜ਼ ਹੋਈ ਜਾਵੇ, ਪ੍ਰੀਮੀਅਮ ਵੀ ਤੁਸੀਂ ਲਿਮਿਟਿਡ ਟਾਈਮ ਦੇ ਲਈ ਲੈਣਾ ਹੈਗਾ ਆ ਔਰ ਦੇਣਾ ਵੀ ਸੇਮ ਪ੍ਰੀਮੀਅਮ ਹੈਗਾ ਆ, ਕਵਰੇਜ ਵੀ ਵਧੂਗੀ, ਕੈਸ਼ ਵੈਲਿਊ ਇਨਕਰੀਜ਼ ਹੋਊਗੀ। ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਜਿਹੜੀਆਂ ਹੈਗੀਆਂ ਉਸ ਪਲਾਨ ਦੇ ਵਿੱਚ ਮਿਲ ਸਕਦੀਆਂ ਆ। ਜਿੱਥੇ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਉੱਥੇ ਇਨਵੈਸਟਮੈਂਟ ਆਪਸ਼ਨਸ ਵੀ ਹੈਗੀਆਂ ਕਿ ਅਗਰ ਤੁਸੀਂ ਹਜੇ ਤੱਕ ਆਪਣਾ TFSA ਅਕਾਊਂਟ ਨਹੀਂ ਸੈਟਅਪ ਕੀਤਾ, ਤੁਸੀਂ ਆਪਣੀ RRSP ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਨਹੀਂ ਕੀਤੇ ਹੈਗੇ, ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਹੈ, ਕਿਹੜੇ ਪਲਾਨ ਦੇ ਵਿੱਚ ਤੁਹਾਨੂੰ ਮੈਕਸੀਮਮ ਗਵਰਨਮੈਂਟ ਤੋਂ ਬੈਨੀਫਿਟਸ ਮਿਲ ਸਕਦੇ ਆ, ਪਲੱਸ ਤੁਹਾਨੂੰ ਉਸ ਪੈਸੇ ਦੇ ਉੱਪਰ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰ ਸਕਦੀ ਆ, ਉਹਨਾਂ ਪਲਾਨਸ ਦੀ ਇਨਫੋਰਮੇਸ਼ਨ ਜ਼ਰੂਰ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਤੇ ਸਾਡੇ ਉਹ ਲਿਸਨਰਸ ਜਿਹੜੇ ਇੰਟਰਸਟ ਮਨੀ ਨਹੀਂ ਚਾਹੁੰਦੇ ਹੈਗੇ, ਉਹਨਾਂ ਦੇ ਲਈ ਸਾਡੇ ਕੋਲ ਇਹ ਡਿਵੀਡੈਂਟ ਵਾਲੀਆਂ ਆਪਸ਼ਨਸ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਇਨਕਮ ਹੋਊਗੀ ਬਟ ਤੁਹਾਨੂੰ ਡਿਵੀਡੈਂਟਸ ਪੇ ਆਊਟ ਹੋਣਗੇ। ਸੋ ਦੋਨਾਂ ਤਰ੍ਹਾਂ ਦੇ ਪਰਪਸ ਜਿਹੜੇ ਹੈਗੇ ਉਹ ਸੋਲਵ ਹੋ ਸਕਦੇ ਆ। ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਕਿਸੇ ਵੀ ਇੰਸ਼ੋਰੈਂਸ, ਕਿਸੇ ਵੀ ਇਨਵੈਸਟਮੈਂਟ ਆਪਸ਼ਨ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500-416-817-6500। ਜਿੱਥੇ ਆਪਾਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਜਿੱਥੇ ਆਪਾਂ ਇਸ ਚੀਜ਼ ਦੇ ਉੱਪਰ ਜ਼ੋਰ ਦੇ ਰਹੇ ਹਾਂ ਕਿ ਤੁਹਾਡੇ ਕੋਲ ਕਿੱਦਾਂ ਤੁਸੀਂ ਆਪਣੇ ਰਿਸਕ ਮੈਨੇਜਮੈਂਟ ਤੇ ਆਪਣੀ ਇਨਵੈਸਟਮੈਂਟ ਪਲੈਨਿੰਗ ਕਰ ਸਕਦੇ ਆ, ਉੱਥੇ ਨਾਲ ਇਹ ਵੀ ਜ਼ਰੂਰੀ ਹੈਗਾ ਆ ਕਿ ਤੁਸੀਂ ਆਪਣੇ ਲਿਵਿੰਗ ਬੈਨੀਫਿਟਸ ਤੇ ਵੀ ਜ਼ੋਰ ਦਿਓ। ਲਾਈਫ ਇੰਸ਼ੋਰੈਂਸ ਦੇ ਨਾਲ ਤੁਸੀਂ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਦਾ ਕੰਬੀਨੇਸ਼ਨ ਕਰਨਾ ਹੈਗਾ ਆ, ਉਹਦੇ ਵੀ ਸਾਡੇ ਕੋਲ ਡਿਫਰੈਂਟ ਡਿਫਰੈਂਟ ਪਲਾਨਸ ਅਵੇਲੇਬਲ ਹੈਗੇ ਆ। ਤੇ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਜੀ 416-817-6500-416-817-6500।
0: ਹਰਪ੍ਰੀਤ ਥੈਂਕ ਯੂ,
4: ਥੈਂਕ
0: ਯੂ ਜੀ। 5926 ਹੈਲੋ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
5: ਬਹੁਤ ਵਧੀਆ, ਤੁਸੀਂ ਸੁਣਾਓ ਜੀ ਆਪਣਾ?
0: ਬਹੁਤ ਵਧੀਆ, ਬੱਲੇ ਬੱਲੇ ਆ ਜੀ।
5: ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਇੱਕ ਮੈਂ ਸੁਣਦਾ ਹੁੰਦਾ ਸੰਤਾਂ ਕੋਲੋਂ, ਜਿਹੜਾ ਵਾ ਮਿਲਦਾ ਨਾਤਿਆਂ ਧੋਤਿਆਂ, ਮਿਲਦਾ ਡਿੱਡੋ ਮੱਛੀਆਂ। ਜਦੋਂ ਮੈਂ ਗਾਣਾ ਗਾਣ ਲੱਗਦਾ ਨਾ ਤੇ ਮੈਂ ਕਹਿੰਦਾ ਪਹਿਲੀ ਗੱਲ ਆਪਾਂ ਮਿਲਦਾ ਹੀ
0: ਨੀ,
5: ਜੇ ਕਿਤੇ ਮਿਲ ਜੇ, ਮੰਨ ਲਓ ਕੋਈ ਲਾਟਰੀ ਦੀ ਗੱਲ ਕਰ ਰਹੇ ਆਪਾਂ, ਜੇ ਲਾਟਰੀ ਨਿਕਲ ਜੇ, ਪਹਿਲਾਂ ਤਾਂ ਆਪਣੇ ਮੈਂ ਹੋਮੇ ਨੂੰ ਆਪਣੇ ਕੰਟਰੋਲ ਚ ਰੱਖਾਂਗਾ ਜੀ।
0: ਹੋਮੇ ਨੂੰ ਕੰਟਰੋਲ ਚ ਰੱਖੋਗੇ? ਓਕੇ।
5: ਹਾਂਜੀ, ਕਿਉਂਕਿ ਮੈਨੂੰ ਹੰਕਾਰ ਨਾ ਹੋ ਜੇ, ਮੈਂ ਜਿਹੜੇ ਮੇਰੇ ਆਲੇ ਦੁਆਲੇ ਦੇ ਲੋਕ ਨੇ, ਮੈਂ ਉਹਨਾਂ ਦੇ ਕਿਤੇ ਆਪਣੇ ਆਕੜ ਨਾ ਦਿਖਾਵਾਂ।
0: ਠੀਕ ਹੈ
5: ਕਿਤੇ ਮਿਰਚੇ ਤੇ ਗਰੂਰ ਨਾ ਆ ਜੇ।
0: ਹਾਂ
5: ਦੂਜੀ ਗੱਲ ਵੀ ਉਹ ਕਹਿੰਦੇ ਅੰਨਾ ਮੁੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਮੈਂ ਕਿਤੇ ਨਾ ਮੈਂ ਆਪਣੇ ਨੂੰ ਪੈਸੇ ਦੇਈ ਜਾਵਾਂ, ਮੈਂ ਉਹਨੂੰ ਪੈਸੇ ਦਿਆਂਗਾ ਲੋੜਵੰਦ ਨੂੰ ਜਿਹਨੂੰ ਵਾਕਈ ਹੀ ਲੋੜ ਹੋਵੇ। ਤੇ ਉਸ ਤੋਂ ਇਲਾਵਾ ਜਿਹੜੇ ਘਰ ਦੇ ਮੈਂਬਰ ਹੁੰਦੇ ਨੇ ਉਹ ਬਹੁਤ ਤੰਗ ਕਰਦੇ ਨੇ ਜੀ। ਇੱਕ ਬੰਦਾ ਦਿਲ ਕਰਦਾ ਕਿ ਮੈਂ ਇਹ ਕੰਮ ਕਰਾਂ, ਮੇਰਾ ਦਿਲ ਕਰਦਾ ਕਿ ਮੈਂ ਆਪਣਾ ਸਾਰਾ ਜੀਵਨ ਜਿਹੜਾ ਉਹ ਲੋੜਵੰਦਾਂ ਦੀ ਸੇਵਾ ਲਈ ਲਾ ਦਾਂ, ਪਰ ਬਾਕੀ ਪਰਿਵਾਰ ਸਾਥ ਨਹੀਂ ਦਿੰਦਾ ਜਾਂਦਾ ਜੀ।
0: ਆਪਣੇ ਪਰਿਵਾਰ ਨੂੰ ਪੈਸੇ ਨਹੀਂ ਦੋਗੇ, ਲੋੜਵੰਦਾਂ ਨੂੰ ਹੀ ਦੋਗੇ।
5: ਆਪਣੇ ਪਰਿਵਾਰ ਨੂੰ ਇਹ ਹੁੰਦਾ ਜੀ, ਮਤਲਬ ਆਪਣੇ ਪਰਿਵਾਰ ਕਹਿੰਦਾ ਵੀ ਸਾਰੀ ਰੱਖ ਲਓ ਤੁਸੀਂ, ਆਪਣੇ ਪਰਿਵਾਰ ਨੂੰ ਜਿੰਨੀ ਕੁ ਲੋੜ ਹੋਵੇ ਉਹਦੇ ਮੁਤਾਬਿਕ। ਲੋੜ ਦੀ ਗੱਲ ਕਰਦੇ ਆਪਾਂ ਪਹਿਲਾਂ ਪਰਿਵਾਰ ਨੂੰ ਲੋੜ ਅਨੁਸਾਰ, ਇੰਨੇ ਪੈਸੇ ਥੋੜੀ ਪਰਿਵਾਰ ਨੂੰ ਲੋੜ ਹੈ ਜੀ।
0: ਮੈਂ ਠੀਕ ਹੈ ਸਮਝ ਲਾ ਤੁਹਾਡੀ ਗੱਲ, ਪਰ ਅਗਲੇ ਹੁਣ ਪਰਿਵਾਰ ਦੀ ਉਮੀਦ ਤਾਂ ਹੋਊਗੀ ਵੀ ਸਾਡੇ ਸਾਰੇ ਜਿਵੇਂ ਕਰਜ਼ੇ ਆ ਬੰਦਾ ਤਾਰ ਦੇਵੇ, ਕਰਜ਼ੇ ਹੁੰਦੇ ਹੀ ਬਹੁਤ ਨੇ।
5: ਨਹੀਂ ਕਰਜ਼ੇ ਤਾਂ ਸਭ ਮੁਕਤਾਂ ਜੀ ਕਰਦੇ, ਬੰਦੇ ਨੂੰ ਇੱਕ ਸੰਤੁਸ਼ਟੀ ਹੋਣੀ ਚਾਹੀਦੀ ਹੈ ਜੀ।
0: ਹਾਂ ਤੁਹਾਡੇ ਕੋਈ ਭੈਣ ਭਰਾ ਕਹਿਣ ਕਿ ਯਾਰ ਸਾਡੀ 8 ਲੱਖ ਦੀ ਮੌਰਗੇਜ ਹੈ ਤੂੰ ਤਾਰ ਦੇ ਸਾਰੀ, ਤੁਸੀਂ ਕਹੋਗੇ ਨਹੀਂ ਬਈ ਥੋੜੀ ਜੀ ਤਾਰ ਦੇਣਾ ਸਾਰੀ ਨੀ।
5: ਪਰ ਉਹ ਵੀ ਤਾਂ ਦੇਖੋ ਨਾ ਜਿਹੜੇ ਵਿਚਾਰੇ ਇੱਥੇ ਆ ਕੇ ਲੋਕ ਬਹੁਤ ਪਰੇਸ਼ਾਨ ਨੇ।
0: ਪਰੇਸ਼ਾਨ ਤਾਂ ਹੈਗੇ, ਮੈਂ ਮੰਨਦਾ ਤੁਹਾਡੀ ਗੱਲ ਨੂੰ, ਚਲੋ ਲੋੜਵੰਦਾਂ ਦੀ ਵੀ ਮਦਦ ਕਰਨੀ ਜ਼ਰੂਰ ਚਾਹੀਦੀ ਹੈ, ਬਟ ਬੜੇ ਲੋਕ ਹੁਣ ਜਿਹੜੇ ਕਹਿ ਰਹੇ ਆ ਕਿ ਅਸੀਂ ਤਾਂ ਪਹਿਲਾਂ ਵੀ ਆਪਣਿਆਂ ਦੀ ਸੇਵਾ ਆਪਣਿਆਂ ਦੀ ਮਦਦ ਕਰਾਂਗੇ, ਫਿਰ ਚਲੋ ਬਾਅਦ ਵਿੱਚ ਦੇਖਾਂਗੇ ਕਿੰਨਾ ਬਚਿਆ।
5: ਉਹੀ ਮੈਂ ਤੁਹਾਨੂੰ ਸੁਣਾਈ ਸੀ ਕਹਾਵਤ ਵੀ ਇੰਨਾ ਵੱਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਕਿਸੇ ਬੰਦੇ ਨੇ ਲਾਤਾ ਵੀ ਲੈ ਰਿਓੜੀਆਂ ਮੰਨਦੇ ਸਨ ਪ੍ਰਸ਼ਾਦ ਵੰਡਦੇ, ਉਹਨਾਂ ਹੋਣ ਦੇ ਬਾਵਜੂਦ ਵੀ ਆਪਣਾ ਉਲਾ ਉਲਾ ਕੇ ਦੇਈ ਜਾ ਰਹੇ ਸੀ, ਕਹਾਵਤ ਬਣੀ ਹੋਈ ਹੈ ਜੀ।
0: ਚਲੋ ਕਹਾਵਤ ਆਪਾਂ,
5: ਹਾਂਜੀ ਇਹ ਜਿਹੜਾ ਜਿਹਨੇ ਸਭ ਨੂੰ ਆਪਣਾ ਸਮਝ ਲਿਆ ਜੀ, ਹਾਂਜੀ ਬਾਬੇ ਨਾਨਕ ਨੇ, ਉਹਦੇ ਲਈ ਤਾਂ ਸਾਰੇ ਆਪਣੇ ਨੇ।
0: ਨਹੀਂ ਚਲੋ ਭਾਜੀ ਆਏ ਠੀਕ ਹੈ, ਮੈਂ ਮੰਨਦਾ ਤੁਹਾਡੀ ਗੱਲ ਨੂੰ, ਬਟ ਜੇ ਆਪਾਂ ਰੀਅਲਿਸਟਿਕਲੀ ਗੱਲ ਕਰੀਏ ਆਪਣੇ ਤਾਂ ਆਪਣੇ ਹੁੰਦੇ ਆ।
5: ਨਹੀਂ ਜੀ ਮੈਂ ਕਹਿੰਦਾ ਜੀ, ਮੈਂ ਗਾਣਾ ਵੀ ਲਿਖਿਆ ਜੀ, ਸੱਤ ਬਗਾਨੇ ਹੁੰਦੇ ਆਪਣੇ ਅੰਦਰ ਚੰਗੇ, ਰਾਸ ਕਦੇ ਨਹੀਂ ਆਉਂਦੇ ਆਪਣੇ ਆਂਦੇ ਚੰਡੇ। ਹੁਣ ਦੇਖੋ ਤੁਸੀਂ ਜੰਤਰ ਮੰਤਰ ਤੇ ਅੱਜ ਦੇਖੋ ਜਿਹਨਾਂ ਨੂੰ ਜਾ ਕੇ ਕਹਿੰਦੇ ਕਿ ਅੱਤਵਾਦੀ ਨੇ ਆ, ਸਿੱਖ ਏਦਾਂ ਨੇ ਏਦਾਂ ਨੇ, ਉਹਨਾਂ ਉਹ ਆ ਕੇ ਫਿਰ ਉਹਨਾਂ ਦੀ ਹੈਲਪ ਕਰ ਰਹੇ ਨੇ ਜੀ। ਚੰਗੇ ਕੰਮ ਕਰਨੇ ਚਾਹੀਦੇ ਨੇ, ਲੋੜ ਵਾਲੀ ਥਾਂ ਤੇ ਬੰਦੇ ਨੂੰ ਜਾਣਾ ਚਾਹੀਦਾ ਜੀ, ਜਿੱਥੇ ਲੋੜ ਹੋਵੇ ਉੱਥੇ ਪੈਸੇ ਵੀ ਜਾਣਾ ਚਾਹੀਦਾ, ਜਿੱਥੇ ਸਰੀਰ ਨਾਲ ਜਾਣਾ ਮਤਲਬ
0: ਠੀਕ ਵਿਚਾਰ ਨੇ, ਬਟ ਮੈਂ ਵੈਸੇ ਹੀ ਜੇ ਆਪਾਂ ਰੀਅਲਿਸਟਿਕਲੀ ਸੋਚੀਏ ਤਾਂ ਬੰਦਾ ਕਿਤੇ ਨਾ ਕਿਤੇ, ਮੈਂ ਨੀ ਕਹਿੰਦਾ ਸੈਲਫਿਸ਼ ਸੋਚ ਹੈ, ਬਟ ਆਪਾਂ ਆਪਣੇ ਬਾਰੇ ਸੋਚਦੇ, ਜਿਵੇਂ ਇੱਕ ਬਾਈ ਜੀ ਕਹਿੰਦੇ ਮੇਰੇ ਭੈਣ ਭਰਾ ਨੇ ਜਾਂ ਮੇਰੇ 2-4 ਯਾਰ ਦੋਸਤ ਨੇ, ਮੈਂ ਤਾਂ ਉਹਨਾਂ ਦੇ ਜਿੰਨੇ ਵੀ ਡੈਟ ਡੁੱਟ ਨੇ ਤੇ ਉਹਨਾਂ ਦੀ ਲਾਈਫ ਮੈਂ ਬਿਲਕੁਲ ਐਨ ਫਰੀ ਕਰ ਦੂੰਗਾ। ਤੇ ਚਲੋ ਕਈ ਲੋਕ ਹੈਗੇ ਆ ਬੜੇ ਜਿਹੜੇ ਗਿਵਿੰਗ ਨੇ, ਜਿਹਨਾਂ ਨੂੰ ਇਹ ਹੈ ਕਿ ਨਹੀਂ ਯਾਰ ਅਸੀਂ ਆਏ ਨਹੀਂ ਕਰਨਾ ਵੀ ਬਸ ਆਪਣੇ ਨੂੰ ਦੇਤਾ, ਕਿਸੇ ਨੂੰ ਵਾਕਈ ਲੋੜ ਹੈ, ਕੋਈ ਹੋਮਲੈਸ ਹੈ, ਕੋਈ ਕਿਸੇ ਯੂ ਨੋ ਕਈ ਵਾਰ ਫਿਜ਼ੀਕਲ ਕੋਈ ਡਿਸੇਬਿਲਿਟੀਜ਼ ਹੁੰਦੀਆਂ ਨੇ, ਤਾਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ। ਠੀਕ ਹੈ ਯਾਰ, ਇਹ ਵੀ ਲੋਕ ਇੱਕ ਰੱਬ ਦਾ ਦੂਜਾ ਰੂਪ ਹੀ ਹੁੰਦੇ ਨੇ ਜਿਹੜੇ ਇੰਨੀ ਸੇਵਾ ਕਰਦੇ ਨੇ। ਸੋ 905-673-3337 ਆਪਣਾ ਨੰਬਰ ਹੈ, ਅਤੇ ਰਾਜਵੰਤ ਕੌਰ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਚਾਹੀਦੀ ਹੈ ਅਤੇ ਚਾਹੁੰਦੇ ਹੋ ਡਿਸਕਾਊਂਟ, ਰਾਜਵੰਤ ਕੌਰ ਐਂਡ ਇੱਕ ਤਾਂ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲਿਖ ਦੇ ਰਹੇ ਆ, 25 ਤੋਂ ਵੱਧ ਕੰਪਨੀਆਂ ਦੇ ਨਾਲ ਹੀ ਡੀਲ ਕਰਦੇ ਨੇ, ਸੋ ਮੋਰ ਦੈਨ 25 ਕੰਪਨੀਜ਼, 30% ਤੱਕ ਦਾ ਡਿਸਕਾਊਂਟ, ਅਤੇ ਰਾਜਵੰਤ ਕੌਰ ਨੂੰ ਕਰ ਲਓ ਫੋਨ 6476744735 ਰਾਜਵੰਤ ਕੌਰ ਤੁਹਾਡੇ ਲਈ ਹਾਜ਼ਰ ਨੇ। ਸਾਡੇ ਨਾਲ ਕੁਲਦੀਪ ਜੀ ਜੁੜਿਆ, ਡਾਕਟਰ ਕੁਲਦੀਪ, KD ਹੋਮਿਓਪੈਥੀ ਤੋਂ। ਕੁਲਦੀਪ ਜੀ ਵੈਲਕਮ।
6: ਹਾਂਜੀ ਤੁਹਾਨੂੰ ਨਵੀਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਈਵਨਿੰਗ
0: ਜੀ।
6: ਸੋ ਨਵੀਂ ਜੀ, ਅੱਜ ਮੈਂ ਐਂਗਜ਼ਾਇਟੀ, ਡਿਪਰੈਸ਼ਨ, ਨੀਂਦ ਦੀ ਪ੍ਰੋਬਲਮ ਉਹਦੇ ਬਾਰੇ ਜਾਣਕਾਰੀ ਦੇਵਾਂ। ਪਹਿਲਾਂ ਥੋੜਾ ਇੰਟਰੋਡਕਸ਼ਨ ਦੇ ਦੇਵਾਂ। ਦੇਖੋ ਮੈਨੂੰ ਲਗਭਗ 50 ਸਾਲ ਹੋ ਰਹੇ ਨੇ ਇਸ ਫੀਲਡ ਦੇ ਵਿੱਚ, ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰ ਰਿਹਾ, ਕੋਈ ਵੀ ਇੰਨਾ ਪੁਰਾਣਾ ਹੋਮੋਪੈਥ ਨਹੀਂ ਹੈਗਾ, ਬਹੁਤ ਡਿਵੋਟਡ ਹੈਗਾ ਪੰਕ ਉੱਥੇ ਸਭ ਤੋਂ ਪਹਿਲਾਂ ਮੇਰਾ ਕੰਮ ਹੈਗਾ ਮਰੀਜ਼ ਨੂੰ ਠੀਕ ਕਰਨਾ, ਪੈਸੇ ਮੇਰੇ ਵਾਸਤੇ ਬਾਅਦ ਚ ਹੈਗਾ, ਮੇਰਾ ਮੋਟੋ ਹੈਗਾ, ਠੀਕ ਹੈ ਜੀ। ਮੈਂ ਕੋ ਆਉਂਦੇ ਨੇ ਪੇਸ਼ੈਂਟ ਸਾਰਿਆਂ ਨੂੰ ਮੈਂ ਪਹਿਲਾਂ ਪੁੱਛਦਾ ਹੁੰਦਾ ਕੋਈ ਤਕਲੀਫ ਤਾਂ ਨੀ ਪੈਸੇ ਦੀ, ਕੋਈ ਤਕਲੀਫ ਹੋ ਤਾਂ ਮੈਨੂੰ ਦੱਸ ਦੋ, ਜੋ ਕਹੋਗੇ ਓਨੇ ਘੱਟ ਕਰ ਦੂੰਗਾ, ਸਭ ਕੁਛ ਏਦਾਂ ਮੈਂ ਕੰਮ ਕਰਨਾ। ਕਿਉਂਕਿ ਦੇਖੋ ਇਹ ਪੇਸ਼ੈਂਟ ਜੋ ਹੈ ਰੱਬ ਦੇ ਬਰਾਬਰ ਆਏਗਾ, ਠੀਕ ਹੈ ਜੀ। ਦੇਖੋ ਮੈਂ ਮੇਰਾ ਸੋਚਣਾ ਇਹ ਹੈ, ਠੀਕ ਹੈ, ਤਕਲੀਫ ਕਰਕੇ ਆਇਆ ਬੰਦਾ ਕੋਈ, ਜ਼ਰੂਰ ਮੈਂ ਹੈਲਪ ਕਰਨਾ ਹਰ ਬੰਦੇ ਦੀ। ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ, ਤੁਹਾਨੂੰ ਪੇਟ ਦੀ ਪ੍ਰੋਬਲਮ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਐਂਗਜਾਇਟੀ ਹੈ, ਸਕਿਨ ਦਾ ਇਸ਼ੂ ਹੈ, ਤੁਹਾਨੂੰ ਆਟੋਮੋਟਿਜ ਹੋ ਗਈ, ਅੱਖਾਂ ਕੰਨਾਂ ਦੀ ਬਿਮਾਰੀ ਹੋ ਗਈ, ਫੈਟੀ ਲਿਵਰ ਹੈ, ਕਿਡਨੀ ਦੀ ਪ੍ਰੋਬਲਮ ਹੈ, ਹਾਰਟ ਚ ਬਲੋਕਡ ਹੈ, ਬਲੱਡ ਪ੍ਰੈਸ਼ਰ ਹੈ, ਕੋਈ ਕਿਸੇ ਤਰ੍ਹਾਂ ਦਾ, ਜ਼ਰੂਰ ਠੀਕ ਹੋਵੋਗੇ, ਠੀਕ ਹੈ। ਮੈਂ ਹੁਣ ਐਂਗਜਾਇਟੀ ਡਿਪਰੈਸ਼ਨ ਬਾਰੇ ਗੱਲ ਕਰਦੇ ਆਪਾਂ। ਦੇਖੋ ਮੋਸਟਲੀ ਸਾਨੂੰ 7-8 ਘੰਟੇ ਦੀ ਨੀਂਦ ਚਾਹੀਦੀ ਹੈ, ਉਹ 14 ਮਿੰਟ ਦੇ ਅੰਦਰ ਨੀਂਦ ਆਉਣੀ ਚਾਹੀਦੀ ਹੈ, ਵਿਦ ਇਨ 14 ਮਿੰਟ। 14 ਮਿੰਟ ਦੇ ਅੰਦਰ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ, ਇਟ ਮੀਨਸ ਸਮ ਪ੍ਰੋਬਲਮ, ਠੀਕ ਹੈ ਜੀ। ਤੋ ਇਹਦੇ ਚ ਕਈ ਵਾਰੀ ਐਂਗਜਾਇਟੀ ਹੁੰਦੀ ਹੈ, ਐਂਗਜਾਇਟੀ ਵੀ ਕਈ ਤਰ੍ਹਾਂ ਦੀ, ਪੈਨਿਕ ਡਿਸਆਰਡਰ, ਸੋਸ਼ਲ ਐਂਗਜਾਇਟੀ, ਫੋਬੀਆ ਹੁੰਦਾ, ਹਾਈਟ ਤੇ ਜਾਂਦੇ ਹੋ ਉਹਦੇ ਕਰਕੇ ਐਂਗਜਾਇਟੀ, ਜਨਰਲ ਐਂਗਜਾਇਟੀ, ਤੁਸੀਂ ਛੋਟੀ ਛੋਟੀ ਚੀਜ਼ਾਂ ਤੋਂ ਚੜ ਜਾਂਦੇ ਹੋ। ਜੇ ਤੁਸੀਂ ਇਹਦਾ ਟ੍ਰੀਟਮੈਂਟ ਨਹੀਂ ਕਰਦੇ ਫਿਰ ਤੁਹਾਨੂੰ ਡਿਪਰੈਸ਼ਨ ਹੁੰਦਾ। ਨਵੀਂ ਤੁਹਾਨੂੰ ਪਤਾ ਉਹਦੇ ਕਿੰਨੇ ਲੋਕ ਸੁਸਾਈਡ ਕਰਦੇ ਨੇ ਡਿਪਰੈਸ਼ਨ ਕਰਕੇ, ਬਹੁਤ ਮੈਂਟਲ ਪ੍ਰੋਬਲਮ ਹੈਗੀ ਹੈ। ਕਿਸੇ ਨੂੰ ਵੀ ਐਂਗਜਾਇਟੀ, ਡਿਪਰੈਸ਼ਨ, ਨੀਂਦ ਦੀ ਪ੍ਰੋਬਲਮ ਹੈਗੀ ਹੈ, 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੋਡੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ, ਆਪਣਾ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਥੈਂਕ ਯੂ ਨਵੀਂ ਜੀ।
0: ਥੈਂਕ ਯੂ ਜੀ। 647-818-0055 ਨੰਬਰ ਹੈ, 647-478-1800-55-5909। ਹੈਲੋ
7: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
7: ਵਧੀਆ ਵਧੀਆ ਜੀ। ਵੀਰੇ ਜੇ ਮੈਂ ਜਿੱਤ ਗਿਆ ਥੋੜੀ, ਮਤਲਬ 10% ਪੈਸੇ ਨੂੰ ਤਾਂ ਹੱਥ ਨੀ ਲਾਵਾਂਗੇ, ਵੀ ਉਹ ਤਾਂ ਰੱਖਾਂਗੇ ਲੋੜਵੰਦਾਂ ਲਈ, ਉਹ ਜਿਹੜੇ ਐਕਚੁਅਲ ਚ ਜਿਹਨਾਂ ਨੂੰ ਲੋੜ ਆ ਉਹਨਾਂ ਵਾਸਤੇ, ਤੇ ਬਾਕੀ ਜ਼ਮੀਨ ਲਵਾਂਗੇ 400-500 ਵੀਲਾ, ਹੈ ਨਾ, ਤੇ ਇੱਧਰ ਘਰ ਲਵਾਂਗੇ ਕੈਨੇਡਾ ਦੇ ਵਿੱਚ, ਇੰਡੀਆ ਲਵਾਂਗੇ, ਇੰਡੀਆ ਵਧੀਆ ਪਾਵਾਂਗੇ ਮਤਲਬ,
0: ਠੀਕ ਹੈ।
7: ਤੇ ਬਾਕੀ ਮੱਝਾਂ ਮੁੱਝਾਂ ਘੋੜੀਆਂ ਇਹੋ ਜਿਹੀਆਂ ਚੀਜ਼ਾਂ ਵਧੀਆ ਰੱਖਾਂਗੇ, ਉੱਧਰ ਹੀ ਲਾਈਫ ਜੀਵਾਂਗੇ ਵਧੀਆ।
0: ਸੋ ਇੱਥੇ ਤੁਸੀਂ ਚਲੋ ਘਰ ਲੈ ਲਓਗੇ ਬਟ ਪੱਕਾ ਉੱਥੇ ਰਹੋਗੇ?
7: ਹਾਂਜੀ ਰਹਾਂਗੇ ਉੱਥੇ, ਇੱਥੇ ਮਾਰਿਆ ਕਰਾਂਗੇ ਜਿਹੜਾ ਗਰਮੀਆਂ ਚ, ਕਿਉਂਕਿ ਗਰਮੀਆਂ ਵਧੀਆ ਲੱਗਦੀਆਂ ਨੇ।
0: ਤੇ ਕਿੰਨੇ ਕੁ ਉੱਥੇ ਤੁਸੀਂ ਆਪਣੇ ਫੈਮਿਲੀ ਫਰੈਂਡਸ ਦੀ ਕਿੰਨੀ ਕੁ ਮਦਦ ਕਰੋਗੇ?
7: ਨਹੀਂ ਉਹ ਤਾਂ ਕਰਾਂਗੇ ਵੀਰੇ ਲੋੜ ਦੇ ਮੁਤਾਬਕ, ਜਿਹਨੂੰ ਜਿੰਨੀ ਕੁ ਲੋੜ ਆ, ਐਂ ਥੋੜੀ ਆ ਵੀ ਅੰਨੇ ਵਾਹ ਨੀ ਪੈਸਾ ਬਣਦੇ ਹੈਗੇ, ਜੇ ਐਂ ਬਣਦਾ ਪੈਸਾ ਆਪਣੇ ਕੋਲ ਵੀ ਜ਼ਿਆਦਾ ਖਰਾਬ ਹੀ ਕਰਦਾ, ਮਤਲਬ ਲੋਕਾਂ ਚ ਐਂ ਵੰਡ ਨੀ ਹੁੰਦਾ ਹੈਗਾ।
0: ਰਿਸ਼ਤੇਦਾਰਾਂ ਨੇ ਮਗਰ ਪੈ ਜਾਣਾ ਕਿ ਮੁੰਡਾ ਬਈ ਅਮੀਰ ਹੋ ਗਿਆ ਹੁਣ ਸਾਨੂੰ ਵੀ ਦੇ।
7: ਨਹੀਂ ਨਹੀਂ ਐਂ ਤਾਂ ਦੇ ਦਾਂਗੇ, ਇਹੋ ਜਿਹੀ ਕੋਈ ਗੱਲ ਨੀ ਹੈਗੀ। ਵੈਸੇ ਆਇਆ ਇੱਕ, ਬਾਕੀ ਵੋਟਾਂ ਵੋਟਾਂ ਚ ਖੜ ਜਾਂਗੇ।
0: ਨਹੀਂ ਜਿਹੜੇ ਬੰਦੇ ਕੋਲ ਇੰਨਾ ਪੈਸਾ, ਤੁਸੀਂ ਵੋਟਾਂ ਤੋਂ ਕੀ ਕਰਾਉਣਾ ਪੰਗਿਆਂ ਚ ਪੈਣਾ?
7: ਨਹੀਂ ਵੀਰੇ ਉਹ ਕਰਦੇ ਨੀ ਯਾਰ, ਕੰਮ ਨੀ ਕਰਦੇ ਹੈਗੇ ਪੰਜਾਬ ਚ, ਬਹੁਤ ਗੰਦੀ ਪੋਲੀਟਿਕਸ ਆ।
0: ਉਹ ਤਾਂ ਹੈਗੀ ਆ।
7: ਐਂ ਆ ਵੀ ਥੋੜਾ ਥੋੜਾ ਔਖੇ ਵੜ ਕੇ, ਹਨਾ, ਜੇ ਥੋੜੀ ਕੁ ਹੱਥ ਦੇ ਵਿੱਚ ਪਾਵਰ ਆਵੇ ਬੰਦਾ ਸੁਧਾਰ ਕਰ ਸਕਦਾ ਇਮਾਨਦਾਰੀ ਨਾਲ। ਤਨਖਾਹ ਤੇ ਨੀ ਨਾ ਬੈਠਦੇ ਇਹਨਾਂ ਦੀ, ਤਾਂ 1-1.5 ਲੱਖ ਇੰਡੀਆ ਦੇ ਹਿਸਾਬ ਨਾਲ ਤਨਖਾਹ ਹੁੰਦੀ ਆ, ਉਹ ਤੇ ਨੀ ਬੈਠਦੇ ਹੈਗੇ ਇਹ। ਬਸ ਆਹੀ ਕੁਛ ਕਰਾਂਗੇ, ਬਾਕੀ ਇੱਥੋਂ ਯਾਰ 5-7 ਗੋਰੀਆਂ ਜੇ ਮੰਨੀਆਂ ਨਾ ਉਹ ਲੈ ਜਾਂਗੇ, ਐਂ ਨਜ਼ਾਰੇ ਲੁੱਟਾਂਗੇ ਜਾਂਦੇ
0: 5-7। ਮਜ਼ੇ ਕਰਾਂਗੇ, ਮੁੰਡਾ 4-5 ਕੁੜੀਆਂ ਟਿਕਾਈ ਫਿਰਦਾ ਹੈ। ਗਾਣਾ ਨੀ ਸੀ ਆਇਆ?

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
2: 647-7646।
3: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ।
5: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
7: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
7: 905-459-5533
5: 905-459-5533 ਤੇ
7: PNJ ਸਪ੍ਰਿੰਗ ਵੀਲ ਅਲਾਈਨਮੈਂਟ।
8: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
9: ਓਏ ਸਾਵਣ ਚੜਿਆ ਤੀ,
8: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ,
9: ਦੁਨੀਆ ਮੇਲੇ ਜਾਂਦੀ
8: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ।

for entertainment. 647-400-6862-416-303-4444. ये तो सी एस शो नो मिस करना चाहोगे?

0: 8850 ਟੋਰਬਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: ਹਾਈ ਗਾਇਜ਼, ਐਂਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਓਏ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
4: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
3: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ।
6: ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ
5: ਆ, ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700001 ਤੇ।

ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਕਰਵਾ ਰਹੀ ਹੈ ਆਪ ਹੀ ਸਰਕਾਰ ਪੇਪਰ ਲੀਕ ਹੁਣ, ਡਾਂਗਾਂ ਨਾਲ ਹੋ ਰਹੀਆਂ ਨੇ ਡਿਗਰੀਆਂ ਤਸਦੀਕ ਹੁਣ। ਕਹਿੰਦਾ ਕਰਵਾ ਰਹੀ ਹੈ ਆਪ ਹੀ ਸਰਕਾਰ ਪੇਪਰ ਲੀਕ ਹੁਣ, ਡਾਂਗਾਂ ਨਾਲ ਹੋ ਰਹੀਆਂ ਨੇ ਡਿਗਰੀਆਂ ਤਸਦੀਕ ਹੁਣ। ਵਿਗੜ ਗਿਆ ਹੈ ਇੰਨਾ ਜ਼ਿਆਦਾ ਥੱਲੇ ਤੋਂ ਉੱਤੇ ਤੱਕ, ਕਦੇ ਵੀ ਨਹੀਂ ਹੋ ਸਕਦਾ ਸਿਸਟਮ ਇਹ ਠੀਕ ਹੁਣ। ਆਪਣਾ ਦੇਸ਼ ਅੱਜ ਕੱਲ੍ਹ ਦੁਨੀਆ ਵਿੱਚ ਕਹਾਉਂਦਾ ਹੈ ਧੋਖੇਬਾਜ਼ੀ ਚਾਲਸਾਜ਼ੀ ਗੁੰਡਾਗਰਦੀ ਦਾ ਪ੍ਰਤੀਕ ਹੁਣ। ਇਹ ਧਰਤੀ ਉੱਤੇ ਹਾਕਮਾਂ ਨੂੰ ਬੇਸ਼ੱਕ ਨਹੀਂ ਸੁਣਦੀ, ਅੰਬਰਾਂ ਤੱਕ ਗੂੰਜਦੀ ਹੈ ਨਿਰਦੋਸ਼ਾਂ ਦੀ ਚੀਕ ਹੁਣ। ਚਾਰ ਯੁੱਗਾਂ ਦੇ ਤੌਰ ਤਰੀਕੇ ਦੇਖ ਲਏ ਨੇ ਦੁਨੀਆ ਨੇ, ਬੇਸਬਰੀ ਨਾਲ ਪੰਜਵਾਂ ਯੁੱਗ ਦੀ ਹੋ ਰਹੀ ਉਡੀਕ ਹੁਣ। ਖਬਰ ਜਦ ਮੇਰੇ ਗੁਜ਼ਰ ਜਾਣ ਦੀ ਉਹਨਾਂ ਤੱਕ ਪਹੁੰਚੀ, ਫਿਰ ਨੱਚਣ ਲੱਗੇ ਛੱਤਾਂ ਉੱਤੇ ਸਾਰੇ ਹੀ ਸ਼ਰੀਕ ਹੁਣ। ਟੁੱਟ ਗਿਆ ਉਹ ਇਸੇ ਕਰਕੇ ਆਪਣੇ ਹੀ ਕੁਨਬੇ ਤੋਂ, ਮਦਹੋਸ਼ ਦੀ ਤਾਂ ਹੋ ਗਈ ਸੀ ਸੋਚ ਵੀ ਬਰੀਕ ਹੁਣ। ਕਿਆ ਬਾਤ ਆ, ਕਹਿੰਦਾ ਨਾ ਅਸੀਂ ਕੁਦਰਤ ਸਾਂਭੀ ਨਾ ਅਸੀਂ ਧਰਤੀ ਸਾਂਭੀ, ਨਾ ਪਾਣੀ ਸਾਂਭਿਆ, ਨਾ ਅਸੀਂ ਰਿਸ਼ਤੇ ਸਾਂਭੇ, ਨਾ ਅਸੀਂ ਘਰ ਸਾਂਭੇ, ਅਸੀਂ ਕੁਝ ਵੀ ਨਹੀਂ ਸਾਂਭ ਸਕੇ ਅਤੇ ਰੌਲਾ ਅਸੀਂ ਸਭ ਤੋਂ ਵੱਧ ਪਾਉਂਦੇ ਹਾਂ। ਮੜੀ ਤੇਰੀ ਮੇਰਾ ਮੰਦਰ ਹੋ ਗਈ, ਹੁਸਨ ਹਵੇਲੀ ਖੰਡਰ ਹੋ ਗਈ, ਦੁਨੀਆ ਭਾਣੇ ਰਾਜ ਕਾਕੜੇ ਇੱਕ ਤਸਵੀਰ ਕੈਲੰਡਰ ਹੋ ਗਈ, ਰਾਵਾਂ ਦਿਸਣ ਨਾ ਰਾਵਾਂ, ਮੈਂ ਕਿਹੜੇ ਪਾਸੇ ਜਾਵਾਂ, ਬੇ ਤੂੰ ਸਭ ਬੂਹੇ ਢੋ ਗਿਆ, ਸੁਪਨਾ ਹੀ ਹੋ ਗਿਆ। ਇਹਨਾਂ ਸਤਰਾਂ ਦਾ ਤੁਸੀਂ ਸੁਣਾ ਰਹੇ ਹੋ ਪ੍ਰੋਗਰਾਮ ਸਾਂਝਾ ਪ੍ਰਸਾਰ, ਮੈਂ ਤੁਹਾਡਾ ਹੋਸਟ ਦੋਸਤ ਹਰੀਤ ਸਿੰਘ ਜਿੰਦੂ ਦਾ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, 23 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪ੍ਰਸਾਰ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਪ੍ਰਸਾਰ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 13 ਟੈਂਪਰੇਚਰ ਹੈ ਮਿਸਿਸਾਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ, ਅਤੇ ਦੁਪਹਿਰ ਨੂੰ ਹੈਗਾ 22 ਅਤੇ ਸ਼ਾਮ ਨੂੰ 25 ਆ, ਅਤੇ ਰਾਤ ਨੂੰ 21 ਟੈਂਪਰੇਚਰ, ਤੋਂ ਫੀਲ ਲੈ ਕੇ 11 ਇਸ ਵੇਲੇ ਕਰ ਰਹੇ ਹਾਂ। ਠੰਡਾ ਥਾ ਬਾਹਰ, ਹਵਾ ਚੱਲਦੀ ਹੈ, ਠੰਡਾ ਸੱਚੀ ਠੰਡਾ, ਅਤੇ ਕੋਟੀਆਂ ਸਵੈਟਰ ਪਾ ਲਓ ਜਦ ਤੱਕ ਆਪਣਾ ਘਰੋਂ ਤੁਰਨਾ, ਕਿਉਂਕਿ ਗੱਡੀਆਂ 'ਚ ਵੀ ਹੀਟ ਲਾਉਣੀ ਪਈ ਅੱਜ, ਅਤੇ ਹੋ ਸਕਦਾ ਕਈਆਂ ਨੂੰ ਨਾ ਲਾਉਣੀ ਪਵੇ। 5:58 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8:51 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ ਰਸਤੇ 'ਚ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ ਰੋਡ 'ਤੇ, ਕੋਈ ਹਾਈਵੇ 'ਤੇ ਜਾਂ ਇੱਧਰ ਲੋਕਲ ਰੋਡਾਂ 'ਤੇ, ਅਤੇ ਫਿਰ ਤੁਸੀਂ ਜ਼ਰੂਰ ਭਾਈ ਕੋਈ ਅਪਡੇਟ ਕਰਨੀ ਹੈ 905-673-3337। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜੇ ਮੈਸੇਜ ਪਾਉਣੇ ਵਟਸਐਪ ਕਰਨੇ 647-835-5254, 6475-5294 'ਤੇ ਆਪਣੀ ਮੈਸੇਜਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ। ਅੱਜ ਗਲਾ ਥੋੜ੍ਹਾ ਜਿਹਾ ਫਿਰ ਜ਼ਿਆਦਾ ਹੋਇਆ, ਅਤੇ ਮਾੜਾ ਜਿਹਾ ਉਮੀਦ ਆ ਵੀ ਤੁਸੀਂ ਸਾਰੇ ਜਣੇ ਫਟੇ ਹੋਏ ਸਪੀਕਰ ਨੂੰ ਝੱਲ ਲਓਗੇ, ਬਸ ਇੰਨੀ ਕੁ ਬੇਨਤੀ ਆ, ਅਤੇ ਆਪਾਂ ਰਲ ਮਿਲ ਕੇ ਕਰਦੇ ਹਾਂ ਪ੍ਰੋਗਰਾਮ ਸਾਰੇ। ਅਤੇ ਇਹ ਕੀ ਆ ਹੁਣ, ਧੂੰਗਾ ਜਿਹਾ ਤਾਂ ਦੱਬ ਗਿਆ, ਅਤੇ ਮੌਸਮ ਜਿਹਾ ਇੱਦਾਂ ਕਾਹਤੋਂ ਹੋਇਆ ਹੋਇਆ, ਗਲੇ ਗੁਲੇ ਜਿਹੇ ਫੜੀ ਜਾਂਦਾ, ਕੋਈ ਖੰਘ ਜ਼ੁਕਾਮ ਤਾਂ ਨਹੀਂ, ਖੰਘ 'ਤੇ ਜਾਂ ਗਲੇ ਨੂੰ ਹੋਰ ਤਰ੍ਹਾਂ ਲੱਗ ਹੋਇਆ ਹੋਇਆ, ਹੈ ਨਾ, ਕਿਸੇ ਹੋਰ ਨੂੰ ਵੀ ਜਾਂ ਮੈਨੂੰ ਇਕੱਲੇ ਨੂੰ ਆ, ਦੱਸਿਓ ਮਾੜਾ ਜਿਹਾ। ਉਹ ਤਾਂ ਚਲੋ ਕਿਸੇ ਨੂੰ ਨਾ ਹੋਵੇ, ਚੰਗੀ ਗੱਲ ਆ, ਸਾਰੇ ਤੰਦਰੁਸਤ ਰਹਿਣ, ਠੀਕ ਰਹਿਣ, ਬਾਬਾ ਸੁੱਖ ਰੱਖੇ, ਪਰ ਜੇ ਕਿਸੇ ਨੂੰ ਹੋਇਆ ਤਾਂ ਜ਼ਰੂਰ ਦੱਸਿਓ 905-673-3337। ਇਹਦਾ ਕੀ ਹੱਲ ਕੀ ਹੈ, ਹੱਲ ਵੀ ਹੋਊ ਸੀ ਕਿਸੇ ਨਾ ਕਿਸੇ ਕੋਲ, ਹੈ ਨਾ, ਗਰਾਰੇ ਗਰੂਰੇ, ਹੈ ਨਾ, ਗਰਾਰੇ ਤਾਂ ਮੈਂ ਕਰਕੇ ਆਇਆ ਸੀ, ਪਰ ਚਲੋ ਹੋਰ ਕਰਾਂਗੇ ਵੱਧ ਤੋਂ ਵੱਧ। ਸ਼ਹਿਰ ਦੇ ਵਿੱਚ 2 ਸ਼ੋਅ ਹੋ ਰਹੇ ਨੇ, ਇਸ ਵੀਕਐਂਡ 'ਤੇ, ਇੱਕ ਤਾਂ ਕੱਲ੍ਹ ਨੂੰ ਮਾਸਟਰ ਸਲੀਮ ਦੇਖਣ ਜਾਣਾ, ਕਿਹਨੇ ਕਿਹਨੇ ਦੇਖਣ ਜਾਣਾ, ਕੱਲ੍ਹ ਸ਼ਾਮ ਨੂੰ ਸ਼ੁੱਕਰਵਾਰ ਸ਼ਾਮ ਨੂੰ ਮਿਸਿਸ ਆਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਪਰਸੋਂ ਨੂੰ ਸ਼ਾਮ ਨੂੰ ਪੰਜਾਬੀ ਵਿਰਸਾ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਦੇ ਵਿੱਚ, 647-406-6868, 416-303-4444 ਸੋਡੀ ਬਾਈ ਦਾ ਨੰਬਰ, ਅਤੇ ਜਾਂ ਫਿਰ ਤੁਸੀਂ ਮਾਸਟਰ ਸਲੀਮ ਦੇ ਸ਼ੋਅ ਦੀ ਟਿਕਟਾਂ ਲੈਣੀਆਂ ਪ੍ਰਭ ਸੰਧੂ 437-870-301 ਜਾਣੀ 0001 'ਤੇ ਕਰ ਲਿਓ ਸੰਪਰਕ। ਰਾਣੀ ਸ਼ਰਮਾ 647-783-9873 'ਤੇ ਗੱਲਬਾਤ ਹੋ ਸਕਦੀ ਹੈ। ਚਲੋ ਆ ਜਾਓ ਫਿਰ 4556 ਜੀ। ਸਤਿ ਸ਼੍ਰੀ ਅਕਾਲ ਜੀ, ਸਤਿ
1: ਸ਼੍ਰੀ ਅਕਾਲ ਸਰ, ਪਰਿਵਾਰ ਤੰਦਰੁਸਤ ਹੈ ਜੀ, ਸਾਰਾ ਵਧੀਆ ਜੀ,
0: ਐਨ ਬੱਲੇ ਬੱਲੇ ਭਾਜੀ, ਤੁਸੀਂ ਸੁਣਾਓ ਕਿਦਾਂ?
1: ਚੜ੍ਹਦੀ ਕਲਾ ਜੀ, ਸ਼ੁਕਰਾਨਾ ਜੀ ਵਾਹਿਗੁਰੂ ਦਾ, ਤੰਦਰੁਸਤੀ ਹੈ ਜੀ,
0: ਵੈਰੀ ਗੁੱਡ। ਹੋਰ ਕੀ ਚਾਹੀਦਾ?
1: ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰਾਨਾ ਜੀ, ਕੰਮ ਤੋਂ ਆਏ ਸੀਗੇ।
0: ਅੱਛਾ,
1: ਤੇ ਹੋਰ ਜੀ, ਰਵਿੰਦਰ ਸਿੰਘ ਗੱਲ ਕਰ ਰਿਹਾ ਜੀ।
0: ਅੱਛਾ ਗੁਰਵਿੰਦਰ ਭਾਜੀ, ਠੀਕ ਹੈ ਠੀਕ,
1: ਰਵਿੰਦਰ ਰਵਿੰਦਰ
0: ਰਵਿੰਦਰ ਠੀਕ ਹੈ।
1: ਹਾਂਜੀ
0: ਹਾਂਜੀ ਹਾਂਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਤੁਸੀਂ ਕਾਲ ਕਰੀ,
1: ਬਹੁਤ ਬਹੁਤ ਸ਼ੁਕਰਾਨਾ ਜੀ। ਸਵੇਰੇ ਸਵੇਰੇ ਤੁਸੀਂ ਪਰਮਾਤਮਾ ਦਾ ਨਾਮ ਔਰ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਹੈਗਾ ਸੂਰਜ ਦੀਆਂ ਕਿਰਨਾਂ ਜਿਵੇਂ ਜਿਵੇਂ ਚੜ੍ਹਦੀਆਂ ਨੇ ਤੇ ਉਵੇਂ ਉਵੇਂ ਮਤਲਬ ਤਰੱਕੀਆਂ ਵੱਲ ਹੀ ਹੋਵੇ ਜੀ।
0: ਸ਼ਬਦ ਸੁਣਾ ਦੋ, ਦਿੱਤਾ ਹੋਰ ਸੁਣਾ ਦਿੰਦੇ ਆ,
1: ਸੁਣਾ ਦਿਓ ਜੀ, ਕੋਈ ਗੱਲ ਨੀ,
0: ਠੀਕ ਠੀਕ।
1: ਹਾਂਜੀ ਹਾਂ, ਸ਼ੁਕਰਾਨਾ ਜੀ, ਓਕੇ,
0: ਥੈਂਕ ਯੂ। ਮੈਂ ਤਾਂ ਪਹਿਲੇ ਜੇ ਸਮਾਂ ਦੇ ਕੱਟਿਆ ਹੀ ਨਹੀਂ, ਮੈਂ ਕਿਹਾ ਨਹੀਂ 4:30 ਮਿੰਟ ਦਾ, ਕੋਈ ਨੀ ਗਿੱਲ ਇਹ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
2: ਸਤਿ ਸ਼੍ਰੀ ਅਕਾਲ ਜਨਗਾ ਸਾਹਿਬ ਜੀ,
0: ਕਿੱਦਾਂ ਸੀ ਤਾਂ?
2: ਹਾਂਜੀ, ਆਪਣੀ ਗੱਲ ਕੀਤੀ ਨਾ ਜੀ, ਕਹਿੰਦੇ ਤੁਹਾਡੇ ਗਲਾ ਖਰਾਬ ਹੋ ਨਾ ਜੀ,
0: ਹੈਗਾ ਕੋਈ ਹੱਲ?
2: ਹਾਂਜੀ, ਮੇਰਾ ਵੀ ਇਸੇ ਤਰ੍ਹਾਂ ਜੀ।
0: ਅੱਛਾ, ਤੁਸੀਂ ਮੇਰੇ ਨਾਲ ਦੀ ਹੋ
2: ਨਾ? ਤੁਹਾਨੂੰ ਇਹਦਾ ਇਲਾਜ ਵੀ ਹੈ ਜੀ, ਨਾ ਲਾਈਫ ਇਹ ਐਲਰਜੀ ਜੀ, ਇਹ
0: ਐਲਰਜੀ ਆ।
2: ਹਾਂਜੀ ਹਾਂਜੀ, ਲਾਈਫ ਦੀਆਂ ਆਉਂਦੀਆਂ ਆਪਣੀਆਂ, ਆਪਣੇ ਮੈਡੀਕਲ ਜਿਹੜੇ ਸਟੋਰ ਨਾ ਜੀ, ਆਪਣੇ ਫਾਰਮੇਸੀ ਤੋਂ ਨਾ ਜੀ, ਲਾਈਫ ਦੀ ਮੈਂ ਉਹ 3 ਦਿਨ ਤੁਸੀਂ ਲਾ ਲਓ ਜੀ।
0: ਕੀ ਆਉਂਦੀ ਲਾਈਫ?
2: ਕੰਪਨੀ ਨਾ ਜੀ, ਲਾਈਫ ਆ
0: ਐਲਰਜੀ
2: ਤੋਂ।
0: ਅੱਛਾ ਅੱਛਾ ਅੱਛਾ,
2: ਹਾਂਜੀ ਹਾਂਜੀ, ਐਲਰਜੀ ਫਾਰਮੂਲਾ ਨਾ ਜੀ ਹੈ।
0: ਠੀਕ ਹੈ ਠੀਕ ਹੈ।
2: ਅੱਛਾ ਜੀ, ਵਾਜੇ ਉਹ ਦੂਜੀਆਂ ਮਹਿੰਗੀਆਂ ਨੇ, ਜਿਹੜਾ ਸਸਤੀ ਹੈ ਐਕਸਟਰਾ ਐਲਰਜੀ ਫਾਰਮੂਲਾ ਐਕਸਟਰਾ ਸਟਰੈਂਥ। ਹਾਂਜੀ,
0: ਅੱਛਾ ਜੀ,
2: ਲਾਈਫ। ਹਾਂਜੀ, ਇਹ ਤੁਸੀਂ ਲੈ ਲਓ 3 ਦਿਨ ਨਾ ਜੀ, ਤੁਹਾਡਾ ਗਲਾ ਠੀਕ ਹੋ ਜੀ ਤੁਹਾਡਾ ਜੀ।
0: ਚੱਕੋ,
2: ਮੈਂ ਤੇ 3 ਦਿਨ ਲਈਆਂ ਜੀ, ਮੇਰਾ ਹੁਣ ਠੀਕ ਆ ਜੀ।
0: ਤੁਹਾਡਾ ਫਰਕ ਆ, ਮੈਨੂੰ ਬੋਲਣਾ ਬਾਹਲਾ ਪੈਂਦਾ ਨਾ ਜੀ।
2: ਨਹੀਂ
0: ਤੁਹਾਡਾ
2: ਪ੍ਰੇਮ
0: ਗੱਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਜੀ,
0: ਕਿੱਦਾਂ ਸੇ ਤਾਂ?
3: ਬਹੁਤ ਵਧੀਆ ਬਹੁਤ ਵਧੀਆ, ਲਾਈ ਕਰ ਦਿੰਦੇ ਗਲੇ ਦਾ?
0: ਹਾਂਜੀ,
3: ਗਲੇ ਦਾ ਮੈਂ ਕਿਹਾ ਲਾਈ ਕਰ ਦਿੰਦੇ ਆ।
0: ਆ ਜਾਓ, ਦੱਸੋ।
3: ਪਿੰਕ ਸੋਲਟ ਨੂੰ ਗੁਣਗਣੇ ਪਾਣੀ ਦੇ ਵਿੱਚ ਪਿੰਕ ਸੋਲਟ ਪਾ ਕੇ ਗਲੇ ਕਰੋ।
0: ਅੱਛਾ,
3: ਵਿੱਚ ਲਾਲ ਫਟਕੜੀ ਜਿਹੜੀ ਹੈ ਨਾ, ਉਹਦੀ ਖਿੱਲ ਬਣਾ ਕੇ ਤਵੇ ਦੇ ਉੱਤੇ, ਉਹਦਾ ਪਾਊਡਰ ਬਣਾ ਕੇ ਉਹ ਥੋੜਾ ਜਿਹਾ 1 ਪਿੰਚ ਉਹਦੇ ਵਿੱਚ ਪਾ ਲਓ ਪਾਣੀ ਚ, ਦੇਖਿਓ ਫਿਰ ਗਲਾ ਐਂ ਠੀਕ ਰਹਿਣਾ।
0: ਕਿਆ ਬਾਤ!
3: ਦੂਸਰਾ ਬੇਸਣ ਖਾਣਾ ਸ਼ੁਰੂ ਕਰੋ ਬਣਾ ਕੇ ਘਰ ਦਾ ਨਾ।
0: ਅੱਛਾ,
3: ਵਿੱਚ ਪਾਣੀ ਨੀ ਪਾਉਣਾ, ਉਹਨੂੰ ਭੁੰਨਣਾ, ਇਹਦੇ ਵਿੱਚ ਚੀਨੀ ਪਾਉਣੀ ਆ, ਤੇ ਉਹਨੂੰ ਫਿਰ ਰਾਤ ਨੂੰ ਸੌਣ ਲੱਗੇ ਦੁੱਧ ਨੂੰ ਲੈ ਲਓ।
0: ਅੱਛਾ,
3: ਇੱਕ ਤੀਸਰਾ ਕੱਚੀ ਹਲਦੀ ਜਿਹੜੀ ਆ ਉਹਨੂੰ ਉਬਾਲ ਕੇ ਉਹਦੇ ਵਿੱਚ ਥੋੜਾ ਜਿਹਾ ਪਿੰਕ ਸੋਲਟ ਪਾਉਣਾ, ਤੇ ਉਹਨੂੰ ਸਿਪ ਸਿਪ ਕਰਕੇ ਰਾਤ ਨੂੰ ਸੌਣ ਲੱਗੇ ਪੀਣਾ।
0: ਬਿਲਕੁਲ ਜੀ, 16 ਕੱਢ ਤੋਂ ਲਖਵਿੰਦਰ ਮਿਲਦਾ ਨੀ ਭਾਈ ਦਾ ਗੁੱਡ ਮਾਰਨਿੰਗ ਦਾ ਮੈਸੇਜ, ਇਹ ਆਉਂਦੇ ਨੀ ਹੁਣ, ਕਦੇ ਆਏ ਨੀ, ਤੇ ਇਹਨਾਂ ਨੇ ਤਾਂ ਵੱਧ ਦਵਾਈਆਂ ਦੱਸ ਦੇਣੀਆਂ ਸੀ ਅੱਜ ਨਹੀਂ। ਚਲੋ, ਥੈਂਕ ਯੂ ਭਾਜੀ, ਕਰਿਓ ਕਾਲ ਮੈਨੂੰ ਦਿਨ ਚ, ਅੱਜ 84-75 ਬਲਵੀਰ ਸਿੰਘ ਢੱਡ ਸਾਹਿਬ ਦਾ ਭਾਅ ਜੀ ਦਾ ਮੈਸੇਜ ਹੈ, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮੱਚ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਅਤੇ ਹਰਮਨਕਿਤ ਆਪਣੇ ਹਰਮਨ ਭਾਅ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹੈਪੀ ਸਰਸਰੇ ਲਾਈਫ ਬ੍ਰਾਂਡ ਸਪੋਂਸਰ ਡਰੱਗ ਮਾਰਟ ਦਾ ਇਹ ਮੈਡੀਸਨ ਉੱਥੋਂ ਮਿਲੂ ਤੁਹਾਨੂੰ, ਕਿਆ ਬਾਤ ਹੈ ਹਰਮਨ ਭਾਅ ਜੀ, ਥੈਂਕ ਯੂ ਸੋ ਮੱਚ, ਤੁਸੀਂ ਤਾਂ ਪਹਿਲਾਂ ਹੀ ਸ਼ਬਦ ਗੱਲਾਂ ਬਾਤਾਂ ਭੇਜ ਦਿੰਦੇ ਹੋ, ਉਹੀ ਮੈਡੀਸਨ ਹੋ ਜਾਂਦੀ ਹੈ ਕਿਸਮ ਦੀ, ਰਾਈਟ। ਅਤੇ ਕੁਮਾਰੀ ਆਂਟੀ ਜੀ ਦਾ ਮੈਸੇਜ ਆ, ਕੀ ਕਹਿੰਦੇ ਆ, ਬਾਬਾ ਜੀ ਦੀ ਫੋਟੋ ਲਾਈ ਹੋਈ ਇਹਨਾਂ ਨੇ, ਜਨੂਆ ਜੀ ਗੁੱਡ ਮੋਰਨਿੰਗ ਪਿਕਨਿਕ ਵਾਲੀ ਪੋਸਟ ਗਰੁੱਪ ਵਿੱਚ ਪਾ ਦਿਓ ਪਲੀਜ਼, ਮੈਂ ਅੱਜ ਉਹਨੂੰ ਬਣਾਉਣਾ ਜੀ, ਫਿਰ ਆਪਾਂ ਕਰਦੇ ਹਾਂ ਪੋਸਟ ਸਾਂਝਾ ਆਦਾਨ ਪ੍ਰਦਾਨ ਜਾਂ ਕੀ ਕਹਿੰਦੇ ਹੁੰਦੇ ਸਾਰਾ ਕੁਛ। ਰੇਸ਼ਮ ਭਾਅ ਜੀ ਦਾ ਮੈਸੇਜ ਆ, ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ। ਅਤੇ ਡਾਕਟਰ ਸਾਹਿਬ ਪਹੁੰਚ ਚੁੱਕੇ ਨੇ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਲੰਘਿਓ,
4: ਸਤਿ ਸ਼੍ਰੀ ਅਕਾਲ ਜੀ, ਅੱਜ ਤਾਂ ਚੰਨ ਚੜਿਆ,
0: ਕਿਆ ਬਾਤ ਆ, ਚੰਦ ਕੱਲ ਵੀ ਚੜਿਆ ਹੋਇਆ ਸੀ, ਚੰਦ ਕੱਲ ਵੀ ਚੜਿਆ ਸੀ, ਤੁਸੀਂ ਕੱਟਤਾ ਸੀ, ਕੱਲ ਵੀ ਇੱਥੇ ਸੀ, ਕਿਆ ਬਾਤ ਆ। ਡਾਕਟਰ ਸਾਹਿਬ ਕੋਲ ਮੈਂ ਸ਼ਨੀਵਾਰ ਨੂੰ ਗਿਆ ਜੀ, ਤੇ ਡਾਕਟਰ ਸਾਹਿਬ ਗਾਹ ਡਾਕਟਰ ਸਾਹਿਬ ਦਾ ਕਿਸੇ ਦਾ ਇਲਾਜ ਕਰਨਾ, ਪ੍ਰੀਤਮ ਸਿੰਘ ਜੀ ਦਾ, ਏਜੈਕਸ ਤੋਂ ਆਏ ਹੋਏ ਸੀ ਉਹ, ਤੇ ਮੈਂ ਵੀਡੀਓ ਬਣਾ ਕੇ ਲਿਆ ਤੇ ਪਾਉਣੀ ਆ ਹਲੇ ਸੋਸ਼ਲ ਮੀਡੀਆ ਤੇ ਕਾਫੀ ਉੱਤੇ ਕਰਾਂਗੇ। ਤੇ ਫਿਰ ਡਾਕਟਰ ਸਾਹਿਬ ਨੇ ਤੰਦਰੁਸਤ ਕਰਕੇ ਭੇਜੇ ਉਹ ਪੂਰੇ, ਐਨ ਤਸੱਲੀ ਹੋ ਗਈ ਉਹਨਾਂ ਦੀ ਵੀ, ਡਾਕਟਰ ਸਾਹਿਬ ਸਹੀ ਹੈ ਨਾ ਗੱਲ, ਉਹ ਵੀ ਕਹਿੰਦੇ ਵੀ 80% ਠੀਕ ਹੋ ਗਏ ਚੱਲਿਆ, ਕਹਿੰਦੇ 20 ਕੁ ਘਰੇ ਜਾ ਕੇ ਹੋ ਜਾਣਾ, ਉਂਗਲਾ ਹੀ ਮਾਰਨੀ ਆ, ਸੱਚੀ ਗੱਲ ਗੱਲ ਤਾਂ ਸਹੀ ਆ,
4: ਲੱਤਾਂ ਬਾਹਾਂ ਦੀ ਦਰਦ ਆ, ਪੈਰਾਂ ਚ ਦਰਦ ਆ, ਤੁਹਾਡੀ ਬੈਕ ਨਹੀਂ ਠੀਕ ਹੋ ਰਹੀ, ਤੁਸੀਂ ਫਿਜ਼ੀਓਥੈਰੇਪੀ ਕਰ, ਬੈਡ ਕੋ ਜਾ ਜਾ ਥੱਕ ਗਏ ਹੋ, ਜਿਹੜਾ ਕਿਤੋਂ ਠੀਕ ਨੀ ਹੁੰਦਾ ਸਾਡੇ ਕੋਲ ਆ
0: ਜੇ,
4: ਨੰਬਰ ਹੈ ਜੀ 416-884-5486,
0: 416-884-5486, 416-884-5486। ਡਾਕਟਰ ਸਾਹਿਬ ਦਾ ਇੱਕ ਵਾਰ ਕਹਿਣਾ ਵੀ ਜੇ ਤੁਸੀਂ 2-3 ਵਿਜ਼ਟਾਂ 'ਚ ਠੀਕ ਨਹੀਂ ਹੁੰਦੇ ਤਾਂ ਤੁਹਾਨੂੰ ਤੁਹਾਡੇ ਪੈਸੇ ਵੀ ਵਾਪਸ ਕੀਤੇ ਜਾ ਸਕਦੇ ਆ, ਪਰ ਇਮਾਨਦਾਰੀ ਨਾਲ ਦੱਸਣਾ ਆ ਕੇ,
4: ਹਾਂ
0: ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਆ ਅਤੇ ਮਾਈਗਰੇਨ ਆ, ਹਿਪ ਪੇਨ ਆ, 416-884-5486 ਦੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ, 416-884-5486, ਵਿਲੀਅਮ ਐਂਡ ਚੰਗੂਜੀ ਦਾ ਏਰੀਆ ਪੈਂਦਾ ਹੈ, 416-884-5486।
4: ਥੈਂਕ ਯੂ
0: ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਲਵ ਜੋ। 76-03, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ
5: ਨੂੰ
0: ਜੀ ਆਇਆਂ ਨੂੰ ਗੁੱਡ, ਤੁਸੀਂ ਦੱਸੋ, ਹਾਂਜੀ
5: ਹੋਰ
0: ਕਈਆਂ ਦਿਨ ਆਂਬੇ ਤਾਂ ਮੈਂ ਮੰਨ ਸਕਦਾ, ਡਾਕਟਰ ਸਾਹਿਬ ਦਾ ਨੀ ਮੰਨ ਸਕਦਾ, ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਤੁਸੀਂ ਕਰਾਉਣੀ ਚਾਹੁੰਦੇ, 416-618-2727 ਕਾਰਡ ਦੇ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ, 416-618-2727 ਕਾਰਡ ਦੇ ਉੱਪਰ ਗੱਲਬਾਤ ਕਰ ਲਿਓ, ਦਾਣਾ ਮੰਡੀ ਸੁਪਰ ਮਾਰਕੀਟ 905-286-9957 ਦੇ ਉੱਪਰ ਸੰਪਰਕ ਕਰ ਲਿਓ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਨੇ, 905-286-9957 ਕੁਈਨ ਐਂਡ ਬ੍ਰੈਮਲੀ ਦਾ ਐਨ ਖੁੰਜਾ ਐਂ ਕਹਿ ਲਓ, ਹੈ ਨਾ, 905-286-9957।

0: ਦੋ ਦੋ।
1: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
2: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟ।
3: ਬਿਲਕੁਲ ਜੀ, ਸਵਾਗਤ ਆ ਫਿਰ ਤੋਂ ਤੁਹਾਡਾ, ਤੇ ਆਪਣੇ ਨਾਲ ਪਰਮਿੰਦਰ ਜੀ ਵੀ ਜੁੜ ਚੁੱਕੇ ਆ, ਤੇ ਨਾਲ ਦੀ ਨਾਲ ਆਪਣੇ ਬੀਬੀ ਜਗੀਰ ਕੌਰ ਜੀ ਜੁੜੇ ਹੋਏ ਆ, ਜੋ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ ਤੁਹਾਨੂੰ ਪਹਿਲਾਂ।
4: ਜੀ ਹਰਜੀਤ ਜੀ, ਸਾਂਝਾ ਪਰਸੋ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
3: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਬੀਬੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ ਸਾਂਝਾ ਪਰਸਾ ਚ।
5: ਸਤਿ ਸ਼੍ਰੀ ਅਕਾਲ ਜੀ,
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਕਿੱਦਾਂ ਸਿਹਤਾਂ ਕਿੱਦਾਂ, ਪਹਿਲਾਂ ਇਹ ਦੱਸੋ।
4: ਆਪਾਂ
3: ਨੂੰ ਕਦੇ ਜਵਾਬ ਨੀ ਦਿੱਤਾ ਇਹਨਾਂ ਨੇ ਅੱਜ ਤੱਕ, ਜਿੰਨੀ ਵਾਰ ਵੀ ਮੈਂ ਵੀ ਕਾਲ ਇਧਰੋਂ ਲਾਈ ਆ ਤੇ ਪਹਿਲੀ ਬੈਲ ਤੇ ਫੋਨ ਚੱਕਦੇ ਸਮਾਂ ਤੇ। ਬੀਬੀ ਜੀ ਤੁਹਾਡਾ ਬੜਪਨ ਆ, ਤੇ ਬੇਨਤੀ ਆ ਵੀ ਚਲੋ ਜਿੱਦਾਂ ਹੁਣ ਆਪਣੇ ਸਿਆਸਤ ਗਰਮਾਈ ਪਈ ਆ, ਪੂਰਾ ਮਾਹੌਲ ਭਰਿਆ ਪਿਆ, ਜਿੰਨੇ ਆਪਣੇ ਗਰੁੱਪ ਬਣਿਆ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਛਤਰਛਾਇਆ ਹੇਠ ਕਹਿ ਲਓ ਵੀ, ਜਿੰਨੇ ਮੈਂਬਰ ਉਹ ਕੱਲਾ ਕੱਲਾ ਜਾਂ ਖਿੱਲਰਦੇ ਜੇ ਜਾਂਦੇ ਆ, ਕੀ ਕਹਿਣਾ ਚਾਹੁੰਦੇ ਹੋ?
5: ਦਰਅਸਲ ਜੀ ਜਦੋਂ ਇਹ ਸ਼ੁਰੂ ਹੋਇਆ ਸੀ ਕੰਮ, ਅਸੀਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਸੇ ਲਈ ਗਏ ਸੀ, ਸ਼੍ਰੋਮਣੀ ਅਕਾਲੀ ਦਲ ਥੋੜਾ ਜਿਹਾ ਪਿੱਛੇ ਨੂੰ ਹੋ ਗਿਆ ਸੀ ਸਾਰਾ, ਤੇ ਉਹਨੂੰ ਆਪਾਂ ਤਕੜਾ ਕਰੀਏ, ਇਕੱਠੇ ਹੋਈਏ। ਖਿਲਾਰ ਤੇ ਪਹਿਲਾਂ ਹੀ ਬੜੀਆਂ ਪਾਰਟੀਆਂ ਨੇ ਪਾਇਆ ਹੋਇਆ, ਪਹਿਲਾਂ ਹੀ ਬੜੇ ਦਲ ਬਣੇ ਹੋਏ ਆ, ਭਾਵੇਂ ਕੋਈ ਪੰਥਕ ਦਲ ਬਣ ਗਿਆ, ਭਾਵੇਂ ਕੋਈ ਵਾਸ ਪੰਜਾਬ ਬਣ ਗਿਆ, ਭਾਵੇਂ ਹੋਰ ਵੀ ਕਈ ਸ਼ਕਤੀਆਂ ਇਸ ਤਰ੍ਹਾਂ ਬਣੀਆਂ ਹੋਈਆਂ, ਤੇ ਅਸੀਂ ਤੇ ਇਸੇ ਕਰਕੇ ਗਏ ਸੀ ਵੀ ਸਾਰੇ ਇਕੱਠੇ ਹੋ ਜਾਣਗੇ। ਪਰ ਬਦਕਿਸਮਤੀ ਹੁੰਦੀ ਜਦੋਂ ਕੋਈ ਸਮਾਂ ਇਸ ਤਰ੍ਹਾਂ ਦਾ ਬਣਦਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਜਿਸ ਢੰਗ ਦੇ ਨਾਲ ਉੱਥੇ ਲੋਕਾਂ ਦੇ ਵਿੱਚ ਇੱਕ ਬੜੀ ਵੱਡੀ ਗੱਲ ਗਈ ਸੀ, ਜਦੋਂ ਵਸੀਲ ਦੇ ਉੱਤੇ ਜਿਸ ਤਰ੍ਹਾਂ ਦਾ ਹੁਕਮਨਾਮਾ ਸੁਣਾਇਆ ਗਿਆ ਸੀ, ਇਹ ਸੰਸਾਰ ਦੇ ਲੋਕਾਂ 'ਚ ਬੜੀ ਉਹਦੀ ਸਰਵਉੱਚਤਾ ਦੀ ਗੱਲ ਗਈ ਸੀ, ਉਹਦੇ ਸਿਧਾਂਤਾਂ ਦੀ ਗੱਲ ਗਈ ਸੀ, ਉਹਦੀ ਮਰਿਆਦਾ ਦੀ ਗੱਲ ਗਈ ਸੀ, ਤੇ ਉਹ ਸਾਰੀਆਂ ਗੱਲਾਂ ਨੂੰ ਦੇਖ ਕੇ ਲੋਕ ਇੱਕਦਮ ਮਤਲਬ ਬੜਾ ਮਾਣ ਮਹਿਸੂਸ ਕਰਦੇ ਸੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੜੀ ਵੱਡੀ ਸਰਵਉੱਚਤਾ ਹੈ, ਤੇ ਇਹਦਾ ਸਿਧਾਂਤ ਇੰਨਾ ਸਖ਼ਤ ਹੈ ਕਿ ਕੋਈ ਇਹਦੇ ਅੱਗੇ ਬੋਲ ਨਹੀਂ ਸਕਦਾ। ਤੇ ਉੱਥੋਂ ਜਿਹੜੀਆਂ ਗੱਲਾਂ ਹੋਈਆਂ ਸੀ, ਅਸੀਂ ਤੇ ਉਹਦੀ ਪਹਿਰੇਦਾਰੀ ਕਰਦੇ ਆ ਰਹੇ ਉੱਥੋਂ। ਪਹਿਲਾਂ ਤੇ ਸਾਡੇ ਨਾਲ ਜਿਹੜੇ ਬਾਦਲ ਸਾਹਿਬ ਸੀਗੇ, ਅਸੀਂ ਦਰਅਸਲ ਉਹਨਾਂ ਤੋਂ ਵੱਖ ਨਹੀਂ ਸੀ ਹੋਣ ਵਾਸਤੇ ਗਏ, ਅਸੀਂ ਤੇ ਜਿਹੜੀਆਂ ਸਾਡੇ ਕੋਲੋਂ ਸਰਕਾਰ ਵੇਲੇ ਜਾਂ ਪੰਥਕ ਤੌਰ ਦੇ ਉੱਤੇ ਪਾਰਟੀ ਵੱਲੋਂ ਕੋਈ ਕਮੀਆਂ ਰਹਿ ਗਈਆਂ ਸੀਗੀਆਂ, ਜਾਂ ਕੋਈ ਕੀ ਕਹਿੰਦੇ ਤੁਸੀਂ ਮਰਿਆਦਾਈ ਤੌਰ ਦੇ ਉੱਤੇ ਕਹਿ ਲਓ, ਜਾਂ ਕੋਈ ਭਾਵਨਾਵਾਂ ਨੂੰ ਸੱਟ ਪਹੁੰਚੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹਨੂੰ ਦੇਖ ਕੇ ਅਸੀਂ ਗਏ ਸੀਗੇ। ਤੇ ਉਹਦੇ ਨਾਲ ਇਹ ਹੋਇਆ ਕਿ ਸਾਨੂੰ ਸਕੂਨ ਜਿਹਾ ਮਿਲ ਗਿਆ ਸੀ ਵੀ ਹੁਣ ਅਕਾਲੀ ਦਲ ਤਕੜਾ ਹੋ ਜਾਏਗਾ। ਪਰ ਜਦੋਂ ਉਹਨਾਂ ਨੇ ਬਾਹਰ ਆ ਕੇ ਉਹ ਜੀ 7-ਮੈਂਬਰੀ ਕਮੇਟੀ ਸੀ, 2 ਮੈਂਬਰਾਂ ਤੋਂ ਅਸਤੀਫੇ ਦਵਾ ਦਿੱਤੇ, ਚੀਜ਼ਾਂ ਵੇਰੂ ਖੇਰੂ ਕਰ ਦਿੱਤੀ, ਤਾਂ ਉਹਦੇ ਨਾਲ ਹੋਇਆ ਕਿ 5 ਮੈਂਬਰਾਂ ਨੇ ਸ਼ੁਰੂ ਕਰ ਦਿੱਤੀ, ਉਹਨਾਂ ਨੇ ਆਪਣਾ ਹੀ ਭਰਤੀ ਕਰਕੇ ਜਿਹੜੀ ਸੀ ਮਹੀਨੇ ਦੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ, ਜਿਹੜਾ ਕਿ ਪਹਿਲਾਂ ਹੀ ਸਟੈਪ ਜਿਹੜਾ ਸੀ ਉਹ ਖਰਾਬ ਹੋ ਗਿਆ। ਉਹ ਸਟੈਪ ਖਰਾਬ ਹੋਣ ਦੇ ਨਾਲ ਅਸੀਂ ਇਸ ਗੱਲ ਦੇ ਰਹੇ ਦ੍ਰਿੜਤਾ ਦੇ ਨਾਲ ਵੀ ਅਸੀਂ ਤੇ ਭਾਈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਹਾ ਸੀ ਉਸ ਤਰੀਕੇ ਨਾਲ ਕਰਨਾ। ਬਸ ਉਹ ਗੱਲ ਵੱਧਦੀ ਇੱਥੇ ਤੱਕ ਚਲ ਗਈ, ਚਲੋ ਪਰਚੀ ਹੋ ਗਈ, ਅਸੀਂ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਧਾਨ ਬਣਾ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਇਸ ਕਰਕੇ ਬਣਾਏ ਸੀ। ਆਮ ਤੌਰ ਦੇ ਉੱਤੇ ਸ਼ੁਰੂ ਤੋਂ ਲੈ ਕੇ ਚੱਲਦੀ ਆ ਰਹੀ ਸੀ ਗੱਲ ਕਿ ਸ੍ਰੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਨਾ ਉਹ ਅੰਮ੍ਰਿਤਧਾਰੀ ਹੋਵੇ, ਗੁਰਮਤ ਵਾਲਾ ਹੋਵੇ, ਉਹਨੂੰ ਇਤਿਹਾਸ ਜਾਣੂ ਹੋਵੇ, ਉਹ ਧਰਮ ਦਾ ਪ੍ਰਚਾਰ ਕਰ ਸਕਦਾ ਹੋਵੇ, ਕੋਈ ਗੱਲ ਕਰ ਸਕਦਾ ਹੋਵੇ, ਮਤਲਬ ਉਹ ਇੱਕ ਸਰਮਾਏਦਾਰ ਨਾ ਬਹੁਤਾ ਹੋਵੇ, ਬਿਜ਼ਨਸ ਮੈਨ ਨਾ ਹੋਵੇ, ਅਸੀਂ ਇਸ ਗੱਲ ਨੂੰ ਦੇਖ ਕੇ ਉਹਨਾਂ ਨੂੰ ਬਣਾਇਆ ਸੀਗਾ। ਪਰ ਅਫਸੋਸ ਦੀ ਗੱਲ ਇਹ ਹੋਈ ਕਿ ਜਿਹੜੇ ਬੰਦੇ ਵਿੱਚ ਸਾਡੇ ਨਾਲ ਪਹਿਲਾਂ ਤੋਂ ਲੈ ਕੇ, ਭਾਵੇਂ ਉਹ ਸਰਦਾਰ ਮਨਪੀਸੇ ਵਾਲੇ ਸੀਗੇ, ਭਾਵੇਂ ਉਹ ਝੁੰਦਾ ਸਾਹਿਬ ਸੀਗੇ, ਇਹਨਾਂ ਨੇ ਪਹਿਲਾਂ ਹੀ ਸ਼ੁਰੂ ਤੋਂ ਸ਼ਰਾਰਤ ਕਰਨੀ ਸ਼ੁਰੂ ਕਰ ਦਿੱਤੀ ਕਿ ਪਹਿਲਾਂ ਜਾਂ ਉਹਨੂੰ ਪ੍ਰਧਾਨ ਬਣਾਓ ਬੀਬੀ ਸਤਵੰਤ ਕੌਰ ਜੀ ਨੂੰ। ਉਹਦਾ ਇਹ ਅਸੀਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਹੈ, ਉਹਨੂੰ ਕੰਮ ਕਰਨ ਦਿਓ, ਨਾ ਉਹਨੂੰ ਤੰਗ ਕਰੋ, ਜਾਂ ਤੇ ਉਹ ਅਸਤੀਫਾ ਦੇਵੇ, ਤੇ ਅਸਤੀਫਾ ਦੇਵੇਗੀ ਤੇ ਫਿਰ ਹੀ ਆ ਕੇ

0: ਕਰੋ ਉਹਨਾਂ ਨੇ ਪ੍ਰਧਾਨ ਉਹਨਾਂ ਨੇ ਐਲਾਨਿਆ ਹੈਗਾ ਸੀ ਐਮ ਦਾ ਕੈਂਡੀਡੇਟ ਸਰਦਾਰ ਅੰਮ੍ਰਿਤਪਾਲ ਤੁਸੀਂ ਉਹਨੂੰ ਪ੍ਰਧਾਨ ਉਹਨੂੰ ਸੀ ਐਮ ਦਾ ਕੈਂਡੀਡੇਟ ਮੰਨ ਲਓ ਉਹ ਫਿਰ ਦੇਖੋ ਸੀ ਐਮ ਅਸੀਂ ਅਲਾਇੰਸ ਕਰਨਾ ਉਹਨਾਂ ਨੇ ਸੀਐਮ ਦਾ ਕੈਂਡੀਡੇਟ ਤੇ ਪਤਾ ਨੀ ਹੁੰਦਾ ਕਿੰਨੀਆਂ ਸੀਟਾਂ ਸਾਡੀਆਂ ਹੋਣ ਕਿੰਨੀਆਂ ਉਹਨਾਂ ਦੀਆਂ ਹੋਣ ਤੇ ਸੀਐਮ ਦਾ ਕੈਂਡੀਡੇਟ ਤਾਂ ਬਹੁਤ ਦੂਰ ਦੀ ਗੱਲ ਹੈ ਉਦੋਂ ਐਲਾਨ ਕਰ ਲਵਾਂਗੇ ਜਿਹਨੂੰ ਕਰਨਾ ਹੋਊਗਾ ਬਸ ਉਹਦੇ ਤੋਂ ਗੱਲ ਚੱਲਦੀ ਚੱਲਦੀ ਹੋਊਗੀ ਬਸ ਉਧਰਲੇ ਪਾਸੇ ਚਲੇ ਗਏ ਬਾਅਦ ਚ ਹੁਣ ਦਸ ਸਾਹਿਬ ਵੀ ਇਹੀ ਗੱਲਾਂ ਦੇ ਰਹੇ ਵੀ ਉਹਨੂੰ ਸੀਐਮ ਦਾ ਕੈਂਡੀਡੇਟ ਮੰਨੋ ਜੀ ਉਹਨੂੰ ਸੀਐਮ ਦਾ ਕੈਂਡੀਡੇਟ ਮੰਨੋ ਹੁਣ ਪਾਰਟੀ ਤੁਹਾਡੀ ਹੈਗੀ ਹੈ ਵੱਖਰੀ ਅਕਾਲੀ ਦਲ ਦੀ ਅਸੀਂ ਮੋਡਰੇਟ ਦੇ ਤਰੀਕੇ ਨਾਲ ਚੱਲਦੇ ਹਾਂ ਜੀ ਤੇ ਪਾਰਟੀ ਦੇ ਅਜੇ ਤੱਕ ਤੇ ਨਾਕੇ ਨਮੂਹ ਜੀ ਬਣਾ ਦੇ ਹੈ ਅਜੇ ਤਾਂ ਪਾਰਟੀ ਤਕੜੀ ਕਰਨ ਦੇ ਹੈ ਕਿੰਨੇ ਐਮ ਐਲ ਏ ਲੜਨੇ ਹੈ ਇਹਨਾਂ ਕਿੰਨਾ ਅਲਾਇੰਸ ਹੋਣਾ ਕੀ ਪਤਾ ਦੂਜੀਆਂ ਪਾਰਟੀਆਂ ਨਾਲ ਕਿਸਾਨਾਂ ਨਾਲ ਵੀ ਕਿਸਾਨ ਯੂਨੀਅਨ ਨਾਲ ਵੀ ਗੱਲਾਂ ਕਰਦੇ ਸੀ
1: ਪ੍ਰਧਾਨਗੀ ਜਾਂ ਸੀ ਐਮ ਦੇ ਅਹੁਦੇ ਲਈ ਸੀ ਤੇ ਰੱਖੜਾ ਸਾਹਿਬ ਕਿਸ ਕਾਰਨ ਚਲੇ ਗਏ ਫਿਰ ਰੱਖੜਾ ਸਾਹਿਬ ਤਾਂ ਪਾਸੇ ਪਲਟ
0: ਗਏ ਰੱਖੜਾ ਸਾਹਿਬ ਦੀ ਗੱਲ ਜਿਹੜੀ ਸੀਗੀ ਜੀ ਦੇਖੋ ਉਹਨਾਂ ਦੇ ਮਨ ਵਿੱਚ ਵੀ ਜਦੋਂ ਅਸੀਂ ਉਹਨਾਂ ਨੂੰ ਮੈਂ ਤੇ ਉਹਨੂੰ ਪ੍ਰਧਾਨ ਬਣਾਉਣ ਲਈ ਕਹਿੰਦੀ ਸੀ ਪਹਿਲਾਂ ਠੀਕ ਹੈ ਜੀ ਉਹ ਰੱਖੜਾ ਸਾਹਿਬ ਨੂੰ ਪ੍ਰਧਾਨ ਸਾਰਿਆਂ ਉਹ ਕਹਿੰਦੇ ਵੀ ਉਹ ਤੇ ਕਹਿੰਦੇ ਨੀ ਹੈਗੇ ਤੁਸੀਂ ਕਹੀ ਜਾਂਦੇ ਹੋ ਤੇ ਨਾਲੇ ਥੋੜਾ ਜਿਹਾ ਵੀ ਰੱਖੜਾ ਸਾਹਿਬ ਇੰਨਾ ਧਾਰਮਿਕ ਤੌਰ ਦੇ ਉੱਤੇ ਵੀ ਆਮ ਲੋਕਾਂ ਦੇ ਮਨ ਚ ਪ੍ਰਧਾਨ ਜਿਹੜਾ ਹੋਵੇ ਉਹ ਅੰਮ੍ਰਿਤਧਾਰੀ ਹੋਵੇ
1: ਧਾਰਮਿਕ
0: ਤੌਰ ਤੇ ਹੋਵੇ ਚਲੋ ਇਹ ਸੋਚ ਸੀ ਸਾਰਿਆਂ ਦੀ ਸਰਬਸੰਮਤੀ ਨਾਲ ਰੱਖੜਾ ਸਾਹਿਬ ਬਾਅਦ ਵਿੱਚ ਪਤਾ ਨੀ ਕੀ ਮਾਯੂਸੀ ਵੀ ਬੜੀ ਰੱਖੀ ਉਹਨਾਂ ਨੇ ਵੀ ਜੀ ਗੱਲ ਨੀ ਬਣਦੀ ਪਈ ਗੱਲ ਨੀ ਬਣਦੀ ਪਈ ਦੇਖੋ ਸਾਰੇ ਆਪਾਂ ਤੁਰਾਂਗੇ ਤਕੜੇ ਹੋਵਾਂਗੇ ਤਾਂ ਹੀ ਗੱਲ ਬਣੇਗੀ ਕੱਲੇ ਗਿਆਨੀ ਹਰਪ੍ਰੀਤ ਨੇ ਥੋੜਾ ਗੱਲ ਬਣਾ ਲੈਣੀ ਹੈ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਜਾਂ ਬਹੁਤ ਸਰਮਾਏਦਾਰ ਹੋਵੇ ਜਿੱਦਾਂ ਸੁਖਬੀਰ ਸਿੰਘ ਬਾਦਲ ਸਰਮਾਏਦਾਰ ਬੜਾ ਇਹਨਾਂ ਨੂੰ ਵੀ ਜਿਹੜਾ ਵਾਰਸ ਪੰਜਾਬ ਇਹਨਾਂ ਨੂੰ ਵੀ ਬਾਹਰੋਂ ਕਰੋੜਾਂ ਰੁਪਏ ਇੱਧਰ ਉੱਧਰੋਂ ਲੋਕੀ ਭੇਜੀ ਜਾਂਦੇ ਹੈ ਅਸੀਂ ਤੇ ਆਪਣੇ ਬਲ ਬੂਤੇ ਤੇ ਤੁਰ ਰਹੇ ਹਾਂ ਵੀ ਜੇ ਅਸੀਂ ਸਾਡੇ ਕੋਲ ਆਈ ਟੀ ਵਿੰਗ ਕੋਈ ਨੀ ਇਹਨਾਂ ਕੋਲ ਆਈ ਟੀ ਵਿੰਗ ਬੜੇ ਨੇ ਸਾਰੇ ਨੇ ਬਣਾਏ ਹੋਏ ਆਮ ਆਦਮੀ ਪਾਰਟੀ ਕੋਲ ਬੜਾ ਵੱਡਾ ਆਈ ਟੀ ਵਿੰਗ ਹੈ ਸਰਕਾਰਾਂ ਦੇ ਕੋਲ ਤੇ ਤੁਹਾਨੂੰ ਪਤਾ ਕੋਈ ਕਸਰ ਹੀ ਨੀ ਹੁੰਦੀ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ 50-100 ਬੰਦਾ ਰੱਖਿਆ ਹੋਇਆ ਆਈ ਟੀ ਵਿੰਗ ਦਾ ਬਣਾ ਕੇ ਇਹ ਗੱਲਾਂ ਥੋੜੀਆਂ ਦੇਖੋ ਚੱਲਦਿਆਂ ਚੱਲਦਿਆਂ ਟਾਈਮ ਤੇ ਲੱਗਦਾ ਹੀ ਆ ਇਹ ਨੀ ਕੋਈ ਗੱਲ ਹੈ ਕਿ ਬੰਦਿਆਂ ਸਾਰੇ ਥੋੜੇ ਪਾਰਟੀਆਂ ਬਣ ਜਾਂਦੀਆਂ ਹੁੰਦੀਆਂ ਅਕਸਰ ਕੋਈ ਸਿਸਟਮ ਨਾਲ ਚੱਲਣਾ ਪੈਂਦਾ ਕੋਈ ਭਰਤੀ ਕਰਨੇ ਪੈਂਦੇ ਆ ਕੋਈ ਨੁਮਾਇੰਦਗੀਆਂ ਦੇਣੀਆਂ ਪੈਂਦੀਆਂ ਫਿਰ ਵੀ ਅਜੇ ਕੋਈ ਸਾਡੇ ਕੋਲ ਬਹੁਤ ਸਾਰੇ ਲੀਡਰ ਹੈ ਜੀ ਕੋਈ ਇਹ ਨੀ ਕੋਈ ਗੱਲ ਹੈ ਜੀ ਕਿ ਜੇ 2-3 ਚਲੇ ਗਏ ਆ ਤੇ ਲੀਡਰ ਹੈ ਵੀ ਇਹਨੇ ਵੀ ਆਪਣੇ ਬੈਠੇ ਵੀ ਹੋਏ ਸਾਰੇ ਜਾਣੇ ਔਰ ਕਿਰਦਾਰ ਵਾਲੇ ਹੈ ਸਟੇਟਸ ਵਾਲੇ ਹੈ ਫਿਰ ਉਹਨਾਂ ਨੇ ਤਜਰਬਾ ਉਹਨਾਂ ਦੀ ਜ਼ਿੰਦਗੀ ਦਾ 5-5 ਵਾਰੀ 7-7 ਵਾਰੀ ਮਿਨਿਸਟਰ ਬਣੇ ਨੇ ਐਮ ਪੀ ਬਣੇ ਨੇ ਸਾਰੇ ਹੁਣ ਡਾਕਟਰ ਅਜਨਾਲਾ ਸਾਹਿਬ ਨੇ ਰਤਨ ਸਿੰਘ ਅਜਨਾਲਾ ਨੇ ਚੰਦੂ ਮਾਇਰਾ ਭਾਵੇਂ ਕੁਛ ਵੀ 3 ਵਾਰੀ ਐਮ ਪੀ ਦੀ ਚੋਣ ਉਹਨਾਂ ਨੇ ਲੜੀ ਹੈ ਫਿਰ ਐਮ ਐਲ ਏ ਰਹੇ ਨੇ ਮਿਨਿਸਟਰ ਰਹੇ ਨੇ
1: ਮੈਨੂੰ
0: ਮਾਣ ਹੈ ਕਿ ਮੇਰੀ ਸੰਗਤ ਬਹੁਤ ਮੇਰਾ ਸਤਿਕਾਰ ਕਰਦੀ ਹੈ ਮੈਨੂੰ ਕੋਈ ਸ਼ੱਕ ਨੀ ਵੀ ਮੈਂ ਚੋਣਾਂ ਲੜਦੀ ਹਾਂ ਮੇਰੀ ਮਦਦ ਕਰਦੇ ਹੈ ਸਾਰੇ ਦੂਰ ਬਾਹਰੋਂ ਹੋਣ ਅੰਦਰੋਂ ਹੋਣ ਪਰ ਮੈਨੂੰ ਇੰਨਾ ਮੈਂ ਸਰਮਾਏਦਾਰਾਂ ਚੋਂ ਨਹੀਂ ਜੀ ਮੈਂ ਹੈਂਡ ਟੂ ਮਾਊਥ ਰਹਿਣ ਵਾਲੀ ਸੇਵਾਦਾਰ ਮੇਰਾ ਕੋਈ ਕਦੀ ਮੈਂ ਪਲੀ ਅੱਡ ਕੇ ਕਿਸੇ ਕੋਲ ਪੈਸਾ ਨਹੀਂ ਮੰਗਿਆ ਨਾ ਮੈਂ ਕਿਸੇ ਕੋਲ ਮੰਗਣ ਗਈ ਹਾਂ ਨਾ ਵਿਦੇਸ਼ਾਂ ਚ ਮੰਗਣ ਗਈ ਹਾਂ ਨਾ ਮੈਂ ਕਿਸੇ ਆਪਣੇ ਇਲਾਕਿਆਂ ਚ ਮੰਗਦੀ ਹਾਂ ਜੋ ਮੇਰੇ ਕੋਲ ਤਿਲ ਫੁੱਲ ਹੁੰਦਾ ਬਾਬਾ ਜੀ ਦੇ ਦਰਬਾਰ ਤੇ ਆਉਂਦਾ ਉਹ ਅਸੀਂ ਗੁਰਦੁਆਰਾ ਸਾਹਿਬ ਚਲਾਉਂਦੇ ਹਾਂ ਲੰਗਰ ਚਲਾਉਂਦੇ ਹਾਂ ਜਾਂ ਬਾਕੀ ਮੇਰਾ ਕਹਿਣ ਤੋਂ ਭਾਵ ਕਿ ਮੈਂ ਆਪਣੀ ਜ਼ਿੰਦਗੀ ਨੂੰ ਸਟੇਟਸ ਬਣਾ ਕੇ ਰੱਖਿਆ ਕਿ ਮੈਂ ਕਿਸੇ ਕੋਲ ਤਲੀ ਅੱਡ ਕੇ ਮੰਗਿਆ ਨਹੀਂ
1: ਸਹੀ ਗੱਲ ਆ ਬੇਬੀ ਜਿਹੜਾ ਜਿਵੇਂ ਤੁਹਾਡਾ ਅਕਾਲੀ ਦਲ ਬੀਜੇਪੀ ਨਾਲ ਸਾਂਝ ਪਾਉਣ ਨੂੰ ਫਿਰਦਾ ਸਮਝੌਤਾ ਕਰਨ ਨੂੰ ਫਿਰਦਾ ਏਦਾਂ ਹੀ ਵਾਰਸ ਪੰਜਾਬ ਦੇ
0: ਇੱਕ ਗੱਲ ਤੇ ਮੈਂ ਤੁਹਾਨੂੰ ਦੱਸਾਂ ਜੀ ਗੱਲ
1: ਜੀ
0: ਤੁਸੀਂ ਕੋਈ ਅੰਦਰ ਖਾਤੇ ਤੁਰਿਆ ਫਿਰਦਾ ਕੋਈ ਮੇਰੇ ਵਰਗਾ ਸ਼ਰੇਆਮ ਕਹਿ ਦਿੰਦਾ ਠੀਕ ਹੈ ਮੈਂ ਇਸ ਲਈ ਸ਼ਰੇਆਮ ਕਹਿੰਦੀ ਹਾਂ ਕਿ ਆਪਾਂ ਸਾਰੇ ਪੰਜਾਬ ਦੇ ਵਿੱਚ ਦੇਖੀਏ 6 ਪਾਰਟੀਆਂ 7 ਤੇ ਸਾਡੀਆਂ ਬਣੀਆਂ ਹੋਈਆਂ
1: 100%
0: ਜਿਹੜੀਆਂ ਇਕੱਲੀਆਂ ਸਿੱਖਾਂ ਦੀ ਗੱਲ ਕਰੀ ਜਾਂਦੇ ਸਿੱਖਾਂ ਨੇ ਵੋਟਾਂ ਪਾਉਣੀਆਂ ਸਿੱਖਾਂ ਨੇ ਵੋਟਾਂ ਪਾਉਣੀਆਂ ਹੁਣ ਜੇ 30-32% ਸਿੱਖਾਂ ਦੀ ਵੋਟ ਹੋਵੇ ਮੰਨ ਲਓ ਤੇ ਬਾਕੀ ਸਾਰੀ ਵੋਟ ਜਿਹੜੀ ਹੈ ਅਕਸਰ ਉਹਨੇ ਵੀ ਪੈਣਾ ਨਾ ਕਿਤੇ
1: ਬਿਲਕੁਲ
0: ਸਿੱਖ ਦੀ ਵੋਟ ਨੇ ਕਾਂਗਰਸ ਵੱਲ ਵੀ ਜਾਣਾ ਸਿੱਖ ਦੀ ਵੋਟ ਨੇ ਵਾਪਸ ਪੰਜਾਬ ਨੂੰ ਵੀ ਜਾਣਾ ਸਿੱਖ ਦੀ ਵੋਟ ਨੇ ਸਾਡੇ ਵਾਲੀ ਵੀ ਆਉਣਾ ਸਿੱਖ ਦੀ ਵੋਟ ਨੇ ਬੀਜੇਪੀ ਵੀ ਜਾਣਾ ਸਿੱਖ ਦੀ ਵੋਟ ਨੇ ਆਮ ਆਦਮੀ ਪਾਰਟੀ ਚ ਵੀ ਜਾਣਾ ਤੁਸੀਂ ਕੀ ਇਕੱਲੇ ਸਿੱਖਾਂ ਦੀ ਵੋਟਾਂ ਨਾਲ ਆਪਾਂ ਜਿੱਤ ਸਕਦੇ ਹਾਂ ਸਰਕਾਰਾਂ ਬਣਾ ਸਕਦੇ ਹਾਂ ਜੀ ਨੰਬਰ ਇੱਕ ਸਾਡਾ ਮਸਲੇ ਹੈ ਵੀ ਸਿੱਖਾਂ ਦੀਆਂ ਜਾਂ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਸਰਕਾਰਾਂ ਦੇ ਸਾਹਮਣੇ ਰੱਖਣਾ ਸਰਕਾਰਾਂ ਕੋਲ ਹੱਲ ਕਰਾਉਣਾ ਜੇ ਸੈਂਟਰ ਚ ਸਰਕਾਰ ਬਣਦੀ ਹੈ ਇਹ ਵੀ ਸਾਡਾ ਕਹਿਣਾ ਗਲਤ ਹੈ ਕਿ ਬੀਜੇਪੀ ਦੀ ਸਰਕਾਰ ਹੈ ਇਹ ਤਾਂ ਸਰਕਾਰ ਨੂੰ ਵੀ ਨਹੀਂ ਕਹਿਣਾ ਚਾਹੀਦਾ।

0: ਉਹ ਇੱਕ ਦੇਸ਼ ਦੀ ਸਰਕਾਰ ਹੁੰਦੀ ਹੈ
1: ਜੀ।
0: ਜੇ ਦੇਸ਼ ਦੀ ਸਰਕਾਰ ਹੈ ਉਹਨੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਦਾ ਧਿਆਨ ਰੱਖਣਾ ਹੁੰਦਾ, ਸਾਰੀਆਂ ਜਿੰਨੀਆਂ ਲੋਕਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਉਹਨਾਂ ਦਾ ਧਿਆਨ ਰੱਖਣਾ ਹੁੰਦਾ, ਸਾਰੀ ਡਿਵੈਲਪਮੈਂਟ ਕਰਨੀ ਹੁੰਦੀ ਹੈ, ਸਾਰਾ ਲਾਅ ਐਂਡ ਆਰਡਰ ਵੇਖਣਾ ਹੁੰਦਾ, ਸਾਰਿਆਂ ਦੀਆਂ ਜਿਹੜੀਆਂ ਰੁਜ਼ਗਾਰ ਦੇ ਕਾਰਨ ਦੇਖਣੇ ਹੁੰਦੇ ਹੈ। ਸੋ ਇਹ ਗੱਲਾਂ ਜਿਹੜੀਆਂ ਨਾ ਅਸੀਂ ਸੌੜੀ ਸੋਚ ਵਿੱਚ ਪੈ ਗਏ ਹਾਂ ਜੀ। ਪੰਜਾਬ ਦੀ ਸਰਕਾਰ, ਪੰਜਾਬ ਦੀ ਸਰਕਾਰ ਵੀ ਕਿਹੜੀ ਕਿਹੜੀ ਸਿੱਖਾਂ ਦੀ ਹੁੰਦੀ ਹੈ ਜੀ, ਉਹਦੇ ਵਿੱਚ ਵੀ
1: ਸਾਰੇ ਲੋਕ
0: ਐਸ ਸੀ ਵੀ ਹੁੰਦੇ ਨੇ, ਈਸਾਈ ਵੀ ਹੁੰਦੇ ਨੇ, ਮੁਸਲਮਾਨ ਵੀ ਹੁੰਦੇ ਨੇ, ਹਿੰਦੂ ਵੀ ਹੁੰਦੇ ਹੈ, ਸਾਰਿਆਂ ਦੀ ਹੁੰਦੀ ਹੈ।
1: ਪਿਛਲੇ ਦੋ ਤਿੰਨ ਦਿਨ ਦਾ ਵਾਕਿਆ ਹੋ ਰਿਹਾ, ਕੀ ਕਹਿਣਾ ਚਾਹੁੰਦੇ ਹੋ?
0: ਮੈਂ ਤੇ ਇਹਦੀ ਬਹੁਤ ਨਿੰਦਾ ਕਰਦੀ ਹਾਂ ਜੀ। ਉਹਦਾ ਕਾਰਨ ਹੈ ਕਿ ਇਹ ਹਾਲਾਤ ਕਿਉਂ ਬਣੇ। ਤੁਸੀਂ ਇਹ ਦੇਖੋ ਕਿ ਜਦੋਂ ਇਹ ਬੱਚੇ ਕਿੰਨੀ ਮਿਹਨਤ ਨਾਲ ਨੀਟ ਦਾ ਪੇਪਰ ਦਿੰਦੇ ਆ ਔਰ ਕਿੰਨਾ ਇਹ ਸਾਰਾ ਕੁਝ ਉੱਥੇ ਤੱਕ ਪਹੁੰਚਦੇ ਆ, ਤੇ ਜੇ ਪੇਪਰ ਲੀਕ ਹੋ ਜਾਣ, ਪੇਪਰ ਮੁੱਲ ਵਿਕ ਜਾਣ, ਤੇ ਜਿਹੜਾ ਉਸ ਮਹਿਕਮੇ ਨੂੰ ਡੀਲ ਕਰਦਾ ਉਹਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ। ਪਰ ਉਹ ਇਹ ਕਹਿੰਦੇ ਆ ਕਿ ਇਸ ਤੇ ਫੜ ਲਏ, ਉਹਨੂੰ ਅਰੈਸਟ ਕਰ ਲਏ, ਇਹਦੇ ਸਖ਼ਤ ਕਾਰਵਾਈ ਕਰਾਂਗੇ। ਪਰ ਗੱਲ ਹੈਗੀ ਹੈ ਕਿ ਇਹਦੇ ਵਿੱਚ ਸਿਆਸਤ ਨਹੀਂ ਆਉਣੀ ਚਾਹੀਦੀ। ਬੱਚੇ ਕਲਪਦੇ ਆ, ਡਾਂਗ ਜਦੋਂ ਵਰਦੀ ਹੈ ਸਾਡੇ ਬੱਚੇ ਆ, ਸਾਡਾ ਭਵਿੱਖ ਹੈ, ਨੁਕਸਾਨ ਹੁੰਦਾ। ਪਰ ਜੇ ਇਹਨੂੰ ਅਸੀਂ ਸਿਆਸੀ ਤੌਰ ਦੇ ਉੱਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉੱਥੇ ਦਾ ਸਾਰਾ ਲਾਅ ਐਂਡ ਆਰਡਰ ਫੇਲ ਕਰ ਦਈਏ, ਤੇ ਉਹਦੇ 84 ਵਾਲਾ ਜਿੱਦਾਂ ਹਾਲ ਹੋਇਆ ਸੀਗਾ, ਉਦਾਂ ਦੇ ਹਾਲਾਤ ਦਿਸਦੇ ਪਏ ਉੱਥੇ ਦੇ। ਜੇ 84 ਜਿਸ ਤਰ੍ਹਾਂ ਹੋਇਆ ਸੀ ਨਾ ਜੀ, ਵੀ ਡਾਂਗਾਂ ਫੜ ਫੜ ਕੇ ਸਾਰੇ ਉੱਥੇ ਤੁਰ ਪਏ ਸੀਗੇ, ਕਿਰਪਾਨਾਂ ਫੜ ਕੇ ਤੁਰ ਪਏ, ਉਹ ਹਾਲਾਤ ਅੱਜ ਨਜ਼ਰ ਆਏ ਆ ਔਰ ਬੜੇ ਦਰਦਨਾਕ ਹੈ ਜੀ। ਦੇਸ਼ ਦੀ ਲਾਅ ਐਂਡ ਆਰਡਰ ਦੀ ਹਾਲਾਤ ਇੱਦਾਂ ਦੇ ਨਹੀਂ ਹੋਣੇ ਚਾਹੀਦੇ, ਔਰ ਨਾ ਹੀ ਇਹ ਪੰਜਾਬ ਦਾ ਜਾਂ ਦੇਸ਼ ਦਾ ਜਾਂ ਕਿਸੇ ਵੀ ਸਟੇਟ ਦਾ ਏਡਾ ਨੁਕਸਾਨ ਹੋਣਾ ਚਾਹੀਦਾ, ਜਿਹਦੇ ਨਾਲ ਸਾਡੇ ਬੱਚੇ ਵੀ ਬੇਰੁਜ਼ਗਾਰ ਉੱਥੇ ਇਕੱਠੇ ਹੋ ਗਏ ਆ, ਸਾਰੀਆਂ ਪਾਰਟੀਆਂ ਵੀ ਇਕੱਠੀਆਂ ਹੋ ਗਈਆਂ। ਇਹ ਤਾਂ ਸਾਰਾ ਕੁਝ ਇੱਕ ਦੂਜੇ ਦੇ ਖਿਲਾਫ, ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿ ਹਾਲਾਤਾਂ ਨੂੰ ਵਿਗਾੜੀਏ।
1: ਬਿਲਕੁਲ,
0: ਮੈਂ ਸਮਝਦੀ ਹਾਂ ਕਿ ਬੱਚਿਆਂ ਨਾਲ ਇਨਸਾਫ਼ ਹੋਣਾ ਚਾਹੀਦਾ, ਇਸ 'ਚ ਕੋਈ ਸ਼ੱਕ ਨਹੀਂ। ਮੈਂ ਇਸ ਦੇ ਖਿਲਾਫ਼ ਹੈ ਕਿ ਨੀਟ ਦਾ ਜੇ ਪੇਪਰ ਲੀਕ ਹੋਣ, ਬੱਚਿਆਂ ਦੀ ਮਿਹਨਤ ਜਿਹੜੀ ਹੈ ਉਹ ਜਾਈ ਜਾਵੇ, ਫਿਰ ਉਹਨਾਂ ਨੂੰ ਦੁਬਾਰਾ ਪੇਪਰ ਦੇਣੇ ਪਏ ਹੈ, ਫਿਰ ਹੁਣ ਬੱਚੇ ਫਿਰ ਦੁਬਾਰਾ ਸਿਲੈਕਟ ਹੋਏ ਆ, ਕਈ ਰਹਿ ਵੀ ਗਏ ਹੋਣਗੇ, ਜਿਹੜੇ ਪਹਿਲਾਂ ਸਿਲੈਕਟ ਹੋਏ ਰਹਿ ਗਏ ਹੋਣਗੇ, ਉਹਨੂੰ ਕਿੰਨੀ ਮਿਹਨਤ ਫਿਰ ਕਰਨੀ ਪਈ। ਸਰਕਾਰਾਂ ਨੂੰ ਸੁਚੇਤ ਹੋਣਾ ਚਾਹੀਦਾ ਐਜੂਕੇਸ਼ਨ ਦੇ ਸੰਬੰਧ ਵਿੱਚ, ਹੈਲਥ ਦੇ ਸੰਬੰਧ ਵਿੱਚ, ਲਾਅ ਐਂਡ ਆਰਡਰ ਦੇ ਸੰਬੰਧ ਵਿੱਚ, ਜਾਂ ਰੁਜ਼ਗਾਰਾਂ ਦੇ ਸੰਬੰਧ ਵਿੱਚ।
2: ਪੁਨਰ ਸੁਰਜੀਤ, ਅਕਾਲੀ ਦਲ ਜਿਹੜਾ ਖਿੰਡਦਾ ਹੀ ਜਾ ਰਿਹਾ, ਖਿੰਡਦਾ ਹੀ ਜਾ ਰਿਹਾ, ਹੁਣ ਕੀ ਪੋਜੀਸ਼ਨ ਆ, ਹੁਣ ਕਹਾਣੀ ਕਿੱਧਰ ਨੂੰ ਆ
0: ਜਿਹੜੇ?
2: ਜੀ ਬਿਲਕੁਲ ਬਿਲਕੁਲ, ਔਰ ਨਾਲ ਦੀ ਨਾਲ ਮੇਰਾ ਮਤਲਬ ਸਵਾਲ ਇਹ ਸੀ ਤੁਹਾਡੇ ਲਈ ਕਿ ਪਾਰਟੀ ਦੇ ਲੀਡਰ ਵਜੋਂ ਤੁਸੀਂ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਵੱਡੇ ਚਿਹਰੇ ਨੇ, ਜਿਹੜੇ ਰਹਿ ਗਏ ਨੇ, ਜਿਹੜੇ ਟਕਸਾਲੀ ਨੇ, ਉਹ ਹੁਣ ਕਿਵੇਂ ਸੋਚਦੇ ਨੇ ਕਿ ਪਾਰਟੀ 2027 ਦੀਆਂ ਇਲੈਕਸ਼ਨਾਂ ਲੜੂਗੀ ਵੱਖਰੇ ਤੌਰ ਤੇ, ਭਾਜਪਾ 'ਚ ਜਾਣਾ ਜਾਂ ਸਿਰਫ SGPC ਦੇ ਇਲੈਕਸ਼ਨਾਂ ਵੱਲ ਜਾਣ ਦੀ ਵੀ ਕੋਈ ਤਿਆਰੀ ਹੈ? ਜੀ
0: ਨਹੀਂ, ਦੇਖੋ SGPC ਦੀਆਂ ਚੋਣਾਂ ਜਦੋਂ ਆਉਣਗੀਆਂ ਲੜਾਂਗੇ, ਜ਼ਰੂਰ ਲੜਾਂਗੇ, ਠੀਕ ਹੈ ਜੀ। ਜਿਹੜੀ ਇਸ ਵੇਲੇ ਹੈ ਸਾਡੀ ਸੋਚ, ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਪੰਥਕ ਧਿਰਾਂ ਨਾਲ ਜੇ ਅਲਾਇੰਸ ਹੋ ਜਾਏ ਤਾਂ ਬਹੁਤ ਚੰਗੀ ਗੱਲ ਹੈ। ਦੂਜੀ ਗੱਲ, ਜੇ ਅਸੀਂ ਇਹ ਸੋਚੀਏ ਕਿ ਅਸੀਂ ਸਰਕਾਰ ਦੇ ਭਾਈਵਾਲ ਬਣੀਏ, ਤੇ ਫਿਰ ਸਾਨੂੰ ਕਿਸੇ ਨਾ ਕਿਸੇ ਪਾਰਟੀ ਨਾਲ ਉਹਦੇ ਨਾਲ ਅਲਾਇੰਸ ਕਰਨਾ ਪਊਗਾ, ਜਿੱਥੇ ਸਾਨੂੰ ਦਿਸਦਾ ਹੋਵੇ ਕਿ ਉਹ ਪਾਰਟੀ ਜਿਹੜੀ ਹੈ ਦੇਸ਼ ਦੀ ਦੇਸ਼ ਦੇ ਰਾਜ ਵਿੱਚ ਹੋਵੇ ਜਾਂ ਪੰਜਾਬ ਦੇ ਰਾਜ ਵਿੱਚ ਹੋਵੇ। ਜੇ ਅਸੀਂ ਸਾਰੇ ਇਹੀ ਕਈ ਸੋਚੀ ਜਾਈਏ, ਇੱਕ MLA ਉਹਦਾ ਜਿੱਤ ਜਾਊਗਾ, ਦੋ ਉਹਦੇ ਜਿੱਤ ਜਾਣਗੇ, ਤਿੰਨ ਉਹਦੇ ਜਿੱਤ ਜਾਣਗੇ, ਲੰਗੜੀ ਸਰਕਾਰ ਬਣੇਗੀ, ਤੇ ਸਰਕਾਰਾਂ ਦਾ ਫਿਰ ਸਟੇਬਿਲਿਟੀ ਨਹੀਂ ਹੁੰਦੀ। ਸੋ ਜੇ ਤਾਂ ਸਰਕਾਰਾਂ ਕੋਲੋਂ ਆਪਾਂ ਕੁਛ ਬਣਾਉਣਾ ਹੈ ਜਾਂ ਕੁਛ ਕਰਾਉਣਾ ਹੈ, ਪੰਜਾਬ ਦੇ ਮਸਲੇ ਕੋਈ ਵੀ ਹੈ, ਸਟੇਟਾਂ ਦੇ ਮਸਲੇ ਕੋਈ ਵੀ ਹੈ, ਸਾਡੇ ਪੰਥ ਦੇ ਮਸਲੇ ਜਿਹੜੇ ਹੈ, ਇਹ ਦੇਸ਼ ਦੀ ਸਰਕਾਰ ਨੇ ਹੱਲ ਕਰਨੇ ਆ ਨਾ। ਜੇ ਅਸੀਂ ਕਹੀਏ ਅਸੀਂ ਸਰਕਾਰ ਨੂੰ ਗੱਲ ਹੀ ਨਹੀਂ ਕਰਨੀ, ਸਰਕਾਰ ਕੋਲ ਜਾਣਾ ਹੀ ਨਹੀਂ, ਇੱਥੇ ਘਰ ਬੈਠਿਆ ਤੇ ਹੱਲ ਨਹੀਂ ਹੋਣੇ।
2: ਬੀਬੀ ਜੀ, ਮਸਲਾ ਅਸਲ ਚ ਇਹ ਆ ਕਿ ਪੁਨਰ ਸੁਰਜੀਤ ਅਕਾਲੀ ਦਲ ਆਪਣੀ ਹੋਂਦ ਲਈ ਲੜ ਰਿਹਾ, ਆਪਾਂ ਇਸ ਗੱਲ ਤੋਂ ਮੁੱਕਰ ਨੇ ਮਤਲਬ ਪਾਸੇ ਨਾ ਜਾਈਏ। ਹੁਣ ਜੇ ਪੁਨਰ ਸੁਰਜੀਤ ਅਕਾਲੀ ਦਲ ਅੱਜ ਦੇ ਦਿਨ ਵਿੱਚ ਕੋਈ ਡਿਸੀਜਨ ਨਹੀਂ ਲੈਂਦਾ ਤਾਂ ਮਤਲਬ ਗੱਲ ਕੀ ਬਣ ਜਾ ਰਹੀ ਹੈ ਜੀ?
0: ਅਸੀਂ ਅਕਾਲੀ ਦਲ ਦੀ ਹੋਂਦ ਲਈ ਲੜ ਰਹੇ ਹਾਂ ਜੀ, ਅਕਾਲੀ ਦਲ ਹੋਂਦ ਵਿੱਚ ਰਹਿਣਾ ਚਾਹੀਦਾ, ਨਹੀਂ ਤੇ ਅਕਾਲੀ ਦਲ ਖਤਮ ਹੋ ਜਾਣਾ ਜੀ।
2: ਜੇ ਮੇਰਾ ਸਵਾਲ ਇਹ ਸੀ ਕਿ ਪੁਨਰ ਸੁਰਜੀਤ ਅਕਾਲੀ ਦਲ ਨੂੰ ਬਚਾਉਣ ਲਈ ਮੈਨੂੰ ਲੱਗਦਾ ਕਿ ਹੁਣ ਕੁਛ ਨਾ ਕੁਛ ਤਾਂ ਕਰਨਾ ਪਏਗਾ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਰਹਿਣਗੇ ਜਾਂ ਉਹਨਾਂ ਨੂੰ ਹਟਾ ਕੇ ਕੁਛ ਨਵਾਂ ਓਵਰ ਹਾਲ ਕੀਤਾ ਜਾਊਗਾ ਪਾਰਟੀ ਕੀ ਕਰਨੀ
0: ਪ੍ਰਧਾਨ ਦੇਖੋ ਪ੍ਰਧਾਨ ਦਾ ਕੀ ਕਸੂਰ ਹੈ ਉਹਨੇ ਤੇ ਨਾ ਆਪ ਸੀਐਮ ਦੀ ਐਮਐਲਏ ਚੋਣ ਲੜਨੀ ਹੈ ਜੀ ਨਾ ਕੋਈ ਚੋਣ ਲੜਨੀ ਚੋਣਾਂ ਤੇ ਅਸੀਂ ਲੜਨੀ ਆ ਇਕੱਲੇ ਪ੍ਰਧਾਨ ਦੀ ਨੀ ਗੱਲ ਹੁਣ ਮੈਂ ਆਪਣੇ ਹਲਕੇ ਵਿੱਚ ਹੈ ਮੈਂ ਦੁਆਬੇ ਵਿੱਚ ਹੈ ਬਡਾਲਾ ਸਾਹਿਬ ਦੁਆਬੇ ਚ ਹੈ ਸਾਡਾ ਫਰਜ਼ ਵੀ ਬਣਦਾ ਨਾ ਵੀ ਅਸੀਂ ਸਾਂਭੀਏ ਲੋਕਾਂ ਚ ਗੱਲ ਲੈ ਕੇ ਜਾਈਏ ਉਧਰ ਚੰਦੂ ਬਾਜਰਾ ਕਿੱਡਾ ਵੱਡਾ ਲੀਡਰ ਸਮਝਦਾ ਆਪਣੇ ਦੇਸ਼ ਪ੍ਰਤਾਪ ਸਿੰਘ ਕਹਿ ਰਹੇ ਕਿੱਡਾ ਵੱਡਾ ਲੀਡਰ ਹੈ ਜੀ ਅਜਨਾਲਾ ਕਿੱਡਾ ਵੱਡਾ ਲੀਡਰ ਹੈ ਜੀ ਸੱਚਾ ਸਿੰਘ ਛੋਟੇ ਪੁੱਤ ਨੇ ਫਿਰਦੇ ਨੇ ਪਰਮਿੰਦਰ ਸਿੰਘ ਢੀਂਡਸਾ ਨੇ ਸਾਰੇ ਵੱਡੇ ਲੀਡਰ ਇੱਕ ਥਾਂ ਦੇ ਉੱਤੇ ਖੜੇ ਹੋਏ ਹੈ ਕੋਈ ਐਸੀ ਗੱਲ ਨੀ ਹੈ ਜਿਹੜੇ ਤੇ ਸਿਰਫ ਅਹੁਦਿਆਂ ਲਈ ਤੁਰੇ ਫਿਰਦੇ ਹੈ ਉਹਨਾਂ ਨੂੰ ਲਾਲਸਾ ਲੱਗੀ ਹੋਈ ਵੀ ਅਸੀਂ ਇੱਧਰ ਚੱਲ ਜਾਈਏ ਇੱਧਰ ਚੱਲ ਜਾਈਏ ਸਾਨੂੰ ਤੇ ਇਹ ਹੈ ਕਿ ਸਾਡੀ ਹੋਂਦ ਤਕੜੀ ਹੋਵੇ ਤੇ ਅਸੀਂ ਕਿਸੇ ਨਾ ਕਿਸੇ ਪਾਰਟੀਆਂ ਦਾ
1: ਬਾਦਲ
0: ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨੀ ਮੈਂ ਤੇ ਅੱਜ ਵੀ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਬਾਦਲ ਸਾਹਿਬ ਦੀ ਸਿਰਫ ਉੱਥੇ ਇਹਨਾਂ ਨੇ ਥੋੜੀ ਜਿਹੀ ਗਲਤੀ ਕਰ ਲਈ ਜਦੋਂ ਕਿ ਉਹਨਾਂ ਨੇ ਬੜਾ ਸੋਹਣਾ ਸਾਰਾ ਕੁਝ ਕਰ ਲਿਆ ਹੁਕਮ ਵੀ ਮੰਨ ਲਿਆ ਸੇਵਾ ਵੀ ਕਰ ਲਈ ਸਜ਼ਾ ਵੀ ਭੁਗਤ ਲਈ ਤਨਖਾਹ ਵੀ ਲਵਾ ਲਈ ਤੇ ਉਸ ਤੋਂ ਬਾਅਦ ਥੋੜਾ ਜਿਹਾ ਭਰਤੀ ਤੇ ਆ ਕੇ ਉਹਨਾਂ ਨੂੰ ਨੁਕਸਾਨ ਕਰਤਾ ਤੇ ਬਾਹਰ ਆ ਕੇ ਇਹ ਵੀ ਕਹਿ ਦਿੱਤਾ ਅੰਮ੍ਰਿਤਸਰ ਸਾਹਿਬ ਜਾ ਕੇ ਕਿ ਮੈਂ ਤੇ ਝੂਠ ਬੋਲ ਦਿੱਤਾ ਸੀ ਸਾਰਾ ਇਹਦੇ ਨਾਲ ਸਾਰੇ ਲੋਕਾਂ ਨੂੰ ਫਿਰ ਸੱਟ ਵੱਜੀ ਵੀ ਇਹ ਨਹੀਂ ਕਹਿਣਾ ਚਾਹੀਦਾ ਅਸੀਂ ਤੇ ਵਾਰ ਵਾਰ ਜਦੋਂ ਵੀ ਆਉਂਦੇ ਸੀ ਕਿ ਤੁਸੀਂ ਇੱਦਾਂ ਕਰੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਪਾਂ ਮੁੜ ਕੇ 2 ਦਸੰਬਰ ਦਾ ਹੁਕਮਨਾਮਾ ਜਿਹੜਾ ਇੰਨ ਬਿੰਨ ਮੰਨ ਕੇ ਤੁਰ ਪਈਏ ਤੇ ਅਸੀਂ ਤੁਹਾਡੇ ਨਾਲ ਸਾਨੂੰ ਤੇ ਤਕਲੀਫ਼ ਹੀ ਕੋਈ ਨੀ ਜੀ ਬਾਦਲ ਨਾਲ ਦੇਖੋ ਉਹ ਗਲਤੀ ਹੈ ਵੀ ਕੌਮ ਦੇ ਵਿੱਚ ਇੱਕ ਪਰਸਾ ਜੇ ਕੋਈ ਐਸੀ ਗਲਤੀ ਹੋ ਜੇ ਜਿਹੜੀ ਕਿ ਜਰਕੜਾਹਟ ਕਹਿ ਲਓ ਜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੇ ਤੇ ਸਾਡੇ ਕੋਲ ਇੱਕ ਕੌਮ ਕੋਲੋਂ ਮਾਫ਼ੀ ਮੰਗਣ ਦਾ ਇੱਕ ਤਖ਼ਤ ਹੈ ਜਿੱਥੇ ਅਸੀਂ ਜਾ ਕੇ ਮਾਫ਼ੀ ਮੰਗ ਲੈਂਦੇ ਹਾਂ ਜੇ ਤਖ਼ਤ ਦੇ ਵਿੱਚ ਜਾ ਕੇ ਮਾਫ਼ੀ ਮੰਗ ਕੇ ਸਜ਼ਾ ਲਵਾ ਲਈਏ ਤਨਖਾਹ ਲਵਾ ਲਈਏ ਤੇ ਉੱਥੋਂ ਮਾਫ਼ੀ ਮਿਲ ਜੇ ਅਰਦਾਸ ਹੋ ਜੇ ਉਹ ਤੋਂ ਬਾਅਦ ਕੋਈ ਦੁਸ਼ਮਣੀ ਨਹੀਂ ਰਹਿ ਜਾਂਦੀ ਕਿਸੇ ਦੇ ਨਾਲ ਇਹ ਤਾਂ ਹੁਣ ਜਾਣ ਜਾਣ ਕੇ ਆਪਾਂ ਸਿਆਸਤ ਘੋਟੀ ਜਾਈਏ ਤੇ ਘੋਟੀ ਜਾਈਏ ਸੋ ਅਸੀਂ ਤੇ ਅੱਜ ਵੀ ਕਹਿੰਦੇ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਫਿਰ ਅਹਿਸਾਸ ਕਰਨ ਕਿ ਪਾਰਟੀ ਤਕੜਾ ਕਰੀਏ ਨਹੀਂ ਤੇ ਪਾਰਟੀ ਖਤਮ ਹੋ ਜਾਏਗੀ ਜੀ ਆਪਾਂ ਤੁਹਾਨੂੰ ਸਾਫ਼ ਕਹਿੰਦੇ ਹਾਂ ਪਾਰਟੀ ਖਤਮ ਹੋ ਜਾਏਗੀ
1: ਚਲੋ ਜੀ ਥੈਂਕ ਯੂ ਸੋ ਮਚ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਨ ਲਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ
0: ਮਿਹਰਬਾਨੀ ਜੀ
1: ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬਹੁਤ ਵਧੀਆ ਬਿਲਕੁਲ ਜੀ ਇਹ ਸਨ ਬੀਬੀ ਜਗੀਰ ਕੌਰ ਜੀ ਆਪਣੇ ਨਾਲ ਸਾਬਕਾ ਪ੍ਰਧਾਨ SGP ਸਿੰਘ ਅਤੇ ਫਿਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਆਪਾਂ 5-7-10 ਮਿੰਟ ਲਾ ਲਏ ਮੈਨੂੰ ਲੱਗਦਾ ਸ਼ਾਇਦ ਅਤੇ ਕੁਸ਼ਚਨ ਜਿੰਨੇ ਕੁ ਸੀ ਮਨ 'ਚ ਕਰ ਲਏ ਤਾਂ ਹੁਣ ਜੇ ਮੈਨੂੰ ਕਾਲਾਂ ਕਾਫੀ ਫਲੈਸ਼ ਕਰਦੀਆਂ ਜੇ ਕਾਲਾਂ ਖੋਲ੍ਹਣ ਲੱਗ ਜਾਂਦਾ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਣਾ ਸੀਗਾ ਫਿਰ ਅਸੀਂ ਤਾਂ ਹੀ ਨਹੀਂ ਕਾਲਾਂ ਚੱਕੀਆਂ ਚਲੋ ਅੰਪੀਰੀਅਲ ਕ੍ਰਾਈਸ਼ਨ ਐਂਡ ਡਰਾਈ ਕਲੀਨ ਵਾਲਿਆਂ ਦੇ ਜਾ ਕੇ 437-235-2357 ਵੈਟਰਸ ਡਰਾਈਵ ਬਰੈਂਪਟਨ ਦੇ ਵਿੱਚ ਨੇ ਗਰੀਸ਼ ਸ਼ਰਮਾ ਜੀ ਮੁਰਗੇ ਦਾ ਕੋਈ ਕੁਸ਼ਚਨ ਹੈ 647-6-88-10 ਹੌਰਨਵੈਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਇੰਸ਼ੋਰੈਂਸ ਦਾ ਜਾਂ ਲਿਆ ਹੋਇਆ ਅਤੇ 200 ਬਿਲਕੰਸਨ ਰੋਡ ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ 647-237-3131 ਅਤੇ ਡਾਕਟਰ ਰਜਿੰਦਰ ਸਾਹਿਬ ਗ੍ਰੈਂ ਸਾਹਿਬ ਨਾਲ ਸੰਪਰਕ ਕਰ ਲਿਓ ਗਿੱਟੇ ਮੋਢੇ ਗੋਡਿਆਂ 'ਚ ਦਰਦ ਹੈ 416-884-5486 ਨਾਵਰ ਕੌਂਪਰ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ AC ਫਰਨੈਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ ਗੈਸ ਪਾਈਪ ਲਾਈਨ ਪਾਉਣੀ ਹੈ ਤੁਸੀਂ 647-7640 ਜਾਂ ਫਿਰ 647-204-0404 ਬਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 2 ਲੋਕੇਸ਼ਨਾਂ ਤੋਂ ਸਰਵ ਕਰਦੇ ਨੇ 4025 ਬ੍ਰੈਂਡਨ ਗੇਟ ਰਾਏ ਮਾਲਟਨ 10178 ਹੋਰਨ ਟਾਰੀਓ ਸਟਰੀਟ ਬਰੈਂਪਟਨ 905-840-6006 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਉਹ ਐਡ ਅੱਧੀ ਕੁ ਰਹਿੰਦੀ ਸੀ ਵਿਚਾਲੇ ਚਲੋ ਕੋਈ ਨਹੀਂ 70-15 ਬਾਸੀ ਸਾਹਿਬ ਸਿੱਧਾ ਹੀ ਆ ਜਾਓ 30 ਘੰਟੇ ਆ ਤੁਹਾਡੇ ਕੋਲ ਹੁਣ ਆਉਣ ਦਿਓ ਗੱਲੇ ਆ ਜਾਓ
3: ਬਹੁਤ ਜ਼ਿਆਦਾ ਇੰਨੇ ਜੇ ਸੜ ਜਾਣਾ ਮੈਂ ਤਾਂ ਇੱਕੋ ਗੱਲ ਕਰੂੰਗਾ
1: ਆ ਜਾਓ
3: ਯਾਦ ਕਰੋ ਬੜੀ ਪੁਰਾਣੀ ਗੱਲ ਜਦੋਂ ਜੰਡੀਆਂ ਵਾਲੇ ਬਾਗ ਚ ਕਿਹਾ ਹੋਣਾ ਤਾਂ ਤੇ ਉਦੋਂ ਸੀ ਸਲਾਮ ਦੀ ਕਿੰਨੀ ਕੁ ਉਮਰ ਸੀ ਕਿਹੜੀ ਕਸਮ ਖਾਧੀ ਸੀ ਉਹਦੇ ਬਾਅਦ ਲਾਜਪਤ ਰਾਜੇ ਸ਼ਿਮਲੇ ਚ ਡੰਗਿਆ ਪਏ ਸੀ ਉਦੋਂ ਭਗਤ ਸਿੰਘ ਨੇ ਕਿਹੜੀ ਕਸਮ ਖਾਧੀ ਸੀ ਮੈਂ ਇਹੀ ਦੋ ਗੱਲਾਂ ਜਵਾਬ ਪਰਮਿੰਦਰ ਜੀ ਤੋਂ ਲੈ ਲਓ ਵੀ ਦਿੱਲੀ ਵਾਲੇ ਨੂੰ ਹੁਣ ਉਹੀ ਸਭ ਮਿਲੂਗਾ
1: ਠੀਕ
3: ਕੋਈ ਬੰਦਾ ਪੈਦਾ ਹੋ ਜੂਗਾ ਥੈਂਕ ਯੂ ਵੈਰੀ ਮਚ
1: ਥੈਂਕ ਯੂ ਸੋ ਮਚ ਸਲਾਮਾ ਜੀ ਨੰਗੇ ਸਤਿ ਸ਼੍ਰੀ ਅਕਾਲ ਜੀ ਆਨੋ
4: ਕਮਲਜੀਤ
1: ਭਾਈ ਸਤਿ ਸ਼੍ਰੀ ਅਕਾਲ ਜੀ ਨੰਗੇ
5: ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਗੱਲ ਸਰ ਇਸ ਤਰ੍ਹਾਂ ਹੈਗੀ ਆ ਬਈ ਹੁਣ ਜਿਹੜਾ ਮੈਂ ਪੂਰੀ ਮੇਰੀ ਸ਼ਰਧਾ ਅਕਾਲ ਤਖ਼ਤ ਸਾਹਿਬ ਦੇ ਵਿੱਚ
1: ਜੀ
5: ਪਰ ਸੋਪੇ ਗਏ ਜਥੇਦਾਰ ਦੇ ਵਿਚ ਨੀ ਹੈਗੀ।
1: ਠੀਕ ਹੈ ਜੀ।
5: ਪਰ ਹੁਣ ਬੀਬੀ ਜਗੀਰ ਕੌਰ ਜੀ ਜਿੱਦਾਂ ਕਹਿ ਕੇ ਗਏ ਨੇ ਤੇ ਉਹਨਾਂ ਨੇ ਮਾਫ਼ੀ ਮੰਗ ਲਈ, ਦੇਖੋ ਉਹਨਾਂ ਨੇ ਗੱਲ ਕਲੀਅਰ ਨੀ ਕੀਤੀ, ਬਿਲਕੁਲ ਚੁੱਪ ਨਾ ਗੋਲ ਮੋੜ ਦੀ ਗੱਲ ਕਰਕੇ ਜਜ਼ਬੀਆਂ ਹੋਈਆਂ। ਹੁਣ ਇਹਨਾਂ ਨੇ ਧਾਰਮਿਕ ਤੌਰ ਤੇ ਡਰਾਮਾ ਕਰ ਲਿਆ ਉੱਥੇ ਹੈ ਭਾਵਨਾਵਾਂ ਨੂੰ ਠੇਸ ਪਹੁੰਚੀ ਆ, ਉਹਨਾਂ ਦਾ ਇਨਸਾਫ਼ ਕੌਣ ਦਊਗਾ? ਇੱਕ ਦੋ ਚੀਜ਼ਾਂ ਨੇ, ਇੱਕ ਤੇ ਧਾਰਮਿਕ ਤੌਰ ਤੇ, ਇੱਕ ਕਾਨੂੰਨ ਵੀ ਹੈਗਾ ਸਰਕਾਰ, ਚਾਹੇ ਕੋਈ ਵੀ ਹੋਵੇ, ਪੰਜਾਬ ਸਰਕਾਰ ਜਿਹੜੀ ਆ ਚਾਹੇ ਅਕਾਲੀਆਂ ਦੀ ਸਰਕਾਰ ਹੋਵੇ, ਉਹ ਕਾਨੂੰਨ ਦੇ ਅਧੀਨ ਹੀ ਕੰਮ ਕਰ ਰਹੀ ਹੈ। ਕਾਨੂੰਨ ਦੇ ਹਿਸਾਬ ਨਾਲ ਤਾਂ ਇਹ ਬਾਦਲ ਨੂੰ ਸਜ਼ਾ ਮਿਲਣੀ ਔਰ ਮਿਲੇਗੀ ਉਹ 27 ਜਦੋਂ ਸਰਕਾਰ ਆਊ ਨਾ, ਆਮ ਆਦਮੀ ਪਾਰਟੀ ਦੀ, ਤੇ ਬਾਕੀ ਫੇਰ ਕਹਾਣੀ ਆ
1: ਬਾਅਦ। ਹੁਣ ਵੀ ਤਾਂ ਆਮ ਆਦਮੀ ਚੱਲਦੀ ਆ,
5: ਨਹੀਂ ਅਜੇ ਸਰ ਜੀ ਉਹ ਟਾਈਮ ਲੱਗਦਾ, ਉਹ ਛਡਾ ਲਿਆ ਨਾ ਬਾਕੀ ਬੰਦੇ, ਤੁਹਾਡੇ ਸਾਹਮਣੇ ਸਰਕਾਰ ਤਾਂ ਹੁਣ ਵੀ ਯਾਰ ਛੋਟੇ ਮੋਟੇ ਕੇਸ ਨੀ ਨਾ, ਟਾਈਮ ਲੱਗਦਾ ਇਹਨਾਂ ਨੂੰ,
1: ਤੇ ਬਾਕੀ ਜਾਣੀ 5 ਸਾਲ ਹੋਰ ਚਾਹੀਦੇ।
5: ਮੈਂ ਕਿਹਾ 5 ਸਾਲ ਨੀ, ਭਾਵੇਂ 10 ਸਾਲ ਲੱਗ ਜਾਣ, ਉਹ ਤੁਹਾਨੂੰ ਪਤਾ ਹੀ ਆ ਬੰਦਾ ਅੰਦਰ ਕੀਤਾ ਹੀ ਨਾ, ਛਡਾ ਕੇ ਲੈ ਆਏ ਨਾ ਅਗਲੇ ਸਾਰਾ ਸਵਾਮੀ ਨੂੰ ਨਾਲ ਲੈ ਕੇ। ਹੁਣ ਮੇਰੀ ਗੱਲ ਸਮਝੋ, ਇਹ ਵੱਡੇ ਵੱਡੇ ਮਗਰਮੱਛ ਆ, ਇਹਨਾਂ ਦੇ ਵੱਡੀਆਂ ਕਾਰਵਾਈਆਂ ਹੋਣੀਆਂ। ਬਾਕੀ ਮੁੱਕਦੀ ਗੱਲ ਇਹ ਆ, ਪੰਜਾਬ ਦੇ
1: ਕਿਹੜੇ ਕੇਸ ਚ, ਕਿਹੜੇ ਕੇਸ ਚ, ਕਿਹੜੇ ਕੇਸ ਚ ਤਾੜਿਆ ਸੀ ਉਹਨਾਂ ਨੂੰ ਅੰਦਰ ਤੇ ਛਡਾ ਕੇ ਹੁਣ ਰਾਜ ਸਵਾਮੀ ਕਿਵੇਂ ਛਡਾ ਲਿਆ?
5: ਤੁਹਾਡੇ ਸਾਹਮਣੇ ਹੋਇਆ ਸਾਰਾ ਕੁਝ, ਜਾਇਦਾਦ ਤੋਂ ਜ਼ਿਆਦਾ ਜਿਹੜਾ ਪੈਸਾ ਬਣਾਉਣਾ ਸੀ, ਰਿਸੋਰਸਾਂ ਤੋਂ ਜ਼ਿਆਦਾ,
1: ਫੇ ਉਹ ਤਾਂ ਹਰੇਕ ਕੋਲੇ ਬਣਿਆ ਹੁੰਦਾ, ਕੋਈ ਘੱਟ ਹੁੰਦਾ ਹੀ ਨੀਗਾ। ਉਹ ਤਾਂ ਹਰੇਕ ਕੋਲੇ ਜਿਹੜਾ ਸਰਕਾਰ ਚ ਨੁਮਾਇੰਦਾ ਹੁੰਦਾ, ਕੋਈ ਵੀ ਛੋਟੇ ਤੋਂ ਵੱਡਾ ਲੀਡਰ, ਉਹ ਤਾਂ ਸਾਰਿਆਂ ਕੋਲੇ ਬਣਿਆ ਹੁੰਦਾ।
5: ਜਜਵਾ ਸਾਹਿਬ, ਤੁਸੀਂ ਸਵੇਰੇ ਸਵੇਰੇ ਸ਼ਬਦ ਲਾਉਣੇ ਹੋ ਹਨਾ, ਅੱਜ ਬਹੁਤ ਵਧੀਆ ਸ਼ਬਦ ਤੁਹਾਡਾ ਲੱਗਾ ਮੈਨੂੰ, ਪਰ ਪਹਿਲਾ ਜ਼ਰੂਰ ਦਿਆ ਕਰੋ ਨਾਲ, ਬਸ ਮੈਂ ਤੁਹਾਨੂੰ ਇਹ,
1: ਮੈਂ ਤੁਹਾਨੂੰ ਵੀ ਤਾਂ ਹੀ ਉਸ ਪੈਰੇ ਤੇ ਲੈ ਕੇ ਆਉਣਾ। ਕਮਲਜੀਤ ਭਾਜੀ ਗੱਲ ਸੁਣੋ, ਗੱਲ ਸੁਣੋ ਪਲੀਜ਼। ਤੁਸੀਂ ਕਹਿੰਦੇ ਹੋ ਜਿਹੜੇ ਪੈਰੇ ਤੇ ਮੈਨੂੰ ਕਹਿੰਦੇ ਹੋ, ਤੇ ਤੁਸੀਂ ਵੀ ਰਹਿਣਾ ਉਹ ਹੋਣਾ ਨਾ, ਜੇ ਤਾਂ ਸਰਕਾਰ ਚ ਕੋਈ ਵੀ ਹੋਵੇ ਚਾਹੇ, ਦੇਖੋ ਦੇਖੋ ਮੇਰੀ ਗੱਲ ਸੁਣੋ ਪਲੀਜ਼ ਪਲੀਜ਼ ਪਲੀਜ਼, ਜਿਹੜੇ ਮੌਕੇ ਦੀ ਮੌਜੂਦਾ ਸਰਕਾਰ ਚੱਲਦੀ ਆ, ਤੁਹਾਨੂੰ ਕਿਤੇ ਤੁਹਾਡੇ ਕੋਲ ਲਿਸਟ ਨੀ ਹੈਗੀ ਵੀ ਉਹਨਾਂ ਦੇ 1 ਕਿੱਲੇ ਤੋਂ 10-10 ਕਿੱਲੇ 15-15 ਹੁਣ ਤੱਕ 4.5 ਸਾਲ ਚ ਕਿਵੇਂ ਬਣ ਗਏ?
5: ਕੱਢ ਕੇ ਤਾਂ ਲਿਆਂਦੇ ਨੀ ਅੱਜ ਤੱਕ। ਮੈਂ ਤਾਂ ਕਹਿੰਦਾ ਬਾਦਲ ਸਾਹਿਬ ਕੱਢ ਕੇ ਲਿਆਉਣ, ਤੁਹਾਡੇ ਸੁਨੀਲ ਬਾਦਲ ਕੱਢ ਕੇ ਲਿਆਵੇ
1: ਰੋਜ਼, ਤਾਂ ਉੱਥੋਂ ਇਹਦਾ ਮਤਲਬ ਤੁਹਾਡੇ ਕੋਲ ਤਾਂ ਵੀਡੀਓ ਪਹੁੰਚਦੀਆਂ ਨੀ ਫਿਰ ਉਹ ਜਿਹੜੀਆਂ ਆਪਣੇ ਨੰਬਰ ਤੋਂ ਇਧਰੋਂ
5: ਬਾਕੀ ਤੇ ਲੈ ਰੱਖਿਆ ਇਹਨਾਂ ਬੰਦਿਆਂ ਨੇ, ਇਹੀ ਮੁੜ ਮੁੜ ਕੇ ਆਣੇ ਆ।
1: ਸਰਕਾਰ ਜਿਹੜੀ ਮਰਜ਼ੀ ਆ, ਜਿਹੜੀ ਮਰਜ਼ੀ ਸਰਕਾਰ ਆ, ਉਹਦਾ ਚਾਹੇ MLA ਆ, ਚਾਹੇ ਮਿਨਿਸਟਰ ਆ, ਚਾਹੇ ਉਹ ਮੁੱਖ ਮੰਤਰੀ ਆ, ਕੋਈ ਨੀ ਛੱਡਦਾ। ਜਿਹਦੇ ਪੈਰ ਥੱਲੇ ਬਟੇਰ ਆਉਂਦਾ ਹਰੇਕ ਦਾ ਪਤਾ।
5: ਇੱਥੇ ਕਿਹੜੀਆਂ ਪਟਵਾਰੀਆਂ ਕੋਲੋਂ ਆਪਾਂ ਨੇ ਫਰਦਾ ਕਢਵਾਉਣੀਆਂ? ਆਸਟ੍ਰੇਲੀਆ ਤਾਂ ਗੋਰਿਆਂ ਦਾ ਕੰਟਰੀ ਆ, ਵੈਨਕੂਵਰ ਕੈਨੇਡਾ ਵਿੱਚ ਵੀ ਰੌਲਾ ਪਾਇਆ ਵੀ ਹਾਂਜੀ ਏਦਾਂ ਲੈਂਦੇ। ਮੈਂ ਕਹਿੰਦਾ ਕੱਢ ਕੇ ਲਿਆਓ, ਅਸੀਂ ਗੱਲ ਕਰਾਂਗੇ ਤੁਹਾਡੇ ਚੈਨਲ ਤੇ
1: ਕਰਾਂਗੇ। ਆ ਜਾਣੀ ਆ ਜਾਣੀ, ਮੈਂ ਦਊਂਗਾ ਤੁਹਾਨੂੰ।
5: ਚਲੋ
1: ਥੈਂਕ ਯੂ, ਲਵ ਜੂ ਬਿਲਕੁਲ ਜੀ। ਕੈਨੇਡਾ ਵਿੱਚ ਅਪਰਾਧ ਦਰ ਅਤੇ ਗੰਭੀਰ ਅਪਰਾਧਾਂ ਵਿੱਚ ਕਮੀ ਹੋਈ ਆ ਕਹਿੰਦੇ। ਚਲੋ ਚੰਗੀ ਗੱਲ ਆ। 2025 ਦੌਰਾਨ ਕੈਨੇਡਾ ਵਿੱਚ ਅਪਰਾਧ ਦਰ ਅਤੇ ਗੰਭੀਰ ਅਪਰਾਧਾਂ ਵਿੱਚ ਕਮੀ। ਸਟੇਟਿਸਟਿਕਸ ਇਹ ਕੀ ਹੁੰਦਾ, ਸਟੇਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਅਨੁਸਾਰ 2025 ਵਿੱਚ ਦੇਸ਼ ਭਰ ਵਿੱਚ ਅਪਰਾਧ ਨੂੰ ਕੁੱਲ ਦਰ ਅਤੇ ਗੰਭੀਰ ਅਪਰਾਧਾਂ ਦੇ ਪੱਧਰ ਵਿੱਚ ਕਮੀ ਦਰਜ ਕੀਤੀ ਗਈ। ਰਿਪੋਰਟ ਮੁਤਾਬਕ ਕ੍ਰਾਈਮ CB ਅਰੰਟੀ ਇੰਡੈਕਸ, ਕ੍ਰਾਈਮ ਸਰਵਿਸਟੀ ਇੰਡੈਕਸ, ਜੋ ਅਪਰਾਧਾਂ ਦੀ ਗਿਣਤੀ ਦੇ ਨਾਲ ਉਹਨਾਂ ਦੀ ਗੰਭੀਰਤਾ ਨੂੰ ਵੀ ਦਰਸਾਉਂਦਾ ਹੈ, 2025 'ਚ 5% ਘਟਿਆ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਇੰਡੈਕਸ ਵਿੱਚ ਗਿਰਾਵਟ ਆਈ ਹੈ, ਜਦਕਿ ਇਸ ਤੋਂ ਪਹਿਲਾਂ 8 ਸਾਲਾਂ ਤੱਕ ਇਸ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਸੀ। ਉਹਨਾਂ ਕੋਲ ਮਿੰਟ ਰਹਿ ਗਏ, 7। ਕੈਨੇਡੀਅਨ ਨੌਜਵਾਨਾਂ ਔਖੇ ਕੰਮ ਨਹੀਂ ਕਰਨਾ ਚਾਹੁੰਦੇ, ਇਸ ਲਈ ਵਿਦੇਸ਼ੀ ਕਾਮਿਆਂ ਦੀ ਲੋੜ। CFIB ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵਾਲਿਆਂ ਨੇ ਕਹਿਤਾ, ਭਾਈ ਕਹਿੰਦੇ ਸਾਨੂੰ ਤਾਂ ਬੰਦੇ ਉਹੀ ਚਾਹੀਦੇ ਜਿਹੜੇ ਕੰਮ ਕਰਨ ਵਾਲੇ ਹੁਣ ਭਾਰਾ। ਅਤੇ ਹਮਿਲਟਨ ਵਿੱਚ ਹੋਮ ਡੇਪੋ ਤੋਂ 3 ਲੱਖ ਤੋਂ ਵੱਧ ਚੋਰੀ ਦੇ ਸਮਾਨ ਵਿੱਚ 32 ਜਣੇ ਗ੍ਰਿਫਤਾਰ ਹੋ ਗਏ। ਲਿਸਟ ਸਾਰੀ ਹੈਗੀ ਆ, ਕਾਫੀ ਨਾਮ ਨੇ, ਆਪਣਿਆਂ ਦੇ ਵੀ ਨੇ, ਦੂਜਿਆਂ ਦੇ ਵੀ ਨੇ, ਆਪਣਿਆਂ ਦੇ ਵੀ ਨੇ। ਚਲੋ ਕੋਈ ਨਹੀਂ, ਹੁਣ ਨਾਮਾਂ ਦੀ ਲਿਸਟ ਜ਼ਿਆਦਾ ਹੈ। ਕੈਨੇਡਾ 'ਚ 9 ਸੂਬਿਆਂ ਵਿੱਚ ਅੰਤਰਰਾਜੀ ਵਪਾਰ ਨੀਤੀ ਦੇ ਤਹਿਤ ਸ਼ਰਾਬ ਵਿਕਰੀ ਦਾ ਅਹਿਮ ਸਮਝੌਤਾ। ਸ਼ਰਾਬ ਦੇ ਗਾਹਕਾਂ ਨੂੰ ਦੂਜੇ ਸੂਬਿਆਂ ਤੋਂ ਸ਼ਰਾਬ ਖਰੀਦਣ 'ਤੇ ਮਿਲੇਗਾ ਅਧਿਕਾਰ। ਡਿਸਟਿਲਰੀਆਂ ਨੂੰ ਸੂਬੇ ਤੋਂ ਬਾਹਰ ਸ਼ਰਾਬ ਵੇਚਣ ਦੀ ਮਿਲੇਗੀ ਇਜਾਜ਼ਤ। ਚੱਕ ਦੋ ਫੱਟੇ। ਜੈੱਟ ਸਕੀ ਰਾਹੀਂ ਕੈਨੇਡਾ ਨਸ਼ੇ ਤਸਕਰੀ ਦੀ ਸਾਜ਼ਿਸ਼ ਰਚਣ ਵਾਲੇ ਨੂੰ 15 ਸਾਲ ਦੀ ਕੈਦ ਹੋ ਗਈ ਹੈ ਭਾਈ। ਅਤੇ ਬਿਨਾਂ ਰੋਕੇ ਦਿੱਲੀ ਤੋਂ ਕੈਨੇਡਾ ਹੁਣ 7 ਦਿਨ 3 ਘੰਟੇ ਘੱਟ ਸਫ਼ਰ ਹੋ ਜਾਵੇਗਾ। ਇੰਡੀਆ ਵਾਲਿਆਂ ਨੇ ਲੈ ਲਏ ਜਹਾਜ਼ ਭਾਈ, ਉਹ ਕਹਿੰਦੇ ਵੀ ਅਸੀਂ ਨਹੀਂ ਸਟੇਅ ਕਰਨੀ ਸਿੱਧੀ ਕੈਨੇਡਾ ਨੂੰ। ਅੰਤਰਰਾਸ਼ਟਰੀ ਡਰੱਗ ਤਸਕਰੀ ਦੇ ਸਾਜ਼ਿਸ਼ ਦਾ ਮੁਲਜ਼ਮ ਹਰਮਨਵੀਰ ਸਿੰਘ ਕੈਲੀਫੋਰਨੀਆ 'ਚ ਗ੍ਰਿਫਤਾਰ ਹੋ ਗਿਆ, FBI ਵੱਲੋਂ ਅਲਾਨਿਆ ਸੀ ਲੋੜੀਂਦਾ। ਭਾਰਤੀ ਪਰਿਵਾਰ ਦੇ 3 ਜੀਆਂ ਸਮੇਤ 6 ਦੀ ਦਰਦਨਾਕ ਮੌਤ ਹੋ ਗਈ, ਇਹ ਮਾੜੀ ਖਬਰ ਆ। ਅਤੇ ਪਰਮਿੰਦਰ ਜੀ ਤੁਸੀਂ ਆਓ ਮਾੜਾ ਜਿਹਾ, ਅਤੇ ਸ਼ੋਰਟ ਦੇ ਵਿੱਚ ਰੱਖਣਾ ਆਪਣੇ ਕੋਲ ਮਿੰਟ 20-20 ਸਕਿੰਟੇ ਨੇ ਹੁਣ ਸਾਰੇ, ਅਤੇ ਚਾਹੇ ਇਕੱਲੀ ਇਕੱਲੀ ਖਬਰ ਤਾਂ ਹੁਣ ਇੱਧਰੋਂ ਆਪ ਹੀ ਲੱਗ ਜਾਓ, ਮੈਨੂੰ ਹੁਣ ਕਹਿਣਾ ਹੀ ਨਾ ਪਵੇ ਤੁਹਾਨੂੰ, ਆਉਣ ਦਿਓ।
2: ਜੀ ਖਬਰਾਂ ਤਾਂ ਬਹੁਤ ਨੇ, ਪਰ ਸਭ ਤੋਂ ਇੰਪੋਰਟੈਂਟ ਖਬਰ ਸਾਡੇ ਲਈ ਦਿੱਲੀ ਕਰਨ ਵਾਲੀ ਹੈ ਕਿ ਦਿੱਲੀ 'ਚ ਕੀ ਕੁਝ ਹੋ ਰਿਹਾ। ਲਗਾਤਾਰ ਕਡਮਾਸਾ ਔਰ ਦਿੱਲੀ ਦਾ ਜਿਹੜਾ ਵਿਦਿਆਰਥੀ ਅੰਦੋਲਨ ਆ ਦੇਸ਼ ਭਰ 'ਚ ਫੈਲ ਗਿਆ। ਕੀ ਪਟਨਾ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਆ ਉੱਥੇ ਲਾਠੀਚਾਰਜ ਦੀ ਗੱਲ ਕਰੀਏ, ਮੁੰਬਈ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਦੇਸ਼ ਦੇ ਹਰ ਸ਼ਹਿਰ 'ਚ ਵਿਦਿਆਰਥੀ ਅੰਦੋਲਨ ਚੱਲ ਰਿਹਾ ਔਰ ਪੁਲਿਸ ਦੀਆਂ ਲਾਠੀਆਂ ਚੱਲ ਰਹੀਆਂ ਨੇ। ਔਰ ਦਿੱਲੀ ਦੇ ਵਿੱਚ ਕੱਲ੍ਹ ਜੰਤਰ ਮੰਤਰ 'ਤੇ ਫਿਰ ਹੰਝੂ ਗੈਸ ਸੁੱਟੀ ਗਈ ਹੈ ਰਾਤ ਵੇਲੇ, ਫਿਰ ਪੱਥਰਬਾਜ਼ੀ ਹੋਈ ਆ। ਔਰ ਸਵੇਰ ਚੜ੍ਹਦੇ ਸਾਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਨੇ ਕਿ ਇਹ ਵਿਦਿਆਰਥੀ ਸਾਡੇ ਬੱਚੇ ਨੇ, ਅਸੀਂ ਇਹਨਾਂ ਦੇ ਕੇਸਾਂ ਦਾ ਜਿਹੜਾ ਨਿਪਟਾਰਾ ਫਾਸਟ ਟਰੈਕ ਕੋਰਟ ਕਰਦਾ। ਪਰ ਹੁਣ ਜਿਹੜੀ ਖਬਰ ਆ ਰਹੀ ਆ ਉਹ ਲੋਕ ਸਭਾ ਕੰਪਲੈਕਸ ਤੋਂ ਆ ਰਹੀ ਆ। ਲੋਕ ਸਭਾ ਕੰਪਲੈਕਸ ਦੇ ਬਾਹਰ ਇੰਡੀਆ ਅਲਾਇੰਸ ਦੇ ਜਿਹੜੇ ਸੰਸਦ ਮੈਂਬਰ ਨੇ ਰਾਹੁਲ ਗਾਂਧੀ ਦੀ ਅਗਵਾਈ 'ਚ ਉਹ ਇਕੱਠੇ ਹੋ ਗਏ ਨੇ, ਔਰ ਭਾਜਪਾ NDA ਦੇ ਦੂਸਰੇ ਪਾਸੇ ਸੋ ਆਹਮਣੇ ਸਾਹਮਣੇ ਹੁਣ ਸੜਕ ਤੋਂ ਲੈ ਕੇ ਸੰਸਦ ਤੱਕ ਮਚਿਆ ਹੋਇਆ। ਔਰ ਹਰਜੀਤ ਜੀ ਨਾਲ ਦੀ ਨਾਲ ਗੁਰੂ ਦੀਆਂ ਲਾਡਰੀਆਂ ਫੌਜਾਂ ਵੀ ਜੰਤਰ ਮੰਤਰ ਤੇ ਗੱਲ ਪਹੁੰਚੀਆਂ ਸੀ। ਬਹੁਤ ਵੱਡੀ ਗਿਣਤੀ 'ਚ ਨਿਹੰਗ ਸਿੰਘ ਪਹੁੰਚ ਗਏ, ਔਰ ਪੁੱਠਾ ਪੰਗਾ ਉੱਤੇ ਇਹ ਪੈ ਗਿਆ ਕਿ ਉਹਨਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਝਗੜਾ ਪਾ ਲਿਆ। ਸੋ ਕੁੱਲ ਮਿਲਾ ਕੇ ਸਥਿਤੀ ਜਿਹੜੀ ਆ ਇਸ ਵੇਲੇ ਵੱਧ ਤੋਂ ਬਦਤਰ ਹੋਈ ਪਈ ਆ ਦਿੱਲੀ ਸਮੇਤ ਪੂਰੇ ਭਾਰਤ ਦੀ। ਜੀ
1: ਬਿਲਕੁਲ, ਤੇ ਕਹਿੰਦੇ ਪੰਜਾਬ ਦੀ ਫਾਰਮੇਸੀ ਦਾ ਜਿਹੜਾ ਪੇਪਰ ਲੀਕ ਵਿਵਾਦ ਦਾ ਨਵਾਂ ਮੋੜ ਆ ਗਿਆ, ਕੀ ਕਹਿੰਦੇ ਮੰਤਰੀ ਹਰਜੋਤ ਬੈਂਸ ਸਾਹਿਬ?
2: ਜੀ ਬਿਲਕੁਲ, ਹਰਜੋਤ ਪੰਜਾਬ ਦੇ ਸਿੱਖਿਆ ਮੰਤਰੀ ਅੱਜ ਜਾ ਰਹੇ ਜੰਤਰ ਮੰਤਰ ਤੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ 'ਚ ਵੀ ਹਾਲ ਆ, ਉਹ ਕਹਿੰਦੇ ਨਹੀਂ ਇਹ ਪੇਪਰ ਲੀਕ ਨਹੀਂ ਆ, ਪੇਪਰ ਨਕਲ ਦਾ ਮਾਮਲਾ। ਔਰ ਉਹ ਕਹਿੰਦੇ ਇਹ ਪੇਪਰ ਦਾ ਪੇਪਰਾਂ ਦੀ ਨਕਲ ਸਾਡੀ ਸਰਕਾਰ ਦੇ ਮਹਿਕਮੇ ਨੇ ਫੜੀ ਆ। ਔਰ ਨਾਲ ਦੀ ਨਾਲ ਉਹਨਾਂ ਨੇ ਹਜੀ ਜੀ ਇਹ ਆਫਰ ਵੀ ਕਰ ਦਿੱਤੀ ਆ, ਕਹਿੰਦੇ ਜੇ ਮੇਰੇ ਅਸਤੀਫੇ ਨਾਲ ਪੰਜਾਬ ਦਾ ਸਿੱਖਿਆ ਸਟੈਂਡਰਡ ਉੱਚਾ ਹੁੰਦਾ ਤਾਂ ਮੈਂ ਅਸਤੀਫਾ ਦੇਣ ਲਈ ਬਿਲਕੁਲ ਤਿਆਰ ਆ। ਜੀ
1: ਮਾਨ ਸਾਹਿਬ, ਸਰਕਾਰ ਕਹਿੰਦੇ 13,000 ਕਰੋੜ ਦਾ ਕਰਜ਼ਾ ਹੋਰ ਲੈ ਰਹੀ ਹੈ, ਕਮਲਜੀਤ ਭਾਜੀ ਨੂੰ ਇਹ ਵੀ ਨਹੀਂ ਖਬਰ ਪਹੁੰਚਣੀ ਇਹਨਾਂ ਦੇ ਤੱਕ, ਅਤੇ ਹਜੇ ਤਾਂ ਨਾਲੇ ਕਹਿੰਦੇ ਸੀ ਅਸੀਂ 25,000 ਉੱਥੋਂ ਲਿਆਉਣਾ, 20,000 ਉੱਥੋਂ ਲਿਆਉਣਾ, 15,000 ਉੱਥੋਂ ਲੈਣਾ, 5 ਉੱਥੋਂ ਕੱਢ ਲੈਣਾ, ਲਿਆਂਦੇ ਕੱਢ ਕੁੱਢ ਕੇ ਰੇਤੇ ਰੁੱਤੇ ਵਾਲੇ ਕਿ ਨਹੀਂ?
2: ਬਿਲਕੁਲ, ਕੱਲ੍ਹ ਆਪਾਂ ਖਬਰ ਕਰਕੇ ਗਏ ਸੀ ਕਿ ਪਾਵਰ ਕੌਮ ਜਿਹੜਾ ਇੱਕ ਪ੍ਰੋਫਿਟ ਵਾਲਾ ਅਦਾਰਾ ਦੱਸਿਆ ਜਾ ਰਿਹਾ ਸੀ, ਭਗਵੰਤ ਮਾਨ ਜਿਹਦਾ ਨਾਂ ਪਹਿਲਾਂ ਬਿਜਲੀ ਬੋਰਡ ਸੀ, ਉਹ 10,000 ਕਰੋੜ ਦਾ ਸਰਕਾਰ ਤੋਂ ਬਿਨਾਂ ਇੰਡੀਪੈਂਡੈਂਟ ਕਰਜ਼ਾ ਚੱਕਣ ਦੀ ਆਪਾਂ ਕੱਲ੍ਹ ਖਬਰ ਕੀਤੀ ਸੀ। ਹੁਣ ਜਿਹੜੀ ਖਬਰ ਆ ਰਹੀ ਆ ਕਿ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਭਗਵੰਤ ਮਾਨ ਸਰਕਾਰ 13,000 ਕਰੋੜ ਰੁਪਏ ਦਾ ਨਵਾਂ ਕਰਜ਼ਾ, ਜੁਲਾਈ 'ਚ 5,500, ਅਗਸਤ 'ਚ 3,500, ਸਤੰਬਰ ਦੇ ਵਿੱਚ 4,000 ਕਰੋੜ ਦਾ ਨਵਾਂ ਕਰਜ਼ਾ ਚੁੱਕ ਲੈਣਾ।
1: ਕਹਿੰਦੇ ਬੰਦ ਹੋ ਸਕਦੀਆਂ ਪੰਜਾਬ ਦੀਆਂ ਬੀਬੀਆਂ ਦੇ ਮੋਬਾਈਲਾਂ ਤੇ ਹੋਣ ਵਾਲੀ ਟੂੰ ਟੂੰ, ਕਿਉਂ ਕਾਹਤੋਂ ਚਲਾਈ ਕਾਹਤੋਂ ਬੰਦ ਕਰ ਦਿੰਦੇ?
2: ਹਾਈ ਕੋਰਟ 'ਚ ਪਟੀਸ਼ਨ ਪੈ ਗਈ ਹੈ ਭਗਵੰਤ ਮਾਨ ਸਰਕਾਰ ਦੀ, ਬਹੁਤ ਚਰਚਿਤ ਜਿਹੜੀ ਮੁੱਖ ਮੰਤਰੀ ਵਾਂਗੂ ਸਤਿਕਾਰ ਯੋਜਨਾ, ਉੱਥੇ ਅੜਿੱਕਾ ਲੱਗ ਸਕਦਾ, ਬ੍ਰੇਕ ਲੱਗ ਸਕਦੀ ਆ। ਯੋਜਨਾ ਦੇ ਖਿਲਾਫ਼ ਜਿਹੜੀ ਆ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਹੋ ਗਈ ਆ, ਉਹ ਕਹਿੰਦੇ ਨੇ ਕਿ ਯੋਜਨਾ 'ਚ ਜਿਹੜਾ ਫੰਡ ਬੀਬੀਆਂ ਦੇ ਖਾਤਿਆਂ 'ਚ ਆਇਆ ਤੂੰ ਤੂੰ ਹੋਈ ਆ, ਉਹ ਪੰਜਾਬ ਬਿਲਡਿੰਗ ਕੰਸਟਰਕਸ਼ਨ ਵਰਕਰ ਭਲਾਈ ਬੋਰਡ ਦੇ ਫੰਡ 'ਚੋਂ ਦਿੱਤੇ ਗਏ ਪੈਸੇ ਨੇ। ਔਰ ਹਾਈ ਕੋਰਟ ਨੇ ਆਰਡਰ ਕੀਤਾ ਹੋਇਆ ਇਸ ਵਿਭਾਗ 'ਚੋਂ ਕੋਈ ਫੰਡ ਹੋਰ ਕਿਤੇ ਨਹੀਂ ਜਾ ਸਕਦਾ। ਸੋ ਦੇਖਦੇ ਹਾਂ ਹੁਣ ਕਿ ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਕੋਲ ਜਵਾਬ ਜ਼ਰੂਰ ਮੰਗਿਆ, ਹੁਣ ਦੇਖਦੇ ਹਾਂ ਕਿ ਸਰਕਾਰ ਇਸ ਮਾਮਲੇ ਤੇ ਕੀ ਜਵਾਬ ਦਿੰਦੀ ਆ। 1 ਅਗਸਤ ਨੂੰ ਵੀ ਟੂੰ ਟੂੰ ਹੋਣੀ ਆ, ਦੇਖਦੇ ਹਾਂ ਕਿ ਹੁੰਦੀ ਆ ਜਾਂ ਨਹੀਂ। ਜੀ
1: ਸਨੀ ਬਾਈ ਦਾ ਕਰ ਲਿਓ ਸੰਪਰਕ, ਗਰਾਜ ਦੀ ਡੋਰ ਦਾ ਰਿਪੇਅਰ ਦਾ ਕੋਈ ਕੰਮ ਆ, 647-470-1245 'ਤੇ ਸੰਪਰਕ ਕਰ ਲਿਓ। ਤੁਸੀਂ ਅਮਿਸ਼ਨ ਆਪਣੇ ਟਰੱਕਾਂ ਦਾ ਜੜ੍ਹ ਦੇ ਵਿੱਚ ਕਰਾਉਣਾ ਚਾਹੁੰਦੇ ਹੋ ਤਾਂ ਸੇਵਾ ਸਿੱਧੂ ਸਾਹਿਬ ਨਾਲ ਸੰਪਰਕ ਕਰ ਲਿਓ, 647-919-9946 'ਤੇ ਉੱਪਰ ਗੱਲਬਾਤ ਹੋ ਸਕਦੀ ਹੈ। ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਸਿਟੀ ਦੇ ਵਿੱਚ ਕੰਟੇਨਰਾਂ ਦਾ ਕੰਮ ਆ, 416-717-2629, ਅਤੇ ਸਟੀਫਨ ਫਰਨੀਚਰ 905-790-0560, ਤੰਦੂਰੀ ਬਾਜ 905-956-1111, ਦੇਸੀ ਸੈਨੇ ਫਿਲਮ ਤੋਂ ਜਗਦੀਸ਼ ਭਾਜੀ 416-930-1251, ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ 905-799-8877, ਅਤੇ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕਾਂ ਟਰੇਲਿਆਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ 905-459-5533 'ਤੇ ਸੰਪਰਕ ਕਰ ਲਿਓ। 23 ਤਰੀਕ ਨੂੰ 23 ਅਗਸਤ ਨੂੰ ਆਪਣੇ ਕੈਲਡਨ ਦੇ ਵਿੱਚ ਬੱਲੇ ਬੱਲੇ ਫਾਰਮ 'ਤੇ ਆਪਣੇ ਪਿਕਨਿਕ ਆ ਦੂਜੀ, ਤੇ ਉਹਦੇ 'ਚ ਤੁਹਾਨੂੰ ਸਾਰਿਆਂ ਨੂੰ ਸੱਦਾ, ਖੁੱਲ੍ਹਾ ਹੀ ਸੱਦਾ, ਤੁਹਾਡੇ ਘਰ ਦੋ ਮੈਂਬਰ ਆ, ਚਾਰ ਮੈਂਬਰ ਆ, ਤੁਸੀਂ ਕਿਸੇ ਦੋਸਤਾਂ ਮਿੱਤਰਾਂ ਨਾਲ ਆਉਣਾ ਚਾਹੁੰਦੇ ਹੋ, ਆਪਣੇ ਮੰਮੀ ਡੈਡੀ ਨਾਲ ਆਉਣਾ, ਤੁਸੀਂ ਵਾਈਫ ਨਾਲ ਆਉਣਾ, ਭੈਣਾਂ ਨਾਲ ਆਉਣਾ, ਭਰਾਵਾਂ ਨਾਲ ਆਉਣਾ, ਕਿਸੇ ਨਾਲ ਵੀ ਬੱਚਿਆਂ ਨੂੰ ਲੈ ਕੇ ਆਉਣਾ ਨਾਲ, ਅਤੇ ਜ਼ਰੂਰ ਆਉਣਾ। ਅਤੇ 23 ਅਗਸਤ ਸਵੇਰੇ 10-11 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ ਆਪਾਂ ਸਾਰਿਆਂ ਨੇ ਉੱਥੇ ਪ੍ਰੋਗਰਾਮ ਆਪੇ ਆਪਾਂ ਫਿਕਸ ਕਰਨਾ, ਆਪੇ ਖਾਣਾ ਪੀਣਾ, ਅਤੇ ਫਿਰ ਜੋ ਹੋਊਗਾ ਅਤੇ ਲਵਾਂਗੇ ਨਜ਼ਾਰੇ, ਅਤੇ ਨੱਚਣ ਟੱਪਾਂ, ਗੀਤਕਾਰਾਂ ਕਲਾਕਾਰ ਆਪਾਂ ਕਈ ਸੱਦ ਲਏ, ਦੇਖਦੇ ਹਾਂ। ਅਤੇ ਜਿਹਨਾਂ ਜਿਹਨਾਂ ਨੇ ਅੱਜ ਮੈਸੇਜ ਪਾਏ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਮੈਂ ਹੁਣ ਪੜ੍ਹਦਾ ਨਹੀਂ ਗਾ ਨੋ, ਅਤੇ ਪਰਮਿੰਦਰ ਜੀ ਚਲੋ ਥੈਂਕ ਯੂ ਸੋ ਮਚ, ਲਵ ਯੂ, ਮਿਲਦੇ ਹਾਂ ਕੱਲ ਨੂੰ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ, ਕਰਦੇ ਹੋ ਮਾਫ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ, ਕੱਲ ਨੂੰ ਮਿਲਦੀ ਉਮੀਦ ਨਾਲ।
4: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
6: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਮੈਂ ਕਹਿ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
1: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ, ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ, ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ, ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
1: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763, ਯਾਨੀ 416-917-7763।

ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਗੀਤ ਹੈ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਆਪ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ, ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਾ ਲੈ ਕੇ ਮੈਂ ਹਾਜ਼ਰ ਹਾਂ। 6 ਵਜੇ ਤੱਕ ਆਪਾਂ ਗੱਲਾਂ ਬਾਤਾਂ ਜੀ ਕਰਾਂਗੇ, ਕੁਛ ਕੁ ਗੀਤ ਸੰਗੀਤ ਵੀ ਹੈ ਉਹ ਵੀ ਪ੍ਰੋਗਰਾਮ ਦਾ ਸ਼ਿੰਗਾਰ ਬਣਨਗੇ। ਮਨਮੋਹਨ ਵਾਰਿਸ ਭਾਈ ਹੋਣਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ ਤੁਸੀਂ ਸੁਣਿਆ। ਸੋ ਜੇ ਤੁਸੀਂ ਹਜੇ ਤੱਕ ਪੰਜਾਬੀ ਵਿਰਸਾ 2026 ਦੀਆਂ ਟਿਕਟਾਂ ਨਹੀਂ ਲਿੱਤੀਆਂ ਤਾਂ ਜ਼ਰੂਰ ਲੈ ਲਓ। ਇਸ ਸ਼ਨੀਵਾਰ ਨੂੰ ਜੁਲਾਈ 25 2026 ਨੂੰ ਦ ਥੀਏਟਰ ਐਟ ਦ ਗ੍ਰੇਟ ਕਨੇਡੀਅਨ ਟੋਰੋਂਟੋ, ਇਹ ਰੈਕਸਡੇਲ ਅਤੇ ਹਾਈਵੇ 27 ਅਤੇ ਸੱਜੇ ਪਾਸੇ ਜੇ ਆਪਾਂ ਈਸਟ ਵੱਲ ਨੂੰ ਜਾਂਦੇ ਹਾਂ ਅਤੇ ਬਹੁਤ ਹੀ ਖੂਬਸੂਰਤ ਇਹ ਥੀਏਟਰ ਹੈ, ਵੈਨਿਊ ਹੈ। ਅੱਗੇ ਵੀ ਹੈ ਜਿਹੜਾ, ਉੱਥੇ ਕਈ ਵੱਡੇ ਕੌਨਸਰਟ ਹੋਏ ਅਤੇ ਉੱਥੇ ਜਾਣ ਦਾ ਮੌਕਾ ਮਿਲਿਆ। ਬਹੁਤ ਹੀ ਵੋਇਸ ਕੁਆਲਿਟੀ ਵਧੀਆ। ਸੋ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਇਹ ਪੰਜਾਬੀ ਵਿਰਸਾ 2026 ਹੈ ਜਿਹੜਾ ਦੇਖਣਾ ਨਾ ਭੁੱਲਿਓ। ਇਸ ਵਿਰਸੇ ਦਾ ਜਿਹੜਾ ਆ ਕਹਿੰਦੇ ਵੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਅਤੇ ਬਾਅਦ ਦੇ ਵਿੱਚ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਵੀ ਕੀਤਾ ਜਾਵੇਗਾ। ਸੋ ਇਹ ਕੁਛ ਕੁ ਜਿਹੜੇ ਇੱਦਾਂ ਦੇ ਈਵੈਂਟ ਹੁੰਦੇ ਨੇ ਇਹ ਮੀਲ ਪੱਥਰ ਹੈ ਜਿਹੜਾ ਸਥਾਪਿਤ ਕਰ ਦਿੰਦੇ ਨੇ। ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਜੇ ਟਿਕਟਾਂ ਹਜੇ ਨਹੀਂ ਲਿੱਤੀਆਂ ਤਾਂ ਟੀਮ ਫੋਰ ਇੰਟਰਟੇਨਮੈਂਟ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 6467 4 0 0 6 8 6 2 'ਤੇ ਹੈ ਜਿਹੜਾ ਤੁਸੀਂ ਟੀਮ ਫੋਰ ਇੰਟਰਟੇਨਮੈਂਟ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਡੀ ਹੈ ਜਿਹੜੀ ਬਹੁਤ ਸਾਰੀ ਬੱਚਤ ਹੈ ਜਿਹੜੀ ਉਹ ਟਿਕਟਾਂ ਦੇ ਉੱਤੇ ਹੋ ਜਾਵੇਗੀ। ਸੋ ਪੰਜਾਬੀ ਵਿਰਸਾ 2026, ਸੋ ਕੁਝ ਕੁ ਇੱਦਾਂ ਦੇ ਮੈਂ ਹਮੇਸ਼ਾ ਕਹਿੰਦਾ ਸ਼ੋਅ ਆਉਂਦੇ ਨੇ ਜਿੱਥੇ ਹੈ ਜਿਹੜਾ ਪੂਰਾ ਪਰਿਵਾਰ ਬੈਠ ਕੇ ਮਾਣ ਸਕਦਾ ਅਤੇ ਕੁਝ ਨਾ ਕੁਝ ਹੈ ਜਿਹੜਾ ਸਿੱਖ ਕੇ ਆਉਂਦਾ। ਉਹਨਾਂ ਦੇ ਵਿੱਚੋਂ ਇਹ ਇੱਕ ਪੰਜਾਬੀ ਵਿਰਸਾ 2026 ਹੈ ਜਿਸ ਨੂੰ ਖਾਸ ਤੌਰ 'ਤੇ ਪਰਿਵਾਰਾਂ ਨੂੰ, ਪੰਜਾਬੀਆਂ ਨੂੰ ਹਮੇਸ਼ਾ ਬਹੁਤ ਹੀ ਜ਼ਿਆਦਾ ਬੇਸਬਰੀ ਦੇ ਨਾਲ ਇੱਦਾਂ ਦੇ ਕੌਂਸਰਟ ਦੀ ਹੈ ਜਿਹੜੀ ਉਡੀਕ ਰਹਿੰਦੀ ਹੈ। ਸੋ ਕਮਲ ਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ ਤਿੰਨੋਂ ਹੀ ਭਰਾ ਜਿਹੜੇ ਹੈ ਇਹ ਪਰਸੋਂ ਨੂੰ ਆ ਜਿਹੜਾ ਰੌਣਕਾਂ ਲਾਉਣਗੇ। 25 ਜੁਲਾਈ ਦਿਨ ਸ਼ਨੀਵਾਰ ਹੈ। ਸੋ ਇੱਕ ਵਾਰ ਫਿਰ ਟਿਕਟਾਂ ਜੇ ਹਜੇ ਤੱਕ ਨਹੀਂ ਲਈਆਂ ਤਾਂ ਤੁਸੀਂ ਟਿਕਟਾਂ ਲੈਣ ਵਾਸਤੇ 6647 4 6 4 7 4 0 0 6 8 6 2 'ਤੇ ਤੁਸੀਂ ਹਰਜਿੰਦਰ ਭਾਈ ਹੋਣਾ ਦੇ ਨਾਲ ਦੋਸਤੋ ਗੱਲ ਕਰ ਸਕਦੇ ਹੋ। ਆਓ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਇਸ ਵਕਤ ਜਿਹੜਾ ਤਾਪਮਾਨ 13 ਡਿਗਰੀ ਸੈਲਸੀਅਸ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਦਰਜ ਕੀਤਾ ਗਿਆ। ਹਲਕੀ ਹਲਕੀ ਜਿਹੜੀ ਠੰਡੀ ਹੈ, ਠੰਡ ਹੈ ਜਿਹੜੀ, ਉਹ ਹਵਾਵਾਂ ਜਿਹੜੀਆਂ ਨੇ ਉਹ ਮਹਿਸੂਸ ਕਰ ਸਕਦੇ ਹਾਂ ਉਹਨਾਂ ਦੇ ਵਿੱਚ। ਸੋ ਅੱਜ ਪਰ ਦੁਪਹਿਰ ਬਾਅਦ ਟੈਂਪਰੇਚਰ ਹੈ ਜਿਹੜਾ 25 ਡਿਗਰੀ ਨੂੰ ਪਹੁੰਚ ਜਾਵੇਗਾ ਅਤੇ ਫੀਲ ਲਾਈਕ 27 ਡਿਗਰੀ ਹੋਵੇਗਾ। ਤਾਂ ਇਹ ਤਾਂ ਰਿਹਾ ਜੀ ਮੌਸਮ ਦਾ ਹਾਲ ਚਾਲ। ਤੁਹਾਡੇ ਜਿਹੜੇ ਕੁਛ ਕੁ ਖੂਬਸੂਰਤ ਮੈਸੇਜ ਆਏ ਨੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ। ਤੁਸੀਂ ਇਹ ਜਿਹੜਾ ਸਮਾਂ ਕੱਢ ਕੇ ਆ ਮੈਸੇਜ ਸਾਡੇ ਤੱਕ ਘੱਲਦੇ ਹੋ। ਤੇਜੀ ਭਾਅ ਜੀ ਗੁੱਡ ਮਾਰਨਿੰਗ ਜੀ, ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, 32-19 ਵਾਲਿਓ ਸਤਿ ਸ਼੍ਰੀ ਅਕਾਲ, ਗਗਨ ਜੀ ਸਤਿ ਸ਼੍ਰੀ ਅਕਾਲ, ਮਨਦੀਪ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ, ਮਹਿਤਾਬ ਜੀ ਸਤਿ ਸ਼੍ਰੀ ਅਕਾਲ, ਭਾਅ ਜੀ ਸਤਿ ਸ਼੍ਰੀ ਅਕਾਲ, ਪ੍ਰੀਤ ਜੀ ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਸਰ, ਭਾਅ ਜੀ ਵੈਰੀ ਨਾਈਸ, ਥੈਂਕ ਯੂ ਜੀ, ਥੈਂਕ ਯੂ ਭਾਅ ਜੀ, ਅਤੇ ਹਰਮਨ ਜੀ ਬਹੁਤ ਬਹੁਤ ਧੰਨਵਾਦ, ਕੁਝ ਖੂਬਸੂਰਤ ਮੈਸੇਜਸ ਹੈ ਜਿਹੜੇ ਉਹਨਾਂ ਨੇ ਭੇਜੇ ਨੇ। ਕਹਿੰਦੇ ਜਿਹੜਾ ਇਨਸਾਨ ਆਪਣੇ ਕੰਮ ਪ੍ਰਤੀ ਵਫ਼ਾਦਾਰ ਨਹੀਂ ਰਹਿੰਦਾ ਜਾਂ ਲਾਪਰਵਾਹੀ ਵਰਤਦਾ ਹੈ ਉਸ ਇਨਸਾਨ ਦਾ ਮੰਦਰ, ਮਸਜਿਦ ਅਤੇ ਗੁਰਦੁਆਰੇ ਜਾਣਾ ਕਦੇ ਪ੍ਰਵਾਨ ਨਹੀਂ ਹੁੰਦਾ। ਸ਼ਹੀਦ ਆਜ਼ਮ ਚੰਦਰ ਸ਼ੇਖਰ ਆਜ਼ਾਦ ਜੀ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਪ੍ਰਣਾਮ। ਜ਼ਿੰਦਗੀ ਦਾ ਸਬਕ ਹੈ ਦੋਸਤੋ, ਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ, ਚੰਗੇ ਨਹੀਂ ਤਾਂ ਮਾੜੇ ਵੀ ਨਹੀਂ, ਕੋਈ ਹਸਾ ਗਿਆ ਅਤੇ ਕੋਈ ਰੁਲਾ ਗਿਆ, ਚਲੋ ਇੰਨਾ ਹੀ ਕਾਫੀ ਹੈ, ਜਿਹੜਾ ਵੀ ਮਿਲਿਆ ਉਹ ਕੁਝ ਨਾ ਕੁਝ ਸਿਖਾ ਗਿਆ। ਗਿਆਨੀ ਪਿੰਦਰਪਾਲ ਹੋਣਾ ਨੇ ਪੰਜਾਬ ਬਾਬਤ ਕੁਝ ਸਤਰਾਂ ਲਿਖੀਆਂ, ਕਹਿੰਦੇ ਪੰਜਾਬ ਕਹਿੰਦਾ ਆ, ਕੀ ਕਹਿੰਦਾ ਪੰਜਾਬ, ਵਰਦੀਆਂ ਗੋਲੀਆਂ ਸਾਵੇਂ ਖੜ ਜਾਏ ਉਸ ਨੂੰ ਲੋਕ ਪੰਜਾਬ ਕਹਿੰਦੇ ਆ, ਹਰ ਦੁੱਖ ਮੁਸੀਬਤ ਹੱਸ ਗੱਲ ਲਾਵੇ ਜਿਸ ਨੂੰ ਲੋਕ ਅਜ਼ਾਬ ਕਹਿੰਦੇ ਆ, ਸਿਰ ਦੇ ਕੇ ਮਿਲੀ ਸਰਦਾਰੀ ਇਸ ਨੂੰ ਜਿਸ ਨੂੰ ਉੱਚਾ ਖਿਤਾਬ ਕਹਿੰਦੇ ਐ, ਪਿਆਰ ਕੀਤਿਆਂ ਹੋ ਜਾਏ ਸੀਤਲ ਜਿਸ ਨੂੰ ਲੋਕ ਮਹਿਤਾਬ ਕਹਿੰਦੇ ਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵੈਰੀ ਨਾਈਸ। ਅਤੇ ਉੱਥੇ ਹੀ ਹੈ ਰੇਸ਼ਮ ਭਾਅ ਜੀ ਗੁੱਡ ਮਾਰਨਿੰਗ, ਲਖਵਿੰਦਰ ਭਾਅ ਜੀ ਗੁੱਡ ਮਾਰਨਿੰਗ ਜੀ, ਮੁਲਤਾਨੀ ਸਾਹਿਬ ਅਮਰਜੀਤ ਮੁਲਤਾਨੀ ਭਾਅ ਜੀ ਉਹਨਾਂ ਦਾ ਆਇਆ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇ ਪਰਿਵਾਰ ਦੇ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਥੈਂਕ ਯੂ ਭਾਅ ਜੀ, ਥੈਂਕ ਯੂ ਜੀ। ਅਤੇ
1451 ਤੋਂ। ਹਾਂਜੀ ਬਲਜੀਤ ਭਾਅ ਜੀ ਉਹਨਾਂ ਦਾ ਆਇਆ ਮੈਸੇਜ, ਗੁੱਡ ਮੋਰਨਿੰਗ। ਗੁੱਡ ਮੋਰਨਿੰਗ ਸਰ, ਗੁੱਡ ਮੋਰਨਿੰਗ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡੇ ਮੈਸੇਜਸ ਵਾਸਤੇ। ਅਤੇ ਆਓ ਫਿਰ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਦੇ ਉੱਤੇ ਹੈ ਜਿਹੜਾ ਮੈਂ ਝਾਤ ਪਾਵਾਂਗਾ, ਅਤੇ ਉਸ ਤੋਂ ਬਾਅਦ ਇੱਕ ਦੋ ਸਟੋਰੀਜ਼ ਹੈ ਜਿਹੜੀਆਂ ਉਹ ਕਵਰ ਕਰਾਂਗਾ। ਆਓ ਫਿਰ ਹੁਣ ਬਣਾਉਂਦੇ ਹਾਂ ਪ੍ਰੋਗਰਾਮ ਦਾ ਥੋੜ੍ਹਾ ਜਿਹਾ ਮੂਡ। ਬਗਾਵਤਾਂ ਕਹਿੰਦੇ, ਇਹ ਬਗਾਵਤਾਂ ਇਹ ਜੋ ਜੰਤਰ ਮੰਤਰ ਦੇ ਉੱਤੇ ਹੈ ਜਿਹੜਾ ਹੁਣ ਤੱਕ ਵਾਪਰਿਆ ਆ, ਉਸ ਨੂੰ ਲੈ ਕੇ ਇਹ ਕਹਿ ਲਓ ਵੀ 17 ਜਿਹੜੀਆਂ ਢੁੱਕਦੀਆਂ ਨੇ, ਕੁਲਵੀਰ ਭਾਅ ਜੀ ਹੋਣਾਂ ਨੇ ਲਿਖੀਆਂ ਇਹ 17। ਛੱਤਰੀ ਹੈ ਨਾਲ ਨਾ ਬਾਰਿਸ਼ਾਂ ਰੁਕਦੀਆਂ ਨੇ, ਛੱਤਰੀਆਂ ਨਾਲ ਨਾ ਬਾਰਿਸ਼ਾਂ ਰੁਕਦੀਆਂ, ਨਾ ਧੱਕੇ ਨਾਲ ਤੂਫਾਨ ਨਾ ਥੰਮ ਹੁੰਦੇ, ਕੁੱਜਿਆਂ ਵਿੱਚ ਸਮੁੰਦਰ ਨਾ ਕੈਦ ਹੋਵਨ, ਹੜ ਨੱਕਿਆਂ ਨਾਲ ਨਾ ਬੰਨ ਹੁੰਦੇ, ਪਿਆਰ ਨਾਲ ਤਾਂ ਭਾਵੇਂ ਕੋਈ ਜਾਨ ਲੈ ਲੇ, ਧੱਕੇ ਨਾਲ ਨੀ ਫੈਸਲੇ ਮਨ ਹੁੰਦੇ, ਲੱਖ ਮਸਲੇ ਹੋਣ ਬਗਾਵਤਾਂ ਦੇ ਆਖਰ ਟੇਬਲਾਂ ਦੇ ਉੱਤੇ ਹੀ ਡਨ ਹੁੰਦੇ, ਸਰਬੰਸ ਪੈਂਦਾ ਆ ਵਾਰਨਾ ਅਣਖ ਬਦਲੇ, ਗੱਲਾਂ ਨਾਲ ਨੀ ਕੌਮਾਂ ਦੇ ਕੰਮ ਹੁੰਦੇ, ਉਹੀ ਜਿੱਤਦੇ ਬਾਜੀਆਂ ਆਖਰਾਂ ਨੂੰ, ਕੁਲਵੀਰ ਜਿਨ੍ਹਾਂ ਦੀ ਹਿੱਕ ਵਿੱਚ ਦਮ ਹੁੰਦੇ। ਹੱਕਾਂ ਦੀ ਲੜਾਈ ਲਈ ਲੜੋ, ਲੜ ਨਹੀਂ ਸਕਦੇ ਤਾਂ ਬੋਲੋ, ਬੋਲ ਨਹੀਂ ਸਕਦੇ ਤਾਂ ਲਿਖੋ, ਲਿਖ ਨਹੀਂ ਸਕਦੇ ਤਾਂ ਸਾਥ ਦਿਓ, ਸਾਥ ਵੀ ਨਹੀਂ ਦੇ ਸਕਦੇ ਤਾਂ ਜੋ ਲਿਖ ਅਤੇ ਬੋਲ ਰਿਹਾ ਹੈ ਉਸ ਨੂੰ ਹੌਸਲਾ ਦਿਓ, ਇਹ ਵੀ ਨਹੀਂ ਕਰ ਸਕਦੇ ਤਾਂ ਕਿਸੇ ਦਾ ਮਨੋਬਲ ਨਾ ਤੋੜੋ, ਕਿਉਂਕਿ ਕਿਤੇ ਨਾ ਕਿਤੇ ਤੁਹਾਡੇ ਹੱਕਾਂ ਦੀ ਲੜਾਈ ਲੜ ਰਿਹਾ ਹੁੰਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਦੋਸਤੋ, ਕੁਛ ਕੁ ਜਿਹੜੀਆਂ ਹੈਡਲਾਈਨਸ ਆ ਉੱਥੋਂ ਦੀ ਮੈਂ ਸ਼ੁਰੂਆਤ ਕਰਦਾ। ਕੱਲ੍ਹ ਜਿਹੜੀ ਇੱਕ ਰਿਪੋਰਟ ਵੀ ਆਈ, ਇਹਦੇ 'ਤੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਵੀ ਪਾ ਸਕਦੇ ਹੋ। ਮੈਂ ਤਾਂ ਜੋ ਸਟੈਟ ਕੈਨੇਡਾ ਦੀਆਂ ਰਿਪੋਰਟਾਂ ਜਾਂ ਵੱਖ ਵੱਖ ਹੋਰ ਰਿਪੋਰਟਾਂ ਪ੍ਰਕਾਸ਼ਿਤ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝ ਪਾਉਂਦਾ, ਪਰ ਗਰਾਊਂਡ ਰਿਐਲਿਟੀ ਹੈ ਜਿਹੜੀ ਉਸ ਤੋਂ ਤੁਸੀਂ ਸਾਰੇ ਵਾਕਫ ਕਰਾ ਦਿੰਦੇ ਹੋ ਵੀ ਭਾਈ ਗਰਾਊਂਡ ਰਿਐਲਿਟੀ ਤਾਂ ਇਹ ਕਹਿ ਰਹੀ ਹੈ ਵੀ ਇਹ ਰਿਪੋਰਟਾਂ ਕਿੰਨੀਆਂ ਕੁ ਸੱਚੀਆਂ ਨੇ ਜਾਂ ਕਿੰਨੀਆਂ ਕੁ ਖਰੀਆਂ ਨੇ। ਸਟੈਟ ਕੈਨੇਡਾ ਵੱਲੋਂ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਮੁਤਾਬਕ 2025 ਦੇ ਵਿੱਚ ਕੈਨੇਡਾ ਦੀ ਕੁੱਲ ਅਪਰਾਧ ਦਰ, ਕ੍ਰਾਈਮ ਸਿਵਿਲਟੀ ਇੰਡੈਕਸ ਜਿਹਨੂੰ CSI ਵੀ ਕਿਹਾ ਜਾਂਦਾ, ਦੋਵਾਂ ਦੇ ਵਿੱਚ ਕਮੀ ਦਰਜ ਕੀਤੀ ਗਈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਅਪਰਾਧ ਦੀ ਗੰਭੀਰਤਾ ਦੇ ਵਿੱਚ ਥੱਲ ਵੇਖਣ ਨੂੰ ਮਿਲੀ ਹੈ। ਰਿਪੋਰਟ ਦੇ ਅਨੁਸਾਰ ਕ੍ਰਾਈਮ ਸਿਵਿਲਟੀ ਇੰਡੈਕਸ ਵਿੱਚ 5% ਦੀ ਕਮੀ ਆਈ ਹੈ। ਕੁੱਲ ਪੁਲਿਸ ਦਰਜ ਅਪਰਾਧਾਂ ਦੀ ਦਰ ਵੀ 2% ਘਟੀ ਹੋਈ ਹੈ। ਇਸ ਕਮੀ ਦਾ ਸਭ ਤੋਂ ਵੱਡਾ ਕਾਰਨ ਘਰਾਂ ਅਤੇ ਕਾਰੋਬਾਰਾਂ ਦੇ ਵਿੱਚ ਜਿਹੜਾ ਬ੍ਰੇਕ ਐਂਡ ਐਂਟਰ ਦੇ ਮਾਮਲੇ ਸੀਗੇ ਉਹਨਾਂ ਦੇ ਵਿੱਚ ਲਗਾਤਾਰ ਕਹਿੰਦੇ ਤੀਜੇ ਸਾਲ ਗਿਰਾਵਟ ਰਹੀ। ਹਾਲਾਂਕਿ ਇੱਕ ਚਿੰਤਾਜਨਕ ਗੱਲ ਵੀ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ। ਰਿਪੋਰਟ ਦੇ ਨਾਲ ਨਾਲ ਜਾਰੀ ਹੋਰ ਅੰਕੜਿਆਂ ਅਨੁਸਾਰ ਜਿਹੜੇ ਇਮੀਗ੍ਰੈਂਟਸ ਨੇ ਜਾਂ ਫਿਰ ਨਿਊ ਕਮਰਸ ਨੇ, ਨਵੇਂ ਆਏ ਲੋਕ ਨੇ, ਉਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਨਫ਼ਰਤੀ ਅਪਰਾਧ ਜਾਂ ਹੇਟ ਕ੍ਰਾਈਮ ਕਹਿ ਲਈਏ ਵਿੱਚ ਵਾਧਾ ਦਰਜ ਕੀਤਾ ਗਿਆ। ਇਸ ਦਾ ਮਤਲਬ ਇਹ ਹੈ ਵੀ ਭਾਵੇਂ ਕੁੱਲ ਅਪਰਾਧ ਘਟੇ ਨੇ ਪਰ ਸਮਾਜ ਦੇ ਵਿੱਚ ਕੁਝ ਵਰਗ ਜਾਂ ਕੁਝ ਕੁ ਸ਼ਰਾਰਤੀ ਅਨਸਰ ਅਜੇ ਵੀ ਨਫ਼ਰਤ ਅਤੇ ਭੇਦਭਾਵ ਫੈਲਾਉਣ ਦਾ ਕੰਮ ਕਰ ਰਹੇ ਨੇ। ਸੋ ਇਹ ਜਿਹੜੀ ਹੈ ਰਿਪੋਰਟ ਦੇ ਵਿੱਚ ਇਹ ਸਭ ਕੁਝ ਦੋਸਤੋ ਖੁਲਾਸਾ ਹੋਇਆ। ਹੁਣ ਸਵਾਲ ਹੈ ਜਿਹੜਾ ਇਹ ਆ ਜਾਂਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਅਪਰਾਧ ਹੈ ਜਿਹੜਾ ਉਹ ਘਟਿਆ ਹੈ, ਜਾਂ ਫਿਰ ਇਹ ਦੱਸ ਸਕਦੇ ਹੋ ਵੀ ਭਾਈ ਵਧੀਆ ਸਾਨੂੰ ਲੱਗਦਾ ਘਟਿਆ ਤਾਂ ਲੱਗਦਾ ਨਹੀਂ, ਕਿ ਜੋ ਸਟੈਟ ਕੈਨੇਡਾ ਦੇ ਹੁਣ ਤੱਕ ਦੇ ਅੰਕੜੇ ਹੈ ਇਹ ਲੋਕਾਂ ਦੀ ਅਸਲ ਸੁਰੱਖਿਆ ਦੀ ਭਾਵਨਾ ਨੂੰ ਦਰਸਾਉਂਦੇ, ਜਾਂ ਤੁਹਾਨੂੰ ਲੱਗਦਾ ਹੈ ਕਿ ਲੋਕ ਅਜੇ ਵੀ ਪਹਿਲਾਂ ਨਾਲੋਂ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੇ ਹਨ। ਨਫ਼ਰਤੀ ਅਪਰਾਧ ਜਿਹੜੇ ਹੈ ਵੱਧ ਰਹੇ ਨੇ। ਪਿੱਛੇ ਜੇ ਇੱਕ ਜਿੰਮ ਦੀ ਵੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ, ਜਿਹੜੇ ਇਹ ਨਫ਼ਰਤੀ ਹੇਟ ਕ੍ਰਾਈਮ ਦੇ ਵਰਗੇ ਅਪਰਾਧ ਹੈ ਜਿਹੜੇ ਉਹਨਾਂ ਨੂੰ ਰੋਕਣ ਲਈ ਸਰਕਾਰ ਅਤੇ ਸਮਾਜ ਨੂੰ ਹੋਰ ਕਿਹੜੇ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ। ਸੋ ਦੋਸਤੋ, ਇੱਕ ਤਾਂ ਇਹ ਰਿਪੋਰਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਅਤੇ ਇੱਕ ਜਿਹੜੀ ਰਿਪੋਰਟ ਹੋਰ ਆਈ ਸੀਗੀ ਇਹ ਮੈਂ ਕਰ ਨਹੀਂ ਸਕਿਆ, ਕੱਲ੍ਹ ਕਰਨਾ ਚਾਹੁੰਦਾ ਸੀਗਾ। ਇਹ ਰਿਪੋਰਟ ਕਹਿ ਲਓ ਜਾਂ ਸਰਵੇਖਣ ਕਹਿ ਲਓ, ਖੋਜ ਕਹਿ ਲਓ, ਉਹਦੇ ਵਿੱਚ ਸਾਹਮਣੇ ਆਇਆ ਵੀ ਜੋ ਲੋਕ ਮੱਧ ਉਮਰ ਮਤਲਬ ਮਿਡਲ ਏਜ ਦੇ ਵਿੱਚ ਬਹੁਤ ਜ਼ਿਆਦਾ TV ਦੇਖਦੇ ਨੇ ਉਹਨਾਂ ਦੇ ਦਿਮਾਗ ਦੇ ਕੁਝ ਹਿੱਸਿਆਂ ਦਾ ਆਕਾਰ ਹੈ ਜਿਹੜਾ ਉਹ ਛੋਟਾ ਹੋ ਸਕਦਾ।
ਇਹ ਹਿੱਸਾ ਜਿਹੜਾ ਆ ਯਾਦਦਾਸ਼ਤ ਸੋਚਣ ਦੀ ਸਮਰੱਥਾ ਅਤੇ ਫੈਸਲੇ ਲੈਣ ਦੇ ਨਾਲ ਸੰਬੰਧਿਤ ਨਾ ਇਹ ਵਾਲਾ ਹਿੱਸਾ ਉਹ ਸੁੰਗੜ ਸਕਦਾ ਜੇ ਤੁਸੀਂ ਜ਼ਿਆਦਾ ਟੀਵੀ ਦੇਖਦੇ ਹੋ। ਇਹ ਖੋਜ ਇਹ ਵਿਗਿਆਨੀ ਆ ਜਿਹੜੇ ਉਹਨਾਂ ਨੇ ਆਪਣੀਆਂ ਖੋਜਾਂ ਦੇ ਵਿੱਚ ਦੱਸਿਆ ਅਤੇ ਖੋਜਕਰਤਾਵਾਂ ਨੇ ਲਗਭਗ 1700 ਲੋਕ ਆ ਜਿਹੜੇ ਉਹਨਾਂ ਦਾ ਲੰਬੇ ਸਮੇਂ ਦਾ ਡਾਟਾ ਅਤੇ ਬਾਅਦ ਦੇ ਵਿੱਚ ਕੀਤੇ ਦਿਮਾਗ ਦੇ MRI ਸਕੈਨਾਂ ਦਾ ਅਧਿਐਨ ਕੀਤਾ। ਖੋਜ ਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਸਿਰਫ ਲੰਮਾ ਸਮਾਂ ਬੈਠਣਾ ਹੀ ਮੁੱਖ ਕਾਰਨ ਨਹੀਂ ਹੈ ਟੀਵੀ ਦੇ ਅੱਗੇ, ਹੋਰ ਬੈਠ ਕੇ ਕੀਤੀਆਂ ਜਾਣ ਵਾਲੀਆਂ ਜਿਹੜੀਆਂ ਗਤੀਵਿਧੀਆਂ ਦੇ ਨਾਲ ਮੁਕਾਬਲੇ ਬਹੁਤ ਜ਼ਿਆਦਾ ਟੀਵੀ ਦੇਖਣ ਨਾਲ ਜਿਹੜਾ ਦਿਮਾਗ ਦੇ ਵਿੱਚ ਇਹ ਤਬਦੀਲੀਆਂ ਵੱਧ ਦਿਖਾਈ ਦਿੰਦੀਆਂ ਨੇ। ਹੁਣ ਕਹਿੰਦੇ ਨਾ ਵੀ ਸਿਟਿੰਗ ਜੋਬ ਜਿਹੜੀ ਆਫਿਸ ਦੇ ਵਿੱਚ ਕਰਦੇ ਨੇ, ਕਹਿੰਦੇ ਉਹ ਕਾਰਨ ਨਹੀਂ ਹੈਗਾ, ਉਹ ਸਿਟਿੰਗ ਜੋਬ ਜਿਹੜੇ ਕਰਦੇ ਆ ਉਹਨਾਂ ਦਾ ਵੀ ਹਜੇ ਦਿਮਾਗ ਹੈ ਜਿਹੜਾ ਤੰਦਰੁਸਤ ਰਹਿੰਦਾ, ਪਰ ਜਿਹੜੇ ਜ਼ਿਆਦਾ ਸਮਾਂ ਟੀਵੀ ਦੇ ਅੱਗੇ ਬਤੀਤ ਕਰਦੇ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਜਿਹੜਾ ਪੋਰਸ਼ਨ ਹੈ ਸੁੰਗੜਿਆ ਹੋਇਆ ਜਿਹੜਾ MRI ਦੇ ਵਿੱਚ ਆਇਆ। ਹਾਲਾਂਕਿ ਇਹ ਇੱਕ ਨਿਰੀਖਣ ਹੈ, ਆਧਾਰਿਤ ਅਧਿਐਨ ਹੈ, ਇਸ ਲਈ ਇਹ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਵੀ ਟੀਵੀ ਦੇਖਣ ਨਾਲ ਇਹ ਤਬਦੀਲੀਆਂ ਹੁੰਦੀਆਂ। ਮਾਹਿਰਾਂ ਦਾ ਕਹਿਣਾ ਕਿ ਲੰਬੇ ਸਮੇਂ ਤੱਕ ਲਗਾਤਾਰ ਟੀਵੀ ਦੇਖਣ ਦੀ ਬਜਾਏ ਵਿਚਕਾਰ ਉੱਠ ਕੇ ਤੁਰਨਾ, ਕਸਰਤ ਕਰਨਾ, ਕਿਤਾਬਾਂ ਪੜ੍ਹਨਾ, ਨਵੀਆਂ ਚੀਜ਼ਾਂ ਸਿੱਖਣੀਆਂ ਅਤੇ ਦਿਮਾਗ ਨੂੰ ਸਰਗਰਮ ਰੱਖਣ ਵਾਲੀਆਂ ਗਤੀਵਿਧੀਆਂ ਕਰਨਾ ਉਹ ਫਾਇਦੇਮੰਦ ਹੈ ਜਿਹੜਾ ਉਹ ਹੋ ਸਕਦਾ ਹੈ। ਹੁਣ ਫਿਰ ਇੱਥੇ ਇਹੀ ਸਵਾਲ ਆ ਜਾਂਦੇ ਹੈ ਵੀ ਇੱਕ ਦਿਨ ਦੇ ਵਿੱਚ ਔਸਤਨ ਐਵਰੇਜ ਆ ਜਿਹੜਾ ਕਿੰਨੇ ਘੰਟੇ TV ਜਾਂ OTT ਪਲੈਟਫੋਰਮ ਹੈ ਜਿਹੜਾ ਉਹ ਤੁਸੀਂ ਦੇਖਦੇ ਹੋ। ਕੀ ਤੁਸੀਂ ਆਪਣੇ ਆਪ ਦੇ ਵਿੱਚ ਸਮੇਂ ਦੇ ਨਾਲ ਜਿਹੜਾ ਇਹ ਚੇਂਜਸ ਪਾਈਆਂ, ਜਾਂ ਫਿਰ ਤੁਸੀਂ ਆਲੇ ਦੁਆਲੇ ਜਿਹੜਾ ਇਹ ਮਹਿਸੂਸ ਕੀਤਾ ਵੀ ਜਿਹੜੇ TV ਵੱਧ ਦੇਖਦੇ ਪਏ ਨੇ ਉਹਨਾਂ ਦੀ ਯਾਦਦਾਸ਼ਤ ਜਾਂ ਫਿਰ ਉਹ ਕਈ ਚੀਜ਼ਾਂ ਜਿਹੜੀਆਂ ਨੇ ਉਹ ਭੁੱਲਦੇ ਨੇ? ਕੀ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਸਕਰੀਨ ਟਾਈਮ ਤੁਹਾਡੀ ਯਾਦਦਾਸ਼ਤ ਜਾਂ ਧਿਆਨ 'ਤੇ ਆ ਜਿਹੜਾ ਅਸਰ ਪਾਉਂਦਾ? ਸੋ ਇਹ ਕੁਝ ਕੁ ਸਵਾਲ ਹੈ ਜਿਹੜੇ ਨਾਲ ਆ ਜਿਹੜੇ ਆ ਜਾਂਦੇ ਨੇ ਜਦੋਂ ਵੀ ਇੱਦਾਂ ਦੀਆਂ ਖੋਜਾਂ ਹੁੰਦੀਆਂ ਨੇ ਜਾਂ ਸਰਵੇ ਹੁੰਦੇ ਨੇ ਜਾਂ ਰਿਪੋਰਟਾਂ ਆਉਂਦੀਆਂ ਨੇ। ਸੋ ਦੋ ਆ ਜਿਹੜੀਆਂ ਮੈਂ ਇਹ ਰਿਪੋਰਟਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ, ਇੱਕ ਰਿਪੋਰਟ ਹੈ ਅਤੇ ਦੂਜੀ ਖੋਜ ਹੈ। ਸੋ ਉਹਦੇ 'ਤੇ ਤੁਸੀਂ ਕੋਈ ਆਪਣੇ ਵਿਚਾਰ ਦੇਣੇ ਆ ਅਤੇ ਨੰਬਰ 905-673-3337 'ਤੇ ਕਰ ਸਕਦੇ ਹੋ। ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਪੁਲਿਸ ਭ੍ਰਿਸ਼ਟਾਚਾਰ ਅਤੇ ਔਰਗਨਾਈਜ਼ਡ ਕ੍ਰਾਈਮ ਦੇ ਨਾਲ ਜੁੜਿਆ ਪ੍ਰੋਜੈਕਟ ਸਾਊਥ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕੁਝ ਦੋਸ਼ੀਆਂ ਵਿਰੁੱਧ ਲਗਾਏ ਗਏ ਚਾਰਜਾਂ ਦੀ ਗਿਣਤੀ ਹੈ ਜਿਹੜੀ ਉਹ ਘਟਾ ਦਿੱਤੀ ਗਈ ਹੈ, ਕਿਉਂਕਿ ਕੇਸ ਹੈ ਜਿਹੜਾ ਕਹਿੰਦੇ ਹੁਣ ਸੁਪੀਰੀਅਰ ਕੋਰਟ ਦੇ ਵਿੱਚ ਅੱਗੇ ਵੱਧ ਰਿਹਾ। ਯਾਦ ਰਹੇ ਕਿ ਇਸ ਜਾਂਚ ਦੇ ਵਿੱਚ 7 ਟੋਰੋਂਟੋ ਪੁਲਿਸ ਅਧਿਕਾਰੀ, ਇੱਕ ਸਾਬਕਾ ਪੁਲਿਸ ਕਾਂਸਟੇਬਲ ਅਤੇ ਹੋਰ ਕਈ ਲੋਕਾਂ ਸਮੇਤ ਕੁੱਲ 27 ਸ਼ੱਕੀ ਵਿਅਕਤੀਆਂ 'ਤੇ ਰਿਸ਼ਵਤਖੋਰੀ, ਨਸ਼ਾ ਤਸਕਰੀ, ਕਤਲ ਦੀ ਸਾਜਿਸ਼ ਅਤੇ ਗੁਪਤ ਪੁਲਿਸ ਜਾਣਕਾਰੀ ਅਪਰਾਧੀਆਂ ਤੱਕ ਪਹੁੰਚਾਉਣ ਵਰਗੇ ਗੰਭੀਰ ਦੋਸ਼ ਹੈ ਜਿਹੜੇ ਉਹ ਲਗਾਏ ਗਏ ਸਨ। ਹੁਣ ਅਦਾਲਤੀ ਰਿਕਾਰਡਾਂ ਮੁਤਾਬਕ ਟੋਰੋਂਟੋ ਪੁਲਿਸ ਦੇ ਜਿਹੜੇ ਕਾਂਸਟੇਬਲ ਹੈ ਤਿਮੋਥੀ ਵਿਰੁੱਧ ਪਹਿਲਾਂ 17 ਚਾਰਜ ਸਨ, ਹੁਣ ਉਹ ਘਟਾ ਕੇ 10 ਰਹਿ ਗਏ ਨੇ। ਇਸੇ ਤਰ੍ਹਾਂ ਮੁੱਖ ਦੋਸ਼ੀਆਂ ਦੇ ਵਿੱਚੋਂ ਬ੍ਰਾਇਨ ਦਾ ਕੋਸਟਾ ਵਿਰੁੱਧ ਵੀ ਕੁਝ ਚਾਰਜ ਹੁਣ ਅਦਾਲਤੀ ਸੂਚੀ ਦੇ ਵਿੱਚੋਂ ਹਟਾ ਲਏ ਗਏ ਨੇ। ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਵੀ ਉਹ ਬਰੀ ਹੋ ਗਏ ਨੇ। ਕਾਨੂੰਨੀ ਮਾਹਿਰਾਂ ਅਨੁਸਾਰ ਵੱਡੇ ਅਤੇ ਜਟਿਲ ਜਿਹੜੇ ਮਾਮਲੇ ਹੈ ਉਹਨਾਂ ਦੇ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਅਕਸਰ ਸਬੂਤਾਂ ਦੇ ਆਧਾਰ 'ਤੇ ਚਾਰਜਾਂ ਨੂੰ ਘਟਾ ਕੇ ਜਾਂ ਦੁਬਾਰਾ ਉਹਨਾਂ ਨੂੰ ਐਡ ਕਰਦੇ ਹਨ ਤਾਂ ਜੋ ਮੁਕੱਦਮਾ ਜਿਹੜਾ ਆ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਸਕੇ। ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ ਹੈ ਜਿਹੜੀ ਉਹ ਸਪਤੰਬਰ ਦੇ ਵਿੱਚ ਹੋਵੇਗੀ। ਸੋ ਇਹੀ ਪ੍ਰੋਜੈਕਟ ਸਾਊਥ ਹੈ, ਉਹਨੇ ਬਹੁਤ ਹੈ ਜਿਹੜਾ ਤੁਸੀਂ ਦੇਖੋ ਪਿੱਛੇ ਜੇ ਹਾਹਾਕਾਰ ਹੈ ਜਿਹੜਾ ਉਹ ਮਚਾਇਆ ਸੀਗਾ। ਕੀ ਇਹ ਲੱਗਦਾ ਵੀ ਜਦੋਂ ਪੁਲਿਸ ਅਧਿਕਾਰੀਆਂ 'ਤੇ ਹੀ ਭ੍ਰਿਸ਼ਟਾਚਾਰ ਜਾਂ ਕਰਪਸ਼ਨ ਦੇ ਦੋਸ਼ ਲੱਗਦੇ ਨੇ ਤਾਂ ਲੋਕਾਂ ਦਾ ਜਿਹੜਾ ਕਾਨੂੰਨ ਅਤੇ ਭਰੋਸਾ ਜਿਹੜਾ ਪ੍ਰਭਾਵਿਤ ਹੁੰਦਾ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਇੱਥੇ ਦੇ ਜੋ ਲਾਅ ਐਂਡ ਆਰਡਰ ਹੈ ਉਹ ਹੈ ਜਿਹੜਾ ਇੱਦਾਂ ਦੇ ਕੁਛ ਕਰਪਟਡ ਲੋਕ ਹੈ ਉਹਨਾਂ ਨੂੰ ਮਿਸਾਲੀਆਂ ਸਜ਼ਾ ਦਿੰਦੇ ਨੇ ਜਿਸ ਦੇ ਨਾਲ ਲੋਕਾਂ ਦਾ ਕਾਨੂੰਨ 'ਤੇ, ਲਾਅ ਐਂਡ ਆਰਡਰ 'ਤੇ ਜਾਂ ਪੁਲਿਸ ਪ੍ਰਸ਼ਾਸਨ 'ਤੇ ਭਰੋਸਾ ਜਿਹੜਾ ਉਹ ਬਰਕਰਾਰ ਰਹਿੰਦਾ ਹੈ। ਟੋਰੋਂਟੋ ਦੇ ਵਿੱਚ ਇੱਕ ਵਿਵਾਦਿਤ ਡਿਵੈਲਪਰ ਹੈ ਮੌਡ ਸਿਟੀ ਨੂੰ ਲੈ ਕੇ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਭਾਵੇਂ ਕੰਪਨੀ ਖਿਲਾਫ ਟੋਰੋਂਟੋ ਦੇ ਵਿੱਚ 9 ਵੱਖ-ਵੱਖ ਜਾਂਚਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਪਰ ਫਿਰ ਵੀ ਸਿਟੀ ਦੇ ਕਮੇਟੀ ਆਫ ਐਡਜਸਟਮੈਂਟ ਨੇ ਉਹਨਾਂ ਦੀ ਇੱਕ ਨਵੀਂ ਯੋਜਨਾ ਲਈ ਮਾਈਨਰ ਵੇਰੀਅੰਸ, ਜਿਹਨੂੰ ਆਪਾਂ ਜ਼ੋਨਿੰਗ ਦੇ ਨਿਯਮਾਂ ਦੇ ਵਿੱਚ ਛੋਟ
ਕਹਿ ਦਿੰਦੇ ਹਾਂ ਮਾਈਨਰ ਵੇਰੀਅੰਸ, ਉਹਨੂੰ ਮਨਜ਼ੂਰ ਕਰ ਦਿੱਤਾ। ਇਸ ਮਨਜ਼ੂਰੀ ਨੂੰ ਲੈ ਕੇ ਡਿਵੈਲਪਰ ਨੂੰ ਇੱਕ ਮਲਟੀਪਲੈਕਸ ਅਤੇ ਗਾਰਡਨ ਸੂਈਟ ਬਣਾਉਣ ਦਾ ਰਸਤਾ ਮਿਲ ਗਿਆ ਦੋਸਤੋ। ਇਸ ਫੈਸਲੇ ਦਾ ਜਿਹੜੇ ਸਥਾਨਕ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਜਦੋਂ ਡਿਵੈਲਪਰ ਉਹਦੀਆਂ ਗਤੀਵਿਧੀਆਂ ਬਾਰੇ ਪਹਿਲਾਂ ਹੀ ਜਾਂਚਾਂ ਚੱਲ ਰਹੀਆਂ ਨੇ ਤਾਂ ਨਵੀਆਂ ਜਿਹੜੀਆਂ ਮਨਜ਼ੂਰੀਆਂ ਦੇਣ ਨਾਲ ਲੋਕਾਂ ਦਾ ਜਿਹੜਾ ਨਗਰ ਪ੍ਰਸ਼ਾਸਨ ਹੈ ਮਿਊਂਸੀਪਲ ਹੈ ਉਹਨਾਂ 'ਤੇ ਭਰੋਸਾ ਘੱਟ ਸਕਦਾ। ਰਹਿਣ ਵਾਲਿਆਂ ਨੇ ਕਿਹਾ ਵੀ ਜਾਂਚ ਜਿਹੜੀਆਂ ਹੋ ਰਹੀਆਂ ਉਹਨਾਂ ਦੇ ਨਤੀਜੇ ਆਉਣ ਤੱਕ ਐਸੀਆਂ ਅਰਜ਼ੀਆਂ ਅਤੇ ਫੈਸਲੇ ਆ ਜਿਹੜੇ ਉਹ ਰੋਕੇ ਜਾਣੇ ਚਾਹੀਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਗਿਆਨੀ ਬੁਢਾਪੇ ਦੀ ਪ੍ਰਕਿਰਿਆ ਨੂੰ ਸਮਝਣ ਅਤੇ ਇਸ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਅਹਿਮ ਖੋਜ ਕਰ ਰਹੇ ਹਨ। ਸੋ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿਹਨੂੰ UBC ਦੇ ਐਡਵਿਨ ਲਿਓਂਗ ਸੈਂਟਰ ਫੋਰ ਹੈਲਦੀ ਏਜਿੰਗ ਦੇ ਖੋਜਕਰਤਾ ਇਹ ਪਤਾ ਲਗਾ ਰਹੇ ਨੇ ਕਿ ਕੁਝ ਲੋਕ ਹੈ ਜਿਹੜੇ ਉਹ 80-90 ਜਾਂ 100 ਸਾਲ ਦੀ ਉਮਰ ਵਿੱਚ ਵੀ ਕਿਵੇਂ ਤੰਦਰੁਸਤ ਅਤੇ ਸਰਗਰਮ ਰਹਿੰਦੇ ਨੇ। ਤੁਸੀਂ ਦੇਖਿਆ ਹੋਣਾ ਕਈ ਹੈ ਜਿਹੜੇ ਜਿਹੜੇ ਮਤਲਬ ਐਨ ਓਲਡ ਲੋਕ ਹੁੰਦੇ ਨੇ, ਹਾਂਜੀ, ਅਤੇ ਉਹਨਾਂ ਉਹ ਬੜੇ ਫੁਰਤੀਲੇ ਹੁੰਦੇ ਨੇ, ਹਰ ਇੱਕ ਤਰ੍ਹਾਂ ਦੀ ਜਾਣਕਾਰੀ ਰੱਖਦੇ ਨੇ। ਸੋ ਕਈ ਜਿਹੜੇ ਖੋਜਕਰਤਾ ਉਹਨਾਂ ਦੇ ਉੱਤੇ ਖੋਜਾਂ ਕਰ ਰਹੇ ਨੇ ਵੀ ਉਹ ਇੰਨੀ ਵੱਡੀ ਉਮਰ ਦੇ ਵਿੱਚ ਵੀ ਇੰਨੇ ਐਕਟਿਵ ਹੈ ਜਿਹੜੇ ਕਿੱਦਾਂ ਰਹਿੰਦੇ ਨੇ, ਕੀ ਉਹਨਾਂ ਦਾ ਲਾਈਫ ਸਟਾਈਲ ਹੈ, ਕੀ ਉਹਨਾਂ ਦਾ ਖਾਣ ਪੀਣ ਹੈ। ਖੋਜਕਰਤਾਵਾਂ ਦਾ ਕਹਿਣਾ ਕਿ ਇਨਸਾਨ ਦੀ ਬਾਇਓਲੋਜੀਕਲ ਏਜ ਅਤੇ ਅਸਲ ਉਮਰ ਇੱਕੋ ਜਿਹੀ ਨਹੀਂ ਹੁੰਦੀ। ਦੋਸਤੋ ਇਹ ਤੁਸੀਂ ਮੰਨਦੇ ਹੋ ਵੀ ਇੱਕ ਬਾਇਓਲੋਜੀਕਲ ਏਜ ਹੁੰਦੀ ਹੈ ਅਤੇ ਇੱਕ ਅਸਲ ਉਮਰ ਹੁੰਦੀ ਹੈ? ਸੋ ਕਈ ਆ ਜਿਹੜੇ ਕਹਿ ਦਿੰਦੇ ਆ ਵੀ ਏਜ ਇਜ਼ ਜਸਟ ਏ ਨੰਬਰ, ਇਹ ਆਪਾਂ ਆਮ ਸੁਣਦੇ ਹਾਂ, ਹਾਂਜੀ, ਪਰ ਇੱਥੇ ਇਹ ਮੰਨਿਆ ਗਿਆ ਜਾਂ ਵਿਗਿਆਨੀ ਵੀ ਆ ਜਿਹੜੇ ਇਹ ਮੰਨਦੇ ਆ ਵੀ ਜਿਹੜੀ ਇੱਕ ਬਾਇਓਲੋਜੀਕਲ ਏਜ ਹੁੰਦੀ ਹੈ, ਇੱਕ ਅਸਲ ਉਮਰ ਹੁੰਦੀ ਹੈ, ਉਹ ਇੱਕੋ ਜਿਹੀ ਨਹੀਂ ਹੁੰਦੀ। ਕਿਸੇ ਵਿਅਕਤੀ ਦਾ ਸਰੀਰ ਉਸ ਦੀ ਅਸਲ ਉਮਰ ਨਾਲੋਂ ਉਹ ਜਵਾਨ ਜਾਂ ਫਿਰ ਵੱਧ ਉਮਰ ਦਾ ਹੋ ਸਕਦਾ ਹੈ। ਮੈਂ ਜਿੰਨੀ ਏਜ ਹੈ, ਕਈ ਆ ਜਿਹੜੇ ਆਪਾਂ ਦੇਖਦੇ ਹਾਂ ਉਹ ਉਮਰ ਨਾਲੋਂ ਵੱਧ ਜਵਾਨ ਲੱਗਦੇ ਨੇ, ਅਤੇ ਕਈ ਆ ਜਿਹਨਾਂ ਦੀ ਉਮਰ ਹੈ ਜਿਹੜੀ ਘੱਟ ਹੁੰਦੀ ਹੈ ਪਰ ਉਮਰ ਨਾਲੋਂ ਆ ਜਿਹੜੇ ਉਹ ਵੱਧ ਕਹਿ ਲਈਏ ਵੀ ਮਤਲਬ ਥੋੜ੍ਹੇ ਵੱਧ ਉਮਰ ਦੇ ਲੱਗਦੇ ਨੇ ਪਰ ਉਮਰ ਉਹਨਾਂ ਦੀ ਘੱਟ ਹੁੰਦੀ ਹੈ। ਇਹ ਗੱਲ ਹੈ ਜਿਹੜੀ ਜੀਵਨ ਸ਼ੈਲੀ, ਖੁਰਾਕ, ਕਸਰਤ ਜਾਂ ਫਿਰ ਸਮੋਕਿੰਗ ਦੀਆਂ ਹੈਬਿਟ ਜਾਂ ਹੋਰ ਸਮਾਜਿਕ ਰਿਸ਼ਤਿਆਂ 'ਤੇ ਨਿਰਭਰ ਕਰਦੀ ਹੈ। ਹੁਣ ਸਵਾਲ ਇਹ ਹੈ ਵੀ ਤੁਹਾਡੇ ਵਿਚਾਰ ਦੇ ਵਿੱਚ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ ਕੀ ਹੈ? ਹਰ ਇੱਕ ਦਾ ਆਪਣਾ ਆਪਣਾ ਪਰਸਪੈਕਟਿਵ ਹੋ ਸਕਦਾ, ਹਰ ਇੱਕ ਦਾ ਆਪਣਾ ਆਪਣਾ ਵਿਜ਼ਨ ਹੋ ਸਕਦਾ, ਪਰ ਤੁਹਾਡੇ ਵਿਚਾਰ ਦੇ ਵਿੱਚ ਲੰਬੀ ਅਤੇ ਤੰਦਰੁਸਤ ਜੀਵਨ ਦਾ ਸਭ ਤੋਂ ਵੱਡਾ ਰਾਜ ਕੀ ਹੈ? ਕਸਰਤ ਕਰਨਾ, ਚੰਗੀ ਖੁਰਾਕ ਖਾਣਾ, ਜਾਂ ਫਿਰ ਜਿਹੜੀ ਮਾਨਸਿਕ ਜਿਹੜੀ ਸ਼ਾਂਤੀ ਹੈ, ਪੀਸ ਆਫ ਮਾਈਂਡ ਹੈ ਜਿਹੜਾ ਉਹ ਜ਼ਰੂਰੀ ਹੈ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਵਾਸਤੇ? ਇਹਦੇ 'ਤੇ ਮੈਂ ਤੁਹਾਡੀਆਂ ਕਾਲਸ ਲੈਣਾ ਚਾਹੁੰਦਾ। ਇਹਦੇ 'ਤੇ ਜਿਹੜਾ ਦੱਸਿਓ ਵੀ ਤੁਹਾਨੂੰ ਕੀ ਲੱਗਦਾ, ਸਵੇਰੇ ਸਵੇਰੇ ਇੱਦਾਂ ਦੀ ਜਿਹੜੀ ਗੱਲ ਹੋ ਜਾਵੇ ਨਾ, ਮੈਂ ਕਹਿੰਦਾ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ, ਅਤੇ ਬਹੁਤਿਆਂ ਨੂੰ ਹੈ ਜਿਹੜੇ ਸ਼ਾਇਦ ਹੈ ਜਿਹੜੇ ਤੁਹਾਡੀ ਜੀਵਨ ਸ਼ੈਲੀ ਦੇ ਵਿੱਚੋਂ ਸਿੱਖਿਆ ਵੀ ਮਿਲ ਸਕੇ। ਸੋ ਇਹਦੇ 'ਤੇ ਜਿਹੜਾ ਕਾਲ ਕਰਿਓ, ਪਹਿਲਾਂ ਇਹਦੇ 'ਤੇ ਆਪਾਂ ਕਾਲ ਤੁਹਾਡੀਆਂ ਲੈਂਦੇ ਹਾਂ ਕੀ ਤੁਹਾਡੇ ਵਿਚਾਰ ਦੇ ਵਿੱਚ ਲੰਬੀ ਅਤੇ ਤੰਦਰੁਸਤ ਜਿਹੜੀ ਜ਼ਿੰਦਗੀ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਰਾਜ ਹੈ ਜਿਹੜਾ ਉਹ ਕੀ ਹੈ? ਕਸਰਤ, ਖੁਰਾਕ ਜਾਂ ਫਿਰ ਪੀਸ ਆਫ ਮਾਈਂਡ ਜਿਹਨੂੰ ਆਪਾਂ ਮਾਨਸਿਕ ਸ਼ਾਂਤੀ ਵੀ ਕਹਿ ਲੈਂਦੇ ਹਾਂ? ਕੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ 90 ਜਾਂ 100 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਹੈਗਾ ਆ, ਅਤੇ ਉਹਨਾਂ ਦੀ ਸਿਹਤ ਦਾ ਰਾਜ ਹੈ ਤੁਹਾਡੇ ਹਿਸਾਬ ਦੇ ਨਾਲ ਕੀ ਹੈ? ਅੱਜ ਦੀ ਨੌਜਵਾਨ ਪੀੜ੍ਹੀ ਹੈ ਆਪਣੀ ਸਿਹਤ ਲਈ ਪਹਿਲਾਂ ਨਾਲੋਂ ਜ਼ਿਆਦਾ ਤੁਹਾਨੂੰ ਲੱਗਦਾ ਵੀ ਜਾਗਰੂਕ ਨੇ ਜਾਂ ਫਿਰ ਉਹ ਘੱਟ ਨੇ? ਹਾਂਜੀ, ਸੋ ਇਹ ਕੁਝ ਕੁ ਇਹੋ ਜਿਹੇ ਸਵਾਲ ਨੇ ਜੋ ਅੱਜ ਤੁਹਾਡੇ ਤੋਂ ਮੈਂ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ। ਅੱਜ ਹੈਲਥ ਨੂੰ ਲੈ ਕੇ ਥੋੜ੍ਹਾ ਜਿਹਾ ਆਪਾਂ ਜਾਗਰੂਕਤਾ ਨੂੰ ਲੈ ਕੇ ਜਿਹੜਾ ਗੱਲਾਂ ਕਰਦੇ ਨੇ, ਸੋ ਦੱਸਿਓ ਤੁਹਾਡੇ ਹਿਸਾਬ ਦੇ ਨਾਲ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ ਕੀ ਹੈ? ਇੱਕ ਤਾਂ ਇਹ ਦੱਸਿਓ, ਜਾਂ ਫਿਰ ਪਰਿਵਾਰ ਦੇ ਵਿੱਚ 90 ਜਾਂ 100 ਸਾਲ ਦੇ ਕੋਈ ਬਜ਼ੁਰਗ ਹੈਗੇ ਹੈ ਅਤੇ ਉਹਨਾਂ ਦੀ ਸਿਹਤ ਦਾ ਰਾਜ ਤੁਹਾਡੇ ਹਿਸਾਬ ਦੇ ਨਾਲ ਕੀ ਹੈ? ਅਤੇ ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਸਿਹਤ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਤੁਹਾਨੂੰ ਲੱਗਦਾ ਵੀ ਜਾਗਰੂਕ ਹੈ ਜਾਂ ਫਿਰ ਉਹ ਜਾਗਰੂਕਤਾ ਜਿਹੜੀ ਹੈ ਘਟੀ ਹੈ? ਸੋ ਲੈਟਸੀ 905-673-3333।

0: ਖਾਣ ਪੀਣ ਐਕਸਰਸਾਈਜ਼ ਤੇ ਮੇਰੀ ਖਾਣ ਪੀਣ, ਮੈਂ ਸੌਣਾ ਬਹੁਤ ਘੱਟ ਹੈ ਭਾਜੀ, 4-5 ਘੰਟੇ ਬਸ, ਇਸ ਤੋਂ ਜ਼ਿਆਦਾ ਮੈਂ ਸੌਂਦਾ ਹੀ ਨਹੀਂ।
1: ਪਰ ਸਿਆਣੇ ਤਾਂ ਕਹਿੰਦੇ ਨੀਂਦ ਹੈ ਜਿਹੜੀ ਉਹ ਪੂਰੀ ਕਰਨੀ ਚਾਹੀਦੀ ਹੈ ਵਧੀਆ ਸਿਹਤ ਵਾਸਤੇ।
0: ਤੁਸੀਂ ਯਕੀਨ ਕਰਿਓ ਜੀ ਮੈਂ 2:30 ਵਜੇ ਦਾ ਉੱਠੇ ਆ।
1: ਅੱਛਾ ਜੀ।
0: ਮੈਂ ਰਾਤ ਨੂੰ 7-8 ਵਜੇ 9 ਵਜੇ ਤੱਕ ਜਾ ਕੇ ਸੌਣਾ। ਤੇ ਐਨਰਜੀ ਫੁੱਲ ਵਟਾ ਫੁੱਲ ਰਹਿਣੀ ਹੈ, ਪੂਰਾ ਐਕਟਿਵ ਰਹਿਣਾ, ਕਿਉਂਕਿ ਖੁਰਾਕ ਹੀ ਮੇਰੀ ਇਹੋ ਜਿਹੀ, ਹੁਣ ਅਸੀਂ ਕੰਮ ਤੇ ਜਾਂਦੇ ਹਾਂ, ਖੁਰਾਕ ਪੂਰੀ ਲੈ ਕੇ ਜਾਂਦੇ ਆਪਣੇ, ਲੱਸੀ, ਐਨਰਜੀ ਡਰਿੰਕ, ਸੈਲਡ, ਕੱਚੀਆਂ ਸਬਜ਼ੀਆਂ, ਇਹ ਨੀ ਹੈ ਵੀ ਰੋਟੀਆਂ ਦਾ ਪਲੰਦਾ ਬੰਨ ਕੇ ਲਿਜਾਣਾ ਨਾਲ, ਨਾ ਬਿਲਕੁਲ ਨੀ। ਤੇ ਆਪਣੀ ਟੂਨਾ ਫਿਸ਼ ਵਗੈਰਾ ਖਾਣੀ, ਸਾਲਮਨ ਫਿਸ਼, ਚਿਕਨ ਬ੍ਰਸਟ, ਏਦਾਂ ਦੀਆਂ ਚੀਜ਼ਾਂ ਜਿਵੇਂ ਨਟਸ, ਆਪਣੇ ਪੰਪ ਜਿਹੜੇ ਸੋਰੇ ਜਿਹੜੇ ਛੋਟੇ ਸਾਰੇ ਸੀਡ ਆ, ਜਿਵੇਂ ਪੰਪਕਿਨ ਸੀਡ, ਸਨਫਲਾਵਰ ਸੀਡ, ਅਲਸੀ ਦੇ ਬੀਜ, ਚੀਆ ਸੀਡ, ਹੈਪਸ, ਇਹਨਾਂ ਨੂੰ ਤੁਸੀਂ ਭਾਜੀ ਜਦੋਂ ਤੁਸੀਂ ਥੋੜੇ ਥੋੜੇ ਕਰਕੇ ਖਾਂਦੇ ਹੋ ਨਾ, ਤੁਹਾਡੇ ਤੁਹਾਡੀ ਬੋਡੀ ਤੁਹਾਨੂੰ ਆਪੇ ਦੱਸੇਗੀ।
1: ਭਾਜੀ ਇਹ ਬਿਲਕੁਲ ਤੁਸੀਂ ਸਹੀ ਕਿਹਾ, ਸ਼ੀਆ ਸੀਡਸ ਜਾਂ ਫਿਰ ਵੱਖ ਵੱਖ ਪੰਪਕਿਨ ਸੀਡਸ ਹੈ, ਇਹਨਾਂ ਦਾ ਸੇਵਨ ਮੈਂ ਵੀ ਕਰਦਾ ਹਾਂ। ਬਿਲਕੁਲ, ਬਹੁਤ ਸਹੀ ਗੱਲ ਕੀਤੀ
0: ਕਰ ਦੇਣਾ ਭਾਜੀ। ਤੇ ਬਾਕੀ ਤੁਸੀਂ ਹੁਣ ਜਿਵੇਂ ਲੱਸੀ ਬਣਾਉਂਦੇ ਹੋ, ਲੱਸੀ ਜੇ ਕਈ ਬੰਦਿਆਂ ਨੂੰ ਗਰਮੀ ਹੁੰਦੀ ਹੈ, ਠੀਕ ਹੈ ਕਿ ਨਹੀਂ, ਆਪਾਂ ਗੂੰਦ ਕਤੀਰਾ ਰੋਜ਼ ਪੀਂਦੇ ਆ, ਇੱਕ ਚਮਚਾ ਗੂੰਦ ਕਤੀਰਾ ਪਾਓ ਤੇ ਨਾਲ ਪਾਓ ਸ਼ੀਆ ਸੀਡ ਲੱਸੀ ਦੇ ਵਿੱਚ, ਠੀਕ ਹੈ ਕਿ ਨਹੀਂ, ਤੇ ਉਹ ਤੁਸੀਂ ਪੀਓ ਰੋਜ਼, ਇੱਕ ਤਾਂ ਤੁਹਾਡੀ ਜਿਹੜੀ ਅੰਦਰ ਦੀ ਸਾਰੀ ਖੁਸ਼ਕੀ ਚੱਕ ਦਿੰਦੀ ਹੈ, ਜਿਹੜੇ ਬੰਦੇ ਨੂੰ ਜਿਹੜੇ ਕਹਿੰਦੇ ਆ ਨਾ ਵੀ ਮੈਨੂੰ ਗਰਮੀ ਰਹਿੰਦੀ ਹੈ, ਆਹ ਚੀਜ਼ ਪੀਣੀ ਸ਼ੁਰੂ ਕਰ ਦਿਓ, ਤੁਹਾਡੀ ਗਰਮੀ ਗੁਰਮੀ ਤੁਹਾਡੇ ਨੇੜੇ ਨਹੀਂ ਆਉਂਦੀ।
1: ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ,
0: ਹਾਂਜੀ
1: ਬਹੁਤ ਖੂਬ।
0: ਸਿਹਤ ਨੂੰ ਮੈਂ ਦਿੰਦਾ 100%, ਤੇ ਇਹ ਮੇਰਾ ਤੇ ਮੇਰਾ ਪੱਕਾ ਹੈ ਇਹ, ਭਾਵੇਂ ਜੋ ਮਰਜ਼ੀ ਹੋ ਜੇ, ਮੈਂ ਸਿਹਤ ਨੂੰ ਪੱਕਾ 100% ਦੇਣਾ। ਤੇ ਮੈਂ ਗਲਤ ਚੀਜ਼ਾਂ ਮੈਂ ਖਾਂਦਾ ਕੋਈ ਨੀ, ਨਾ ਪਕੌੜੇ, ਨਾ ਸਮੋਸੇ, ਨਾ ਕੋਈ ਡਰਿੰਕ ਓਦਾਂ ਦੀ, ਜਿਹੜੇ ਕੋਕ ਵਗੈਰਾ ਏਦਾਂ ਦੇ ਮੈਂ ਨੀ ਪੀਂਦਾ, ਮੈਂ ਆਪਣਾ ਓਨ ਜੇ ਪੀਣਾ ਤੇ ਓਨ ਜੂਸ ਬਣਾ ਕੇ ਪੀਣਾ, ਨਹੀਂ ਤੇ ਮੈਂ ਪੀਣਾ ਹੀ ਨਹੀਂ।
1: ਬਹੁਤ ਖੂਬ,
0: ਪਾਣੀ ਤੇ ਧਿਆਨ ਰੱਖਣਾ,
1: ਬਹੁਤ ਖੂਬ ਭਾਜੀ।
0: ਭਾਜੀ ਪ੍ਰੋਗਰਾਮ ਤੁਹਾਡਾ ਚੜ੍ਹਦੀ ਕਲਾ ਦੇ ਨਾਲ ਸਾਰੇ ਸਰੋਤਿਆਂ ਨੂੰ ਚਾਰ ਪੈਸੇ। ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਭਾਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਸੋਹਣੀ ਗੱਲ ਕੀਤੀ ਹੈ। 6643 ਭਾਜੀ 6643 ਵਾਲਿਓ ਸਵਾਗਤ ਹੈ, ਸਤਿ ਸ਼੍ਰੀ ਅਕਾਲ।
2: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਨਾਲ ਭਾਜੀ ਸੁੱਤੇ ਹਾਂ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਕੁਲਦੀਪ ਭਾਜੀ, ਕਿੱਦਾਂ ਹਾਲ ਚਾਲ ਜੀ?
2: ਸ਼ਾਂਤੀ ਸਬਰ ਸੰਦੋਖ ਹੈ, ਸ਼ਾਂਤੀ ਠੀਕ ਹੈ ਜੀ। ਆਪਾਂ ਹੁਣ ਖੁਰਾਕ ਹੀ ਨਾ ਚੱਜ ਨਾ ਖਾਧੀ, ਜਾਂ ਟੀਵੀ ਹੋਈ ਦੇਖੀ ਗਏ, ਐਕਸਰਸਾਈਜ਼ ਕੀਤੀ ਹੋਈ ਨਾ, ਇਹ ਗੱਲ ਬਣੀ ਨਾ ਹੈਗੀ, ਮਤਲਬ ਜੇ ਐਕਸਰਸਾਈਜ਼ ਕੱਲੀ ਕਰੀ ਜਾਵਾਂਗੇ ਖੁਸ਼ ਰਹਾਂਗੇ, ਤੇ ਆਪਣਾ ਜੋ ਜੀ ਕੀਤਾ ਖਾਈ ਜਾਵੇ ਨਾ, ਭੁੱਖ ਰੱਖ ਕੇ ਖਾਣਾ ਚਾਹੀਦਾ ਵਾ
1: ਜੀ ਜੀ।
2: ਸਵਾਦ ਪਿਆ ਹੁੰਦਾ ਬੰਦੇ ਨੂੰ ਕਦੇ ਛੱਡਦਾ, ਇਹ ਤਿੰਨੇ ਚੀਜ਼ਾਂ ਦਾ ਮਤਲਬ ਸੰਮੇਲਨ ਬਣ ਜਾਵੇ ਨਾ, ਫੇਰ ਮੇਰਾ ਖਿਆਲ ਉਹਦੇ ਨਾਲੋਂ ਵਧੀਆ ਚੀਜ਼ ਹੈ ਨੀ ਜੀ। ਬਾਕੀ ਏਜ ਵਾਕਈ ਨੰਬਰ ਹੁੰਦਾ ਜੀ, ਕਈ 20-22 ਸਾਲ ਦੇ ਬੰਦੇ ਉਹ 50-60 ਸਾਲ ਦੇ ਫੀਲ ਕਰਦੇ ਆ, ਕਈ 60-70 ਦੇ ਬਜ਼ੁਰਗ ਅਸੀਂ ਚੱਕੀ ਦੇ, ਉਹ ਕਹਿੰਦੇ ਵੀ ਨਾ ਕੋਈ ਖੂੰਡੀ ਆ, ਨਾ ਵਾਪਰਾ, ਨਾ ਕੁਛ ਬਦਲੇ
1: ਜੀ। ਸਹੀ ਗੱਲ, ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ ਦੋਸਤੋ। ਦੇਖੋ ਸਿਹਤ ਹੈ ਜਿਹੜਾ, ਜਾਂ ਫਿਰ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਆਪਾਂ ਸੇਵਨ ਕਰਦੇ ਹਾਂ, ਕਸਰਤ ਕਰਦੇ, ਉਹਦਾ ਕਿੰਨਾ ਅਸਰ ਆ ਜਿਹੜਾ ਸਾਡੇ ਸਰੀਰ 'ਤੇ ਪੈਂਦਾ। ਕਈ ਵਾਰ ਆਪਾਂ ਜਿਹੜਾ ਆ ਲਾਈਟਲੀ ਇਹ ਚੀਜ਼ਾਂ ਲੈ ਲੈਂਦੇ ਹਾਂ। ਸਰਵੇਖਣ ਹੈ ਇਹ, ਜੋ ਕੁਛ ਹੋਏ ਜਾਂ ਖੋਜਾਂ ਹੋਈਆਂ ਇਹ ਤੁਹਾਡੇ ਅੱਗੇ ਮੈਂ ਰੱਖਿਆ ਆ। 1510 ਭੁਪਿੰਦਰ ਭਾਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਪਟਲ ਸਾਹਿਬ
1: ਜੀ, ਸਤਿ ਸ਼੍ਰੀ ਅਕਾਲ ਜੀ।
3: ਬਾਕੀ ਸਹੀ ਗੱਲ ਕਹੀ ਆ ਬਾਈ ਕੁਲਦੀਪ ਸਿੰਘ ਨੇ, ਤੇ ਉਹਨਾਂ ਤੋਂ ਪਹਿਲਾਂ ਲਖਵਿੰਦਰ ਸਿੰਘ, ਉਹਨਾਂ ਨੂੰ ਜੇ ਤੁਸੀਂ ਮਿਲੋਗੇ ਨਾ
1: ਜੀ ਜੀ,
3: ਉਹ ਜੇ ਤੁਸੀਂ ਮਗਰੋਂ ਦੇਖੋਗੇ ਜਿਦਾ 20 ਸਾਲ ਦਾ ਬਿੱਟੂ ਤੁਰਿਆ ਜਾਂਦਾ ਐ ਲੱਗਦੇ ਆ। ਸੱਚੀ ਆ, ਬਹੁਤ ਸਾਂਭਿਆ ਆਪਣੇ ਆਪ ਨੂੰ।
1: ਕਿਆ ਬਾਤ ਹੈ, ਕਿਆ ਬਾਤ ਹੈ।
3: ਮੈਂ ਸਮਝਦਾ ਵੀ ਚੰਗੀ ਸਿਹਤ ਲਈ ਭੋਜਨ ਅੱਧਾ, ਪਾਣੀ ਦੁੱਗਣਾ, ਕਸਰਤ ਤਿੱਗਣੀ ਤੇ ਖੁਸ਼ੀ ਚੁੱਗਣੀ ਚਾਹੀਦੀ ਹੈ, ਫਿਰ ਬੰਦਾ ਸੈੱਟ ਹੈ ਪੂਰਾ।
1: ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ।
3: ਮਿਹਰਬਾਨੀ,
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅੱਛਾ, ਜੋ ਇਸ ਵਕਤ ਆ ਜਿਹੜਾ ਮੈਨੂੰ ਪਤਾ, ਬਹੁਤ ਵੱਡੀ ਸਾਡੇ ਜਿਹੜੇ ਲਿਸਨਰਸ ਹੈ ਇਸ ਟਾਈਮ ਹੈ ਜਿਹੜਾ ਇਸ ਵਕਤ ਉਹ ਜਿਮ ਜਾਂਦੇ ਨੇ, ਹਾਂਜੀ, ਉੱਥੇ ਜਾ ਕੇ ਕਸਰਤ ਕਰਦੇ ਨੇ, ਅਤੇ ਨਾਲ ਦੀ ਨਾਲ ਪ੍ਰੋਗਰਾਮ ਹੈ ਜਿਹੜਾ ਉਹਦੇ ਨਾਲ ਵੀ ਜੁੜੇ ਹੋਏ ਨੇ। ਮੈਨੂੰ ਆਫਟਰ ਦਾ ਪ੍ਰੋਗਰਾਮ ਜਦੋਂ ਕਾਲ ਇੱਦਾਂ ਆਉਂਦੀ ਹੈ ਨਾ, ਬੜੀ ਖੁਸ਼ੀ ਹੁੰਦੀ ਹੈ, ਕਹਿੰਦੇ ਵੀ ਤੁਹਾਡਾ ਪ੍ਰੋਗਰਾਮ ਅਸੀਂ ਨਾਲ ਦੀ ਨਾਲ ਸੁਣਦੇ ਹਾਂ, ਅਤੇ ਨਾਲ ਜਿਮ ਹੈ ਜਿਹੜਾ ਉਹ ਅਟੈਂਡ ਕਰਦੇ ਹਾਂ। ਸੋ ਕਈ ਆ ਜਿਹੜੇ ਜਿਮ ਨੂੰ ਜਾ ਰਹੇ ਹੁੰਦੇ ਆ ਉਦੋਂ ਸੁਣਦੇ ਆ। ਸੋ ਦੋਸਤੋ, ਸਿਹਤ ਦਾ ਜ਼ਰੂਰ ਖਿਆਲ ਰੱਖੋ, ਜੇ ਸਿਹਤ ਹੈ ਨਾ ਪੈਸਾ ਫਿਰ ਕਮਾ ਹੋ ਜਾਣਾ ਆਪੀ, ਪਰ ਜੇ ਸਿਹਤ ਨਾ ਹੋਈ ਤਾਂ ਫਿਰ ਜਿਹੜਾ ਉਹੀ ਪੈਸਾ ਜਿਹੜਾ ਤੁਹਾਡੀ ਸਿਹਤ 'ਤੇ ਆ ਜਿਹੜਾ ਲੱਗ ਜਾਂਦਾ, ਅਤੇ ਫਿਰ ਫਾਈਨੈਂਸ਼ੀਅਲ ਲੋਸ ਵੀ ਆ ਜਿਹੜਾ ਬਹੁਤ ਹੁੰਦਾ। ਤਾਂ ਹੀ ਸਿਆਣੇ ਕਹਿੰਦੇ ਆ ਹੈਲਥ ਇਜ਼ ਵੈਲਥ। ਹਾਂਜੀ, 3645 ਜੀ, ਸਵਾਗਤ ਹੈ ਜੀ।
4: ਹਾਂਜੀ,
1: ਕਿਆ ਬਾਤ ਹੈ ਹਰਦੀਪ ਭਾਜੀ ਜੀ, ਸਤਿ ਸ਼੍ਰੀ ਅਕਾਲ ਭਾਜੀ।
4: ਸਤਿ ਸ਼੍ਰੀ ਅਕਾਲ ਜੀ। ਦੇਖੋ, ਪਹਿਲੀ ਗੱਲ ਹੈਗੀ ਹੈ, ਇੱਕ ਨਾ ਬੰਦੇ ਨੂੰ ਇਹ ਜਿੱਦਾਂ ਮੈਂ ਵੀ ਆਹ ਕਰਨਾ, ਮੈਂ ਏਦਾਂ ਜੋ ਬੰਦਾ ਕਿਸੇ ਵੇਲੇ ਸੋਚਦਾ ਉਹ ਹੁੰਦਾ ਨੀ, ਜਿੱਦਾਂ ਉਹ ਗਾਣਾ ਨੀ ਕਹੇਗਾ, ਜੋ ਬੰਦਾ ਸੋਚਦਾ ਉਹ ਹੋਤਾ ਨਹੀਂ ਹੈ, ਦੁਨੀਆ ਮੈਂ ਦੁਨੀਆ ਇਸੀ ਕਾ ਨਾਮ ਹੈ, ਦੁਨੀਆ ਇਸੀ ਕੋ ਕਹਤੇ ਹੈ।

0: ਤੇ ਬਾਕੀ ਤੁਸੀਂ ਸੱਚ ਬੋਲੋ ਤੇ ਦਸਾਂ ਨੌਵਾਂ ਦੀ ਕਿਰਤ ਕਰੋ ਤੇ ਬਾਕੀ ਜੋ ਤੁਸੀਂ ਸੋਚ ਤੁਸੀਂ ਆਪਣਾ ਜਾਣੀ ਆਪਣੇ ਨਾ ਤੁਸੀਂ ਕੰਮ ਕਰੋ ਸਾਰਾ ਕੁਛ ਵੀ ਵਿਆਹ ਕਰਨਾ ਇੱਕ ਰੱਖ ਲਓ ਟੀਚਾ ਰੱਖ ਲਓ ਤੇ ਤੁਸੀਂ ਉਹਦੇ ਬਾਅਦ ਤੁਰੇ ਜਾਓ ਹੋਣਾ ਹੋ ਜਾਊਗਾ ਜ਼ਰੂਰ ਹੋਊਗਾ ਜੇ ਤੁਸੀਂ ਇਹ ਮਨੋ ਆਪਣੇ ਪੂਰਾ ਕਰਦੇ ਹਾਂਜੀ
1: ਸਹੀ ਗੱਲ ਹੈ
0: ਸ਼ਰਮੀ ਜੀ ਤੁਸੀਂ ਇਹ ਦੇਖ ਲਓ ਪਹਿਲਾਂ ਤਾਂ ਇਹੋ ਹੁਣ ਤਾਂ ਪਹਿਲੀ ਗੱਲ ਹੁਣ ਰਸਾਇਣਕ ਆ ਗਈਆਂ ਹੁਣ ਤਾਂ ਕੋਈ ਏਦਾਂ ਦੀ ਚੀਜ਼ਾਂ ਹੀ ਨੀ ਜਿਹੜੀਆਂ ਜਿੱਦਾਂ ਹੁਣ ਪ੍ਰੋਡਕਸ਼ਨ ਜ਼ਿਆਦਾ ਕਰਦੇ ਹਰ ਇੱਕ ਚੀਜ਼ ਦੀ ਜਿੱਦਾਂ ਕਣਕ ਜਾਂ ਕੁਛ ਵੀ ਜਿਹੜੀ ਪਹਿਲਾਂ ਚੀਜ਼ਾਂ ਹੁੰਦੀਆਂ ਸੀ ਰਸਾਇਣਕ
1: ਹਾਂਜੀ
0: ਘਰ ਦੀ ਤੁਹਾਡੀ ਫਾਰਮ ਦੀ ਕਣਕ ਹੁੰਦੀ ਸੀ ਫਾਰਮ ਦੇ ਗੰਨੇ ਹੁੰਦੇ ਸੀ ਤੁਸੀਂ ਉਹਦਾ ਹੁਣ ਸਾਡੇ ਘਰਾਣੇ ਦੇ ਵਿੱਚ 100 ਸਾਲ ਤੇ ਘੱਟ ਕੋਈ ਹੋਇਆ ਨੀ ਜੀ
1: ਅੱਛਾ ਜੀ
0: ਮੇਰੇ ਬਾਬੇ ਦੀ ਉਮਰ 118 ਸਾਲ ਦੀ ਸੀਗੀ ਜੀ
1: ਕਿਆ ਬਾਤ ਹੈ
0: ਹਾਂਜੀ ਤੇ ਇਹ ਦੇਖ ਲਓ ਤੁਸੀਂ ਉਸ ਵੇਲੇ ਖੁਰਾਕਾਂ ਵੀ ਕਿੱਦਾਂ ਦੀਆਂ ਸੀ ਉਹਨਾਂ ਦੇ ਕੋਲ 100-100 ਖੇਤ ਵੀ ਸੀਗਾ ਪਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਜਿਹੜੇ ਅਨਪੜ੍ਹ ਬੰਦੇ ਹੁੰਦੇ ਸੀ ਉਹਨਾਂ ਦਾ ਉਦਾਂ ਦਾ ਹੀ ਹੁੰਦਾ ਸੀ ਤੇ ਉਹਨੂੰ ਦੇਖ ਲਓ ਜੀ ਇੱਕ ਆਂਡਾ ਉਹਨਾਂ ਦੀ ਇਹ ਕੱਚਾ ਉਹਨਾਂ ਇੱਕ ਆਂਡਾ ਜਰੂਰ ਖਾਣਾ ਬਾਅਦ ਵਿੱਚ ਵੀ ਥੋੜੀ ਜਿਹੀ ਉਹਨੂੰ ਥੋੜੀ ਜਿਹੀ ਫੀਮ ਵੀ ਮਾੜੀ ਜਿਹੀ ਦੇ ਦੇਣੀ ਹੈ ਜੀ ਉਹਦੀ ਬਹੁਤ ਲੰਮੀ ਮੇਰੀ ਦਾਦੀ ਦੀ ਵੀ ਦੇ ਮੇਰੀ ਮਾਂ ਦੀ ਵੀ 100 ਸਾਲ ਤੇ ਮੇਰੀ ਤਾਈ ਦੀ ਵੀ ਦੇ ਸਾਡੇ ਸਾਡੇ ਜਿਹੜੇ ਟੱਬਰ ਚ 100 ਸਾਲ ਦੇ ਕਰੀਬੇ ਸਾਰੇ ਗਏ ਆ
1: ਹਾਂਜੀ
0: ਪਰ ਗੱਲ ਏਦਾਂ ਹੈਗੀ ਆ ਜੀ ਤੁਸੀਂ ਨਾ ਆਪਣਾ ਮਨ ਠੀਕ ਰੱਖੋ ਆਪਣਾ ਜਾਣੀ ਜੇ ਤੁਸੀਂ ਨਾ ਜੈਲਸ ਨਾ ਕਰੋ ਇੱਕ ਦੂਜੇ ਨਾਲ ਜੈਲਸ ਨਾ ਕਰੋ ਬਾਕੀ ਵੀ ਖਾਓ ਪੀਓ ਆਪਣਾ ਸਾਧਨਾ ਹਰ ਇੱਕ ਬੰਦੇ ਦੀ ਆਪਣੀ ਤਸੀਰ ਹੁੰਦੀ ਹੈ ਜੇ ਕਹੋ ਜੇ ਹੁਣ ਕੋਈ ਲਿਖ ਕੇ ਦਿੰਦਾ ਜੀ ਤੁਸੀਂ ਆਹ ਖਾ ਤੁਸੀਂ ਸ਼ਮੀ ਜੀ ਯੂਟਿਊਬ ਤੇ ਦੇਖ ਲਓ ਇੱਕ ਬੰਦਾ ਕਹਿੰਦਾ ਹੈਗਾ ਪਾਣੀ ਦੇ ਸਵੇਰ ਨੂੰ 5 ਗਿਲਾਸ ਪਾਓ ਦੂਜਾ ਕਹਿੰਦਾ ਪਾਣੀ ਮਾੜਾ ਆ
1: ਸਹੀ ਗੱਲ
0: ਹਰ ਇੱਕ ਦੇ ਵਿਚਾਰ ਸੁਣ ਲਓ ਉਹ ਕਹਿੰਦਾ ਆਹ ਖਾਓ ਦੂਜਾ ਕਹਿੰਦਾ ਇਹ ਖਾਓ ਪਰ ਤਸੀਰ ਵੱਖਰੀ ਵੱਖਰੀ ਹੈ ਜੋ ਤੁਹਾਨੂੰ ਲੱਗਦਾ ਹੁਣ ਮੈਂ ਗਰਮ ਚੀਜ਼ ਨੀ ਖਾ ਸਕਦਾ ਕਈਆਂ ਨੂੰ ਗਰਮ ਚੀਜ਼ ਹੈਗੀਆਂ ਖਾ ਸਕਦਾ
1: ਆਪਣਾ
0: ਆਪਣਾ ਆਪਣਾ ਕੰਟਰੋਲ ਰੱਖੋ ਸ਼ਮੀ ਜੀ
1: ਸੱਚ
0: ਬੋਲੋ ਤੇ ਆਪਣੇ ਆਪ ਨੂੰ ਖੁਸ਼ ਰੱਖੋ ਮਨ
1: ਨੂੰ
0: ਵੱਡੀ ਗੱਲ ਖੁਸ਼ੀ ਆ
1: ਬਿਲਕੁਲ
0: ਬਾਕੀ ਬਾਕੀ ਵਾਹਿਗੁਰੂ ਤੇ ਛੱਡ ਦਿਓ ਦੱਸ
1: ਜੀ
2: ਮਤਲਬ ਤਿੰਨੇ ਚੀਜ਼ਾਂ ਤੁਹਾਡੇ ਲਈ ਜ਼ਰੂਰੀ ਆ ਜੀ ਸਿਹਤ ਚੰਗੀ ਰੱਖਣ ਦੇ ਲਈ ਐਕਸਰਸਾਈਜ਼ ਚੰਗੀ ਖੁਰਾਕ ਚੰਗੀ
1: ਨੀਂਦ
2: ਜ਼ਰੂਰੀ ਆ ਤੇ ਬਾਕੀ ਜੇ ਕਿਤੇ ਨੂੰ ਹੋਰ ਕੁਛ ਕਰਨਾ ਹੋਵੇ ਤਾਂ ਤੁਸੀਂ ਆਪਣੇ ਇੰਡੀਆ ਦਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹਨੂੰ ਦੇਖ ਲਓ ਕਹਿੰਦੇ ਹਜੇ ਵੀ ਜੰਗ ਲੱਗਦਾ
1: ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਾਲ ਓਕੇ ਲਾਈਨ ਡਰੋਪ ਹੋ ਗਈ ਮਨਜੀਤ ਜੀ ਅਮਰੀਕ ਭਾਜੀ ਆ ਗਏ ਲਾਈਨਾਂ ਨਾ ਮੇਰੀਆਂ ਫਲੈਸ਼ ਕਰਦੀਆਂ ਡਰੋਪ ਹੁੰਦੀਆਂ ਫਲੈਸ਼ ਕਰਦੀਆਂ ਡਰੋਪ ਹੁੰਦੀਆਂ ਮੈਨੂੰ ਪਤਾ ਨਹੀਂ ਹੈਗਾ ਟੈਕਨੀਕਲ ਇਸ਼ੂ ਹੈ ਜਾਂ ਫਿਰ ਪਲੀਜ਼ ਥੋੜ੍ਹੀ ਦੇਰ ਹੋਲਡ ਕਰ ਲਿਆ ਕਰੋ ਅਮਰੀਕ ਭਾਜੀ ਜੀ ਆਇਆਂ ਨੂੰ
3: ਚੰਗੀਆਂ ਚੀਜ਼ਾਂ ਦੇਖੋਗੇ ਤੁਸੀਂ ਚੰਗੇ ਪਾਸੇ ਜਾਓਗੇ
1: ਜੀ ਜੀ ਬਿਲਕੁਲ
3: ਚਾਹੇ ਤੁਸੀਂ ਟੀਵੀ ਤੇ ਆਪਣੀ ਸਪੋਰਟਸ ਦੇਖ ਲਓ ਕੋਈ ਵੀ ਗੇਮ ਦੇਖ ਲਓ ਜਾਂ ਤੁਸੀਂ ਗਰਾਊਂਡ ਵਿੱਚ ਦੇਖ ਲਓ ਜਾ ਕੇ ਨਾ ਤੇ ਤੁਸੀਂ ਟਿਕਟੋਕ ਤੇ ਦੇਖ ਲਓ ਜਿੰਨਾ ਕੁ ਗੰਦ ਇੱਥੇ ਪੈ ਗਿਆ ਬੰਦਾ ਉਹੀ ਦੇਖੀ ਜਾਂਦਾ ਸਾਰੀ ਸਾਰਾ ਦਿਨ
1: ਸਹੀ ਗੱਲ
3: ਬੰਦਾ ਉੱਧਰ ਹੀ ਜਾਊਗਾ
1: ਜੀ ਜੀ
3: ਤੇ ਬਾਕੀ ਤੁਸੀਂ ਗੱਲ ਕਰਦੇ ਹੋ ਭੁਪਿੰਦਰ ਭਾਜੀ ਦੀ ਤੇ ਜਮਾਂ ਭਾਜੀ ਅਰਜਨਟੀਨਾ ਵਾਲਾ ਮੈਸੀ ਆ
1: ਅੱਛਾ
3: ਭਾਜੀ ਬੰਦਾ ਭੁਪਿੰਦਰ ਭਾਜੀ ਇੱਦਾਂ ਨਾ ਕਦਾ ਦੇਣਾ ਸਵੇਰ ਦਾ ਵੇਲਾ ਫਿਰ ਝੂਠ ਚੋ ਫਿਰਨਾ ਭਾਜੀ ਹੱਥਾਂ ਨੇ ਤੁਰਨ ਵਾਲਾ ਬੰਦਾ ਸਾਡਾ ਤੇ ਫਿੱਟ ਵੀ ਭਾਜੀ ਇੰਨਾ ਕੁ ਵਿਆਹ ਜੋ ਵੀ ਦੱਸ ਕੇ ਗਿਆ ਨਾ ਖੁਰਾਕਾਂ ਖੁਰੂਕਾਂ ਜੋ ਵੀ ਆ ਸਿਆਣਿਆਂ ਬੰਦੇ ਨੇ ਇੱਕੋ ਗੱਲ ਕਹੀ ਆ ਵੀ ਖਾ ਲਓ ਥੋੜਾ ਤੇ ਖਾ ਲਓ ਚੰਗਾ
1: ਸਹੀ ਗੱਲ ਹੈ
3: ਤੇ ਗਾ ਲਓ ਵੀ ਥੋੜਾ ਤੇ ਗਾ ਲਓ ਚੰਗਾ ਹਨਾ
1: ਬਿਲਕੁਲ
3: ਤੇ ਬਾਕੀ ਸ਼ਮੀ ਸਾਹਿਬ ਮੁਲਤਾਨੀ ਸਾਹਿਬ ਵੀ ਅਸੀਂ ਦੇਖਿਆ ਤੇ ਆਪਣੇ ਭੁਪਿੰਦਰ ਭਾਜੀ ਹੋ ਗਏ ਦੋਨੇ ਹੀਰੇ ਆਪਣੇ ਮਤਲਬ ਦੱਸ ਨੀ ਸਕਦੇ ਬੜਾ ਪਿਆਰ ਸਤਿਕਾਰ ਦਿੰਦੇ ਭਾਈ ਜਦੋਂ ਮਿਲਦੇ ਦੋਨਾਂ ਵੀਰਾਂ
1: ਨੂੰ ਕੀ ਬਾਤ ਹੈ ਸਹੀ ਗੱਲ ਹੈ ਸਹੀ ਗੱਲ ਹੈ
3: ਤੇ ਬਾਕੀ ਜਿਉਂਦੇ ਵਾਸਤੇ ਰਹੋ ਤੇ ਕੱਲ ਨੂੰ ਫਿਰ ਪ੍ਰੋਗਰਾਮ ਆਪਾਂ ਲੈ ਆਉਣੇ ਵਧੀਆ ਭਾਜੀ ਹੈ
1: ਜੀ ਜੀ ਬਿਲਕੁਲ ਭਾਜੀ ਬਿਲਕੁਲ ਅਮਰੀਕਾ
3: ਸਤਿ ਸ਼੍ਰੀ ਅਕਾਲ ਭਾਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਜਿੰਨੇ ਵੀ ਸਾਡੇ ਟਰੱਕ ਡਰਾਈਵਰ ਆ ਟੈਕਸੀ ਡਰਾਈਵਰ ਆ ਜਿੰਨੇ ਵੀ ਆਪਣੇ ਵੇਹੋਸ਼ ਕੰਮ ਕਰਦੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਭਾਜੀ
1: ਜੀ ਜੀ ਥੈਂਕ ਯੂ ਜੀ ਥੈਂਕ ਯੂ ਅਮਰੀਕ ਭਾਜੀ ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਅੱਜ ਸਿਹਤ ਨੂੰ ਲੈ ਕੇ ਆ ਜਿਹੜਾ ਇਹ ਮੈਂ ਵਿਸ਼ਾ ਲੈ ਕੇ ਆਇਆ ਸੀ, ਕਿਉਂਕਿ ਇਹ ਸਰਵੇਖਣ ਆਏ ਸੀਗੇ, ਹੁਣ ਜਿਹੜੇ ਟੀ ਵੀ ਜ਼ਿਆਦਾ ਦੇਖਦੇ ਪਏ ਆ ਕਹਿੰਦੇ ਉਹਨਾਂ ਦਾ ਦਿਮਾਗ ਦਾ ਇੱਕ ਹਿੱਸਾ ਜਿਹੜਾ ਉਹ ਸੁੰਗੜ ਰਿਹਾ, ਉਸ ਹਿੱਸੇ ਦੇ ਵਿੱਚ ਹੀ ਯਾਦਦਾਸ਼ਤ ਹੋ ਗਈ ਜਾਂ ਹੋਰ ਕਈ ਜਿਹੜੀਆਂ ਐਕਟੀਵਿਟੀਜ਼ ਹੈ ਜਿਹੜਾ ਉਹ ਹਿੱਸਾ ਕਰਦਾ, ਜਿਸ ਕਰਕੇ ਉਹ ਜਿਹੜੇ ਜ਼ਿਆਦਾ ਟੀ ਵੀ ਦੇਖਦੇ ਉਹ ਭੁੱਲਣਾ ਸ਼ੁਰੂ ਕਰ ਦਿੰਦੇ ਨੇ ਸਮੇਂ ਦੇ ਨਾਲ ਬਹੁਤ ਕੁਛ। ਸੋ ਇਸ ਕਰਕੇ ਜਿਹੜਾ ਸਾਨੂੰ ਆਪਣੇ ਆਪ 'ਤੇ ਕੰਟਰੋਲ ਕਰਨਾ ਪਵੇਗਾ। ਵਾਰਿਸ ਸਾਹਿਬ ਦਾ ਇੱਕ ਗੀਤ ਹੈ ਜਿਹੜਾ ਮੈਂ ਕਿਊ ਅਪ ਕੀਤਾ, ਉਹਦੇ ਵਿੱਚ ਵੀ ਹੈ ਜਿਹੜਾ ਖਾਧੀਆਂ ਖੁਰਾਕਾਂ ਦੀਆਂ ਗੱਲਾਂ ਹੁੰਦੀਆਂ ਨੇ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਐਨੂਅਲ ਸੇਫਟੀ ਇੰਜਨ ਰਿਪੇਅਰ, ਕੋਈ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਹੈ ਜਿਹੜਾ ਤੁਸੀਂ ਦੋਸਤੋ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਵਾਉਣਾ, ਬੇਝਿਜਕ ਹੈ ਜਿਹੜੀ ਕਾਲ ਕਰ ਸਕਦੇ ਹੋ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। ਤੁਸੀਂ 519-400-9061-9400-906-1 'ਤੇ ਗੁਰਪ੍ਰੀਤ ਭਾਅ ਜੀ ਹੋਣੀ ਅਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ, ਇਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ 'ਤੇ ਕੋਈ ਅਪਲਾਇੰਸਿਸ ਬਾਏ ਕਰਨਾ ਆ, ਕਈ ਵਾਰ ਕੋਈ ਅਪਲਾਇੰਸਿਸ ਹੈ ਖਰਾਬ ਹੋ ਗਏ ਜਾਂ ਕਿਚਨ ਆ ਜਿਹੜੀ ਉਹ ਰੀਡਿਜ਼ਾਈਨ ਕੀਤੀ ਹੈ, ਬੇਸਮੈਂਟ ਨਵੀਂ ਬਣਾਈ ਹੈ, ਬੰਡਲ ਪੈਕੇਜ ਲੈ ਲਉਂਗੇ ਹੋਰ ਬਚਤ ਹੋ ਜਾਏਗੀ। ਸੋ ਵੱਧ ਤੋਂ ਵੱਧ ਜਿਹੜੀ ਬਚਤ ਅਪਲਾਇੰਸਿਸ 'ਤੇ ਉਹ ਕਰਾਉਂਦੇ ਨੇ ਡਰੀਮ ਹੋਮ ਅਪਲਾਇੰਸਿਸ। ਸੋ 905-805-3000-9058-0533000 ਜਾਂ ਫਿਰ ਤੁਸੀਂ ਜਿਹੜਾ ਵਿਜ਼ਿਟ ਕਰ ਸਕਦੇ ਹੋ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਮਿਸੀਸਾਗਾ ਵਿੱਚ, ਤੁਸੀਂ ਜਿਹੜਾ ਵਿਜ਼ਿਟ ਵੀ ਕਰ ਸਕਦੇ ਹੋ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਨੂੰ। ਅਤੇ ਮੇਰੇ ਨਾਲ ਰੇਸ਼ਮ ਭਾਅ ਜੀ ਹੈ। ਰੇਸ਼ਮ ਭਾਅ ਜੀ ਸਤਿ ਸ਼੍ਰੀ ਅਕਾਲ। ਮੈਨੂੰ ਖੁਸ਼ੀ ਹੁੰਦੀ ਹੈ ਭਾਜੀ, ਕਿੰਨਾ ਪਿਆਰ ਹੈ ਆਪਸੀ, ਕਿੰਨਾ ਇਤਫਾਕ ਹੈ। ਹਾਂਜੀ, ਇਹ ਚੀਜ਼ ਹੈ ਜਿਹੜੀ ਬਹੁਤ ਜ਼ਰੂਰੀ ਹੈ ਸਾਡੇ ਸਮਾਜ ਦੇ ਤਾਣੇ ਬਾਣੇ ਵਾਸਤੇ।
4: ਬਾਕੀ ਤੁਹਾਡੀਆਂ ਵੀ ਖਬਰਾਂ ਤੁਸੀਂ ਲੋਕਲ ਦੱਸਦੇ ਇੱਥੋਂ ਜਿੰਨੀਆਂ ਵੀ, ਹਨਾ
1: ਜੀ ਜੀ,
4: ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸਾਡਾ, ਤਾਂ ਸਾਨੂੰ ਕਾਲਾਂ ਕਰਦੇ ਲੋਕ ਲੈਣ ਲੱਗਦੀ ਨੀ, ਇੰਨੇ ਬਿਜ਼ੀ ਹੁੰਦੇ ਨਾ
1: ਜੀ ਜੀ ਜੀ ਜੀ
4: ਉੱਥੇ ਵੀ ਆਪਣੇ ਸਾਰੇ ਵਧੀਆ ਜੀ, ਜਿੰਨੇ ਵੀ ਡੇਟ ਲਏ ਸਾਰੇ ਹਨਾ
1: ਜੀ ਜੀ ਜੀ ਬਿਲਕੁਲ।
4: ਚਲੋ ਮੈਂ ਤਾਂ ਫਤਿਹ ਸਾਂਝੀ ਕਰਨੀ ਸੀ, ਥੋੜਾ ਬਿਜ਼ੀ ਆ ਦੋ ਵੀਕਾਂ ਲਈ ਪੈਣਾ ਜੀ
1: ਜੀ ਜੀ,
4: ਤੇ ਇਸੇ ਕਰਕੇ ਮੈਂ ਤੁਹਾਨੂੰ ਫਤਿਹ ਸਾਂਝੀ ਕਰਨੀ ਸੀ ਭਾਜੀ।
1: ਅੱਛਾ ਅੱਛਾ ਜੀ, ਨਹੀਂ ਥੈਂਕ ਯੂ ਭਾਜੀ,
4: ਸਤਿ ਸ਼੍ਰੀ ਅਕਾਲ ਭਾਜੀ,
1: ਸਤਿ ਸ਼੍ਰੀ ਅਕਾਲ ਰੇਸ਼ਮ ਭਾਜੀ। ਸੋ ਨਾਈਸ ਆਫ ਜੀ, ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨਾ ਪਿਆਰ ਦਿੰਦੇ ਹੋ। ਲਓ ਜੀ, ਇੱਕ ਛੋਟੀ ਜੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਅਤੇ ਨਾਲ ਦੀ ਨਾਲ ਜੇ ਮੈਂ ਇਹ ਗੱਲ ਕੀਤੀ ਹੈ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਦਾ, ਆਪਣੇ ਆਪ ਨੂੰ ਪ੍ਰੋਟੈਕਸ਼ਨ ਵਾਸਤੇ ਜਿਹੜੀ ਇੱਕ ਇੰਸ਼ੋਰੈਂਸ ਪਾਲਿਸੀ ਹੈ ਜਿਹੜੀ ਜ਼ਰੂਰ ਲੈ ਕੇ ਰੱਖੋ, ਭਾਵੇਂ ਉਹ ਲਾਈਫ ਇੰਸ਼ੋਰੈਂਸ ਦੇ ਵਿੱਚ ਟਰਮ ਹੋਗੀ ਜਾਂ ਫਿਰ ਪਰਮਾਨੈਂਟ ਹੋਗੀ, ਪਰ ਲਿਵਿੰਗ ਬੈਨੀਫਿਟ ਵਾਲੀ ਹੈ ਜਿਹੜੀ ਜਿਉਂਦੇ ਜੀ ਹੈ, ਜਿਹੜਾ ਜਿਹੜੀ ਪਾਲਿਸੀ ਤੁਹਾਨੂੰ ਹੈ ਜਿਹੜਾ ਤੁਹਾਡੀ ਹੈਲਪ ਕਰ ਸਕੇ, ਫਾਈਨੈਂਸ਼ਲੀ ਤੁਹਾਨੂੰ ਹੈ ਜਿਹੜਾ ਸਟਰੋਂਗ ਕਰ ਸਕੇ ਜਦੋਂ ਤੁਹਾਨੂੰ ਲੋੜ ਪਵੇ ਕ੍ਰਿਟੀਕਲ ਇਲਨੈਸ। ਹਾਂਜੀ, ਇਹਦਾ ਜਿਹੜਾ ਪਲਾਨ ਹੈ ਜ਼ਰੂਰ ਲੈ ਕੇ ਰੱਖੋ। ਤੁਸੀਂ ਹੈ ਜਿਹੜਾ ਇਹ ਸਟੈਂਡ ਅਲੋਨ ਪਾਲਿਸੀ ਵੀ ਲੈ ਸਕਦੇ ਹੋ, ਇਹਦਾ ਪ੍ਰੀਮੀਅਮ ਜਿਹੜਾ ਦਿੱਤਾ ਹੋਇਆ ਤੁਸੀਂ 20 ਸਾਲਾਂ ਬਾਅਦ ਵੀ ਲੈ ਸਕਦੇ ਹੋ, 65 ਸਾਲ ਦੀ ਏਜ 'ਤੇ ਵੀ ਲੈ ਸਕਦੇ ਹੋ। ਜੇ ਤੁਸੀਂ ਕੋਈ ਕਲੇਮ ਹੈ ਜਿਹੜਾ ਨਹੀਂ ਕੀਤਾ, 50,000 ਦੀ ਲੈਣੀ ਹੈ, 75,000 ਜਾਂ ਲੱਖ ਦੀ, ਉਹ ਤੁਹਾਡੀ ਹੈ, ਜਿੰਨਾ ਗੁੜ ਪਾਈ ਜਾਓਗੇ ਉਨਾ ਮਿੱਠਾ, ਪਰ ਆਪਣੇ ਬਜਟ ਦੇ ਹਿਸਾਬ ਦੇ ਨਾਲ ਜਿਹੜਾ ਤੁਸੀਂ ਇਹ ਕ੍ਰਿਟੀਕਲ ਇਲਨੈਸ ਦੇ ਪਲਾਨ ਆ ਜਿਹੜੇ ਜ਼ਰੂਰ ਲੈ ਕੇ ਰੱਖੋ। ਭਾਵੇਂ ਤੁਹਾਡੇ ਕੋਲ ਕੋਈ ਪਾਲਿਸੀਆਂ ਚੱਲਦੀਆਂ ਨੇ, ਤੁਹਾਡਾ ਜਿਹੜਾ ਪੁਰਾਣਾ ਐਡਵਾਈਜ਼ਰ ਹੈ ਤੁਹਾਡਾ ਫੋਨ ਨਹੀਂ ਚੱਕਦਾ ਪਿਆ, ਤੁਸੀਂ ਆ ਰਿਵਿਊ ਕਰਾਉਣਾ ਚਾਹੁੰਦੇ ਹੋ ਮੇਰੇ ਕੋਲ, ਮੈਨੂੰ ਖੁਸ਼ੀ ਹੁੰਦੀ ਹੈ ਕਈ ਪਰਿਵਾਰ ਮੇਰੇ ਕੋਲ ਪਹੁੰਚਦੇ ਨੇ ਜੀ, ਆਹ ਸਾਡੀਆਂ ਪਾਲਿਸੀਜ਼ ਨੇ, ਆਹ ਸਿਰਫ ਪੈਸੇ ਜਾਂਦੇ ਪਏ ਆ, ਸਾਨੂੰ ਇਹ ਨਹੀਂ ਪਤਾ ਵੀ ਇਹ ਪਾਲਿਸੀ ਕਿੱਥੇ ਹੈ, ਕਿੱਥੇ ਗੁਆਚ ਗਈ ਹੈ। ਸੋ ਤੁਸੀਂ ਇਹ ਜਿਹੜਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਮੈਂ ਤੁਹਾਨੂੰ ਪ੍ਰੋਪਰ ਗਾਈਡ ਕਰ ਸਕਦਾ, ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਕਈ ਵਾਰ ਜਿਹੜੀਆਂ ਪੁਰਾਣੀਆਂ ਪਾਲਿਸੀਆਂ ਹੁੰਦੀਆਂ ਉਹ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਪ੍ਰੈਜੈਂਟ ਹੈ ਉਹ ਪੂਰੀਆਂ ਨਹੀਂ ਕਰਦੀਆਂ ਜਾਂ ਸਿਕਿਓਰ ਨਹੀਂ ਕਰਦੀਆਂ। ਸੋ ਸਮੇਂ ਦੇ ਨਾਲ ਜਿਹੜਾ ਇਹਨਾਂ ਨੂੰ ਰਿਵਿਊ ਹੈ ਜ਼ਰੂਰ ਕਰ ਲੈਣਾ ਚਾਹੀਦਾ। ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਿਰ ਲਾਈਫ ਇੰਸ਼ੋਰੈਂਸ, ਜਾਂ ਫਿਰ ਤੁਸੀਂ ਹੈ ਜਿਹੜਾ ਪੇਰੈਂਟਸ ਗ੍ਰੈਂਡ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਹੈ। ਨੰਬਰ ਮੇਰਾ 416-917-63-416-917-7763 'ਤੇ 416-917-63 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੁਲਤਾਨੀ ਸਾਹਿਬ ਆ ਗਏ, ਅਮਰਜੀਤ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
4: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ।
1: ਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
4: ਜੀ। ਭਾਜੀ ਜਿਹੜੀ ਆਪਣੇ ਲਖਵਿੰਦਰ ਮੁਲਤਾਨੀ ਦੀ ਸਿਹਤ ਵਾਕਿਆ ਭਾਜੀ ਕੋਈ ਸ਼ੱਕ ਨੀ ਜੀ, ਬਹੁਤ ਟੌਪ ਦੀ ਸਿਹਤ ਰੱਖੀ ਜੀ ਇਹਨੇ, ਫਸਟ ਕਲਾਸ ਫੁਰਤੀ ਬੋਲਦੇ ਜੀ ਇਹਨਾਂ ਚ
1: ਭਾਜੀ। ਤੁਸੀਂ ਦੇਖੋ ਕਿ ਜਿਹੜੀਆਂ ਜਿਹੜੀਆਂ ਖੁਰਾਕਾਂ ਉਹ ਦੱਸ ਕੇ ਗਏ ਨੇ, ਮੈਨੂੰ ਇਹ ਲੱਗਦਾ ਵੀ ਜਿੰਨੇ ਵੀ ਸਾਡੇ ਲਿਸਨਰ ਬਹੁਤ ਘੱਟ ਹੈ ਜਿਹੜਾ ਉਹ ਚੀਜ਼ਾਂ ਦਾ ਸੇਵਨ ਕਰਦੇ ਹੋਣਗੇ, ਪਰ ਉਹ ਬਹੁਤ ਜ਼ਰੂਰੀ ਹੈ,
4: ਪਰ ਖਾਂਦੇ ਵੀ ਹੈਲਥੀ ਫੂਡ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹੀ ਗੱਲ ਹੈ,
4: ਬਾਕੀ ਉਹਦੇ ਚੀਜ਼ ਬਾਕੀ ਸਿਹਤ ਪੱਖੋਂ ਉਹਨਾਂ ਦਾ ਮਤਲਬ ਬਹੁਤ ਰੱਖਿਆ ਜੀ ਖਿਆਲ। ਤੇ ਬਾਕੀ ਮਾਨ ਯੋਗ ਸਤਿਕਾਰ ਯੋਗ ਸਾਡੇ ਰੇਸ਼ਮ ਬਰਾੜ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਸਭ ਖੁਸ਼ ਰੱਖੇ ਸਾਰਿਆਂ ਨੂੰ
1: ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਥੈਂਕ ਯੂ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ। ਗੋਸਲ ਸਾਹਿਬ ਜੀ ਆਨੂੰ ਸਰ,
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਸੁਣਾਓ ਕਿੱਦਾਂ ਹਾਲ ਚਾਲ?
5: ਠੀਕ ਠਾਕ ਆ ਜੀ, ਬਹੁਤ ਵਧੀਆ ਜੀ। ਮੈਂ ਭਾਜੀ ਨਾ ਲਖਵਿੰਦਰ ਭਾਜੀ ਨੂੰ ਦੇਸੀ ਚੱਕੀ ਤੇ ਮਿਲਿਆ ਮਾਲਟਨ ਹੈ ਨਾ,
1: ਅੱਛਾ ਜੀ,
5: ਕਹਿੰਦਾ ਮੈਂ ਇਹ ਕੰਮ ਤੋਂ ਆਉਂਦੇ ਸੀ ਆਟਾ ਚੱਕਣ ਆਏ, ਮੈਂ ਵੀ ਉੱਥੇ ਬਲਦੇਵ ਸਿੰਘ ਕੋਲ ਬੈਠਾ ਸੀ
1: ਨਾ,
5: ਕਹਿੰਦਾ ਮੈਂ ਲਖਵਿੰਦਰ ਸਿੰਘ, ਮੈਂ ਰੇਡੀਓ ਤੇ ਸੁਣਦਾ ਨਾ ਤੁਹਾਨੂੰ, ਜਦੋਂ ਮੈਂ ਦੇਖਿਆ ਮੈਂ ਕਿਹਾ ਭਾਜੀ ਤੁਹਾਡੀ ਉਮਰ ਕਿੰਨੀ ਗਿਆ, ਕਹਿੰਦਾ ਮੈਂ 65 ਸਾਲ ਦੇ, ਇਹ ਤਾਂ ਲੱਗਦੇ ਏਦਾਂ ਜਿਹੜਾ 40 ਸਾਲ ਦੇ ਹੁੰਦੇ,
1: ਦੇਖ ਲੋ ਇੰਨੇ ਫਿੱਟ ਹੈ।
5: ਮੈਂ ਕਿਹਾ ਯਾਰ ਤੂੰ ਤਾਂ ਮੈਨੂੰ ਵੀ ਕੱਟ ਗਿਆ ਹੈ ਨਾ, ਅਸਲ ਵਿੱਚ ਨਾ ਭਾਜੀ ਮੇਰੇ ਬ੍ਰਦਰ ਵਾਂਗੂ ਛੋਟੀ ਉਮਰ ਚ ਆਏ ਹੋ, ਉਹ ਵੀ 17-18 ਸਾਲ ਦਾ ਆ ਗਿਆ ਸੀ ਹੈ ਨਾ ਬਾਹਰ, ਜਿਹੜੇ ਲੋਕੀ ਹੈ ਨਾ ਛੋਟੀ ਉਮਰ ਚ ਬਾਹਰ ਆ ਗਏ ਉਹਨਾਂ ਦੇ ਇੱਥੇ ਹਵਾ ਪਾਣੀ ਬਹੁਤ ਵਧੀਆ ਇਹਨਾਂ ਮੁਲਕਾਂ ਦਾ ਭਾਜੀ, ਇੱਥੇ ਜ਼ਰੂਰੀ ਨਹੀਂ ਕਿ ਖਾਣਾ ਇੱਥੇ ਜਿਹੜੀ ਮਰਜ਼ੀ ਖੁਰਾਕ ਲੈ ਲਓ, ਕਾਸਕੋ ਜਿਹੜਾ ਮਰਜ਼ੀ ਫਰੂਟ ਲੈ ਲਓ ਹੈ ਨਾ, ਇੱਥੇ ਖੁਰਾਕ ਬਹੁਤ ਵਧੀਆ ਭਾਜੀ, ਇੱਥੇ ਤੁਸੀਂ ਜਿੱਦਾਂ ਦਾ ਮਰਜ਼ੀ ਖਾ ਲਓ, ਆਪਾਂ ਇੰਡੀਆ ਥੋੜ੍ਹਾ ਜਿਹੀ ਚੀਜ਼ਾਂ ਇੰਨੀਆਂ ਖਾ ਸਕਦੇ ਜਿੰਨਾ ਇੱਥੇ ਆ
1: ਭਾਜੀ। ਖੁਰਾਕ ਦੇ ਨਾਲ ਮੈਨੂੰ ਲੱਗਦਾ ਵੀ ਪੀਸ ਆਫ ਮਾਇੰਡ ਜਾਂ ਮਾਨਸਿਕ ਸ਼ਾਂਤੀ ਉਹ ਵੀ ਜ਼ਰੂਰੀ ਹੈ ਸਿਹਤ ਵਾਸਤੇ,
5: ਉਹ ਵੀ ਥੋੜਾ ਜਿਹਾ ਚਲੋ ਕਈ ਗੁੱਸਾ ਕਰਦੇ ਆ, ਥੋੜਾ ਜਿਹਾ ਕਰਜ਼ੇ ਕੁਰਜ਼ੇ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਇੱਥੇ ਹੈ ਨਾ,
1: ਜੀ ਜੀ,
5: ਉਹ ਵੀ ਤੁਹਾਨੂੰ ਬਹੁਤ ਫਰਕ ਪਾਉਂਦਾ ਬੋਡੀ ਨੂੰ।
1: ਸਹੀ ਗੱਲ, ਸਹੀ ਗੱਲ ਹੈ, ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ।
5: ਤੇ ਮੈਂ ਤਾਂ ਜੀ ਭਾਜੀ ਨੂੰ ਬਲਦੇਵ ਆਦੋ ਇਹਨੂੰ ਭੁਪਿੰਦਰ ਭਾਜੀ ਨੂੰ ਮਿਲਿਆ ਪਾਠ ਸੀ ਸਾਡੇ,
1: ਅੱਛਾ ਜੀ,
5: ਇਹਨਾਂ ਨੂੰ ਵੀ ਦੇਖਿਆ, ਇਹ ਵੀ ਪੂਰੇ ਹੈ ਨਾ, ਮੈਂ ਲੱਗਦੇ ਨੀ ਹੈਗੇ 50 ਸਾਲ ਦੇ, ਇਹ ਤਾਂ ਵਿਛਾ ਕੇ ਜਿੱਦਾਂ ਸਿਆਣੇ ਕਹਿੰਦੇ ਨੀ ਹੁੰਦੇ ਕਿ ਵਿਛਾ ਕੱਜ ਵਿਆਹ ਲਓ ਇਹਨਾਂ ਨੂੰ
1: ਜੀ, ਸਾਰੇ ਹੀ ਸਾਡੇ ਜਿਹੜੇ ਬੜੇ ਹੀ ਮਾਣਯੋਗ ਸ਼ਖਸੀਅਤਾਂ ਨੇ, ਬੜਾ ਪਿਆਰ ਹੈ ਜੀ, ਬਹੁਤ ਪਿਆਰ,
5: ਪੂਰੇ ਜੰਗ ਆ। ਕਮਲਜੀਤ ਭਾਜੀ ਆ ਜੀ, ਉਹ ਜਿੰਨਾ ਮਰਜ਼ੀ ਉਹਨਾਂ ਨੂੰ ਗਰਾਊਂਡ 'ਚ ਭਜਾ ਲਓ,
1: ਮੈਂ ਕਿਹਾ ਉਹਨਾਂ ਦੀ ਆਵਾਜ਼ ਦੇਖੋ ਕਿੱਦਾਂ ਟਨਕਦੀ ਹੈ,
5: 60-62 ਸਾਲ ਦੀ ਉਮਰ ਹੋਈ ਉਹ ਲੱਗਦੇ ਨੀ ਹੈਗੇ, ਇਹਨਾਂ ਨੂੰ ਫੁੱਟਬਾਲ ਤੇ ਜਿੰਨਾ ਮਰਜ਼ੀ ਪੂਰਾ ਭਜਾ ਲਓ ਗਰਾਊਂਡ ਦੇ ਮੂਹਰੇ ਮੂਹਰੇ ਫੁੱਟਬਾਲ ਨੂੰ ਇਹਨਾਂ ਦੇ,
1: ਕੀ ਬਾਤ ਹੈ, ਕੀ ਬਾਤ ਹੈ,
5: ਉਹ ਇਹ ਸਾਰੇ ਹੈ ਨਾ, ਠੀਕ ਆ, ਵਧੀਆ ਜੀ,
1: ਜੀ ਜੀ ਜੀ,
5: ਪਰਮਾਤਮਾ ਇੱਦੇ ਰੱਖੇ ਸਾਰੇ,
1: ਸਹੀ ਗੱਲ ਹੈ, ਸਹੀ ਗੱਲ ਹੈ ਜੀ, ਸਹੀ ਗੱਲ,
5: ਥੈਂਕ ਯੂ
1: ਗੋਸਲ ਸਾਹਿਬ, ਬਹੁਤ ਬਹੁਤ ਧੰਨਵਾਦ ਦੋਸਤੋ। ਹੁਣ ਇੱਕ ਮਿਊਜ਼ੀਕਲ ਸੌਂਗ ਹੈ, ਜਿਹੜਾ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਉਸ ਤੋਂ ਪਹਿਲਾਂ ਅਮਰੀਕਾ ਦੇ ਜਿਹੜੇ ਵਰਮਾਂਟ ਦੇ ਡੈਮੋਕ੍ਰੇਟ ਸੈਨੇਟਰ ਨੇ ਪੀਟਰ ਵੈਲਚ ਨੇ ਅਮਰੀਕੀ ਜਿਹੜੇ ਵਪਾਰ ਪ੍ਰਤੀਨਿਧੀ ਹੈ ਜਿਹਨੂੰ ਟ੍ਰੇਡ ਜ਼ਾਰ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਅਪੀਲ ਕੀਤੀ ਹੈ ਵੀ ਭਾਈ ਕੈਨੇਡਾ ਦੇ ਨਾਲ ਖਰਾਬ ਹੋ ਰਹੇ ਸੰਬੰਧਾਂ ਨੂੰ ਜਲਦੀ ਸੁਧਾਰਿਆ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਅਤੇ ਟੈਰਫਾਂ ਕਾਰਨ ਅਮਰੀਕਾ ਦੇ ਜਿਹੜੇ ਸਰਹੱਦੀ ਰਾਜ ਨੇ ਉਹਨਾਂ ਨੂੰ ਸੈਰ ਸਪਾਟਾ ਅਤੇ ਸਥਾਨਕ ਕਾਰੋਬਾਰ ਹੈ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ। ਸੈਨੇਟਰ ਵੇਲਚ ਨੇ ਕਿਹਾ ਵੀ ਕੈਨੇਡੀਅਨ ਸੈਲਾਨੀ ਲੰਬੇ ਸਮੇਂ ਤੋਂ ਅਮਰੀਕੀ ਸਰਹੱਦੀ ਰਾਜਾਂ ਦੀ ਅਰਥ ਵਿਵਸਥਾ ਦਾ ਮਹੱਤਵਪੂਰਨ ਹਿੱਸਾ ਰਹੇ ਹਨ, ਪਰ ਹੁਣ ਕੈਨੇਡਾ ਅਮਰੀਕਾ ਵਿਚਾਲੇ ਵਧੇ ਤਣਾਅ, ਟੈਰਫਾਂ ਅਤੇ ਰਾਜਨੀਤਿਕ ਬਿਆਨਾਂ ਕਾਰਨ ਕੈਨੇਡੀਅਨ ਲੋਕ ਅਮਰੀਕਾ ਜਾਣ ਤੋਂ ਅਜਿਹੇ ਕਤਰਾ ਰਹੇ ਹਨ। ਇਸ ਦਾ ਸਿੱਧਾ ਅਸਰ ਹੋਟਲ, ਰੈਸਟੋਰੈਂਟਾਂ, ਰਿਟੇਲ ਸਟੋਰਾਂ ਅਤੇ ਛੋਟੇ ਕਾਰੋਬਾਰਾਂ 'ਤੇ ਜਿਹੜਾ ਉਹ ਪੈ ਰਿਹਾ ਹੈ। ਸੋ ਦੋਸਤੋ, ਕੱਲ੍ਹ ਜਿਹੜੀ ਮੀਟਿੰਗ ਵੀ ਹੋਈ ਵੱਖ ਵੱਖ ਜਿਹੜੇ ਪ੍ਰੀਮੀਅਰਸ ਹੈ ਉਹਨਾਂ ਦੀ ਵੀ, ਅਤੇ ਉਹਨਾਂ ਨੇ ਜਿਹੜਾ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਨੀ ਸਾਹਿਬ ਨੂੰ ਗੱਲ ਕੀਤੀ ਹੈ, ਅਤੇ ਗੱਲ ਦਾ ਕੀ ਹੈ ਜਿਹੜਾ ਮੈਂ ਤੁਹਾਨੂੰ ਇਹ ਦੱਸ ਦਿੰਦਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਦੇ ਉੱਤੇ ਜਿਹੜੇ 50% ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਕੈਨੇਡਾ ਦੇ ਸੂਬਿਆਂ ਦੇ ਪ੍ਰੀਮੀਅਰਾਂ ਨੇ ਪ੍ਰਧਾਨ ਮੰਤਰੀ ਕਾਰਨੀ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਦੇਸ਼ ਲਈ ਇੱਕ ਸਪਸ਼ਟ ਅਤੇ ਮਜ਼ਬੂਤ ਯੋਜਨਾ ਪੇਸ਼ ਕਰਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਹਾਲਾਤ ਵਿੱਚ ਨਵੀਂ ਪੱਧਰ ਦੀ ਤੁਰੰਤ ਕਾਰਵਾਈ, ਮਤਲਬ ਨਿਊ ਲੈਵਲ ਆਫ ਅਰਜੈਂਸੀ ਦੀ ਲੋੜ ਹੈ। ਪ੍ਰੀਮੀਅਰਾਂ ਨੇ ਵਰਚੁਅਲ ਮੀਟਿੰਗ ਦੌਰਾਨ ਕਿਹਾ ਵੀ ਜੇ ਅਮਰੀਕਾ ਆਪਣੇ ਟੈਰਿਫ ਲਾਗੂ ਕਰਦਾ ਤਾਂ ਕੈਨੇਡਾ ਨੂੰ ਆਪਣੇ ਉਦਯੋਗਾਂ, ਕਰਮਚਾਰੀ ਅਤੇ ਐਕਸਪੋਰਟ ਦੀ ਰੱਖਿਆ ਲਈ ਤੁਰੰਤ ਕਦਮ ਚੁੱਕਣੇ ਪੈਣਗੇ। ਕਈ ਸੂਬਿਆਂ ਦੇ ਕੇਂਦਰ ਸਰਕਾਰ ਨੂੰ ਅੰਦਰੂਨੀ ਵਪਾਰ ਦੀਆਂ ਰੁਕਾਵਟਾਂ ਘਟਾਉਣ, ਨਵੇਂ ਵਿਦੇਸ਼ੀ ਬਾਜ਼ਾਰ ਲੱਭਣ ਅਤੇ ਪ੍ਰਭਾਵਿਤ ਜਿਹੜੇ ਕਾਰੋਬਾਰ ਹੈ ਉਹਨਾਂ ਲਈ ਇੱਕ ਬੇਲ ਆਊਟ ਪੈਕੇਜ ਤਿਆਰ ਕਰਨ ਦੀ ਵੀ ਅਪੀਲ ਕੀਤੀ ਹੈ। ਇਸ ਦੌਰਾਨ ਕਹਿੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਦੱਸਿਆ ਕਿ ਉਹਨਾਂ ਦੀ ਡੋਨਲਡ ਟਰੰਪ ਨਾਲ ਗੱਲਬਾਤ ਹੋਈ ਹੈ ਅਤੇ ਦੋਵਾਂ ਦੇਸ਼ਾਂ ਨੇ ਵਪਾਰਕ ਗੱਲਬਾਤ ਨੂੰ ਹੋਰ ਤੇਜ਼ ਕਰਨ ਤੇ ਸਹਿਮਤੀ ਜਤਾਈ ਹੈ। ਕਾਰਨੀ ਨੇ ਇਹ ਵੀ ਕਿਹਾ ਕਿ ਜੇ ਅਮਰੀਕਾ ਟੈਰਿਫ ਲਾਗੂ ਕਰਦਾ ਹੈ ਤਾਂ ਕੈਨੇਡਾ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਵਾਸਤੇ ਹਰ ਸੰਭਵ ਵਿਕਲਪ ਆਪਸ਼ਨ ਤੇ ਵਿਚਾਰ ਹੈ ਜਿਹੜਾ ਉਹ ਕਰੇਗਾ। ਸੋ ਇਹ ਹੈ ਜਿਹੜੀ ਇੱਕ ਬੜੀ ਇੰਪੋਰਟੈਂਟ ਨਿਊਜ਼ ਸੀਗੀ। ਤੇ ਨਾਲ ਦੀ ਨਾਲ ਦੋਸਤੋ, ਤੁਸੀਂ ਜਿਹੜਾ ਦੰਦਾਂ ਦੀ, ਮਸੂੜਿਆਂ ਦੀ, ਓਰਲ ਹੈਲਥ ਮੁਤਾਬਕ ਕੋਈ ਵੀ ਹੈ ਜਿਹੜੀ ਗੱਲਬਾਤ ਕਰਨੀ ਆ, ਸਿਹਤ ਸੰਭਾਲ ਹੈ ਜਿਹੜੀ ਰੱਖਣਾ ਚਾਹੁੰਦੇ ਹੋ, ਕਈ ਵਾਰ ਇਹ ਹੁੰਦੀ ਆ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਡੇ ਦੰਦਾਂ ਦੀ ਆ ਜਿਹੜੀ ਉਮਰ ਵਧਾ ਦਿੰਦੀਆਂ ਨੇ। ਸੋ ਬਲਬੀਰ ਕੌਰ ਜੀ, ਤੁਸੀਂ ਉਹਨਾਂ ਦੇ ਨਾਲ ਅਸੀਂ ਜੋ ਸੈਗਮੈਂਟ ਕਰਦੇ ਹਾਂ ਉਹਨਾਂ ਦੇ ਵਿੱਚ ਇਹੋ ਜਿਹੀ ਕਈ ਲਾਹੇਵੰਦ ਜਿਹੜੀ ਇਨਫੋਰਮੇਸ਼ਨ ਹੈ ਤੁਸੀਂ ਸੁਣਦੇ ਹੋ, ਜਾਣਦੇ ਹੋ। ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਬੀਰ ਕੌਰ ਜੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਿਰਫ ਤੁਸੀਂ ਇੱਕ ਕਾਲ ਕਰਨੀ ਹੈ, ਇਹਨਾਂ ਨੇ ਆਪਣਾ ਮੋਬਾਈਲ ਡੈਂਟਲ ਟਰੱਕ ਜਿਹੜਾ ਤੁਹਾਡੇ ਵਿਹੜੇ ਦੇ ਵਿੱਚ ਲੈ ਆਉਣਾ ਅਤੇ ਪਰਿਵਾਰ ਦਾ ਇੱਕ ਇੱਕ ਜੀ ਕਰਕੇ ਜੀ ਹੈ ਜਿਹੜਾ ਉਹ ਆਪਣੇ ਦੰਦਾਂ ਦੀ ਸੰਭਾਲ ਹੈ ਜਿਹੜੀ ਕਰ ਸਕਦਾ, ਓਰਲ ਹੈਲਥ ਜਿਹੜੀ ਹੈ ਉਹ ਸਰਵਿਸਿਜ਼ ਹੈ ਜਿਹੜੀ ਉਹ ਲੈ ਸਕਦਾ। ਸੋ ਸਮਾਈਲਸ ਔਨ ਵੀਲਸ ਨੰਬਰ ਹੈ ਜਿਹੜਾ ਨੋਟ ਨਹੀਂ ਹੋਇਆ ਤੁਸੀਂ ਇਹ ਗੂਗਲ ਕਰ ਲਿਓ। ਤੁਸੀਂ ਸਿਰਫ ਇੱਕ ਕਾਲ ਕਰਨੀ ਹੈ, ਤੁਹਾਨੂੰ ਜਿੱਥੇ ਵੀ ਲੋੜ ਹੈ ਉੱਥੇ ਇਹਨਾਂ ਨੇ ਪਹੁੰਚ ਜਾਣਾ। 6479690008 6479690008 'ਤੇ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਕਈ ਵਾਰ ਜਿਹੜਾ ਲੌਂਗ ਟਰਮ ਕੋਈ ਕੇਅਰ ਵਾਲੇ ਹੁੰਦੇ ਨੇ ਜਾਂ ਫਿਰ ਜਿਹੜੇ ਘਰ ਦੇ ਵਿੱਚ ਕਈ ਹੁੰਦੇ ਨੇ ਵੀ ਉਹਨਾਂ ਉਹ ਜ਼ਿਆਦਾ ਚੱਲ ਨਹੀਂ ਸਕਦੇ, ਤੁਰ ਫਿਰ ਨਹੀਂ ਸਕਦੇ, ਸੋ ਉਹਨਾਂ ਵਾਸਤੇ ਵੀ ਇਹ ਸਪੈਸ਼ਲਾਈਜ਼ ਸਰਵਿਸ ਹੈ ਜਿਹੜੀ ਮੁਹੱਈਆ ਕਰਦੇ ਨੇ ਬਲਬੀਰ ਕੌਰ ਜੀ। ਸਮਾਈਲਸ ਔਨ ਵੀਲਸ 6479690008 'ਤੇ ਸੰਪਰਕ ਕੀਤਾ ਜਾ ਸਕਦਾ ਆ। ਇਹਨਾਂ ਦਾ ਮੋਟੋ ਹੈ, ਅਸੀਂ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਨਾਲ ਕੰਮ ਕਰਦੇ ਹਾਂ, ਆਪਣੀ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਸਾਡੇ ਨਾਲ ਕਹਿੰਦੇ ਸੰਪਰਕ ਕਰੋ। ਬਾਕੀ ਭੰਗੜਾ ਗਿੱਧਾ, ਹਾਂਜੀ, ਹੱਸਣਾ ਖੇਡਣਾ ਮਨ ਕਾ ਚਾਓ, ਸੋ ਤੁਸੀਂ ਇਹ ਜਿਹੜਾ ਭੰਗੜੇ ਗਿੱਧੇ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਉਣਾ ਚਾਹੁੰਦੇ ਹੋ, ਇਨਰੋਲ ਕਰਾਉਣਾ ਚਾਹੁੰਦੇ ਹੋ, ਆਪਣੇ ਵਿਰਸੇ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ, ਦਾ ਭੰਗੜਾ ਅਕੈਡਮੀ TBA ਤੁਸੀਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਨਵੇਂ ਬੈਚ ਹੈ ਜਿਹੜੇ ਸ਼ੁਰੂ ਕੀਤੇ ਜਾ ਰਹੇ ਨੇ ਸਮਰ ਕੈਂਪ ਦੇ, ਸੋ ਵੱਖ ਵੱਖ ਟਾਈਮਿੰਗ ਹੈ, ਸਾਰੇ ਟਾਈਮਿੰਗਸ ਹੈ ਜਿਹੜੇ ਤੁਹਾਡੇ ਸਕੈਜੂਲ ਨੂੰ ਮੈਚ ਕਰ ਸਕਦੇ ਨੇ, ਇੱਦਾਂ ਦੇ ਇਹਨਾਂ ਨੇ ਟਾਈਮਿੰਗਸ ਰੱਖੇ ਨੇ। ਸੋ ਤੁਸੀਂ ਹੈ ਜਿਹੜਾ ਕਾਲ ਕਰਨੀ ਹਰਜੋਤ ਹੋਣਾ ਨੂੰ 6474076 6475077672 'ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਇਹਦੇ ਫਰੰਟ ਐਂਡ ਸਸਪੈਂਸ਼ਨ ਐਕਸਪਰਟ PNJ ਸਪਰਿੰਗ ਵੀਲ ਅਲਾਈਨਮੈਂਟ ਦੇ ਜੈ ਅਤੇ ਗੈਰੀ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਟਰੱਕਾਂ ਟਰੇਲਾਂ ਦਾ ਕੋਈ ਕੰਮ ਕਰਾਉਣਾ, ਕਮਾਣੀਆਂ ਦਾ ਕੰਮ ਕਰਾਉਣਾ, ਵੈਲਡਿੰਗ ਆਇਲ ਚੇਂਜ ਦਾ, ਬੁਸ਼ਿੰਗਸ ਦਾ ਕੰਮ, ਕਿੰਗ ਪਿੰਨ ਦਾ ਕੰਮ ਕਰਾਉਣਾ, ਅਤੇ 5330 ਬਰੈਡਕੋ ਬੁਲੇਵਰਡ ਮਿਸੀਸਾਗਾ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਦਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ। ਬਾਕੀ ਘਰ ਦੇ ਵਿੱਚ IPTV ਬਾਕਸ ਲੱਗਿਆ ਜਾਂ ਨਹੀਂ ਲੱਗਿਆ, ਜੇ ਲੱਗਿਆ ਆ ਸਰਵਿਸਿਸ ਤੋਂ ਹੈਪੀ ਨਹੀਂ ਹੋ ਤਾਂ ਫਿਰ ਇਹਨਾਂ ਨੂੰ ਕਾਲ ਕਰ ਲਿਓ, $75 ਦੇ ਵਿੱਚ ਹੀ ਹੈ ਜਿਹੜਾ ਤੁਹਾਡਾ ਸਵਿੱਚ ਮਰਵਾ ਦੇਣਗੇ, ਅਤੇ ਇਹਨਾਂ ਦੀ ਜਿਹੜੀ ਕੁਆਲਿਟੀ ਹੈ, ਇਹਨਾਂ ਦੀ ਕਸਟਮਰ ਸਰਵਿਸ ਹੈ, ਤੁਸੀਂ ਆਸ਼ਾਸ਼ਕ ਕਰ ਉੱਠੋਗੇ, ਗਦ ਗਦ ਹੋ ਜਾਓਗੇ। ਸੋ ਰੁਦਰਾ IPTV ਬਾਕਸ ਵਾਲਿਆਂ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ ਹੈ ਦੋਸਤੋ 4372364700 4372364700 'ਤੇ ਤੁਸੀਂ ਰੁਦਰ IPTV ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੰਪਰਕ ਕਰਨਾ, ਕੋਈ ਰੀਅਲ ਸਟੇਟ ਬਾਬਤ ਹੈ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਅਸੀਂ ਇਹੀ ਕਹਿੰਦੇ ਹਾਂ ਇੱਕ ਵਾਰ ਸਾਡੇ ਨਾਲ ਮਿਲੋ। ਅਸੀਂ ਇਹ ਜਿਹੜਾ ਜਾਣਕਾਰੀ ਹੈ ਜਿਹੜੀ ਨੌਲੇਜ ਹੈ ਜਿਹੜੀ ਜੋ ਘਾਟ ਜਿਹੜੀ ਹੁੰਦੀ ਹੈ, ਜਿੱਦਾਂ ਅੱਜ ਗੱਲ ਵੀ ਹੋਈ ਸੋਸ਼ਲ ਮੀਡੀਆ 'ਤੇ ਕੋਈ ਇੱਕ ਕਹਿੰਦਾ ਦੂਸਰਾ ਉਹ ਚੀਜ਼ ਨੂੰ ਕੌਂਟਰਾਡਿਕਟ ਕਰ ਲੈਂਦਾ, ਮੈਂ ਹਮੇਸ਼ਾ ਕਹਿੰਦਾ ਉੱਥੇ ਕਈ ਵਾਰ ਜਿਹੜੇ ਸਾਰੇ ਹੀ ਆਪਣੇ ਤੌਰ 'ਤੇ ਜਿਹੜੇ ਐਕਸਪਰਟ ਬਣੇ ਹੁੰਦੇ ਆ, ਕਈ ਆ ਜਿਹੜੇ ਕੁਛ ਸ਼ਰਾਰਤੀ ਆਂਸਰ ਹੁੰਦੇ ਨੇ ਜੋ ਗਲਤ ਜਾਣਕਾਰੀ ਆ ਜਿਹੜਾ ਫੈਲਾਉਣ ਦਾ ਕੰਮ ਕਰਦੇ ਨੇ। ਇਸ ਕਰਕੇ ਜਿਸ ਫੀਲਡ ਦੀ ਸਰਵਿਸਿਸ ਚਾਹੀਦੀ ਹੈ ਉਸ ਫੀਲਡ ਦੇ ਐਕਸਪਰਟਸ ਦੇ ਨਾਲ ਆ ਜਿਹੜੀ ਗੱਲ ਕਰੋ। ਸੋ ਮੇਰੇ ਨਾਲ ਤੁਸੀਂ ਆਫਟਰ ਦਾ ਪ੍ਰੋਗਰਾਮ ਰੀਅਲ ਸਟੇਟ ਬਾਬਤ ਫਸਟ ਟਾਈਮ ਹੋਮ ਬਾਇਰ ਹੋ, ਹਾਂਜੀ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਰੈਂਟ ਟੂ ਓਨ ਪ੍ਰੋਗਰਾਮ ਕਿੱਦਾਂ ਵਰਕ ਕਰਦਾ, ਜ਼ੀਰੋ ਡਾਊਨ ਪ੍ਰੋਗਰਾਮ ਹੈ ਜਿਹੜੇ ਇਹ ਚਲਾਏ ਤਾਂ ਸੀਗੇ, ਪਰ ਅੱਜ ਦੇ ਸਮੇਂ ਦੇ ਨਾਲ ਜਿਹੜੇ ਜ਼ੀਰੋ ਡਾਊਨ ਪ੍ਰੋਗਰਾਮ ਹੈ ਜਿਹੜੇ ਜ਼ਿਆਦਾ ਕਾਰਗਰ ਸਾਬਿਤ ਨਹੀਂ ਹੋ ਰਹੇ ਹੈ। ਸੋ ਇਸ ਕਰਕੇ ਆ ਜਿਹੜਾ ਗਰਾਊਂਡ ਰਿਐਲਿਟੀ ਨੂੰ ਸਮਝੋ। ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 4169177763 4164177763 ਦੇ ਉੱਤੇ, ਅਤੇ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਮੋਰਗੇਜ ਬਾਬਤ ਕੋਈ ਵੀ ਸੇਵਾਵਾਂ ਦੀ ਤੁਹਾਨੂੰ ਲੋੜ ਹੈ, ਤੁਹਾਡੀ ਜਿਹੜੀ ਹੈ ਰਿਨਿਊਅਲ ਆ ਰਹੀ ਹੈ ਜਾਂ ਫਿਰ ਇਕੁਇਟੀ ਹੈ ਉਹ ਕਰਨਾ ਚਾਹੁੰਦੇ ਹੋ, ਤਾਂ 6475349499 ਰਸ਼ਮੀਤ ਕੌਰ ਜੀ 6475349499 'ਤੇ ਸੰਪਰਕ ਕੀਤਾ ਜਾ ਸਕਦਾ। ਇੱਥੇ ਦੋ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਟਕੀ ਹੋਈ ਨਵੀਂ ਪੀੜ੍ਹੀ ਨੂੰ ਕਿਹੜਾ

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ CHLO 530 AM ਡਾਇਲ 'ਤੇ ਤੁਸੀਂ ਹੁਣ ਸੁਣ ਰਹੇ ਹੋ ਵਿਰਾਸਤ ਰੇਡੀਓ। ਸਵੇਰ ਤੋਂ ਸ਼ਾਮ ਤੱਕ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ 530 AM ਡਾਇਲ 'ਤੇ। ਜੰਜੂਆ ਸਾਹਿਬ, ਸ਼ਮੀ ਭੱਠਲ, ਹੁਣ ਸਾਡੀ ਵਾਰੀ ਆ ਗਈ ਹੈ 6 ਤੋਂ 7 ਮੰਡੇ ਟੂ ਫਰਾਈਡੇ ਹੋਈਦਾ। ਸੁਣਿਆ ਕਰੋ, ਰਿਸਪੋਂਸ ਦਿਆ ਕਰੋ, ਤੁਹਾਡਾ ਹੀ ਮੀਡੀਆ ਦਾ ਹੱਬ ਹੈਗਾ, ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਆ ਅਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਦੇ ਹੋ। ਬਹੁਤ ਬਹੁਤ ਧੰਨਵਾਦ, ਬਹੁਤ ਨੌਲੇਜ ਰੱਖਦੇ ਹੋ, ਜੋ ਹੈਗਾ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਅਸੀਂ ਵੀ ਜੋ ਹੈਗਾ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ, ਜੋ ਅਖਬਾਰਾਂ ਵਿੱਚ ਛਾਪਿਆ ਜਾਂਦਾ, ਨੈਸ਼ਨਲ ਮੀਡੀਆ ਵਿੱਚ ਛਾਪਿਆ ਜਾਂਦਾ, ਜਾਂ ਖੁਦ ਇਨਵੈਸਟੀਗੇਟਿਵ ਰਿਪੋਰਟਸ ਹੁੰਦੀ ਆ, ਉਹ ਤੁਹਾਡੇ ਸਾਹਮਣੇ ਪੇਸ਼ ਕਰੀਦੀ ਆ। ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਵਿਰਾਸਤ ਟੀਵੀ 'ਤੇ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਹੁਣ ਵੀ ਆਪਾਂ ਲਾਈਵ ਵਿਰਾਸਤ ਟੀਵੀ 'ਤੇ ਆਪਾਂ ਬੈਠੇ ਹਾਂ। ਜੇ ਤੁਹਾਡੇ ਕੋਲ IPTV ਦਾ ਡਿਵਾਈਸ ਹੈਗਾ, ਸਟ੍ਰੀਮਿੰਗ ਡਿਵਾਈਸਿਸ ਹਨ, ਸਾਨੂੰ ਬਿਲਕੁਲ ਲਾਈਵ ਵਿਰਾਸਤ ਟੀਵੀ ਕੈਨੇਡਾ 'ਤੇ ਦੇਖ ਸਕਦੇ ਹੋ ਅਤੇ ਸੁਣਨਾ ਚਾਹੁੰਦੇ ਹੋ। 530 AM ਡਾਇਲ 'ਤੇ ਸੁਣਦੇ ਹੋ ਅਤੇ ਤੁਸੀਂ ਫੋਨ ਵਿੱਚ 'ਤੇ ਡਾਇਲ ਕਰਕੇ ਵੀ ਸੁਣ ਸਕਦੇ ਹੋ 416-477-2040 ਅਤੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 ਸੌਖਾ ਨੰਬਰ ਹੈਗਾ, 837 ਯਾਦ ਰੱਖਿਓ, 416-837-1515 'ਤੇ ਡਾਇਲ ਕਰਕੇ ਸਾਡੇ ਨਾਲ ਸਟੂਡੀਓ ਵਿੱਚ ਗੱਲਬਾਤ ਕਰ ਸਕਦੇ ਹੋ। ਇੱਕ ਦਿਨ ਹੋਰ ਸ਼ੁਰੂ ਹੋ ਗਿਆ, ਵੀਰਵਾਰ ਦਾ ਦਿਨ ਹੈ, ਜੁਲਾਈ ਮਹੀਨੇ ਦੀ 23 ਤਰੀਕ ਹੈਗੀ ਆ ਅਤੇ 6:03 ਐਂਡ ਕਾਊਂਟਿੰਗ ਹੋ ਰਹੇ ਹਨ। ਭੱਜਦੇ ਜਾ ਰਹੇ ਹੋ ਕੰਮਾਂ 'ਤੇ, ਜਾਵੋ, ਜਾਣਾ ਵੀ ਚਾਹੀਦਾ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਸੁੰਦਰ ਕੰਟਰੀ ਹੈਗੀ ਹੈ ਕੈਨੇਡਾ, ਸੁੰਦਰ ਹੀ ਬਣਾਈ ਰੱਖੋ, ਪਰ ਅੱਜ ਕੱਲ੍ਹ ਤਾਂ ਇਟਸ ਅਮੇਜ਼ਿੰਗ ਜੋ ਕੁਛ ਹੋ ਰਿਹਾ ਹੈਗਾ, ਉੱਪਰ ਤੋਂ ਰਹਿ ਕੇ ਥੱਲੇ ਤੀਕਰ ਖਿਲਾਰਿਆ ਪਿਆ ਇਸ ਕੰਟਰੀ ਨੂੰ। ਸੱਚ ਸੈਡ ਨਿਊਜ਼, ਸਭ ਕੁਛ ਹੈਗਾ ਸਾਡੇ ਕੋਲ ਇਸ ਕੰਟਰੀ ਦੇ ਵਿੱਚ, ਪਰ ਇਹਨਾਂ ਲੀਡਰਾਂ ਨੇ ਥੱਲਿਓ ਡਿੱਗ ਕਰਕੇ ਇਹਨੂੰ ਖੋਜ ਕਰਕੇ ਇਹਨਾਂ ਨੂੰ ਕਹਿ ਸਕਦੇ ਹਾਂ ਕੁਝ ਬਣਾਇਆ ਨਹੀਂ। ਹਾਈਵੇ ਦੇਖ ਲਓ ਕਿੰਨੇ ਕੀ ਹਨ, ਅਮਰੀਕਾ ਜਾ ਕੇ ਦੇਖ ਲਓ, ਅਮਰੀਕਾ ਵਿੱਚ ਕੋਈ ਇਨਵਾਇਰਮੈਂਟਲ ਸਟੱਡੀ ਹੁੰਦੀ ਨਹੀਂ ਕਿ ਸਾਡੇ ਹੀ ਹੁੰਦੀ ਹੈ, ਕਿ ਸਾਨੂੰ ਕਹਿੰਦੇ ਵੀ ਤੁਸੀਂ ਆਪਣੇ ਦਰਖਤ ਨਾ ਢਾਵੋ, ਤੁਸੀਂ ਇੱਥੇ ਸੜਕ ਨਾ ਬਣਾਓ। ਕਿ ਕੈਨੇਡਾ 'ਤੇ ਸਭ ਕੁਛ ਲੱਗਿਆ ਹੋਇਆ ਹੈਗਾ, ਬਾਕੀ ਸਾਰੇ ਪਾਸੇ ਸੜਕਾਂ ਬਣ ਰਹੀਆਂ ਹਨ, ਪੁਲ ਬਣ ਰਹੇ ਹਨ, ਬਿਜ਼ਨਸ ਖੜੀਆਂ ਹੋ ਰਹੀਆਂ, ਸਾਡੇ ਕੋਲ ਸਭ ਕੁਛ ਹੈਗਾ, ਫਿਰ ਵੀ ਇੱਥੇ ਆਪਾਂ ਬਣਾ ਨਹੀਂ ਰਹੇ। ਉਹ ਵੀ ਗੱਲਬਾਤ ਕਰਾਂਗੇ, ਕਾਫੀ ਸਾਰੀ ਇਨਫੋਰਮੇਸ਼ਨ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਸੋ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 ਥੋੜ੍ਹੇ ਠਹਿਰ ਕੇ ਕਾਲ ਕਰਿਓ। ਅੱਜ ਜਸ ਭੁੱਲਰ ਸਾਹਿਬ ਨੇ ਵੀ ਗੱਲਬਾਤ ਕਰਨੀ ਆ ਅਤੇ ਮਾਰਿਸ ਸਟਾਈਲਸ NDP ਦੇ ਲੀਡਰ ਹਨ, ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਵੇਗੀ। ਥੋੜ੍ਹੀ ਜਿਹਾ ਠਹਿਰ ਕੇ ਜੋ ਕੁਝ ਐਲੀਗੇਸ਼ਨ ਲਗਾਏ ਗਏ ਹਨ, ਜੋ ਸਵਾਲ ਉਠਾਏ ਗਏ ਹਨ, ਉਹਨਾਂ 'ਤੇ ਵੀ ਆਪਾਂ ਗੱਲਬਾਤ ਕਰੀਏ। ਕੱਲ੍ਹ ਮੇਰੇ ਕੋਲ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਹੈਗੀਆਂ, ਕਾਲ ਜਿਹੜੀਆਂ ਹੈਗੀਆਂ ਰਹਿ ਗਈਆਂ, ਅਸੀਂ ਪਿੱਕ ਨਹੀਂ ਹੁੰਦੀਆਂ, ਕਈ ਵਾਰੀ ਟਾਈਮ ਸਮਾਪਤੀ ਵੱਲ ਚੱਲ ਜਾਂਦਾ। ਟਾਈਮ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਹੌਲੀ ਵੱਧ ਜਾਵੇਗਾ, ਜਿੱਦਾਂ ਵੀ ਵਾਧਾ ਹੈਗਾ ਫਿਰ ਖਬਰਾਂ ਵੱਧ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਫੋਨ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ, ਪਰ ਥੋੜ੍ਹੀ ਠਹਿਰ ਕੇ ਕਾਲ ਕਰਿਓ। ਬੂਟਾ ਧਾਲੀਵਾਲ ਜੀ ਦਾ ਮੈਸੇਜ ਆਇਆ, ਪ੍ਰੋਗਰਾਮ ਨੂੰ ਸੁਣ ਰਹੇ ਹਨ, ਮੈਂ ਕਹਿੰਦਾ ਹੁੰਦਾ ਸਟਾਰਗੇਟ ਦੀ ਸ਼ਾਨ, ਹਰ ਇੱਕ ਬੰਦਾ, ਹਰ ਇੱਕ ਵਰਕਰ ਆਪਣੇ ਕੰਮ ਨੂੰ ਆਪਣਾ ਧਰਮ ਵਾਂਗੂ ਸਮਝਿਆ ਕਰੋ ਅਤੇ ਵਧੀਆ ਕੰਮ ਕਰਿਆ ਕਰੋ। ਮੈਂ ਇਹੀ ਕਹਿੰਦਾ, ਜਿੰਨੇ ਵੀ ਲੋਕ ਬਿਜ਼ਨਸ ਕਰਦੇ ਹਨ, ਜੇ ਬੈਂਕਰਪਟ ਹੋ ਗਏ ਤਾਂ ਸਾਰੇ ਹੋ ਜਾਂਦੇ ਹਨ, ਜੇ ਬੈਂਕਰਪਟ ਹੋ ਕੇ ਤੁਸੀਂ ਹੋਰ ਬਿਜ਼ਨਸ ਖੋਲ ਲਈ ਹੈਗੀ ਆ, ਫਿਰ ਕਹਿੰਦਾ ਪੈਸਾ ਨਾ ਮਾਰਿਓ, ਪਲੀਜ਼ ਇਹ ਕੰਮ ਨਾ ਕਰਿਓ। ਸੋ ਵਧੀਆ ਕੰਮ ਕਰੋ, ਇਸ ਕੰਟਰੀ ਨੂੰ ਵਧੀਆ ਚਲਾਉਣ ਦੀ ਕੋਸ਼ਿਸ਼ ਕਰੋ। ਮੈਂ ਆਪਣੇ ਲੀਡਰ ਸਿਲੈਕਟਡ ਲੀਡਰ ਨੂੰ ਕਹਿੰਦਾ, ਆਪਣੀ ਕਮਿਊਨਿਟੀ ਵਾਸਤੇ ਕੁਝ ਨਾ ਕੁਝ ਕਰੋ। ਇਹ ਲੋਕ ਬੜੀ ਮਿਹਨਤ ਕਰ ਰਹੇ ਹਨ, ਪਰ ਇਹਨਾਂ ਦਾ ਕੋਈ ਸਾਥ ਬਹੁਤਾ ਮਿਲ ਨਹੀਂ ਰਿਹਾ, ਅਤੇ ਛਾਏ ਵੀ ਪਏ ਹਨ ਬਹੁਤ ਸਾਰੇ, ਉਹਨਾਂ ਦਾ ਸਾਥ ਆਉਂਦੇ, ਉਹਨਾਂ ਨੂੰ ਜੇਲ੍ਹਾਂ ਪਿੱਛੇ ਰੱਖੋ ਜਿਹੜੇ ਛਾਏ ਪਏ ਆ। ਤੁਹਾਨੂੰ ਪਤਾ ਮੈਂ ਕਿਹੜਾ ਦੀ ਗੱਲਬਾਤ ਕਰਦਾ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਖਬਰਾਂ ਬਹੁਤ ਸਾਰੀਆਂ ਲੈ ਕੇ ਆਉਣੀਆਂ। ਅੱਜ ਦਾ ਮੌਸਮ ਇਸ ਵੇਲੇ ਟੈਂਪਰੇਚਰ ਜਿਹੜਾ ਹੈਗਾ 14 ਡਿਗਰੀ ਚੱਲ ਰਿਹਾ ਹੈਗਾ, 25-26 ਤੱਕ ਪਹੁੰਚ ਜਾਵੇਗਾ, ਵਧੀਆ ਟੈਂਪਰੇਚਰ ਹੈਗਾ ਅਤੇ ਸਨੀ ਸਕਾਈਜ਼ 25 ਤੱਕ ਪਹੁੰਚ ਜਾਵੇਗਾ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ, ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਕੈਨੇਡੀ ਰੋਡ 'ਤੇ ਹਨ, ਬ੍ਰੈਂਪਟਨ ਦੇ ਵਿੱਚ, ਇਸੇ ਨਾਲ ਰੈਕਸਟਿਲ ਵਿੱਚ ਚੌੜਾ ਬਾਜ਼ਾਰ 'ਤੇ ਹਨ। ਇੰਡੀਆ ਬਾਜ਼ਾਰ, ਸੇਮ ਪ੍ਰਾਈਸਿਸ, ਸੇਮ ਗਰੋਸਰੀ ਦੀ ਸ਼ੋਪਿੰਗ ਉੱਥੇ ਮਿਲੇਗੀ, ਜਿੱਥੇ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਮਿਲਦੇ ਹਨ, ਅਤੇ ਬ੍ਰੈਂਪਟਨ ਦੇ ਵਿੱਚ ਕੈਨੇਡੀ ਰੋਡ 'ਤੇ ਨੌਰਥ ਆਫ ਬਵੇੜ, ਸਾਊਥ ਆਫ ਸੈਂਟਰਲ ਵਡਿਆ, ਇੰਡੀਆ ਬਾਜ਼ਾਰ, ਚੈਨ ਸਿੰਘ ਬੋਲਾ ਸਾਹਿਬ ਦਾ ਸਟੋਰ ਦਵਾਬੀਏ ਦਾ, ਅਤੇ ਤੁਸੀਂ ਸ਼ੋਪਿੰਗ ਕਰਨੀ ਹੋਵੇ ਗਰੋਸਰੀ ਦੀ, ਪਹੁੰਚੋ 905-840-1116 ਹੈਗਾ ਨੰਬਰ। ਅਤੇ ਅਵੀ ਧਾਲੀਵਾਲ ਜੀ ਨੇ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਕਰਾਂਗੇ ਕੀ ਕੁਝ ਹੋ ਰਿਹਾ ਸਿਟੀ ਦੇ ਵਿੱਚ। ਅਮਰਜੀਤ ਮੁਲਤਾਨੀ, ਚਲੋ ਜੀ ਨਾਲੇ ਲਾਈਨਾਂ ਟੈਸਟ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ ਅਮਰਜੀਤ ਜੀ, ਕੀ ਹਾਲ ਚਾਲ?
1: ਹਾਂਜੀ ਭਾਜੀ ਤੰਬੜ ਭਾਜੀ ਸਤਿ ਸ੍ਰੀ ਅਕਾਲ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ,
0: ਸਤਿ ਸ੍ਰੀ ਅਕਾਲ ਜੀ। ਕੁਝ ਕਹਿਣਾ ਚਾਹੁੰਦੇ ਵੀਰ ਵੀਰੇ?
1: ਬਸ ਮੇਰਾ ਵੀਰ ਇਹੀ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਦਿੱਲੀ ਦੇ ਵਿੱਚ ਸ਼ਸਤਰਾਂ ਦੇ ਨਾਲ ਬੱਚਿਆਂ ਨਾਲ ਸਟੂਡੈਂਟਾਂ ਨਾਲ ਹੋਇਆ ਜੀ, ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਜੀ। ਦੇਖੋ ਕਿ ਗੁੰਡਾਗਰਦੀ ਦੇਖੋ ਕਿੰਨੀ ਕਿੱਡੀ ਭਲਵਾਨ ਸੀ, ਜਿਹਨਾਂ ਨੇ ਵੋਟ ਪਾ ਕੇ ਜਿਹਨਾਂ ਲੱਗੇ ਆਉਣ ਵਾਲਾ ਫਿਊਚਰ ਬਣਾਉਣਾ ਜੀ, ਉਹਨਾਂ ਦੀ ਮਤਲਬ ਕਿਹੋ ਜਿਹੇ ਕੱਪੜੇ ਲੀੜੇ ਪਾੜ ਕੇ ਕਿਹੋ ਜਿਹਾ ਮਤਲਬ ਦੇਖ ਰਹੇ ਜੀ, ਜਾਂ ਕੋਈ ਉਹਨਾਂ ਦੀ ਅਪਡੇਟ ਦਿੱਲੀ ਤੇ ਮਿਲ ਜਾਏ ਤੇ ਬਹੁਤ ਮਿਹਰਬਾਨੀ। ਧੰਨਵਾਦ ਵੀਰੇ।
0: ਬਾਜੀ ਸਾਹਿਬ ਆਣਗੇ, ਅਪਡੇਟ ਕਰਨਗੇ। ਹਰ ਇੱਕ ਰਾਈਟ ਹੁੰਦਾ ਆਪਣੀ ਆਵਾਜ਼ ਉਠਾਉਣ ਵਾਸਤੇ। ਇੰਡੀਆ ਵਿੱਚ ਕਿਸਾਨਾਂ ਨਾਲ ਕੀ ਹੋਇਆ, ਇਹਨਾਂ ਸਟੂਡੈਂਟ ਨਾਲ ਕੀ ਕੁਝ ਹੋ ਰਿਹਾ ਹੈਗਾ, ਤੁਸੀਂ ਖੁਦ ਜਾਣਦੇ ਹੋ। ਇੱਥੇ ਕੀ ਕੁਝ ਹੁੰਦਾ, ਇੱਥੇ ਬਹੁਤ ਸਾਰੇ ਸਟੂਡੈਂਟ ਦੇ OSF ਜਿਹੜਾ ਹੁਣ ਬੋਰਡਰ ਨਹੀਂ ਪਤਾ, ਜਿਹੜੇ ਆ ਫੰਡਿੰਗ ਹੈਗੀ ਬੰਦ ਕੀਤੀ ਗਈ ਆ, ਪਰ ਇੱਕ ਹੋਰ ਫੰਡਿੰਗ ਦਿੱਤੀ ਗਈ ਆ, ਕੰਪਿਊਟਰ ਔਨ ਕਰ ਲਵੋ, ਕੋਰਸ ਕਰੋ, ਤੁਹਾਨੂੰ ਪੈਸੇ ਘਰ ਬੈਠੇ ਮਿਲਣਗੇ। ਸਰਕਾਰਾਂ ਕਰਦੀਆਂ ਕੀ ਹਨ, ਇਨਵੈਸਟੀਗੇਟ ਰਿਪੋਰਟ ਹੋ ਰਹੀ ਹੈਗੀ ਆ, ਬਣ ਰਹੀ ਹੈਗੀ ਆ, ਲੈ ਕੇ ਆਵਾਂਗੇ ਤੁਹਾਡੇ ਵਾਸਤੇ ਵੀ ਕਿੱਦਾਂ ਪੈਸੇ ਇੱਥੇ ਵੀ ਉਡਾਏ ਜਾਂਦੇ ਹਨ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਇਹਨਾਂ ਦਾ ਦੇਸੀ ਸਾਲ ਆਟਾ ਤੁਸੀਂ ਬਹੁਤ ਪਸੰਦ ਕੀਤਾ, ਮਲਟੀਗ੍ਰੇਨ ਆਟਾ ਪਹੁੰਚਿਆ ਹੋਇਆ ਹੈਗਾ ਸਟੋਰਾਂ ਦੇ ਵਿੱਚ, ਅਤੇ ਦੇਗ ਆਟਾ ਪ੍ਰਸ਼ਾਦ ਆਟਾ ਜਿਹੜਾ ਹੈਗਾ ਆ ਉਹ ਵੀ ਤੁਸੀਂ ਲੈ ਸਕਦੇ ਹੋ, ਘਰ ਪ੍ਰਸ਼ਾਦ ਬਣਾਉਣਾ ਚਾਹੁੰਦੇ ਹੋ, ਦੇਗ ਬਣਾਉਣੀ ਚਾਹੁੰਦੇ ਹੋ, ਜਾਂ ਗੁਰੂ ਘਰ ਬਹੁਤ ਸਾਰੀ ਸੇਵਾ ਤੌਰ 'ਤੇ ਲੈ ਕੇ ਜਾਂਦੇ ਆ, ਤਾਂ ਤੁਸੀਂ ਦੇਗ ਆਟਾ ਵੀ ਗੁਰੂ ਘਰ ਦੇ ਸਕਦੇ ਹੋ। ਨਿਊ ਬੈਸਟਰਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਥਸਨ ਬੁਲਾਵਾਰਡ 'ਤੇ ਹਨ। ਡਰਾਈਵ ਫਰ ਓਇਲ ਚੇਂਜ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ, ਆਲ ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ। ਤੁਸੀਂ ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ ਹੈ 905-212-9900, ਅਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਹਨ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰਿਓ। ਸਟਾਰ ਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਨ ਵਾਸਤੇ ਸਟਾਰ ਲੇਨ ਪੇਂਟਿੰਗ 'ਤੇ ਤੁਸੀਂ ਗੱਲਬਾਤ ਕਰਿਓ, ਪੇਂਟ ਕਰਕੇ ਦਿੰਦੇ ਹਨ, ਵਧੀਆ ਸੇਵਾਵਾਂ ਪੇਸ਼ ਕਰਦੇ ਹਨ। ਕਮਰਸ਼ੀਅਲ ਹੋਟਲ ਮੋਟਲ ਬਿਜ਼ਨਸ 'ਤੇ ਪੇਂਟ ਕਰਵਾਉਣਾ ਹੋਵੇ ਤਾਂ 416-230-4000, ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। 6479888731, ਕਿਆ ਬਾਤ ਹੈ, ਬਾਹਰ ਆ ਕੇ ਵੀ ਅਕਾਲ ਮੋਰਗੇਜ ਕਿੱਦਾਂ ਬਿਜ਼ਨਸ ਦੇ ਨਾਂ ਪਰ ਰੱਖੇ ਹੋਏ ਹਨ, ਵਧੀਆ ਚੰਗਾ ਲੱਗਦਾ ਸਾਨੂੰ ਇਹ, ਕਿਉਂਕਿ ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ ਅਤੇ ਇਸੇ ਤਰ੍ਹਾਂ ਚੰਗਾ ਹੀ ਰੱਖੀਏ, ਕੈਨੇਡਾ ਨੂੰ ਹੋਰ ਸੁੰਦਰ ਬਣਾਉਣ ਦੀ ਆਪਾਂ ਕੋਸ਼ਿਸ਼ ਕਰੀਏ ਜ਼ਰੂਰ। ਸਾਨੂੰ ਬਹੁਤ ਟਾਈਮ ਹੋ ਗਿਆ ਆਇਆਂ ਨੂੰ, ਉਹ ਦਿਨ ਉਹ ਟਾਈਮ ਨਹੀਂ ਰਿਹਾ ਜੋ ਪਹਿਲਾਂ ਸੀਗਾ, ਦੁਨੀਆ ਬਹੁਤ ਚੇਂਜ ਹੋ ਗਈ ਹੈਗੀ ਆ, ਚੰਗੀ ਚੇਂਜ ਆਵੇ ਤਾਂ ਵਧੀਆ, ਵਜੇ ਘਪਲੇ ਪਰ ਘਪਲੇ ਕਰਨੇ ਫਿਰ ਕੰਮ ਔਖਾ ਹੋ ਜਾਂਦਾ ਹੈਗਾ। ਮਨਮੋਹਰ ਵਾਰਿਸ, ਕਮਲ ਹੀਰ ਐਂਡ ਸਰਦਾਰ ਜੀ ਹੁਣਾਂ ਦਾ ਸ਼ੋਅ ਪੰਜਾਬੀ ਵਿਰਸਾ 2026 ਇਸ ਵੀਕਐਂਡ 'ਤੇ ਹੈਗਾ, 25 ਤਰੀਕ ਨੂੰ ਸ਼ਨੀਵਾਰ ਨੂੰ। ਤੁਸੀਂ ਟਿਕਟਾਂ ਨਹੀਂ ਲਈਆਂ ਲੈ ਲਵੋ ਹਜੇ, 6479400-6862 'ਤੇ ਤੁਸੀਂ ਗੱਲਬਾਤ ਕਰ ਲੈਣੀ ਜ਼ਰੂਰ। ਟਾਰਗੇਟ ਲੋਜਿਸਟਿਕਸ, ਸੀਰਸ ਇਮੀਗ੍ਰੇਸ਼ਨ, ਟੌਪ ਆਟੋ ਕਲੀਜਨ, ਦੁਆਬਾ ਸਵੀਸ, ਐਮਸ CCCA ਤੋਂ ਜਸਵੀਰ ਹੁੰਡਲ ਜੀ। ਕਾਫੀ ਲੰਬੀ ਚੌੜੀ ਗੱਲਬਾਤ ਹੁੰਦੀ ਰਹਿੰਦੀ ਆ, ਪੈਸਾ ਕਿੱਦਾਂ ਖਰਚ ਰਹੇ ਹੋ ਉਹ ਬਹੁਤ ਜ਼ਰੂਰੀ ਹੈਗਾ। ਪੈਸਾ ਕਮਾਉਂਦੇ ਵੀ ਬਹੁਤ ਹੋ, ਪਰ ਜੇ ਕੰਟਰੋਲ ਨਹੀਂ ਕਰ ਸਕਦੇ ਨਾ, ਫਿਰ ਤੁਸੀਂ ਬੈਂਕਰਪਸੀ ਵੱਲ ਜਾਂਦਾ, ਪਰ ਬੈਂਕਰਪਸੀ ਤੋਂ ਦੂਰ ਕਰ ਦਿੰਦੇ ਆ, ਕਲੈਕਸ਼ਨ ਕਾਲਾਂ ਤੋਂ ਦੂਰ ਕਰ ਦਿੰਦੇ ਹਨ। ਜਸਵੀਰ ਸਿੰਘ ਹੁੰਡਲ ਜੀ 416-502-3100, ਅਤੇ ਮੇਰੀ ਅਵਤਾਰ ਭਾਈ ਨਾਲ ਗੱਲਬਾਤ ਹੁੰਦੀ ਕਟਾਰੀਆ ਟੂਰਸ ਐਂਡ ਟਰੈਵਲ 'ਤੇ, ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੂੰ ਆਪਾਂ ਏਅਰ 'ਤੇ ਲੈ ਕੇ ਆਉਣਗੇ, ਕਾਫੀ ਸਾਰੀ ਜਾਣਕਾਰੀ ਇਹਨਾਂ ਤੋਂ ਵੀ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਮੋਨਾ ਮਹਿੰਗੀ ਜੀ ਨੇ ਆਪਣਾ ਸਪੋਂਸਰ ਕੀਤਾ, ਅਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਮੈਟਰੋ ਕਬੱਡੀ ਕੱਪ 25 ਜੁਲਾਈ ਨੂੰ, ਸੋ ਦਿਨੇ ਕਬੱਡੀ ਖੇਡੋ ਅਤੇ ਰਾਤੇ ਨੂੰ ਪਿਆਰ ਭਰੇ ਗੀਤ ਸੁਣੋ, ਮਨੋਹਰ ਵਾਰਿਸ ਉਹਨਾਂ ਦੇ, ਅਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਲੈ ਕੇ ਆ ਰਹੇ ਹਨ ਮੈਟਰੋ ਕਬੱਡੀ ਕੱਪ। ਸੁਖਾਮਾਨ ਅਵਤਾਰ ਪੂਨੀਆ ਸਾਹਿਬ ਨਾਲ ਗੱਲਬਾਤ ਕਰ ਲੈਣੀ, CA ਸੈਂਟਰ ਦੇ ਗਰਾਊਂਡਾਂ ਵਿੱਚ ਇਹ ਮੈਚ ਚੱਲਣੇ, ਬਹੁਤ ਵਧੀਆ ਮੈਚ ਹੋ ਰਹੇ ਹਨ ਅਤੇ ਨਵੇਂ ਤੋਂ ਨਵੇਂ ਪਲੇਅਰ ਵੀ ਆ ਰਹੇ ਹਨ। ਸਿੱਖ ਗੇਮਜ਼ ਕੈਨੇਡਾ ਬਰੈਂਪਟਨ ਵਿੱਚ ਹੋਣ ਜਾ ਰਹੀਆਂ ਹਨ, ਜੁਲਾਈ ਦੀ 31 ਤਰੀਕ ਤੋਂ ਲੈ ਕੇ ਅਗਸਤ ਦੀ 3 ਤਰੀਕ ਤੀਕਰ ਬਰੈਂਪਟਨ ਸੌਕਰ ਸੈਂਟਰ ਵਿੱਚ, KC ਕੈਂਬਲ ਕਮਿਊਨਿਟੀ ਸੈਂਟਰ ਦੇ ਵਿੱਚ ਹੋ ਰਹੇ ਹਨ ਇਹ ਮੈਚ, ਤੋਂ 2 ਜਗ੍ਹਾ 'ਤੇ ਹੋ ਰਹੇ ਹਨ ਇਹ ਟੂਰਨਾਮੈਂਟਸ, ਇਹ ਗੇਮਾਂ ਹੋ ਰਹੀਆਂ ਹਨ। ਕਬੱਡੀ, ਫੀਲਡ ਹਾਕੀ, ਬਾਸਕਟਬਾਲ, ਸੌਕਰ, ਵਾਲੀਬਾਲ, ਗੱਤਕਾ, ਵੇਟਲਿਫਟਿੰਗ, ਅੰਮ੍ਰਿਤਪਾਲ ਸ਼ੇਰਗਿੱਲ ਨਾਲ ਸੰਪਰਕ ਕਰਨਾ ਜਾਂ ਹਰਜੀਤ ਸੋਹਤਾ ਸਾਹਿਬ ਨਾਲ 416-897-9625। ਰੂਲਸ ਐਂਡ ਰੈਗੂਲੇਸ਼ਨ ਬਣਾਏ ਜਾਂਦੇ ਹਨ, ਉਹਨਾਂ ਦੇ ਹਿਸਾਬ ਨਾਲ ਮੈਚ ਖੇਡੇ ਜਾਂਦੇ ਹਨ। ਰੈਫਰੀ ਆਪਣੀ ਵਿਸਲ ਵਜਾ ਦਿੰਦਾ, ਕਈ ਵਾਰ ਰੈਫਰੀ ਨੂੰ ਸਭ ਕੁਝ ਨਹੀਂ ਦਿਸਦਾ ਹੁੰਦਾ ਆ। ਇਹ ਗੇਮਾਂ ਹਨ, ਇਹ ਸਪੋਰਟਸ ਵਿੱਚ ਦੁਨੀਆ ਨੂੰ ਜੋੜਦੀ ਆ, ਪਿਆਰ ਵਧਾਉਂਦੀ ਆ, ਲੜੇ ਹੋਣਾ, ਦੈਟਸ ਇਟ। ਪੁਲਮੈਨ ਆਟੋ ਕਲੇਅਰ ਤੋਂ ਰਾਜੂ ਬਾਈ ਜੀ ਪ੍ਰੋਗਰਾਮ ਸੁਣ ਰਹੇ ਹਨ, ਬਹੁਤ ਬਹੁਤ ਧੰਨਵਾਦ। ਅਤੇ ਖਬਰ ਜਿਹੜੀ ਮੈਂ ਹੁਣ ਕਵਰ ਕਰਨੀ ਆ, ਇਹ ਧਿਆਨ ਨਾਲ ਸੁਣ ਲਿਓ, ਕਿਉਂਕਿ ਮੈਂ ਵੀ ਕਵਰ ਕੀਤੀ ਆ, ਪਹਿਲਾਂ ਵੀ ਕਿਹਾ ਸੀਗਾ ਵੀ ਸਾਨੂੰ ਵੀ ਐਡਵਰਟਾਈਜਮੈਂਟ ਮਿਲੀ ਸੀਗੀ ਹਰਦੀਪ ਗਰੇਵਾਲ ਤੋਂ, ਕਿਉਂਕਿ ਰਿਕੁਐਸਟ ਪਾਉਂਗੇ ਕਈ ਵਾਰੀ ਨਾ ਇੱਕ ਵਾਰੀ ਮੈਂ ਗਿਆ ਸੀਗਾ ਸਿਟੀ ਆਫ ਬਰੈਂਪਟਨ ਦੇ ਵਿੱਚ, ਕਿਉਂਕਿ ਗੁਰਲਾਡ ਲਾਡਾ ਸੋਤਾ ਕਾਫੀ ਲੰਬੇ ਸਮੇਂ ਤੋਂ ਪ੍ਰਧਾਨ ਰਹੇ ਇੰਟੀਰੀਅਰ ਕਬੱਡੀ ਕਬੱਡੀ ਫੈਡਰੇਸ਼ਨ ਦੇ, ਅਤੇ ਬਹੁਤ ਲੌਂਗੈਸਟ ਸਰਵਿੰਗ ਪ੍ਰਧਾਨ ਸੀਗੇ ਲਾਡਾ ਸੋਤਾ ਸਾਹਿਬ। ਪਰ ਉਸ ਵੇਲੇ ਰੀਜਨਲ ਕੌਂਸਲਰ ਸੀਗੇ ਆਪਣੇ ਢਿੱਲੋਂ ਸਾਹਿਬ, ਗੁਰਪ੍ਰੀਤ ਢਿੱਲੋਂ ਸਾਹਿਬ, ਅਤੇ ਜਿਹੜਾ ਮੈਂ ਲੈ ਕੇ ਗਿਆ ਮੈਂ ਕਬੱਡੀ ਦੀਆਂ ਗਰਾਊਂਡਾਂ ਚਾਹੀਦੀਆਂ, ਮੁਸ਼ਕਿਲ ਆਈ ਪਈ ਹੈ, ਉਹ ਕਹਿੰਦੇ ਥੈਂਕ ਗੋਡ ਫੋਰ ਕਮਿੰਗ, ਲੱਗਦਾ ਕਦੇ ਪਹਿਲਾਂ ਗਏ ਨਹੀਂ ਸੀਗੇ, ਪਰ ਕਬੱਡੀ ਦੀਆਂ ਗਰਾਊਂਡਾਂ ਵੀ ਮਿਲ ਗਈਆਂ, ਸਭ ਕੁਛ ਮਿਲ ਗਿਆ। ਅਤੇ ਉੱਥੇ ਜਾ ਕੇ ਨਾ ਜਦੋਂ ਆਵਾਜ਼ ਉਠਾਈ ਐਂਡ ਵਿੱਚ, ਜਦੋਂ ਕੌਂਸਲ ਦੇ ਸਾਹਮਣੇ ਬੋਲਿਆ, ਇਹ ਕਹਿੰਦੇ ਤੁਸੀਂ ਕ੍ਰਿਕਟ ਨੂੰ ਕੱਲ੍ਹ ਪੈਸੇ ਦੇ ਰਹੇ ਹੋ, ਸਾਨੂੰ ਵੀ ਪੈਸੇ ਦਿੱਤੇ, ਉਹ ਕਹਿੰਦੇ ਤੁਸੀਂ ਅਪਲਾਈ ਕੀਤੇ ਆ? ਸਾਰੇ ਹੱਸਵੇਂ ਕਹਿੰਦੇ ਨਹੀਂ ਕੀਤੇ, ਕਰੂੰਗੇ ਤਾਂ ਹੀ ਮਿਲਦੇ। ਇਸੇ ਤਰ੍ਹਾਂ ਐਡਵਰਟਾਈਜਮੈਂਟ ਹੁੰਦੀ ਆ, ਤੁਸੀਂ ਵੱਖ ਵੱਖ ਜਿਹੜੇ ਕਮਿਊਨਿਟੀ ਵਿੱਚ ਐਮ ਪੀ ਹਨ, ਐਮ ਪੀ ਪੀ ਹਨ, ਉਹਨਾਂ ਨੂੰ ਰਿਕੁਐਸਟ ਪਾਓਗੇ ਵੀ ਜੇ ਕੋਈ ਐਡਵਰਟਾਈਜਮੈਂਟ ਹੈਗੀ ਸਾਨੂੰ ਵੀ ਦੇਵੋ, ਫਿਰ ਉਹ ਦੇਖ ਕੇ ਦਿੰਦੇ ਹਨ ਵੀ ਕਿੰਨੇ ਕੁ ਦੇਰ ਤੋਂ ਚੱਲਦਾ ਆ ਰਿਹਾ ਰੇਡੀਓ ਜਾਂ ਅਖਬਾਰ ਜਾਂ ਕੋਈ ਹੋਰ ਚੱਲਦੀ ਆ ਰਹੀ, ਫਿਰ ਉਸ ਹਿਸਾਬ ਨਾਲ ਐਡਵਰਟਾਈਜਮੈਂਟ ਮਿਲਦੀ ਆ। ਸੋ ਇਸੇ ਤਰ੍ਹਾਂ ਹੁਣ ਲਾਈਮ ਲਾਈਟ ਵਿੱਚ ਆਏ ਹੋਏ ਹਨ ਪੰਜਾਬੀ ਪੋਸਟ ਤੋਂ ਜਗਦੀਸ਼ ਗਰੇਵਾਲ, ਕਿਉਂਕਿ ਉਹਨਾਂ ਦੇ ਬੇਟੇ ਜਿਹੜੇ ਹਨ ਐਮ ਪੀ ਪੀ ਹਨ, ਹਰਦੀਪ ਗਰੇਵਾਲ ਜੀ, ਸਾਰੇ ਹੀ ਰਿਸਪੈਕਟਡ ਹਨ। ਸੋ ਐਡਵਰਟਾਈਜ਼ਮੈਂਟ ਲੈ ਕੇ ਕਾਫੀ ਕੁਝ ਐਨ ਡੀ ਪੀ ਦੇ ਲੀਡਰ ਬੋਲੇ ਸੀਗੇ ਵੀ ਇਹਨਾਂ ਨੇ ਇੰਨਾ ਹੋਟਲਾਂ ਦੇ ਪੈਸਾ ਖਰਚਿਆ ਨਾ ਖਰਚਿਆ। ਨਿਊਜ਼ ਆਈ ਸੀ ਨੈਸ਼ਨਲ ਮੀਡੀਆ ਵਿੱਚ, ਆਪਾਂ ਵੀ ਕਵਰ ਕੀਤੀ ਹੈ, ਬਹੁਤ ਸਾਰੇ ਲੋਕਾਂ ਨੇ ਕਵਰ ਕੀਤੀ ਹੈ, ਸੋਸ਼ਲ ਮੀਡੀਆ 'ਤੇ ਗਈ ਹੋਈ ਆ, ਹੁਣ ਨਿਊਜ਼ ਥੋੜ੍ਹੀ ਚੇਂਜ ਹੋ ਕੇ ਬਈ ਆ। ਕੱਲ੍ਹ ਮੈਨੂੰ ਆ ਗਈ ਸੀਗੀ ਰਿਕਾਰਡਿੰਗ ਬਈ, ਜਿਸ ਹਿਸਾਬ ਨਾਲ ਕੁਐਸਚਨ ਪੁੱਛੇ ਗਏ ਅਤੇ ਮਿਸਟਰ ਗਰੇਵਾਲ ਸਾਹਿਬ ਨੇ ਆਂਸਰ ਕੀਤੇ ਆ, ਉਹਨਾਂ ਦੇ ਫਾਦਰ ਸਾਹਿਬ ਨੇ ਜਗਦੀਸ਼ ਨੇ, ਸੋ ਆਪਣੇ ਵੱਲ ਉਹਨਾਂ ਨੇ ਵਧੀਆ ਕੀਤਾ, ਕਰਨਾ ਵੀ ਚਾਹੀਦਾ, ਕੌਂਸਲ ਆਫ ਇੰਟਰਸਟ ਵੀ ਆ ਜਾਂਦਾ ਹੈਗਾ ਆ। ਪਰ ਹਾਂ, ਤੁਸੀਂ ਐਡਾਂ ਨੂੰ ਪੁੱਛੋਗੇ ਤਾਂ ਹੀ ਤੁਹਾਨੂੰ ਐਡਾਂ ਮਿਲਣਗੀਆਂ, ਜੇ ਨਹੀਂ ਪੁੱਛੋਗੇ ਨਹੀਂ ਮਿਲਣੀਆਂ। ਕਈ ਕਹਿੰਦੇ ਵੀ ਸਾਨੂੰ ਆ ਨਹੀਂ ਮਿਲਿਆ, ਸਾਨੂੰ ਆ ਨਹੀਂ ਮਿਲਿਆ, ਇਫ ਯੂ ਆਸਕ ਯੂ ਮਾਈਟ ਗੈਟ ਇਟ, ਜੇ ਤੁਸੀਂ ਤੁਹਾਨੂੰ ਚੂਜ਼ ਕੀਤਾ ਗਿਆ, ਉਹਨੇ ਵੱਖਰੀ ਵੱਖਰੀ ਕਮੇਟੀਆਂ ਹੁੰਦੀਆਂ ਚੂਜ਼ ਕਰਦੀ ਕਿ ਇਹਨੂੰ ਐਡ ਦੇਣੀ ਆ, ਕੱਲ੍ਹ ਦੇਣੀ ਆ, ਕਿੰਨੇ ਪੈਸੇ ਦੇਣੀ ਆ, ਕਿੰਨਾ ਕਿਹੇ ਚੱਲਦਾ, ਕੌਣ ਦੇਖਦਾ, ਕਿੰਨੀ ਕੁ ਵਿਊਰਸ਼ਿਪ ਹੈਗੀ ਆ। ਇਹ ਨਹੀਂ ਹੁੰਦਾ ਵੀ ਚੱਲ ਜੀ ਇਹਨੂੰ ਕਹਿਤਾ ਇਹਨੂੰ ਦੇ ਦਿੱਤੀ, ਇਹਨਾਂ ਦਾ ਬਜਟ ਹੁੰਦਾ, ਉਸ ਹਿਸਾਬ ਨਾਲ ਐਡਾਂ ਦਿੱਤੀਆਂ ਜਾਂਦੀਆਂ ਹਨ। ਅਤੇ ਉੱਧਰੋਂ ਇਹ ਕਹਿ ਰਹੇ ਸੀਗੇ ਵੀ ਜਿਹੜੇ ਐਮ ਪੀ ਪੀ ਆ ਹੋਟਲਾਂ ਵਿੱਚ ਰਹਿੰਦੇ ਹਨ, ਇਹਨਾਂ ਸਾਰਿਆਂ ਨੇ ਹੀ ਹੁਣ ਪਤਾ ਲੱਗ ਰਿਹਾ ਵਿੱਚ ਡੱਗ ਫੋਰਡ, ਜਿੰਨੇ ਵੀ ਓਪੋਜੀਸ਼ਨ ਪਾਰਟੀਆਂ ਹਨ ਜਾਂ ਐਨ ਡੀ ਪੀ ਵਾਲੇ ਹਨ, ਇਹਨਾਂ ਨੇ ਖੁਦ ਅਗਰੀ ਕੀਤਾ ਸੀਗਾ ਵੀ ਜੇ ਇਹ ਲੇਟ ਨਾ ਇੱਥੇ ਰਹਿੰਦੇ ਹਨ ਤਾਂ ਹੋਟਲ ਵਿੱਚ ਰਹਿ ਸਕਦੇ ਹਨ। ਸੋ ਇਹਨਾਂ ਨੇ ਕਿਹਾ ਕਿ ਨਹੀਂ ਕਿਹਾ, ਅਤੇ ਉਹ ਗੱਲਬਾਤ ਆਪਾਂ ਹੁਣ ਕਰਾਂਗੇ ਥੋੜ੍ਹੀ ਜਿਹਾ ਠਹਿਰ ਕੇ ਅੱਜ ਦੇ ਪ੍ਰੋਗਰਾਮ ਵਿੱਚ। ਐਨ ਡੀ ਪੀ ਦੇ ਲੀਡਰ ਮਾਰਟਿਨ ਸਟਾਈਲ ਦੇ ਨਾਲ ਗੱਲਬਾਤ ਕਰਾਂਗੇ ਵੀ ਤੁਸੀਂ ਖੁਦ ਇਹ ਜਿਹੜੇ ਮੁੱਦੇ ਪਾਸ ਕਰਕੇ ਫਿਰ ਤੁਸੀਂ ਆਵਾਜ਼ ਉਠਾਉਂਦੇ ਹੋ। ਹਾਂ, ਜੇ ਉਹਨਾਂ ਦਿਨਾਂ ਵਿੱਚ ਇਹ ਨਹੀਂ ਰਹੇ, ਕੋਈ ਹੋਰ ਰਿਹਾ, ਵੱਧ ਖਰਚੇ ਪਾਏ ਗਏ, ਫਿਰ ਤਾਂ ਰਾਈਟ ਬਣਦਾ, ਪਰ ਜੇ ਅਲਾਓ ਕੀਤਾ ਗਿਆ ਰਹਿ ਸਕਦੇ ਆ, ਫਿਰ ਕਈ ਵਾਰੀ ਆਪ ਖੁਦ ਘਪਲੇ ਵਿੱਚ ਫਸ ਜਾਂਦੇ ਹਨ। ਸੋ ਮੰਡੇ ਟਿਊਜ਼ਡੇ ਵੈਨਜ਼ਡੇ ਨਾਈਟ ਰਹਿ ਸਕਦੇ ਸੀਗੇ, ਇਹਨਾਂ ਨੇ ਖੁਦ ਕਿਹਾ ਸੀਗਾ ਯੈਸ ਵੀ ਅਲਾਓ ਦੈਮ ਟੂ ਸਟੇ, ਕਿਉਂਕਿ ਆਪਣੀ ਵੱਡੀ ਵੱਖਰੀਆਂ ਵੱਖਰੀਆਂ ਡਿਪਾਰਟਮੈਂਟ ਹੁੰਦੀਆਂ ਹਨ ਜਿਹੜੀਆਂ ਇਹ ਮੁੱਦੇ ਪਾਸ ਕਰਦੀਆਂ। ਇਹ ਵੀਰਵਾਰ ਨੂੰ ਤਾਂ ਨਹੀਂ ਰਹਿ ਸਕਦੇ ਕਿਉਂਕਿ ਸ਼ੁੱਕਰਵਾਰ ਨੂੰ ਛੁੱਟੀ ਹੁੰਦੀ, ਕਹਿੰਦੇ ਵੀਰਵਾਰ ਰਾਤ ਰਹਿ ਕੇ ਤੁਸੀਂ ਕਰਨਾ ਕੀ ਹੈਗਾ ਆ। ਸੋ ਕਾਫੀ ਕੁਝ ਸਾਹਮਣੇ ਆਵੇਗਾ, ਆਪਾਂ ਲੈ ਕੇ ਆਵਾਂਗੇ, ਕਿਉਂਕਿ ਜੇ ਗੱਲ ਕਹੀ ਆ ਉਹਦੇ ਰਿਜ਼ਲਟ ਵੀ ਆਪਾਂ ਪੇਸ਼ ਕਰੀਦੇ ਹਨ। ਨਵ ਏਅਰ ਕੰਫਰਟ ਤੋਂ ਮੇਰੇ ਵੀਰ ਪਹੁੰਚ ਗਏ ਹਨ, ਗੱਲਬਾਤ ਕਰਦੇ ਆ। ਜਤਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਬਸ ਠੀਕ ਠਾਕ, ਤੁਸੀਂ ਸੁਣਾਓ ਕਿੱਦਾਂ?
2: ਵਧੀਆ ਸਰ, ਮੈਂ ਇਹ ਦੱਸਣਾ ਸੀ ਕਿ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਜਿਹੜੇ ਗਵਰਨਮੈਂਟ ਜਿਹੜੇ ਸਾਨੂੰ ਅਲਾਓ ਕਰਦੇ, ਤਾਂ ਸਾਡੇ ਵੀ ਤਾਂ ਮੈਂ ਹੈਡਿੰਗ ਸਕੂਲ ਦਾ ਕੰਮ ਕਰਦਾ ਤੇ ਤੁਹਾਡੇ ਵੀ ਸਰੋਤੇ ਜਿੰਨੇ ਵੀ ਸੁਣਦੇ ਹੋਣਗੇ, ਆਪਾਂ ਅੱਜ ਕੱਲ੍ਹ ਗਵਰਨਮੈਂਟ ਨੇ ਅਲਾਓ ਕੀਤਾ ਕਿ ਤੁਸੀਂ ਆਪਣੇ ਘਰ ਨੂੰ ਕਿੱਦਾਂ ਐਫੀਸ਼ੀਐਂਟ ਬਣਾ ਸਕਦੇ ਹੋ। ਉਹਦੇ
0: ਵੈਲ ਸਰ, ਮੈਂ ਮਾੜਿਆ ਰੋਕਣਾ ਜਿੰਦਰ ਭਾਜੀ, ਮੈਂ ਫੇਰ ਦੱਸ ਦੇਵਾਂ, ਇਹ ਨਾ ਸੋਚਿਆ ਕਰੋ ਜਿੱਦਾਂ ਹੁਣ ਐਮ ਪੀ ਪੀ ਗਰੇਵਾਲ ਤੇ ਚੱਲਿਆ ਸੀਗਾ, ਇਹਨਾਂ ਨੂੰ ਅਲਾਓ ਸੁਣਦਾ ਤੁਸੀਂ ਆਹ ਕੁਝ ਕਰ ਸਕਦੇ ਆ। ਬਹੁਤ ਸਾਰੀਆਂ ਐਸੀਆਂ ਫੰਡੇ ਹੁੰਦੀਆਂ, ਚਾਹੇ ਸਪੋਰਟਸ ਦੀਆਂ ਫੰਡੇ ਹੋਣ, ਚਾਹੇ ਰੈਜੀਡੈਂਸ਼ੀਅਲ ਕਮਰਸ਼ੀਅਲ ਬਿਜ਼ਨਸ ਵਾਸਤੇ ਫੰਡਿੰਗ ਹੋਵੇ, ਉਹ ਗੌਰਮੈਂਟ ਦਿੰਦੀ ਆ। ਇਸੇ ਤਰ੍ਹਾਂ ਗੌਰਮੈਂਟ ਨੇ ਫੰਡਿੰਗ ਦਿੱਤੀ ਹੈਗੀ ਆ, ਗ੍ਰਾਂਟ ਦਿੱਤੇ ਹੋਏ ਹਨ। ਜੇ ਘਰ ਵਿੱਚ ਤੁਹਾਡੀ ਹੀਟਿੰਗ ਅਤੇ ਏਅਰ ਕੰਡੀਸ਼ਨ ਵਿੱਚ ਕੋਈ ਮੁਸ਼ਕਿਲ ਹੈਗੀ ਆ, ਤੁਸੀਂ ਆਹ ਸਰਵਿਸ ਵਰਤ ਕੇ ਤੁਸੀਂ ਇਹ ਫੰਡਿੰਗ ਦਾ ਫਾਇਦਾ ਲੈ ਸਕਦੇ ਹੋ। ਸੋ ਫਾਇਦਾ ਲਿਆ ਕਰੋ, ਉਸ ਤੁਹਾਡੇ ਪੈਸੇ ਆ, ਸਰਕਾਰ ਵੰਡਦੀ ਆ, ਜੇ ਤੁਸੀਂ ਨਹੀਂ ਲਓਗੇ ਕਿਸੇ ਹੋਰ ਨੇ ਲੈ ਬੈਠਣਾ। ਗੋ ਹਰ ਜਤਿੰਦਰ ਭਾਜੀ।
2: ਹਾਂਜੀ ਬਿਲਕੁਲ, ਇਹੀ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਪੈਸੇ ਸਾਡੇ ਹੀ ਆ, ਕਿਉਂਕਿ ਆਪਾਂ ਟੈਕਸ ਪੇ ਕਰਦੇ, ਗਵਰਨਮੈਂਟ ਕੋਈ ਆਪਣੀ ਖੁਦ ਦੀ ਕਰੰਸੀ ਨਹੀਂ ਛਾਪਦੀ, ਅਸੀਂ ਪੇ ਕਰਦੇ ਆ, ਸਾਨੂੰ ਹੀ ਚਾਹੀਦੇ ਹੁੰਦੇ ਆ। ਦੇਖੋ 100 ਬੰਦਾ ਪੇ ਕਰਦਾ, 2 ਨੂੰ ਚਾਹੀਦੇ ਹੁੰਦੇ ਆ
0: ਜੀ,
2: ਮੇਰੇ ਕੋਲ ਮੇਰੇ ਬੱਚੇ ਪੜ੍ਹਦੇ ਸਕੂਲਿੰਗ ਕਰਦੇ ਆ, ਮੇਰੇ ਹੁਣ ਯੂਨੀਵਰਸਿਟੀ ਬੱਚੇ ਚਲੇ ਗਏ, ਮੈਨੂੰ ਹੁਣ ਮੈਡੀਕਲ ਸਹੂਲਤ ਚਾਹੀਦੀ ਹੈ। ਦੇਖੋ ਬੰਦਾ 100 ਚੋਂ ਇੱਕ ਵਾਰ ਹੁੰਦਾ, ਪਰ ਆਪਾਂ 100 ਬੰਦੇ ਪੇ ਕਰਦੇ ਹਾਂ ਉਸ ਇੱਕ ਬੰਦੇ ਦੀ, ਇਹ ਸਹੂਲਤਾਂ ਨੇ ਲੈਣੇ ਚਾਹੀਦੇ। ਏਦਾਂ ਸਾਡੀ ਗਵਰਨਮੈਂਟ ਨੇ ਹੁਣੇ ਕੀਤਾ ਕਿ ਤੁਸੀਂ ਆਪਣੇ ਘਰ ਨੂੰ ਐਫੀਡ ਕਿੱਦਾਂ ਕਰ ਸਕਦੇ ਹੋ, ਉਹਦੇ ਚ ਜਿੱਥੇ ਵੀ ਕਿਤੇ ਐਨਬ੍ਰਿਜ ਦਾ ਅਕਾਊਂਟ ਆ, ਜਿੱਥੇ ਐਨਬ੍ਰਿਜ ਸਪਲਾਈ ਕਰਦੇ, $5,000 ਤੱਕ ਤੁਹਾਨੂੰ ਗਵਰਨਮੈਂਟ ਗ੍ਰਾਂਟ ਦਿੰਦੀ ਹੈ ਕਿ ਤੁਸੀਂ ਘਰ ਨੂੰ ਐਫੀਸ਼ੀਐਂਟ ਬਣਾ ਸਕਦੇ ਹੋ। ਉਹ ਚ ਤੁਸੀਂ ਆਪਣੇ ਐਟਿਕ ਇਨਸੂਲੇਸ਼ਨ ਪਾ ਸਕਦੇ ਹੋ, ਤੁਸੀਂ ਗਰਾਜ ਦੇ ਥੱਲੇ ਕਮਰੇ ਹੁੰਦੇ ਉੱਪਰ ਉਹਨਾਂ ਚ ਇਨਸੂਲੇਸ਼ਨ ਕਰਾ ਸਕਦੇ ਹੋ, ਈਵਨ ਕਿ ਹੇਟ ਪੰਪ ਤੱਕ ਜਿੱਥੇ ਕਿਤੇ ਬਾਹਰ ਆ, ਜਿੱਥੇ ਕਿਤੇ ਹਾਈਡਰੋ ਪ੍ਰੋਪੇਨ ਆਇਲ, ਉੱਥੇ $10,000 ਦੀ ਇੱਕ ਰੇਟ ਆ ਕਿ ਆਪਣੇ ਤੁਸੀਂ ਕਦੋਂ ਐਫੀਸ਼ੀਐਂਟ ਬਣਾ, ਉੱਥੇ ਪਲੱਸ $6,250 ਹੇਟ ਪੰਪ ਤੋਂ ਬੇਟ ਆ। ਏਦਾਂ ਜਿੱਥੇ ਐਨਬ੍ਰਿਜ ਉੱਥੇ 2,000 ਆ, ਬਹੁਤ ਸਾਰੀਆਂ ਗ੍ਰਾਂ ਇੰਨੀ, ਈਵਨ ਕਿ ਸਮਾਰਟ ਥਰਮੋਸਟੇਟ ਆ ਜਿਹੜਾ ਕਿ 179 ਦਾ ਆਉਂਦਾ, $100 ਐਨਬ੍ਰਿਜ ਦਿੰਦੀ ਆ, ਤੁਸੀਂ ਕੱਲੇ 79 ਦੇਣੇ ਆ, ਜਾ ਕੇ ਹੋਮ ਡਿਪ ਤੇ ਜਾਓ, ਕਿਸੇ ਲੋਡ ਕਰੋ, ਮੈਨੂੰ ਕਾਲ ਕਰੋ, ਮੈਂ ਤੁਹਾਨੂੰ ਪੜਾ ਦਾਂਗਾ। ਤੁਸੀਂ ਇੱਕ ਸਮਾਰਟ ਥਰਮੋਸਟਰ ਲੈਣ ਲਈ ਉੱਥੇ $100 ਦਿੰਦੀ ਤੁਹਾਨੂੰ ਐਨਬ੍ਰਿਜ, ਬਾਕੀ ਤੁਸੀਂ $70 ਕੋਲੋਂ ਦੇਣੇ ਆ, ਤੁਹਾਡੇ ਕੋਲ ਐਕਸੈਸ ਹੋ ਗਿਆ, ਤੁਸੀਂ ਆਪਣੇ ਘਰ ਦੀ ਹੇਟਿੰਗ ਕੋਲੇ ਫੋਨ ਤੇ ਚੈੱਕ ਕਰ ਸਕਦੇ ਹੋ। ਕੋਈ ਵੀ ਸੋਚਾ ਕਾਲ ਕਰੇ, ਮੈਂ ਕੋਈ ਵੀ ਤੁਹਾਡਾ ਕੁਐਸਚਨ ਆ ਤੇ ਫੋਨ ਤੇ ਆਨਸਰ ਕਰੂੰਗਾ, ਨੰਬਰ ਤੁਹਾਨੂੰ ਤੁਸੀਂ ਦੇ ਦਿਓ, ਬਾਕੀ ਮੈਂ ਸੁਣਦਾ ਹੀ ਤੁਹਾਨੂੰ
0: ਜੀ। ਨੰਬਰ ਹੈਗਾ ਨਵ ਏਅਰ ਕੰਫਰਟ ਤੋਂ ਜਤਿੰਦਰ ਭਾਜੀ ਹੁਣ ਦਾ 6476 7046 6640 647 646 4640। ਕਾਲ ਕਰ ਲਵੋ, ਸ਼ਾਇਦ ਤੁਹਾਡੇ ਘਰ ਵਿੱਚ ਜਿਹੜੀ ਆ ਇੱਕ ਤਾਂ ਇਨਵਾਇਰਮੈਂਟ ਸਹੀ ਹੋ ਸਕਦੀ ਆ, ਦੂਸਰਾ ਪੈਸੇ ਲਗਾ ਕੇ ਘਰ ਦੀ ਕੀਮਤ ਵੀ ਵੱਧ ਜਾਂਦੀ ਹੈਗੀ ਆ। ਜੇ ਗਵਰਨਮੈਂਟ ਪੈਸੇ ਦੇ ਰਹੀ ਹੈਗੀ ਆ, ਵਾਈ ਨਾਟ। ਹੀਟਿੰਗ ਵੈਂਟੀਲੇਸ਼ਨ ਏਅਰ ਕੰਡੀਸ਼ਨ ਸਰਵਿਸ ਲਈ ਨਵ ਏਅਰ ਕੰਫਰਟ ਦੇ ਜਤਿੰਦਰ ਸਾਹਿਬ ਦਾ ਨੰਬਰ ਹੈਗਾ, ਸੰਧੂ ਸਾਹਿਬ ਦਾ ਨੰਬਰ 6476 7046 6640। ਤੇ ਤੇਲ ਦੀਆਂ ਪ੍ਰਾਈਸਾਂ ਵੱਧ ਰਹੀਆਂ ਹਨ ਫੇਰ, $90 ਪਰ ਬੈਰਲ। ਲਓ ਜੀ ਗੁਰਜੀਤ ਜੀ ਦੀ ਕਾਲ ਆ ਗਈ, ਆਪਾਂ ਕਾਲ ਲੈ ਲੈਂਦੇ ਆ। ਗੁਰਜੀਤ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ
1: ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ
1: ਬਾਜੀ। ਤੇਜਿੰਦਰ ਆਪਣੇ ਭਾਜੀ ਹੁਣੇ, ਤੇਜਿੰਦਰ ਭਾਜੀ ਇਹਨਾਂ ਦਾ ਨਾਮ
0: ਹੈ ਨਾ,
1: ਜਤਿੰਦਰ ਭਾਜੀ। ਇਹ ਕਰਦੇ ਆ ਲੋਕਾਂ ਦੀ ਸੇਵਾ, ਹੈ ਨਾ
0: ਜੀ।
1: ਲੋਕਾਂ ਨੂੰ ਫੰਡ ਲੈ ਕੇ ਦਿੰਦੇ, ਗੌਰਮੈਂਟ ਤੋਂ ਸਹੂਲਤ ਮਿਲਦੀ ਆ, ਕੁਛ ਲੋਕੀ ਪਾਉਂਦੇ ਆ, ਇਹ ਸੇਵਾ ਕਰਦੇ ਲੋਕਾਂ ਦੀ। ਉਹ ਬੰਦਾ ਕਰਦਾ ਸੀ ਆਪਣੇ ਭਾਪੇ ਦੀ ਸੇਵਾ ਜੀ, ਉਹ ਆਪਣੇ ਭਾਪੇ ਦੀ ਪ੍ਰਾਈਵੇਟ ਕੰਪਨੀ ਨੂੰ ਪੈਸਾ ਦਿੰਦਾ ਸੀ। ਹਾਂਜੀ
0: ਜੀ ਜੀ ਜੀ ਨਹੀਂ ਦੇਖੋ ਜੀ,
1: ਤੁਸੀਂ ਇੱਦਾਂ ਦੇ ਨਹੀਂ ਸਕਦੇ, ਟੈਕਸ ਪੇਅਰ ਦੀ ਮਨੀ ਹੈ ਨਾ ਜਦੋਂ ਦੀ ਸਰਕਾਰੀ।
0: ਸੁਣੋ ਮਾੜੀ, ਹੈ ਤਾਂ ਟੈਕਸ ਪੇਅਰ ਦੀ ਮਨੀ, ਮੈਂ ਤੁਹਾਡੀ ਮੰਨਦਾ ਹੈਗਾ। ਕਈ ਵਾਰੀ ਅਲਾਓ ਹੁੰਦਾ, ਕਈ ਵਾਰੀ ਹੁੰਦਾ ਕੌਂਸਲਰ ਆਫ ਇੰਟਰਸਟ ਵੀ ਹੁੰਦਾ ਆ। ਸੋ ਇਹਨਾਂ ਦੇ ਸਿਚੁਏਸ਼ਨ ਵਿੱਚ ਕੀ ਹੈਗਾ ਆ, ਮੈਂ ਮਾਰਟਰ ਸਟਾਈਲ ਜਿਹੜੀ NDP ਦੀ ਓਪੋਜੀਸ਼ਨ ਲੀਡਰ ਹੈ ਉਹਨਾਂ ਨਾਲ ਸਾਡੀ ਗੱਲਬਾਤ ਹੋਣੀ ਆ, ਉਹਨਾਂ ਕੋਲ ਪੁੱਛ ਲਵਾਂਗਾ। ਸੋ ਰੂਲ ਵੱਖਰੇ ਵੱਖਰੇ ਹੁੰਦੇ ਹਨ
1: ਭਾਜੀ। ਦੇਖੋ ਪਰਿਵਾਰ ਦੇ ਵਿੱਚ ਨਾ, ਮੇਰੀ ਕਿਸੇ MP ਨਾਲ ਹੋਈ ਸੀ ਥੋੜੀ ਜਿਹੀ ਗੱਲਬਾਤ, ਹੈ ਨਾ
0: ਜੀ।
1: ਉਹ ਪੁਰਾਣੇ ਟਾਈਮਾਂ 'ਚ ਇਲੈਕਸ਼ਨ ਲੜੀ ਸੀ ਉਹਨਾਂ ਨੇ, ਹੈ ਨਾ
0: ਜੀ।
1: ਉਹ ਕਹਿੰਦੇ ਵੀ ਇਹ ਅਸੀਂ ਆਪਣੇ ਪਰਿਵਾਰ ਨੂੰ ਨਹੀਂ ਦੇ ਸਕਦੇ ਐਡ ਜਾਂ ਬਿਜ਼ਨਸ, ਅਸੀਂ ਬਾਹਰ ਤੁਹਾਨੂੰ ਜਿੱਦਾਂ ਤੁਸੀਂ ਆ ਹੋਰ ਰੇਡੀਓ ਚੈਨਲ ਆ ਉਹਨਾਂ ਨੂੰ ਦੇ ਸਕਦੇ ਹਾਂ, ਅਸੀਂ ਆਪਣੇ ਪਰਿਵਾਰ ਦੀ ਫੇਵਰ ਨਹੀਂ ਕਰ ਸਕਦੇ। ਇਹ ਨਹੀਂ, ਇਹਨਾਂ ਨੂੰ ਪਰਮਿਸ਼ਨ ਹੁੰਦੀ ਇਸ ਚੀਜ਼ 'ਚ, ਹੈ ਨਾ।
0: ਧੰਨਵਾਦ।
1: ਇੱਥੇ ਤਾਂ ਪਰਿਵਾਰ ਦੀ, ਆਪਣੇ ਪਰਿਵਾਰ ਦੀ ਫੇਵਰ ਕੀਤੀ ਗਈ ਹੈ ਨਾ, ਟੈਕਸ ਪੇਅਰ ਦੀ ਲੋਕਾਂ ਦੀ ਮਨੀ ਆ ਭਾਜੀ ਇਹ
0: ਜੀ। ਤੁਹਾਡਾ ਹੋਰ ਸਵਾਲ ਹੋਵੇ ਕੋਈ, ਮੈਂ ਇਹਦਾ ਵੀ ਆਨਸਰ ਕਰਦਾ।
1: ਬਾਕੀ ਪੁੱਛਦੇ ਉਹਨਾਂ ਨੂੰ ਜਿਹੜਾ ਹੋਟਲ ਦਾ ਖਰਚਾ ਪਾਇਆ ਵੀ, ਜਿਹੜੇ ਬ੍ਰੈਂਪਟਨ ਦੇ 3 MPP ਆ ਹੋਰ, ਉਹਨਾਂ ਨੇ ਤਾਂ ਪਾਇਆ ਨਹੀਂ ਹੈਗਾ, ਇਹਨਾਂ ਨੇ ਕੱਲ੍ਹ ਹੀ ਪਾਇਆ, ਦੋ ਜਣਿਆਂ ਨੇ
0: ਜੀ। ਧੰਨਵਾਦ ਤੁਹਾਡਾ ਸਵਾਲ ਮੈਂ ਪੁੱਛ ਲਵਾਂਗਾ ਜ਼ਰੂਰ NDP ਦੇ ਲੀਡਰ ਮਾਰਟ ਸਟਾਈਲਸ, ਉਹਨਾਂ ਨਾਲ ਗੱਲਬਾਤ ਹੋਣੀ ਆ, ਥੋੜ੍ਹੀ ਜਿਹਾ ਠਹਿਰ ਕੇ ਉਹਨਾਂ ਕੋਲ ਪੁੱਛ ਲਵਾਂਗਾ ਜ਼ਰੂਰ। ਪਰ ਰੂਲਸ ਐਂਡ ਰੈਗੂਲੇਸ਼ਨ ਬਹੁਤ ਵਾਰੀ ਚੇਂਜ ਹੁੰਦੇ ਆ, ਕਈ ਵਾਰ ਸਾਨੂੰ ਲੱਗਦਾ ਆਹ ਬੰਦਾ ਸਾਨੂੰ ਆਹ ਕਹਿ ਗਿਆ, ਮੈਂ ਫਿਰ ਕਹਿੰਦਾ ਕੌਂਫਲਿਕਟ ਆਫ ਇੰਟਰਸਟ ਆ ਜਾਂਦਾ ਹੈਗਾ ਆ, ਅਤੇ ਜੇ ਆਇਆ ਹੈਗਾ ਤਾਂ ਉਹਦੀ ਕਮਿਸ਼ਨ ਰਿਪੋਰਟ ਲੈ ਕੇ ਬਾਹਰ ਆਵੇਗਾ, ਦੱਸੇਗਾ, ਕਿਉਂਕਿ ਫਾਈਲ ਗਈ ਹੋਈ ਹੈਗੀ ਆ। ਜੇ ਅਲਾਓ ਹੋ ਸਕਦਾ ਵਾਈ ਨਾਟ ਜੀ, ਨਹੀਂ ਹੋ ਸਕਦਾ ਕੌਨਸੀਕੁਐਂਸਿਸ ਕੀ ਫੇਸ ਕਰਦੇ ਉਹ ਵੀ ਪਤਾ ਲੱਗ ਜਾਵੇਗਾ। ਸੋ ਆਪਾਂ ਇਹਨੂੰ ਹਜੇ ਇਫ ਤੇ ਵੱਢ ਤੱਕਰ ਹੀ ਰਹਿਣ ਦੇਈਏ, ਕਿਉਂਕਿ ਅੰਧੂਰੀ ਜਾਣਕਾਰੀ ਆ, ਅਤੇ ਬਾਕੀ ਜਾਣਕਾਰੀ ਸਾਨੂੰ ਮਿਲ ਜਾਣੀ, ਉਹ ਆਪਾਂ ਲੈ ਕੇ ਆਵਾਂਗੇ ਜ਼ਰੂਰ। ਕਈਆਂ ਵਿੱਚ ਹੁੰਦਾ ਵੀ ਤੁਸੀਂ ਜੇ ਸਰਕਾਰੀ ਜੋਬਾਂ ਕਰਦੇ ਹੋ ਤਾਂ ਆਪਣੇ ਜਿਹੜੇ ਕਲੋਸ ਰਿਲੇਟਿਵਸ ਆ ਉਹਨਾਂ ਨੂੰ ਹਾਇਰ ਨਹੀਂ ਕਰ ਸਕਦੇ, ਆਪਣੇ ਆਪਣੇ ਜਿਹੜੇ ਬਲੱਡ ਰਿਲੇਟਡ ਰਿਲੇਟਿਵਸ ਆ ਉਹਨਾਂ ਨੂੰ ਪੈਸੇ ਨਹੀਂ ਦੇ ਸਕਦੇ। ਇਹ ਸਾਰਿਆਂ ਵਿੱਚ ਨਹੀਂ ਹੁੰਦਾ, ਇਹ ਕਈਆਂ ਵਿੱਚ ਹੁੰਦਾ, ਕਈਆਂ ਵਿੱਚ ਨਹੀਂ ਹੁੰਦਾ। ਇਸ ਕਰਕੇ ਮੈਂ ਕਹਿੰਦਾ ਇਹਦੀ ਵੇਟ ਕਰੋ ਵੀ ਐਡਵਰਟਾਈਜ਼ਮੈਂਟ ਦੇ ਸਕਦੇ ਸੀ ਕਿ ਨਹੀਂ ਦੇ ਸਕਦੇ ਸੀਗੇ। ਮੋਨਾ ਮਹਿੰਗੇ ਜੀ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰਵਿਜ਼ਰ ਟ੍ਰੈਵਲ ਇੰਸ਼ੋਰੈਂਸ 416-500-1509 ਮੇਰੇ ਸੈਲਫੋਨ 'ਤੇ ਬਹੁਤ ਸਾਰੇ ਮੈਸੇਜਸ ਆ ਰਹੇ ਹਨ, ਮੈਂ ਇਹ ਟੇਕ ਕੇਅਰ ਕਰ ਲਵਾਂ। ਪਹਿਲਾਂ ਮੈਂ ਇੱਕ ਕਮਲਜੀਤ ਸਿੰਘ ਦੀ ਕਾਲ ਲਵਾਂ। ਕਮਲ ਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਦੇਖੋ ਸਰ, ਇਹਦੇ ਵਿੱਚ ਤਾਂ ਕੋਈ, ਚਲੋ ਮੈਂ ਨਹੀਂ ਕਹਿੰਦਾ ਜੋ ਵੀ ਕਾਨੂੰਨ ਦੀ ਕਾਰਵਾਈ ਹੋਣੀ ਚਾਹੀਦੀ ਆ
0: ਜੀ।
3: ਹੁਣ ਮਸਲਾ ਇਹ ਆ ਕਿ ਦੇਖੋ, ਅਸੀਂ ਜਦੋਂ ਕਿਸੇ ਵੀ ਚੀਜ਼ ਦੇ MP ਲਈ ਖੜਦੇ ਹੋ, MPP ਲਈ, ਮੇਅਰ ਲਈ, ਕੌਂਸਲਰ ਲਈ ਖੜਦੇ ਹਾਂ ਅਸੀਂ, ਤਾਂ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਤੁਹਾਡੀ ਲੋਕਾਂ ਦੀ ਸੇਵਾ ਕਰਾਂਗੇ। ਹੁਣ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਅਸੀਂ ਆਪਣੇ ਘਰਦਿਆਂ ਦੀ ਸੇਵਾ ਕਰਨ ਲੱਗੀ, ਮਾੜੀ ਗੱਲ ਹੈ
0: ਜੀ
3: ਕਿ ਨਹੀਂ? ਬਾਅਦ ਦੇ ਵਿੱਚ ਹੁਣ ਸਰ ਇਹ ਚੀਜ਼ ਦੀ ਜਸਟੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਆ ਤੇ ਇਸ ਬੰਦੇ ਮਤਲਬ ਰਹੇ ਵੀ ਨਾ ਨਹੀਂ, ਉਹ ਤੋਂ ਬਾਅਦ ਕੀ ਹੈ ਵੀ ਕੀ ਅਸਤੀਫਾ ਦੇਣਗੇ ਕੀ? ਇਹਨਾਂ ਬੰਦਿਆਂ ਨੇ ਆ ਕੇ, ਤਿੰਨੇ ਜਿਹੜੇ MPP ਸਕੇ ਇਹ, ਇਹਨਾਂ ਨੇ ਆ ਕੇ ਕਿਤੇ ਵੀ ਏਅਰ ਦੇ ਉੱਤੇ ਕਿਸੇ ਇੰਟਰਵਿਊ ਦੇ ਵਿੱਚ ਕਿਤੇ ਕੋਈ ਗੱਲਬਾਤ ਕੀਤੀ ਆ ਕਿ ਹਾਂਜੀ ਵੀ ਸਾਡੇ ਦੇ ਝੂਠਾ ਜਾਂ ਕਿੱਦਾਂ ਦਾ ਸੀ, ਏਦਾਂ ਸੀ ਜਾਂ ਉੱਦਾਂ ਸੀ? ਇਹ ਮਤਲਬ ਲੋਕਾਂ ਨੂੰ ਭੰਬਲ ਭੂਸੇ ਵਿੱਚ ਕਿਉਂ? ਦੇਖੋ ਤੁਹਾਡੇ ਕਿਸੇ ਬੰਦੇ ਦੇ ਇਲਜ਼ਾਮ ਲੱਗਦੇ,
0: ਉਹ ਤਾਂ ਨੈਸ਼ਨਲ ਮੀਡੀਆ ਨੇ ਵੀ ਪਾ ਦਿੱਤਾ ਹੈਗਾ ਨਾ, ਪਹਿਲਾਂ ਕਹਿਤਾ ਵੀ ਏਦਾਂ ਆ, ਬਾਅਦ ਚ ਕਹਿਤਾ ਵੀ ਏਦਾਂ ਆ, ਤੇ ਹੁਣ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਬਾਹਰ ਆਇਆ।
3: ਹੁਣ ਬਾਕੀ ਇਹਨਾਂ ਨੇ ਮੁੜ ਕੇ ਸੋਰੀ ਇੱਕ ਅੱਛ ਉਹ ਮੁੜ ਕੇ ਦੇਖੋ ਸਰ, ਇਹਨਾਂ ਨੇ ਆਉਣਾ ਹੁਣ ਮੁੜ ਕੇ, ਫਿਰ ਅਸੀਂ ਤੁਹਾਡੀ ਭਾਸ਼ਾ ਜਾਣਦੇ ਹਾਂ, ਤੁਹਾਡੇ ਕਲਚਰ ਚੋਂ ਆ, ਹਾਂਜੀ, ਤੇ ਇਹ ਬਿਲਕੁਲ ਬਕਵਾਸਬਾਜ਼ੀ ਇਹਨਾਂ ਦੀ। ਇਹਨਾਂ ਬੰਦਿਆਂ ਦੇ ਉੱਤੇ ਬਿਲਕੁਲ ਤੁਸੀਂ ਵਿਸ਼ਵਾਸ ਨਾ ਕਰੋ, ਜਿਹੜਾ ਇੱਕ ਵਾਰੀ ਗਿਲਟੀ ਹੋ ਗਿਆ ਉਹ ਹਮੇਸ਼ਾ ਹੀ ਗਿਲਟੀ ਹੁੰਦਾ ਉਹ ਬੰਦਾ। ਮਤਲਬ ਉਹ ਹੋਏਗਾ ਜੇ ਉਹ ਸਰ ਜੀ ਵੋਟਾਂ ਧੜਾਤਾ ਘਰ ਬੈਠਿਆਂ ਦੇ ਪੈ ਜਾਣੇ। ਥੈਂਕ ਯੂ ਜੀ, ਮਿਹਰਬਾਨੀ,
0: ਧੰਨਵਾਦ ਤੁਹਾਡਾ। ਸੋ ਐਲੀਗੇਸ਼ਨਸ ਕਈ ਵਾਰ ਲਗਾਈਆਂ ਜਾਂਦੀਆਂ ਹਨ, ਕੋਰਟ ਵਿੱਚ ਪ੍ਰੂਵ ਕੀਤੀਆਂ ਜਾਂਦੀਆਂ ਜਾਂ ਪਾਸ ਕੀਤੀ ਜਾਂਦੀ ਵੱਖ ਵੱਖ। ਸੋ ਹਜੇ ਜਿਸ ਮੀਡੀਆ ਨੇ ਖਬਰ ਲੈ ਕੇ ਆਉਂਦੀ ਸੀ ਵੀ ਆਹ ਕੁਛ ਹੋਇਆ, ਉਹ ਮੀਡੀਆ ਹੁਣ ਦੂਸਰੇ ਪਾਸੇ ਨੂੰ ਖਬਰ ਲੈ ਕੇ ਆ ਰਿਹਾ ਹੈਗਾ, ਅਤੇ ਜਾਣਕਾਰੀ ਆਪਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ, ਮੈਨੂੰ ਬ੍ਰੇਕ ਲੈਣੀ ਪੈਣੀ, ਮੈਂ ਪਹਿਲਾਂ ਵੀ ਕਿਹਾ ਸਾ ਮੈਂ ਤੁਹਾਡਾ ਸੈਲਫੋਨ ਟੇਕਰ ਕਰ ਲਵਾਂ, ਇਹ ਤੁਹਾਡੀ ਟੇਕਰ ਕਰਦੇ ਆ। ਦੇਖਦੇ ਰਹੋ ਵਿਰਾਸਤ TV, ਸੁਣਦੇ ਰਹੋ ਵਿਰਾਸਤ ਰੇਡੀਓ। 416-837-1515 ਹੁੰਦਾ, ਛੋਟੀ ਬ੍ਰੇਕ ਲੈਂਦੇ ਆ।
4: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, TV ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ TV ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚਲ ਕੇ ਰਹੇ ਆ ਪਰ
4: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
6: ਨਾਮ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-1313, ਜਾਂ ਢਿੱਲੋਂ ਵੀਡੀਓ .com। ਹੋਰ ਕੋਈ ਸੇਵਾ?

0: स्वीट फैक्टरी जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल
3: 647-706-6640-647-706-6840।
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो, मोना मेंगी इंश्योरेंस फॉर यू 416-509-1500।
7: ਫਿਰ ਪ੍ਰੋਗਰਾਮ ਦੇ ਵਿੱਚ ਜੀਐਮ ਸੁਰਿੰਦਰ ਜੀ, ਤੁਸੀਂ ਏਅਰ ਤੇ ਹੋ, ਆ ਜਾਓ, ਤੁਹਾਡੀ ਗੱਲ ਮੈਂ ਸੁਣ ਲੈਂਦੇ ਹਾਂ।
8: ਹਾਂਜੀ, ਸਤਿ ਸ਼੍ਰੀ ਅਕਾਲ ਤੰਬੜ ਸਾਹਿਬ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਬਹੁਤ ਵਧੀਆ ਤੁਸੀਂ ਚਲਾਉਂਦੇ ਹੋ।
7: ਧੰਨਵਾਦ।
8: ਤੇ ਮੇਰਾ ਇੱਕ ਕੁਐਸਚਨ ਉਹ ਸੀ, ਜਿਹੜਾ ਤੁਸੀਂ ਨਿਆਗਰਾ ਫਾਲ ਮੇਲਾ ਕਰਾਉਂਦੇ ਹੁੰਦੇ, ਉਹ ਹੁਣ ਬੰਦ ਕਰਤਾ ਜਾਂ ਕਿੱਦਾਂ ਹਜੇ ਚੱਲਦਾ ਹੀ ਆ?
7: ਉਹ ਆਪਾਂ 10 ਸਾਲ ਚਲਾਇਆ ਵੀਰ ਮੇਰੇ, ਹੁਣ ਥੋੜ੍ਹੇ ਠਹਿਰ ਕੇ ਲੈ ਕੇ ਆਵਾਂ, ਕਿਉਂਕਿ ਕੋਸਟ ਬਹੁਤ ਵੱਧ ਜਾਂਦੀ ਹੈਗੀ ਇਸ ਵੇਲੇ। ਕੰਮ ਵੀ ਡਾਵਾਡੋਲ ਹਨ, ਕਿਉਂਕਿ ਟਰਾਂਸਪੋਰਟੇਸ਼ਨ ਇੰਡਸਟਰੀ ਵਾਲੇ ਬਹੁਤ ਉਹਨੂੰ ਅਫੋਰਡ ਕਰਦੇ ਸੀਗੇ, ਤੋ ਪੱਲੇ ਉਹ 10-15 ਹਜ਼ਾਰ ਪੈ ਜਾਵੇ ਸਾਲ ਦਾ, ਠੀਕ ਹੈ, ਜਦੋਂ ਵੱਧ ਪੈਦਾ ਔਖਾ ਹੈਗਾ ਆ। ਤੇ ਅਗਲੇ ਸਾਲ ਆਪਾਂ ਲੈ ਕੇ ਆਵਾਂਗੇ ਜ਼ਰੂਰ, ਅਗਲੇ ਸਾਲ ਆਵਾਂਗੇ।
8: ਜੀ ਦੂਜਾ ਮੇਰਾ ਇਹ ਕੁਐਸਚਨ ਹੈ, ਆਪਣੇ ਸਾਡੇ ਸਰੋਤੇ ਕਈ ਬਹੁਤ ਗਰਮ ਹੋ ਜਾਂਦੇ ਆ, ਪਹਿਲਾਂ ਹੀ ਕਿਸੇ ਨੂੰ ਉਹ ਗਿਲਟੀ ਕਰਾਰ ਦੇ ਦਿੰਦੇ ਆਪਣੇ ਵੱਲੋਂ ਹੀ, ਉਹ ਜਿੱਦਾਂ ਠੀਕ ਨਹੀਂ ਹੈ, ਕਿਸੇ ਦੀ ਵੀ ਇਹ ਨਹੀਂ ਕਰਨੀ ਚਾਹੀਦੀ। ਥੋੜਾ ਜਿਹਾ ਤੁਸੀਂ ਮਾੜਾ ਜਿਹਾ ਆਪਣੇ ਬਾਰੇ ਵੀ ਦੱਸਿਓ, ਤੁਹਾਨੂੰ ਰੇਡੀਓ ਸਟੇਸ਼ਨ ਕਿਉਂ ਚੇਂਜ ਕਰਨਾ ਪਿਆ, ਜਿਹੜਾ ਪਹਿਲਾਂ ਤੁਸੀਂ ਉੱਥੇ ਹਮ ਸਫ਼ਰ ਤੇ ਸੀ, ਹੁਣ ਇੱਧਰ ਆ ਗਏ ਹੋ, ਤੇ ਜਿਹੜਾ ਤੁਹਾਡੇ ਤੇ ਨਜਾਇਜ਼ ਜਾਂ ਨਜਾਇਜ਼ ਕੇਸ ਕੂਸ ਕੀਤਾ, ਉਹਦਾ ਕੀ ਬਣਿਆ, ਉਹ ਕਿੱਥੇ ਪਹੁੰਚਿਆ ਹਜੇ ਤੱਕ?
7: ਮੈਂ ਦੱਸ ਦੇਵਾਂਗਾ, ਕਈਆਂ ਕੇਸਾਂ ਦੇ ਆਪਾਂ ਬੋਲ ਨਹੀਂ ਸਕਦੇ ਕਿਸੇ ਨੂੰ। ਇੱਕ ਵਾਰੀ ਜਦੋਂ ਪਹਿਲੀ ਵਾਰੀ ਮੈਂ ਔਫ ਏਅਰ ਹੋਇਆ ਸੀ, ਮੈਂ ਖੁਦ ਔਫ ਹੋਇਆ ਸਾਂ, ਮੈਂ ਕਿਹਾ ਵੀ ਮੇਰੇ ਵਾਸਤੇ ਇਹ ਬੇ ਟਾਈਮਿੰਗ ਸੂਟ ਨਹੀਂ ਕਰਦੀ ਵੀ ਮੈਨੂੰ, ਕਿਉਂਕਿ ਆਪਾਂ ਸ਼ੇਅਰ ਆਟੇ ਲਈ ਫੁੱਲ ਟਾਈਮ ਕੰਮ ਕਰਦੇ ਹਾਂ। ਤਾਂ ਔਫ ਹੋ ਕੇ ਦੁਬਾਰਾ ਫੇਰ ਆ ਗਏ ਸੀਗੇ, ਦੁਬਾਰਾ ਕੱਲੇ ਔਫ ਹੋਏ ਹੈਗੇ ਹਾਂ, ਕਿਉਂਕਿ ਉਹ ਮੈਂ ਤੁਹਾਨੂੰ ਥੋੜ੍ਹੇ ਠਹਿਰ ਕੇ ਦੱਸੂੰਗਾ। ਅਤੇ ਕਿਉਂਕਿ ਸੱਚ ਬੋਲਣਾ ਬੜਾ ਔਖਾ ਹੁੰਦਾ ਆ, ਇਹੀ ਮੈਂ ਕਹਿ ਸਕਦਾ ਹੈਗਾ ਹਾਂ। ਅਤੇ ਕਈ ਵਾਰੀ ਜੋ ਸੱਚ ਬੋਲਦੇ ਨਾ, ਐਡਵਰਟਾਈਜ਼ਮੈਂਟ ਮਿਲਦੀ, ਫਿਰ ਉਹ ਕਹਿੰਦੇ ਜਾਓ, ਕੀ ਕੁਛ ਹੋਇਆ, ਕੱਲੇ ਹੋਇਆ, ਉਹ ਮੈਂ ਦੱਸ ਦੇਵਾਂਗਾ। ਕਿਉਂਕਿ ਕਈ ਕਈ ਗੱਲਾਂ ਦੇ ਆਪਾਂ ਨਹੀਂ ਬੋਲ ਸਕਦੇ, ਕੋਈ ਕੇਸ ਹੋਇਆ ਉੱਤੇ ਨਹੀਂ ਬੋਲ ਸਕਦੇ। ਤਾਂ ਹੀ ਮੈਂ ਕਹਿੰਦਾ ਹੁੰਦਾ, ਕਿਸੇ ਦੇ ਉੱਪਰ ਜਿਹੜੀ ਐਲੀਗੇਸ਼ਨ ਲਾਉਣੀ ਹੈਗੀ ਹੈ ਨਾ, ਉਹ ਸੋਚ ਸਮਝ ਕੇ ਲਾਇਆ ਕਰੋ। ਇਫ ਤੇ ਵੱਟ ਆ ਜਾਵੇ ਕੇਸ ਚੇਂਜ ਹੋ ਜਾਂਦੇ ਹਨ। ਸੋ ਜਿਹੜਾ ਵੀ ਆਪਣਾ ਮੋਸਟ ਜਿਹੜਾ ਆਪਣਾ ਪੰਜਾਬੀ ਮੀਡੀਆ ਹੈਗਾ ਆ, ਇਹ ਬੜੇ ਲਿਮਿਟਡ ਰਿਸੋਰਸਿਸ ਨਾਲ ਚੱਲਦਾ ਹੈਗਾ ਆ, ਅਤੇ ਖੁਦ ਇਨਵੈਸਟੀਗੇਸ਼ਨ ਕਰੀਦੀ ਹੈ, ਖੁਦ ਅਖਬਾਰਾਂ ਪੜ੍ਹੀ ਦੀਆਂ, ਖੁਦ ਟੀ ਵੀ ਚਲਾਈਦਾ, ਖੁਦ ਹੈਂਡਲ ਕਰੀਦਾ। ਸੋ ਕਮਿਊਨਿਟੀ ਨੂੰ ਜਾਗਰਤ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰੀ ਨੈਸ਼ਨਲ ਮੀਡੀਆ ਵਾਲੀ ਖਬਰ ਅਸੀਂ ਪੇਸ਼ ਕਰ ਦਿੰਦੇ ਹਨ, ਜਿਹਦੇ ਵਿੱਚ ਸਾਨੂੰ ਵੀ ਭੁਗਤਣਾ ਪੈਂਦਾ। ਹੁਣ ਜਿਹੜੀ ਖਬਰ MP ਗਰੇਵਾਲ 'ਤੇ ਹੋਈ ਹੈਗੀ ਆ, ਉਸੇ ਅਖਬਾਰ ਨੇ ਲਿਖਿਆ ਬਈ ਦੇਵਰ ਅਲਾਊਡ ਟੂ ਸਟੇ ਐਟ ਹੋਟੈਲਸ। ਅਤੇ ਹੁਣ ਕਿਉਂਕਿ ਐਡੇ ਵੱਡੇ ਓਪੋਜੀਸ਼ਨ ਲੀਡਰ ਜਿਹੜੇ ਬੋਲੇ ਸੀਗੇ, ਇੰਨਾ ਕੁਛ ਬੋਲੇ ਆ, ਉਹ ਕੱਲੇ ਬੋਲੇ ਆ, ਸ਼ਾਇਦ ਬੈਕਐਂਡ 'ਤੇ ਕੁਛ ਹੋਰ ਪਤਾ ਹੋਵੇਗਾ। ਉਹਨਾਂ ਨੇ ਅੱਜ ਸਾਡੇ ਸ਼ੋਅ ਦੇ ਵਿੱਚ, ਅੱਜ ਨਹੀਂ ਸ਼ੋਅ ਦੇ ਵਿੱਚ ਆਉਣਾ, ਥੋੜ੍ਹਾ ਜਿਹਾ ਠਹਿਰ ਕੇ ਉਹਨਾਂ ਨੇ ਟਾਈਮਿੰਗ ਸੈੱਟ ਕੀਤੀ ਹੋਈ ਆ, ਉਹਨਾਂ ਨਾਲ ਪੂਰੀ ਰਿਕਾਰਡਿੰਗ ਕਰਾਂਗੇ ਅਤੇ ਤੁਹਾਡੇ ਵਾਸਤੇ ਪੇਸ਼ ਕਰਾਂਗੇ। ਮੇਰੀ ਕੋਸ਼ਿਸ਼ ਹੁੰਦੀ ਆ ਜੋ ਕੁਛ ਕਮਿਊਨਿਟੀ ਵਿੱਚ ਹੋ ਰਿਹਾ ਪੂਰੀ ਡੀਪਲੀ ਖੋਜ ਕੇ ਲੈ ਕੇ ਆਈਏ। ਇਸੇ ਤਰ੍ਹਾਂ ਬਰੈਂਪਟਨ ਦਾ ਜਿਹੜਾ ਹੌਸਪਿਟਲ ਸੀਗਾ, 2 ਹੌਸਪਿਟਲ ਤਾਂ ਹੈਗੇ ਆ, ਦੂਸਰੀ ਪਲਟੀਸ਼ਨ ਇੱਕ ਹੋਰ ਬਣਾਉਣੀ ਆ, ਕਿੰਨੀ ਵਾਰੀ ਫੰਡ ਇਕੱਠਾ ਕੀਤਾ, ਕਿੱਥੇ ਗਿਆ? ਪਹਿਲਾਂ ਮੈਂ ਕੁਛ ਨਹੀਂ ਬੋਲਿਆ, ਜਦੋਂ ਮੈਂ ਖੁਦ ਇਨਵੋਲਵ ਹੋਇਆ ਨਾ ਲਾਸਟ ਟਾਈਮ 'ਚ ਫੰਡ ਇਕੱਠਾ ਕੀਤਾ, ਅਤੇ ਮੈਨੂੰ ਜਵਾਬ ਦੇਣਾ ਪੈਣਾ ਵੀ ਹੌਸਪਿਟਲ ਕਦੋਂ ਆਵੇਗਾ। ਬੋਲੇ ਵੀ ਉੱਥੇ ਤਾਂ ਸਿਰਫ ਫੈਂਸੀ ਲੱਗੀ ਹੋਈ ਆ, ਫਿਰ ਉਹਨਾਂ ਨੇ ਘਾਹ ਕਰ ਦਿੱਤਾ। ਫਿਰ ਬੋਲੇ ਉੱਥੇ ਜਿਹੜੀ ਮਸ਼ੀਨ ਖੜ੍ਹੀ ਆ ਉਹਦਾ ਕਿਰਾਇਆ ਕੌਣ ਦੇ ਰਿਹਾ? ਉਸ ਮਸ਼ੀਨ ਦਾ ਕਿਰਾਇਆ 10-15 ਹਜ਼ਾਰ, ਸ਼ਾਇਦ ਵੱਧ ਵੀ ਹੋਵੇ, ਸ਼ਾਇਦ ਘੱਟ ਵੀ ਹੋਵੇ। ਮੰਥਲੀ ਕਿਰਾਇਆ ਕੌਣ ਦੇ ਰਿਹਾ ਸਾ? ਟੈਕਸ ਪੇਅਰ ਦਾ ਪੈਸਾ। ਫਿਰ ਉਹਨਾਂ ਨੇ ਮਸ਼ੀਨ ਚੱਕ ਕੇ ਮੂਵ ਕਰ ਦਿੱਤੀ ਆ। ਸੋ ਕਈ ਵਾਰੀ ਇਹਨਾਂ ਨੂੰ ਹਿਲਾਉਣਾ ਪੈਂਦਾ, ਤਾਂ ਕੰਮ ਕਰਦੇ ਹਨ। ਹੌਸਪਿਟਲ ਕਦੋਂ ਆਵੇਗਾ ਉਹ ਆਪਾਂ ਜਵਾਬ ਲੈ ਕੇ ਆਵਾਂਗੇ, ਪਰ ਹਜੇ ਕੁਝ ਦੱਸ ਰਹੇ। ਪਰ ਤੁਸੀਂ ਬਹੁਤ ਸਾਰੇ ਲੋਕ ਜਾਂਦੇ ਹੋ ਇਹਨਾਂ ਦੇ ਬਾਰਬਿਊ ਕਿਤੇ, ਫੰਡ ਰੇਜ ਦੇ ਪ੍ਰੋਗਰਾਮ 'ਤੇ, ਪੁੱਛ ਲਿਆ ਕਰੋ ਨਾ, ਰਿਕਾਰਡ ਮੂਹਰੇ ਫੋਨ ਕਰ, ਫੋਨ ਨਾਲ ਰਿਕਾਰਡ ਕਰ ਲਿਆ ਕਰੋ, ਸਾਨੂੰ ਵੀ ਸੁਣਾ ਲਿਆ ਕਰੋ, ਅਸੀਂ ਸਾਰੇ ਪਾਸੇ ਨਹੀਂ ਪਹੁੰਚ ਸਕਦੇ। 3645 ਆ ਜਾਓ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ।
3: ਅੱਛਾ ਗੱਲ ਤੰਬੜ ਸਾਹਿਬ, ਗੱਲ ਇਹ ਆ ਵੀ ਜਿੱਦਾਂ ਕੱਲ ਇਹਨੇ ਇਹਨਾਂ ਨੇ ਗਰੇਵਾਲ ਹੁਣੀ ਆਪਣੇ ਰੇਡੀਓ ਤੇ ਇਹ ਗੱਲ ਮੰਨੀ, ਕਹਿੰਦਾ ਲੱਖਾਂ ਰੁਪਈਆ ਥੋੜਾ ਲੱਖ ਡਾਲਰ ਥੋੜਾ ਖਾ ਲਿਆ, ਥੋੜੇ ਬਹੁਤੇ ਕਹਿੰਦਾ ਐਵੇਂ ਇਹ ਇਲਜ਼ਾਮ ਜਾ ਇਹ ਖੇਜ। ਪਰ ਇਹ ਤੰਬੜ ਸਾਹਿਬ ਇੱਕ ਬੰਦੇ ਤੇ ਵਾਰ ਵਾਰ ਲੱਗਣੇ, ਪਹਿਲਾਂ ਦੇਖੋ ਕ੍ਰੈਡਿਟ ਵੈਲੀ ਹੋਸਪਿਟਲ ਦੇ ਫੰਡ ਦਾ ਲੱਗਾ, ਜੇ ਉਹਦੀ ਇਹਦੀ ਫੋਟੋ ਵੀ ਵਿੱਚ ਲੱਗੀ ਤੇ ਇਹਦਾ ਉਹ ਚੈੱਕ ਵੀ ਵਿੱਚ ਲਾਇਆ, ਆਪਣੇ ਜਿਹੜਾ ਸਰੋਵਰ ਢਿੱਲੋਂ ਉਹ ਅਖਬਾਰ ਕੱਢਦਾ ਤਲਵਾਰ ਉਹਦੇ ਵਿੱਚ ਲਾਇਆ, ਫਿਰ ਬਾਅਦ ਵਿੱਚ ਹਾਰਪਰ ਨੇ ਡੰਪ ਕੀਤਾ ਪਾਰਟੀ ਦੇ ਵਿੱਚੋਂ, ਫਿਰ ਬਾਅਦ ਵਿੱਚ ਇਹਨੂੰ ਖਾਲਿਸਤਾਨੀਆਂ ਨੇ ਕੁੱਟਿਆ, ਫਿਰ ਜਦ ਮਨਮੋਹਨ ਸਿੰਘ ਨੂੰ ਮਿਲਣ ਗਿਆ ਪਹਿਲਾਂ ਉਹਨਾਂ ਨੇ ਹੰਸ ਰਹੇ ਉਹਨਾਂ ਨੇ ਯਾਰੀ ਸੀ, ਫਿਰ ਦੇਖੋ ਫਿਰ ਹੁਣ ਆਹ ਲੱਗ ਗਏ। ਪਰ ਇੱਕ ਗੱਲ, ਇੱਕ ਬੰਦੇ ਤੇ ਵਾਰ ਵਾਰ ਕਿਉਂ ਲੱਗੀ ਜਾਂਦੇ, ਕਿਉਂ ਕੋਈ ਨਾ ਕੋਈ ਤਾਂ ਹੋਊਗਾ।
7: ਤੁਹਾਡੇ ਆਪਣੇ ਵਿਚਾਰ ਏਅਰ ਤੇ ਚਲ ਗਏ ਹਨ, ਹਰ ਇੱਕ ਬੰਦਾ ਰਿਸਪੈਕਟਡ ਰਿਸਪੈਕਟਰ ਹੈਗਾ, ਸੋ ਰਿਸਪੈਕਟ ਨਾਲ ਆਪਾਂ ਕਰੀਏ। ਕਈ ਨਾ ਲੋਕੀ ਸਵਾਦ ਲੈਣ ਨੂੰ ਬੈਠ ਜਾਂਦੇ ਆ। ਪੰਜਾਬੀ ਅਖਬਾਰ ਜਿਹੜਾ ਸੀਗਾ ਨਾ, ਡੇਲੀ ਅਖਬਾਰ ਸੀਗਾ, ਬਜ਼ੁਰਗਾਂ ਨੇ ਪੜ੍ਹਿਆ, ਭੱਜੇ ਜਾਂਦੇ ਸਵੇਰ ਨੂੰ ਉੱਠ ਕੇ ਆਪਾਂ ਕੁਝ, ਹੁਣ ਸਾਡੇ ਕੋਲ ਸਾਧਨ ਨਹੀਂ ਸੀਗਾ ਕੋਈ ਫੋਨ ਦੇ ਵਿੱਚ ਜਾਂ ਫੋਨ ਨਹੀਂ ਸੀਗੇ ਉਸ ਵੇਲੇ ਜਾਂ ਖਬਰਾਂ ਨਹੀਂ ਮਿਲਦੀਆਂ ਸੀਗੀਆਂ, ਤਾਂ ਭੱਜ ਭੱਜ ਕੇ ਉਹ ਅਖਬਾਰ ਲੈਣ ਜਾਂਦੇ ਸੀਗੇ। ਜਦੋਂ ਅਖਬਾਰ ਦੀ ਕਿਤੇ ਲੇਟ ਹੋ ਜਾਣਾ ਜਾਂ ਪ੍ਰਿੰਟਿੰਗ ਨਹੀਂ ਆਉਣੀ, ਬੜਾ ਕੁਛ ਕਹਿ ਦਿੰਦੇ ਸੀ ਏਅਰ ਤੇ, ਲੈਦਾ ਧੁੰਦਲਾ ਆ ਰਿਹਾ, ਇਹ ਕੰਮ ਚਲਾਉਣੀ ਸੌਖੀ ਨਹੀਂ ਸੀ। ਫ੍ਰੀ ਵਿੱਚ ਅਖਬਾਰ ਤੁਹਾਨੂੰ ਦਿੱਤਾ ਗਿਆ ਤਾਂ ਚਲਾਉਣੇ ਕੰਮ ਬੜੇ ਔਖੇ ਹੁੰਦੇ। ਅਸੀਂ ਬਹੁਤ ਸਾਰੇ ਫ੍ਰੀ ਵਿੱਚ ਕੰਮ ਕੀਤੇ ਆ, ਮਾਲਟਨ ਫੈਸਟੀਵਲ ਚਲਾਇਆ, ਸਿੱਖ ਸਪੋਰਟਸ ਕਲੱਬ ਚਲਾਇਆ, $130 ਦੇ ਵਿੱਚ ਕਿੰਨਾ ਕੁਛ ਦਿੰਦੇ ਸੀਗੇ, ਪਰ ਫਿਰ ਵੀ ਬਹੁਤ ਕੁਛ ਸਹਿਣਾ ਪੈਂਦਾ ਸੀਗਾ। ਸੋ ਸਾਨੂੰ ਚੇਤਾ, ਸਾਡੀ ਅਖਬਾਰ ਹੁੰਦੀ ਸੀ ਵਤਨ ਅਖਬਾਰ ਹੁੰਦੀ ਸੀਗੀ, ਅਤੇ ਅਸੀਂ ਉਹ ਵੀ ਇੱਕ ਦਿਨ ਆਉਂਦੀ ਸੀ ਬੁੱਧਵਾਰ ਨੂੰ, ਅਸੀਂ 2 ਵਜੇ ਜਾਣਾ ਅਤੇ ਉੱਥੇ ਜਗਦੀਸ਼ ਗਰੇਵਾਲ ਦੀ ਆਪਣੀ ਅਖਬਾਰ ਹੁੰਦੀ ਸੀ ਕੋਲ ਹੀ, ਉੱਥੇ ਟੋਲ ਬਾਊਂਡ ਦੇ ਕੋਲ ਇੱਕ ਸਟਰੀਟ ਆ, ਉੱਥੇ ਹੁੰਦੀ ਸੀਗੀ। ਇਹਨਾਂ ਨੇ ਉੱਥੇ 2-3 ਵਜੇ ਤੱਕ ਲੱਗੇ ਰਹਿਣਾ। ਮੈਂ ਕਿਹਾ ਯਾਰ ਬੜੀ ਮਿਹਨਤ ਕਰਨੀ ਪੈਂਦੀ ਹੈ, ਸਵੇਰ ਨੂੰ ਉੱਠ ਕੇ ਫਿਰ ਰੇਡੀਓ ਕਰਨਾ। ਸੋ ਕਈ ਵਾਰੀ ਲੋਕ ਚਾਹੁੰਦੇ ਨਹੀਂ ਆਏ ਕਿ ਉਹ ਬੰਦਾ ਅੱਗੇ ਆਵੇ, ਵੀ ਉਹਦਾ ਫਾਇਦਾ ਉਠਾ ਲਈਏ। ਹਾਂ, ਕੀ ਕੁਛ ਹੋ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਆ, ਇਹ ਆਪਾਂ ਪਤਾ ਕਰ ਲਵਾਂਗੇ ਜ਼ਰੂਰ, ਕਿਉਂਕਿ ਨੈਸ਼ਨਲ ਮੀਡੀਆ ਨੇ ਜੋ ਲਿਖਿਆ ਮੁੜ ਕੇ ਦੂਸਰੇ ਪਾਸੇ ਨੂੰ ਲਿਖਣ ਲੱਗੇ ਹੋਏ ਹਨ। ਸੋ ਦੂਸਰੇ ਪਾਸੇ ਵੀ ਗੱਲ ਕਰੋ ਨਾ, ਵੀ ਨੈਸ਼ਨਲ ਮੀਡੀਆ ਹੁਣ ਬੋਲਿਆ ਕੱਲੇ ਇਸ ਤਰ੍ਹਾਂ। RS 22 ਜੀ ਤੁਹਾਡੀ ਕਾਲ ਆ ਗਈ, ਮੈਂ ਲੈਂਦਾ। ਕੁਲਦੀਪ ਸਿੰਘ ਜੀ ਤੁਹਾਡੀ ਕਾਲ ਵੀ ਲੈਂਦਾ। ਮੈਂ ਬ੍ਰੇਕ ਲੈਣੀ ਹੈ ਕਿਉਂਕਿ ਮੇਰਾ ਗਲਾ ਸਾਥ ਨਹੀਂ ਦੇ ਰਿਹਾ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ, ਮੈਂ ਕੱਲ੍ਹ ਤੁਹਾਡੀ ਜ਼ਰੂਰ ਲੈਂਦਾ, ਕੱਲ੍ਹ ਨਹੀਂ ਮੈਂ ਰੋਕੂੰਗਾ, ਲਊਂਗਾ ਜ਼ਰੂਰ।
9: 09 or visit insurancefouryou.ca। ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 909-678-1200 ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
10: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
9: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ, ਸੁਪਰ ਡੀਲਸ ਦੇ ਨਾਲ ਗਰੋਸਰੀ ਤੇ

0: ਪੱਪੀ ਫਲਾਵਰ ਤੇ ਹੁਣ ਪਹੁੰਚ ਗਏ ਲਓ ਜੀ ਆਰ ਐਸ ਬਾਈ ਬਾਈ ਦੀ ਵਾਰੀ ਆ ਗਈ ਇਹਨਾਂ ਨਾਲ ਗੱਲ ਬਾਈ ਬਾਈ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋ ਦੇ ਵਿੱਚ ਖਬਰ ਲਾਈ ਸੀਗੀ ਸਾਰਿਆਂ ਨੇ ਕਵਰ ਕੀਤੀ ਇੰਕਲੂਡਿੰਗ ਅਸ ਤੇ ਉਹੀ ਮੀਡੀਆ ਹੁਣ ਦੂਸਰੇ ਪਾਸੇ ਕਹਿ ਰਿਹਾ ਹੈਗਾ ਆ ਮੈਂ ਫੇਰ ਕਿਹਾ ਜਿਹੜੀ ਆਪਾਂ ਖਬਰ ਕਵਰ ਕਹਿੰਦੀ ਧੁਰ ਤੱਕਰ ਖੋਜ ਕੇ ਲੈ ਕੇ ਆਈਦੇ ਆ ਮੈਂ ਤਿੰਨ ਦਿਨ ਪਹਿਲਾਂ ਹੀ ਈਵਨ ਐਮ ਪੀ ਪੀ ਗਰੇਵਾਲ ਨੂੰ ਵੀ ਮੈਂ ਹਰਦੀਪ ਗੱਲ ਵੀ ਈਮੇਲ ਪਾ ਦਿੱਤੀ ਮੈਂ ਕਿਹਾ ਇੱਥੇ ਕੁਛ ਬੋਲਣਾ ਚਾਹੁੰਦੇ ਤਾਂ ਬੋਲ ਸਕਦੇ ਹੋ ਫਿਰ ਮੈਂ ਐਨ ਡੀ ਪੀ ਦੀ ਲੀਡਰ ਨੂੰ ਮਾਲਟੇ ਸਟਾਈਲ ਨੂੰ ਵੀ ਪਾ ਦਿੱਤੀ ਸੀ ਈਮੇਲ ਵੀ ਇਸ ਮੁੱਦੇ 'ਤੇ ਮੈਂ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਪਰ ਉਹ ਅੱਜ ਲਾਈਵ ਨਹੀਂ ਆ ਰਿਹਾ ਅੱਜ ਥੋੜ੍ਹਾ ਜਿਹਾ ਠਹਿਰ ਕੇ ਮੈਂ ਰਿਕਾਰਡਿੰਗ ਕਰੂੰਗਾ ਫਿਰ ਕੱਲ੍ਹ ਨੂੰ ਪੇਸ਼ ਕਰੂੰਗਾ ਉਹ ਆ ਰਹੇ ਹਨ ਫਿਰ 10:45 ਦੇ ਤੁਸੀਂ ਟੀ ਵੀ ਦੇਖਣਾ ਲਾਈਵ ਵੀ ਦੇਖ ਸਕਦੇ ਹੋ ਟੀ ਵੀ 'ਤੇ ਮੈਂ ਰਿਕਾਰਡਿੰਗ ਕਰੂੰਗਾ ਲਾਈਵ ਅਤੇ ਉਹਨਾਂ ਨੂੰ ਮੈਂ ਇਹੀ ਸਵਾਲ ਪੁੱਛਣੇ ਹਨ ਜਿਹੜੇ ਹੁਣ ਦੁਬਾਰਾ ਵਾਪਸ ਖੜ੍ਹੇ ਹਨ ਉਹ ਕਹਿੰਦੇ ਵੀ ਇਹਨਾਂ ਨੇ ਖੁਦ ਅਲਾਓ ਕੀਤਾ ਸੀਗਾ ਇਹਨਾਂ ਨੂੰ ਹੋਟਲਾਂ ਦੇ ਵਿੱਚ ਰਹਿਣ ਵਾਸਤੇ ਤੁਸੀਂ ਕੱਲ੍ਹ ਤੁਹਾਡੀ ਲਾਈਨ 4-5 ਹੋਰ ਲਾਈਨਾਂ ਵਿੱਚ ਸੀਗੇ ਲਾਈਨ ਨਹੀਂ ਲਈ ਗਈ ਅੱਜ ਖੁੱਲ੍ਹਾ ਟਾਈਮ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ
1: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਦੇਖੋ ਧੰਨਵਾਦ ਤੁਹਾਡਾ ਪਹਿਲਾਂ ਤਾਂ ਦੇਖੋ ਜੀ ਮੈਨੂੰ ਵੀ ਆਪਣੇ ਜੀ ਮੈਂ ਤੁਹਾਡੇ ਵਰਗੇ ਮਿੱਤਰ ਪਿਆਰੇ ਮੇਰੇ ਬਹੁਤ ਨੇ ਮੈਨੂੰ ਵੀ ਪੁੱਛਦੇ ਸੀ ਵੀ ਜਗਦੀਸ਼ ਜੀ ਨੂੰ ਪੁੱਛੋ ਚਲੋ ਜਗਦੀਸ਼ ਜੀ ਪਹਿਲਾਂ 2-3 ਦਿਨ ਬਾਹਰ ਗਏ ਸੀ ਕਿਤੇ ਟ੍ਰਿਪ ਤੇ ਆਉਂਦੇ ਕੱਲ੍ਹ ਆਏ ਨੇ ਵਾਪਸ ਤੇ ਕੱਲ੍ਹ ਮੈਂ ਸਵਾਲ ਪੁੱਛਿਆ ਦੋ ਤੁਹਾਨੂੰ ਤੁਸੀਂ ਸਾਰੇ ਸੁਣ ਹੀ ਲਿਆ ਉਹ ਤੇ ਉਹਨਾਂ ਨੇ ਵੀ ਕਲੀਅਰ ਕਰਤਾ ਜੀ ਆਪਦੇ ਕਿੰਨੇ ਸਾਰਾ ਹਨਾ ਤੇ ਜੋ ਵੀ ਆ ਹੁਣ ਫਿਰ ਮੈਂ ਇਹ ਵੀ ਪੁੱਛਿਆ ਤੇ ਐਨ ਡੀ ਪੀ ਦੇ ਲੀਡਰ ਉੱਥੇ ਰੌਲਾ ਪਾਉਂਦੇ ਸੀ ਕਰਦੇ ਉਹ ਕਹਿੰਦੇ ਵੀ ਇਹਨਾਂ ਨੇ ਸਾਰੀਆਂ ਪਾਰਟੀਆਂ ਨੇ ਕਿਉਂਕਿ ਕੱਲੇ ਐਮ ਪੀ ਪੀ ਕੱਲੇ ਨਹੀਂ ਜਾਂਦੇ ਸਾਰੇ ਵਿਰੋਧੀ ਵੀ ਜਦੋਂ ਜਾਂਦੇ ਉਹ ਵੀ ਰਹਿੰਦੇ ਉੱਥੇ ਜਾ ਕੇ
0: ਜੀ
1: ਇਹ ਵੀ ਦੱਸ ਦਈਏ ਸਾਰੇ ਨੇ ਸਹਿਮਤੀ ਦਿੱਤੀ ਸੀ ਵੀ ਹਾਂ ਜੇ ਦੇਖੋ ਰਾਤ ਦੇ 12 ਵਜੇ ਤੱਕ ਪਾਰਲੀਮੈਂਟ ਚੱਲਣੀ ਹੈ ਜੀ ਉੱਥੇ ਅੱਗੇ ਸੁਬਹਾ ਦੂਸਰੇ ਦਿਨ ਸੁਬਹਾ 8 ਵਜੇ ਫਿਰ ਚੱਲਦੀ ਹੈ
0: ਉਹਨਾਂ ਨੇ ਇਹ ਪਾਸ ਕੀਤਾ ਸੀਗਾ
1: ਅੱਗੇ ਰਹਿਣਾ ਪੈਂਦਾ ਜੀ
0: ਉਹਨਾਂ ਨੇ ਇਹ ਪਾਸ ਕੀਤਾ ਜੇ ਤੁਸੀਂ ਰਹਿਣਾ ਚਾਹੁੰਦੇ ਹੋ ਰਹਿ ਸਕਦੇ ਹੋ ਜੇ ਕਈ ਰਹੇ ਕਈ ਨਹੀਂ ਰਹੇ ਜੇ ਨਹੀਂ ਰਹੇ ਸ਼ਹਿਰ ਸਵੇਰ ਨਾ ਵੀ ਪਹੁੰਚੇ ਸਾਨੂੰ ਖੁਦ ਕੁਛ ਨਹੀਂ ਪਤਾ ਅਟੈਂਡੈਂਸ ਕੀ ਹੈਗੀ ਆ ਜੀ
1: ਤੁਹਾਡੇ ਸਵਾਲ ਦਾ ਜਵਾਬ ਇਹ ਬੜਾ ਵਧੀਆ ਆਇਆ ਜੀ ਇਹਦੇ ਵਿੱਚ ਪਤਾ ਕੀ ਗੱਲ ਹੈ ਜੀ ਜਿਹੜੇ ਨਵੇਂ ਐਮ ਪੀ ਪੀ ਹੁੰਦੇ ਆ ਨਾ ਉਹਨਾਂ ਨੂੰ ਹੈਵ ਟੂ ਉੱਥੇ ਪ੍ਰੈਜੈਂਟ ਰਹਿਣਾ ਪੈਂਦਾ ਜਿਹੜੇ ਪੁਰਾਣੇ ਹੁੰਦੇ ਆ ਉਹ ਥੋੜਾ ਹਾਜ਼ਰੀ ਲਾ ਕੇ ਪਹਿਲਾਂ ਵੀ ਆ ਜਾਂਦੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਕਿਉਂਕਿ ਇਹਨਾਂ ਨੇ ਬਹੁਤ ਕੁਛ ਸਿੱਖਣਾ ਹੁੰਦਾ ਨਵਿਆਂ ਨੇ ਤੇ ਲੇਟ ਹੋ ਜਾਂਦੇ ਆ ਤਾਂ ਕਰਕੇ ਇਹਨਾਂ ਦਾ ਥੋੜਾ ਜਿਹਾ ਇਸ ਤਰ੍ਹਾਂ ਹੋਇਆ ਵਾ ਇਹ ਤੇ ਬਾਕੀ ਐਨ ਡੀ ਪੀ ਦੇ ਲੀਡਰ ਨੂੰ ਪੁੱਛਣਾ ਜੀ ਸਹਿਮਤੀ ਦੇ ਕੇ ਬਾਅਦ ਚ ਰੌਲੇ ਪਾਉਣੇ ਜਾਂ ਕਰਨੇ ਉਹ ਠੀਕ ਨਹੀਂ ਹੁੰਦਾ ਬਾਕੀ ਕੱਲ੍ਹ 6 ਵਜੇ ਸੁਬਹਾ ਗਲੋਬਲ ਨਿਊਜ਼ ਦੀ ਆ ਗਈ ਸੀ ਖਬਰ ਜਿਹੜੀ ਤੁਸੀਂ ਨਸ਼ਰ ਕੀਤੀ ਹੈ ਸਾਰੀ ਮੇਰੇ ਕੋਲ ਪਹੁੰਚ ਵਿੱਚ ਉਹਨਾਂ ਨੇ ਦੇਖੋ ਪਹਿਲਾਂ ਕੀ ਕਿਹਾ ਸੀ ਕੱਲ੍ਹ ਕੀ ਕਹਿਤਾ ਠੀਕ ਆ ਜੀ ਉਹ ਕਹਿੰਦਾ ਵੀ ਹਾਂਜੀ ਉਹ ਤਾਂ ਪਹਿਲਾਂ ਹੀ ਸ਼ਿਕਾਰ ਚ ਮਨਜ਼ੂਰ ਇਹਨਾਂ ਨੂੰ ਆਗਿਆ ਸੀ ਜੇ ਸੀ ਉਹ ਸੀ ਚਲੋ ਅਸੀਂ ਫੇਰ ਵੀ ਨਹੀਂ ਪਾ ਜਾਂਦੇ ਯਾਰ ਜੇ ਕਿਸੇ ਦਾ ਕੱਟਣ ਪੁਣੇ ਦਾ ਮਗਰ ਪੈਣਾ ਉਹ ਠੀਕ ਨਹੀਂ ਹੁੰਦਾ
0: ਵੈਲ ਵੈਲ ਸੈਡ ਜਦੋਂ ਬੰਦਾ
1: ਹੁਣ ਜਿਵੇਂ ਮੈਂ ਨੌਂ ਲੈ ਕੇ ਕਹਿਣ ਲੱਗਿਆ ਬਾਈ ਮਰੀਕ ਸਿੰਘ ਆਇਆ ਸੀ ਹੁਣ ਸ਼ਾਇਦ ਮਰੀਕ ਸਿੰਘ ਕਿਸੇ ਨਾ ਜਿਹੜੇ ਕਹਿੰਦੇ ਖਾਲਿਸਤਾਨ ਨੇ ਕੁੱਟਿਆ ਉਹ ਭਾਈ ਸਾਹਿਬ ਤੁਸੀਂ 4 ਦਿਨ ਆ ਕੇ ਕੰਮ ਕਰਕੇ ਵੇਖੋ ਕਮਿਊਨਿਟੀ ਚ ਉਹਨਾਂ ਨੇ ਤਾਂ ਦੇਖੋ ਜਿਵੇਂ ਤੁਸੀਂ ਕਿਹਾ ਬਾਈ ਜੀ ਡੇਲੀ ਪੰਜਾਬੀ ਪੋਸਟ ਅਖਬਾਰ ਕੱਢਣਾ ਬਾਬਿਆਂ ਦੇ ਬਜ਼ੁਰਗਾਂ ਨੇ ਸਾਹ ਦੇ ਨਾਲ ਸਾਹ ਚੱਲਦਾ ਸੀ ਅਖਬਾਰ ਦਾ ਉਹਦਾ ਉਦੋਂ ਚੱਕਦਾ ਹੀ ਜਾ ਕੇ ਚਾਹ ਦੇ ਕੱਪ ਤੋਂ ਪਹਿਲਾਂ
0: ਮੈਂ ਤਾਂ ਹੀ
1: ਡੇਲੀ ਅਖਬਾਰ ਕੱਢਣਾ ਬਾਬੇ ਇੱਕ ਮਿੰਟ ਮੈਨੂੰ ਬੋਲਿਆ ਹੁੰਦਾ ਜੀ ਡੇਲੀ ਅਖਬਾਰ ਕੱਢਣਾ ਦਮਨ ਸਾਹਿਬ ਖਾਲਾ ਜੀ ਦਾ ਬੜਾ ਸੀਗਾ ਫਿਰ ਉਹਨਾਂ ਬਾਬਿਆਂ ਦੇ ਏਡਾਂ ਨਹੀਂ ਰਹੀਆਂ ਠੀਕ ਆ ਜੀ ਕਈਆਂ ਨੇ ਬਾਬੇ ਦੇ ਏਡਾਂ ਲੈ ਕੇ ਅਖਬਾਰ ਡੇਲੀ ਚਲਾਏ ਨੇ ਪੈਸਾ ਕਮਾਇਆ ਮੋਟਾ ਇਹਨਾਂ ਨੇ ਉਹ ਵੀ ਦੇਖੋ ਸਾਨੂੰ ਸਾਨੂੰ ਉਹ ਵੀ ਪਾਸਾ ਭੁੱਲਣਾ ਚਾਹੀਦਾ ਫਿਰ ਜਿਹੜਾ ਕੁੱਟ ਦੀ ਗੱਲ ਕਹਿੰਦੇ ਅਸੀਂ ਡਿਸਰਿਸਪੈਕਟ ਨਾਲ ਭੱਜ ਕੇ ਬੋਲਦੇ ਨੇ ਰੇਡੂਏ ਤੇ ਬਿਨਾਂ ਸੋਚੇ ਸਮਝੇ ਦੇਖੋ ਜੀ ਇਹ ਅੰਦਰ ਦੀਆਂ ਗੱਲਾਂ ਨਹੀਂ ਪਤਾ ਇਹ ਲੋਕਾਂ ਨੂੰ ਬਹਿ ਕੇ ਮੈਂ ਬਹਾ ਕੇ ਜਗਦੀਸ਼ ਨਾਲ ਬਾਈ ਦੀ ਇੰਟਰਵਿਊ ਕਰਾ ਲੂੰਗਾ ਪਤਾ ਲੱਗ ਜੂਗਾ ਕੰਨ ਖੁੱਲ ਜਾਣਗੇ ਇਹਦੇ ਕੀ ਹੁੰਦਾ ਵਾ ਇੱਕ ਪਹਿਲਾਂ ਅਸੀਂ ਕਹਿੰਦੇ ਸਾਨੂੰ ਬੋਲਣ ਦੀ ਆਜ਼ਾਦੀ ਆ ਜੇ ਕੋਈ ਵਿਰੋਧੀ ਵਿਚਾਰਾ ਰੱਖਦਾ ਅਸੀਂ ਉਹਨੂੰ ਕੁੱਟਣ ਲੱਗਦੇ ਹਾਂ ਵਟ ਇਜ਼ ਦਿਸ
0: ਦੇਖੋ ਜੀ ਫੇਰ ਫੇਰ ਗੇਮ ਪਲੇ ਕਰਨੀ ਚਾਹੀਦੀ ਹੈ ਤੁਹਾਡਾ ਮੈਂ ਜੋ ਫੋਨ ਆਇਆ ਮੈਂ ਪਹਿਲੇ
1: ਕਹਿੰਦਾ ਦੇਖੋ ਬਾਈ ਜੀ ਮੈਂ ਵੀ ਬੋਲਦਾ ਤੁਸੀਂ ਬੋਲਦੇ ਹੋਰ ਬਹੁਤ ਸਿਆਣੇ ਲੋਕ ਸਾਨੂੰ ਸੋਚ ਸਮਝ ਕੇ ਸਾਰਾ ਹਿਸਾਬ ਤਰੀਕੇ ਨਾਲ ਬੋਲਣਾ ਪੈਂਦਾ ਰੇਡੂਏ ਤੇ ਨਾ ਕਿ ਇੱਕ ਤਰਫਾ ਸਾਰੇ ਰੇਡੂਆਂ ਤੋਂ ਲੱਲੀ ਫੜ ਲਈ 3-4 ਦਿਨ ਦਾ ਉਹ ਜੀ ਐਂ ਹੋ ਗਿਆ ਐਂ ਹੋ ਗਿਆ ਦਲਜੀਤ ਜੀ ਨੂੰ ਬੇਨਤੀ ਕਰਦਾ ਵੀ ਥੋੜਾ ਸੰਭਲ ਕੇ ਚੱਲਿਆ ਕਰ ਏਦਾਂ ਨਾ ਕਰਿਆ ਕਰੋ ਯਾਰ ਆਪਾਂ ਸਾਰੇ ਇਕੱਠਾ ਭਾਈਚਾਰਾ ਆਪਣਾ
0: ਜੀ ਹਾਂ ਉਹੀ ਮੈਂ ਕਹਿ ਕੇ ਹਟਿਆ ਜਿਹੜੀ ਤੁਸੀਂ ਗੱਲ ਕਹੀ ਆ ਰਾਈਟ ਅਵੇ ਮੈਂ ਈਮੇਲ ਕਰਤੀ ਹਰਦੀਪ ਗਰੇਵਾਲ ਨੂੰ ਰਾਈਟ ਅਵੇ ਮੈਂ ਈਮੇਲ ਕਰ ਦਿੱਤੀ ਸੀ ਮਾਲਟਾ ਸਟਾਈਲ ਨੂੰ ਨੈਸ਼ਨਲ ਮੀਡੀਆ ਸਾਰਿਆਂ ਨੇ ਕਵਰ ਕੀਤੀ ਅਸੀਂ ਕੀਤੀ ਆ ਹੁਣ ਮਾਲਟਾ ਸਟਾਈਲ ਆਵੇਗੀ ਮੈਂ ਪੁੱਛੂਗਾ ਜ਼ਰੂਰ ਵੀ ਤੁਸੀਂ ਖੁਦ ਇਹ ਸਾਈਨ ਕਰਕੇ ਕਿਹਾ ਰਹਿ ਸਕਦੇ ਆ ਮੇ ਬੀ ਇਹਦੇ ਪਿੱਛੇ ਕੁਛ ਹੋਰ ਹੋਵੇ ਦੱਸ

0: ਆਪਣੇ ਬਾਪ ਨੂੰ ਪੈਸੇ ਦੇ ਕੀ ਬਾਪ ਬਿਜ਼ਨਸ ਨਹੀਂ ਕਰ ਸਕਦਾ, ਜੇ ਹੋਰ ਬੰਦੇ ਐਡਾ ਲੈ ਸਕਦੇ ਗੌਰਮੈਂਟ ਦੀਆਂ ਕੀ ਬਾਪ ਨੂੰ ਲੈ ਸਕਦੇ, ਜੇ ਅਲਾਓ ਹੈਗਾ ਤਾਂ ਲੈ ਸਕਦੇ
1: ਸਾਨੂੰ ਤਾਂ
0: ਮੈਨੂੰ ਚੇਤਾ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਬੱਚੇ ਹਨ। ਮੈਂ ਖੁਦ ਜਗਦੀਸ਼ ਗਰੇਵਾਲ ਨਾਲ ਇੱਕ ਸਟੇਸ਼ਨ ਤੇ ਪ੍ਰੋਗਰਾਮ ਕਰਦੇ ਹੁੰਦੇ ਸੀ ਸਾਡਾ ਸ਼ਹਿਰ ਟੋਰਾਂਟੋ, ਉਹ ਸਾਰੇ ਹਫ਼ਤੇ ਦੀਆਂ ਖ਼ਬਰਾਂ ਲੈ ਕੇ ਆਉਂਦੇ, ਉਹਦੇ ਕੰਮ ਬਹੁਤ ਕਰਨਾ ਪੈਂਦਾ ਸੀ, ਇਸ ਕਰਕੇ ਕਰਦੇ ਸੀਗੇ ਕਿ ਲੋਕਾਂ ਨੂੰ ਪਤਾ ਲੱਗੇ ਕਮਿਊਨਿਟੀ ਵਿੱਚ ਕੀ ਹੋ ਰਿਹਾ ਹੈਗਾ। ਗੁਰੂ ਗੋਬਿੰਦ ਸਿੰਘ
1: ਡੇਲੀ ਅਖਬਾਰ ਬੱਚਿਆਂ ਵਾਸਤੇ ਬਹੁਤ ਕੰਮ ਕੀਤਾ, ਕਿੰਨਾ ਬਿਜ਼ੀ ਕੰਮ ਆ ਡੇਲੀ ਅਖਬਾਰ ਕਰਨਾ, ਕਿੰਨਾ ਬਿਜ਼ੀ ਕੰਮ ਆ ਜਾਂ ਸਾਡੀ
0: ਉਹ ਵੀ ਫ੍ਰੀ ਵਿੱਚ
1: ਨੂੰ ਰੈਡੀ ਦੇਣ ਦਿੱਤੀ ਆ, ਸਾਨੂੰ ਖਬਰਾਂ ਦੇ ਨਾਲ ਜੋੜਿਆ, ਸੁਬਹ ਤੋਂ ਲੈ ਕੇ ਬਜ਼ੁਰਗਾਂ ਨੂੰ ਸਾਰੇ ਸਾਡੇ ਮਤਲਬ ਇਹ ਕੰਮ ਇੰਨਾ ਕੀਤਾ ਵੱਡਾ ਕੰਮ, ਉਹਨੇ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਸ ਇਨਸਾਨ ਦਾ,
0: ਨਾਲੇ
1: ਉਹਨੇ ਪੈਸੇ ਪਾ ਕੇ ਕੰਮ ਕੀਤਾ ਜੀ ਸਾਰਾ ਇਹ। ਇੱਕ ਜਦੋਂ ਬੰਦੇ ਦੀ ਜੈਲ ਹੋ ਜਾਂਦੀ ਹੈ ਨਾ, ਤੁਹਾਨੂੰ ਪਤਾ ਹੀ ਆ ਫਿਰ ਅਖਬਾਰ ਦੇ ਵਿੱਚ ਰੇਡੀਓ ਸਟੇਸ਼ਨ ਰੇਡੀਓ ਚਲਾਉਂਦੇ, ਤੁਹਾਨੂੰ ਪਤਾ ਕੰਪੀਟੀਸ਼ਨ ਬਹੁਤ ਵੱਡਾ ਹੋ ਜਾਂਦਾ ਜੀ, ਫਿਰ ਬੰਦੇ ਨੂੰ ਕਈ ਵਾਰੀ ਕੋਲੋਂ ਪੈਸੇ ਪਾ ਕੇ ਕਰਨੇ ਪੈਂਦੇ ਕੰਮ।
0: ਹਾਂ ਜੀ ਹਾਂ, ਅਸੀਂ ਮੈਨੂੰ ਦੇਖੋ ਜੀ, ਮੈਨੂੰ ਖੁਦ ਜਿਹੜਾ ਨਾਗਰਾ ਫਾਲ ਦਾ ਫੈਸਟੀਵਲ ਸੀਗਾ ਨਾ, ਮੈਨੂੰ ਬਹੁਤ ਸਾਰੇ ਲੋਕਾਂ ਦੇ ਸਵਾਲ ਆਣੇ, ਮੈਂ ਸਦਾ ਕਹਿੰਦਾ ਸੀਗਾ ਇੱਦਾਂ ਕਰੋ ਯਾਰ, ਮੈਨੂੰ ਚੰਗਾ ਨਹੀਂ ਲੱਗਦਾ ਇੱਥੇ ਏਅਰ ਤੇ ਆ ਕੇ ਬੋਲੋ। ਬਹੁਤ ਸਾਰੇ ਮੀਡੀਆ ਦੇ ਸਵਾਲ ਸੀਗੇ ਨਾ, ਉਹਨਾਂ ਨੇ ਇੱਦਾਂ ਦੇ ਸਵਾਲ ਕਰਦੇ ਨੇ, ਮੈਂ ਕਿਹਾ ਯਾਰ ਤੂੰ ਸਮਝਦਾਰ ਔਰਤ ਆ, ਸਮਝਦਾਰ ਬੰਦਾ ਵੀ, ਇੱਥੇ ਸਾਨੂੰ ਮੈਨੂੰ ਏਅਰ ਤੇ ਆ ਕੇ ਪੁੱਛ, ਫਿਰ ਪੁੱਛਦੇ ਨਹੀਂ ਸੀਗੇ ਕਿਉਂਕਿ ਬਗੈਰ ਮਤਲਬ ਕਿਸੇ ਉਂਗਲੀ ਠਾਣੀ ਚੰਗੀ ਨਹੀਂ ਹੁੰਦੀ ਹੈਗੀ ਆ।
1: ਨਹੀਂ ਉਂਗਲ ਲੈਣਾ, ਉਹ ਵੀ ਏਅਰ ਤੇ ਆ ਕੇ ਬਾਈ ਜੀ, ਲੱਖਾਂ ਲੋਕ ਸੁਣਦੇ, ਥੋੜਾ ਸਾਨੂੰ ਸੰਭਲ ਕੇ ਤੂੰ ਪੋਸਟਿੰਗ ਕਰਕੇ ਤਰੀਕੇ ਨਾਲ ਰਿਸਪੈਕਟ ਨਾਲ ਬੋਲਣਾ ਚਾਹੀਦਾ ਆ ਕੇ।
0: ਜੀ ਹਾਂ,
1: ਫਲਾਣੇ ਨੇ ਆ ਤੜ ਤੋਂ ਸੀ, ਉਹ ਯਾਰ ਤੁਸੀਂ ਚਾਰ ਦਿਨ ਆ ਕੇ ਮੈਦਾਨ 'ਚ ਕੰਮ ਤਾਂ ਕਰਕੇ ਦਿਖਾਓ, ਪਤਾ ਲੱਗ ਜਾਓ ਤੁਹਾਡੇ ਜਵਾਕਾਂ ਨੇ ਤੁਹਾਨੂੰ ਘਰੇ ਨਹੀਂ ਬਣਨ ਦੇਣਾ।
0: ਧੰਨਵਾਦ ਤੁਹਾਡਾ, ਮੈਂ ਕੱਲ੍ਹ ਹੋਰ ਵੀ ਲੈਣੀ ਆ ਉੱਧਰੋਂ, ਜਸ ਭੁੱਲਰ ਸਾਹਿਬ ਨੇ ਜਿਹੜਾ ਲਾਈਨ ਆ ਮੇਰੀ ਆ ਸਾਰੀ ਵੀ ਦੋ ਲਾਈਨਾਂ ਮੈਂ ਕਲੀਅਰ ਕਰਤੀ ਆ, ਹੁਣ ਸ਼ਾਹ ਜਸ ਭੁੱਲਰ ਸਾਹਿਬ ਦੀ ਲਾਈਨ ਲੱਗ ਗਈ ਹੈਗੀ ਆ। ਸੋ ਗਰੇਵਾਲ ਸਾਹਿਬ ਦੇ ਜਿਹੜੇ ਬੇਟੇ ਆ ਹਰਦੀਪ ਗਰੇਵਾਲ, ਉਹ ਛੋਟੇ ਹੁੰਦੇ ਜਦੋਂ ਅਖਬਾਰ ਦੀਆਂ ਫੋਟੋਆਂ ਖਿੱਚ, ਮੈਂ ਨਾ ਪਿਆਰ ਨਾਲ ਉਹ ਮੈਂ ਨਿਆਣਾ ਕਹਿ ਦਿੰਦਾ, ਹੁਣ ਤਾਂ ਰਿਸਪੈਕਟਡ ਹਨ, ਮੈਂ ਕਹਿੰਦਾ ਯਾਰ ਗੱਬੇ ਹੋ ਕੇ ਫੋਟੋ ਖਿੱਚ ਲਾ, ਹੁਣ ਕਹਿੰਦਾ ਥੈਂਕ ਯੂ ਅੰਕਲ ਜੀ। ਸੋ ਸਿੱਖਦਾ ਸਿੱਖਦਾ ਸਿੱਖਦਾ ਇੱਥੇ ਤੱਕ ਪਹੁੰਚ ਗਏ, MP ਵੀ ਬਣ ਗਏ ਹਨ, ਜੋ ਖਬਰਾਂ ਹਨ ਉਹ ਕਵਰ ਕਰ ਦੇ ਦੀ ਹੈ, ਜੋ ਹੈਗਾ ਉਹ ਸਾਹਮਣੇ ਪੇਸ਼ ਕਰ ਦਿੱਤਾ। ਪਰ ਹਾਂ, ਜੋ ਹੁਣ ਫਿਊਚਰ ਵਿੱਚ ਹੈਗਾ ਉਹ ਆਪਾਂ ਮਾਰਟ ਸਟਾਈਲਸ ਕੋਲੋਂ ਪੁੱਛ ਲਾਂ, ਵੀ NDP ਜਿਹੜੀ ਲੀਡਰ ਹੈਗੀ ਆ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਨੀ ਆ। ਮੈਂ ਇੱਕ ਮਾੜੀ ਜਿਹੀ ਬ੍ਰੇਕ ਲੈਣੀ ਆ, ਫਿਰ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰਨੀ ਆ। ਵੇਖੋ ਲਾਈਨਾਂ ਮੇਰੀ ਸਾਰੀ ਵੀ ਟੈਕਸ ਸੈਲਫੋਨ 'ਤੇ ਕਾਲ ਨਾ ਕਰੋ ਪਲੀਜ਼, ਥੋੜ੍ਹਾ ਠਹਿਰ ਕੇ ਮੇਰਾ ਕਰ ਲਿਓ 416-452-22 'ਤੇ। ਬ੍ਰੇਕ ਤੋਂ ਬਾਅਦ ਮੈਂ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰਨੀ ਆ।
2: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
3: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
2: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਿਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
0: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮੈਂ ਸਦਾ ਕਹਿੰਦਾ ਹੁੰਦਾ, ਜੇ ਕੋਈ ਚੰਗਾ ਕੰਮ ਕਰਦਾ ਉਹਨਾਂ ਕੋਲ ਕਰੋੜਾਂ ਦਾ ਪੈਸਾ ਹੋਣਾ ਚਾਹੀਦਾ, ਚਾਹੇ ਗਵਰਨਮੈਂਟ ਦੇਵੇ ਚਾਹੇ ਕੋਈ ਹੋਰ ਦੇਵੇ, ਲੱਖਾਂ ਕਰੋੜਾਂ ਹੋਣੇ ਹੋਰ ਚੰਗਾ ਕੰਮ ਕਰ ਸਕੇ, ਇਹੀ ਕਹਿਣਾ। ਕੋਈ ਵੀ ਹੋਵੇ ਉਹਨਾਂ ਕੋਲ ਪੈਸਾ ਜ਼ਰੂਰ ਹੋਣਾ ਚਾਹੀਦਾ। ਕਿਹੜਾ ਕੋਲ 'ਚ ਡਰੱਗ ਡੀਲਰ ਹੋਣਾ ਚਾਹੀਦਾ, ਗੈਂਗਾਂ ਕੋਲ ਹੋਣਾ ਚਾਹੀਦਾ? ਨਹੀਂ, ਜੇ ਕੋਈ ਚੰਗਾ ਕਹਾਂਗਾ ਤਾਂ ਬਹੁਤ ਪੈਸਾ ਹੋਣਾ ਚਾਹੀਦਾ। ਦਇਆ ਕਰੋ ਯਾਰ, ਸਪੋਰਟ ਕਰਿਆ ਕਰੋ, ਸਾਡੇ ਰੇਡੀਓ ਦੇ ਕਰਿਆ ਕਰੋ, TV ਦੀ। ਮੈਨੂੰ ਕੱਲ੍ਹ ਆ ਜਾਂ ਕਹਿੰਦੇ ਰੇਡੀਓ ਦਾ ਨੰਬਰ ਅਨਾਊਂਸ ਕਰ ਦੇਵੋ, ਅਨਾਊਂਸ ਕਰਕੇ ਮੈਂ ਕਰਾਂਗਾ ਵੀ ਕੀ ਲਾਈਨਾਂ ਤਾਂ ਸਾਰੀਆਂ ਬਿਜ਼ੀ ਆ, ਪਰ ਹਾਂ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਤੇ ਦੱਸਦੇ ਮੈਂ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ। ਦੀਸ ਗਾਈਜ਼ ਆਰ ਅਮੇਜ਼ਿੰਗ, ਬਹੁਤ ਵਧੀਆ ਫਲੈਟ ਬੈਡ ਟ੍ਰੇਲਰ, ਡਰੋਪ ਡੈਕ ਟ੍ਰੇਲਰ, ਕੋਇਲ ਵੈਲ ਟ੍ਰੇਲਰ ਬਣਾ ਕੇ ਦਿੰਦੇ ਹਨ। 1170 ਫਿਊਸਟਰ ਡਰਾਈਵ ਦੇ ਮਿਸਾਗਰ ਦੇ ਵਿੱਚ ਗੁਰਵਿੰਦਰ ਤਨੇਸਰ ਸਾਹਿਬ ਦਾ ਨੰਬਰ, ਹਿੰਦੀ ਬਾਈ ਦਾ ਨੰਬਰ, ਉੱਥੇ ਉਹਨਾਂ ਨੂੰ ਕਾਲ ਕਰ ਲਈ ਟ੍ਰੇਲਰ ਚਾਹੀਦਾ, ਬ੍ਰੈਂਡ ਨਿਊ ਬਣਾ ਕੇ ਦਿੰਦੇ ਹਨ। 905-219-0080 ਦੇ ਗੱਲ ਕਰਨੀ ਆ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ। ਫਰੈਸ਼ ਫੂਡਸ ਐਂਡ ਵੈਜੀਟੇਬਲ ਡਾਈਨ ਇਨ ਟੇਕ ਆਊਟ ਰੈਸਟੋਰੈਂਟ ਵੀ ਅਵੇਲੇਬਲ ਹੈਗਾ ਆ, ਅਤੇ ਮੀਟ ਸ਼ੋਪ ਵੀ ਹੈਗੀ ਆ, ਅਤੇ ਤੁਸੀਂ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ। ਲਓ ਜੀ ਜਸ ਭੁੱਲਰ ਸਾਹਿਬ ਤੁਸੀਂ ਹੀ ਆ ਜਾ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਮਸਲੇ ਸਾਰੇ ਹੀ ਆਪਣੇ ਹਨ, ਇਹਨਾਂ ਨੂੰ ਪਿਆਰ ਨਾਲ ਆਪਾਂ ਸੁਧਾਰ ਲਿਆ ਕਰੀਏ, ਦੈਟਸ ਇਟ। ਪਰ ਭੁੱਲਰ ਸਾਹਿਬ ਘਰਾਂ ਦੀਆਂ ਪ੍ਰਾਈਸਾਂ ਘਟੀ ਜਾਂਦੀਆਂ ਤੇ ਘਰ ਸਾਹਮਣੇ ਔਖੇ ਹੋ ਗਏ ਆ, ਗੱਲ ਕੀ ਹੈਗੀ ਆ?
6: ਬਿਲਕੁਲ ਜੀ, ਗੱਲ ਐਕਚੁਲੀ ਤੰਬਰ ਸਾਹਿਬ ਇਹ ਹੈ ਕਿ ਜਦੋਂ ਅਸੀਂ ਘਰ ਲਏ ਸੀ ਨਾ, ਅਸੀਂ ਬਹੁਤ ਹਾਈ ਪ੍ਰਾਈਸ ਤੇ ਲਏ ਸੀ, ਉਦੋਂ ਅਸੀਂ ਦੇਖਿਆ ਹੀ ਨੀਗਾ ਵੀ ਕਿਹੋ ਜਿਹਾ ਘਰ ਮੈਨੂੰ ਲੈਣਾ ਚਾਹੀਦਾ, ਮੈਂ ਇਹਨੂੰ ਅਫੋਰਡ ਕਰ ਲਉ ਕਿ ਨਹੀਂ ਕਰ ਲਉ। ਉਦੋਂ ਬਿਰਤੀ ਸਾਡੀ ਇਹ ਸੀ ਕਿ ਮੈਂ ਲੈ ਲੈਣਾ, ਪਹਿਲੀ ਗੱਲ ਤਾਂ ਮਨ ਚ ਇਹ ਸੀਗਾ ਕਿ ਮੈਂ ਇਹ ਚ ਪੈਸੇ ਕੱਢੂੰਗਾ, ਇਹਨੂੰ ਅੱਗੇ ਮੈਂ ਵੇਚੂਗਾ, ਇਹਨੂੰ ਮਹਿੰਗਾ ਵੇਚੂਗਾ, ਜਿੰਨੇ ਦਾ ਮੈਂ ਲੈ ਰਿਹਾ ਇਦੋਂ ਮਹਿੰਗਾ ਵੇਚੂਗਾ ਇਹਨੂੰ। ਤਾਂ ਉਦੋਂ ਸਾਡੇ ਮਨ ਦੇ ਵਿੱਚ ਇੱਕ ਇਹ ਗੱਲ ਪਾ ਦੀ ਤੇ ਜੀ ਹੁਣ ਘਰਾਂ ਦੀ ਮਾਰਕੀਟ ਨਹੀਂ ਥੱਲੇ ਆਉਂਦੀ, ਹੁਣ ਤਾਂ ਉੱਪਰ ਹੀ ਜਾਊਗੀ, ਬਸ ਉੱਪਰ ਹੀ ਜਾਓ, ਉੱਪਰ ਹੀ ਜਾਓ। ਮੈਂ ਉਦੋਂ ਹੀ ਮੈਂ ਬਹੁਤ ਰੌਲਾ ਪਾਇਆ ਕਿ ਤੁਸੀਂ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ, ਆਪਦਾ ਧਿਆਨ ਰੱਖੋ, ਆਪਣਾ ਕੰਮ ਦੇਖੋ ਅੱਗੇ, ਜ਼ਰੂਰੀ ਨਹੀਂ ਦੋਨੇ ਚੀਜ਼ਾਂ ਹੋ ਸਕਦੇ, ਘਰਾਂ ਦੀ ਪ੍ਰਾਈਸ ਵੀ ਘੱਟ ਸਕਦੀ ਹੈ, ਕੰਮ ਵੀ ਘੱਟ ਸਕਦੇ ਆ
0: ਜੀ।
6: ਪਰ ਹੁਣ ਕੀ ਹੋਇਆ, ਦੋਨੇ ਚੀਜ਼ਾਂ ਘੱਟ ਗਈਆਂ, ਕੰਮ ਵੀ ਘੱਟ ਗਏ ਅੱਜ ਤੇ ਅੱਜ ਘਰ ਦੀ ਪ੍ਰਾਈਸ ਵੀ ਘੱਟ ਗਈ। ਪ੍ਰਾਈਸ ਘਟਣ ਤੋਂ ਬਾਅਦ ਇੱਕ ਚਲੋ ਪ੍ਰਾਈਸ ਘੱਟ ਗਈ ਮੰਨਦਾ ਇੱਕ ਨਹੀਂ ਹੈ, ਮੈਂ ਘਰ ਵਿਕਦਾ ਵੀ ਨਹੀਂ, ਤੁਸੀਂ ਘਰ ਸੇਲ ਤੇ ਲਾ ਲਓ, ਕੋਈ ਆਫਰ ਦਾ ਦੂਜੀ ਗੱਲ ਕੋਈ ਦੇਖਣ ਨਹੀਂ ਆਉਂਦਾ
0: ਜੀ।
6: ਸੋ ਉਹ ਵਜ੍ਹਾ ਉਹਦੀ ਕੀ ਹੈ, ਹੁਣ ਬਹੁਤ ਸਾਰੇ ਮੇਰੇ ਕੋਲ ਡੀਲਾਂ ਆਉਂਦੀਆਂ, ਘਰ ਵਿਕ ਜਾਂਦਾ, ਸੋਲਡ ਹੋ ਜਾਂਦਾ ਪਰ ਕਲੋਜ਼ ਨਹੀਂ ਹੁੰਦਾ। ਤਾਂ ਉਹ ਰੀਜ਼ਨ ਕੀ ਹੁੰਦਾ ਕਿ ਹੁਣ ਘਰ ਵਿਕ ਗਿਆ 9 ਲੱਖ ਦਾ ਤੇ ਉਹਦੇ 8.5 ਲੱਖ ਦੀ ਮੌਰਗੇ ਖੜੀ ਹੈ, ਹੁਣ ਜਦੋਂ ਬਾਏ ਦਾ ਟਾਈਮ ਆ, ਰਿਐਲਟਰ ਨੂੰ ਪੇ ਕਰਨਾ, ਸਾਰਾ ਕੁਝ ਪੇ ਕਰਕੇ ਜਦੋਂ ਅਸੀਂ ਕਲੀਅਰ ਕਰਦੇ ਹਾਂ, ਉਹ ਲੋਇਰ ਕਹਿ ਦਿੰਦਾ ਵੀ ਬਾਈ 10,000 ਚੈੱਕ ਹੋਰ ਲੈ ਕੇ ਆ
0: ਜੀ,
6: ਤਾਂ ਤੇਰਾ ਘਰ ਕਲੋਜ਼ ਹੋਊਗਾ। ਉਹ ਬੰਦਾ ਹੈਰਾਨ ਹੁੰਦਾ ਵੀ ਯਾਰ ਮੇਰੀ 2 ਲੱਖ ਦੀ ਜਿਹੜੀ ਡਾਊਨ ਪੇ ਉਹ ਵੀ ਚਲੀ ਗਈ, 50,000 ਹੋਰ ਵੀ ਚਲਿਆ ਗਿਆ, ਮੇਰਾ ਮੈਂ 2 ਸਾਲ ਤੋਂ ਪੇ ਕਰ ਰਿਹਾ ਸੀ ਉਹ ਵੀ ਚਲਿਆ ਗਿਆ, ਤੇ ਮੈਨੂੰ 10,000 ਹੋਰ ਮੰਗ ਰਹੇ ਹੋ, ਉਹਦੇ ਕੋਲ ਦੇਣ ਨੂੰ ਨਹੀਂ ਹੁੰਦਾ, ਫਿਰ ਡੀਲ ਦੁਆਰੇ ਫਿਰ ਵਾਪਸ ਆ ਜਾਂਦੀ ਹੈ। ਸੋ ਇਸ ਕਰਕੇ ਇਹ ਸਾਡੀਆਂ ਨਲਾਇਕੀਆਂ ਸੀਗੀਆਂ, ਜਿਵੇਂ ਹੁਣ ਤੁਹਾਡੀ ਗੱਲਬਾਤ ਸੁਣ ਰਿਹਾ ਸੀ, ਅਸੀਂ ਹਰੇਕ ਚੀਜ਼ ਜੱਜ ਬਣ ਜਾਂਦੇ ਹਾਂਗੇ, ਉਵੇਂ ਅਸੀਂ ਉਦੋਂ ਜੱਜ ਬਣ ਗਏ ਕਿ ਜੀ ਮੈਂ ਕਿੱਥੇ ਰਹਾਂਗਾ, ਮੈਂ ਘਰ ਲੈ ਰਿਹਾ, ਮੈਂ ਇੰਨੇ ਦਾ ਘਰ ਲੈ ਰਿਹਾ। ਸੋ ਹੁਣ ਇਸ ਕਰਕੇ ਈਵਨ ਅੱਜ ਨਵੇਂ ਬੱਚੇ ਜਿਹੜੇ ਘਰ ਲੈਣਾ ਚਾਹੁੰਦੇ ਹੈਗੇ, ਸਟਿਲ ਘਰ ਉਹਦੇ ਅਫੋਰਡੇਬਿਲਟੀ ਤੋਂ ਬਾਹਰ ਹੈਗਾ
0: ਜੀ।
6: ਸੋ ਇਸ ਕਰਕੇ ਮੈਂ ਅੱਜ ਵੀ ਜਿਹਨਾਂ ਨੇ ਨਵੇਂ ਘਰ ਲੈਣੇ ਆ, ਜਿਹੜੇ ਬੱਚੇ ਖੜੇ ਆ ਲਾਈਨ 'ਚ ਲੱਗੇ, ਹਮੇਸ਼ਾ ਵਾਸਤੇ ਇਹ ਚੀਜ਼ ਦਾ ਧਿਆਨ ਰੱਖੋ। ਸਿਰਫ ਇੱਕ ਰਿਐਲਟਰ ਦੀ ਗੱਲ ਸੁਣ ਕੇ, ਤੇ ਰਿਐਲਟਰ ਕਹਿੰਦਾ ਜੀ ਇਹ ਘਰ ਕਿਸੇ ਟਾਈਮ 12 ਲੱਖ ਦਾ ਸੀਗਾ, ਅੱਜ ਤੈਨੂੰ 8 ਲੱਖ ਦਾ ਮਿਲ ਰਿਹਾ, 4 ਲੱਖ ਦਾ ਸਸਤਾ ਮਿਲ ਰਿਹਾ, ਪਰ ਕੀ ਤੁਸੀਂ ਉਹਨੂੰ ਅਫੋਰਡ ਕਰ ਲਓਗੇ?
0: ਵੈਲ ਸੈਡ, ਮਿਲਦਾ ਜਿਹਨੇ ਦਾ ਮਰਜ਼ੀ, ਤੁਸੀਂ ਅਫੋਰਡ ਕਰ ਸਕਦੇ ਕਿ ਨਹੀਂ ਕਰ ਸਕਦੇ, ਇਹ ਸੋਚਿਆ ਕਰੋ। ਇਹ ਨਹੀਂ ਹੈਗਾ ਵੀ ਕਿੰਨਾ ਸਸਤਾ ਮਿਲ ਰਿਹਾ, ਵੀ ਤੁਹਾਡੇ ਕੋਲ ਕਿਹੜੇ ਲਾਇਸੈਂਸ ਹੈਗੇ ਆ, ਵੀ ਕੀ ਤੁਸੀਂ ਫੈਕਟਰੀ 'ਚ ਕੰਮ ਕਰਦੇ ਆ, ਜੇ ਕੱਲ੍ਹ ਨੂੰ ਫੈਕਟਰੀ ਬੰਦ ਹੋ ਗਈ, ਰੱਬ ਨਾ ਕਰੇ, ਫਿਰ ਕੀ ਕਰੋਗੇ, ਰਾਈਟ ਵੇ ਜੋਬ ਨਹੀਂ ਮਿਲਣੀ।
6: ਇਹੀ ਗੱਲ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ, ਸਾਡੇ ਕੋਲ 180 ਦਿਨ ਦਾ ਖਰਚਾ ਹੋਣਾ ਚਾਹੀਦਾ
0: ਜੀ,
6: ਬਸ 6 ਮਹੀਨੇ ਸਾਡੇ ਕੋਲ ਖਜੇ, ਸਾਡੀ $4,000 ਖਰਚਾ ਸਾਡੇ ਘਰ ਦਾ, ਤੇ $24,000 ਐਕਸਟਰਾ ਸਾਡੇ ਕੋਲ ਸਾਈਡ ਤੇ ਪਿਆ ਹੋਣਾ ਚਾਹੀਦਾ ਘਰ ਕੋਲ। ਪਰ ਸਾਡਾ ਕੀ ਸੀਗਾ ਕਿ ਸਾਡੇ ਕੋਲ $5,000 ਅਕਾਊਂਟ ਸੀ। ਅੱਜ ਤੰਬਰ ਸਾਹਿਬ ਤੁਸੀਂ ਬਲੀਵ ਨਹੀਂ ਕਰਨਾ, ਬਿਨਾਂ ਕਿਸ਼ਤ ਤੋਂ ਜਿਹੜਾ ਮਰਜ਼ੀ ਸੱਜਣ, ਆਪਣੇ ਸਾਰੇ ਸੱਜਣ ਸੁਣਦੇ ਆ, ਬੜੇ ਸੁਹਿਰਦ ਸੱਜਣ ਹੈ, ਵਧੀਆ ਗੱਲਾਂ ਕਰਦੇ ਹੈਗੇ, ਸਾਰੇ ਕੰਮ ਵਾਲੇ ਆ, ਨਹੀਂ ਕੋਈ ਵਿਹਲੜ ਹੈਗੇ, ਸਾਰੇ ਕੰਮ ਕਰਦੇ ਹੈਗੇ, $4,000 ਬਿਨਾਂ ਕਿਸ਼ਤ ਤੋਂ ਖਰਚਾ ਤੁਹਾਡਾ ਘਰ ਦਾ।
0: ਮੈਂ ਤੁਹਾਨੂੰ ਗੱਬੇ ਰੋਕਣਾ ਚਾਹੁੰਦਾ, ਜਿਹੜੀ ਘਰਾਂ ਦੀ ਪ੍ਰਾਈਸ ਸਸਤੀ ਹੋ ਗਈ ਆ, ਤੇ ਹੁਣ ਜਿਹੜਾ ਪ੍ਰੋਪਰਟੀ ਟੈਕਸ ਉਹ ਕਦੇ ਸਸਤਾ ਹੁੰਦਾ?
6: ਉਹ ਸਾਰੀ ਉਮਰ ਰਹਿਣਾ ਜੀ, ਭਾਵੇਂ ਘਰ ਤੁਸੀਂ ਪੇ ਆਫ ਕਰ ਦਿਓ, ਮੈਂ ਤਾਂ ਤੁਹਾਨੂੰ ਕਹਿੰਦਾ ਕਿ ਘਰ ਪੇ ਆਫ ਵੀ ਕਰ ਦਿਓ, $4,000 ਤੁਹਾਡਾ ਫੇਰ ਵੀ, ਜਿੱਦਾਂ ਅਸੀਂ ਘਰ ਪੇ ਆਫ ਕਰਤਾ ਨਾ, ਇਹ ਖਰਚਾ ਤੁਹਾਡਾ ਵੱਧ ਕੇ 6,000 ਹੋ ਜਾਣਾ
0: ਜੀ,
6: ਕਿਉਂਕਿ ਤੁਸੀਂ ਖੁੱਲੇ ਚੱਲਣ ਲੱਗ ਜਾਣਾ ਉਦੇ ਉਦੋਂ ਤੁਹਾਡੇ, ਤੁਸੀਂ ਸੋਚਿਆ ਹੁਣ ਤਾਂ ਹੋਰ ਤਾਂ ਮੇਰਾ ਖਰਚਾ ਹੈ ਨੀ ਕੋਈ, ਹੁਣ ਮੈਂ ਇੱਧਰ ਹੀ ਕਰ ਦਿੰਦਾ। ਸੋ ਇਸ ਕਰਕੇ ਪ੍ਰੋਬਲਮ ਆਈ ਹੈ ਕਿ ਪਹਿਲਾਂ ਜਦੋਂ ਸਾਡੀ ਪੇਮੈਂਟ ਬਹੁਤ ਲੋਅ ਸੀ ਨਾ, ਇੰਟਰਸਟ ਬਹੁਤ ਘੱਟ ਸੀ, ਅਸੀਂ ਖਰਚੇ ਬਾਕੀ ਦੇ ਵਧਾ ਲਏ ਸਾਰੇ, ਉਹ ਕੱਟ ਨਹੀਂ ਹੁੰਦੇ ਕਿਸ ਹਿਸਾਬ ਨਾਲ ਵੀ, ਮੇਰੇ ਕੋਲ ਬਹੁਤ ਸੱਜਣ ਆਉਂਦੇ ਭਾਅ ਜੀ ਕਿੱਥੋਂ ਕੱਟੀਏ, ਹਨਾ, ਇੱਕ ਪੈਨੀ ਵੀ ਤੁਸੀਂ ਕੱਟ ਨਹੀਂ ਕਰ ਸਕਦੇ। ਸੋ ਇਸ ਕਰਕੇ ਥੋੜ੍ਹੇ ਜਿਹੇ ਆਪਣੇ ਆਪ ਨੂੰ, ਹੁਣ ਮੈਂ ਤਾਂ ਇਹ ਗੱਲ ਕਰ ਰਿਹਾ ਅੱਜ, ਤੁਹਾਡੇ ਨਾਲ ਕਿ ਮੈਨੂੰ ਬਹੁਤ ਕਾਲਾਂ ਆਉਂਦੀਆਂ ਭਾਜੀ, ਸਾਨੂੰ ਘਰ ਮਿਲ ਰਿਹਾ ਹੈਗਾ, ਕਿਸੇ ਟਾਈਮ ਘਰ ਇਹ 16 ਲੱਖ ਦਾ ਵਿਕਿਆ ਸੀਗਾ, ਮੈਂ ਕਿਹਾ ਹਾਂਜੀ, ਹੁਣ ਮਿਲੀਅਨ ਦਾ ਮਿਲ ਰਿਹਾ ਹੈਗਾ, ਮਾਹੀ ਮਿਲੀਅਨ ਦਾ ਕੋਈ ਚੱਕਰ ਨਹੀਂ, ਤੁਸੀਂ ਲੈਣਾ ਲੈ ਲਓ, ਤੁਸੀਂ ਅਫੋਰਡ ਕਰ ਲਓਗੇ।
0: ਕੈਨੇਡੀਅਨ ਸਰਕਾਰ ਵੀ ਕਹਿ ਰਹੀ ਹੈਗੀ ਆ ਵੀ ਆਪਾਂ ਜਿਹੜੇ ਘਰ ਆ ਇਹ ਅਫੋਰਡੇਬਿਲਟੀ ਤੇ ਲੈ ਕੇ ਆਣੇ ਆ, ਇਹਦਾ ਮਤਲਬ ਉਹ ਲੱਗੀ ਹੋਈ ਆ ਘਰਾਂ ਦੀ ਕੀਮਤ ਹੋਰ ਘਟ ਜਾਣ।
6: ਇੱਥੋਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜੇ ਇੱਕ ਗਵਰਨਮੈਂਟ ਜਿਹੜੇ ਸਾਡੇ ਘਰ ਦਾ ਜੇ ਜਿਹੜੀ ਗਵਰਨਮੈਂਟ ਹੈ ਉਹ ਕੰਟਰੀ ਦੀ ਮਾਂ ਬਾਪ ਹੁੰਦੇ ਆ
0: ਜੀ,
6: ਪੇਰੈਂਟਸ ਹੁੰਦੇ ਆ, ਜੇ ਪੇਰੈਂਟਸ ਬੱਚਿਆਂ ਨੂੰ ਕਹਿ ਰਹੇ ਆ ਕਿ ਤੁਸੀਂ ਖਰਚਾ ਵੱਧ ਕਰ ਰਹੇ ਹੋ, ਇਹ ਜਿਹੜੇ ਤੁਸੀਂ ਤੁਹਾਡੇ ਖਰਚੇ ਨੇ ਉਹ ਕੱਟ ਕੇ ਅਸੀਂ ਤੁਹਾਨੂੰ ਜਿਹੜੀ ਪੋਕਟ ਮਨੀ ਦਿੰਦੇ ਇਹਨੂੰ ਕੱਟ ਕੇ ਅਸੀਂ ਘੱਟ ਕਰਨਾ ਤਾਂ ਕਿ ਤੁਸੀਂ ਅਫੋਰਡੇਬਲ ਚ ਲਿਆ ਸਕੋ, ਤਾਂ ਹੁਣ ਸਾਨੂੰ ਸੋਚਣਾ ਚਾਹੀਦਾ ਕਿ ਹਾਲੇ ਮਾਰਕੀਟ ਕਿਸੇ ਇਸ ਪਾਸੇ ਨਹੀਂ ਗਈ। ਦੂਜੇ ਨੰਬਰ ਤੇ ਟੈਰਿਫ ਹੈ ਸਾਡਾ ਇਸ ਟਾਈਮ ਤੰਬਰ ਸਾਹਿਬ, ਸਾਰੋਂ ਵੱਡੀ ਜਿਹੜੀ ਹਰਟ ਹੋ ਰਹੇ ਆ ਲੋਕ ਜਿੰਨੇ ਮੇਰੇ ਕੋਲ ਆਉਂਦੇ ਆ ਉਹਨਾਂ ਦੀ ਇਨਕਮ ਘੱਟ ਗਈ
0: ਜੀ,
6: ਖਰਚੇ ਉੱਥੇ ਹੀ ਆ, ਸਭ ਕੁਛ ਉੱਥੇ ਹੀ, ਉਹ ਕਹਿੰਦੇ ਭਾਜੀ ਕਿਸ਼ਤ ਸਾਡੀ ਅਸੀਂ ਮੰਨਦੇ 6000 ਹੋ ਗਈ ਸੀ, ਹੁਣ ਘੱਟ ਕੇ 4000 ਰਹਿ ਗਈ, ਪਰ ਸਾਡੀ ਇਨਕਮ ਘੱਟ ਗਈ। ਹੁਣ ਇੱਕ ਬੰਦਾ ਜਿੰਨੇ ਟਰੱਕ ਵਾਲੇ ਵੀਰ ਸੁਣਦੇ ਆਪਾਂ ਨੂੰ ਸਵੇਰ ਸਵੇਰ ਸੁਣਦੇ ਆ, ਇਹਨੂੰ ਪੁੱਛ ਕੇ ਦੇਖ ਲਓ ਕੋਈ 70 ਘੰਟੇ ਕੋਈ 80 ਘੰਟੇ ਕੰਮ ਕਰਦਾ
0: ਜੀ,
6: ਤੇ ਫਿਰ ਵੀ ਪੂਰਾ ਨਹੀਂ ਪੈ ਰਿਹਾ। ਉਹ ਕਹਿੰਦੇ ਹੋਰ ਭਾਜੀ ਹੁਣ ਅਸੀਂ ਆਪਦੇ ਆਪ ਨੂੰ ਮਾਰ ਲਈ ਯਾਰ, ਕਿੱਥੇ ਜਾਈਏ ਕੀ ਕਰੀਏ, ਇਸ ਕਰਕੇ ਥੋੜਾ ਜਿਹਾ ਆਪਣੇ ਕੋਲ ਕੰਟਰੋਲ ਕਰੋ, ਥੋੜਾ ਕੰਟਰੋਲ ਕਰਕੇ ਮੈਨੂੰ ਪਤਾ ਨਹੀਂ ਘੱਟ ਕਰ ਸਕਦੇ, ਪਰ ਜਿੱਥੋਂ ਵੀ ਘੱਟ ਕਰ ਸਕਦੇ, ਜੇ ਤੁਹਾਨੂੰ ਕੋਈ ਪ੍ਰੋਪਰਟੀ ਲੱਗਦਾ ਕਿ ਨਹੀਂ ਅਫੋਰਡ ਹੋ ਰਹੀ ਸਾਥੋਂ, ਭਾਵੇਂ ਸਸਤੀ ਕਰਕੇ ਕੱਢ ਦਿਓ, ਕੋਈ ਫਰਕ ਨਹੀਂ ਪੈਂਦਾ, ਆਪਣੀ ਜ਼ਿੰਦਗੀ ਸਵਾਰੋ, ਕਿਉਂਕਿ ਜ਼ਿੰਦਗੀ ਮੁੜ ਕੇ ਨਹੀਂ ਮਿਲਣੀ। ਜਿਹੜਾ ਦਿਨ ਹੈ ਨਾ ਅੱਜ, ਅੱਜ ਜੁਲਾਈ ਦੀ 23 ਤਰੀਕ ਹੈ, ਮੁੜ ਕੇ ਨਹੀਂ ਆਉਣੀ 26 ਦੀ
0: ਜੀ, ਵੈਲ ਸੈਡ,
6: ਉਹ ਟਾਈਮ ਵਾਪਸ ਨਹੀਂ ਆਉਣਾ। ਔਰ ਤੁਸੀਂ ਆਪਦੇ ਘਰ ਦੇ ਵਿੱਚ ਛੋਟੇ ਪਰਿਵਾਰ ਨੂੰ ਤੁਸੀਂ ਚਾਹੀਦੇ ਹੋ ਕਿ ਤੁਸੀਂ ਚਲੇ ਗਏ ਤੇ ਭਾਵੇਂ ਜਿੰਨਾ ਪੈਸਾ ਮਰਜ਼ੀ ਛੱਡ ਜਿਓ, ਉਹਦਾ ਕੋਈ ਫਾਇਦਾ ਨਹੀਂ ਹੋਣਾ
0: ਜੀ।
6: ਇਸ ਕਰਕੇ ਥੋੜਾ ਜਿਹਾ ਆਪਣੇ ਨੂੰ ਕੰਟਰੋਲ ਕਰਕੇ ਚੱਲੋ, ਜੇ ਤੁਹਾਨੂੰ ਲੱਗਦਾ ਕਿ ਨਹੀਂ ਹੋ ਰਿਹਾ ਫਸਟ ਟਾਈਮ ਬਾਹਰ ਹੋ ਤਾਂ ਇੱਕ ਵਾਰੀ ਸਾਨੂੰ ਜ਼ਰੂਰ ਮਿਲੋ ਆ ਕੇ। ਜੇ ਤੁਸੀਂ ਹੁਣ 2-3 ਘਰ ਵੀ ਲਏ ਹੋਏ ਆ ਤਾਂ ਵੀ ਮੈਨੂੰ ਇੱਕ ਵਾਰੀ ਮੇਰੇ ਕੋਲ ਬੈਠੋ, ਆ ਕੇ ਮੇਰੇ ਨਾਲ ਗੱਲਬਾਤ ਕਰੋ, ਤੁਹਾਡੇ ਰਿਨਿਊ ਆ ਰਹੀ ਹੈ ਸਿੱਧੇ ਸਾਈਂ ਕਰਕੇ ਨਾ ਭੇਜ ਦਿਓ, ਮੈਨੂੰ ਜ਼ਰੂਰ ਕਾਲ ਕਰੋ, ਇੱਕ ਵਾਰੀ ਕਾਲ ਕਰੋਗੇ ਮੈਂ ਤੁਹਾਡੇ ਨਾਮ ਵਾਲੇ ਤਾਂ 5-7 ਸੈਂਟ ਦਾ ਜ਼ਰੂਰ ਸੇਵ ਕਰਕੇ ਦਊਂਗਾ। ਔਰ ਇਸ ਈਵਨ ਸਿੰਗਲ ਪੈਨੀ ਵੀ ਮੇਕ ਮੈਟਰ
0: ਜੀ,
6: ਪੈਨੀ ਕਹਿੰਦੇ ਆਪਾਂ ਕਹਿੰਦੇ ਕਈ ਕਹਿੰਦੇ ਨਾ ਕਿ ਕੋਈ ਫਰਕ ਨਹੀਂ ਪੈਂਦਾ, ਨਹੀਂ, ਇੱਕ ਤੁਹਾਨੂੰ 5 ਸੈਂਟ ਵੀ ਬਚ ਗਏ ਨਾ ਤਾਂ ਅੱਜ ਕੱਲ੍ਹ ਮੌਰਗੇ ਬਹੁਤ ਹਾਈ ਹੈ, ਤੁਹਾਡੇ 9 ਲੱਖ ਦੀ ਮੌਰਗੇ, ਤੁਹਾਨੂੰ 5 ਸੈਂਟ ਵੀ ਬਚ ਗਏ, ਤੁਸੀਂ ਦੇਖੋ ਕਿੰਨਾ ਫਰਕ ਪੈਣਾ ਤੁਹਾਡਾ ਆਉਣ ਵਾਲੇ 20 ਸਾਲਾਂ ਦੇ ਵਿੱਚ। ਸੋ ਇਸ ਕਰਕੇ ਥੋੜ੍ਹੇ ਆਪਣੇ ਆਪ ਸਮਾਰਟ ਬਣਾਓ, ਔਰ ਜੱਜ ਨਾ ਬਣੋ, ਹਰ ਚੀਜ਼ ਵਿੱਚ ਜੱਜ ਬਣ ਕੇ ਬਹਿ ਜਾਂਦੇ ਆ, ਫੈਸਲਾ ਮਿੰਟ ਹੀ ਸੁਣਾ ਦਿੰਦੇ ਆ, ਨਹੀਂ, ਹਰ ਇੱਕ ਦੀ ਲਾਈਫ ਹੈ। ਦੇਖੋ ਕਿਸੇ ਨੂੰ ਮੈਂ ਇੱਕ ਤੁਹਾਡੇ ਲਾਸਟ ਗੱਲ ਕਹਿਣ ਲੱਗਿਆ ਕਿ ਇੱਕ ਪਰਸਨਲ ਨਾ ਕਿਸੇ ਨੂੰ ਟੈਗ ਕਰੋ, ਕਿਸੇ ਨੂੰ ਪਰਸਨਲ ਨਾ ਲੈ ਕੇ ਨਾ,
0: ਕਿਸੇ ਨੂੰ ਪਰਸਨਲ ਉਹਦੇ ਜਾਂ ਟੈਗ ਕਰੋ, ਉਹਦੇ ਬੈਕਐਂਡ ਦੇ ਕੀ ਚੱਲ ਰਿਹਾ, ਕੀ ਕੁਝ ਹੋਇਆ, ਸਾਨੂੰ ਖੁਦ ਨਹੀਂ ਪਤਾ ਹੁੰਦਾ ਆ। ਪਰਸਨਲ ਲਾਈਫ ਤੇ ਕਦੇ ਵੀ ਅਟੈਕ ਨਹੀਂ ਕਰਨਾ ਚਾਹੀਦਾ। ਭੁੱਲਰ ਸਾਹਿਬ ਅੱਗੇ ਹੁੰਦਾ ਸੀਗਾ ਪੈਸੇ ਕਮਾਵੋ, ਬੱਚਿਆਂ ਵਾਸਤੇ ਵਧੀਆ ਪੜ੍ਹਾਈ ਦੇਵੋ, ਬੱਚੇ ਵਧੀਆ ਪੜ੍ਹ ਜਾਣਗੇ, ਸਾਡੇ ਨਾਲ ਖੁਸ਼ੀ ਖੁਸ਼ੀ ਰਹਿਣਗੇ। ਉਹ ਤਾਂ ਵੱਡੇ ਵੱਡੇ ਘਰ ਲੈ ਰਹੇ, ਬੱਚਿਆਂ ਵਾਸਤੇ ਪੈਸੇ ਜੋੜਦੇ, ਬੱਚੇ ਦਾ ਮੂੰਹ ਭਰ ਹੋ ਜਾਂਦੇ ਆ, ਨਾ ਘਰ ਸਾਂਭ ਹੁੰਦੇ ਨਾ ਬੱਚੇ ਸਾਂਭ ਹੁੰਦੇ ਆ।
6: ਬਿਲਕੁਲ ਤੁਸੀਂ ਸਹੀ ਕਿਹਾ ਜੀ, ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ, ਬੱਚੇ ਨੂੰ ਘਰ ਲੈਣ ਦੀ ਬਜਾਏ ਨਾ ਐਜੂਕੇਸ਼ਨ ਦੇ ਦਿਓ
0: ਜੀ,
6: ਤੇ ਉਹਨੂੰ ਸਿਖਾ ਦਿਓ, ਉਹ ਸੋਡਾ ਫਿਰ ਰਹਿ ਲੂਗਾ ਆ ਕੇ, ਜਦੋਂ ਉਸ ਐਜੂਕੇਸ਼ਨ ਦੇਤੀ ਉਹ ਵੈਲ ਸੈਟਲਡ ਹੋਇਆ ਤੇ ਹੋ ਸਕਦਾ ਸੋਨੂੰ ਕਹਿ ਕੇ ਡੈਡ ਮੇਰੇ ਨਾਲ ਹੀ ਆ ਜਾਓ ਤੁਸੀਂ, ਹਨਾ। ਸੋ ਇਸ ਕਰਕੇ ਮੈਂ ਕਹਿੰਦਾ ਹੁਣ ਘਰ ਲੈਣ ਦੀ ਬਜਾਏ, ਕੋਈ ਪ੍ਰੋਪਰਟੀ ਲੈਣ ਦੀ ਬਜਾਏ ਬੱਚਿਆਂ ਨੂੰ ਐਜੂਕੇਸ਼ਨ ਦੇ ਦਿਓ, ਉਹਨਾਂ ਕੋਲ ਐਜੂਕੇਸ਼ਨ ਹੋਊਗੀ ਤੇ ਉਹ ਦੁਨੀਆਂ 'ਚ ਕਿਤੇ ਵੀ ਚਲੇ ਜਾਣ, ਹਨਾ। ਜੇ ਕੋਈ ਤੁਹਾਡੇ ਬੱਚੇ ਯੂਨੀਵਰਸਿਟੀ ਵਗੈਰਾ ਜਾ ਰਹੇ ਹੈ, ਕੋਈ ਤੁਹਾਨੂੰ ਸਟੂਡੈਂਟ ਲੋਨ ਚਾਹੀਦਾ, ਸਟੂਡੈਂਟ ਲਾਈਨ ਆਫ ਕ੍ਰੈਡਿਟ ਚਾਹੀਦੀ ਹੈਗੀ, ਖਾਸ ਕਰਕੇ ਜਿਹੜੇ ਕਰੀਬੀਅਨ ਜਾਂਦੇ ਆ, ਅਮੈਰੀਕਾ ਪੜ੍ਹਨ ਜਾਂਦੇ ਆ ਬੱਚੇ, ਹੁਣ ਸਤੰਬਰ ਜਾਣਾ ਹੈਗਾ, ਮੈਡੀਕਲ 'ਚ ਜਾ ਰਹੇ, ਕੋਈ ਮੈਡੀਕਲ ਕਰਨਾ ਚਾਹੁੰਦੇ, ਬਹੁਤ ਸਾਰੇ ਬੱਚੇ ਇਸ ਕਰਕੇ ਰਹੇ ਦੇਖੋ, ਉਹਨਾਂ ਕੋਲ ਫੰਡਿੰਗ ਨਹੀਂ ਹੁੰਦੀ। ਸੋ ਮੈਨੂੰ ਕਾਲ ਕਰੋ, ਸੁਣੋ ਮੈਂ ਲਾਈਨ ਆਫ ਕ੍ਰੈਡਿਟ 3-3.5 ਲੱਖ ਤੱਕ ਬਣਵਾ ਦਿੱਤਾ, ਤਾਂ ਤੁਹਾਡੇ ਬੱਚੇ ਆਰਾਮ ਨਾਲ ਪੜ੍ਹ ਸਕਦੇ ਹੈਗੇ, ਵਧੀਆ ਸੈਟਲ ਹੋ ਸਕਦੇ ਆ ਦੁਨੀਆਂ ਦੇ ਵਿੱਚ ਅੱਗੇ ਜਾ ਕੇ। ਮੈਨੂੰ ਬਹੁਤ ਸਾਰੇ ਬੱਚੇ ਮੇਰੇ ਕੋਲ ਪਿਛਲੇ 4-5 ਸਾਲਾਂ ਤੋਂ ਮੈਂ ਕਰਵਾ ਕੇ ਦਿੱਤੇ ਸੀ, ਹੁਣ ਉਹ ਡਾਕਟਰ ਬਣ ਕੇ ਆਏ
0: ਜੀ,
6: ਮੇਰੇ ਆਫਿਸ 'ਚ ਡੱਬਾ ਲੈ ਕੇ ਆਏ, ਮੈਨੂੰ ਇੰਨੀ ਖੁਸ਼ੀ ਹੋਈ ਕਿ ਚਲੋ ਪਰਮਾਤਮਾ ਮੈਂ ਕਿਸੇ ਦੇ ਕੰਮ ਆਇਆ।
0: ਚੰਗਾ, ਰਿਸਪੈਕਟ ਚੰਗੀ ਲੱਗਦੀ ਆ। ਵਿਆਹ ਵੇਲੇ ਨਾ ਤੁਸੀਂ ਕਲਰ ਮੈਚ ਕਰ ਲਵੋ, ਤੁਸੀਂ ਆਹ ਫੰਕਸ਼ਨ ਕਰ ਲਵੋ, ਆਹ ਕਰ ਲਵੋ, ਪਰ ਜਿਹੜਾ ਲਾਵਾਂ ਦਾ ਟਾਈਮ ਹੁੰਦਾ ਨਾ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਜਿਹੜਾ ਟਾਈਮ ਹੁੰਦਾ ਨਾ, ਉਹ ਲਾਵਾਂ ਦਾ ਮਤਲਬ ਕੀ ਹੋਗਾ, ਸਭ ਤੋਂ ਵੱਧ ਉਹ ਸਿੱਖ ਲਵੋ ਨਾ, ਤਾਂ ਜ਼ਿੰਦਗੀ ਸੌਖੀ ਹੋ ਜਾਵੇਗੀ, ਬੰਦਾ ਇੱਕ ਬਣ ਜਾਂਦਾ। ਜਦੋਂ ਦੋ ਜਣੇ ਇੱਕ ਬਣ ਜਾਂਦੇ ਆ ਨਾ, ਤਾਂ ਕਿਤੇ ਵੀ ਪ੍ਰੋਬਲਮ ਆਉਂਦੀ ਹੈ, ਇੱਕ ਦੂਸਰੇ ਦੀ ਮੁਸ਼ਕਲ ਨੂੰ ਸਮਝਿਆ ਕਰੋ। ਕਈ ਵਾਰੀ ਔਰਤਾਂ ਵੱਧ ਖਰਚ ਕਰ ਦਿੰਦੀਆਂ, ਕਈ ਵਾਰੀ ਮਰਦ ਸ਼ਰਾਬ ਪੀਣ ਤੋਂ ਨਹੀਂ ਹਟਦੇ, ਮੈਂ ਤਾਂ ਦੁਖੀ ਹਾਂ, ਮੈਂ ਤਾਂ ਕੰਮ ਤੋਂ ਥੱਕਿਆ ਹਾਂ, ਖਰਚੇ ਹੋ ਰਹੇ ਹੈਗੇ ਨਾ, ਇਹ ਨਸ਼ੇ ਨੇ ਤੁਹਾਨੂੰ ਖਰਚੇ ਤੋਂ ਦੂਰ ਨਹੀਂ ਕਰਨਾ, ਸਾਵੇਂ ਹੋਰ ਡੁੱਬਣਾ। ਗੁਰੂ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ, ਆਪਣਾ ਪਰਿਵਾਰ ਤੁਸੀਂ ਖੁਦ ਆਪ ਸਾਂਭੋ, ਰੇੜੀ ਦੇ ਆ ਕੇ ਨਾ ਖਲਾ, ਤੇ ਥਾਂ ਪਰ ਦੱਸ ਦੇਵੋ।
6: ਬਿਲਕੁਲ ਜੀ, ਮੈਂ ਕੈਨੇਡੀਅਨ ਰਿਡਰ 26/11 ਆਪਣਾ ਇੱਕ ਪਰਿਵਾਰ ਹੈ ਜੀ, ਸਾਰੇ ਰਿਸਪੈਕਟਡ ਹੈ, ਪਲੀਜ਼ ਸਾਰੇ ਰਿਸਪੈਕਟ ਕਰਿਆ ਕਰੋ, ਕਿਸੇ ਨਾਂ ਲੈ ਕੇ ਗੱਲ ਨਾ ਕਰਿਆ ਕਰੋ। ਵੈਸੇ ਆਪਣੀ ਗੱਲ ਕਹਿਣੀ ਹੈ, ਕਹਿਦਿਆ ਕਰੋ, ਸਮਝਦਾ ਆਪਣੇ ਨੂੰ ਆ ਹੀ ਜਾਂਦੇ ਕਿਹਦੀ ਗੱਲ ਕਰਦੇ ਹਾਂ ਆਪਾਂ, ਸੋ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਰਿਸਪੈਕਟ ਬਣਾ ਕੇ ਰੱਖੀਏ। ਥੈਂਕ ਯੂ ਜਿਤੇਂਦਰ ਜੀ, ਬਹੁਤ
0: ਅੱਜ ਕੱਲ ਮੈਂ ਕਹਿੰਦਾ ਮੈਂ ਚਿੱਠੀ ਮੈਨੂੰ ਨਹੀਂ ਆਣੀ, ਤੁਹਾਨੂੰ ਆਣੀ ਆ, ਪਹਿਲੇ ਕਹਿੰਦਾ ਤੁਹਾਡੇ ਮੈਂ ਚਿੱਠੀਆਂ ਕਿੰਨੀਆਂ ਕਿਸਾਬ ਲਵਾਂ, ਤੇ ਚਿੱਠੀਆਂ ਜੋ ਜਿਹੜਾ ਨਾਂ ਲੈਂਦੇ ਨਾ ਤੁਹਾਨੂੰ ਵੀ ਆਣੀ ਆ, ਨਾਲੇ ਘੜੀਸੇ ਜਾਣਗੇ, ਉਹ ਕੰਮ ਸੌਖਾ ਹੈ ਨਹੀਂ, ਕੋਰਟ ਕੇਸਾਂ ਵਿੱਚ ਜਾਣਦਾ, ਸਾਨੂੰ ਪੁੱਛ ਲਿਆ ਕਰੋ। ਧੰਨਵਾਦ ਤੁਹਾਡਾ,
6: ਥੈਂਕ ਯੂ, ਧੰਨਵਾਦ,
0: ਬਹੁਤ ਬਹੁਤ ਧੰਨਵਾਦ। ਇਹ ਸਾਡੀ ਜਸ ਭੁੱਲਰ ਸਾਹਿਬ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਆ ਵੀਰ, ਮੇਰੇ ਸਪੈਸ਼ਲ ਗਾਣੇ ਕਹਿੰਦੇ ਰੇਡੀਓ ਦਾ ਨੰਬਰ ਅਨਾਊਂਸ ਕਰ ਦਿਆ ਕਰੋ। ਲਓ ਜੀ ਮੈਂ ਹੁਣ ਬਾਅਦ ਦਾ ਨੰਬਰ ਅਨਾਊਂਸ ਕਰ ਦਿੰਦਾ, 416-451-2222। ਜੇ ਕਦੇ ਵੀ ਸਟੂਡੀਓ ਵਿੱਚ ਕਾਲ ਕਰਨੀ ਹੋਵੇ 416-837-1515 'ਤੇ ਕਾਲ ਕਰ ਲਿਆ ਕਰੋ। ਪਰ ਅੱਜ ਲਾਈਨਾਂ ਮੇਰੇ ਕੋਲ ਨਹੀਂ ਲੈ ਹੋਣੀਆਂ, ਮੈਂ ਤਾਂ ਟਾਈਮ ਬਿਲਕੁਲ ਸਮਾਪਤੀ ਵੱਲ ਜਾ ਰਿਹਾ ਹੈਗਾ ਆ। ਮੈਂ NDP ਲੀਡਰ ਮਾਲਟਾ ਸਟਾਈਲਸ ਨਾਲ ਗੱਲਬਾਤ ਕਰੇਗਾ, ਮੈਰਿਟ ਸਟਾਈਲ ਨਾਲ ਗੱਲਬਾਤ ਕਰਾਂਗਾ, ਕੀ ਕੁਝ ਹੋਇਆ, ਕੱਲੇ ਹੋਇਆ, ਕੱਲੇ ਬੋਲੇ, ਅਤੇ ਉਹਦੀ ਜਾਣਕਾਰੀ ਆਪਾਂ ਤੁਹਾਡੇ ਪਾਸੇ ਲੈ ਕੇ ਆਵਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV, ਮਨਜੀਤ ਚੀਮਾ ਜੀ ਪਰੋਂ ਸਪੋਂਸਰ ਕਰਦੇ ਹਨ। 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ। ਕੋਈ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, 416-357-9965 ਟਾਰਗੇਟ ਲੋਜੈਸਟਿਕਸ ਸੀਰਸ ਇਮੀਗ੍ਰੇਸ਼ਨ ਗੋਪੀਤ ਖਹਿਰਾ ਸਾਹਿਬ 905-670-4444 ਦੁਆਬਾ ਸਵੀਸ ਰੈਸਟੋਰੈਂਟ ਐਮ ਸਵਿਸ ਕੈਂਡਾ ਕਸੂਮਰ ਕੈਂਡੇ ਸਿਸੋ ਜਸਵੀਰ ਸਿੰਘ ਹੁੰਡਲ ਸਾਹਿਬ ਅਲਫਾ ਟਰਾਂਸ ਤੋਂ ਲੱਕੀ ਅਤੇ ਸੁਖੀ ਸੈਣੀ ਸਾਹਿਬ ਉਹਨਾਂ ਨੂੰ ਸਪੋਂਸਰ ਕਰਦੇ ਹਨ। ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਦੀਆਂ ਟਿਕਟਾਂ ਸਸਤੀ ਪ੍ਰਾਈਸ ਵਿੱਚ ਮਿਲਦੀਆਂ 905-678-1200। ਅਤੇ ਸ਼ੋਅ ਆ ਰਿਹਾ ਹੈਗਾ ਇਸ ਵੀਕਐਂਡ 'ਤੇ 25 ਜੁਲਾਈ ਨੂੰ, ਆਪਣੇ ਮਨੋਹਰ ਵਾਰਿਸ ਭਾਅ ਜੀ ਹੋਣਾ ਦਾ, ਦੇਖਣਾ ਜ਼ਰੂਰ। ਟਿਕਟਾਂ ਲੈਣ ਵਾਸਤੇ ਤੁਸੀਂ T4 ਐਂਟਰਟੇਨਮੈਂਟ ਨਾਲ ਗੱਲਬਾਤ ਕਰ ਲਈ। ਨੈਸ਼ਨਲ ਕਬੱਡੀ ਵਾਲਿਆਂ ਦਾ ਕਬੱਡੀ ਟੂਰਨਾਮੈਂਟ ਆ ਰਿਹਾ ਹੈਗਾ, ਜਿੱਥੇ ਪਹੁੰਚਣਾ ਹੋਵੇ ਅਵਤਾਰ ਪੂਨੀਆ ਸੁੱਖਾ ਮਾਨ ਸਾਹਿਬ ਨਾਲ ਗੱਲਬਾਤ ਕਰਨੀ ਆ। 25 ਜੁਲਾਈ ਨੂੰ ਸ਼ਨੀਵਾਰ ਨੂੰ ਮੈਟਰੋ ਕਬੱਡੀ ਕੱਪ ਹੋਣ ਜਾ ਰਿਹਾ, ਇਹਦੀ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਹੋ। ਸਿੱਖ ਗੇਮਸ ਜਿਹੜੀਆਂ ਹੈਗੀਆਂ, ਸਿੱਖ ਗੇਮਸ ਕੈਨੇਡਾ, ਇਹ ਹੁਣ ਜਾ ਰਹੇ 31 ਤੋਂ ਲੈ ਕੇ 1 ਅਗਸਤ ਤੱਕ ਇਹ ਬਰੈਂਪਟਨ ਵਿੱਚ ਹੋਣੀਆਂ, ਅਤੇ ਤੁਸੀਂ ਇਹਨਾਂ ਨੂੰ ਦੇਖਣਾ ਜ਼ਰੂਰ। ਲਓ ਜੀ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਮਾਫ਼ ਕਰ ਦੇਣ ਲਾਈਨਾਂ। ਚਲੋ ਜੀ, ਮੈਂ ਬਲਦੇਵ ਸਿੰਘ ਦੀ ਕਾਲ ਲੈ ਕੇ ਲੈਣਾ। ਬਲਦੇਵ ਸਿੰਘ ਜੀ ਆ ਜਾਓ।
6: ਅੰਮ੍ਰਿਤ ਸਾਹਿਬ, ਭੁੱਲਰ ਸਾਹਿਬ ਦੀ ਗੱਲ ਸੱਚੀ ਹੈ, ਕਈ ਨਾ ਮੋਰਗੇਜ ਵਾਲੇ ਵੀ ਭੁੱਲਰ ਸਾਹਿਬ ਤੋਂ ਮੋਰਗੇਜ ਕਰਾਉ ਜਾਏਗਾ, ਸੀਗਾ ਇਹ ਵੀ ਚੱਕਰ ਆ। 22 ਲੱਖ ਦੇ ਘਰ 9 ਲੱਖ ਦੇ ਵਿਕਣ ਲੱਗ ਗਏ, ਲੱਖ ਨੂੰ ਨੋਟ ਨੂੰ। ਧੰਨਵਾਦ ਬਾਈ
0: ਜੀ, ਕਿਸੇ ਦਾ ਪੈਸਾ ਨਾ ਲੂਜ਼ ਹੋਵੇ, ਇਹ ਅਰਦਾਸ ਹੈਗੀ ਆ। ਜਦੋਂ ਨਾ ਪੈਸਾ ਲੂਜ਼ ਹੋਣ ਲੱਗ ਪੈਂਦਾ, ਮੁੜ ਕੇ ਕਮਾਉਣਾ ਬੜਾ ਔਖਾ। ਕਈ ਲੋਕੀ ਨਾ ਸਵਾਦ ਲੈਂਦੇ ਆ, ਨਾ ਲਵੋ ਯਾਰ, ਉੱਪਰ ਰੱਬ ਬੈਠਾ, ਟੂਟੀ ਬੜੀ ਤਕੜੀ ਉਹਦੀ। ਪਰ ਕਈ ਵਾਰੀ ਬੰਦਾ ਦੁੱਖ ਦੇ ਟਾਈਮ ਵਿੱਚ ਬੰਦਾ ਸੁੱਖ ਦੇਵੇ ਨਾ, ਤੇ ਬੰਦਾ ਕਦੇ ਭੁੱਲਣਾ ਨਹੀਂ ਹੈਗਾ। ਜਿਹਨਾਂ ਨੂੰ ਇਸ ਵੇਲੇ ਮੁਸ਼ਕਿਲ ਆਈ ਹੋਈ ਹੈ, ਸਾਡੀ ਇਹ ਅਰਦਾਸ ਹੁੰਦੀ ਆ, ਰੱਬ ਤੁਹਾਡੇ ਵਾਸਤੇ ਚੰਗਾ ਕਰੇ, ਤੇ ਤੁਸੀਂ ਆਪਣਾ ਘਰ ਸਾਂਭ ਸਕੋ। ਘਰ ਸਾਂਭਣੇ ਬੜੇ ਔਖੇ ਆ, ਤੇ ਮੁੜ ਕੇ ਪੈਸੇ ਕਮਾਉਣੇ ਬੜੇ ਔਖੇ ਆ, ਪਰਿਵਾਰ ਮੁੜ ਕੇ ਜੋੜਨੇ ਬੜੇ ਔਖੇ ਹੁੰਦੇ ਆ। ਕੋਈ ਐਸਾ ਕੰਮ ਨਾ ਕਰ ਬੈਠੇ ਹੋ, ਉੱਪਰ ਵਾਲਾ ਤੁਹਾਡੇ ਨਾਲ ਹੈਗਾ, ਮਿਹਨਤ ਕਰੀ ਜਾਵੋ। ਨਸ਼ਿਆਂ ਤੋਂ ਦੂਰ ਆ, ਪਰਿਵਾਰ 'ਤੇ ਕਦੇ ਹੱਥ ਨਾ ਚੁੱਕੋ, ਉਹ ਤੁਹਾਡੇ ਆਪਣੇ ਹਨ। ਤੁਸੀਂ ਗੁਰੂ ਸਾਹਿਬ ਦੇ ਮੂਹਰੇ ਬੈਠ ਕੇ ਤੁਸੀਂ ਲਾਵਾਂ ਲਈਆਂ ਸੀਗੀਆਂ, ਮੈਂ ਸਲਾਮ ਕਰਾਂ। ਅਤੇ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਓ ਜ਼ਰੂਰ। ਅਤੇ ਦੱਸ ਦੇਵਾਂ, ਸ਼ੋਅ ਆ ਰਿਹਾ ਹੈਗਾ ਆ, ਇਹ ਸ਼ੋਅ 'ਤੇ ਪਹੁੰਚਣਾ ਜ਼ਰੂਰ। ਅਤੇ ਜਾਂਦਾ ਜਾਂਦਾ ਪਿਆਰ ਵਾਲੀ ਗੱਲ ਤਾਂ ਮੈਂ ਛੱਡਦਾ, ਪਿਆਰ ਕਰਿਓ ਜ਼ਰੂਰ, ਕਰਦੇ ਰਿਹਾ ਕਰੋ। 416-452-222 ਮੇਰਾ ਬਾਅਦ ਦਾ ਨੰਬਰ ਹੈਗਾ, ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਇਹ ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਪੰਜਾਬੀ ਲਹਿਰਾਂ ਲੈ ਕੇ ਥੋੜ੍ਹਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਸਟੂਡੀਓ ਦੇ ਘੜੀ ਦੇ ਮੁਤਾਬਕ 7:03 ਹੋ ਚੁੱਕੇ ਨੇ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸਵੇਰ ਨੂੰ ਤੁਸੀਂ ਮਾਣ ਰਹੇ ਹੋਵੋਗੇ। ਸੋ 905-673-3337। ਸੋ ਸਟੂਡੀਓ ਵਿੱਚ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ, ਮੈਂ ਤੁਹਾਡਾ ਆਪਣਾ ਮੇਜ਼ਬਾਨ ਭਰਾ ਸੰਧੂ। ਸੋ ਗੱਲਾਂ ਬਾਤਾਂ ਹੋਣਗੀਆਂ ਜੀ 8 ਵਜੇ ਤੱਕ, ਤੁਹਾਡਾ ਸਾਡਾ ਸਾਥ ਬਣਿਆ ਰਹਿਣਾ ਜੀ। ਸੋ 905-673-3337। ਸੋ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਏ ਨੇ ਮੱਲੀ ਟੈਂਟ ਸਰਵਿਸਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ। ਕੋਈ ਵੀ ਵਿਆਹ ਸ਼ਾਦੀ, ਆਊਟਡੋਰ ਈਵੈਂਟ, ਆਊਟਡੋਰ ਫੰਕਸ਼ਨ ਤੁਸੀਂ ਕਰਵਾਉਣਾ ਹੈ ਤਾਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, 647-999-2569। ਮੱਲੀ ਟੈਂਟ ਸਰਵਿਸ। ਔਰ ਗਿੱਲ ਫਾਰਮ ਨੂੰ ਤੁਸੀਂ ਬਿਲਕੁਲ ਨਹੀਂ ਭੁੱਲਣਾ ਗਾ, ਇਸ ਵੀਕਐਂਡ 'ਤੇ ਜ਼ਰੂਰ ਗੇੜਾ ਲਾ ਕੇ ਆਉਣਾ ਆ। ਕੱਲ੍ਹ ਵੀ ਲਾ ਸਕਦੇ ਹੋ, ਅੱਜ ਵੀ ਲਾ ਸਕਦੇ ਹੋ, ਕਿਉਂਕਿ ਮੌਸਮ ਬੜਾ ਖੂਬਸੂਰਤ ਆ। ਪੰਜਾਬ ਦੀਆਂ ਫਿਜ਼ਾਵਾਂ ਅਤੇ ਹਵਾਵਾਂ ਦਾ ਤੁਹਾਨੂੰ ਉੱਥੇ ਜਾ ਕੇ ਚੇਤਾ ਆ ਜਾਣਾ ਆ, ਵੈਸੇ ਭੁੱਲੇ ਤਾਂ ਤੁਸੀਂ ਹੁੰਦੇ ਨਹੀਂ ਆ। ਸੋ ਗਿੱਲ ਫਾਰਮ ਜਾ ਕੇ ਆਏ, ਫੁੱਲਾਂ ਦੇ ਸੋਹਣੇ ਸ਼ਹਿਰ ਡਿਕਸੀ ਰੋਡ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ ਕੈਲਡਨ। ਹਰ ਤਰ੍ਹਾਂ ਦੀ ਪਨੀਰੀ ਮਿਲ ਜਾਣੀ ਹੈ ਤੁਹਾਨੂੰ ਬੈਕਯਾਰਡ ਅਤੇ ਆਪਣੇ ਫਾਰਮ ਹਾਊਸ ਦੇ ਲਈ, ਨਾਲ ਦੀ ਨਾਲ ਚੱਕੀ ਆਟਾ ਅਤੇ ਤਾਜ਼ੀਆਂ ਸਬਜ਼ੀਆਂ ਦੇ ਲਈ ਤੁਸੀਂ ਗਿੱਲ ਫਾਰਮ ਇੱਕ ਗੇੜਾ ਲਾ ਕੇ ਆਉਣਾ ਹੈ। 416-8987-87-78 416-898-8778 'ਤੇ ਗੱਲਬਾਤ ਹੋ ਸਕਦੀ ਹੈ ਤੁਹਾਡੀ ਗਿੱਲ ਫਾਰਮ। ਔਰ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਦਾ ਜਿਉਂ ਆਇਆਂ ਕਹਿੰਦੇ ਹਾਂ ਜੀ, ਵੈਲਕਮ ਕਹਿੰਦੇ ਹਾਂ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ। ਸੋ ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਹਾਡੇ ਪੰਜਾਬ ਦੀਆਂ ਤਰਕਾਲਾਂ, ਲੋਡਾ ਵੇਲਾ ਅਤੇ ਕੈਨੇਡਾ ਦੀ ਧਰਤੀ ਦੀ ਸੋਹਣੀ ਸੱਜਰੀ ਸਵੇਰ ਵੱਲੋਂ ਜੀ ਆਇਆਂ ਪ੍ਰਵਾਨ ਕਰੋ ਜੀ। ਸਤਿ ਸ਼੍ਰੀ ਅਕਾਲ ਜੀ।
1: ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦੇ ਵਿੱਚੋਂ ਆਪਾਂ ਪਹਿਲੀ ਖਬਰ ਵੱਲ ਮੁੜਦੇ ਹਾਂ ਜੀ, ਅਤੇ ਆਪਣੀ ਪਹਿਲੀ ਜਿਹੜੀ ਖਬਰ ਆ ਉਹ ਫਿਰ ਦਿੱਲੀ ਤੋਂ ਹੀ ਸ਼ੁਰੂ ਕਰਦੇ ਹਾਂ। ਸੋ ਦਿੱਲੀ ਵਿਦਿਆਰਥੀ ਅੰਦੋਲਨ ਤੋਂ ਵੀ ਹੁਣ ਕਹਿੰਦੇ, ਹਮੇਸ਼ਾ ਜਦੋਂ ਜਦੋਂ ਰਮੇਸ਼ ਜੀ ਹੱਕਾਂ ਦੀ ਗੱਲ ਕਰੀਏ, ਸੱਚ ਦੀ ਗੱਲ ਕਰੀਏ, ਇਨਸਾਫ ਦੀ ਗੱਲ ਕਰੀਏ, ਆਪਣੇ ਜਮਹੂਰੀਅਤ ਮੰਗਾਂ ਦੀ ਗੱਲ ਕਰੀਏ, ਅਤੇ ਉਦੋਂ ਫਿਰ ਤੁਹਾਨੂੰ ਸਮੇਂ ਸਮੇਂ ਦੀਆਂ ਸਰਕਾਰਾਂ, ਉਹ ਕੋਈ ਵੀ ਸਰਕਾਰ ਹੋਵੇ, ਉਹਨਾਂ ਵੱਲੋਂ ਇੱਕੋ ਹੀ ਤੁਹਾਨੂੰ ਜਿਹੜੇ ਹਾਰ ਪੈਂਦੇ ਨੇ, ਜਿਹੜੇ ਤਗਮੇ ਪੈਂਦੇ ਨੇ, ਜਾਂ ਇਹ ਕਹਿ ਲਈਏ ਕਿ ਤੁਹਾਡੇ 'ਤੇ ਇਲਜ਼ਾਮ ਲੱਗਦੇ ਨੇ, ਉਹ ਦੇਸ਼ ਧਰੋਹੀ ਹੋਣ ਦੇ, ਦੇਸ਼ ਵਿਰੋਧੀ ਹੋਣ ਦੇ, ਵੱਖਵਾਦੀ ਹੋਣ ਦੇ, ਪੱਖਵਾਦੀ ਹੋਣ ਦੇ ਜੀ ਜੀ ਸੋ ਇਹ ਸਾਰੀ ਕੀ ਖਬਰ ਆ ਜੀ? ਕਹਿੰਦੇ ਕਿ ਦਿੱਲੀ ਜਿਹੜੇ ਵਿਦਿਆਰਥੀ ਅੰਦੋਲਨ ਹੋਇਆ, ਉੱਥੋਂ ਵੀ ਦੋਸ਼ ਵਿਰੋਧੀ ਹੋਣ ਦੇ ਆਵਾਜ਼ ਉੱਠਣ ਲੱਗ ਗਈ। ਕਹਿੰਦੇ ਕਿ ਇੱਥੋਂ ਵੀ ਹੁਣ ਗੱਲਾਂ ਹੋਣ ਲੱਗ ਗਈਆਂ, ਉਂਗਲ ਉੱਠਣ ਲੱਗ ਗਈ ਆ। ਇਹ ਉਂਗਲ ਸਿਰਫ ਸਮੇਂ ਦੀਆਂ ਸਰਕਾਰਾਂ ਵੱਲੋਂ ਹੀ ਉੱਠੀ ਆ ਜਾਂ ਆਮ ਲੋਕਾਂ ਵੱਲੋਂ ਵੀ ਕੋਈ ਤੁਹਾਨੂੰ ਐਸੀਆਂ ਖਬਰਾਂ ਆ ਰਹੀਆਂ ਨੇ?
1: ਪ੍ਰਭ ਸੰਧੂ ਜੀ, ਇਸ ਵੇਲੇ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਕਾਕਰਚ ਜਨਤਾ ਪਾਰਟੀ ਦੇ ਨਾਂ ਤੇ ਬਣੀ ਇੱਕ ਪਾਰਟੀ ਜਿਹਦਾ ਅੰਦੋਲਨ ਜਾਰੀ ਹੈ, ਜਿਹਦੀ ਅਗਵਾਈ ਇੱਕ ਨੌਜਵਾਨ ਮੁੰਡਾ ਅਭਿਜੀਤ ਦਿਪਕੇ ਕਰ ਰਿਹਾ। ਸੋਨਮ ਬਾਂਗਚੁੱਕ ਉਸ ਅੰਦੋਲਨ ਦਾ ਸੰਗੀ ਸਾਥੀ ਬਣਿਆ। ਅੱਜ ਕਾਫੀ ਦਿਨ ਹੋ ਗਏ ਆ ਉਹ ਮਰਨ ਵਰਤ ਤੇ, ਜਿਹਨੂੰ ਆਪਾਂ ਭੁੱਖ ਹੜਤਾਲ ਵੀ ਕਹਿ ਦਿੰਦੇ ਹਾਂ, ਉਸ ਭੁੱਖ ਹੜਤਾਲ ਤੇ ਬੈਠਾ ਜਿੱਥੇ ਉਹ ਕੁਛ ਵੀ ਖਾ ਪੀ ਨਹੀਂ ਰਿਹਾ। ਹਾਲਾਂਕਿ ਹਸਪਤਾਲ ਵਿੱਚ ਭਰਤੀ ਹੈ, ਪਰੰਤੂ ਜੋ ਸਾਡੇ ਕੋਲ ਜਾਣਕਾਰੀ ਹੈ, ਹਸਪਤਾਲ ਵਿੱਚ ਭਰਤੀ ਹੋਣ ਦੇ ਬਾਵਜੂਦ ਵੀ ਉਹਦੀ ਇੱਛਾ ਤੋਂ ਬਿਨਾਂ ਉਹਨੂੰ ਕੁਛ ਦਿੱਤਾ ਨਹੀਂ ਜਾ ਸਕਦਾ ਤੇ ਉਸਨੇ ਕੁਛ ਵੀ ਦਵਾਈ ਦੇ ਰੂਪ ਵਿੱਚ ਲੈਣ ਤੋਂ ਵੀ ਮਨਾ ਕੀਤਾ ਹੋਇਆ। ਸੋਨਮ ਬਾਂਗਚੁੱਕ ਬੜਾ ਸਿੱਧਾ ਸਾਫ਼ ਤੇ ਸਪਸ਼ਟ ਕਹਿ ਚੁੱਕੇ ਹੈ ਕਿ ਜਿੰਨਾ ਚਿਰ ਸਾਡੀਆਂ ਡਿਮਾਂਡ ਸਰਕਾਰ ਨਹੀਂ ਮੰਨਦੀ, ਉਹਨਾਂ ਚਿਰ ਮੈਂ ਭੁੱਖ ਹੜਤਾਲ ਖਤਮ ਨਹੀਂ ਕਰਾਂਗਾ, ਮਰਨ ਵਰਤ ਨਹੀਂ ਤੋੜਾਂਗਾ। ਉਹਨਾਂ ਦੀਆਂ ਮੰਗਾਂ ਦੇ ਵਿੱਚੋਂ ਮੈਂ ਬੀਤੇ ਦਿਨਾਂ 'ਚ ਵੀ ਜ਼ਿਕਰ ਕਰ ਚੁੱਕਾ ਹੈ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਗਾਇਬ ਹੈ, ਬਾਕੀ ਸਾਰੀਆਂ ਮੰਗਾਂ ਨੇ। ਅੱਜ ਨਵੀਂ ਮੰਗ ਜਿਹੜੀ ਸੋਨਮ ਵਾਂਗਚੁੱਕ ਨੇ ਜੋੜੀ ਹੈ, ਉਹ ਕਹਿੰਦੇ ਮੈਂ ਮਰਨ ਵਰਤ ਜਿਹੜਾ ਭੁੱਖ ਹੜਤਾਲ ਹੈ ਖਤਮ ਕਰ ਦਾਂਗਾ, ਬਸ਼ਰਤੇ ਜਿਹੜੇ ਨੌਜਵਾਨ ਵਿਦਿਆਰਥੀਆਂ ਤੇ ਜਿਹੜੇ ਸੰਸਦ ਵੱਲ ਪਾਸੇ ਜਿੱਦਣ ਗਏ ਅੱਜ ਤੋਂ 2 ਦਿਨ ਪਹਿਲਾਂ ਪਰਚੇ ਦਰਜ ਹੋਏ, ਉਹ ਪਰਚੇ ਰੱਦ ਕਰੋ, ਵਿਦਿਆਰਥੀਆਂ ਤੇ ਜਿਹੜੇ ਕੇਸ ਪਾਏ ਆ ਉਹ ਵਾਪਸ ਲਓ। ਇਹ ਜਿਹੜੀ ਅਪੀਲ ਸੋਨਮ ਵਾਂਗਚੁੱਕ ਨੇ ਕੀਤੀ ਹੈ, ਜੋ ਜੰਤਰ ਮੰਤਰ ਵਿੱਚ ਚੱਲ ਰਿਹਾ, ਜੰਤਰ ਮੰਤਰ ਦੇ ਨੇੜੇ ਸੰਸਦ ਭਵਨ, ਸੰਸਦ ਭਵਨ ਦੇ ਜੋ ਅੰਦਰ ਤੇ ਜ਼ਿਆਦਾ ਸਾਰਾ ਜਿਹੜਾ ਬਾਹਰ ਚੱਲ ਰਿਹਾ। ਪ੍ਰਭ ਸੰਧੂ ਜੀ, ਭਾਰਤੀ ਜਨਤਾ ਪਾਰਟੀ ਕਹਿੰਦੀ ਆ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਕਿਉਂ, ਅਸਤੀਫੇ ਦੀ ਜ਼ਰੂਰਤ ਹੀ ਨਹੀਂ, ਕਹਿੰਦੇ ਕਿ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ, ਅਸਤੀਫੇ ਦੀ ਮੰਗ ਹੀ ਗਲਤ ਹੈ, ਜਿਹੜੇ ਅਸਤੀਫੇ ਦੀ ਮੰਗ ਕਰ ਰਹੇ ਭਾਰਤੀ ਜਨਤਾ ਪਾਰਟੀ ਦਾ ਕਹਿਣਾ। ਜਿਹੜੀ ਕਾਂਗਰਸ ਜਨਤਾ ਪਾਰਟੀ ਉਹ ਬੜਾ ਸਾਫ ਕਹਿ ਚੁੱਕੀ ਕਿ ਗੱਲ ਅਸੀਂ ਕਰਨ ਨੂੰ ਤਿਆਰ ਹਾਂ, ਪਰੰਤੂ ਅਸੀਂ ਹੁਣ ਤੁਹਾਡੇ ਦਫ਼ਤਰਾਂ ਜਾਂ ਘਰਾਂ 'ਚ ਨਹੀਂ ਆਉਣਾ, ਤੁਸੀਂ ਜੰਤਰ ਮੰਤਰ ਆਓ। ਭਾਰਤ ਦੀ ਸਰਕਾਰ ਨੇ ਅੱਜ 2 ਵਾਰ ਵੱਖ ਵੱਖ ਮੰਤਰੀਆਂ ਦੇ ਬਿਆਨ ਆ ਗਏ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਬੀਤੇ ਕੱਲ ਤੋਂ ਇਹਨਾਂ ਨੂੰ ਸੱਦਾ ਭੇਜ ਰਹੇ, ਇਹ ਆ ਨਹੀਂ ਰਹੇ। ਗੱਲਬਾਤ ਕਹਿੰਦੇ ਜਾਂ ਸਰਕਾਰੀ ਸਾਡੇ ਦਫ਼ਤਰ ਵਿੱਚ ਹੋਵੇਗੀ, ਜਾਂ ਸਾਡੀ ਰਿਹਾਇਸ਼ ਤੇ ਹੋਵੇਗੀ, ਅਸੀਂ ਕਿਤੇ ਨਹੀਂ ਜਾਣਾ, ਇਹ ਸਰਕਾਰ ਦੇ ਮੰਤਰੀਆਂ ਦਾ ਕਹਿਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵਾਂ ਕਿ ਇਹ ਗੱਲ ਦਾ ਬਿਆਨ ਦੇ ਚੁੱਕੇ ਨੇ ਕਿ ਅਸੀਂ ਸਖ਼ਤ ਕਾਰਵਾਈ ਕਰਾਂਗੇ, ਔਰ ਪ੍ਰਧਾਨ ਮੰਤਰੀ ਨੇ ਬੜੇ ਸਿੱਧੇ ਸ਼ਬਦਾਂ ਚ ਕਿਹਾ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ, ਜਿਹਨਾਂ ਦੇ ਚੱਲਦੇ ਪੇਪਰ ਲੀਕ ਹੋਇਆ। ਔਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਸਟ ਟਰੈਕ ਕੇਸ ਚੱਲੇਗਾ, ਫਾਸਟ ਟਰੈਕ ਅਦਾਲਤ ਵਿੱਚ ਕੇਸ ਚੱਲੇਗਾ। ਰਾਹੁਲ ਗਾਂਧੀ ਕਹਿੰਦੇ ਕਿ ਉਹ ਕੇਸ ਚੱਲੇਗਾ ਨਹੀਂ ਚੱਲੇਗਾ ਉਹ ਬਾਅਦ ਦੀ ਗੱਲ ਹੈ, ਪਹਿਲਾਂ ਜਿਹੜਾ ਵਿਦਿਆਰਥੀਆਂ ਤੇ ਤੁਸੀਂ ਲਾਠੀਚਾਰਜ ਕਰਵਾਇਆ, ਪ੍ਰਧਾਨ ਮੰਤਰੀ ਉਹਦੀ ਮਾਫੀ ਮੰਗਣ। ਦੋਵੇਂ ਸਦਨ ਦੇ ਜਿਹੜੇ ਸਦਨ ਹੁੰਦੇ ਨੇ, ਸੰਸਦ ਦੇ ਲੋਕ ਸਭਾ ਤੇ ਰਾਜ ਸਭਾ, ਉੱਥੇ ਜਾ ਕੇ ਗ੍ਰਹਿ ਮੰਤਰੀ ਉੱਤੇ ਬਿਆਨ ਜਾਰੀ ਕਰਨ। ਅੱਜ ਲੋਕ ਸਭਾ ਦੇ ਵਿੱਚ ਪ੍ਰਭ ਸੰਧੂ ਜੀ ਕਾਰਵਾਈ ਘੱਟ ਚੱਲੀ, ਬਾਹਰ ਵਾਹਵਾ ਹੰਗਾਮਾ ਹੋਇਆ, ਔਰ ਹੰਗਾਮਾ ਵੀ ਕਾਫੀ ਜਿਹੜਾ ਪਾਰਲੀਮੈਂਟ ਦਾ ਮੱਕਰ ਦੁਆਰ ਹੈ ਉਸ ਦੁਆਰ ਦੇ ਵਿੱਚ ਇੱਕ ਪਾਸੇ ਖੜ ਗਏ ਕਾਂਗਰਸੀ ਖੇਮੇ ਦੇ, ਜਾਂ ਅਸੀਂ ਕਹੀਏ ਕਿ ਜਿਹੜਾ ਵਿਰੋਧੀ ਧਿਰਾਂ ਵਾਲੇ ਨੇ, ਦੂਜੇ ਪਾਸੇ ਭਾਜਪਾ ਵਾਲੇ ਖੜ ਗਏ ਤੇ ਨਾਅਰੇਬਾਜ਼ੀ ਇੱਕ ਦੂਜੇ ਦੇ ਖਿਲਾਫ, ਇੱਕ ਕਹਿੰਦੇ ਅਸਤੀਫਾ ਦਿਓ ਧਰਮਿੰਦਰ ਪ੍ਰਧਾਨ ਤੇ ਦੂਜੇ ਕਹਿੰਦੇ ਸੀ ਬੰਦੇ ਮਾਤਰਮ, ਔਰ ਹਾਲਾਤ ਏਦਾਂ ਦੇ ਬਣ ਗਏ ਕਿ ਵਿੱਚ ਉੱਥੇ ਸੁਰੱਖਿਆ ਦਸਤਾਂ ਨੂੰ ਆਉਣਾ ਪਿਆ, ਵਿੱਚ ਸੁਰੱਖਿਆ ਜਿਹੜੇ ਜਵਾਨ ਹੁੰਦੇ ਨੇ ਉੱਥੇ ਮੌਕੇ ਤੇ ਤੈਨਾਤ, ਉਹਨਾਂ ਨੇ ਆ ਕੇ ਇੱਧਰ ਉੱਧਰ ਕੀਤਾ, ਉੱਥੇ ਆਹਮੋ ਸਾਹਮਣੇ ਹੋ ਗਈਆਂ ਵਿਰੋਧੀ ਧਿਰਾਂ ਤੇ ਸੱਤਾਧਾਰੀ ਲੋਕ ਸਭਾ ਦੇ ਬਾਹਰ। ਅੰਦਰ ਤੇ ਕਾਰਵਾਈ ਚੱਲ ਹੀ ਨਹੀਂ ਰਹੀ, ਚੱਲਦੀ ਘੱਟ ਹੈ ਤੇ ਮੁਲਤਵੀ ਵੱਧ ਰਹਿੰਦੀ ਹੈ। ਉਹ ਤੋਂ ਅੱਗੇ ਸੋਨਮ ਵਾਂਗਚੁੱਕ ਤਾਂ ਮੈਂ ਦੱਸ ਚੁੱਕਾ ਕਿ ਸੋਨਮ ਵਾਂਗਚੁੱਕ ਕਹਿੰਦੇ ਕਿ ਪਹਿਲਾਂ ਸਾਡੀਆਂ ਸ਼ਰਤਾਂ ਤੇ ਬਾਕੀ ਗੱਲਬਾਤ ਵਿੱਚ, ਔਰ ਇਹਦੇ ਦੌਰਾਨ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਹੁਣ ਕਿ ਅੰਦੋਲਨਕਾਰੀਆਂ ਨੂੰ ਉਂਗਲ ਉੱਠ ਕੀ ਕਿ ਭਾਈ ਇਹ ਤੇ ਵਿਦੇਸ਼ੀ ਤਾਕਤਾਂ ਦੀ ਫੰਡ ਤੇ ਅੰਦੋਲਨ ਚੱਲ ਰਿਹਾ। ਪ੍ਰਭ ਸੰਧੂ ਜੀ, ਗੱਲ ਇਹ ਹੈ ਜਿੱਦਣ ਇਹ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਮੈਂ ਬੜੇ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਆਖੀ ਸੀ ਕਿ ਨਾ ਅਸੀਂ ਅਜੇ ਅੰਦੋਲਨ ਦੇ ਹੱਕ ਵਿੱਚ ਆ, ਨਾ ਅਸੀਂ ਵਿਰੋਧ ਚ ਆ, ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ, ਫਿਰ ਵੇਖਾਂਗੇ ਕਿੱਧਰ ਨੂੰ ਜਾਣਾ ਹੈ, ਕਿਉਂਕਿ ਇਸ ਥਾਵਾਂ ਤੇ ਪਹਿਲਾਂ ਵੀ ਅੰਦੋਲਨ ਹੋਏ ਹੈ। ਭਾਰਤ ਵਿੱਚ ਇਹੋ ਜਿਹੇ ਅੰਦੋਲਨ ਪਹਿਲਾਂ ਵੀ ਹੋਏ ਆ, ਜਿਹਨਾਂ ਅੰਦੋਲਨਾਂ ਨੇ ਕੁਛ ਨੇ ਚੰਦ ਨਵੇਂ ਚਾੜੇ ਆ ਤੇ ਕੁਛ ਚੰਗੇ ਵੀ ਰਹੇ ਆ। ਹੁਣ ਕਿਸਾਨੀ ਅੰਦੋਲਨ ਨਾਲ ਤੇ ਇਹਦੀ ਮੈਂ ਤੁਲਨਾ ਕਦੇ ਨਹੀਂ ਕਰ ਸਕਦਾ
0: ਜੀ,
1: ਉਹ ਤੇ ਇੱਕ ਤਜਰਬੇਕਾਰ ਲੋਕਾਂ ਦਾ ਇੱਕ ਲੰਬੇ ਸਮੇਂ ਤੋਂ ਜਿਹੜੇ ਸੰਗਠਨ ਬਣੇ ਹੋਏ ਸੀ, ਵਿਚਾਰਧਾਰਾ ਅਲੱਗ ਅਲੱਗ ਹੋ ਸਕਦੀ, ਉਹਨਾਂ ਦੀ ਇੱਕ ਤਜਰਬੇਕਾਰ ਟੀਮ ਨੇ ਇੱਕ ਅੰਦੋਲਨ ਖੜਾ ਕੀਤਾ, ਖੜ ਕੇ ਉਹ ਲੜਿਆ ਤੇ ਫਿਰ ਜਾ ਕੇ ਕਿਤੇ ਇੱਕ ਹੱਦ ਤੱਕ ਜਿੱਤਿਆ। ਇਹ ਰਾਤੋ ਰਾਤ ਜਦੋਂ ਇੱਕ ਕਾਂਗਰਸ ਜਨਤਾ ਪਾਰਟੀ ਦਾ ਜਨਮ ਹੋ ਜਾਂਦਾ, ਸੋਸ਼ਲ ਮੀਡੀਆ ਤੇ ਬੱਲੇ ਬੱਲੇ ਹੋ ਜਾਂਦੀ ਹੈ, ਫਿਰ ਉਹ ਜੰਤਰ ਮੰਤਰ ਵਿੱਚ ਉੱਤੇ ਰੋਕ ਹੀ ਕੋਈ ਨੀ, ਸੰਸਦ ਵਾਲੇ ਪਾਸੇ ਨੂੰ ਕੋਈ ਰੋਕਦਾ ਹੀ ਨਹੀਂ ਕਿ ਆ ਜਾ ਭਾਈ ਜੇ ਆਉਣਾ ਹੈ, ਉਹ ਸਾਰਾ ਕੁਛ ਕਿਤੇ ਨਾ ਕਿਤੇ ਅਜੇ ਵੀ ਪ੍ਰਭ ਸੰਧੂ ਜੀ ਆਪਣੇ ਆਪ ਚ ਸ਼ੱਕੀਦਾਰੇ ਚ। ਹਾਲਾਂਕਿ ਭਾਜਪਾ ਕਹਿੰਦੀ ਆ ਕਿ ਇਹ ਅੰਦੋਲਨ ਵਿਦਿਆਰਥੀਆਂ ਦਾ ਅੰਦੋਲਨ ਘੱਟ ਹੈ, ਇਹਦੇ ਵਿੱਚ ਉਪਧਰਵੀ ਕਹਿੰਦੇ, ਉਹ ਉਪਧਰਵੀ ਮਾੜੇ ਅੰਸਰ ਕਹਿੰਦੇ ਜ਼ਿਆਦਾ ਆ, ਹੁਣ ਤੇ ਉਸ ਦਾ ਕਹਿਣ ਲੱਗ ਪਿਆ ਦੇਸ਼ ਵਿਰੋਧੀ ਅੰਦੋਲਨ ਹੈ, ਇਹਦੇ ਵਿੱਚ ਦੇਸ਼ ਵਿਰੋਧੀ ਤਾਕਤਾਂ ਨੇ, ਇੱਥੇ ਵਿਦੇਸ਼ੀ ਫੰਡਿੰਗ ਹੋ ਸਕਦੀ ਹੈ, ਇੱਥੇ ਵਿਰੋਧੀ ਅਕਸਾ ਰਹੇ ਹੈ। ਹੁਣ ਵਿਰੋਧੀ ਆਪਣੀ ਥਾਂ ਤੇ ਫਸੇ ਹੈ, ਜੇ ਵਿਦਿਆਰਥੀਆਂ ਦਾ ਸਾਥ ਨਹੀਂ ਦਿੰਦੇ ਤੇ ਫਿਰ ਵਿਰੋਧੀ ਵਿਰੋਧੀ ਨਹੀਂ ਰਹਿੰਦੇ, ਤੇ ਜਿੱਥੇ ਹੁਣ ਦੇ ਰਹੇ ਆ ਉੱਥੇ ਭਾਜਪਾ ਤੇ ਵਿਰੋਧੀ ਆਪਸ ਵਿੱਚ ਆਹਮੋ ਸਾਹਮਣੇ ਹੋ ਗਏ। ਅੱਜ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਹੋਈ ਆ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ NIA ਜਾਂਚ ਕਰੇ ਜਿਹੜਾ ਸੰਸਦ ਵਾਲੇ ਪਾਸੇ ਨੂੰ ਮਾਰਚ ਹੋਇਆ। NIA ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਾਂਚ ਕਰੇ ਕਿਉਂਕਿ ਕਹਿੰਦੇ ਸਾਨੂੰ ਸ਼ੱਕ ਹੈ ਕਿ ਇਹਦੇ ਵਿੱਚ ਤੇ ਵਿਦੇਸ਼ੀ ਤਾਕਤਾਂ ਨੇ, ਇਹਦੇ ਵਿੱਚ ਤੇ ਵਿਦੇਸ਼ੀ ਫੰਡ ਲੱਗਾ ਹੋਇਆ ਹੈ। ਹਾਲਾਂਕਿ ਬੜਾ ਹੈਰਾਨੀਜਨਕ ਹੈ ਸਾਰਾ ਕੁਛ ਇਸ ਢੰਗ ਦੇ ਨਾਲ ਜਿਹੜਾ ਪ੍ਰਭ ਸੰਧੂ ਜੀ ਵਿਧੀਵਤ ਚੱਲ ਰਿਹਾ। ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਚ ਨਹੀਂ ਪੈਰ ਧਰਨ ਦਿੱਤਾ ਜਾਂਦਾ, ਦਿੱਲੀ ਤੇ ਬੜੀ ਦੂਰ ਹੈ। ਹੁਣ ਜੰਤਰ ਮੰਤਰ ਚ ਏਡੀ ਵੱਡੀ ਗਿਣਤੀ ਚ ਇਕੱਠੇ ਹੋ ਜਾਣਾ, ਉੱਥੇ ਸਾਰਾ ਕੁਛ ਕਰਨ ਦੇਣਾ, ਉਹਨਾਂ ਨੇ ਸੰਸਦ ਵਾਲੇ ਪਾਸੇ ਨੂੰ ਮਾਰਚ ਦਾ ਐਲਾਨ ਕੀਤਾ ਹੋਵੇ ਤੇ ਅਸੀਂ ਕਹੀਏ ਜੀ ਕਿ ਇੱਥੇ ਸਰਕਾਰਾਂ ਜਿਹੜੀਆਂ ਚੁੱਪ ਕਰਕੇ ਬੈਠੀਆਂ ਨੇ। ਸੋ ਇਸ ਕਰਕੇ ਬਹੁਤ ਕੁਛ ਅਜੇ ਵੀ ਇਹ ਚ ਸ਼ੱਕੀ ਹੈ। ਹਾਲਾਂਕਿ ਅੱਜ ਅੰਨਾ ਹਜ਼ਾਰੇ ਨੇ ਵੀ ਇਸ ਅੰਦੋਲਨ ਨੂੰ ਸਮਰਥਨ ਦੀ ਗੱਲ ਆਖੀ ਹੈ। ਅੰਨਾ ਹਜ਼ਾਰੇ ਨੇ ਕਨਾਟ ਪੈਲਸ, ਦਿੱਲੀ ਦਾ ਇੱਕ ਵਪਾਰਕ ਥਾਂ ਆ, ਵਪਾਰਕ ਅਦਾਰਾ, ਬਹੁਤ ਲੋਕ ਉੱਥੇ ਜਾਂਦੇ ਕਨਾਟ ਪੈਲਸ
0: ਜੀ।
1: ਹੁਣ ਉੱਥੋਂ ਦੀ ਦਿੱਲੀ ਦੀ ਐਸੋਸੀਏਸ਼ਨ ਨੇ ਅੱਜ ਇੱਕ ਏਦਾਂ ਦਾ ਬਿਆਨ ਦਿੱਤਾ ਜਿਹੜਾ ਆਪਣੇ ਆਪ ਚ ਵਿਵਾਦਿਤ ਹੈ। ਜਿਹੜੀ ਟ੍ਰੇਡ ਮਾਰਕੀਟ ਦੀ ਐਸੋਸੀਏਸ਼ਨ ਹੈ ਉਹ ਕਹਿੰਦੇ ਜੀ ਸ਼ਾਮ ਨੂੰ 6:30 ਅਸੀਂ ਹੋਟਲ ਵੀ ਬੰਦ ਕਰਦੇ ਨੇ, ਅਸੀਂ ਰੈਸਟੋਰੈਂਟ ਵੀ ਬੰਦ ਕਰਦੇ ਨੇ, ਅਸੀਂ ਦੁਕਾਨਾਂ ਵੀ, ਕਿਉਂਕਿ ਵਿਦਿਆਰਥੀ ਕਹਿੰਦੇ ਬਹੁਤ ਆਏ ਆ ਤੇ ਵਿਦਿਆਰਥੀਆਂ ਚ ਕਹਿੰਦੇ ਮਾੜੇ ਆਂਸਰ ਬੜੇ ਆ ਤੇ ਜੇ ਮਾੜੇ ਆਂਸਰ ਇੱਥੇ ਆ ਗਏ ਕਹਿੰਦੇ ਇੱਥੇ ਦਾ ਮਾਹੌਲ ਖਰਾਬ ਹੋ ਸਕਦਾ। ਬਾਕੀ ਹੁਣ ਵਿਦਿਆਰਥੀਆਂ ਦੇ ਵਿੱਚ ਅੱਜ ਦੀ ਗੱਲ ਜਿਹੜੀ ਅੱਜ ਨਵਾਂ ਚੀਜ਼ ਜੁੜ ਗਈ ਹੈ, ਵਿਦਿਆਰਥੀਆਂ ਦੇ ਵਿੱਚ ਉਪਤਰਵੀ, ਵਿਦਿਆਰਥੀਆਂ ਦੇ ਵਿੱਚ ਦੇਸ਼ ਵਿਰੋਧੀ, ਵਿਦਿਆਰਥੀਆਂ ਦੇ ਵਿੱਚ ਮਾੜੇ ਆਂਸਰ, ਭਾਵ ਕਿ ਇੱਕ ਉਹ ਅੰਦੋਲਨ ਜਿਹੜਾ ਪਹਿਲਾਂ ਦਿੱਲੀ ਦੀ ਪੁਲਿਸ ਨੇ ਨਾ ਰੋਕਿਆ, ਨਾ ਰੋਕਣ ਦਾ ਯਤਨ ਕੀਤਾ, ਜਦੋਂ ਅੰਦੋਲਨ ਖੜ ਗਿਆ, ਜਦੋਂ ਅੰਦੋਲਨ ਬਣ ਗਿਆ ਤੇ ਉਸ ਵੇਲੇ ਇਹਨਾਂ ਨੂੰ ਉਪਤਰਵੀ ਲੱਗਣ ਲੱਗ ਪਏ। ਆਪਣੇ ਆਪ ਚ ਇੱਕ ਭਾਰਤੀ ਸਿਆਸਤ ਦੇ ਵਿੱਚ ਇੱਕ ਨਵੀਂ ਜਿਹੀ ਘਟਨਾਕ੍ਰਮ ਜਾਪਦੀ ਹੈ। ਬਾਕੀ ਵੇਖਦੇ ਹਾਂ ਕਿਹੜਾ ਕਿਹੜਾ ਮੋੜ ਆਉਂਦਾ, ਕਿੱਧਰ ਕਿੱਧਰ ਨੂੰ ਗੱਲ ਜਾਂਦੀ ਹੈ। ਇਸ ਵੇਲੇ ਲੋਕ ਸਭਾ ਤੇ ਰਾਜ ਸਭਾ ਦਾ ਜਿਹਨੂੰ ਆਪਾਂ ਮਾਨਸੂਨ ਸੈਸ਼ਨ ਆਖਦੇ ਉਹ ਚੱਲ ਰਿਹਾ ਤੇ ਮਾਨਸੂਨ ਸੈਸ਼ਨ ਦੇ ਅੰਦਰ ਕਾਰਵਾਈ ਘੱਟ ਹੈ ਤੇ ਬਾਹਰ ਹੰਗਾਮਾ ਜ਼ਿਆਦਾ ਆ। ਸੱਤਾਧਾਰੀ ਤੇ ਵਿਰੋਧੀ ਆਹਮੋ ਸਾਹਮਣੇ ਹੈ। ਮੁੱਖ ਮੰਗ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਹੈ ਤੇ ਭਾਰਤ ਦਾ ਗ੍ਰਹਿ ਮੰਤਰੀ, ਭਾਰਤ ਦਾ ਪ੍ਰਧਾਨ ਮੰਤਰੀ ਜੋ ਵਿਦਿਆਰਥੀਆਂ ਤੇ ਲਾਠੀਚਾਰਜ ਹੋਇਆ ਉਹਦੀ ਮਾਫ਼ੀ ਮੰਗੇ। ਤੇ ਦੂਜੇ ਪਾਸੇ ਭਾਈ ਜੰਤਰ ਮੰਤਰ ਤੋਂ ਇੱਕ ਤਾਜ਼ਾ ਖ਼ਬਰ ਵੀ ਆਈ ਹੈ ਕਿ ਪੰਜਾਬ ਦੇ ਸਿੰਘ ਜਿਹਨਾਂ ਨੂੰ ਅਸੀਂ ਨਿਹੰਗ ਸਿੰਘ ਆਖਦੇ ਹਾਂ ਉਹ ਵੀ ਉੱਥੇ ਪਹੁੰਚਿਆ ਹੈ। ਪਰੰਤੂ ਨਾਲ ਹੀ ਖ਼ਬਰ ਪ੍ਰਭ ਸੰਧੂ ਜੀ ਵੀ ਹੈ ਕਿ ਕਾਰਨ ਨਹੀਂ ਅਜੇ ਮੇਰੇ ਕੋਲ ਪਹੁੰਚਿਆ, ਪਰੰਤੂ ਪਤਾ ਇਹ ਲੱਗਾ ਕਿ ਉਹ ਨਿਹੰਗ ਸਿੰਘ ਹੈ ਤੇ ਦੂਜੇ ਪਾਸੇ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ ਸਮਰਥਕ ਹੈ ਉਹਨਾਂ ਵਿਚਾਲੇ ਆਪਸ ਵਿੱਚ ਇੱਕ ਝੜਪ ਹੋ ਗਈ ਹੈ। ਇਹ ਵੀ ਮਾਹੌਲ ਜਿਹੜਾ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਹੈ, ਕਿਉਂਕਿ ਲੰਘੇ 24 ਘੰਟੇ ਤੋਂ 2-3 ਵਾਰ ਉੱਥੇ ਮਾਹੌਲ ਤਣਾਅਪੂਰਨ ਹੋ ਚੁੱਕਾ ਹੈ। ਵਿਦਿਆਰਥੀ ਕਹਿੰਦੇ ਕਿ ਪੁਲਿਸ ਸਾਡੇ ਨਾਲ ਧੱਕੇਸ਼ਾਹੀ ਕਰਦੀ ਹੈ, ਪੁਲਿਸ ਕਹਿੰਦੀ ਵਿਦਿਆਰਥੀ ਸਾਡੇ ਪੱਥਰ ਸਿੱਟਦੇ ਹੈ। 3 ਵਾਰ ਲੰਘੇ 24 ਘੰਟੇ ਚ ਉੱਥੇ ਜਿਹੜਾ ਪੁਲਿਸ ਨੇ ਬਲ ਦਾ ਪ੍ਰਯੋਗ ਕੀਤਾ, ਵਿਦਿਆਰਥੀ ਤੇ ਪੁਲਿਸ ਆਹਮੋ ਸਾਹਮਣੇ ਹੋਈ ਹੈ। ਭਾਵ ਕਿ ਜੰਤਰ ਮੰਤਰ ਚ ਮਾਹੌਲ ਲਗਾਤਾਰ ਤਣਾਅਪੂਰਨ ਬਣਿਆ ਹੈ।
0: ਜੀ ਬਿਲਕੁਲ ਜੀ, ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਔਰ ਤੁਹਾਡੇ ਨਾਲ ਇੱਕ ਸ਼ੋਕ ਸਮਾਚਾਰ ਸਾਂਝਾ ਕਰ ਰਹੇ ਹਾਂ ਜੀ। ਕੱਲਿਆ ਵੇ ਨਾਨਕਾ ਸੱਦੇ ਉੱਠ ਜਾਏ ਦੇ ਮਹਾਂਵਾਕਾਂ ਅਨੁਸਾਰ ਗੁਰਬਚਨ ਸਿੰਘ ਕਾਂਬੋ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ July 20, 2026 ਨੂੰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ। ਸੋ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਆ। ਔਰ ਨਾਲ ਦੀ ਨਾਲ July 24 ਦੇ ਫਿਊਨਰਲ ਦੀਆਂ ਜਿਹੜੀਆਂ ਰਸਮਾਂ ਹੋਣਗੀਆਂ ਜੀ 11 ਤੋਂ ਲੈ ਕੇ 1 ਤੱਕ Suite No. A ਅਤੇ B ਬਰੈਂਪਟਨ ਕ੍ਰੈਮਟੋਰੀਅਮ ਦੇ ਵਿੱਚ ਇਹਨਾਂ ਸੇਵਾਵਾਂ ਨੂੰ ਕੀਤਾ ਜਾਏਗਾ। ਸੋ 30 ਬ੍ਰਹਮਵਿਨ ਕੋਰਟ ਬਰੈਂਪਟਨ ਬਰੈਂਪਟਨ ਕ੍ਰੈਮਟੋਰੀਅਮ Suite A & B ਦੇ ਵਿੱਚ ਫਿਊਨਰਲ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਤੁਸੀਂ 24 July ਨੂੰ 11 ਤੋਂ ਲੈ ਕੇ 1 ਤੱਕ ਗੁਰਬਚਨ ਸਿੰਘ ਕੈਂਬੋ ਦੇ ਫਿਊਨਰਲ ਹੋਣਾ 'ਤੇ ਤੁਸੀਂ ਪਹੁੰਚ ਸਕਦੇ ਹੋ, ਜਿੰਨੇ ਪਰਿਵਾਰਕ ਅਤੇ ਸੱਜਣ ਮਿੱਤਰ ਉਹਨਾਂ ਦੇ ਸੁਣ ਰਹੇ ਨੇ। ਸੋ ਅੰਤਿਮ ਅਰਦਾਸ Friday July 24 ਨੂੰ 2 ਤੋਂ ਲੈ ਕੇ 3 ਤੱਕ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਦੇ ਵਿੱਚ ਹੋਏਗੀ, 99 Glendon Road ਬਰੈਂਪਟਨ ਗਲਿਡਨ ਗੁਰੂ ਘਰ ਦੇ ਵਿੱਚ ਅਰਦਾਸ ਹੋਏਗੀ 2-3 ਤੱਕ ਸ਼ਾਮੀ 24 ਜੁਲਾਈ ਨੂੰ। ਸੋ ਸਭ ਨੂੰ ਪਹੁੰਚਣ ਦੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਸੋ 905-673-3337। ਸੋ ਅਗਲਾ ਮੈਸੇਜ ਤੁਹਾਨੂੰ ਪਿੰਡ ਵਿਰਕ ਜ਼ਿਲ੍ਹਾ ਜਲੰਧਰ ਦੀ ਸਾਧ ਸੰਗਤ ਵੱਲੋਂ ਦਿੱਤਾ ਜਾ ਰਿਹਾ ਜੀ। ਪਿੰਡ ਵਿਰਕ ਵਾਲਿਆਂ ਵੱਲੋਂ 108 ਸੰਤ ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਆ। 26, 27 ਅਤੇ 28 ਜੁਲਾਈ ਨੂੰ ਰੈਕਸਡੇਲ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਹਾਲ ਨੰਬਰ 3 ਦੇ ਵਿੱਚ ਕਰਵਾਏ ਜਾ ਰਹੇ ਨੇ। ਸਮੂਹ ਵਿਰਕ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤ ਨੂੰ ਸਨਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੀ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੰਗਤਾਂ ਦੇ ਦਾਸ ਸਮੂਹ ਵਿਰਕ ਨਿਵਾਸੀ ਸੰਗਤ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ। ਔਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਗੁਰਪ੍ਰੀਤ ਵਿਰਕ 416-705-1111 ਔਰ ਜਾਂ ਤੁਸੀਂ ਸੁਖਦੇਵ ਵਿਰਕ 905-782-0369 ਦਵਿੰਦਰ ਵਿਰਕ 416-829-2343 ਅਤੇ ਬਲਜੀਤ ਵਿਰਕ ਹੋਣ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 416-779-8084 4167798084 ਬਲਜੀਤ ਵਿਰਕ ਸਿੱਖ ਸਪਿਰਚੁਅਲ ਸੈਂਟਰ 9 ਕੈਰੀਅਰ ਰੋਡ ਰੈਕਸਡੇਲ ਗੁਰੂ ਘਰ ਦੇ ਵਿੱਚ ਤੁਸੀਂ ਇਸ ਪਿੰਡ ਵਿਰਕ ਜ਼ਿਲ੍ਹਾ ਜਲੰਧਰ ਦੀ ਸਾਧ ਸੰਗਤ ਵੱਲੋਂ ਇਹ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਨੇ। ਸੋ 26, 27, 28 ਜੁਲਾਈ ਨੂੰ ਪਿੰਡ ਵਿਰਕ ਦੀ ਸਾਧ ਸੰਗਤ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ। ਸੋ ਜ਼ਰੂਰ ਪਹੁੰਚਣਾ ਜੀ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਨੂੰ ਕੁਛ ਵਰਕਰ ਚਾਹੀਦੇ ਆ ਜੀ। ਅਸੀਂ ਹਮੇਸ਼ਾ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਤੁਹਾਨੂੰ ਦੇਈਦਾ ਆ। ਤੁਸੀਂ ਇੱਕ ਮੈਸੇਜ ਤੁਹਾਨੂੰ ਦਿੰਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਜੋਬ ਦਾ ਇੱਕ ਮੈਸੇਜ ਦਿੰਦੇ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਨਾਨਕ ਰੈਨੋਵੇਸ਼ਨ ਨੂੰ ਕੁਛ ਵਰਕਰ ਚਾਹੀਦੇ ਆ, ਤੁਸੀਂ ਕਾਲ ਕਰ ਲਿਓ ਜੀ। ਕਿਉਂਕਿ ਵਧੀਆ ਪੇ ਜੇ ਤੁਹਾਡਾ ਕੰਸਟਰਕਸ਼ਨ ਦੇ ਵਿੱਚ, ਰੈਨੋਵੇਸ਼ਨ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਆ, ਤਾਂ ਤੁਹਾਨੂੰ ਵਧੀਆ ਪੇ ਦਿੱਤੀ ਜਾਊਗੀ ਔਨ ਟਾਈਮ। ਤੁਸੀਂ 416-902-9993 ਨਾਨਕ ਰੈਨੋਵੇਸ਼ਨ ਦੇ ਨਾਲ ਕੰਮ ਕਰਨ ਦੇ ਲਈ ਰੈਨੋਵੇਸ਼ਨ, ਜਾਂ ਜੇ ਤੁਹਾਨੂੰ ਐਕਸਪੀਰੀਅੰਸ ਆ ਜਾਂ ਤੁਸੀਂ ਨੋਨ ਐਕਸਪੀਰੀਅੰਸ ਹੋ, ਤਾਂ ਤੁਸੀਂ 416-902-9993 'ਤੇ ਕਾਲ ਕੀਤੀ ਜਾ ਸਕਦੀ ਆ। ਜੋਬ ਦੀ ਭਾਲ ਦੇ ਵਿੱਚ ਹੋ, ਤੁਹਾਨੂੰ ਕੰਮ ਨਹੀਂ ਮਿਲ ਰਿਹਾ ਜਾਂ ਕੰਮ ਲੱਭ ਰਹੇ ਸੀ, ਤਾਂ 416-902-9993 416-902-9293 ਨਾਨਕ ਰੈਨੋਵੇਸ਼ਨ ਨਾਲ ਤੁਸੀਂ ਗੱਲਬਾਤ ਕੀਤੀ ਜਾ ਸਕਦੀ ਆ। ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਰਮੇਸ਼ ਜੀ, ਹਾਈਕਮਾਨ ਨੇ ਪੰਜਾਬ ਦੇ ਕਾਂਗਰਸੀ ਲੀਡਰਾਂ ਦੀਆਂ ਜੱਫੀਆਂ ਪਵਾਤੀਆਂ, ਹੁਣ ਇਹ ਸਾਰੀ ਕੀ ਖਬਰ ਆ ਜੀ?
1: ਪ੍ਰਭ ਸੰਧੂ ਜੀ, ਪੰਜਾਬ ਕਾਂਗਰਸ ਦੇ ਵਿੱਚ ਬੀਤੇ ਦਿਨਾਂ ਚ ਧੜੇਬੰਦੀ ਜੱਗ ਜਾਹਰ ਹੋ ਗਈ ਸੀਗੀ। ਹਾਲਾਂਕਿ ਭੁਪੇਸ਼ ਬਘੇਲ ਜਿਹੜੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਲਾਏ, ਉਹ ਵੀ ਆਏ, ਉਹਨਾਂ ਨੇ ਮੀਟਿੰਗਾਂ ਦਾ ਦੌਰ ਚਲਾਇਆ, ਸਾਰਿਆਂ ਨਾਲ ਬੈਠਕਾਂ ਕੀਤੀਆਂ, ਹੱਕ ਵਾਲਿਆਂ ਚ ਵੀ ਨਾਲ ਜ਼ਿਆਦਾ ਕੀਤੀਆਂ, ਜਿਹੜੇ ਵਿਰੋਧੀ ਰੁੱਸੇ ਪਏ ਸੀ, ਬਗਾਵਤੀ ਸੁਰਾਂ ਸਨ, ਉਹਨਾਂ ਨਾਲ ਵੀ ਕੀਤੀਆਂ। ਪਰੰਤੂ ਸੁਰਾਂ ਉਹੋ ਜਿਹੀਆਂ ਰਹੀਆਂ, ਬਗਾਵਤੀਆਂ ਦੀਆਂ, ਵਿਰੋਧੀਆਂ ਦੀਆਂ, ਜਿਹੜੇ ਨਾਰਾਜ਼ ਸੀ ਹਾਈ ਕਮਾਂਡ ਦੇ ਉਹ ਫੈਸਲੇ ਨਾਲ, ਜਿਹਦੇ ਵਿੱਚ ਰਾਜਾ ਵੜਿੰਗ ਨੂੰ ਵੀ ਪ੍ਰਧਾਨਗੀ ਰੱਖੀ ਤੇ ਹੋਰ ਕਿਸੇ ਨੂੰ ਐਵੇਂ ਇੱਧਰ ਉੱਧਰ ਦੇ ਅਹੁਦੇ ਦੇ ਕੇ ਇੱਥੇ ਭੇਜ ਦਿੱਤਾ ਸੀ। ਉਹ ਤੋਂ ਬਾਅਦ ਫਿਰ ਦਿੱਲੀ ਦੇ ਵਿੱਚ ਸਿਲਸਿਲਾ ਸ਼ੁਰੂ ਹੋਇਆ ਮੀਟਿੰਗਾਂ ਦਾ, ਤੇ ਮੀਟਿੰਗ ਅਸਲ ਵਿੱਚ ਭਾਰਤੀ ਸਮੇਂ ਦੇ ਬੀਤੇ ਕੱਲ ਸ਼ਾਮ ਦੀ ਕਹਿ ਸਕਦੇ ਹਾਂ ਰਾਤ ਦੀ, ਜਿਹੜੀ ਇੰਦਰਾ ਭਵਨ ਵਿਖੇ ਹੋਈ। ਹੁਣ ਪ੍ਰਭ ਸੰਧੂ ਦੀ ਅਧਿਕਾਰਤ ਤੌਰ ਤੇ ਤੇ ਖੈਰ ਅਜੇ ਤੱਕ ਨਾ ਹਾਈ ਕਮਾਂਡ ਨੇ ਕੋਈ ਬਿਆਨ ਜਾਰੀ ਕੀਤਾ, ਨਾ ਜਿਹੜੇ ਰੁੱਸੇ ਹੋਏ ਖੇਮੇ ਦੇ ਲੋਕ ਸੀ ਉਹਨਾਂ ਨੇ ਕੀਤਾ, ਤੇ ਨਾ ਰਾਜਾ ਭੜਿੰਗ ਦੇ ਖੇਮੇ ਨੇ ਕੋਈ ਜਾਰੀ ਕੀਤਾ। ਪਰੰਤੂ ਖਬਰਾਂ ਇਹ ਆ ਕਿ ਮੀਟਿੰਗ ਹੋਈ ਹੈ, ਮੀਟਿੰਗ ਦੋਵੇਂ ਧੜੇ ਬੈਠੇ ਸੀ, ਦੋਵਾਂ ਧੜਿਆਂ ਨੇ ਇਹ ਗੱਲ ਆਖੀ ਹੈ ਕਿ ਭਾਈ ਜੋ ਫੈਸਲਾ ਹਾਈ ਕਮਾਂਡ ਲਏਗੀ ਆ ਸਾਨੂੰ ਮਨਜ਼ੂਰ ਹੈ। ਤੇ ਉੱਥੇ ਹਾਈ ਕਮਾਂਡ ਤੋਂ ਰਾਹੁਲ ਗਾਂਧੀ ਕਹਿੰਦੇ ਫੈਸਲਾ ਤਾਂ ਫਿਰ ਲਿਆ ਆ, ਤੇ ਨਵੀਂ ਚੀਜ਼ ਕੀ ਹੈ? ਉੱਥੇ ਇਹ ਜ਼ਰੂਰ ਪਤਾ ਲੱਗਾ ਕਿ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਗੱਲ ਜ਼ਰੂਰ ਆਖੀ ਹੈ ਕਿ ਭਾਈ ਉਹਦੀ ਤਰਜਮਾਨੀ ਕਰੋ, ਤੇ ਰਾਹੁਲ ਗਾਂਧੀ ਕਹਿੰਦਾ ਅਸੀਂ ਤਰਜਮਾਨੀ ਕਰਕੇ ਸਾਰਾ ਕੁਛ ਦਿੱਤਾ ਹੋਇਆ, ਇਹ ਚ ਨਵੀਂ ਚੀਜ਼ ਕਿਹੜੀ ਆ ਗਈ ਹੈ? ਉੱਚੀ ਕੋਈ ਨਹੀਂ ਬੋਲ ਸਕਿਆ। ਆ ਬੀਤੇ ਦਿਨਾਂ ਚ ਕੁਛ ਤਸਵੀਰਾਂ ਵੀ ਇਹੋ ਜਿਹੀਆਂ ਨਸ਼ਰ ਹੋਈਆਂ ਸੀ ਕਿ ਜਿੱਥੇ ਚਰਨਜੀਤ ਸਿੰਘ ਚੰਨੀ ਰਾਹੁਲ ਗਾਂਧੀ ਦੇ ਦੁਆਲੇ ਫੇਰੀਆਂ ਕੱਢੀ ਜਾਂਦਾ ਸੀ। ਬੀਤੇ ਸਮੇਂ ਚ ਇਹੋ ਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਰਾਜਾ ਬ੍ਰਿੰਗ, ਸੁਖਜਿੰਦਰ ਰੰਧਾਵੇ ਵਰਗੇ, ਪ੍ਰਤਾਪ ਸਿੰਘ ਬਾਜਵੇ ਵਰਗੇ, ਦੇਖੋ ਕਿੱਡੇ ਵੱਡੇ ਕੱਦ ਦੇ ਲੀਡਰ ਆ, ਰਾਹੁਲ ਗਾਂਧੀ ਦੀ ਕੋਠੀ ਗਏ ਤੇ ਮੋਬਾਇਲ ਫੋਨ ਬਾਹਰ ਉੱਥੇ ਸਿਕਿਉਰਿਟੀ ਵਾਲਿਆਂ ਨੇ ਰੱਖ ਲਿਆ ਕਿ ਤੁਸੀਂ ਮੋਬਾਇਲ ਫੋਨ ਵੀ ਨਹੀਂ ਅੰਦਰ ਖੜ ਸਕਦੇ। ਇਹੋ ਜਿਹੀਆਂ ਤਸਵੀਰਾਂ ਵੀ ਨਸ਼ਰ ਹੋਈਆਂ ਸੀ। ਉਹ ਤਸਵੀਰਾਂ ਬੜਾ ਸਿੱਧਾ ਇਸ਼ਾਰਾ ਸੀ ਕਿ ਪੰਜਾਬ ਦੇ ਕਾਂਗਰਸ ਲੀਡਰ ਜਿੱਟੀਆਂ ਮਰਜ਼ੀ ਬੜਕਾ ਮਾਰੀ ਜਾਣ, ਦਿੱਲੀ ਜਾ ਕੇ ਇਹ ਉੱਥੇ ਸਮਝ ਲਓ ਕਿ ਚੂਹੇ ਬਣ ਜਾਂਦੇ, ਉੱਥੇ ਬੋਲ ਨਹੀਂ ਪਾਉਂਦੇ। ਤੇ ਜਦੋਂ ਹੁਣ ਦਿੱਲੀ ਜਾ ਕੇ ਚੂਹੇ ਬਣ ਜਾਂਦੇ, ਸਾਂਝੀ ਮੀਟਿੰਗ ਹੋ ਗਈ ਆ ਤੇ ਮੀਟਿੰਗ ਤੋਂ ਬਾਅਦ ਨਾ ਕੋਈ ਫੈਸਲਾ ਬਦਲਣ ਦੀ ਖਬਰ ਹੈ, ਨਾ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਬਦਲਣਾ ਆ, ਤੇ ਦੋਵੇਂ ਧੜੇ ਉੱਠ ਕੇ ਉੱਥੋਂ ਫੋਟੋਆਂ ਕਰਾ ਕੇ ਆ ਗਏ ਆ, ਤੇ ਉਹਦੇ ਵਿੱਚੋਂ ਖਬਰਾਂ ਇਹੀ ਆ ਕਿ ਦੋਵਾਂ ਧੜਿਆਂ ਨੇ ਚੁੱਪ ਚਪੀਤੇ, ਦੋਵਾਂ ਧੜਿਆਂ ਨਾਲ ਕਹਿ ਲਈਏ ਜਾਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਕਿ ਚਰਨਜੀਤ ਸਿੰਘ ਚੰਨੀ ਧੜੇ ਨੇ ਲੱਗਦਾ ਕਿ ਭਰੇ ਮਨ ਦੇ ਨਾਲ ਸਹਿਮਤੀ ਦੇ ਦਿੱਤੀ ਹੈ। ਬਾਕੀ ਵੇਖਦੇ ਭਾਈ ਆਉਂਦੇ ਦਿਨਾਂ ਚ ਕੀ ਹੁੰਦਾ, ਉਵੇਂ ਰੌਲਾ ਰੱਪਾ ਖੋਰੂ ਕਾਫੀ ਅਜੇ ਵੀ ਅੰਦਰੂਨੀ ਤੌਰ ਤੇ ਕਾਂਗਰਸ ਵਿੱਚ ਹੈਗਾ ਆ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਹਰਮਨ ਬੱਤਾ ਜੀ ਦਾ ਦੇ ਦਈਏ। ਜੇ ਤੁਸੀਂ ਮੋਰਗੇਜ ਲੱਭ ਰਹੇ ਸੀ, ਫਸਟ ਟਾਈਮ ਹੋਮ ਬਾਇਰ ਹੋ, ਘਰ ਖਰੀਦਣਾ, ਰੀਨਿਊਅਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਤੇ ਇਨਵੈਸਟਮੈਂਟ ਪ੍ਰੋਪਰਟੀ ਦੀ ਜਾਣਕਾਰੀ ਤੁਸੀਂ ਲੈਣੀ ਆ, ਤੁਸੀਂ ਮੋਰਗੇਜ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਹਰਮਨ ਬੱਤਾ ਜੀ ਨਾਲ ਯਾਦ ਰੱਖੋ। ਤੁਹਾਡੀ ਫਾਈਲ ਇੱਕ ਵਾਰੀ ਹਰਮਨ ਬੱਤਾ ਜੀ ਨੇ ਦੇਖ ਕੇ ਹਾਂ ਕਹਿਤੀ ਤੇ ਤੁਹਾਨੂੰ ਮੋਰਗੇਜ ਲੈ ਕੇ ਦੇਣਗੇ। ਸੋ 647-685-9000 ਹਰਮਨ ਬੱਤਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, 647-685-9000। ਔਰ ਨਾਲ ਦੀ ਨਾਲ ਤੁਹਾਡੀ ਮੋਰਗੇਜ ਹੋ ਗਈ, ਘਰ ਦੀ ਚਾਬੀ ਮਿਲ ਗਈ, ਕਲੋਜ਼ਿੰਗ ਹੋ ਗਈ ਆ, ਅਤੇ ਫਿਰ ਘਰ ਦੇ ਅੰਦਰ ਤੁਹਾਨੂੰ ਅਪਲਾਈਂਸਿਸ ਚਾਹੀਦੇ ਨੇ। ਸੋ ਅਪਲਾਈਂਸਿਸ ਤੁਸੀਂ ਅਪਲਾਈਂਸ ਜੰਕਸ਼ਨ ਤੋਂ ਤੁਸੀਂ ਲੈ ਸਕਦੇ ਹੋ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰਸ, ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 905-450-0054, 905-450-0054 ਅਪਲਾਈਂਸ ਜੰਕਸ਼ਨ 'ਤੇ ਤੁਸੀਂ ਪਹੁੰਚ ਸਕਦੇ ਹੋ। ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਪੰਜਾਬ ਸਰਕਾਰ ਦੇ ਮੁਲਾਜ਼ਮ ਸਰਕਾਰ ਨਾਲ ਨਾਰਾਜ਼ ਆ। ਹੁਣ ਇਹ ਕਿਹੜੇ ਮੁਲਾਜ਼ਮ ਆ? ਵੈਸ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਸਾਰੇ ਮੁਲਾਜ਼ਮਾਂ ਨੂੰ ਖੁਸ਼ ਕਰਤਾ, ਇੱਥੇ ਇੰਨੀਆਂ ਜੋਬਾਂ ਦਿੱਤੀਆਂ, ਇੰਨੇ ਪੱਤੇ ਦਿੱਤੇ, ਇੰਨਾ ਫਾਇਦਾ ਕੀਤਾ। ਹੁਣ ਇਹ ਕਿਹੜੇ, ਕਿਤੇ ਨਾ ਕਿਤੇ ਨਾਰਾਜ਼ਗੀਆਂ ਕਿਸੇ ਨਾ ਕਿਸੇ ਡਿਪਾਰਟਮੈਂਟ 'ਚ ਚੱਲਦੀਆਂ ਰਹਿੰਦੀਆਂ। ਰਮੇਸ਼ ਜੀ, ਹੁਣ ਕਿਹੜਾ ਡਿਪਾਰਟਮੈਂਟ ਨਾਰਾਜ਼ ਹੋ ਗਿਆ ਜੀ?
1: ਸੰਤੂ ਜੀ, ਪੰਜਾਬ ਦੀ ਸਰਕਾਰ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਫੀ ਸਾਰੀਆਂ ਇਹੋ ਜਿਹੀਆਂ ਸਕੀਮਾਂ ਪੰਜਾਬ 'ਚ ਲਾਂਚ ਕੀਤੀਆਂ ਜਿਨ੍ਹਾਂ ਦਾ ਲੋਕ ਲਾਹਾ ਵੀ ਲੈ ਰਹੇ ਆ, ਲਾਭ ਵੀ ਲੈ ਰਹੇ ਆ, ਪਰੰਤੂ ਵਿਰੋਧ ਵੀ ਹੋ ਰਿਹਾ ਨੀਤੀਗਤ ਕਿ ਇਹ ਸਕੀਮਾਂ ਠੀਕ ਨਹੀਂ, ਪੰਜਾਬ ਦਾ ਨੁਕਸਾਨ ਕਰ ਦੇਣਗੀਆਂ, ਆਰਥਿਕ ਤੌਰ ਤੇ ਪੰਜਾਬ ਜਿਹੜਾ ਕਮਜ਼ੋਰ ਹੋਵੇਗਾ, ਲੋਕਾਂ ਨੂੰ ਮੰਗ ਤੇ ਬਣਾਇਆ ਜਾ ਰਿਹਾ ਹੈ। ਬੜਾ ਵਿਰੋਧ ਵੀ ਹੈ ਪਰੰਤੂ ਲਾਹਾ ਵੀ ਲੈ ਰਹੇ। ਔਰ ਇਹ ਵੀ ਮੈਂ ਬੀਤੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਚਾਹੇ ਔਰਤਾਂ ਨੂੰ 1,000 ਰੁਪਏ ਵਾਲੀ ਗੱਲ ਹੈ, ਚਾਹੇ 10 ਲੱਖ ਦੇ ਕਾਰਡ ਦੀ ਗੱਲ ਹੈ, ਚਾਹੇ ਔਰਤਾਂ ਨੂੰ ਕਿਰਾਏ ਮਾਫ ਦੀ ਗੱਲ ਹੈ, ਜਾਂ ਹੋਰ ਇਹੋ ਜਿਹੀਆਂ ਕਈ ਸਕੀਮਾਂ, ਕਿਤੇ ਨਾ ਕਿਤੇ ਲੋਕਾਂ 'ਚ ਉਸ ਗੱਲ ਦਾ ਪ੍ਰਭਾਵ ਆਮ ਆਦਮੀ ਪਾਰਟੀ ਪੱਖੀ ਗਿਆ ਆ। ਭਾਵ ਕਿ ਜੇ ਵੋਟਾਂ ਬੀਤੇ ਸਮੇਂ 'ਚ ਘੱਟ ਕੇ ਉਹਨਾਂ ਦੀਆਂ 6 ਰਹਿ ਗਈਆਂ ਸੀ ਤੇ ਉਹ ਹੁਣ 7 ਹੋ ਗਈਆਂ, 5 ਵਾਲੇ ਪਾਸੇ ਨੂੰ ਗੱਲ ਨਹੀਂ ਗਈ। ਹੁਣ ਇਹਦੇ ਦੌਰਾਨ ਜਿਹੜਾ ਤੁਸੀਂ ਮੁਲਾਜ਼ਮਾਂ ਦਾ ਜ਼ਿਕਰ ਕੀਤਾ ਹੈ, ਪ੍ਰਭ ਸੰਧੂ ਜੀ, ਜਿੱਥੇ ਬਾਕੀ ਵਰਗਾਂ ਨੂੰ ਆਮ ਆਦਮੀ ਪਾਰਟੀ ਨੇ ਚੋਕਾ ਪਾਇਆ, ਕੁਛ ਕਰਨ ਦਾ ਯਤਨ ਕੀਤਾ, ਸੱਚੀ ਗੱਲ ਇਹ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਦੀ ਸਰਕਾਰ ਨੇ ਬਹੁਤ ਬੁਰੀ ਤਰ੍ਹਾਂ ਦਰਕਿਨਾਰ ਕੀਤਾ, ਇਗਨੋਰ ਕੀਤਾ। ਸ਼ਾਇਦ ਪਹਿਲੀ ਵਾਰ ਹੈ ਕਿ ਕੋਈ ਸਰਕਾਰ ਸਿੱਧੇ ਤੌਰ ਤੇ ਪੰਜਾਬ ਦੇ ਮੁਲਾਜ਼ਮਾਂ ਦੇ ਖਿਲਾਫ ਹਾਈ ਕੋਰਟ ਵਿੱਚ ਉੱਪਰ ਤੱਕ ਦਲੀਲਾਂ, ਉੱਪਰ ਤੱਕ ਕੇਸ ਲੜ ਰਹੀ ਹੋਵੇ, ਦਾ ਫੈਸਲਾ ਮੁਲਾਜ਼ਮਾਂ ਦੇ ਹੱਕ 'ਚ ਆਇਆ ਹੋਵੇ, ਉਸ ਫੈਸਲੇ ਨੂੰ ਡਬਲ ਬੈਂਚ ਵਿੱਚ ਚੁਣੌਤੀ ਦਿੱਤੀ ਹੋਵੇ, ਔਰ ਲਗਾਤਾਰ ਯੁਕਤਾਂ ਲੜਾਈਆਂ ਜਾ ਰਹੀਆਂ ਹੋਣ, ਔਰ ਪਹਿਲੀ ਵਾਰ ਵੇਖਿਆ ਕਿ ਕੋਈ ਸਰਕਾਰ ਇਹ ਕਹਿ ਰਹੀ ਹੋਵੇ ਜੀ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪਹਿਲਾਂ ਹੀ ਵੱਧ ਹੈ, ਜਿਵੇਂ ਮੁਲਾਜ਼ਮਾਂ ਨੇ ਆਪ ਤਿਆਰ ਕੀਤੀਆਂ ਹੋਣ ਕਾਗਜ਼ ਤੇ। ਹੁਣ ਹੈ ਤੇ ਬਹੁਤ ਕੁਛ ਘੱਟ ਵੱਧ ਹੈ, ਫਿਰ ਮੁਲਾਜ਼ਮਾਂ ਦੇ ਦੁਆਲੇ ਕੋਈ ਸਰਕਾਰ ਹੋਈ ਮੈਂ ਪਹਿਲੀ ਵਾਰ ਇਹ ਦੇਖੀ ਹੈ। ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਅੱਧ ਅਧੂਰਾ ਝੂਠਾ ਜਿਹਾ ਨੋਟੀਫਿਕੇਸ਼ਨ ਲਾਗੂ ਕਰਕੇ ਮੁੱਕਰ ਗਈ। ਇਹ ਪਹਿਲੀ ਵਾਰ ਹੈ ਇਹ ਮਾਨ ਸਰਕਾਰ, ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਮੁਲਾਜ਼ਮਾਂ ਦੀ ਪਹਿਲੀ ਵਾਰ ਪੰਜਾਬ 'ਚ ਮੈਂ ਕੋਈ ਸਰਕਾਰ ਦੇਖੀ ਜਿਸਨੇ ਇੰਨੇ ਬੁਰੀ ਤਰ੍ਹਾਂ ਕਿਸੇ ਮੁਲਾਜ਼ਮਾਂ ਨੂੰ ਜਿਹੜਾ ਦਰਕਿਨਾਰ ਕੀਤਾ ਹੋਵੇ, ਪਰਵਾਹ ਹੀ ਨਾ ਕੀਤੀ ਹੋਵੇ। ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆ ਗਈ ਤੇ ਪੰਜਾਬ 'ਚ ਅਸੀਂ ਪੈਨਸ਼ਨ, ਪੁਰਾਣੀ ਪੈਨਸ਼ਨ ਲਾਗੂ ਕਰ ਦਿਆਂਗੇ, ਨੋਟੀਫਿਕੇਸ਼ਨ ਵੀ ਕਰਤਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੋਟਾਂ ਸੀ, ਜਿਹੜੀਆਂ ਗੁਜਰਾਤ ਵਿੱਚ ਵੋਟਾਂ ਸੀ, ਜਦੋਂ ਹਿਮਾਚਲ ਪ੍ਰਦੇਸ਼ ਵੋਟਾਂ ਸੀ ਉੱਥੇ ਨੋਟੀਫਿਕੇਸ਼ਨ ਜਾ ਕੇ ਪੰਜਾਬ ਦੀ ਕਾਪੀ ਦਿਖਾਈ ਕੇਜਰੀਵਾਲ ਨੇ, ਆਹ ਵੇਖੋ ਜੀ ਅਸੀਂ ਪੰਜਾਬ ਦੇ ਵਿੱਚ ਲਾਗੂ ਕਰਤੀ ਪੈਨਸ਼ਨ, ਬਾਅਦ ਵਿੱਚ ਮੁੱਕਰ ਗਏ। ਆਹ ਮਹਿੰਗਾਈ ਭੱਤੇ ਦੀ ਕਿਸ਼ਤ ਤੇ 100% ਮੁਲਾਜ਼ਮਾਂ ਦੇ ਵਿਰੋਧ ਵਿੱਚ ਹੈ। ਕੇਂਦਰੀ ਪੇ ਸਕੇਲ ਲਾਗੂ ਕਰ ਦਿੱਤਾ ਜਿਹੜੀ ਨਵੀਂ ਭਰਤੀ ਹੋ ਰਹੀ ਹੈ। ਠੇਕਾ ਸਿਸਟਮ ਪਹਿਲਾਂ ਦੀ ਤਰ੍ਹਾਂ ਹੀ ਹੈ, ਜਿਵੇਂ ਪਹਿਲੀਆਂ ਸਰਕਾਰਾਂ 3 ਸਾਲ ਲਈ ਮੁਲਾਜ਼ਮਾਂ ਦਾ ਖੂਨ ਪੀਂਦੀਆਂ ਸੀ, ਨਿਗੂਣੀ ਤਨਖਾਹਾਂ ਤੇ ਰੱਖਦੀਆਂ ਸੀ, ਹੁਣ ਵੀ ਏਦਾਂ ਹੀ ਹੈ। ਸੋ ਇਸ ਕਰਕੇ ਮੁਲਾਜ਼ਮਾਂ ਦੀ ਜਿਹੜੀ ਤੁਸੀਂ ਨਾਰਾਜ਼ਗੀ ਦਾ ਜ਼ਿਕਰ ਕੇ ਪੁੱਛਿਆ, ਮੁਲਾਜ਼ਮ ਬਹੁਤ ਵੱਡੇ ਪੱਧਰ ਤੇ ਨਾਰਾਜ਼ ਹੈ। ਹੁਣ ਉਸ ਨਾਰਾਜ਼ਗੀ ਦੇ ਇਵਜ਼ ਵਿੱਚ ਕਈ ਮੀਟਿੰਗਾਂ ਦਾ ਦੌਰ ਚੱਲ ਹਟਿਆ, ਕਈ ਵਾਰ ਮੁਲਾਜ਼ਮ ਕਹਿ ਹਟੇ ਅਸੀਂ ਹੜਤਾਲ ਕਰਨੀ ਹੈ, ਤੇ ਅੱਜ ਪ੍ਰਭ ਸੰਧੂ ਜੀ ਮੁੜ ਕੇ ਖਬਰੇ ਆਈ ਹੈ ਕਿ ਕੱਲ ਤੋਂ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਕਰਮਚਾਰੀ, ਪੰਜਾਬ ਦੇ SDM ਦਫ਼ਤਰਾਂ ਦੇ ਕਰਮਚਾਰੀ, ਪੰਜਾਬ ਦੀਆਂ ਤਹਿਸੀਲਾਂ ਸਾਰੀਆਂ ਦੇ ਉੱਪਰ ਹੜਤਾਲ ਹੋਣ ਜਾ ਰਹੀ ਹੈ। ਹਾਲਾਂਕਿ ਤਾਜ਼ਾ ਖਬਰ ਇਹ ਵੀ ਆ ਗਈ ਕਿ ਸਰਕਾਰ ਕਹਿੰਦੀ ਹੜਤਾਲ ਤੇ ਨਾ ਜਾਓ, ਆਓ ਮੀਟਿੰਗ ਕਰੀਏ
0: ਜੀ।
1: ਜੇ ਤੇ ਮੀਟਿੰਗ ਚ ਅੱਜ ਨਿਬੇੜਾ ਹੋ ਗਿਆ ਠੀਕ ਹੈ, ਨਹੀਂ ਤੇ ਮੈਨੂੰ ਲੱਗਦਾ ਕੱਲ ਤੋਂ ਬਹੁਤ ਵੱਡੇ ਪੱਧਰ ਤੇ ਜਿਹੜਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ, ਬਹੁਤ ਬੁਰੀ ਤਰ੍ਹਾਂ ਤਾਣਾ ਬਾਣਾ ਡੱਕ ਮੰਗਾਏਗਾ। ਜੇ SDM ਤਹਿਸੀਲਾਂ ਤੇ DC ਦਫ਼ਤਰਾਂ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਤਾਂ ਬਹੁਤ ਬੁਰੀ ਤਰ੍ਹਾਂ ਸਾਰਾ ਕੁਝ ਪ੍ਰਭਾਵਿਤ ਹੋ ਜਾਏਗਾ।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
0: ਓਕੇ, ਮੈਂ ਮੈਸੇਜ ਦੇਦਾ ਕਿਉਂ, ਇੱਕ ਦਿਨ ਰਹਿ ਗਿਆ ਜੀ, ਅੱਜ ਹੋ ਗਈ ਆ 23 ਜੁਲਾਈ, ਅਤੇ ਕੱਲ੍ਹ ਨੂੰ ਸ਼ਾਮ ਨੂੰ 7 ਵਜੇ ਡੋਰ ਓਪਨ ਹੋ ਜਾਣੇ ਆ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ, ਅਤੇ ਇੱਕ ਬਹੁਤ ਖੂਬਸੂਰਤ ਸ਼ਾਮ, ਇੱਕ ਚੰਗਾ ਮਿਊਜ਼ਿਕ, ਚੰਗਾ ਸੰਗੀਤ, ਪਰਿਵਾਰਕ ਸ਼ੋਅ। ਜੇ ਤੁਸੀਂ ਅਜੇ ਤੱਕ ਟਿਕਟਾਂ ਨਹੀਂ ਲਈਆਂ, ਕਿਉਂਕਿ ਵੈਰੀ ਲਿਮਿਟਡ ਟਿਕਟਾਂ ਰਹਿ ਗਈਆਂ ਆ, 80% ਜਿਹੜਾ ਸ਼ੋਅ ਆ ਉਹ ਸੋਲਡ ਆਊਟ ਹੋ ਚੁੱਕਿਆ ਆ। ਤੁਸੀਂ ਜੇ ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ, ਫੈਮਿਲੀ ਦੇ ਨਾਲ ਇਸ ਇੱਕ ਚੰਗੇ ਸ਼ੋਅ ਨੂੰ ਇੰਜੋਏ ਕਰਨਾ ਚਾਹੁੰਦੇ ਹੋ, ਬਹਿ ਕੇ ਇੱਕ ਚੰਗੇ ਸੰਗੀਤ ਨੂੰ ਮੰਨਣਾ ਚਾਹੁੰਦੇ ਹੋ, ਤਾਂ ਤੁਸੀਂ 437-800-0001 'ਤੇ ਰਾਬਤਾ ਕਰ ਸਕਦੇ ਹੋ। ਔਰ ਨਾਲ ਦੀ ਨਾਲ 7 ਸਾਲ ਤੋਂ ਘੱਟ ਬੱਚਿਆਂ ਦੀ ਕੋਈ ਟਿਕਟ ਨਹੀਂ ਆ, ਤੁਸੀਂ ਆਓ। ਉੱਥੇ ਡਰਿੰਕਸ ਜਿਹੜੀਆਂ ਆ, ਸੋਫਟ ਡਰਿੰਕਸ ਬਿਲਕੁਲ ਅਨਲਿਮਿਟਡ ਫ੍ਰੀ ਨੇ, ਚਾਹੇ ਉਹ VIP ਸੈਕਸ਼ਨ ਹੋਵੇ ਜਾਂ ਜਨਰਲ ਐਡਮਿਸ਼ਨ ਹੋਵੇ। ਤੁਸੀਂ 437-800-0001 'ਤੇ, ਵੈਰੀ ਲਿਮਿਟਡ ਟਿਕਟਾਂ ਨੇ, ਤੁਸੀਂ ਕਾਲ ਕਰ ਲਓ ਜੇ ਤੁਸੀਂ ਪਰਿਵਾਰ ਦੇ ਨਾਲ ਇਸ ਖੂਬਸੂਰਤ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ। ਸੋ ਕੱਲ੍ਹ ਨੂੰ ਸ਼ਾਮ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 7 ਵਜੇ ਡੋਰ ਓਪਨ ਹੋ ਜਾਣੇ ਆ। ਸੋ ਆਪਣੀਆਂ ਆਪਣੀਆਂ ਸੀਟਾਂ ਰਿਜ਼ਰਵ ਕਰਵਾ ਲਓ, ਮਾਸਟਰ ਸਲੀਮ ਜੀ ਲਾਈਵ ਪਹੁੰਚ ਰਹੇ ਨੇ। ਸੋ ਲੈ ਲਓ ਜੀ ਟਿਕਟਾਂ, ਸਮਾਂ ਬਹੁਤ ਘੱਟ ਆ, ਲਿਮਿਟਡ ਟਾਈਮ ਆ, ਲਿਮਿਟਡ ਸੀਟਸ ਆ। ਸੋ 4378700001 'ਤੇ ਤੁਸੀਂ ਕਾਲ ਕਰਕੇ ਆਪਣੀਆਂ ਟਿਕਟਾਂ ਲੈ ਸਕਦੇ ਹੋ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜੇ ਹੋਏ ਨੇ, ਲੰਬੇ ਸਮੇਂ ਤੋਂ ਹੋਲਡ 'ਤੇ ਨੇ, ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਾਂਗੇ। ਇੰਸ਼ੋਰੈਂਸ ਅਵੇਅਰਨੈਸ ਦਾ ਮੈਸੇਜ ਆ ਤੁਹਾਡੇ ਵਾਸਤੇ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਐਬਿਲਟੀ ਇੰਸ਼ੋਰੈਂਸ, ਤੁਸੀਂ ਤੁਹਾਡੇ ਪਿਆਰੇ ਇੰਡੀਆ ਤੋਂ ਘੁੰਮਣ ਆਏ ਹੋਏ ਨੇ ਤਾਂ ਵੈਸਟਰਨ ਇੰਸ਼ੋਰੈਂਸ, ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਟਰੈਵਲ ਇੰਸ਼ੋਰੈਂਸ, ਤੁਹਾਡੇ ਮਾਂ ਬਾਪ, ਤੁਹਾਡੇ ਪੇਰੈਂਟਸ ਇੰਡੀਆ ਤੋਂ ਆਉਣਾ ਚਾਹੁੰਦੇ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ, ਇਹ ਸਾਰੀਆਂ ਹੀ ਇੰਸ਼ੋਰੈਂਸਾਂ। ਜਿੱਦਾਂ ਤੁਸੀਂ ਮੋਬਾਈਲ ਫੋਨ ਦਾ ਚਾਰਜਰ ਨਹੀਂ ਰੱਖਦੇ ਕੋਲ, ਇਸ ਤਰ੍ਹਾਂ ਜ਼ਰੂਰੀ ਹੁੰਦੀਆਂ, ਉਸ ਤੋਂ ਵੀ ਬਲਕਿ ਜ਼ਰੂਰੀ। ਜਿਸ ਤਰ੍ਹਾਂ ਤੁਸੀਂ ਬਾਈਕ ਚਲਾ ਰਹੇ ਹੋ ਅਤੇ ਹੈਲਮਟ ਦੀ ਤੁਹਾਨੂੰ ਜ਼ਰੂਰਤ ਆ, ਤੁਹਾਨੂੰ ਪ੍ਰੋਟੈਕਟ ਕਰਨ ਦੇ ਲਈ, ਸੇਫਟੀ ਦੇ ਲਈ, ਤੁਹਾਨੂੰ ਇੱਕ ਅਭਿਆਸ ਹੁੰਦਾ ਕਿ ਅਸੀਂ ਸੇਫ ਹਾਂ, ਇੰਸ਼ੋਰੈਂਸ ਉਸ ਤਰ੍ਹਾਂ ਤੁਹਾਨੂੰ ਲੈਣੀ ਚਾਹੀਦੀ ਆ। ਇਹ ਕੋਈ ਸਾਈਡ ਪ੍ਰੋਡਕਟ ਨਹੀਂ ਹੈ ਕਿ ਲੈ ਕੇ ਰੱਖੋ, ਨਹੀਂ, ਇਹ ਤੁਹਾਡੇ ਵਾਸਤੇ ਆ, ਤੁਹਾਡੀ ਸੇਫਟੀ ਵਾਸਤੇ ਆ। ਮੈਂ ਕਦੇ ਕਦੇ ਕਹਿੰਦਾ ਹੁੰਦਾ ਕਿ ਜਦੋਂ ਅਸੀਂ ਪੱਛਮੀ ਮੁਲਕਾਂ ਦੇ ਵਿੱਚ ਪੈਰ ਧਰਦੇ ਹਾਂ, ਸਾਨੂੰ ਇਹ ਚੀਜ਼ਾਂ ਕੰਪਲਸਰੀ ਹੋ ਜਾਣੀਆਂ ਚਾਹੀਦੀਆਂ। ਸਾਨੂੰ ਇਹ ਜਿੱਦਾਂ ਅਸੀਂ ਵਰਕ ਪਰਮਿਟ ਅਪਲਾਈ ਕਰਦੇ ਹਾਂ, ਸਾਨੂੰ ਨਾਲ ਕੰਪਲਸਰੀ ਹੋਵੇ ਕਿ ਤੁਸੀਂ ਭਈ ਆਪਣੀ ਇੰਸ਼ੋਰੈਂਸ ਲਈ ਤਾਂ ਕਿ ਅਸੀਂ ਸਰਕਾਰਾਂ 'ਤੇ ਵੀ ਬੋਝ ਨਾ ਬਣੀਏ ਔਰ ਅਸੀਂ ਆਪਣੇ ਅਤੇ ਆਪਣੇ ਪਿਆਰਿਆਂ ਦੇ ਲਈ ਸਾਡੀ ਰਿਸਪੋਂਸਿਬਿਲਟੀ ਬਣਦੀ ਆ ਜਿੱਥੇ ਸੇਵਿੰਗ ਵੀ ਕਰ ਸਕਦੇ ਹੋ ਤੁਸੀਂ ਬਹੁਤ ਸਾਰੇ ਫਾਈਨੈਂਸ਼ੀਅਲ ਪਲਾਨਿੰਗ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਜ਼ਰੂਰੀ ਆ ਸੋ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਵੀ ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨੂੰ ਯਾਦ ਰੱਖਣਾ ਹਰਪ੍ਰੀਤ ਜੀ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਹੀ ਜਾਣਕਾਰੀ ਅਸੀਂ ਹਰਪ੍ਰੀਤ ਜੀ ਤੋਂ ਲੈਂਦੇ ਹਾਂ ਹਰਪ੍ਰੀਤ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆ
4: ਥੈਂਕ ਯੂ ਸੋ ਮਚ ਪ੍ਰਭ ਜੀ ਪਹਿਲਾਂ ਤੁਹਾਨੂੰ ਅਤੇ ਸਾਰੇ ਲਿਸਨਰਸ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
4: ਬਿਲਕੁਲ ਸਹੀ ਕਿਹਾ ਤੁਸੀਂ ਪ੍ਰਭ ਤੁਸੀਂ ਆਲਮੋਸਟ ਸਾਰੀਆਂ ਚੀਜ਼ਾਂ ਐਡ ਆਨ ਕਰ ਦਿੱਤੀਆਂ ਕਿ ਇੰਸ਼ੋਰੈਂਸ ਦੀ ਕੀ ਇੰਪੋਰਟੈਂਸ ਹੈਗੀ ਆ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਦੀ ਕੀ ਇੰਪੋਰਟੈਂਸ ਆ ਜਦੋਂ ਕਹਿੰਦੇ ਹੁੰਦੇ ਆ ਕਿ ਆਪਾਂ ਆਪਣਾ ਇੱਕ ਲਾਇਰ ਵਧੀਆ ਹੋਵੇ ਆਪਣਾ ਇੱਕ ਅਕਾਊਂਟੈਂਟ ਵਧੀਆ ਹੋਵੇ ਅਤੇ ਆਪਣਾ ਇੱਕ ਫਾਈਨੈਂਸ਼ੀਅਲ ਪਲੈਨਰ ਵਧੀਆ ਹੋਵੇ ਤਾਂ ਆਪਣੀ ਫਾਈਨੈਂਸ਼ੀਅਲ ਸਿਹਤ ਵਧੀਆ ਹੋ ਸਕਦੀ ਆ ਜੇ ਸਾਨੂੰ ਕੋਈ ਹੁਣ ਮੈਡੀਕਲ ਇਸ਼ੂ ਹੋਵੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਰੈਦਰ ਦੈਨ ਅਸੀਂ ਕਿਸੇ ਫੈਮਿਲੀ ਡਾਕਟਰ ਕੋਲ ਜਾਈਏ ਅਸੀਂ ਸਿੱਧਾ ਸਪੈਸ਼ਲਿਸਟ ਕੋਲ ਜਾਈਏ ਤਾਂ ਕਿ ਉਹਦਾ ਜਿਹੜਾ ਕਿਓਰ ਹੈਗਾ ਉਹ ਛੇਤੀ ਹੋ ਸਕੇ ਤੇ ਇੱਦਾਂ ਜਿਹੜਾ ਅਗਰ ਆਪਣੀ ਫਾਈਨੈਂਸ਼ੀਅਲ ਸਿਹਤ ਵਧੀਆ ਰੱਖਣੀ ਹੈਗੀ ਆ ਤਾਂ ਉਹਦੇ ਲਈ ਵੀ ਤੁਹਾਨੂੰ ਇੱਕ ਵਧੀਆ ਫਾਈਨੈਂਸ਼ੀਅਲ ਪਲੈਨਰ ਕੋਲ ਜਾਣਾ ਪੈਣਾ ਜਿਹੜਾ ਤੁਹਾਡੇ ਲਈ ਸਾਰੀਆਂ ਚੀਜ਼ਾਂ ਪਲੈਨਡ ਕਰ ਸਕੇ ਜਿਹੜਾ ਤੁਹਾਡੇ ਫਿਊਚਰ ਦੀਆਂ ਜਿਹੜੀਆਂ ਬਜਟ ਪਲੈਨਿੰਗ ਹੈਗੀ ਆ ਉਹਨੂੰ ਕਰ ਸਕੇ ਤਾਂ ਕਿ ਜਿੱਥੇ ਤੁਹਾਡੀਆਂ ਇੰਸ਼ੋਰੈਂਸ ਦੀਆਂ ਪਲੈਨਿੰਗ ਹੋ ਸਕਦੀਆਂ ਉੱਥੇ ਇਨਵੈਸਟਮੈਂਟ ਦੀਆਂ ਪਲੈਨਿੰਗ ਵੀ ਨਾਲ ਨਾਲ ਹੋਣ ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ ਕਦੀ ਵੀ ਕੰਪਲੀਟ ਨਹੀਂ ਹੈਗੀ ਕਿ ਜੇ ਮੈਂ ਕਹਾਂ ਕਿ ਤੁਸੀਂ ਸਿਰਫ ਆਪਣਾ ਰਿਸਕ ਹੀ ਮੈਨੇਜ ਕਰਨਾ ਆ ਜੇ ਤੁਸੀਂ ਸਿਰਫ ਆਪਣੀਆਂ ਇੰਸ਼ੋਰੈਂਸ ਪਾਲਿਸੀਜ਼ ਹੀ ਕਰਨੀਆਂ ਹੈਗੀਆਂ ਉਹਦੇ ਨਾਲ ਕੋਈ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਹੋਣੀ ਉਹ ਤਾਂ ਸਿਰਫ ਇੱਕ ਸਟੈਪ ਹੈਗਾ ਆ ਕਿ ਹਾਂ ਤੁਹਾਡਾ ਰਿਸਕ ਮੈਨੇਜ ਹੋ ਜਾਵੇ ਕਿਉਂਕਿ ਫਿਊਚਰ ਦਾ ਉਹ ਸਭ ਤੋਂ ਵੱਡਾ ਇਫ ਜਿਹੜਾ ਹੈਗਾ ਨਾ ਕਿ ਕੱਲ ਨੂੰ ਜੇ ਇਹ ਹੋ ਗਿਆ ਤਾਂ ਕੀ ਹੋਊਗਾ ਸੋ ਉਹਨੂੰ ਚੀਜ਼ ਨੂੰ ਕਵਰ ਕਰਨਾ ਬਹੁਤ ਜ਼ਰੂਰੀ ਆ ਬਟ ਉਹਦੇ ਨਾਲ ਨਾਲ ਜਿਹੜੀਆਂ ਆਪਣੀਆਂ ਇਨਵੈਸਟਮੈਂਟ ਪਲੈਨਿੰਗਸ ਹੈਗੀਆਂ ਆ ਜਿਹੜੇ ਆਪਣੇ ਬਹੁਤ ਤਰ੍ਹਾਂ ਦੇ ਟੂਲਸ ਬਣੇ ਹੋਏ ਆ ਕਿ ਅਸੀਂ ਕੱਲ੍ਹ ਆਪਣੀ ਜਦੋਂ ਹਮੇਸ਼ਾ ਆਪਾਂ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਆਪਾਂ ਡਾਇੰਗ ਟੂ ਸੂਨ ਦੀ ਗੱਲ ਕਰਦੇ ਹਾਂ ਕਿ ਜੇ ਅਰਲੀ ਕੁਛ ਹੋ ਗਿਆ ਅਰਲੀ ਏਜ ਦੇ ਵਿੱਚ ਕੁਛ ਹੋ ਗਿਆ ਤਾਂ ਫਿਰ ਕੀ ਕਰਾਂਗੇ ਆਪਾਂ ਬਟ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਇਸ ਵੇਲੇ ਗੱਲ ਕਰ ਰਹੇ ਹਾਂ ਉਹਦੇ ਵਿੱਚ ਇਹ ਵੀ ਹੈਗਾ ਹੈ ਕਿ ਜੇ ਬੰਦਾ ਲੌਂਗਰ ਜਿੰਦਾ ਰਿਹਾ ਤਾਂ ਫਿਰ ਕੀ ਹੋਣਾ ਹੈ ਸੋ ਹੁਣ ਜੇ ਬੰਦਾ ਮਤਲਬ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦੀ ਲੰਬੀ ਏਜ ਆ ਬੰਦਾ 80-85-90 ਸਾਲ ਤੱਕ ਜਿੰਦਾ ਰਿਹਾ ਤਾਂ ਫਿਰ ਸਾਡੇ ਕੋਲ ਪੈਸੇ ਕਿੱਥੋਂ ਆਉਣਗੇ ਆਪਣੀ ਰਿਟਾਇਰਮੈਂਟ ਨੂੰ ਫੰਡ ਕਰਨ ਦੇ ਲਈ ਕਿਉਂਕਿ ਇੱਥੇ ਕੋਈ ਮਤਲਬ ਕਿ ਏਦਾਂ ਤਾਂ ਹੈ ਨਹੀਂ ਕਿ ਅਸੀਂ ਕਹੀਏ ਕਿ ਗਵਰਨਮੈਂਟ ਦੀਆਂ ਪੈਨਸ਼ਨਾਂ ਬਹੁਤ ਵੱਡੀਆਂ ਲੱਗ ਜਾਣੀਆਂ ਆ ਕਿਉਂਕਿ ਬਹੁਤੇ ਬੰਦੇ ਸੈਲਫ ਇੰਪਲੋਇਡ ਹੈਗੇ ਆ ਸੈਲਫ ਇੰਪਲੋਇਡ ਆ ਤਾਂ ਇਸ ਕਰਕੇ ਆਪਾਂ CPP ਵਗੈਰਾ 'ਚ ਘੱਟ ਕੰਟਰੀਬਿਊਟ ਕਰਦੇ ਹਾਂ ਕਿਉਂਕਿ ਅਸੀਂ ਇੰਪਲੋਇਰ ਦਾ ਹਿੱਸਾ ਵੀ ਕਰਨਾ ਆ ਇੰਪਲੋਈ ਦਾ ਹਿੱਸਾ ਵੀ ਕਰਨਾ ਹੈ ਤਾਂ ਅਸੀਂ ਜਦੋਂ ਘੱਟ ਟੈਕਸ ਪੇ ਕਰਦੇ ਹਾਂ ਤਾਂ ਅਫਕੋਰਸ ਆਪਣੀ ਜਿਹੜੀ ਉਹ ਪੈਨਸ਼ਨ ਦੇ ਵਿੱਚ ਐਕੂਮੂਲੇਸ਼ਨ ਹੁੰਦੀ ਆ ਉਹ ਵੀ ਘੱਟ ਹੋ ਰਹੀ ਆ ਐਂਡ ਉਹਦੀ ਵੀ ਮੈਕਸੀਮਮ ਅਮਾਊਂਟ ਹੀ ਆ ਚਾਹੇ ਜਿੰਨਾ ਮਰਜ਼ੀ ਤੁਸੀਂ ਕੰਟਰੀਬਿਊਟ ਕਰ ਵੀ ਲਵੋ ਕਿੰਨੀ ਕੁ ਮੈਕਸੀਮਮ ਪੈਨਸ਼ਨ ਲੱਗਣੀ ਆ ਉਹਦਾ ਵੀ ਮਤਲਬ ਕਿ CRA ਵੱਲੋਂ ਡਿਜ਼ਾਇਨਡ ਹੈਗਾ ਕਿ CPP ਤੁਹਾਨੂੰ ਕਿੰਨੀ ਲੱਗਣੀ ਆ ਸੋ ਪਰ ਇਹ ਮੇਨ ਚੀਜ਼ ਇਹ ਹੈਗੀ ਆ ਕਿ ਜੇ ਆਪਾਂ ਅਲੱਗ ਤੋਂ ਸੇਵਿੰਗਸ ਨਹੀਂ ਨਾ ਕੀਤੀਆਂ ਹੋਈਆਂ ਰਿਟਾਇਰਮੈਂਟ ਦੇ ਲਈ ਜਾਂ ਲੌਂਗਰ ਜੀਣ ਦੇ ਲਈ ਤਾਂ ਆਪਾਂ ਬਹੁਤ ਉਸ ਵੇਲੇ ਟਾਈਟ ਸਿਚੁਏਸ਼ਨ 'ਚ ਹੋਵਾਂਗੇ ਜਿੱਥੇ ਆਪਾਂ ਹੁਣ ਇਸ ਵੇਲੇ ਕੰਮ ਕਰਦੇ ਹੋਏ ਵਧੀਆ ਲਾਈਫ ਜੀ ਰਹੇ ਹਾਂ ਵਧੀਆ ਲਾਈਫ ਸਟਾਈਲ ਹੈਗਾ ਮੈਨਟੇਨ ਰੱਖਿਆ ਹੋਇਆ ਤਾਂ ਅਸੀਂ ਬਾਅਦ 'ਚੋਂ ਵੀ ਇੱਦਾਂ ਦਾ ਲਾਈਫ ਸਟਾਈਲ ਮੈਨਟੇਨ ਰੱਖੀਏ ਉਹਦੇ ਲਈ ਜ਼ਰੂਰੀ ਆ ਕਿ ਆਪਾਂ ਹੁਣ ਤੋਂ ਪਲੈਨਿੰਗ ਕਰੀਏ ਮੈਂ ਕਹਿੰਦੀ ਹੁੰਦੀ ਹਾਂ ਕਿ ਅਗਰ ਤੁਹਾਡੇ ਬੱਚੇ ਹੁਣ ਤੋਂ 20-21-22-23-24 ਸਾਲ ਦੇ ਹੋ ਚੁੱਕੇ ਆ

0: ਕਿੱਥੇ ਤੁਸੀਂ ਪੈਸੇ ਇਨਵੈਸਟ ਕਰਨੇ ਹੈਗੇ ਆ, ਕਿਹੜੇ ਫੰਡਸ ਦੇ ਵਿੱਚ ਇਨਵੈਸਟ ਕਰਨੇ ਆ, ਕਿਹੜਾ ਤੁਹਾਡਾ ਰਿਸਕ ਪ੍ਰੋਫਾਈਲ ਹੈਗਾ ਆ, ਉਹਦੇ ਅਕੋਰਡਿੰਗਲੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਬਟ ਮੇਨ ਜ਼ਰੂਰੀ ਇਹ ਹੈਗਾ ਆ ਕਿ ਵਧੀਆ ਥਾਂ ਤੇ ਔਰ ਵਧੀਆ ਜਗ੍ਹਾ ਦੇ ਉੱਪਰ ਇਨਵੈਸਟ ਹੋਣੇ ਚਾਹੀਦੇ ਆ, ਕਿਉਂਕਿ ਅਗਰ ਅਸੀਂ TFSA ਅਕਾਊਂਟ ਖੋਲਿਆ ਹੋਇਆ ਤੇ ਹਾਈ ਇੰਟਰਸਟ ਸੇਵਿੰਗ ਅਕਾਊਂਟ 'ਚ ਖੋਲਿਆ ਹੋਇਆ ਜਿਹੜਾ ਇਨਫਲੇਸ਼ਨ ਵੀ ਕਵਰ ਨਹੀਂ ਕਰ ਰਿਹਾ, ਤਾਂ ਆਪਣੀ ਉਸ ਚੀਜ਼ ਦੇ ਨਾਲ ਪਲੈਨਿੰਗ ਨਹੀਂ ਹੋਣੀ। ਉਹ ਤਾਂ ਸਿਰਫ ਅਸੀਂ ਆਪਣਾ ਪੈਸਾ ਪਾਰਕ ਹੀ ਕੀਤਾ ਹੋਇਆ। ਸੋ ਅਗਰ ਕੋਈ ਵੀ ਕੁਐਸਚਨਸ ਹੈਗੇ ਆ TFSA ਨਾਲ ਰਿਲੇਟਡ, RRSP ਨਾਲ ਰਿਲੇਟਡ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਨਾਲ ਰਿਲੇਟਡ, ਜਾਂ ਜਿੰਨੇ ਵੀ ਇੰਸ਼ੋਰੈਂਸ ਪਲਾਨਸ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸੇਬਿਲਿਟੀ ਆ, ਕੋਈ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਹੈਗੀ ਆ, ਨੰਬਰ ਹੈਗਾ ਜੀ 416-817-6500-416-817-6500-800-17-6500।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਹਰਪ੍ਰੀਤ ਜੀ। ਸੋ ਤੁਸੀਂ ਅਗਲੇ ਲਿੰਕ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਬਹੁਤ ਸ਼ੁਕਰੀਆ। 905-673-3337 905-673-3337। ਸਮਾਂ ਪਤਾ ਨਹੀਂ ਲੱਗਿਆ ਕਿਸ ਵੇਲੇ ਨਿਕਲਦਾ ਜਾ ਰਿਹਾ। ਸੋ ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਮੋਰਗੇ ਦੇ ਬਾਬਤ ਸੇਵਾਵਾਂ ਦੇ ਨਾਲ ਗੱਲਬਾਤ ਕਰਨੀ ਆ, ਮੋਰਗੇ ਦਾ ਕੋਈ ਸਵਾਲ ਆ ਤੁਹਾਡਾ, ਕੋਈ ਇਨਕੁਆਇਰੀ ਆ ਕਰਨੀ ਆ, ਮੋਰਗੇ ਦਾ ਕੋਈ ਸਵਾਲ ਆ ਤੁਹਾਡਾ, ਕੋਈ ਇਨਕੁਆਇਰੀ ਆ, ਤਾਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਮਾਰਨਿੰਗ ਜੀ।
1: ਵੈਰੀ ਗੁੱਡ ਮਾਰਨਿੰਗ ਜੀ।
2: ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 647-539-4499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਸਰ ਜੀ, ਅੱਜ ਗੱਲਬਾਤ ਕਰਾਂਗੇ ਜੀ ਅਪਰੇਜ਼ਲਸ ਬਾਰੇ। ਪਹਿਲਾਂ ਸਮਝੀਏ ਕਿ ਅਪਰੇਜ਼ਲ ਹੁੰਦਾ ਕੀ ਹੈ। ਜਦੋਂ ਅਸੀਂ ਘਰ ਬਾਏ ਕਰਦੇ ਹਾਂ, ਜਿੰਨੇ ਪ੍ਰਾਈਸ 'ਤੇ ਬਾਏ ਕਰਦੇ ਹਾਂ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ। ਬਟ ਜਦੋਂ ਅਸੀਂ ਬੈਂਕਾਂ ਕੋਲ ਜਾਂਦੇ ਹੈਗੇ ਆ ਮੋਰਗੇਜ ਲੈਣ ਵਾਸਤੇ, ਉਸ ਵੇਲੇ ਬੈਂਕ ਜਿਹੜਾ ਹੈਗਾ ਥਰਡ ਪਾਰਟੀ ਤੋਂ ਘਰ ਦਾ ਮੁੱਲ ਪਵਾਉਂਦਾ ਹੈਗਾ, ਉਹਨੂੰ ਅਸੀਂ ਕਹਿ ਦਈਦਾ ਅਪਰੇਜ਼ਲ, ਕਿ ਕਰੰਟ ਹਿਸਾਬ ਦੇ ਨਾਲ, ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਹੁਣੇ ਘਰ ਦੀ ਵੈਲਿਊ ਕਿੰਨੀ ਹੈਗੀ ਹੈ। ਸੋ ਇਸ ਵੇਲੇ ਤੁਸੀਂ ਦੇਖੋਗੇ ਕਿ ਕਾਫੀ ਕਲਾਇੰਟਸ ਜਿਨ੍ਹਾਂ ਨੇ ਪੀਕ ਟਾਈਮ ਤੇ ਪ੍ਰੋਪਰਟੀਜ਼ ਬੁੱਕ ਕਰਾਈਆਂ ਸੀਗੀਆਂ, ਸਪੈਸ਼ਲੀ ਕੌਂਡੋਸ, ਉਹਨਾਂ ਦੇ ਅਪਰੇਜ਼ਲ ਕਾਫੀ ਘੱਟ ਆ ਰਹੇ ਨੇ। ਜੇ ਅਪਰੇਜ਼ਲ ਘੱਟ ਆਉਂਦਾ ਹੈਗਾ ਤੇ ਬੈਂਕ ਜਿਹੜਾ ਉਹ ਲੋਅਰ ਵੈਲਿਊ ਨਾਲ ਚੱਲਦਾ, ਜਿੰਨਾ ਸ਼ਾਰਟ ਫਾਲ ਹੈ ਉਹ ਕਲਾਇੰਟ ਦਾ। ਇਗਜ਼ਾਮਪਲ ਦੇ ਤੌਰ ਤੇ ਲਈਏ ਕਿ 6 ਲੱਖ ਦਾ ਮੈਂ ਕੌਂਡੋ ਬੁੱਕ ਕੀਤਾ ਪਰ ਵੈਲਿਊ ਮੇਰੀ 5 ਲੱਖ ਦੀ ਆਈ, ਸੋ ਬੈਂਕ ਨੇ 5 ਲੱਖ ਦੇ ਹਿਸਾਬ ਨਾਲ ਲੋਨ ਦੇਣਾ, $1,00,000 ਮੈਨੂੰ ਪੋਕਿਟ ਚੋਂ ਪਾਉਣਾ ਪਏਗਾ। ਅਗਰ ਐਸੀ ਸਿਚੁਏਸ਼ਨ ਵਿੱਚ ਹੈਗੇ ਹੋ, ਉਹਦੇ ਵਿੱਚ ਡਿਫਰੈਂਟ ਹੱਲ ਬਣ ਸਕਦੇ ਆ ਡਿਪੈਂਡਿੰਗ ਔਨ ਕਲਾਇੰਟ ਸਿਚੁਏਸ਼ਨ। ਕਲੋਜ਼ਿੰਗ ਆ ਰਹੀ ਹੈ, ਨਹੀਂ ਵੀ ਆਈ ਹੈ, ਆਕੂਪੈਂਸੀ ਮਿਲੀ ਹੈ, ਇੱਕ ਵਾਰ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 647-539-4499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
1: ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਮੇਸ਼ ਜੀ। ਸੋ ਤੁਸੀਂ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ। ਸੋ ਬਹੁਤ ਸਾਰੀਆਂ ਖਬਰਾਂ ਨੇ ਪਰ ਤੁਹਾਡੀਆਂ ਕਾਲਸ, ਜਿਹਦਾ ਸਮਾਂ ਆਲਮੋਸਟ 7:40 ਹੋ ਚੁੱਕੇ ਨੇ, 7:40 ਹੋ ਚੁੱਕੇ ਨੇ। ਸੋ ਕਾਲਸ ਦਾ ਵੀ ਸਮਾਂ ਹੋ ਚੁੱਕਿਆ, ਆਪਾਂ ਕਾਲਸ ਦੇ ਵੱਲ ਚੱਲੀਏ ਰਮੇਸ਼ ਜੀ, ਜੇ ਤੁਹਾਡੀ ਆਗਿਆ ਹੋਵੇ ਤਾਂ ਜੀ। 905-673-3337 ਰਮੇਸ਼ ਜੀ, ਤੁਸੀਂ ਸੁਣ ਪਾ ਰਹੇ ਹੋ ਜੀ ਮੈਨੂੰ? ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ?
3: ਜੀ ਜੀ ਜੀ ਜੀ ਸੁਣ
1: ਜੀ ਜੀ, ਆਪਾਂ ਕਾਲਸ ਦੇ ਵੱਲ ਚੱਲੀਏ ਕਿਉਂਕਿ 7:40 ਹੋ ਚੁੱਕੀ ਹੈ, ਵਿੱਚ ਸਪਾਂਸਰ ਸਾਹਿਬਾਨ ਦੇ ਕਰਕੇ ਸਮਾਂ ਨਿਕਲਦਾ ਜਾ ਰਿਹਾ ਆ। ਸੋ ਪਹਿਲੀ ਕਾਲ ਜੀ, ਜੀ ਨਵੇਰ ਕੰਫਰਟ, ਤੁਸੀਂ ਆਉਣੇ ਰਹੋ ਜੀ। ਸੁਣ ਸਾਹਿਬ
4: ਸਤਿ ਸ਼੍ਰੀ ਅਕਾਲ ਸਭ ਜੀ, ਔਰ ਹੁਸ਼ਿਆਰਪੁਰ ਜੀ ਦੋਨੋਂ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਪ੍ਰਭ ਜੀ ਕਿ ਦੇਖੋ, ਆਪਾਂ ਵੀ ਉਸ ਦੌਰ ਤੋਂ ਗੁਜ਼ਰੇ ਆ ਜਦੋਂ ਅਸੀਂ ਜਵਾਨ ਸੀ, ਜਦੋਂ ਸਾਨੂੰ ਲੱਗਦਾ ਕਿ ਸਾਡਾ ਫਿਊਚਰ ਜਿਹੜਾ ਵਾ ਉਹ ਐਜੂਕੇਸ਼ਨ ਤੋਂ ਬਾਅਦ ਨਹੀਂ ਹੈ, ਕਿਉਂਕਿ ਲੋਕੀ ਜਿਹੜੇ ਆ ਮੰਤਰੀ ਆ ਜਾਂ ਕੁਛ ਇਹੋ ਜਿਹੇ ਬਹੁਤ ਅਮੀਰ ਲੋਕ ਆ ਜਿਹੜੇ ਆਪਣੇ ਬੱਚਿਆਂ ਨੂੰ ਸੈਟਲ ਕਰਦੇ ਆ ਪੈਸੇ ਦੇ ਕੇ, ਤੇ ਸਾਨੂੰ ਲੱਗਦਾ ਕਿ ਸਾਡੇ ਨਾਲ ਇਹ ਖਿਲਵਾੜ ਹੋ ਗਿਆ। ਮੈਨੂੰ ਐਂ ਲੱਗਦਾ ਕਿ ਜਿਹੜੀ ਜਵਾਨੀ ਆ ਇਹਨੂੰ ਜੋਸ਼ ਤੇ ਬਹੁਤ ਹੁੰਦਾ, ਇਹਨੂੰ ਹੋਸ਼ ਦੀ ਜ਼ਰੂਰਤ ਆ। ਜੋ ਕੁਝ ਵਾਪਰਿਆ ਸ਼ਾਇਦ ਸ਼ਰਾਰਤ ਦੀਆਂ ਗੱਲਾਂ ਸਹਿਮਤ ਹੋਣਗੇ, ਬੀਪੀ ਸਿੰਘ ਨੇ ਸਰਕਾਰ ਦਿੱਤਾ, ਬਹੁਤ ਸਾਰੇ ਬੱਚੇ ਨੇ ਸੁਸਾਈਡ ਕੀਤਾ, ਉਦੋਂ ਇਹੋ ਜਿਹਾ ਕਾਨੂੰਨ ਲਿਆਂਦਾ ਸੀ, ਬਾਅਦ ਚਲੋ ਵਾਪਸ ਹੋਇਆ। ਤੇ ਮੈਨੂੰ ਲੱਗਦਾ ਕਿ ਸਾਨੂੰ ਸਿਰ ਦੇ ਤਰੀਕੇ ਨਾਲ ਇਸ ਚੀਜ਼ ਨੂੰ ਨਿਬੇੜ ਲੈਣਾ ਚਾਹੀਦਾ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ, ਸਰਕਾਰਾਂ ਆਉਂਦੀਆਂ ਜਾਂਦੀਆਂ ਨੇ। ਬਾਕੀ ਮੈਂ ਤੁਹਾਡੇ ਵਿਚਾਰ ਸੁਣਦਾ ਜੀ ਆਫ ਦੇ। ਥੈਂਕ ਯੂ ਵੈਰੀ ਮੱਚ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਜੀ ਰਮੇਸ਼ ਜੀ।
3: ਨਹੀਂ, ਦਲੀਲ ਤੇ ਇਹੀ ਦਰੁਸਤ ਹੈ ਕਿ ਕੋਈ ਵੀ ਅੰਦੋਲਨ ਜੋਸ਼ ਤੇ ਹੋਸ਼ ਦੋਵਾਂ ਦੇ ਸੁਮੇਲ ਨਾਲ ਹੀ ਜਿੱਤਿਆ ਜਾ ਸਕਦਾ, ਲੜਿਆ ਤੇ ਕਿਤੇ ਵੀ ਜਾ ਸਕਦਾ, ਲੜਨਾ ਆਪਣੇ ਆਪ ਚ ਕੰਪਲੀਟ ਨਹੀਂ ਹੁੰਦਾ।

0: ਅੰਦੋਲਨ ਦੇ ਵਿੱਚ ਇੱਕ ਹੱਦ ਤੱਕ ਘੱਟੋ ਘੱਟ ਜਿੱਤ ਜ਼ਰੂਰੀ ਹੈ, ਨਹੀਂ ਤੇ ਬੰਦੇ ਦੇ ਹੌਸਲੇ ਟੁੱਟਦੇ ਹੈ, ਇਕੱਲੇ ਵਿਅਕਤੀ ਦੇ ਉਹਨਾਂ ਦੇ ਨਹੀਂ ਜਿਹੜੇ ਲੜਦੇ ਨੇ, ਓਵਰਆਲ ਗਲਤ ਸੁਨੇਹਾ ਜਾਂਦਾ। ਜੋਸ਼ ਤੇ ਹੋਸ਼ ਦੇ ਸੁਮੇਲ ਦੇ ਨਾਲ ਹੀ ਅੰਦੋਲਨ ਜਿੱਤਿਆ ਜਾ ਸਕਦਾ, ਲੜਿਆ ਜਾ ਸਕਦਾ। ਹੁਣ ਜੇ ਤਾਜ਼ਾ ਅੰਦੋਲਨ ਦੀ ਗੱਲ ਕਰੀਏ ਜਿਹੜਾ ਜੰਤਰ ਮੰਤਰ ਚੱਲ ਰਿਹਾ, ਦੇਖੋ ਉੱਥੇ ਜੋਸ਼ ਹੀ ਹੈ, ਕਿਉਂਕਿ ਬਿਲਕੁਲ ਇੱਕ ਨੌਜਵਾਨ ਚਿਹਰੇ ਹੈ, ਸੋਸ਼ਲ ਮੀਡੀਆ ਤੇ ਬਣੀ ਇੱਕ ਪੋਲੀਟੀਕਲ ਪਾਰਟੀ ਦੇ ਸੱਦੇ ਤੇ ਬਹੁਤੇ ਲੋਕ ਜਾਣਦੇ ਨਹੀਂ ਕਿ ਉਹ ਸਾਹਮਣੇ ਵਾਲਾ ਵਿਅਕਤੀ ਸੱਦਣ ਵਾਲਾ ਕੌਣ ਹੈ। ਜਿਹੜੇ ਆਏ ਆ, ਨਾ ਸੱਦਣ ਵਾਲਾ ਜਾਣਦਾ ਕਿ ਇਹ ਵਾਕਈ ਮੇਰੇ ਸਪੋਰਟਰ ਹੈ, ਸੱਚੇ ਸਪੋਰਟਰ ਹੈ, ਕਿੱਥੋਂ ਆਏ ਆ, ਕੌਣ ਹੈ। ਉਹ ਆਪਣੇ ਢੰਗ ਦੇ ਨਾਲ ਹਰੇਕ, ਜਿਵੇਂ ਮੈਂ ਅੱਜ ਹੀ ਉਦਾਹਰਨ ਦੇ ਕੇ ਹਟਿਆ, ਪ੍ਰਭ ਸੰਧੂ ਜੀ ਉੱਥੇ ਨਿਹੰਗ ਸਿੰਘ ਪਹੁੰਚਦੇ ਨੇ, ਅੱਜ ਕੱਲ ਵੀ ਪਹੁੰਚੇ ਸੀ, ਅੱਜ ਪਹੁੰਚੇ ਉੱਥੇ, ਨਿੱਕੀ ਜਿਹੀ ਗੱਲ ਨੂੰ ਲੈ ਕੇ ਆਪਸ ਵਿੱਚ ਤਕਰਾਰ ਹੋ ਗਿਆ, ਧੱਕਿਆਂ ਤੱਕ ਨੌਬਤ ਆ ਗਈ। ਦੇਖੋ ਨਿਹੰਗ ਸਿੰਘ ਹੈ ਸਪੋਰਟ ਦੇ, ਜਿਹੜੇ ਉੱਥੇ ਬੈਠੇ ਉਹ ਵੀ ਸਪੋਰਟ ਦੇ, ਮੀਟਰ ਸਾਡੇ ਕੋਲ ਹੈ ਕੋਈ ਨੀ ਕਿ ਅਸੀਂ ਕਿਹਨੂੰ ਮੰਨੀਏ ਸਪੋਰਟਰ ਹੈ ਤੇ ਕਿਹਨੂੰ ਮੰਨੀਏ ਕਿ ਨਹੀਂ ਸਪੋਰਟਰ ਹੈ, ਕਿਹੜਾ ਦਿੱਲੀ ਵਾਲੀ ਏਜੰਸੀ ਦਾ, ਕਿਹੜਾ ਪੰਜਾਬ ਵਾਲੀ ਦਾ, ਕਿਹੜਾ ਬਾਹਰਲੀ ਏਜੰਸੀ ਦਾ, ਕਿਹੜਾ ਸਰਕਾਰਾਂ ਦਾ ਪਲਾਨ ਆ, ਕਿਹੜਾ ਲੋਕਾਂ ਦਾ ਪਲਾਨ ਹੈ, ਸਾਡੇ ਤੋਂ ਕੋਈ ਮੀਟਰ ਨਹੀਂ। ਸੋ ਜਿਹੜਾ ਅੰਦੋਲਨ ਇਸ ਵੇਲੇ ਚੱਲ ਰਿਹਾ, ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਕਿ ਇਸ ਅੰਦੋਲਨ ਨੂੰ ਪਹਿਲਾਂ ਤੇ ਅਭਿਜੀਤ ਦਿਪਕੇ ਜਾਂ ਜਿਹੜੇ ਉਸਨੇ ਦੋ ਵਿਅਕਤੀ ਨਾਲ ਲਏ ਜਾਂ ਹੋਰ ਜਿਹੜੇ ਦੋ ਚਾਰ ਹੋਣਗੇ, ਉਹਨਾਂ ਨੂੰ ਸਪਸ਼ਟ ਰੂਪ ਦੇ ਵਿੱਚ, ਕਿਉਂਕਿ ਜਿੱਥੇ ਇੱਕ ਲੋਕਤੰਤਰੀ ਢਾਂਚਾ ਨਾ ਹੋਵੇ, ਜਿੱਥੋਂ ਇੱਕ ਸੁਨੇਹਾ, ਦੇਖੋ ਕਰ ਕੀ ਰਹੇ ਹੈ, ਪਹਿਲਾਂ ਉਹ ਮੁੰਡਾ ਆਪ ਭੁੱਖ ਹੜਤਾਲ ਤੇ ਬੈਠਾ ਅਭਿਜੀਤ ਦਿਪਕੇ, ਦੂਜੇ ਦੁਪਹਿਰ ਦਿਨ ਭੁੱਖ ਹੜਤਾਲ ਖਤਮ ਕਰ ਦਿੱਤੀ, ਹੁਣ ਸੋਨਮ ਵਾਂਗ ਚੁੱਕ ਭੁੱਖ ਹੜਤਾਲ ਤੇ ਬੈਠਾ ਆ, ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਹੀ ਗਾਇਬ ਹੈ, ਵਿਰੋਧੀ ਕਹਿੰਦੇ ਅਸਤੀਫਾ ਲੈਣਾ, ਜਿਹਨਾਂ ਨੇ ਮੰਗ ਸ਼ੁਰੂ ਕੀਤੀ ਉਹ ਗੱਲ ਹੀ ਨਹੀਂ ਕਰ ਰਹੇ, ਉਹ ਕਹਿੰਦੇ ਜੀ ਕੇਸ ਵਾਪਸ ਲੈ ਲਓ। ਸੋਨਮ ਵਾਂਗ ਚੁੱਕ ਦਾ ਆਪਣਾ ਅੱਜ ਲਿਖਤੀ ਟਿੱਪਣੀ ਹੈ ਕਿ ਵਾਪਸ ਲੈ ਲੈਣ ਜਿਹੜੇ ਵਿਦਿਆਰਥੀਆਂ ਤੇ ਪਰਚੇ, ਮੈਂ ਭੁੱਖ ਹੜਤਾਲ ਖਤਮ ਕਰ ਦਾਂਗਾ। ਇਸ ਕਰਕੇ ਸਰੋਤਿਓ ਉੱਥੇ ਨਾ ਬੜਾ ਕੁਛ ਅਜੇ ਭੇਦ ਬਰਕਰਾਰ ਹੈ, ਉਹ ਚੀਜ਼ ਦੀਆਂ ਅਜੇ ਤੰਦਾਂ ਤਾਰਾਂ ਪਰਤਾਂ ਖੁੱਲਣਗੀਆਂ ਮੈਨੂੰ ਲੱਗਦਾ। ਮੈਂ ਉਸ ਅੰਦੋਲਨ ਨੂੰ ਕੇਵਲ ਤੇ ਕੇਵਲ ਅਜੇ ਜੋਸ਼ ਵਾਲਾ ਤੇ ਜੋਸ਼ ਤੇ ਮਗਰ ਇੱਕ ਸਿਆਸਤ ਵਾਲਾ ਅੰਦੋਲਨ ਮੰਨ ਰਿਹਾ, ਬਾਕੀ ਅਜੇ ਪਰਤਾਂ ਖੁੱਲ ਲੈਣ ਦਿਓ, ਫਿਰ ਚਰਚਾ ਕਰਾਂਗੇ।
1: ਸੋ ਬਿਲਕੁਲ ਜੀ, ਇਹ ਤਾਂ ਬਿਆਨ ਬਹੁਤ ਹੈਰਾਨੀਜਨਕ ਆ ਜੇ ਸੋਨਮ ਵਾਂਗਚੂ ਇਹ ਗੱਲ ਕਹਿ ਰਿਹਾ ਕਿ ਤੇ ਧਰਮਿੰਦਰ ਪ੍ਰਧਾਨ ਦਾ ਜਿਹੜਾ ਅਸਤੀਫਾ, ਵੈਸੇ ਤਾਂ ਉਹ ਵੀ ਬਹੁਤ ਛੋਟੀ ਗੱਲ ਸੀ, ਜੇ ਐਡਾ ਵੱਡਾ ਅੰਦੋਲਨ ਚਲਾਇਆ ਉਹਦੇ ਪਿੱਛੇ ਹੋਰ ਵੀ ਮੰਗਾਂ ਹੋਣੀਆਂ ਵਾਜਬ ਸੀਗੀਆਂ। ਸੋ ਜਿਹੜੀ ਮੇਨ ਮੰਗ ਸੀ ਉਹਨੂੰ ਵੀ ਗਾਇਬ ਕਰ ਦੇਣਾ, ਇਹ ਵੀ ਬਹੁਤ ਛੋਟੀ ਹੈ ਕਿ ਇੰਨੇ ਲੋਕ ਸੜਕਾਂ 'ਤੇ ਦੇ, ਇੰਨਿਆਂ ਯੂਥ ਬਾਹਰ ਰੋਡ ਦੇ ਉੱਪਰ ਹੈ, ਅਤੇ ਤੁਸੀਂ ਉਸ ਮੰਗ ਨੂੰ ਸਿਰਫ ਇਹ ਕਹੋ ਕਿ ਤੁਸੀਂ ਭਾਈ ਪਰਚੇ ਵਾਪਸ ਲੈ ਲਓ, ਇਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਆ ਜਾਂ ਕੋਈ ਸੁਹਿਰਦ ਟਿੱਪਣੀ ਨਹੀਂ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 8900, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। 8900, ਤੁਸੀਂ ਆਉਂਦੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ
1: ਜੀ,
2: ਅੱਜ ਆ ਰਹੀ ਸੀ ਕਾਲ ਹੋਲਡ ਤੇ ਸੀ, ਪਤਾ ਨਹੀਂ ਕੀ ਸਿਸਟਮ ਚ ਹੋਇਆ,
1: ਅੱਜ ਕਾਲਸ ਬਹੁਤ ਸਾਰੀਆਂ ਜੀ, ਬਿਲਕੁਲ ਕਾਲ ਲੱਦੇ ਨੇ, ਨੰਬਰ ਅੱਜ ਸਾਰੇ ਉਲਟੇ ਪੁਲਟੇ ਹੋ ਗਏ ਕਿਉਂਕਿ ਕਾਲ ਬਹੁਤ ਸਾਰੀਆਂ ਸੀ ਅੱਜ।
2: ਹਾਂਜੀ ਹਾਂਜੀ, ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ। ਤੇ ਮੈਂ ਰਮੇਸ਼ ਜੀ ਗੱਲ ਇਹੀ ਕਰਨੀ ਇਹਦੇ ਬਾਰੇ, ਕਾਕਰੋਚ ਪਾਰਟੀ ਬਾਰੇ। ਹੁਣ ਇਹ ਜਿਹੜੀ ਕਾਕਰੋਚ ਪਾਰਟੀ ਦੇ ਬਾਰੇ ਜੋ ਹੈ, ਜ਼ਿਆਦਾਤਰ ਮੈਂ ਦੇਖਿਆ ਇਹਨਾਂ ਦਾ ਵਿਰੋਧ ਤਾਂ ਚਲੋ ਠੀਕ ਹੈ, ਰੂਲਿੰਗ ਪਾਰਟੀ ਦੇ ਸੱਤਾਧਾਰੀ ਪਾਰਟੀ ਦੇ ਅਗੇਂਸਟ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ, ਪਰ ਜ਼ਿਆਦਾ ਡਰੀਆਂ ਅਪੋਜੀਸ਼ਨ ਪਾਰਟੀਆਂ, ਕਾਂਗਰਸ ਹੋ ਜਾਵੇ ਤੇ ਆਮ ਪਾਰਟੀ, ਕਿਉਂਕਿ ਇਹਨਾਂ ਦਾ ਜਿਹੜਾ ਫਾਰਮੈਟ ਬਣ ਰਿਹਾ ਉਹ ਸੇਮ ਹੀ ਹੈ ਜੋ ਆਮ ਪਾਰਟੀ ਦਾ ਸੀ ਫਾਰਮੈਟ। ਤੁਸੀਂ ਦੇਖੋ ਉਹਦੇ ਵਿੱਚ ਸੀ ਉਹ ਅੰਨਾ ਹਜ਼ਾਰੇ, ਇਹ 'ਚ ਆ ਗਿਆ ਸੋਨਮ ਵਾਂਗ ਚੁੱਕ। ਉਹਦੇ ਵਿੱਚ ਜਦੋਂ ਇਹਨਾਂ ਨੇ ਸ਼ੁਰੂ ਕੀਤੀ ਮੂਵਮੈਂਟ ਜਿਹਾ, ਜਿਹੜੇ ਹੁਣ ਇਹਨਾਂ ਨੇ ਪਹਿਲੇ ਉਹ ਕੇਜਰੀਵਾਲ ਸੀ, ਇਹਦੇ ਵਿੱਚ ਇਹ ਹੈ ਜਨਾਬ ਜਿਹੜੇ ਆਏ ਨੇ USA ਤੋਂ, ਠੀਕ ਹੈ ਜੀ। ਹੁਣ ਦੋਨਾਂ ਜੋ ਚੱਲ ਰਹੇ ਨੇ, ਇਹਨਾਂ ਨੂੰ ਇਹ ਹੀ ਲੱਗਦਾ ਵੀ ਆਮ ਪਾਰਟੀ ਨੂੰ ਕਿਤੇ ਸਾਡਾ ਤਾਂ ਨਹੀਂ ਬਦਲ ਇਹ ਪਾਰਟੀ, ਔਰ ਕਾਂਗਰਸ ਨੂੰ ਇਹ ਲੱਗਦਾ ਕਿ ਇਹ ਸਾਡੀਆਂ ਵੋਟਾਂ ਤਾਂ ਨਹੀਂ ਲੈ ਜਾਣਗੇ। ਇਸੇ ਕਰਕੇ ਜੇ ਉਹ ਪ੍ਰੋਟੈਸਟ ਕੀਤਾ ਕਾਂਗਰਸ ਨੇ, ਉਹਨੇ ਸਾਈਡ ਤੋਂ ਹਟ ਕੇ ਕੀਤਾ, ਉੱਥੇ ਨਹੀਂ ਕੀਤਾ ਉਸ ਜਗ੍ਹਾ ਦੇ ਉੱਤੇ, ਔਰ ਆਮ ਪਾਰਟੀ ਵੀ ਸਟੇਟਮੈਂਟਾਂ ਇਸ ਤਰ੍ਹਾਂ ਹੀ ਦੇ ਰਹੀਆਂ ਨੇ। ਕੀ ਲੱਗਦਾ ਤੁਹਾਨੂੰ, ਕੋਈ ਸ਼ੱਕ ਲੱਗ ਰਿਹਾ ਇਹਦੇ ਵਿੱਚ ਵੀ ਇਹ ਇਸੇ ਪਾਰਟੀ ਦਾ ਬਦਲ ਹੈ, ਆਮ ਪਾਰਟੀ ਦਾ ਬਦਲ ਜਿਹੜਾ ਅੱਗੇ ਆ ਰਿਹਾ, ਜਾਂ ਕੁਛ ਹੋਰ ਸਾਜ਼ਿਸ਼ਾਂ ਹੋ ਰਹੀਆਂ ਨੇ ਇਹਦੇ ਬਾਰੇ ਥੋੜ੍ਹਾ ਜੀ ਪਲੀਜ਼ ਐਕਸਪਲੇਨ ਕਰਨਾ। ਥੈਂਕ ਯੂ ਸੋ ਮਚ
1: ਜੀ ਰਮੇਸ਼ ਜੀ।
0: ਬਿਲਕੁਲ, ਸਭ ਸਵਾਲ ਬੜਾ ਕਠਿਨ ਹੈ, ਪਰੰਤੂ ਸੱਚਾ ਜਵਾਬ ਜੋ ਮੈਨੂੰ ਤਜਰਬੇ ਚੋਂ ਮੈਂ ਦੇਣ ਦਾ ਯਤਨ ਕਰਾਂਗਾ। ਦੇਖੋ ਇਹ ਗੱਲ ਤੇ ਬੜੀ ਤੁਸੀਂ ਸਹੀ ਟਿੱਪਣੀ ਕੀਤੀ ਹੈ ਕਿ ਕਾਂਗਰਸ ਦਾ ਜੰਤਰ ਮੰਤਰ ਵਾਲੇ ਪਾਸੇ ਨੂੰ ਛੱਡ ਕੇ ਪ੍ਰਧਾਨ ਮੰਤਰੀ ਦੇ ਨਿਵਾਸ ਵਾਲੇ ਪਾਸੇ ਨੂੰ ਮੁਜ਼ਾਹਰਾ ਕਰਨਾ, ਉਹ ਇਸ ਗੱਲ ਦਾ ਸੰਕੇਤ ਸੀ ਕਿ ਕਾਂਗਰਸ ਇਹ ਤੇ ਸੁਨੇਹਾ ਭਾਰਤ ਵਿੱਚ ਭੇਜ ਦਿੱਤਾ ਉਸਨੇ ਕਿ ਉਹ ਵਿਦਿਆਰਥੀਆਂ ਦੇ ਕੁੱਟ ਦੇ ਖਿਲਾਫ਼ ਹੈ, ਵਿਦਿਆਰਥੀਆਂ ਦੇ ਲਾਠੀਚਾਰਜ ਦੇ ਖਿਲਾਫ਼ ਹੈ, ਪਰੰਤੂ ਕਾਂਗਰਸ ਜਨਤਾ ਪਾਰਟੀ ਦੇ ਨਾਲ ਨਹੀਂ ਹੈ, ਇਹ ਕਾਂਗਰਸ ਦਾ ਬੜਾ ਸਿੱਧਾ ਸੁਨੇਹਾ ਹੈ। ਔਰ ਤੁਸੀਂ ਵੇਖਿਓ ਮੈਨੂੰ ਜਿਹੋ ਜਿਹੀਆਂ ਉੱਥੋਂ ਦੇ ਸੰਕੇਤ ਮਿਲ ਰਹੇ ਆ ਕਾਂਗਰਸ ਦਾ ਬਿਆਨ ਨਾ ਕੋਈ ਇਹਦੇ ਖਿਲਾਫ ਆ ਜਾਏ, ਕਿਉਂਕਿ ਜਿਹੜਾ ਮੈਂ ਹੁਣੇ ਕਹਿ ਕੇ ਹਟਿਆ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਹੀ ਗਾਇਬ ਹੋ ਚੁੱਕੀ ਹੈ। ਉਹ ਨੌਜਵਾਨ ਮੰਗ ਕੀ ਕਰ ਰਹੇ ਆ, ਜੰਤਰ ਮੰਤਰ ਵਿਖੇ ਆ ਕੇ ਸਰਕਾਰ ਗੱਲ ਕਰੇ। ਤੁਹਾਨੂੰ ਮੰਗ ਆਪਣੀ ਕਲੀਅਰ ਨਹੀਂ ਤੇ ਤੁਸੀਂ ਜੰਤਰ ਮੰਤਰ ਚਾਹੇ ਆ ਜਾਣ ਚਾਹੇ ਕਿਤੇ ਹੋਰ ਆ ਜਾਏ। ਸੋ ਇਸ ਕਰਕੇ ਇਹ ਜਿਹੜੀ ਹੁਣ ਦੂਜਾ ਸਵਾਲ ਤੁਸੀਂ ਪੁੱਛਿਆ, ਦੇਖੋ ਮੈਂ ਇਸ ਅੰਦੋਲਨ ਨੂੰ ਵਿਦਿਆਰਥੀਆਂ ਦਾ ਅੰਦੋਲਨ ਨਹੀਂ ਸਮਝਦਾ, ਮੈਂ ਮੇਰੀ ਨਿੱਜੀ ਸਮਝ ਹੈ, ਮੈਂ ਵਿਦਿਆਰਥੀਆਂ ਦਾ ਅੰਦੋਲਨ ਨਹੀਂ ਸਮਝਦਾ, ਮੈਂ 212 ਦੀ ਤਰਜ ਨਾਲ ਹੀ ਜੋੜਦਾ ਇਹਨੂੰ। ਠੀਕ ਹੈ, ਥੋੜਾ ਬਹੁਤਾ ਅੰਤਰ ਹੋ ਸਕਦਾ ਜਿਹੜਾ ਤੁਸੀਂ ਅੰਨਾ ਹਜ਼ਾਰੇ ਵਰਸਿਸ ਦੂਸਰਾ ਜ਼ਿਕਰ ਕੀਤਾ, ਮੈਂ 212 ਦੇ ਸੰਦਰਭ 'ਚ ਜੋੜਦਾ। 212 ਦਾ ਅੰਦੋਲਨ ਤੇ ਹੁਣ ਬੜੇ ਸਿੱਧੇ ਸ਼ੰਕੇ ਪੈਦਾ ਹੁੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਦੇ ਲਈ ਖੜਾ ਕੀਤਾ ਅੰਦੋਲਨ ਸੀ, ਇਹਦੇ ਵਿੱਚ ਵੀ ਸ਼ੰਕੇ ਹੈ ਕਿ ਹੁਣ ਇੱਕ ਨਵੀਂ ਪਾਰਟੀ ਖੜੀ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਥਾਪੜਾ ਦਿੱਤਾ ਔਰ ਉਹਦੇ ਸੰਕੇਤ ਵੀ ਵਿੱਚ ਵਿਚਾਲੇ ਮਿਲੇ ਆ, ਇਸ ਵਿੱਚ ਕੋਈ ਸ਼ੱਕ ਨਹੀਂ। ਜੰਤਰ ਮੰਤਰ ਤੁਸੀਂ ਦੇਖੋ, ਸਧਾਰਨ ਅਵਸਥਾ 'ਚ ਤੁਸੀਂ 4 ਗੱਡੀਆਂ ਆਪਣੇ ਪਿੰਡ ਤੋਂ ਲੈ ਜਾਓ ਪੰਜਾਬ 'ਚ ਕਿ ਅਸੀਂ ਵੈਸੇ ਦੇਖਣ ਜਾਣਾ, ਸਿਕਿਉਰਿਟੀ ਵਾਲੇ ਰੋਕ ਲੈਣਗੇ ਕਿ ਤੁਸੀਂ 20-22 ਜਾਣੇ ਇਕੱਠੇ ਹੋ ਕੇ ਕਿੱਦਾਂ ਆ ਗਏ ਉੱਥੇ, ਏਡੇ ਵੱਡੇ ਲੋਕ ਇਕੱਠੇ ਹੋਣ ਦਿੱਤੇ। ਉਹ ਜਿਹੜਾ ਮੁੰਡਾ ਬਾਹਰੋਂ ਆਇਆ ਕਿਵੇਂ ਜਹਾਜ਼ ਤੋਂ ਉੱਤਰਦਾ ਹੀ ਉੱਥੇ ਤੱਕ ਗਿਆ, ਉਹ ਸਾਰਾ ਕੁਛ ਕਿਤੇ ਨਾ ਕਿਤੇ ਕਾਂਗਰਸ ਜਨਤਾ ਪਾਰਟੀ ਸੋਸ਼ਲ ਮੀਡੀਆ ਤੇ ਤਾਂ ਹੋਰ ਵੀ ਬੜਾ ਕੁਛ ਟਿੱਪਣੀਆਂ ਆਉਂਦੀਆਂ, ਰਾਤੋ ਰਾਤ ਹਜ਼ਾਰਾਂ ਚੋਂ ਲੱਖਾਂ ਲੋਕ ਨਾਲ ਜੁੜ ਜਾਣੇ ਸੋਸ਼ਲ ਮੀਡੀਆ ਤੇ। ਸੋ ਸ਼ੱਕੀ ਸੰਦਰਭ ਵਿੱਚ ਹੀ ਮੈਂ ਸਾਰੇ ਕਾਸੇ ਨੂੰ ਵੇਖਦਾ, ਮੈਂ ਉਹਨੂੰ ਕੇਵਲ ਵਿਦਿਆਰਥੀ ਅੰਦੋਲਨ ਤੱਕ ਸੀਮਤ ਨਹੀਂ ਰੱਖਦਾ। ਉਵੇਂ ਭਾਈ ਵਿਦਿਆਰਥੀਆਂ ਤੇ ਲਾਠੀਚਾਰਜ ਦੀ ਅਸੀਂ ਨਿੰਦਾ ਕਰਦੇ ਹਾਂ, ਪਰੰਤੂ ਇਹ ਤੋਂ ਪਿੱਛੇ ਜਾ ਕੇ ਮੈਂ ਕਹੂੰਗਾ ਕਿ ਮੈਨੂੰ ਵਿਦਿਆਰਥੀ ਅੰਦੋਲਨ ਨਹੀਂ, ਇੱਕ ਸਿਆਸੀ ਅੰਦੋਲਨ ਹੀ ਜਾਪਦਾ ਹੈ। ਉਹਦੇ ਵਿੱਚ ਕਿੱਥੇ ਕੁ ਤੱਕ ਸਿਆਸਤ ਹੈ, ਕਿਹਦੀ ਸਿਆਸਤ ਹੈ, ਮੈਨੂੰ ਲੱਗਦਾ ਕਿ ਅੱਜ ਟਿੱਪਣੀ ਵਕਤ ਤੋਂ ਪਹਿਲੀ ਹੋਵੇਗੀ, ਆਉਣ ਵਾਲੇ ਦਿਨਾਂ 'ਚ ਆਪਾਂ ਟਿੱਪਣੀ ਜ਼ਰੂਰ ਕਰਾਂਗੇ।
1: ਜੀ ਬਿਲਕੁਲ ਜੀ, 905-673-3337 9057333337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨਾਲ ਦੀ ਨਾਲ ਇੱਕ ਸੁਨੇਹਾ ਤੁਹਾਨੂੰ ਲਵਾਨਾ ਵੈਲਨਸ ਸਪਾ ਦਾ ਵੀ ਦੇ ਦਈਏ।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਨਾਲ ਦੀ ਨਾਲ ਤੁਹਾਨੂੰ ਹਰਵੀਨ ਮਾਵੀ ਜੀ ਦਾ ਸੁਨੇਹਾ ਦੇ ਦਈਏ। ਤੁਸੀਂ ਆਟੋ ਇੰਸ਼ੋਰੈਂਸ ਦੇ ਵਿੱਚ ਇੱਕ ਚੰਗਾ ਇੰਸ਼ੋਰੈਂਸ ਐਡਵਾਈਜ਼ਰ ਲੱਭ ਰਹੇ ਸੀਗੇ। ਹੋਮ ਅਤੇ ਆਟੋ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ 12 ਸਾਲਾਂ ਦਾ ਐਕਸਪੀਰੀਅੰਸ ਰੱਖਣ ਵਾਲੇ ਹਰਵੀਨ ਮਾਵੀ ਜੀ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਘਟਾ ਕੇ ਬਹੁਤ ਸਾਰੇ ਡਾਲਰ ਬਚਾ ਕੇ ਦੇਣਗੇ। ਹਿੰਦੀ, ਇੰਗਲਿਸ਼, ਪੰਜਾਬੀ ਭਾਸ਼ਾਵਾਂ ਦੇ ਨਾਲ ਡੀਲ ਕਰਦੇ ਨੇ। 647-287-0976 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਆਟੋ ਹੋਮ ਇੰਸ਼ੋਰੈਂਸ ਲੱਭ ਰਹੇ ਸੀ, ਆਪਣੀ ਇੰਸ਼ੋਰੈਂਸ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਹਰਵੀਨ ਮਾਵੀ ਜੀ ਨਾਲ ਰਾਬਤਾ ਕਰ ਸਕਦੇ ਹੋ। 647-287-0976 ਹਰਵੀਨ ਮਾਵੀ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਹਰਵਿੰਦਰ ਪਨੇਸਰ ਜੀ, ਤੁਸੀਂ ਆਨਰ ਹੋਏ।
4: ਜੀ
1: ਸਤਿ ਸ੍ਰੀ ਅਕਾਲ ਸਰ ਜੀ।
4: ਰਮੇਸ਼ ਜੀ ਨੂੰ ਸਤਿ ਸ੍ਰੀ ਅਕਾਲ। ਪ੍ਰਭ ਜੀ, ਜਦ ਤੱਕ ਮੈਂ ਹੋਲਡ ਤੇ ਹੁੰਦੇ ਨਾ, ਤੁਹਾਡੀ ਆਵਾਜ਼ ਨਹੀਂ ਆਉਂਦੀ।
1: ਮੇਰੀ ਆਵਾਜ਼ ਨਹੀਂ ਆਉਂਦੀ ਜੀ? ਰਮੇਸ਼ ਜੀ ਦੀ ਆ ਰਹੀ ਹੁੰਦੀ?
4: ਨਾ, ਤੁਹਾਡੀ ਨਾ ਰਮੇਸ਼ ਜੀ ਦੀ ਜੀ, ਕਿਸੇ ਦੀ ਨਹੀਂ ਆਉਂਦੀ।
1: ਚੈੱਕ ਕਰਦੇ ਆ ਜੀ, ਕਈ ਵਾਰ ਸਿਸਟਮ ਚ ਗਲਿਚ ਇਸ ਤਰ੍ਹਾਂ ਦਾ ਹੁੰਦਾ।
4: ਹਾਂ ਜੀ, ਹੋ ਜਾਂਦਾ ਕਈ ਵਾਰੀ।
1: ਜੀ ਸਰ,
4: ਰਮੇਸ਼ ਜੀ ਮੈਨੂੰ ਦੱਸੋ ਵੀ ਹੁਣ ਬਿਜਲੀ ਬੋਰਡ ਵੀ ਲੈ ਰਿਹਾ ਹਾਂਜੀ ਕਰਜ਼ਾ, ਉਦੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਪੰਜਾਬ ਸਰਕਾਰ ਨੇ ਵੀ ਕਰਜ਼ਾ ਲੈਣਾ। ਜੇ ਕੋਈ ਵੀ ਅਦਾਰਾ ਕਰਜ਼ਾ ਲੈਂਦਾ ਜਾਂ ਪੰਜਾਬ ਸਰਕਾਰ ਲੈਂਦੀ ਆ, ਕੀ ਇਹ ਇੱਕ ਸੈਂਟਰ ਤੋਂ ਅਨੁਮਤੀ ਲੈਣੀ ਜ਼ਰੂਰੀ ਆ ਵੀ ਸੈਂਟਰ ਦੀ ਆਗਿਆ ਹੋਵੇ? ਜੇ ਸੈਂਟਰ ਆਗਿਆ ਨਹੀਂ ਦਿੰਦੀ ਤੇ ਫਿਰ ਪੰਜਾਬ ਸਰਕਾਰ ਕੀ ਕਰੂਗੀ ਜੀ? ਪਲੀਜ਼ ਦੱਸੋਗੇ ਸਰ, ਮੈਂ ਅਪੀਅਰ ਸੁਣਦਾ। ਥੈਂਕ ਯੂ ਜੀ।
1: ਜੀ ਬਹੁਤ ਸ਼ੁਕਰੀਆ ਜੀ। ਜੀ ਸਰ,
0: ਕੇਂਦਰ ਸਰਕਾਰ ਤੋਂ ਲੈਣਾ ਹੈ, ਉਹਦੇ ਵਿੱਚ ਤੇ ਕੇਂਦਰ ਦੇ ਨਾਲ ਰਾਬਤਾ ਬਣਾ ਕੇ ਕਿ ਕੇਂਦਰ ਉਹਦੇ ਵਿੱਚ ਆਮ ਤੌਰ ਤੇ ਇਹੀ ਹੁੰਦਾ ਫੰਡਾ ਕਿ ਕੇਂਦਰ ਕਹਿੰਦਾ ਤੁਸੀਂ ਮੇਰੀਆਂ ਪਾਲਿਸੀਆਂ ਲਾਗੂ ਕਰ ਰਹੇ ਹੋ, ਜਿਹੜਾ ਮੈਂ ਹਮੇਸ਼ਾ ਪਿੱਟਦਾ ਆ ਕਿ ਜਿਹੜੀ ਮਰਜ਼ੀ ਸਰਕਾਰ ਆ ਜਾਏ ਕੇਂਦਰ ਦੀਆਂ ਪਾਲਿਸੀਆਂ ਲਾਗੂ ਕਰਨੀਆਂ ਪੈਣੀਆਂ, ਇੱਕੋ ਜਿਹਾ ਹੀ ਰੋਲ ਹੁੰਦਾ ਹੈ। ਕੋਈ ਐਵੇਂ ਬਹੁਤਾ ਨਹੀਂ ਆਪਾਂ ਨੂੰ ਲੱਗਣਾ ਚਾਹੀਦਾ ਕਿ ਪਤਾ ਨਹੀਂ ਜੇ ਆਹ ਸਰਕਾਰ ਆ ਗਈ ਫਲਾਨਾ ਮੁੱਖ ਮੰਤਰੀ ਬਣ ਗਿਆ ਤੇ ਉਹਨੂੰ ਪਤਾ ਨਹੀਂ ਦੁੱਧ ਦੀਆਂ ਨਦੀਆਂ ਵਹਾ ਦੇਣੀਆਂ, ਕਿਉਂਕਿ ਉੱਥੇ ਕੇਂਦਰ ਦੀ ਸ਼ਰਤ ਹੁੰਦੀ ਹੈ। ਇੱਕ ਉਹ ਕਰਜ਼ਾ, ਦੂਜਾ ਕਰਜ਼ਾ ਹੁੰਦਾ ਕਿ ਤੁਸੀਂ ਆਪਣੇ ਬੌਂਡ ਆਪਣੀ ਪ੍ਰੋਪਰਟੀ ਨੂੰ ਗਿਰਵੀ ਰੱਖ ਕੇ ਲੈਣਾ, ਉਹਦੇ ਵਿੱਚ ਕੇਂਦਰ ਦਾ ਕੋਈ ਰੌਲਾ ਨਹੀਂ, ਤੁਸੀਂ ਪਮਾਦਾ ਪੰਜਾਬ ਵੇਚਦੇ ਹੋ ਜਿਹੜੀ ਸਰਕਾਰ ਹੈ। ਫਿਰ ਤੀਸਰਾ ਜਿਹੜਾ ਤੁਸੀਂ PSPCL ਦੀ ਕੀਤੀ ਗੱਲ ਜਿਹੜੀ ਲੈ ਰਹੀ ਹੈ ਉਹ ਆਪਣੀਆਂ ਪ੍ਰੋਪਰਟੀਆਂ ਗਿਰਵੀ ਰੱਖ ਕੇ ਲੈ ਰਹੀ ਹੈ, ਮੰਡੀ ਬੋਰਡ ਆਪਣੀਆਂ ਪ੍ਰੋਪਰਟੀਆਂ ਗਿਰਵੀ ਰੱਖ ਕੇ ਲੋਨ ਲੈ ਲੈਂਦਾ ਕਈ ਵਾਰ, ਆਪਣੀਆਂ ਬੈਂਕਾਂ ਦੀਆਂ ਗਰੰਟੀਆਂ ਪੰਜਾਬ ਸਰਕਾਰ ਨੂੰ ਮੁਹੱਈਆ ਕਰਾ ਦਿੰਦਾ। ਸੋ ਇਸ ਕਰਕੇ ਕਰਜ਼ੇ ਦੀਆਂ ਵੱਖ ਵੱਖ ਕਿਸਮਾਂ ਹੈਗੀਆਂ ਤੇ ਹਰੇਕ ਢੰਗ ਦਾ ਹੀ ਕਰਜ਼ਾ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕਾਫੀ ਫਲਾਨਾ ਢੰਗ ਹੈ ਇਹਦੇ ਨਾਲ ਵੀ ਕਰਜ਼ਾ ਲਿਆ ਜਾ ਸਕਦਾ। ਜਿਵੇਂ ਅਸੀਂ ਕਹਿ ਦੇ ਨਾ ਕਿ ਅਮਲੀ ਕਈ ਵਾਰ ਆਪਣੀਆਂ ਤਾਕੀਆਂ ਦੇ ਸਰੀਏ ਵੀ ਪੁੱਟ ਕੇ ਵੇਚ ਦਿੰਦੇ, ਹਾਲਾਤ ਇਹੋ ਬਣ ਜਾਂਦੇ ਆ ਕਈ ਵਾਰੀ, ਤੇ ਉਹ ਛੱਤ ਤੋਂ ਗਾਡਰ ਵੀ ਲਾ ਕੇ ਵੇਚ ਦਿੰਦੇ। ਉਹ ਹਾਲਾਤ ਇਸ ਵੇਲੇ ਪੰਜਾਬ ਦੇ ਬਣੇ ਹੋਏ ਆ, ਪਤਾ ਲੱਗਣਾ ਚਾਹੀਦਾ ਸਰਕਾਰ ਨੂੰ ਕਿ ਆਹ ਢੰਗ ਦੇ ਨਾਲ ਵੀ ਕਰਜ਼ਾ ਮਿਲਦਾ, ਬਸ ਉਹੀ ਢੰਗ ਨਾਲ ਲਈ ਤੇ ਲਈ ਜਾ ਰਹੀ।
1: ਬਿਲਕੁਲ ਜੀ, ਸੋ ਆਲ ਵੇ ਰੂਫਰ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਜੇ ਘਰ ਦੀਆਂ ਛੱਤਾਂ ਆਪਣੀ ਬਿਜ਼ਨਸ ਯੂਨਿਟ ਦੀਆਂ ਛੱਤਾਂ ਚੇਂਜ ਕਰਾਉਣੀਆਂ ਜਾਂ ਤੁਸੀਂ ਰਿਪੇਅਰ ਕਰਾਉਣੀ ਤਾਂ ਆਲ ਵੇ ਰੂਫਰਸ 15 ਸਾਲਾਂ ਦਾ ਐਕਸਪੀਰੀਅੰਸ ਫਲੈਟ ਰੂਫ, ਸ਼ਿੰਗਲ ਰੂਫ ਅਤੇ ਮੈਟਰ ਰੂਫ ਦੇ ਵਿੱਚ ਸੇਵਾਵਾਂ ਦਿੰਦੇ ਨੇ। ਸੋ ਤੁਸੀਂ 647-505-09-43 647-505-09-43 ਆਲ ਵੇ ਰੂਫਰਸ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਨਾਲ ਦੀ ਨਾਲ ਬਿਲਡਿੰਗ ਸਪਲਾਈਜ਼ ਅਤੇ ਰੈਨੋਵੇਸ਼ਨ ਦੀਆਂ ਜਿਹੜੀਆਂ ਵੀ ਤੁਸੀਂ ਵਸਤਾਂ ਖਰੀਦਣੀਆਂ ਆ, ਤੁਸੀਂ ਰੈਨੋਵੇਸ਼ਨ ਦਾ ਸਮਾਨ ਲੈਣ ਦੇ ਲਈ ਬੈਸਟ ਵੈਲਿਊ ਬਿਲਡਿੰਗ ਸਪਲਾਈ, ਇੱਕੋ ਇੱਕ ਹਾਰਡਵੇਅਰ ਦਾ ਸਮਾਨ, ਬਿਲਡਿੰਗ ਸਪਲਾਈਜ਼ ਦਾ ਸਮਾਨ ਸਾਰੇ ਤੁਹਾਨੂੰ ਇੱਕੋ ਛੱਤ ਥੱਲੋਂ ਮਿਲ ਜਾਣਾ। ਬੈਸਟ ਵੈਲਿਊ ਬਿਲਡਿੰਗ ਸਪਲਾਈ, ਤੁਸੀਂ ਉਹਦੀ ਵੈਬਸਾਈਟ 'ਤੇ ਜ਼ਰੂਰ ਗੇੜਾ ਮਾਰਿਓ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca 'ਤੇ ਜਾ ਕੇ ਇੱਕ ਵਾਰ ਚੱਕਰ ਮਾਰਨਾ ਆ ਤੁਸੀਂ ਔਨ ਏਅਰ ਜਾ ਕੇ, ਅਤੇ ਤੁਹਾਨੂੰ ਸਾਰਾ ਹੀ ਇਹ ਕਹਿੰਦੇ ਕਿ ਬੈਸਟ ਵੈਲਿਊ, ਬੈਸਟ ਪ੍ਰਾਈਜ਼ ਅਤੇ ਬੈਸਟ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸਟੀਲ ਅਤੇ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ, 647-9-61-0585-8-5 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਹਰਪ੍ਰੀਤ ਸੈਣੀ ਜੀ ਜੁੜੇ ਨੇ, ਫਿਰ ਇੱਕ ਸ਼ੋਰਟ ਜੀ ਗੱਲਬਾਤ ਕਰਦੇ ਹਾਂ। ਬਹੁਤ ਸਾਰੀਆਂ ਕਾਲਜ ਓਨਰ ਨੇ ਔਰ ਬਹੁਤ ਸਾਰੀਆਂ ਖਬਰਾਂ ਵੀ ਅਜੇ ਪੈਂਡਿੰਗ ਨੇ, ਸਮਾਂ ਬਹੁਤ ਸੀਮਤ ਆ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
5: ਥੈਂਕ ਯੂ ਸੋ ਮਚ ਪ੍ਰਭ। ਸੋ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਫਾਈਨੈਂਸ਼ੀਅਲ ਪਲੈਨਿੰਗ ਦੀ ਇੰਪੋਰਟੈਂਸ, ਇੰਸ਼ੋਰੈਂਸ ਦੀ ਇੰਪੋਰਟੈਂਸ, ਸੋ ਡਿਫਰੈਂਟ ਡਿਫਰੈਂਟ ਪਲੈਨਸ ਹੈਗੇ ਆ ਜਿੰਨੇ ਵੀ ਸਾਡੇ ਲਿਸਨਰ ਜੁੜੇ ਹੋਏ ਆ ਜਿਨ੍ਹਾਂ ਨੇ ਆਪਣੀ ਇੰਸ਼ੋਰੈਂਸ ਪੋਲਿਸੀਜ਼ ਕਰਾਉਣੀਆਂ ਹੋਣ। ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਅਲੱਗ ਅਲੱਗ ਲਾਈਫ ਇੰਸ਼ੋਰੈਂਸ ਦੀ ਕਵਰੇਜ ਕਰਾਉਂਦੇ ਹਾਂ, ਅਲੱਗ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਕਰਾਉਂਦੇ ਹਾਂ, ਅਤੇ ਜਿਹੜੇ ਸਟੈਂਡਰਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲੈਨਸ ਹੈਗੇ ਆ ਉਹਨਾਂ ਦੇ ਵਿੱਚ 1 ਮੰਥ ਦਾ ਸਰਵਾਈਵਲ ਪੀਰੀਅਡ, 1 ਮੰਥ ਦਾ ਵੇਟਿੰਗ ਪੀਰੀਅਡ ਹੁੰਦਾ ਆ। ਬਟ ਸਾਡੇ ਕੋਲ ਇੱਕ ਇੱਦਾਂ ਦਾ ਪਲੈਨ ਹੈਗਾ ਹੈ ਜਿਸ ਪਲੈਨ ਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਕੰਬਾਈਂਡ ਹੈਗੀ ਆ। ਲਾਈਫ ਇੰਸ਼ੋਰੈਂਸ ਦੀ ਓਵਰਆਲ ਅਮਾਊਂਟ ਦੇ ਵਿੱਚੋਂ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਬੈਨੀਫਿਟ ਚੂਜ਼ ਕਰ ਸਕਦੇ ਆ। ਐਂਡ ਖਾਸੀਅਤ ਇਸ ਪਲੈਨ ਦੀ ਇਹ ਹੈਗੀ ਆ ਕਿ ਜਿੱਥੇ ਲਾਈਫ ਇੰਸ਼ੋਰੈਂਸ ਅਤੇ ਕ੍ਰਿਟੀਕਲ ਇਲਨੈਸ ਦੋਨੋਂ ਚੀਜ਼ਾਂ ਦੀ ਕਵਰੇਜ ਆ, ਉੱਥੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮ ਦੇ ਵਿੱਚ 1 ਮੰਥ ਦਾ ਵੇਟਿੰਗ ਪੀਰੀਅਡ, 1 ਮੰਥ ਦਾ ਸਰਵਾਈਵਲ ਪੀਰੀਅਡ ਨਹੀਂ ਹੈਗਾ। ਤੁਸੀਂ ਰਾਈਟ ਵੇ ਉਹਦੇ ਵਿੱਚ ਕਵਰਡ ਹੈਗੀ ਆ। ਅਗਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਆ ਵੀ ਜਾਂਦਾ ਹੈਗਾ ਤਾਂ ਰੈਸਟ ਆਫ ਦਾ ਅਮਾਊਂਟ ਜਿਹੜੀ ਹੈਗੀ ਆ ਉਹ ਲਾਈਫ ਇੰਸ਼ੋਰੈਂਸ ਦੇ ਲਈ ਕੰਟੀਨਿਊ ਰਹੂਗੀ। ਸੋ ਇੱਦਾਂ ਦੇ ਬਹੁਤ ਤਰ੍ਹਾਂ ਦੇ ਪਲੈਨਸ ਹੁੰਦੇ ਆ ਜਿਹੜੇ ਹਰੇਕ ਬੰਦੇ ਦੀ ਨੀਡਸ ਦੇ ਅਕੋਰਡਿੰਗਲੀ ਡਿਜ਼ਾਈਨ ਕੀਤੇ ਜਾ ਸਕਦੇ ਆ। ਸੋ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਆ, ਕੋਈ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਆ, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਆਫਿਸ ਬ੍ਰੈਮਟਨ ਦੇ ਵਿੱਚ। ਜ਼ਰੂਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ। ਜਾਂ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਈ ਵੀ ਰੈਲੇਟਿਵ ਓਨਟੈਰੀਓ ਤੋਂ ਬਾਹਰ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਰਹਿੰਦੇ ਆ, ਜ਼ਰੂਰ ਤੁਸੀਂ ਉਹਨਾਂ ਨੂੰ ਮੇਰਾ ਨੰਬਰ ਪਾਸ ਔਨ ਕਰ ਸਕਦੇ ਆ, ਕਿਉਂਕਿ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਮੈਂ ਲਾਇਸੈਂਸ ਦਾ। ਸੋ ਨੰਬਰ ਮੇਰਾ ਅਗੇਨ 416-817-6500-416-817-6500-1700।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਹਰਪ੍ਰੀਤ ਸੈਣੀ ਜੀ, ਬਹੁਤ ਸ਼ੁਕਰੀਆ ਜੀ। ਤੁਸੀਂ ਇੰਸ਼ੋਰੈਂਸ ਦੇ ਬਾਬਤ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ, 905-673-33-37 905-673-33-37। ਸਚਵੰਤ ਭੱਟੀ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਓਕੇ ਭੱਟੀ ਸਾਹਿਬ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਹੈ। ਸਚਵੰਤ ਭੱਟੀ ਜੀ, ਤੁਸੀਂ ਤੁਹਾਡੀ ਟਰਨ ਸੀ ਜੀ। ਸੋ ਜੀ ਕੁਲਦੀਪ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
6: ਟਾਈਮ ਵੀ ਬੜਾ ਘੱਟ ਹੈ, ਦੇਖੋ ਰਮੇਸ਼ ਜੀ, ਦੋ ਅੰਦੋਲਨ ਹੋਏ ਨੇ, ਇੱਕ ਹੋਇਆ ਅੰਦੋਲਨ ਜਿਹੜਾ ਅੰਨਾ ਹਜ਼ਾਰੇ ਦਾ, ਉਹਦੇ ਚੋਂ ਨਿਕਲਿਆ 40 ਕਿਲੋ ਦਾ ਕੇਜਰੀਵਾਲ, ਦੂਸਰਾ ਅੰਦੋਲਨ ਉਹ ਐਸ ਐਲ ਐਸ ਸੀ ਕਿਲੋ ਦਾ ਹੋ ਗਿਆ ਪੰਜਾਬ ਦੇ ਪੈਸੇ ਖਾ ਕੇ।
1: ਮੈਂ ਵੀ ਉਹੀ ਕਹਿਣ ਲੱਗਿਆ
6: ਦੂਸਰਾ ਅੰਦੋਲਨ ਹੋਇਆ ਕਿਸਾਨਾਂ ਦਾ, ਉਹਦੇ ਚੋਂ ਨਿਕਲਿਆ ਭਗਵੰਤ ਮਾਨ, ਲੁੱਟ ਕੇ ਜੁੰਗਲੀ ਖਾ ਗਈ ਸਾਰੀ ਪੰਜਾਬ ਨੂੰ। ਹਾਂਜੀ, ਤੀਸਰੀ ਗੱਲ, ਟਾਈਮ ਬੜਾ ਘੱਟ ਹੈ, ਜਿਹੜਾ ਤੁਸੀਂ 7% ਵੋਟਾਂ ਦਿੱਤੀਆਂ ਨੇ ਨਾ ਰਮੇਸ਼ ਜੀ, ਇਹ ਹੁਣ ਕੱਲ੍ਹ ਦੀ ਗੱਲ ਕਰਾਂਗੇ, ਜੋ ਬਰਨਾਲੇ ਚ ਹੋਇਆ ਜਿੱਦਾਂ ਡਾਂਗ ਫੇਰੀ ਇਹਨਾਂ ਨੇ 11-11 ਟਾਂਕੇ ਤੇ 7-7 ਟਾਂਕੇ, ਇਹ ਕਹਿੰਦੇ ਸੀ ਵੀ ਦਿੱਲੀ ਦੇ ਵਿੱਚ ਬੰਦਿਆਂ ਨੇ ਬੀਬੀਆਂ ਨੂੰ ਕੁੱਟਿਆ, ਇਹਦੇ ਬਾਰੇ ਜ਼ਰੂਰ ਦੱਸਿਓ। ਮੈਨੂੰ ਲੱਗਦਾ ਜਿਹੜਾ ਬਰਨਾਲੇ ਵਾਲਾ ਕੰਮ ਹੋਇਆ ਨਾ,
0: ਭਗਵੰਤ ਮਾਨ ਸਰਕਾਰ ਤੇ ਜਿਹੜੀਆਂ ਤੁਸੀਂ ਟਿੱਪਣੀਆਂ ਕਰਦੇ ਹੋ ਮੈਂ ਕਦੇ ਵੀ ਇਨਕਾਰੀ ਨਹੀਂ ਹੁੰਦਾ, ਕਿਉਂਕਿ ਮੈਂ ਤੇ ਆਪ ਕਹਿੰਦਾ ਕਿ ਦਿੱਲੀ ਦੇ ਵਿੱਚ ਇਹਨਾਂ ਨੂੰ ਬੜਾ ਦਰਦ ਜਾਗਦਾ ਕਿ ਕਿਵੇਂ ਪੁਲਿਸ ਨੇ ਕੁੱਟੇ ਹੈ, ਕਿਵੇਂ ਉੱਥੇ ਜੀ ਆਹ ਕੁਛ ਹੋਇਆ, ਤੇ ਪੰਜਾਬ ਦੇ ਵਿੱਚ ਇਹਨਾਂ ਨੂੰ ਇੱਥੇ ਦੇਸ਼ ਕੁਛ ਨਹੀਂ ਰਿਹਾ। ਉੱਥਰ ਵਾਲੇ ਉੱਥੇ ਵਾਲੀ ਤੇ ਪ੍ਰਭ ਸੰਧੂ ਜੀ, ਪ੍ਰੀਖਿਆ ਲੀਕ ਹੋ ਗਈ ਜਾਂ ਪ੍ਰੀਖਿਆ ਚੋਰੀ ਹੋ ਗਈ ਦਿਸ ਪਈ ਹੈ, ਆ ਜਿਹੜਾ ਪੰਜਾਬ ਦਾ ਸੀੜੀ ਸਿਆਪਾ ਪਿਆ, ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਵਾਲਾ ਜਿਹੜਾ ਉੱਥੇ ਪ੍ਰੀਖਿਆ ਨੇ ਚੰਦ ਚਾੜਿਆ, ਉੱਥੇ ਵਾਲਾ ਵੀ ਸਿੱਖਿਆ ਮੰਤਰੀ, ਮੈਨੂੰ ਲੱਗਦਾ ਕਿ ਉਹਨੂੰ ਵੀ ਤੇ ਕੰਨ ਪੁੱਟਣੇ ਚਾਹੀਦੇ ਨਾ ਕੇਜਰੀਵਾਲ ਨੂੰ। ਸੋ ਇਹ ਦੋਹਰੇ ਚਿਹਰੇ ਵਾਲੇ ਲੋਕ ਹੈ ਸਰੋਤਿਓ, ਇਹਨਾਂ ਦੀਆਂ ਗੱਲਾਂ ਦੇ ਮਗਰ ਨਹੀਂ ਲੱਗਣਾ। ਗੱਲ ਅਸੀਂ ਕਦੀ ਵੀ ਇੱਕ ਸਰਕਾਰ ਜਾਂ ਪਾਰਟੀ ਨੂੰ ਲੈ ਕੇ ਤਾਂਹੀਓ ਨਹੀਂ ਕਰਦੇ, ਸਾਡੇ ਲਈ ਇਹ ਸਾਰੇ ਇੱਕੋ ਜਿਹੇ ਹੈ, ਰੰਗ ਜ਼ਰੂਰ ਕੁਰਤੇ ਪਜਾਮਿਆਂ ਦੇ ਜਾਂ ਪੱਗਾਂ ਦੇ ਅਲੱਗ ਅਲੱਗ ਹੋ ਸਕਦੇ ਹੈ।
1: ਜੀ ਬਿਲਕੁਲ ਜੀ, ਸਮਾਂ ਆਲਮੋਸਟ ਤਕਰੀਬਨ ਹੋ ਚੁੱਕਿਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੁਹਾਡੀਆਂ ਕਾਲ ਬਹੁਤ ਸਾਰੀਆਂ ਆ ਰਹੀਆਂ ਆ, ਮਾਫ਼ ਕਰਨਾ ਆਪਾਂ ਹੋਰ ਕਾਲ ਨਹੀਂ ਲੈ ਪਾਵਾਂਗੇ ਕਿਉਂਕਿ 1-1.5 ਮਿੰਟ ਦੇ ਵਿੱਚ ਆਪਾਂ ਨਾ ਤੁਹਾਡੇ ਸਵਾਲ ਨਾ ਰਮੇਸ਼ ਜੀ ਆਪਣਾ ਜਵਾਬ ਰੱਖ ਸਕਦੇ ਆ। ਸੋ ਕੱਲ੍ਹ ਨੂੰ ਗੱਲਾਂ ਬਾਤਾਂ ਕਰਦੇ ਹਾਂ ਜੀ, ਕੱਲ੍ਹ ਨੂੰ ਪ੍ਰੋਗਰਾਮ ਲੈ ਕੇ ਇਸੇ ਸਮੇਂ ਹਾਜ਼ਰ ਹੋਵਾਂਗੇ। ਸੋ ਰਮੇਸ਼ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ, ਕੱਲ੍ਹ ਨੂੰ ਮਿਲਦੇ ਹਾਂ ਨਵੇਂ ਦਿਨ ਨਵੀਆਂ ਖਬਰਾਂ ਦੇ ਨਾਲ।
0: ਜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ। ਸੋ ਸਮਾਂ ਆਲਮੋਸਟ ਤਕਰੀਬਨ ਹੋ ਚੁੱਕਿਆ ਜੀ, ਸੋ ਇਸ ਤੋਂ ਬਾਅਦ ਨਵੀਂ ਸਿੱਧੂ ਸ਼ੋਅ ਦੇ ਨਾਲ ਆਪਾਂ ਸਭ ਜੁੜਾਂਗੇ। ਸੋ ਪ੍ਰਾਈਮ ਟਾਈਮ ਡਰਾਈਵ ਟਾਈਮ ਸ਼ੋਅ, ਸੋ ਮੇਰਾ ਆਪਣਾ ਫੇਵਰੇਟ ਸ਼ੋਅ, ਸੋ ਨਵੀਂ ਸਿੱਧੂ ਸ਼ੋਅ, ਸੋ ਜੁੜੇ ਰਹੋ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ। ਸੋ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ ਜੀ, ਮਿਲਦੇ ਹਾਂ ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਸੋ ਮੈਨੂੰ ਇੱਥੋਂ ਦੀ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸਤਿ ਸ਼੍ਰੀ ਅਕਾਲ, ਅੱਜ ਦਾ ਦਿਨ ਤੁਹਾਡਾ ਸ਼ੁਭ ਹੋਵੇ। ਸੋ ਅਕਾਲ ਪੁਰਖ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਸੋ ਅੱਜ ਦੇ ਦਿਨ ਨੂੰ ਤੁਸੀਂ ਚੜ੍ਹਦੀ ਕਲਾ ਦੇ ਨਾਲ ਇੰਜੋਏ ਕਰੋ, ਔਰ ਜਾਂਦੇ ਜਾਂਦੇ ਇੱਕ ਫਿਰ ਸੁਨੇਹਾ, 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਦਿਨ ਰਹਿ ਗਿਆ, ਯਾਨੀ ਕਿ ਕੱਲ੍ਹ ਨੂੰ ਜੇ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣਨਾ ਆ, ਮਾਸਟਰ ਸਲੀਮ ਜੀ ਦਾ ਸ਼ੋਅ 437-870-001 'ਤੇ ਤੁਸੀਂ ਟਿਕਟਾਂ ਲੈ ਸਕਦੇ ਹੋ। ਲਾਸਟ ਸੱਦਾ ਆ, ਮਾਸਟਰ ਸਲੀਮ ਆ ਰਿਹਾ ਕੱਲ੍ਹ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਟਿਕਟਾਂ ਦੇ ਲਈ 437-870-001। ਸੋ ਜ਼ਿੰਦਗੀ ਜ਼ਿੰਦਾਬਾਦ ਜੀ, ਮਿਲਦੇ ਆ ਕੱਲ੍ਹ ਨੂੰ ਇਸੇ ਵੇਲੇ ਇਸੇ ਕੜੀ।
7: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
8: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
9: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ, ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
10: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
9: ਤੈਨੂੰ ਇਹ ਸਭ ਕਿਵੇਂ ਪਤਾ?
10: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
9: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
10: saveonenergy.ca/EAP.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: ਲਹਿਰਾਂ
13: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
12: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
13: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
12: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
13: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
12: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
13: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
12: ਪ੍ਰੋਗਰਾਮ ਪੰਜਾਬੀ ਲਹਿਰਾਂ
13: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
14: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
15: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
16: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
17: ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ ਸੱਤੇ ਦਿਨ ਖੁੱਲ੍ਹੇ ਨੇ 11 to 8 905-204-1313 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
18: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
6: Get ready! GTA, are you ready?

0: ਆ ਵਿਵਾ ਪ੍ਰੋਗਰਾਮ ਹੈ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਕੌਣ ਕਿਸੇ ਦਾ ਕੀ ਹੁੰਦਾ ਹੈ ਮਤਲਬ ਨੂੰ ਜੀ ਜੀ ਹੁੰਦਾ ਹੈ, ਕਿੰਨੀ ਯਾਰ ਵਾਕੀ ਗੱਲ ਸੱਚ ਹੈ, ਖਾਸ ਤੌਰ 'ਤੇ ਅੱਜ ਕੱਲ੍ਹ, ਪਹਿਲਾਂ ਪਹਿਲਾਂ ਵੀ ਹੋਊਗਾ ਚਲੋ, ਬਟ ਪਹਿਲਾਂ ਇੰਨਾ ਨਹੀਂ। ਮਤਲਬ ਨੂੰ ਜੀ ਜੀ ਤਾਂ ਅੱਜ ਕੱਲ੍ਹ ਹੋਣ ਲੱਗਿਆ ਕਿਉਂਕਿ ਅੱਜ ਕੱਲ੍ਹ ਦੁਨੀਆਦਾਰੀ ਬੜੀ ਮਟੀਰੀਅਲਿਸਟਿਕ ਹੋ ਗਈ, ਹਰੇਕ ਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਹੈ, ਚਾਹੇ ਪੈਸੇ ਦੀ ਲੋੜ ਹੈ, ਚਾਹੇ ਕਿਸੇ ਪ੍ਰਮੋਸ਼ਨ ਦੀ ਲੋੜ ਹੈ, ਚਾਹੇ ਮੋਨੀਟਰੀ ਰੂਪ ਦੇ ਵਿੱਚ ਕਿਸੇ ਹੋਰ ਚੀਜ਼ ਦੀ ਲੋੜ ਹੈ। ਸੋ ਮਤਲਬ ਨੂੰ ਜੀ ਜੀ ਹੁੰਦਾ ਹੈ। ਪ੍ਰੋਗਰਾਮ ਹੈ ਪੰਜਾਬੀ ਨਾ, ਅਤੇ ਸਟੂਡੀਓ ਦਾ ਨੰਬਰ ਹੈ 905-600-7373-33 ਆਪਣਾ ਨੰਬਰ ਹੈ 905-673-3333-790-5673-3333-7 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ ਆਲਵੇਜ਼ ਆਲਵੇਜ਼ ਆਲਵੇਜ਼। ਅਤੇ ਸਭ ਨੂੰ ਵੈਲਕਮ ਹੋ, ਹੈਪੀ ਹੈਪੀ ਫਰਾਈਡੇ ਜੂਨੀਅਰ, ਜੇ ਮੈਂ ਇਹ ਨਾ ਕਹਾਂ ਯਾਰ ਚੰਗੀ ਗੱਲ ਨਹੀਂ ਹੈਗੀ, ਇਹ ਤਾਂ ਆਪਣੇ ਪ੍ਰੋਗਰਾਮ ਦਾ ਇੱਕ ਕਹਿੰਦੇ ਹੁੰਦੇ ਨਾ ਟ੍ਰੇਡਮਾਰਕ ਬਣ ਚੁੱਕਿਆ, ਹੈਪੀ ਫਰਾਈਡੇ ਜੂਨੀਅਰ। ਸੋ ਸਭ ਨੂੰ ਬਹੁਤ ਅੱਜ ਦੇ ਦਿਨ ਦੀਆਂ ਮੁਬਾਰਕਾਂ, ਦੇਖੋ ਮੁਬਾਰਕਾਂ ਹੀ ਆ ਜੇ ਆਪਾਂ ਪਹੁੰਚ ਚੁੱਕੇ ਹਾਂ ਫਰਾਈਡੇ ਜੂਨੀਅਰ ਤੱਕ, ਥਰਸਡੇ ਤੱਕ। ਬਹੁਤ ਸਾਰੇ ਲੋਕ ਤਾਂ ਹਾਰ ਹੀ ਮੰਨ ਲੈਂਦੇ ਮੰਡੇ ਟਿਊਜ਼ਡੇ ਨੂੰ। ਸੋ ਸਭ ਨੂੰ ਵੈਲਕਮ ਐਂਡ ਉਮੀਦ ਕਰਦੇ ਕਿ ਹੁਣ ਵੀਕਐਂਡ ਲਈ ਤਿਆਰ ਬਰ ਤਿਆਰ ਹੋ, ਅਤੇ ਇਸ ਵੀਕ ਤਾਂ ਮੌਸਮ ਹੀ ਥੋੜ੍ਹਾ ਜਿਹਾ ਬਦਲ ਹੀ ਚੁੱਕਿਆ ਹੈ। ਸੋ ਹਲਕਾ ਫੁਲਕਾ ਠੰਡਾ ਜਿਹਾ ਮੌਸਮ ਹੈ, ਅੱਜ ਹੋ ਜਾਵੇਗਾ ਠੀਕ, ਅਤੇ ਫਿਰ ਕੱਲ੍ਹ ਨੂੰ ਵੀ ਠੀਕ ਹੈ, ਪਰਸੋਂ ਨੂੰ ਵੀ ਕਲਾਉਡੀ ਬਟ ਓਕੇ, ਅਤੇ ਫਿਰ ਤਿੰਨ ਦਿਨ ਲਗਾਤਾਰ ਕਣੀਆਂ ਹੋਣਗੀਆਂ। ਸੋ ਇੰਜੋਏ ਕਰੋ ਐਂਡ ਹੈਵ ਅ ਗ੍ਰੇਟ ਟਾਈਮ, ਅਸੀਂ ਤੁਹਾਡੇ ਨਾਲ ਅਤੇ ਗੱਲਾਂ ਬਾਤਾਂ ਮਾਰਦੇ ਹਾਂ, ਤੁਹਾਡੇ ਨਾਲ ਰੌਣਕ ਮੇਲੇ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਾਂ। ਐਂਡ ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਸਾਰੇ ਰੱਖੋ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੇ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਕੁਆਲਿਟੀ ਕਾਰ ਰਿਪੇਅਰ ਨੰਬਰ ਇੱਕ ਇੱਕ ਹੈ 905-460-1111, ਅਤੇ ਕੁਆਲਿਟੀ ਕਾਰ ਰਿਪੇਅਰ ਤੁਹਾਡੇ ਲੋਕੇਟਡ ਹੈ 171 ਰਦਰਫਰਡ ਰੋਡ ਸਾਊਥ, ਬਿਲਕੁਲ ਆਪਣੇ ਬ੍ਰਦਰਫਰਡ ਅਤੇ ਕੈਨੇਡੀ ਦੇ ਨਜ਼ਦੀਕ ਨੇ, ਅਤੇ ਨੰਬਰ ਹੈ 905-460-1111 ਦੇ ਉੱਤੇ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ। ਅਤੇ ਸੌਰਭ ਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸੌਰਭ ਜੀ ਗੁੱਡ ਮਾਰਨਿੰਗ, ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਅੱਛੀ ਗੱਲ ਇਹ ਹੈਗੀ ਹੈ, ਕੱਲ੍ਹ ਦੇ ਆਪਣੇ ਪ੍ਰੋਗਰਾਮ ਤੋਂ ਬਾਅਦ ਵੀ ਮੈਨੂੰ 6-7 ਲਿਸਨਰਸ ਦੀ ਕਾਲ ਆਈ, ਔਰ ਜਿਹੜੇ ਲੋਕ ਸੈਲਫ ਪਲੇ ਕਰ ਰਹੇ ਹੈਗੇ ਆ ਜਾਂ ਜਿਹੜੇ ਮੇਰੇ ਨਾਲ ਡੀਲ ਤਾਂ ਨਹੀਂ ਕਰ ਰਹੇ ਇਨਵੈਸਟਮੈਂਟ ਪਰਸਪੈਕਟਿਵ ਤੋਂ, ਲੇਕਿਨ ਉਹਨਾਂ ਨੂੰ ਇਹ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਚੰਗੀ ਡਿਸਕਸ਼ਨ ਕੀਤੀ ਜਾਵੇ। ਸੋ ਵੀ ਆਰ ਮੀਨਿੰਗਫੁਲੀ ਕੰਟਰੀਬਿਊਟਿੰਗ ਟੂਵਰਡ ਐਜੂਕੇਟਿੰਗ ਆਰ ਲਿਸਨਰਸ। ਸੋ ਉਸੇ ਚੀਜ਼ ਨੂੰ ਮੈਂ ਕੰਟੀਨਿਊ ਕਰਾਂਗਾ ਕਿ US, ਕੈਨੇਡਾ, ਚਾਈਨਾ ਜਾਂ ਸਟਾਕ ਮਾਰਕੀਟ ਨੂੰ ਲੈ ਕੇ ਕੀ ਪਰਸਪੈਕਟਿਵ ਬਿਲਡ ਕੀਤਾ ਜਾ ਸਕਦਾ। ਦੇਖੋ ਜੇ US ਇਕਾਨਮੀ, ਬਹੁਤ ਲੋਕ ਇਹ ਕਹਿੰਦੇ ਹੈਗੇ ਨੇ ਨੋ ਲੋਂਗਰ ਸਰਪ੍ਰਾਈਜ਼ਿੰਗਲੀ ਗੁੱਡ, ਬਟ ਸਟਿਲ ਗੁੱਡ ਹੈਗੀ ਹੈ। ਕਾਰਨ ਕੀ ਹੈਗਾ ਕਿ ਹਜੇ ਵੀ ਕਾਫੀ ਸਾਰੀ ਉਹਦੇ ਵਿੱਚ ਟੀਮ ਹੈਗੀ ਹੈ ਵਿਚ ਵਿਲ ਹੈਲਪ ਮਾਰਕੀਟ ਟੂ ਸਸਟੇਨ। ਰੀਜ਼ਨ ਬੀਂਗ ਕੀ ਹੈ ਕਿ ਆਉਣ ਵਾਲੇ ਮਿਡ ਟਰਮ ਇਲੈਕਸ਼ਨ ਨੂੰ ਵੀ ਮਾਰਕੀਟ ਨੇ ਪ੍ਰਾਈਸਿੰਗ ਕੀਤਾ ਹੋਇਆ ਕਿ ਹਾਊਸ ਆਫ ਰਿਪ੍ਰੈਜੈਂਟੇਟਿਵ ਜਿਹੜਾ ਹੈਗਾ, ਜਿਹੜਾ ਹਾਊਸ ਹੈ ਉਹ ਡੈਮੋਕ੍ਰੈਟ ਦੇ ਕੋਲ ਚਲਾ ਜਾਏਗਾ, ਵਿਚ ਮੀਨਸ ਕਿ ਓਵਰਆਲ ਗਰੋਥ ਇਨ ਦਾ ਮਾਰਕੀਟ ਵਿਲ ਬੀ ਡਬਲ ਡਿਜਿਟ ਸਟਾਰਟਿੰਗ ਨੈਕਸਟ ਈਅਰ, ਜਦੋਂ ਦੁਬਾਰਾ US ਦੇ ਜਿਹੜੇ ਰਿਪ੍ਰੈਜੈਂਟੇਟਿਵ ਨੇ ਉਹ ਵਾਪਸ ਕਾਂਗਰਸ ਦੇ ਵਿੱਚ ਆਉਣਗੇ। ਸੋ ਇਸ ਕਰਕੇ ਇਸ ਚੀਜ਼ ਨੂੰ ਹਜੇ ਮਾਰਕੀਟ ਬਹੁਤ ਜ਼ਿਆਦਾ ਨੈਗੇਟਿਵ ਲੈ ਕੇ ਨਹੀਂ ਚੱਲ ਰਹੀ। ਇਨਫਲੇਸ਼ਨ ਡੈਫੀਨੇਟਲੀ ਟਾਕ ਆਫ ਦਾ ਟਾਊਨ ਹੈਗਾ। ਜੇ ਆਪਾਂ ਚਾਈਨਾ, ਕੈਨੇਡਾ, ਅਮਰੀਕਾ ਦੀ ਗੱਲ ਕਰੀਏ, ਮੀਨਸ ਐਕਸਟ੍ਰੀਮ ਲੈਫਟ ਤੋਂ ਰਾਈਟ ਵੱਲ ਨੂੰ ਆਉਂਦੇ ਹੈਗੇ ਆ, ਤੇ ਸਿਮਿਲਰ ਫਿਨੋਮਨਾ ਜਿਹੜਾ ਹੈਗਾ ਉਹ ਬਣਿਆ ਹੋਇਆ, ਭਾਵ ਕਿ ਹਾਊਸਿੰਗ ਸਟਾਰਟਸ ਗੁੱਡ ਹੈਗੇ ਨੇ ਫੋਰ ਐਗਜ਼ਾਮਪਲ, ਲੇਕਿਨ ਐਗਜ਼ਿਸਟਿੰਗ ਸੇਲਸ ਘਟੀਆਂ ਹੋਈਆਂ ਨੇ। ਚਾਈਨਾ ਦੀ ਗੱਲ ਕਰੀਏ ਤੇ ਜਿਹੜੀ ਨੈਟ ਐਕਸਪੋਰਟਸ ਹੈਗੇ ਨੇ ਉਹ ਕਾਫੀ ਸਟਰੋਂਗ ਨੇ। US ਦੀ ਗੱਲ ਕਰੀਏ, ਰੀਟੇਲ ਸੇਲਸ ਹਜੇ ਸਟਰੋਂਗ ਨੇ, ਇਨੀਸ਼ੀਅਲ ਜੋਬਲੈਸ ਕਲੇਮ ਹਜੇ ਕੋਈ ਬਹੁਤ ਜ਼ਿਆਦਾ ਨੈਗੇਟਿਵ ਨਹੀਂ ਹੋਏ, ਸਰਵਿਸਿਜ਼ ਸੈਕਟਰ ਵੀ ਠੀਕ ਚੱਲ ਰਿਹਾ, ਨੋਨ ਫਾਰਮ ਪੇ ਰੋਲਸ ਹਜੇ ਨੈਗੇਟਿਵ ਟੈਰੀਟਰੀ 'ਚ ਨਹੀਂ ਗਏ, ਮੈਨੂਫੈਕਚਰਿੰਗ ਜਿਹੜੀ ਹੈਗੀ ਹੈ ਉਹ ਆਪਣੀ ਸਟੀਮ ਨੂੰ ਬਰਕਰਾਰ ਰੱਖੀ ਹੋਈ ਹੈ। ਹਾਊਸਿੰਗ ਮਾਰਕੀਟ ਦੀ ਸੌਫਟਨੈਸ ਡਜ਼ ਨੋਟ ਮੀਨ ਇਨ ਕੈਨੇਡਾ ਐਂਡ ਇਨ ਅਮੈਰੀਕਾ, ਆਲਸੋ ਇਨ ਚਾਈਨਾ, ਕਿ ਉਹ ਸਟਾਕ ਮਾਰਕੀਟ ਨੂੰ ਡਿਰੇਲ ਕਰ ਦੇਗੀ। ਸੋ ਇਸ ਕਰਕੇ ਚਾਹੇ US ਮਿਡ ਟਰਮ ਦਾ ਪ੍ਰੀਵਿਊ ਹੈ, ਔਰ ਚਾਹੇ ਗਰੋਥ ਵਿਦਆਊਟ ਹਾਊਸਿੰਗ ਹੈਗੀ ਹੈ, ਚਾਹੇ ਆਪਾਂ IPO ਦੀ ਗੱਲ ਕਰੀਏ, ਕਿਉਂਕਿ IPO ਦੀ ਮਾਰਕੀਟ ਦੇ ਵਿੱਚ ਵੀ ਇਸ ਸਾਲ ਤਕਰੀਬਨ $200 billion ਦੇ ਕਰੀਬ ਚਲਾ ਜਾਏਗਾ, ਵਿਚ ਡਜ਼ ਨੋਟ ਮੀਨ ਕਿ ਸਟਾਕ ਮਾਰਕੀਟ ਚੋਂ ਕਾਫੀ ਪੈਸਾ ਨਿਕਲੇਗਾ। 2019 ਦੇ ਵਿੱਚ ਜਦੋਂ ਅਰਾਮਕੋ ਨੇ ਆਪਣਾ ਸਾਊਦੀ ਜਿਹੜਾ ਆਇਲ ਮੇਜਰ ਹੈ ਉਹਨਾਂ ਨੇ ਆਪਣਾ ਆਈਪੀਓ ਲਾਂਚ ਕੀਤਾ ਸੀ ਤਾਂ $29 billion ਦਾ ਰੈਕਰਡ ਸੈੱਟ ਕੀਤਾ ਸੀ, ਜਿਹਨੂੰ ਆਲਰੇਡੀ SpaceX ਨੇ $74 billion ਦੇ ਨਾਲ ਬੀਟ ਕਰਤਾ, ਵਿਚ ਸਟਿਲ ਇਜ਼ ਪ੍ਰੀਟੀ ਮੱਚ ਓਕੇ। ਸੋ ਇਸ ਕਰਕੇ ਦੇਰ ਇਜ਼ ਨੋ ਨੀਡ ਟੂ ਫੀਅਰ ਅਬਾਊਟ ਦਾ ਮਾਰਕੀਟ, ਵਟ ਇਜ਼ ਮੋਰ ਨੀਡਿਡ ਇਜ਼ ਕਿ ਅਸੀਂ ਆਪਣੇ ਪੈਸੇ ਨੂੰ ਕਿਵੇਂ ਇਨਵੈਸਟ ਕਰਨਾ ਹੈ। ਸੋ ਪੀਪਲ ਹੂ ਵਿਲ ਬੀ ਇਨਵੈਸਟਿੰਗ ਨਾਓ ਵਿਲ ਰੀਪ ਦਾ ਬੈਨੀਫਿਟਸ ਇਨ ਦਾ ਨੈਕਸਟ ਈਅਰ ਮੋਰ ਪ੍ਰੋਮੀਨੈਂਟਲੀ, ਰੀਜ਼ਨ ਬੀਇੰਗ ਕਿ ਜੀਓਪੋਲੀਟੀਕਲ ਰਿਸਕ ਮਿਟੀਗੇਟ ਹੋਣਗੇ ਤੇ ਇਕਨੋਮਿਕ ਇੰਡੀਕੇਟਰਸ ਜ਼ਿਆਦਾ ਬ੍ਰਾਈਟਲੀ ਸ਼ਾਈਨ ਕਰਨਗੇ। ਹਾਂ, ਕੁਐਸਚਨਸ ਕਾਫੀ ਸਾਰੇ ਨੇ ਐਂਡ ਵੀ ਆਰ ਦੇਅਰ ਟੂ ਹੈਲਪ ਯੂ ਫਾਰ ਦੈਟ। ਫੀਲ ਫਰੀ ਟੂ ਗਿਵ ਮੀ ਆ ਕਾਲ 416-833-8533, 416-833-8533 ਜੀ ਨਾ ਜੀ।
0: ਨੰਬਰ ਕੋਈ ਕਿਹਾ 416-833-8533, 416-833-8533। ਸਰਵ ਜੀ, ਬਹੁਤ ਸਾਰੀਆਂ ਕੰਪਨੀਜ਼ ਦੀਆਂ ਜਦੋਂ ਅਰਨਿੰਗਸ ਆਉਂਦੀਆਂ ਨੇ, ਐਕਸਪੈਕਟੇਸ਼ਨ ਹੁੰਦੀ ਹੈ ਕਿ ਮਾਰਕੀਟ ਦੇ ਵਿੱਚ ਹੁਣ ਉਹ ਕੰਪਨੀ ਸਗਾ ਤੇ ਵਧੇ, ਬਟ ਕਈ ਵਾਰ ਕੰਪਨੀ ਦਾ ਸਟਾਕ ਡਿੱਗ ਪੈਂਦਾ, ਇਹਦਾ ਕੀ ਕਾਰਨ?
1: ਹਾਂਜੀ, ਜਿਵੇਂ ਤੁਸੀਂ ਹੁਣ ਆਪਾਂ ਅਲਫਾਬੈਟ ਦੀ ਗੱਲ ਕਰ ਲਈਏ ਮੋਸਟ ਰੀਸੈਂਟਲੀ, ਕਿ ਉਹਨਾਂ ਦੇ ਰਿਜ਼ਲਟ ਆਏ ਹੈਗੇ ਨੇ, ਰਿਜ਼ਲਟ ਕਾਫੀ ਸਟਰੋਂਗ ਰਹੇ ਹੈਗੇ ਨੇ, ਲੇਕਿਨ ਸਟਾਕ ਜਿਹੜਾ ਹੈਗਾ ਉਹ ਡਿਮਨਿਸ਼ ਹੋਇਆ। ਸਿਮਿਲਰਲੀ ਅਮੈਰੀਕਨ ਏਅਰਲਾਈਨਸ ਦੀ ਅਗਰ ਆਪਾਂ ਗੱਲ ਕਰੀਏ, ਬਿਟਵੀਨ ਅਮੈਰੀਕਨ ਏਅਰਲਾਈਨ ਡੈਲਟਾ ਐਂਡ ਯੂਨਾਈਟਡ, ਅਮੈਰੀਕਨ ਏਅਰਲਾਈਨ ਦਾ ਰਿਜ਼ਲਟ ਅੱਛਾ, ਸਟਾਕ ਡਿਮਨਿਸ਼ ਹੋਇਆ। ਸੋ ਇਹਦੇ ਤਿੰਨ ਕਾਰਨ ਨੇ। ਪਹਿਲੀ ਗੱਲ, ਕੰਪਨੀ ਸਟਾਕ ਮਾਰਕੀਟ ਫਾਰਵਰਡ ਪ੍ਰਾਈਸਿੰਗ ਮੈਕਾਨਿਜ਼ਮ ਨਾਲ ਚੱਲਦੀ ਹੈ, ਕਿਉਂਕਿ ਅਲਫਾਬੈਟ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸਾਰਾ ਪੈਸਾ ਜਿਹੜਾ ਹੈਗਾ ਕੈਪੀਟਲ ਐਕਸਪੈਂਡੀਚਰ ਦੇ ਰੂਪ ਦੇ ਵਿੱਚ ਯੂਜ਼ ਕਰੇਗੀ, ਜਿਹਨੂੰ ਮਾਰਕੀਟ ਨੈਗੇਟਿਵ ਲੈ ਕੇ ਚੱਲਦੀ ਪਈ ਹੈ, ਕਿ ਜਿਹਦਾ ਸਿੱਧਾ ਸਿੱਧਾ ਅਸਰ ਸ਼ੇਅਰ ਹੋਲਡਰਸ ਦੀ ਪ੍ਰੋਫਿਟੇਬਿਲਿਟੀ ਦੇ ਉੱਪਰ ਆਉਂਦਾ ਹੈਗਾ। ਸੋ ਇਹਦਾ ਦੂਸਰਾ ਕਾਰਨ ਇਹ ਹੁੰਦਾ ਹੈ ਕਿ ਜਿਹੜਾ ਐਕਸੈਸਿਵ ਪ੍ਰੋਫਿਟ, ਜਿਹੜਾ ਸਪੈਕੂਲੇਟਿਵ ਪ੍ਰੋਫਿਟ ਜਿਵੇਂ ਕਹਾਂਗਾ, ਉਹ ਬਿਲਡ ਹੋਇਆ ਹੁੰਦਾ ਹੈ, ਉਹ ਵੀ ਮਾਰਕੀਟ ਨੇ ਸ਼ੈੱਡ ਕਰਨਾ ਹੁੰਦਾ ਹੈ। ਤੀਸਰਾ ਇਹ ਹੈ ਕਿ ਮਾਰਕੀਟ ਨੇ ਇਹ ਦੇਖਣਾ ਹੈ ਕਿ ਮੂਵਿੰਗ ਫਾਰਵਰਡ ਜਿਹੜੀ ਕੰਪਨੀ ਦੀ ਕੰਜ਼ਿਊਮਰ ਸੈਂਟ੍ਰਿਕ ਅਪਰੋਚ ਹੈ, ਉਹ ਕਿੰਨੀ ਸਟਰੋਂਗਲੀ ਜਿਹੜਾ ਹੈਗਾ ਵੈ ਸੁਪਰਸੀਡ ਕਰੇਗੀ ਕੈਪੀਟਲ ਐਕਸਪੈਂਡੀਚਰ ਨੂੰ। ਸਿਮੀਲਰਲੀ ਏਅਰਲਾਈਨ ਦੀ ਅਗਰ ਆਪਾਂ ਗੱਲ ਕਰੀਏ, ਤੇ ਉਹ ਇਹ ਦੇਖ ਰਿਹਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਫਿਟੇਬਿਲਿਟੀ ਦਾ ਕੀ ਅਸਰ ਰਹੇਗਾ, ਕਿੰਨੇ ਲੋਕ ਟਰੈਵਲ ਕਰਨਗੇ, ਟਰੈਵਲਿੰਗ ਜਿਹੜੀ ਹੈਗੀ ਆ ਉਹ ਕਾਰਪੋਰੇਟ ਸਾਈਡ ਤੇ, ਇੰਡੀਵਿਜੁਅਲ ਸਾਈਡ ਤੇ, ਕੇਬਨ ਸਾਈਡ ਤੇ, ਭਾਵ ਕਿ ਪ੍ਰੀਮੀਅਮ ਕੇਬਨ ਕਿੰਨਾ ਵਿਕ ਰਿਹਾ, ਨਾਰਮਲ ਕੇਬਨ ਕਿੰਨਾ ਵਿਕ ਰਿਹਾ, ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਮਾਰਕੀਟ ਹਮੇਸ਼ਾ ਆਪਣੇ ਆਪ ਨੂੰ ਬੈਲੈਂਸਿੰਗ ਐਕਟ ਦੇ ਵਿੱਚ ਲੈ ਕੇ ਚੱਲਦੀ ਹੈਗੀ ਹੈ। ਉਹਦਾ ਮਤਲਬ ਸਟਾਕ ਇਰਰੈਲੇਵੈਂਟ ਨਹੀਂ ਹੈ, ਉਹਦਾ ਮਤਲਬ ਇਹ ਹੋ ਜਾਂਦਾ ਹੈਗਾ ਕਿ ਸਟਾਕ ਦੇ ਵਿੱਚ ਹੋਰ ਜ਼ਿਆਦਾ ਸਟਰੈਂਥ ਜਿਹੜੀ ਹੈਗੀ ਹੈ ਕ੍ਰੀਏਟ ਹੋ ਗਈ ਹੈ। ਸੋ ਇਹ ਜ਼ਰੂਰੀ ਹੈ ਕਿ ਕੀ ਉਹ ਕੰਪਨੀ ਪ੍ਰੋਗਰੈਸਿਵ ਹੈਗੀ ਹੈ ਜਾਂ ਨਹੀਂ ਦੇਖਣਾ, ਕਿਉਂਕਿ ਜੇ ਤੁਸੀਂ ਗਲਤ ਦਾਅ ਲਾਤਾ ਫਿਰ ਪੈਸੇ ਲੂਜ਼ ਕਰ ਵੀ ਸਕਦੇ ਹੋ ਜੀ। ਨਵੀ
0: ਸਰ ਨੰਬਰ ਹੈ ਸਰਵਜੀਤ ਦਾ 416-833-8533, ਹੋਰ ਕੋਈ ਵੀ ਜਾਣਕਾਰੀ ਲਈ 416-833-8533। ਸਰ ਥੈਂਕ ਯੂ।
1: ਥੈਂਕ ਯੂ ਜੀ।
0: ਤੁਸੀਂ ਦੇਖੋ ਕੈਨੇਡਾ ਦੀ ਓਲਡੈਸਟ ਲੇਡੀ, ਓਲਡੈਸਟ ਪਰਸਨ, ਓਲਡੈਸਟ ਲਿਵਿੰਗ ਪਰਸਨ ਹੈ ਮਰੀ ਰੋਸਾ, ਵਿਲੇਜ ਆਫ ਹੰਬਰ ਹਾਈਟਸ ਰਿਟਾਇਰਮੈਂਟ ਹੋਮ ਹੈ ਟੋਰਾਂਟੋ ਚ। ਤੇ ਹੁੰਦਾ ਜੇ ਕੋਈ ਰਿਟਾਇਰਮੈਂਟ ਹੋਮ ਚ ਰਹਿ ਰਿਹਾ ਤੇ ਖਬਰਾਂ ਬੰਦਾ ਕਿੰਨੇ ਚਿਰ ਹੋਰ ਲਈ ਜੀਵੇਗਾ, ਰਾਈਟ? ਬਟ ਮਰੀ ਰੋਸਾ ਹੁਣ 110 ਸਾਲ ਦੀ ਹੈ। 1915 ਦੇ ਵਿੱਚ ਮਰੀ ਦਾ ਜਨਮ ਹੋਇਆ, ਜਦੋਂ ਕੈਨੇਡੀਅਨ ਵਿਮੈਨ ਨੂੰ ਵੋਟਿੰਗ ਦਾ ਵੀ ਰਾਈਟ ਨਹੀਂ ਸੀ ਹੁੰਦਾ। ਮਰੀ ਰੋਸਾ ਨੇ ਪਹਿਲਾ ਵਰਲਡ ਵਾਰ ਵੀ ਦੇਖਿਆ, ਦੂਜਾ ਵਰਲਡ ਵਾਰ ਵੀ ਓਬਵੀਅਸਲੀ ਦੇਖਿਆ, ਐਂਡ ਗ੍ਰੇਟ ਡਿਪਰੈਸ਼ਨ ਜਦੋਂ ਆਇਆ ਉਦੋਂ ਆਪਣੇ ਟੀਨਸ ਦੇ ਵਿੱਚ ਸੀ। ਕਹਿੰਦੀ ਮੈਨੂੰ ਇੱਕ ਲੈਸਨ ਦਿੱਤੀ ਗਈ ਜਿਹੜੀ ਮੈਂ ਗਾਹਾਂ ਆਪਣੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਦੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਦੇ ਬੱਚਿਆਂ ਦੇ ਬੱਚਿਆਂ ਨੂੰ ਪਾਸ ਆਨ ਕਰ ਰਹੀ ਹਾਂ ਕਿ ਵੇਸਟ ਨਾ ਕਦੇ ਕੁਛ ਕਰੋ। ਮਾੜਾ ਜਿਹਾ ਵੀ ਮੱਖਣ ਪਿਆ ਨਾ, ਕਹਿੰਦੇ ਹੁੰਦੇ ਕਿ ਬਟਰ ਪਿਆ, ਤਾਂ ਤੁਸੀਂ ਸਾਰੇ ਦਾ ਸਾਰਾ ਯੂਜ਼ ਕਰੋ। ਹੁਣ ਜਿਵੇਂ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਕਹਿੰਦੇ ਆ ਬਈ ਸਾਰੀ ਦਾਲ ਖਤਮ ਕਰ, ਐਵੇਂ ਨਹੀਂ ਛੱਡਣੀ ਵਿੱਚ ਵਿਚਾਲੇ। ਸੋ ਇਹਨੇ 17 ਪ੍ਰਾਈਮ ਮਿਨਿਸਟਰ ਦੇਖ ਲਏ, COVID-19 ਵੀ ਹੁਣ ਦੇਖ ਲਿਆ। ਮਈ ਦੇ ਵਿੱਚ ਇਹਦੀ ਹੀ ਭੈਣ ਵਰਜੀਨੀਆ ਡੈਲ ਬਰਾਕੋ, ਉਹ ਸੀ ਹੀ ਰਿਟਾਇਰਮੈਂਟ ਦੇ ਵਿੱਚ ਰਹਿੰਦੀ ਸੀ, ਉਹਦੀ ਡੈਥ ਹੋਈ 103 ਸਾਲ ਦੀ ਉਮਰ ਦੇ ਵਿੱਚ, ਤੁਸੀਂ ਦੇਖ ਲਓ। ਸੋ ਬੜੀ ਵੱਡੀ ਗੱਲ ਹੈ ਯਾਰ, 110 ਸਾਲ ਦੀ ਉਮਰ ਤੱਕ ਜੀਣਾ। ਅਤੇ ਉਹਨੂੰ ਪੁੱਛਿਆ ਗਿਆ ਕਿ ਉਹਦਾ ਖੁਸ਼ੀ ਕੀ ਹੈ ਉਹਦੇ ਲਈ, ਉਹ ਕਹਿੰਦੀ ਫੈਸ਼ਨ, ਕੱਪੜਿਆਂ ਨਾਲ ਉਹਨੂੰ ਬੜਾ ਪਿਆਰ। ਸੋ ਉਹਨਾਂ ਨੇ ਇੱਕ ਬੜੀ ਵੱਡੀ ਸੈਲੀਬ੍ਰੇਸ਼ਨ ਕੀਤੀ ਉਸ ਰਿਟਾਇਰਮੈਂਟ ਹੋਮ ਦੇ ਵਿੱਚ। ਬਹੁਤ ਵੱਡੀ ਗੱਲ ਹੈ ਯਾਰ ਕਿ ਯੂ ਨੋ 110 ਸਾਲ ਦੀ ਉਮਰ ਤੱਕ ਜੀਣਾ, ਉਹਦੀ ਬੇਟੀ 71 ਸਾਲ ਦੀ ਹੈ, ਸੋ ਵੈਰੀ ਬਿਗ ਮਾਈਲਸਟੋਨ। ਐਂਡ ਯਾਰ ਆਪਾਂ ਤਾਂ ਇਹੀ ਅਰਦਾਸ ਕਰਦੇ ਕਿ ਸਾਰੇ ਦੇ ਮਾਪੇ 110 ਸਾਲ ਦੀ ਉਮਰ ਤੱਕ ਜੀਣ। ਹੈ ਕਿੰਨਾ ਕੁ ਤੁਸੀਂ ਦੇਖ ਲੈਂਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਵੱਡੇ ਹੁੰਦੇ, ਗਾਹਾਂ ਦੀ ਗਾਹਾਂ ਆਪਣੇ ਗ੍ਰੈਂਡ ਅਤੇ ਗ੍ਰੇਟ ਗ੍ਰੈਂਡ ਚਿਲਡਰਨ ਵੀ ਦੇਖ ਲੈਂਦੇ ਹੋ। ਅਮੇਜ਼ਿੰਗ, ਮੈਨੂੰ ਬੜੀ ਵਧੀਆ ਲੱਗੀ। ਅਤੇ ਇੱਕ ਨਾ ਲੰਬੀ ਜ਼ਿੰਦਗੀ ਜੀਣ ਦੇ ਬੜੇ ਆਪਾਂ ਬਹੁਤ ਸੋਚਦੇ ਯਾਰ ਕਿ ਬੰਦਾ ਲੰਬਾ ਕਿਵੇਂ ਜੀਵੇ। ਹੁੰਦੇ ਨੇ ਚਲੋ ਕਈ ਚੀਜ਼ਾਂ ਨੂੰ ਲੈ ਕੇ ਆਪਾਂ ਨਹੀਂ ਕੰਟਰੋਲ ਕਰ ਸਕਦੇ, ਕਈ ਵਾਰ ਕੋਈ ਬਿਮਾਰੀਆਂ, ਕੋਈ ਜੈਨੈਟਿਕ ਚੀਜ਼ਾਂ, ਬਟ ਚਲੋ ਜਿਹੜੀਆਂ ਚੀਜ਼ਾਂ ਆਪਣੇ ਹੱਥ ਵੱਸ ਨੇ ਉਹਨਾਂ ਨੂੰ ਤਾਂ ਆਪਾਂ ਕਿਤੇ ਨਾ ਕਿਤੇ ਕੰਟਰੋਲ ਕਰ ਸਕਦੇ ਹਾਂ ਕਿ ਨਹੀਂ। ਸੋ ਥੋੜ੍ਹਾ ਬਹੁਤ ਆਪਣੇ ਡਾਇਟ ਵੱਲ, ਫਿਟਨੈਸ ਵੱਲ ਧਿਆਨ ਰੱਖਣਾ, ਇਹ ਆਪਣੇ ਹੱਥ ਵੱਸ ਹੈ। ਸਟ੍ਰੈਸ ਨੂੰ ਜਿੰਨਾ ਹੋ ਸਕੇ ਘਟਾਉਣਾ, ਇਹ ਆਪਣੇ ਕੰਟਰੋਲ 'ਚ ਹੈ। ਮੈਨੂੰ ਪਤਾ ਸਟ੍ਰੈਸ ਨਹੀਂ ਘਟਦੀ, ਕਈ ਵਾਰ ਬੰਦਾ ਬੜਾ ਜ਼ੋਰ ਲਾ ਲੈਂਦਾ, ਪਰ ਚਲੋ ਵੀ ਨੀਡ ਟੂ ਟ੍ਰਾਈ ਅਵਰ ਬੈਸਟ, ਇੰਨਾ ਕੁ ਮੈਂ ਕਹਿਣਾ। ਸੋ ਥੋੜ੍ਹਾ ਜਿਹਾ ਲਾਈਫ ਨੂੰ ਨਾ ਲਾਈਟਲੀ ਲਓ, ਐਂਡ ਹਰੇਕ ਚੀਜ਼ ਨੂੰ ਨਾ ਸੀਰੀਅਸਲੀ ਨਾ ਲਓ। ਇਹੀ ਚੀਜ਼ਾਂ ਨੇ, ਹੋਰ ਕੀ ਹੁੰਦਾ। ਡਾਇਟ, ਨਿਊਟ੍ਰੀਸ਼ਨ, ਸਟ੍ਰੈਸ, ਐਂਡ ਦੈਟਸ ਅਬਾਊਟ ਇਟ। ਤਿੰਨ ਚਾਰ ਚੀਜ਼ਾਂ ਨੇ ਆਪਾਂ ਬਟ ਕੰਪਲੀਕੇਟ ਬਹੁਤ ਕਰ ਲੈਂਦੇ ਹਾਂ। ਇਹਨਾਂ ਚੀਜ਼ਾਂ 'ਤੇ ਥੋੜ੍ਹਾ ਬਹੁਤ ਹਲਕਾ ਫੁਲਕਾ ਫੋਕਸ ਕਰ ਲਿਆ ਕਰੋ, ਅਤੇ ਹੋ ਸਕਦਾ ਆਪਾਂ ਵੀ 110 ਤੱਕ ਜੀਏ। ਓਕੇ, ਇੱਕ ਤਾਂ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਐਂਡ ਰਿਪੇਅਰ। ਸੋ ਟਰੱਕਾਂ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਸਾਰਾ ਕੁਛ ਕਰਦੇ ਨੇ। ਸਟੀਲਸ ਅਤੇ ਜੇਮਸ ਨੋ ਪਾਰਕ ਦੇ ਕੋਰਨਰ 'ਤੇ ਇਹ ਲੋਕੇਟਡ ਨੇ, ਮਿਲਟਨ ਦੇ ਵਿੱਚ। 401 ਤੋਂ ਉਤਰਨ ਸਾਰ ਤੁਹਾਨੂੰ ਇਹਦੀ ਸ਼ਾਪ ਮਿਲੇਗੀ ਇਨ ਮਿਲਟਨ, ਅਤੇ ਬਹੁਤ ਵੱਡੇ ਗ੍ਰੈਂਡ ਓਪਨਿੰਗ ਡਿਸਕਾਊਂਟ ਵੀ ਇਹਨਾਂ ਨੇ ਲਾਏ ਹੋਏ ਨੇ। ਅਤੇ ਨੰਬਰ ਹੈ 647-234-6293. ਤੁਹਾਡੇ ਕਿਸੇ ਦੇ ਵੀ ਕੋਈ ਗ੍ਰੈਂਡ ਪੇਰੈਂਟਸ ਜਿਹੜੇ 100 ਸਾਲ ਤੋਂ ਵੱਧ, ਜਾਂ ਚਲੋ 90 ਪਲੱਸ ਵੀ ਉਹਨਾਂ ਨੇ ਲਾਈਫ ਲਿਵ ਕੀਤੀ ਹੈ, ਜੇ ਤੁਸੀਂ ਸ਼ੇਅਰ ਕਰ ਸਕਦੇ ਹੋ ਉਹਨਾਂ ਦਾ ਇੰਨਾ ਲੰਬਾ ਲਾਈਫ ਨੂੰ ਲਿਵ ਕਰਨ ਦਾ ਇੱਕ ਕੀ, ਉਹ ਕ੍ਰੈਡਿਟ ਕਿਸ ਚੀਜ਼ ਨੂੰ ਦਿੰਦੇ ਸੀਗੇ ਜਾਂ ਦਿੰਦੇ ਨੇ, ਉਹਨਾਂ ਨੂੰ ਕੀ ਲੱਗਦਾ ਕਿ ਇਸ ਉਮਰ ਤੱਕ ਉਹ ਕਿਵੇਂ ਜੀ ਪਾਏ ਨੇ। ਕੀ ਉਹ ਹੈਲਥੀ ਬਹੁਤ ਨੇ, ਕੀ ਉਹ ਸਟ੍ਰੈਸ ਫਰੀ ਬਹੁਤ ਨੇ, ਕਾਰਨ ਕੀ ਨੇ ਵੀ ਉਹ ਤੁਹਾਡੇ ਫੈਮਿਲੀ ਮੈਂਬਰ ਇੰਨਾ ਲੰਬਾ ਸਮਾਂ ਯੂ ਨੋ ਉਹ ਲਿਵ ਕਰ ਰਹੇ ਨੇ। ਨੰਬਰ ਹੈ ਆਪਣਾ 905-673-3337। ਕਿਉਂਕਿ ਇੱਕ ਬਹੁਤ ਵੱਡਾ ਕੁਐਸਚਨ ਹਰੇਕ ਹੀ ਬੰਦਾ ਸੋਚਦਾ ਕਿ ਹਾਓ ਕੈਨ ਆਈ ਲਿਵ ਲੋਂਗਰ, ਮੈਂ ਆਪਣੀ ਉਮਰ ਕਿਵੇਂ ਵਧਾ ਸਕਦਾ ਵੱਧ ਤੋਂ ਵੱਧ। ਜੇ ਅਤੇ ਜੇ ਤੁਹਾਡੇ ਕੋਈ ਫੈਮਿਲੀ ਮੈਂਬਰ ਹੈਗੇ ਆ ਜਿਨ੍ਹਾਂ ਨੇ ਉਮਰ ਵਧਾਈ ਹੈ ਇੰਨੀ, ਤਾਂ ਕਿਵੇਂ। 905-673-3337 ਆਪਣਾ ਨੰਬਰ ਹੈ, 905-673-3337, 905-673-3337। ਸਬਜ਼ੀ ਮਾਰਕੀਟ ਨੂੰ ਸਾਰੇ ਯਾਦ ਰੱਖੋ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ। ਦੋ ਲੋਕੇਸ਼ਨਸ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ 'ਤੇ ਸਬਜ਼ੀ ਮਾਰਕੀਟ। ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ ਆਦਿ, ਸਾਗ, ਬਾਥੂ, ਅਤੇ ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ ਵੀ 1 ਕਿਲੋ 1 ਫ੍ਰੀ। ਸਬਜ਼ੀ ਮਾਰਕੀਟ, 10 ਲੋਰਮੈਲ ਗੇਟ, ਜਾਂ 10,970 ਬ੍ਰੈਮਲੀ ਰੋਡ। ਜੀ 5555, ਹੈਲੋ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
1: ਹਾਂਜੀ ਭਾਜੀ, ਜਿੱਦਾਂ ਜਿਹੜੇ ਆਪਣੇ ਪਰੇ ਪੁਰਾਣੇ ਬਜ਼ੁਰਗ ਸਾਡੇ ਬਾਬਾ ਦਾਦੀ ਜਾਂ ਨਾਨੇ, ਉਹ 104-100+, ਕਿਉਂਕਿ ਇੱਕ ਤਾਂ ਉਹਨਾਂ ਨੂੰ ਕੋਈ ਪੇਮੈਂਟ ਨੀ ਹੁੰਦੀ, ਸਟ੍ਰੈਸ ਫ੍ਰੀ ਸੀ, ਘਰ ਪੇਡ ਆਫ, ਕੋਈ ਪੇਮੈਂਟ ਨੀ ਦੇਣੀ, ਕੋਈ ਬਿੱਲ ਨੀ, ਸਾਰਾ ਕੁਛ ਫ੍ਰੀ। ਦੂਜਾ ਜੀ, ਲੋਕ ਪੈਦਲ ਬਹੁਤ ਚੱਲਦੇ ਸੀ, ਐਕਸਰਸਾਈਜ਼ ਮਤਲਬ ਰੋਜ਼ 10-10 ਕਿਲੋਮੀਟਰ, 20-20 ਕਿਲੋਮੀਟਰ। ਬਾਕੀ ਆਲੇ ਦੁਆਲੇ ਦਾ ਮਾਹੌਲ ਆਪਣਾ ਵਧੀਆ ਜੀ, ਇੰਡੀਆ ਇਹ ਤਾਂ ਕੰਟਰੀ ਜਿੰਨਾ ਹੀ ਆ, ਫਿਨਿਸ਼ ਹੀ ਆ, ਰਹਿਣਾ ਤਾਂ 50+ ਹੀ ਆ ਬਸ।
0: ਅੱਛਾ, ਉੱਥੇ ਉਹ ਤੁਸੀਂ ਕਿੰਨੇ ਹੋ, 100-104 ਹੈ?
1: ਹਾਂ, 100+,
0: ਕਿਆ ਬਾਤ ਹੈ,
1: ਨਾਰਮਲ ਗੱਲ।
0: ਨਹੀਂ ਫਿਰ ਇੱਥੇ ਨਹੀਂ, ਪਰ ਹੁਣ ਇਹ ਲੇਡੀ ਹੈ, ਇਹ 110 ਸਾਲ ਦੀ ਉਮਰ ਤੱਕ ਇੱਥੇ ਹੀ ਰਹਿੰਦੀ ਹੈ ਕਿਹੜਾ ਇੰਡੀਆ ਰਹਿੰਦੀ ਹੈ?
1: ਉਹ ਕਹਿੰਦਾ 100% ਜਿਹੜਾ ਤੁਸੀਂ ਫਸਟ ਮਾਰਗੇਜ ਦਿੰਦੇ ਹੋ 110% ਰਿਟਰਨ ਆ ਜੀ, ਤੁਹਾਡੇ ਪੈਸੇ ਨਹੀਂ ਮਿਲ ਸਕਦੇ, ਦੈਟਸ ਇਟ, ਫਸਟ ਮਾਰਗੇਜ ਦਿਓ।
0: ਸੋ ਠੀਕ ਹੈ, ਤੁਸੀਂ ਪੈਸਾ ਕਮਾਓ ਵੱਧ ਤੋਂ ਵੱਧ ਤੇ ਤਾਂ ਹੀ ਖੁਸ਼ ਰਹੋਗੇ, ਹੈ ਨਾ,
1: ਤਾਂ ਹੀ ਖੁਸ਼ ਰਹੋਗੇ, ਤਾਂ ਹੀ ਤੁਹਾਡੀਆਂ ਜ਼ਰੂਰਤਾਂ, ਤੁਹਾਡੇ ਯਾਰ ਦੋਸਤ ਖੁਸ਼ ਰਹਣਗੇ, ਤੁਹਾਡਾ ਆਲਾ ਦੁਆਲਾ ਖੁਸ਼ ਰਹੂਗਾ, ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਆ। ਮਨੀ ਇਜ਼ ਨਾਟ ਐਵਰੀਥਿੰਗ, ਬਟ ਮਨੀ ਇਜ਼ ਐਵਰੀਥਿੰਗ। ਜਦੋਂ ਆਪਾਂ ਜਾਂਦੇ ਟਾਈਮ ਹੋਟਲ ਤੇ ਤੁਸੀਂ ਫ੍ਰੀ ਥੋੜੀ ਦਿੰਦੇ ਆਪਾਂ ਨੂੰ ਕੱਪ, ਉਹ ਆਪਾਂ ਪਾਣੀ ਲੈਣੇ ਵਾਲਮਾਰਟ ਤੋਂ ਗ੍ਰੋਸਰੀ ਲੈਣੇ ਆ
0: ਜਾਂ
1: ਕੱਪੜਾ ਲੈਣਾ, ਨੋਬਡੀ ਗਿਵਸ ਅ ਫ੍ਰੀ, ਮਨੀ ਇਜ਼ ਨਾਟ ਐਵਰੀਥਿੰਗ ਬਟ ਮਨੀ
0: ਇਜ਼ ਐਵਰੀਥਿੰਗ। ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਭਾਈ ਜੀ ਕਹਿੰਦੇ ਕਿ ਜਿਹੜੇ ਬੰਦੇ ਦੇ ਅਕਾਊਂਟ ਦੇ ਵਿੱਚ ਵੱਧ ਜ਼ੀਰੋਆਂ ਨੇ ਤਾਂ ਉਹਦੀ ਉਮਰ ਦੇ ਵਿੱਚ ਵੀ ਜ਼ੀਰੋਆਂ ਹੀ ਹੋਣਗੀਆਂ। ਸੋ ਇਹਨਾਂ ਨੇ ਬਸ ਇਹੀ ਸੋਚਿਆ ਕਿ ਇੱਥੇ ਤਾਂ ਕੰਟਰੀ ਡਨ ਹੈ, ਇੱਥੇ ਤਾਂ ਬੰਦੇ ਦੀ 50 ਸਾਲ ਤੱਕ ਦੀ ਮਸਾਂ ਉਮਰ ਹੈ, ਅਤੇ ਯੂਨੋ ਜਿੱਥੇ ਕੋਈ ਮੋੜ ਗਿਜਾ ਨਹੀਂ, ਸਟ੍ਰੈਸ ਨਹੀਂ, ਉੱਥੇ ਚਲੋ ਬੰਦਾ ਜੀ ਸਕਦਾ। 2122 ਹੈਲੋ,
2: ਹਾਂਜੀ ਵੀਰੇ, ਹਾਂ ਹਾਊ ਆਰ ਯੂ,
0: ਗੁੱਡ ਬ੍ਰਦਰ, ਕੀ ਹਾਲ ਹੈ, ਗੁੱਡ ਮਾਰਨਿੰਗ,
2: ਵਧੀਆ ਵਧੀਆ ਭਾਜੀ। ਮੇਰੇ ਫੈਮਿਲੀ ਵਿੱਚ ਤਾਂ ਨਹੀਂ ਕੋਈ ਹੈਗਾ ਜਿਹੜਾ 100 ਤੋਂ ਵੱਧ ਸੀ, ਪਰ ਮੈਂ ਇੱਕ ਲੌਂਗ ਟਰਮ ਵਿੱਚ ਕੰਮ ਕਰਦਾ ਸੀ ਐਜ਼ ਅ ਨਰਸ, ਤੇ ਉੱਥੇ ਵਨ ਆਫ ਦਾ ਜਿਹੜੀ ਲੇਡੀ ਰਹਿੰਦੀ ਸੀ ਨਾ, ਉਹ 100 ਸਾਲ ਦੀ ਹੋਈ ਸੀ,
0: 100 ਸਾਲ ਦੀ। ਅੱਛਾ,
2: ਉਹ ਬੜਾ, ਯਾ, ਸੋ ਇਟ ਵਾਸ ਅ ਵੈਰੀ ਪਿਆਰਾ ਮੂਮੈਂਟ, ਲਾਈਕ ਅਸੀਂ ਸਾਰੇ ਰਲ ਮਿਲ ਕੇ ਵੱਡੀ ਸੈਲੀਬ੍ਰੇਸ਼ਨ ਕੀਤੀ, ਤੇ ਉਹ ਬਾਹਲੀ ਖੁਸ਼ ਸੀ। ਐਂਡ ਭਾਜੀ ਉਹ ਬਹੁਤ, ਸ਼ੀ ਵਾਜ਼ ਇੰਡੀਪੈਂਡੈਂਟ, ਇਹ ਨਹੀਂ ਵੀ 100 ਸਾਲ ਦਾ ਹੁੰਦਾ ਤੇ ਬੈਡ ਤੇ ਹੀ ਪਿਆ ਰਹਿੰਦਾ, ਹੈ ਨਾ, ਆਪਣੇ ਰੋਜ਼ ਉਹ ਗਰਲ ਨੀ ਹੁੰਦੇ ਉਹ ਲੇਡੀਜ਼ ਲਾਉਂਦੇ ਵਾਲਾਂ ਚ,
0: ਜੀ ਜੀ,
2: ਉਹ ਲਾਉਂਦੇ ਹੁੰਦੇ ਸੀ, ਬਰੱਸ਼ ਕਰਦੀ ਸੀ, ਲਾਈਕ ਫੁੱਲ ਆਪਣਾ ਟੇਕ ਕੇਅਰ ਕਰਦੀ ਹੁੰਦੀ ਸੀ।
0: ਨਹੀਂ ਸੋ ਉਹ ਕੀ ਕਹਿੰਦੀ ਸੀ ਵੀ ਮੈਂ ਇੰਨੀ ਲੰਬੀ ਉਮਰ ਕਿਵੇਂ ਲਿਵ ਕੀਤੀ ਹੈ, ਕੀ ਉਹਦਾ ਮੇਨ ਕਾਰਨ ਸੀਗਾ?
2: ਮੈਂ ਪੁੱਛਿਆ ਨੀ ਭਾਜੀ, ਤੇ ਮੈਂ ਦੇਖਿਆ ਸੀ ਵੀ ਉਹ ਸਾਰਾ ਕੁਛ ਖਾਂਦੀ ਪੀਂਦੀ ਸੀ, ਵੀ ਇਹੀ ਨੀ ਵੀ ਉਹ ਕੋਈ ਡਾਇਟ ਫੋਲੋ ਕਰਦੀ ਸੀ ਜਾਂ ਕੋਈ ਰੂਟੀਨ। ਪਰ ਮੈਂ ਇੱਕ ਵਾਰੀ ਪੜਿਆ ਭਾਜੀ, ਸਭ ਤੋਂ ਜ਼ਿਆਦਾ ਜਿਹੜੇ ਲੌਂਗ ਏਜ ਹੈਗੀ ਹੈ ਨਾ, ਉਹ ਇੱਕ ਜਪਾਨ ਦਾ ਕੰਟਰੀ ਨਾਂ ਲਿਖਿਆ ਸੀ, ਤੇ ਐਂਡ ਵਨ ਆਫ ਦਾ ਰੀਜ਼ਨਸ ਉੱਥੇ ਦਾ ਸੀ ਵੀ ਉਹ ਓਸ਼ਨ ਦੇ ਨਾਲ ਸੀ ਤੇ ਫਿਸ਼ ਬੋ ਖਾਂਦੇ ਆ, ਫਿਸ਼ ਖਾਂਦੇ ਤੇ ਹੈਲਥ ਦਾ, ਫੂਡ ਦਾ ਬਾਲਾ ਕੰਸਟ੍ਰੇਟ ਕਰਦੇ, ਵੀ ਧਿਆਨ ਰੱਖਦੇ ਆ ਵੀ ਉਹ ਵਧੀਆ ਖਾਣ।
0: ਆਪਾਂ ਕੰਪਲੀਕੇਟ ਕਰ ਲੈਂਦੇ ਹਾਂ।
3: ਸਾਡੇ ਨਾਲ ਚੇਂਜ ਕਰੋ ਮੇਰਾ ਫੋਨ ਨੰਬਰ ਹੈਗਾ 647-394-4369 647-394-4369 ਅਗਰ ਤੁਹਾਡਾ ਰੈਕਡ ਕਲੀਨ ਆ ਤੇ ਤੁਸੀਂ ਹਾਈ ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਰਹੇ ਹੋ ਤੇ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ, ਤੁਸੀਂ ਕਨਵਿਕਸ਼ਨ ਫ੍ਰੀ ਤੇ ਕਲੇਮ ਫ੍ਰੀ ਡਿਸਕਾਊਂਟ ਲੈ ਕੇ ਆਪਣਾ ਪ੍ਰੀਮੀਅਮ ਘੱਟ ਕਰ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਹਰ ਤਰ੍ਹਾਂ ਦੇ ਟਰੈਵਲ ਇੰਸ਼ੋਰੈਂਸ ਜਿਵੇਂ ਕਿ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੇ ਨਾਲ ਵੀ ਡੀਲ ਕਰਦੇ ਹਾਂ, ਸੋ ਕਿਸੇ ਨੂੰ ਵੀ ਪਾਲਿਸੀ ਚਾਹੀਦੀ ਹੋਵੇ ਤਾਂ ਸਾਨੂੰ ਕੰਟੈਕਟ ਕਰ ਲੈਣਾ। ਅਗੇਨ ਅਗਰ ਕਿਸੇ ਦੀ ਰਿਨਿਊਲ ਆ ਗਈ ਹੋਈ ਹੈ ਤੇ ਬੈਸਟ ਪ੍ਰੀਮੀਅਮ ਲਈ ਸ਼ੋਪ ਅਰਾਊਂਡ ਸਾਊਂਡ ਕਰ ਰਹੇ ਹੋ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਸੋ ਅਗਰ ਤੁਸੀਂ ਸਾਲ ਦਾ 500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰਦੇ ਹੋ ਤੇ ਆਪਾਂ ਤਾਂ ਹੀ ਰਿਕਮੈਂਡ ਕਰਦੇ ਹਾਂ ਕਿ ਪਾਲਿਸੀ ਸਾਡੇ ਨਾਲ ਚੇਂਜ ਕਰੋ। ਅਗੇਨ ਫੋਨ ਨੰਬਰ ਹੈਗਾ 6473944369, 647-394-4369। ਥੈਂਕ ਯੂ ਨਵੀ ਫੋਰ ਯੂਰ ਟਾਈਮ।
0: ਥੈਂਕ ਯੂ ਜੀ। 6473944369 ਤੇ ਕਾਲ ਜ਼ਰੂਰ ਕਮਲਜੀਤ ਨੂੰ ਤੁਸੀਂ ਕਰੋ ਤੇ ਤੁਹਾਨੂੰ ਬੈਨੀਫਿਟ ਹੀ ਆ ਯਾਰ, ਤੁਹਾਨੂੰ ਵਧੀਆ ਡਿਸਕਾਊਂਟਸ ਮਿਲ ਰਹੇ ਨੇ। ਇੱਕ ਮੈਂ ਨੰਬਰ ਅਕਸਰ ਹੀ ਤੁਹਾਨੂੰ ਦਿੰਦਾ ਹੁੰਦਾ, ਯਾਦ ਰੱਖੋ, ਬਿਯੋਂਡ ਆਈਵਰ ਐਨਕਾਂ ਚਾਹੀਦੀਆਂ ਨੇ, ਹੰਬਰ ਵੈਸਟ ਗੋਰਵੇ ਬਿਯੋਂਡ ਆਈਵਰ 9057933937 ਬਿਯੋਂਡ ਆਈਵਰ 9057933937 ਆਈ ਡਾਕਟਰ ਵੀ ਅਵੇਲੇਬਲ ਨੇ ਤੇ ਤੁਹਾਡੇ ਲਈ ਹਾਜ਼ਰ ਬਿਯੋਂਡ ਆਈਵਰ ਜੀ 4897 ਹਾਂਜੀ
4: ਹਾਂਜੀ ਨਵੀ ਭਾਈ ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
4: ਬਸ ਠੀਕ ਆ ਨਵੀ ਭਾਈ। ਮੇਰੀ ਜਿਹੜੀ ਨਾਨੀ ਆ ਉਹ 109 ਸਾਲ ਦੀ ਹੋ ਕੇ ਚੜ੍ਹਾਈ ਕੀਤੀ ਹੈ ਜੀ, SS ਆ।
0: 109
4: ਉਹ ਕਹਿੰਦੀ ਹੁੰਦੀ ਸੀ ਕਿ ਮੇਰਾ ਜਨਮ ਜਦੋਂ 1919 ਵਾਲਾ ਜਿਹੜਾ ਉਹ ਸੀਗਾ ਉਹਦੇ ਤੋਂ 2 ਸਾਲ ਪਹਿਲਾਂ ਹੋਇਆ।
0: ਵਾਹ ਬਈ ਵਾਹ, ਵਾਹ ਯਾਰ 109। ਅੱਛਾ ਤੇ ਕੀ ਉਹਨਾਂ ਨਾਲ ਕਦੇ ਗੱਲ ਹੋਈ ਕਿ ਨਾਨੀ ਜੀ ਕਿਵੇਂ ਤੁਸੀਂ ਇੰਨੀ ਲੌਂਗ ਲਾਈਫ ਲਿਵ ਕੀਤੀ ਆ?
4: ਭਾਜੀ ਉਹ ਨਟਸ ਵਗੈਰਾ ਬਹੁਤ ਖਾਂਦੇ ਹੁੰਦੇ ਸੀ, ਮਤਲਬ ਰਹੇ ਆ ਨਾਲ ਕਹਾਣੀਆਂ ਸੁਣਦੇ ਰਹੇ ਆ ਉਹਨਾਂ ਕੋਲੋਂ ਅਸੀਂ, ਮਤਲਬ ਉੱਥੇ ਹੀ ਵੱਡੇ ਹੋਏ ਇੰਡੀਆ ਜੀ। ਤੇ ਉਹ ਉਹਨਾਂ ਦੀ ਡਾਇਟ ਜੇ ਮਤਲਬ ਨਟਸ ਵਗੈਰਾ ਹਰ ਟਾਈਮ ਹੀ ਉਹਨਾਂ ਦੇ ਹੱਥ ਚ ਹੁੰਦੇ ਹੀ ਸੀਗੇ ਤੇ ਕੋਈ ਏਡੀ ਵੱਡੀ ਕੋਈ ਉਹ ਚੀਜ਼ ਨੀ ਜੋ ਘਰ ਚ ਬਣਿਆ ਉਹੀ ਖਾਣਾ। ਪਰ ਇਹ ਪਾਣੀ ਮੇਰੇ ਖਿਆਲ ਦੇ ਵਿੱਚ ਕਦੀ ਮਿਸ ਨਹੀਂ ਕਰਦੇ ਤੇ ਬਾਕੀ ਨੈਪ ਜ਼ਰੂਰੀ ਲੈਂਦੇ ਹੁੰਦੇ ਸੀ ਵੀ ਦੁਪਹਿਰ ਨੂੰ ਸੋਣਾ ਹੀ ਆ, ਦੁਪਹਿਰ ਨੂੰ ਜਿਹੜਾ ਆਪਣੇ ਲੋਡੇ ਵੇਲੇ

0: ਬ੍ਰਦਰ ਨੇ ਉਹਨਾਂ ਨੂੰ ਮਿਲਿਆ, ਉਹਨਾਂ ਦੀ ਹੋਊਗੀ 65 ਦੇ ਨੇੜੇ ਤੇੜੇ ਉਮਰ, ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਹੋ ਕਿ ਰਿਟਾਇਰ? ਕਹਿੰਦੇ ਨਹੀਂ ਨਹੀਂ ਭਾਅ ਜੀ, ਅਸੀਂ ਤਾਂ ਹੋ ਗਏ 25 ਸਾਲ ਇੱਕੋ ਫੈਕਟਰੀ 'ਚ ਕੰਮ ਕਰ ਰਹੇ ਹਾਂ, ਕੋਈ ਵਕੇਸ਼ਨ ਨਹੀਂ ਲਏ, 25-30 ਸਾਲ ਹੋ ਗਏ, ਸਵੇਰੇ ਜਾਈਦਾ ਉਹੀ ਗੱਡੀ, ਉਹੀ ਰੂਟ, ਉਹੀ ਫੈਕਟਰੀ, ਉਹੀ ਵਾਪਸ ਘਰੇ ਰੋਟੀ ਪਾਣੀ ਖਾ ਕੇ। ਕਹਿੰਦੇ 25-30 ਸਾਲ ਬਸ ਇਹੀ ਜ਼ਿੰਦਗੀ ਜੀ ਹੈ। ਮੈਂ ਨਹੀਂ ਕਹਿੰਦਾ ਚਲੋ ਕੰਮ ਨਹੀਂ ਕਰਨਾ ਚਾਹੀਦਾ, ਬਟ ਕਿਤੇ ਨਾ ਕਿਤੇ ਯੂ ਨੋ ਇਹੀ ਤਾਂ ਲੱਗ ਰਿਹਾ ਕਿ ਜ਼ਿੰਦਗੀ ਨਹੀਂ ਉਸ ਉਹਨਾਂ ਇਨਸਾਨਾਂ ਨੇ ਲਿਵ ਕੀਤੀ, ਰਾਈਟ?
1: ਭਾਜੀ ਜਿਹੜੀ ਜਨਰੇਸ਼ਨ ਸ਼ਾਇਦ ਜਿਹੜੀ ਚ ਤੁਹਾਡੇ ਫਾਦਰ ਸਾਹਿਬ ਹੋਣੀ ਆਏ ਸੀ, ਉਦੋਂ ਲੋਕ ਇੰਨਾ ਜ਼ਿਆਦਾ ਘੁੰਮਦੇ ਫਿਰਦੇ ਨਹੀਂ ਸੀ, ਜਾਂ ਇਹ ਚੀਜ਼ਾਂ ਅਵੇਅਰਨੈਸ ਹੈ ਨਹੀਂ ਕਹਿ ਲਓ, ਜਾਂ ਪਿੱਛੇ ਪੈਸਾ ਬਹੁਤ ਭੇਜਦੇ ਸੀ, ਤੇ ਉਦੋਂ ਇਹ ਚੀਜ਼ ਜ਼ਿਆਦੀ ਸੀਗੀ, ਤੇ ਲੋਕ ਜਿੱਥੇ ਆ ਕੇ ਬਹਿ ਗਏ ਉਹੀ ਕਰੀ ਗਏ, ਕੰਮ ਕਰੀ ਗਏ, ਸਾਰਿਆਂ ਦੀ ਟੇਕ ਕੇਅਰ ਕਰੀ ਗਏ।
0: ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਆ, ਸੋ ਫਰਾਈਡੇ ਸੈਚਰਡੇ ਸੰਡੇ 3 ਦਿਨ ਦੀ ਇਹ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ ਚ ਬਹੁਤ ਸਾਰੀ ਇਨਵੈਂਟਰੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਜਿਹ ਚ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਵੀ ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਵਿੱਚ ਮਿਲਣੇ ਆ ਤੰਬੂ ਟੈਂਟ ਸੇਲ ਦੇ ਵਿੱਚ। ਜੇ ਤੁਹਾਨੂੰ ਕੱਲੀ ਲੈਦਰ ਵਾਲੀ 2-ਸੀਟਰ ਲਵ ਸੀਟ ਚਾਹੀਦੀ ਹੈ, ਸਿਰਫ 99 ਡਾਲਰ ਦੀ ਮਿਲੂਗੀ। ਲੈਦਰ ਦੀਆਂ ਐਕਸਨ ਚੇਅਰਾਂ ਜਿਹੜੀਆਂ 50-50 ਡਾਲਰ ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾਣੀਆਂ, ਸੋਲਿਡ ਵੁੱਡ ਦੀਆਂ ਚੈਸਟਾਂ 50-50 ਡਾਲਰ ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ, ਨਾਈਟ ਸੈਂਡ 20-20 ਡਾਲਰ ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੀ ਹਾਈ ਐਂਡ ਇਨਵੈਂਟਰੀ ਵੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਓ ਤੰਬੂ ਟੈਂਟ ਸੇਲ ਦੇ ਵਿੱਚ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਨਵੀ ਬਾਈ।
0: ਕੀ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸਰ, ਤੇ ਜ਼ਰੂਰ ਕੱਲ ਨੂੰ ਅਸੀਂ ਪਹੁੰਚਾਂਗੇ, ਤੁਸੀਂ ਵੀ ਆ ਜਾਓ ਤੇ ਤੁਹਾਨੂੰ ਡੀਲਾਂ ਦਵਾਵਾਂਗੇ। ਏਰੀਅਨ ਮਿਲਜ਼ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਜੀ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਐਕਿਰਾ ਦੀ, ਲੋਅ ਨੰਬਰ ਹੈ 9058825800, 9058825800। ਏਰੀਅਨ ਮਿਲਜ਼ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਉਸ ਦੇ ਨਾਲ ਨਾਲ ਫੈਸ਼ਨ IQ, ਤੁਹਾਨੂੰ ਚਾਹੀਦੇ ਹੈ ਵਧੀਆ ਕੱਪੜੇ, ਕੋਟ ਪੈਂਟ, ਕੁੜਤੇ, ਪਜਾਮੇ, ਇੱਕ ਲੋਅ ਤੇ ਦੂਜਾ 30% ਡਿਸਕਾਊਂਟ ਤੇ ਯਾਰ, ਕਸਟਮ ਸ਼ੇਰਵਾਨੀਆਂ ਆ ਚਾਹੀਦੀਆਂ, ਫੈਸ਼ਨ IQ, 9054532225, ਏਅਰਪੋਰਟ ਮੇਫੀਲਡ, ਕੁਈਨ ਕੈਨੇਡੀ ਮਕਵੀਨ, ਸੋਰੀ ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ ਮੇਫੀਲਡ, 9054532225 ਜੀ 6204। ਹੈਲੋ
3: ਹੈਲੋ, ਗੁੱਡ ਮਾਰਨਿੰਗ ਨਵੀ,
0: ਗੁੱਡ ਮਾਰਨਿੰਗ ਜੀ, ਕੀ ਹਾਲ ਜੀ? ਆਈ ਹੋਪ ਆਈ ਲਿਵ ਟਿਲ 110 ਜੀ। ਹੈਲੋ, ਤੁਹਾਡੀ ਆਵਾਜ਼ ਘਟੀ, ਹੈਲੋ, ਓਕੇ ਦੁਬਾਰਾ ਤੋਂ ਕਰ ਲਿਓ, ਸੋਰੀ 2696। ਹੈਲੋ,
4: ਹਾਂਜੀ, ਕਿੱਦਾਂ ਨਵੀ, ਕੀ ਹਾਲ ਚਾਲ?
0: ਵਧੀਆ ਜੀ ਵਧੀਆ, ਕਿਵੇਂ ਹੋ?
4: ਬਸ ਵਧੀਆ ਜੀ, ਸਾਡੇ ਨਾਨੀ ਜੀ ਸੀ ਜੀ, 104 ਸਾਲ ਦੇ ਹੋ ਕੇ ਪੂਰੇ ਹੋਏ ਆ।
0: 104, ਬੱਲੇ ਬੱਲੇ, ਅੱਛਾ,
4: ਹਾਂਜੀ ਹਾਂਜੀ।
0: ਤੇ ਦੱਸੋ ਨਾਨੀ ਜੀ ਦਾ ਫਿਰ ਕੀ ਲਾਈਫ ਸਟਾਈਲ ਸੀਗਾ?
4: ਉਹਦੇ ਵਿੱਚ ਅਸੀਂ ਛੋਟੇ ਛੋਟੇ ਸੀਗੇ, ਉਹ ਇੰਗਲੈਂਡ ਆ ਗਏ ਸੀਗੇ, ਸਾਨੂੰ ਤਾਂ ਬੜਾ ਵੀ ਚੇਤਾ ਮਿਲੇ ਜ਼ਰੂਰ ਹੈਗੇ ਇੰਗਲੈਂਡ ਚ ਆ ਕੇ, ਤਾਂ ਬਾ ਏਦਾਂ ਕਿਸੇ ਪੁੱਛਿਆ ਨੀ ਹੈਗਾ, ਕੋਈ ਖਾਸ ਨੀ ਹੈ, ਨੋਰਮਲੇ ਫੂਡ, ਉਦੋਂ ਜੰਕ ਫੂਡ ਤਾਂ ਉਦਾਂ ਹੀ ਨਾ ਸੀ ਹੁੰਦੇ, ਮਤਲਬ ਕਈ ਥੋੜਾ ਹੈਲਥੀ ਫੂਡ ਜਿਹਦਾ ਨਟਸ ਹੋਏ ਵਗੈਰਾ, ਇੱਦਾਂ ਜ਼ਿਆਦਾ ਸਿਆਣੇ ਅੱਗੇ ਜ਼ਿਆਦਾ ਖਾਂਦੇ ਹੁੰਦੇ।
0: ਇਸੂ ਜ਼ਿਆਦਾਤਰ ਫਿਰ ਇੱਕ ਸਿੰਪਲ ਲਾਈਫ, ਕਿਉਂਕਿ ਹੁਣ ਤੁਸੀਂ ਵੀ ਕਿਹਾ ਤੁਹਾਡੇ ਨਾਨੀ ਜੀ 104 ਸਾਲ, ਇੱਕ ਬਾਈ ਜੀ ਕਹਿੰਦੇ ਉਹਨਾਂ ਦੇ ਨਾਨੀ ਜੀ 109 ਸਾਲ, ਸੋ ਜਿਹੜੀਆਂ ਨਾਨੀਆਂ ਦਾਦੀਆਂ ਨੇ, ਫਿਰ ਇਹੀ ਆ ਕਿ ਉਹਨਾਂ ਨੇ ਜ਼ਿੰਦਗੀ ਬੜੀ ਇੱਕ ਸਿੰਪਲ ਜੀ ਲਿਵ ਕੀਤੀ ਹੈ।
4: ਸਿੰਪਲ ਨਾਲੇ ਥੋੜੀ ਐਕਸਰਸਾਈਜ਼ ਬਹੁਤ ਹੁੰਦੀ ਸੀ, ਜਿਹੜੀ ਐਕਸਰਸਾਈਜ਼ ਹੈ ਬਹੁਤ ਇੰਪੋਰਟੈਂਟ ਆ,
0: ਨਹੀਂ ਉਹ ਤਾਂ ਹੈਗਾ ਹੀ ਆ,
4: ਤੁਹਾਡੀ ਨੇਚਰਲੀ ਇੱਕ ਤਾਂ ਹੁੰਦੇ ਨਾ ਐਕਸਰਸਾਈਜ਼, ਤੁਸੀਂ ਤੁਹਾਨੂੰ ਜਿਹੜਾ ਆਪਾਂ ਕਈ ਦਾ ਆਪਾਂ ਨੂੰ ਕਰਨੀ ਪੈਂਦੀ ਆ, ਉਹਨਾਂ ਦੀ ਜਿਹੜੀ ਐਕਸਰਸਾਈਜ਼ ਸੀ ਉਹ ਆਟੋਮੈਟਿਕ ਹੀ ਹੋ ਜਾਂਦੀ ਸੀ, ਉਹਦੇ ਨਾਲ ਜਿਹੜਾ ਹੁਣ ਅੱਗੇ

0: ਮੀਲ ਤੇ ਤਾਂ ਖੂਹ ਹੁੰਦਾ, ਮਤਲਬ ਖੇਤ ਹੁੰਦੇ ਸੀਗੇ, ਉੱਥੇ ਜਾ ਕੇ ਰੋਟੀ ਲੇਡੀਜ਼ ਨੂੰ ਲੈ ਕੇ ਜਾਣੀ ਹੈ ਨਾ, ਤੇ ਜਿਹੜੀਆਂ ਆਪਣੇ ਜੱਟਾਂ ਦੀਆਂ ਲੇਡੀਜ਼ ਹੁੰਦੀਆਂ ਸੀ, ਤਾਂ ਉੱਥੇ ਮਤਲਬ ਡੇਢ ਜਾਣਾ ਡੇਢ ਆਉਣਾ, ਤੇ ਉਹ 50 ਕਿਲੋ 40 ਕਿਲੋ ਭਾਰ ਵੀ ਹੋਣਾ ਸਿਰ ਤੇ, ਰਾਈਟ ਰੋਟੀਆਂ ਕੋਈ ਲੱਸੀ ਹੋਣੀ ਐਰਾ ਵਗੈਰਾ ਚੰਗਾ ਹੋਣਾ ਸਮਾਨ, ਤੇ ਫਿਰ ਜਿਹੜਾ ਜਾਣਾ ਆਉਣਾ, ਫਿਰ ਕਈ ਕਈਆਂ ਪਰਿਵਾਰਾਂ 'ਚ ਤਾਂ ਚਲੋ ਲੇਡੀਜ਼ ਪੱਠੇ ਪੁੱਠੇ ਵੀ ਪਾ ਪੂ ਦਿੰਦੀਆਂ ਸੀ, ਕੰਮ ਕਰਨਾ ਕੋਈ ਮਾੜੀ ਚੀਜ਼ ਨੀ ਹੈਗੀ, ਤੇ ਉਹ ਬੜੀ ਮਿਹਨਤ ਵਾਲਾ ਕੰਮ ਸੀਗਾ ਉਹ।
1: ਜੀ ਜੀ ਜੀ ਯਾ, ਹੁਣ ਆਪਾਂ ਚਲੋ ਕੰਮ ਤੇ ਜਾਈਦਾ, ਦਫ਼ਤਰ ਦੇ ਵਿੱਚ ਬਹਿ ਕੇ ਘਰੇ ਆ ਜਾਈਦਾ, ਉਦੋਂ ਸੀਗਾ ਵੀ ਬਸ ਸਾਰਾ ਦਿਨ ਤੁਰਦੇ ਫਿਰਦੇ ਦਾ ਲੰਘਦਾ ਸੀ।
0: ਹਾਂਜੀ, ਨਾਲੇ ਬਹੁਤ ਕੁਛ ਚੇਂਜ ਹੋ ਗਿਆ ਨਾ ਵੀ, ਪਤਾ ਕਿੱਦਾਂ ਹੁਣ ਅੱਗੇ, ਹੁਣ ਦੇਖੋ ਕਿੰਨੇ ਆਪਾਂ ਗੋਲੀਆਂ ਖਾ ਲੈਂਦੇ, ਮਾੜਾ ਸਿਰ ਦੁਖਣ ਲੱਗ ਪਿਆ ਕਹਿਣਾ ਚੱਕੋ ਵੀ ਗੋਲੀ ਖਾ ਲਓ,
1: ਹਨਾ।
0: ਅੱਗੇ ਪਤਾ ਕੀ ਸਿਆਣੇ ਨੇ ਕਹਿਣਾ, ਇਹ ਨੀ ਯਾਰ ਦਸ਼ਾਂਦਾ ਬਣਾ ਕੇ ਦੇ ਦਿਓ।
1: ਜੀ ਜੀ ਜੀ,
0: ਅੱਗੇ ਕੋਈ ਜਾਣਦਾ ਹੁੰਦਾ ਸੀਗਾ ਵੀ ਗੋਲੀਆਂ ਗਾਲੀਆਂ ਕਿੱਥੇ ਹੁੰਦੀਆਂ ਸੀਗੀਆਂ, ਬਾਅਦ ਦੇ ਹੁਣ ਤਾਂ ਕੰਮ ਲੰਘ ਗਿਆ ਨਾ ਜੀ, ਗੋਲੀਆਂ ਦਾ ਹੁਣ ਤਾਂ ਕਿਹੜਾ ਬੰਦਾ ਨਹੀਂ ਜਾਂ ਦੋ ਚਾਰ ਬੰਦਾ,
1: ਥਕਾਵਟ ਜੀ ਹੋ ਰਹੀ ਹੈ, ਐਡਵਿਲ ਜੀ ਖਾ ਲੈਂਦੇ ਆ, ਆਪਣੇ ਪੇਰੈਂਟਸ ਹੀ ਖੁਦ ਕਰ ਲੈਂਦੇ ਆ ਕਈ ਵਾਰ, ਉਹਨਾਂ ਨੂੰ ਕਹੀਦਾ ਕਿ ਥੋੜੇ ਯਾਰ ਗੋਲੀਆਂ ਠੀਕ ਹੈ, ਕਦੇ ਕਦੇ ਜੇ ਲੋੜ ਹੈ ਤਾਂ ਬੰਦਾ ਖਾ ਲੈਂਦਾ, ਬਟ ਜੇ ਰੋਜ਼ ਹੀ ਸਿਰ ਦੁਖਦਾ ਮਾੜੇ ਆ, ਪਾਣੀ ਪੀਣਾ ਨਹੀਂ, ਚਲੋ ਜੀ ਗੋਲੀ ਖਾ ਲਓ। ਸੋ ਨਹੀਂ, ਇਹਨਾਂ ਦੀ ਗੱਲ ਠੀਕ ਹੈ, ਆਪਾਂ ਹੁਣ ਯੂ ਨੋ ਨੈਚੁਰਲ ਚੀਜ਼ਾਂ 'ਤੇ ਥੋੜ੍ਹੇ ਜਿਹਾ ਘੱਟ ਰਲਾਈ ਕਰਦੇ ਹਾਂ। ਗਰੋਸਰੀ ਕਰਨੀ ਹੈ ਸਾਰੇ ਬਈ, 12,570 ਕੈਨੇਡੀ ਰੋਡ, ਕੈਨੇਡੀ ਅਤੇ ਮੇਫੀਲਡ 'ਤੇ ਪਹੁੰਚੋ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਲ, ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ, ਫਰੈਸ਼ ਫੂਡ ਸੈਂਟਰ। ਹਰਮਨ ਸਾਡੇ ਨਾਲ ਨੇ, ਹਰਮਨ ਸਾਡੇ ਮੋਰਗੇਜ ਫਾਈਨੈਂਸ ਦੇ ਐਕਸਪਰਟ ਨੇ ਵੀ, ਤੁਹਾਨੂੰ ਲੋਨ ਚਾਹੀਦਾ, ਘਰ ਬਾਹਰ ਲਿਆ, ਕਿਤੋਂ ਨਹੀਂ ਫਾਇਲ ਹੋ ਰਹੀ, ਯਾਰ ਮੈਂ ਤਾਂ ਕਹਿੰਦਾ ਤੁਸੀਂ ਕੁਛ ਨਾ ਕਰੋ, ਬਸ ਹਰਮਨ ਕੋਲ ਹੀ ਜਾਓ, ਹੋਰ ਕਿਸ ਕੋਲ ਜਾਣ ਦੀ ਲੋੜ ਹੀ ਨਹੀਂ, ਟੌਪ ਦੀ ਐਡਵਾਈਸ, ਟੌਪ ਦੀ ਸਰਵਿਸ। ਹਰਮਨ ਵੈਲਕਮ, ਕਿਵੇਂ ਹੋ?
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਮੈਂ ਕੱਲ ਆਰਟੀਕਲ ਪੜ੍ਹ ਰਿਹਾ ਸੀ ਸੀਆਰਏ ਵੱਲੋਂ, $1.6 billion ਦੇ ਅਨਕਲੇਮਡ ਚੈੱਕਸ ਸੀਆਰਏ ਦੇ ਪਏ ਨੇ, ਜਿਹੜੇ ਕਿ ਆਪਣੇ ਵਰਗੇ ਲੋਕਾਂ ਨੂੰ ਬਿਲੋਂਗ ਕਰਦੇ ਨੇ, ਤੇ ਉਹਨਾਂ ਨੇ ਮੇਲ ਆਊਟ ਵੀ ਕੀਤੇ ਹੋਏ ਨੇ, ਐਂਡ ਆਪਾਂ ਕਿਤੇ ਨਾ ਕਿਤੇ ਆਪਣੀ ਡੇ ਟੂ ਡੇ ਲਾਈਫ ਚ ਉਹ ਡਿਪੋਜ਼ਿਟ ਕਰਨਾ ਭੁੱਲ ਜਾਂਦੇ ਆ। ਨਾਓ ਥਿੰਕ ਅਬਾਊਟ ਇਟ, $1.6 billion ਦੇ ਜੋ ਚੈੱਕਸ ਨੇ, ਚਾਹੇ ਉਹ ਤੁਹਾਡੇ ਬੈਨੀਫਿਟਸ ਨੇ, ਚਾਹੇ ਉਹ ਟੈਕਸ ਰਿਟਰਨਸ ਨੇ, ਜਾਂ ਜਿਹੜੇ ਗਰੋਸਰੀ ਵਗੈਰਾ ਦੇ ਬੈਨੀਫਿਟਸ, ਕਾਰਬਨ ਟੈਕਸ ਰਿਬੇਟ ਆਉਂਦੀ ਆ। ਸੋ ਇਹ ਬਹੁਤ ਹੀ ਸਿੰਪਲ ਆ, ਜੇ ਤੁਸੀਂ ਚੈੱਕ ਕਰਨਾ, ਤੁਸੀਂ ਆਪਣੇ ਸੀਆਰਏ ਦੇ ਅਕਾਊਂਟ ਚ ਲੌਗਇਨ ਕਰਕੇ ਉੱਥੇ ਚੈੱਕ ਕਰ ਸਕਦੇ ਹੋ ਕਿ ਜੇ ਤੁਹਾਡਾ ਕੋਈ ਚੈੱਕ ਅਨਕਲੇਮਡ ਹੈਗਾ। 2 ਮਿੰਟ ਦਾ ਪ੍ਰੋਸੈਸ ਆ, ਕਾਫੀ ਮੇਰੇ ਕਲਾਇੰਟਸ ਨੂੰ ਪਤਾ ਨਹੀਂ ਸੀ, ਉਹਨਾਂ ਨੂੰ ਜਦੋਂ ਅਸੀਂ ਦੱਸਿਆ, ਮੈਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਪਾਈ ਸੀ, ਤੇ ਕਾਫੀ ਲੋਕਾਂ ਦੇ ਮੈਨੂੰ ਡਾਇਰੈਕਟ ਮੈਸੇਜਸ ਆਏ ਕਿ ਅਸੀਂ $1,500 ਅਨਕਲੇਮਡ ਚ ਛੱਡਿਆ ਹੋਇਆ ਸੀਗਾ ਜੋ ਉਹਨਾਂ ਨੇ ਹੁਣ ਕਲੇਮ ਕੀਤਾ। ਸੋ ਇੱਕ ਵਾਰ ਜ਼ਰੂਰ ਚੈੱਕ ਕਰੋ, ਮੋਰਗੇਜ ਦੇ ਰਿਲੇਟਡ ਕੋਈ ਕੁਐਸਚਨ ਆ, ਕੋਈ ਇਸ਼ੂ ਆ ਰਿਹਾ ਮੋਰਗੇਜ ਲੈਣ ਦੇ ਵਿੱਚ, ਜਾਂ ਇੰਟਰਸਟ ਰੇਟ ਵਧੀਆ ਨਹੀਂ ਮਿਲ ਰਿਹਾ, ਜੇ ਤੁਹਾਡੀ ਬੀ ਲੈਂਡਰ ਨਾਲ ਮੋਰਗੇਜ ਚੱਲ ਰਹੀ ਆ ਜਾਂ ਪ੍ਰਾਈਵੇਟ ਲੈਂਡਰ ਨਾਲ ਚੱਲ ਰਹੀ ਆ, ਤਾਂ ਮੈਚਿਓਰਿਟੀ ਡੇਟ, ਰਿਨੋਲ ਡੇਟ ਦੀ ਵੇਟ ਨਹੀਂ ਕਰਨੀ, ਉਹ ਤੋਂ ਪਹਿਲਾਂ 5-6 ਮਹੀਨੇ ਪਹਿਲਾਂ ਆ ਕੇ ਸਾਨੂੰ ਇੱਕ ਵਾਰ ਜ਼ਰੂਰ ਮਿਲੋ, ਤਾਂ ਤੁਹਾਨੂੰ ਵਧੀਆ ਇੰਟਰਸਟ ਰੇਟ ਲਈ ਅਸੀਂ ਗਾਈਡ ਕਰ ਸਕਦੇ ਹਾਂ। ਇੰਟਰਸਟ ਰੇਟ 3.4-3.5 ਤੋਂ ਸਟਾਰਟ ਹੋ ਰਹੇ ਨੇ, ਬਹੁਤ ਹੀ ਵਧੀਆ ਰੇਟ ਅਵੇਲੇਬਲ ਨੇ ਮਾਰਕੀਟ ਦੇ ਵਿੱਚ, ਤੇ ਕੈਸ਼ਬੈਕ ਆਫਰਸ ਵੀ ਚੱਲਦੇ ਰਹਿੰਦੇ ਨੇ। ਸੋ ਕੋਈ ਤੁਹਾਡਾ ਕੁਐਸਚਨ ਆ ਮੋਰਗੇਜ ਰਿਲੇਟਡ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਟੀਮ ਹਰਮਨ ਬੱਤਾ 647-685-9000, 647-685-9000। ਥੈਂਕ ਯੂ ਨਵੀ,
1: ਥੈਂਕ ਯੂ ਹਰਮਨ। 647-685-9000 ਟੀਮ ਹਰਮਨ ਬੱਤਾ। 0551 ਹੈਲੋ, ਸਤਿ ਸ਼੍ਰੀ ਅਕਾਲ ਜੀ।
3: ਮੈਂ ਦੱਸਣਾ ਸੀ, ਮੇਰੇ ਫਾਦਰ ਲੋ ਤੇ ਮਦਰ ਲੋ, ਫਾਦਰ ਲੋ 105 ਦੇ ਪੂਰੇ ਹੋਏ, ਮੇਰੇ ਮਦਰ ਲੋ 103 ਸਾਲ ਦੇ, ਇੱਥੇ ਕੈਨੇਡਾ ਚ ਰਹਿੰਦੇ ਸੀ।
1: ਬੱਲੇ ਬੱਲੇ ਬੱਲੇ,
3: ਉਹ ਡੇਲੀ ਵਾਕ ਕਰਦੇ ਹੁੰਦੇ ਸੀਗੇ, ਉਹਨੇ 2.5 ਕਿਲੋਮੀਟਰ ਜਾਣਾ, 2.5 ਕਿਲੋਮੀਟਰ ਵਾਪਸ ਆਉਣਾ। ਮੈਂ ਚਿੰਗੂ ਹੇਅਰ ਸਟੀਲ ਤੇ ਰਹਿੰਦੀ ਹਾਂ, ਪਰ ਉਹ ਛੱਪੜ ਜਾਂਦੇ ਸੀ ਤੁਰ ਕੇ।
1: ਅੱਛਾ, 103 ਤੇ 105 ਸਾਲ ਦੀ ਉਮਰ ਹੈ?
3: ਹਾਂਜੀ, ਮੇਰੇ ਫਾਦਰ ਲੋ 105 ਸਾਲ ਦੇ ਤੇ ਮੇਰੇ ਮਦਰ ਲੋ 103 ਸਾਲ ਦੇ।
1: ਤੇ ਕਿੰਨੇ ਕੁ ਉਮਰ ਤੱਕ ਉਹ ਤੁਰਦੇ ਫਿਰਦੇ ਰਹੇ ਨੇ?
3: ਸਾਰੀ ਉਮਰ ਤੱਕ 105 ਤੱਕ।
1: ਬਸ ਕੋਈ ਆਈ ਨੀ ਵੀ ਡਾਇਟ ਕੋਈ ਸਪੈਸ਼ਲ ਸੀਗੀ ਉਹਨਾਂ ਦੀ?
3: ਨਹੀਂ, ਕੋਈ ਇਦਾਂ ਦਾ ਸੀ, ਜੋ ਬਣਿਆ ਜਿਆਦਾ ਮੀਟ ਦੇ ਜਿਆਦਾ ਸ਼ੌਕੀਨ ਹੁੰਦੇ ਸੀ।
1: ਅੱਛਾ, ਮੀਟ ਦੇ?
3: ਹਾਂਜੀ, ਮੀਟ ਦੇ ਜਿਆਦਾ ਸ਼ੌਕੀਨ ਹੁੰਦੇ।
1: ਆਹਾਂ, ਕੀ ਬਾਤ ਹੈ। ਅੱਛਾ, ਵੈਰੀ ਗੁੱਡ, ਸਿੰਪਲ ਲਾਈਫ ਅਗੇਨ ਹੈ।
3: ਮੇਰੇ ਨਾਲ ਹੀ ਰਹਿੰਦੇ ਸੀ ਕੈਨੇਡਾ ਵਿੱਚ।
1: ਹਾਂ ਹਾਂ ਹਾਂ, ਚਲੋ ਵਧੀਆ ਗੱਲ ਹੈ। ਦੇਖੋ 103 ਤੇ 105 ਦੋਨੋਂ ਜੀਨ ਵਾਲੇ। ਕਈ ਵਾਰ ਹੁੰਦਾ ਨਾ ਵੀ ਕੋਈ ਪਹਿਲਾਂ ਤੁਰ ਜਾਂਦਾ, ਕੋਈ ਫਿਰ 15-20 ਸਾਲਾਂ ਬਾਅਦ, ਉਹ ਫਿਰ ਰਹਿੰਦਾ ਥੋੜੇ ਯਾਰ ਕਿ ਜ਼ਿੰਦਗੀ ਕੱਟਣੀ ਆਪਣੇ ਜੀਵਨ ਸਾਥੀ ਬਿਨਾਂ। ਬਟ 103 ਤੇ 105 ਸਾਲ ਦੀ ਉਮਰ, ਅਮੇਜ਼ਿੰਗ ਯਾਰ, ਕਿੰਨੀ ਵਧੀਆ ਗੱਲ ਹੈ। ਕਿੰਨੇ ਕਿੰਨੇ ਯਾਰ ਤੁਹਾਡੇ ਫੈਮਿਲੀ ਮੈਂਬਰਸ ਯੂ ਨੋ ਲਾਈਫ ਨੂੰ ਮਾਣ ਕੇ ਜਾਂਦੇ ਆ। ਕੋਈ ਅਰਲੀ ਤੁਰ ਜਾਂਦਾ ਤਾਂ ਯਾਰ ਵਿੱਚ ਉਹ ਜਿਹੜਾ ਗਰੀਫ ਹੈ ਉਹ ਥੋੜ੍ਹਾ ਹੋਰ ਔਖਾ ਹੁੰਦਾ। ਕੋਈ ਵੱਡੀ ਉਮਰੇ ਤੁਰਦਾ, ਆਪਾਂ ਨੂੰ ਪਤਾ ਕਿ ਉਹਨਾਂ ਨੇ ਯਾਰ ਸਾਰਾ ਕੁਝ ਦੇਖ ਲਿਆ ਜੋ ਦੇਖਣਾ ਸੀਗਾ। ਤੇ ਚਲੋ ਆਪਾਂ ਕਹਿੰਦੇ ਕਿ ਅਨਲਿਮਿਟਡ ਲਾਈਫ ਹੋਵੇ ਸਾਰਿਆਂ ਦੀ, ਬਟ ਚਲੋ ਨਹੀਂ ਪੋਸੀਬਲ ਹੈ। ਸੋ 905-673-3337 ਆਪਣਾ ਫੋਨ ਨੰਬਰ ਹੈ, 905-673-3337। ਯਾਦ ਰੱਖੋ ਜ਼ਰੂਰ ਤੁਸੀਂ ਕੈਲੇਡਨ ਮਿਤਸੂਬਿਸ਼ੀ ਨੂੰ, ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ, ਮਿਤਸੂਬਿਸ਼ੀ ਦੇ SUV ਲੈਣੇ ਆ, ਕੈਲੇਡਨ ਕੈਲੇਡਨ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰੋ। ਤੁਹਾਡੇ ਲਈ ਜੀਵਨ ਸਿੱਧੂ ਬਾਈ ਜੀ ਤੇ ਇਹਨਾਂ ਦੀ ਟੀਮ ਹਾਜ਼ਰ ਹੈ। 6476782754 6476782754 ਕੈਲੇਡਨ ਮਿਤਸੂਬਿਸ਼ੀ, ਇੱਕ ਵਧੀਆ ਟੌਪ ਦੀ ਮੂਵਿੰਗ ਕੰਪਨੀ ਦੀ ਭਾਲ 'ਚੋਂ। ਤਾਂ ਤੁਸੀਂ ਯਾਦ ਰੱਖੋ ਜ਼ਰੂਰ ਜ਼ਰੂਰ ਜ਼ਰੂਰ HK ਮੂਵਰਸ, ਨੰਬਰ 1 ਮੂਵਿੰਗ ਕੰਪਨੀ, 416-524-6704 ਤੇ ਤੁਸੀਂ ਯਾਦ ਰੱਖੋ ਕੈਲੇਡਨ ਮਿਤਸੂਬਿਸ਼ੀ 8777। ਹੈਲੋ
0: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਵਧੀਆ ਜੀ, ਕਿਵੇਂ ਹੋ?
0: ਨਵੀਂ ਜੀ, ਅੱਜ ਮੈਂ ਮਿਸਾਸੀਪੀ ਚ ਤੁਹਾਡਾ ਪ੍ਰੋਗਰਾਮ ਸੁਣ ਰਿਹਾ। ਐਡੀ ਗ੍ਰੀਨਰੀ, ਇੰਨੇ ਵਧੀਆ ਦਰਖਤ, ਸਾਹਮਣੇ ਗੁਰੂ ਘਰ ਲੰਘ ਗਿਆ ਮੈਂ, ਲਗਭਗ ਰਾਈਟ ਸਾਈਡ ਤੇ ਜੈਕਸਨ ਮਿਸਾਸੀਪੀ ਸਰਚ ਮਾਰਿਓ ਗੁਰੂ ਘਰ ਤੇਗ ਬਹਾਦਰ ਜੀ ਦਾ, ਲਾਗੋ ਮੈਂ ਲੰਘ ਗਿਆ, ਮਜ਼ਾ ਆ ਗਿਆ। ਔਰ ਤੁਹਾਡੀ ਆਵਾਜ਼ ਗੂੰਜਣ ਰਹੀ ਹੈ ਪੂਰੇ ਮਿਸਾਸੀਪੀ
1: ਚ। ਕਿਆ ਬਾਤ ਹੈ, ਕਿਆ ਬਾਤ ਹੈ, ਥੈਂਕ ਯੂ ਸਰ।
0: ਹਾਂਜੀ ਹਾਂਜੀ ਹਾਂਜੀ, ਤੇ ਮੇਰੇ ਨਾਨੀ ਜੀ ਉਹ 95 ਸਾਲ ਦੇ ਬਾਰੇ, ਮੈਂ ਕਿਹਾ ਐਡਵਾਂਸ ਬੜੇ ਸੀ 95 ਸਾਲ ਚ ਵੀ ਨਾ, ਹਜੇ ਵੀ ਦੁਨੀਆਂ ਨੀ ਐਡਵਾਂਸ ਨੀ ਹੋਣੀ ਜਿੰਨੇ ਉਹ ਸੀ। ਮੈਂ ਅੱਜ ਵੀ ਗੱਲ ਕਰਦਾ ਨਾ, ਮੈਂ ਉਹਦਾ ਦਿੱਤੀ ਉਹਦੇ ਵਾਟੀ ਕੱਢ ਦਿੰਦੇ ਤੇ ਸਾਡੇ।
1: ਅੱਛਾ,
0: ਤੇ ਇੰਨੇ ਐਡਵਾਂਸ ਸੀ, 95 ਸਾਲ ਦੀ ਉਮਰ ਹੋ ਗਏ ਉਹ, ਤੁਹਾਨੂੰ ਵਾਹਿਗੁਰੂ ਦੀ ਕਿਰਪਾ ਚ ਗਏ, ਉਹਨਾਂ ਨੂੰ ਗਏ ਹੋ ਗਏ 20 ਸਾਲ। ਲੇਕਿਨ ਉਦੋਂ ਮੈਂ ਉਹਨਾਂ ਦੀ ਗੱਲ ਹਜੇ ਮੈਂ ਯਾਦ ਕਰਦਾ, ਮੈਂ ਕਹਿੰਦਾ ਯਾਰ ਇਹ ਗੱਲਾਂ ਤੇ ਹਜੇ ਤੱਕ ਹੋਣਾ ਹੀ ਕਰਨ ਦੇ, ਪਹਿਲਾਂ ਹੀ ਕਰਦੇ ਹੁੰਦੇ ਸੀ ਪਹਿਲਾਂ।
1: ਹਾਂ ਹਾਂ ਹਾਂ, ਐਡਵਾਂਸ ਕਿਵੇਂ ਉਹ ਪੜ੍ਹਦੇ ਬਹੁਤ ਸੀਗੇ, ਕੀ ਕਿਵੇਂ ਜ਼ਿੰਦਗੀ ਜੀਂਦੇ ਸੀ?
0: ਨੌਲੇਜ, ਜਿਸ ਤਰ੍ਹਾਂ ਨੌਲੇਜ, ਪੁਰਾਣੀ ਨੌਲੇਜ, ਤੇ ਜਿਸ ਤਰ੍ਹਾਂ ਸਾਨੂੰ ਕਹਿਣਾ ਵੀ ਕਿਸ ਤਰ੍ਹਾਂ ਤੁਸੀਂ ਤਲੀਮ ਕਿਸ ਤਰ੍ਹਾਂ ਲੈਣੀ ਆ, ਤੁਸੀਂ ਕਿਸ ਤਰ੍ਹਾਂ ਬਹਿਣਾ ਠਹਿਣਾ, ਰੋਟੀ ਕਿਸ ਤਰ੍ਹਾਂ ਖਾਣੀ ਆ, ਹਨਾ, ਹੋਰ ਜਿਹੜੀ ਇਹ ਨਾ ਬੜੀਆਂ ਗੱਲਾਂ ਹੈਗੀਆਂ ਵਾ, ਮੈਂ ਕਈ ਵਾਰ ਦੱਸ ਨੀ ਸਕਦਾ, ਤੇ ਮੈਂ ਐਕਸਪਲੇਨ ਕਰਨਾ ਬੜੇ ਵਾਸਤੇ ਮੁਸ਼ਕਿਲ ਹੋ ਜਾਂਦਾ, ਤੇ ਬਹੁਤ ਹੀ ਤਮੀਜ਼ ਜਿਸ ਤਰ੍ਹਾਂ ਕਹਿ ਲਓ ਨਾ, ਤਮੀਜ਼ ਬੋਲਣ ਦੀ, ਕਿਸੇ ਨਾ ਉਹ ਉਹਨਾਂ ਸਿਖਾਉਣੀ ਜਾਂ ਕਿਸ ਤਰ੍ਹਾਂ, ਤੇ ਅੰਗਰੇਜ਼ੀ ਮਾਰਨੀ ਆ ਨਾ, ਇੰਨੇ ਪੜ੍ਹੇ ਨੀ ਸੀ, ਇੰਗਲਿਸ਼ ਦੀ ਕੋਸ਼ਿਸ਼ ਕਰਨੀ ਮਾਰਨੀ ਆ ਨਾ, ਕੜਾ ਚ ਕੜਾ ਚ।
1: ਤੇ
0: ਜਿਹੜਾ ਹਿਸਾਬ ਸੀ ਨਾ ਮੈਥ, ਅਸੀਂ ਤੇ ਕਿੰਨਾ ਹੁਣ ਵੇਖ ਲੈਣਾ, ਉਹਨੇ ਉਂਗਲਾਂ ਨੇ ਕਰਕੇ ਕਹਿਣਾ ਆ ਜਾਓ, ਆਹ ਕੁਐਸਚਨ ਜੇ, ਆਹ ਆਨਸਰ ਜੇ।
1: ਵੈਰੀ ਗੁੱਡ। ਸੋ ਦੇਖੋ ਆਪਣੇ ਆਪ ਨੂੰ ਸ਼ਾਰਪ ਰੱਖਣਾ ਇਹ ਵੀ ਬਹੁਤ ਜ਼ਰੂਰੀ ਆ। ਆਪਾਂ ਕਈ ਵਾਰ ਕਹਿੰਦੇ ਹਾਂ ਹੁਣ ਤਾਂ ਮੇਰੀ ਇੰਨੀ ਉਮਰ ਹੋ ਗਈ, ਮੈਨੂੰ ਕੀ ਲੋੜ ਆ ਇੰਨੀ ਮਿਹਨਤ ਕਰਨ ਦੀ, ਇੰਨੀ ਪੜ੍ਹਾਈ ਕਰਨ ਦੀ, ਬਸ ਹੁਣ ਬਹਿ ਜਾਓ ਟਿੱਕੇ।
0: ਉਹ ਨਾ ਤੁਹਾਨੂੰ ਮੈਂ ਦੱਸਦਾ ਵੀ ਚਲੋ, ਉਹ ਲਾਸਟ ਉਮਰ ਤੱਕ ਆਪਣੀ ਰੋਟੀ ਆਪ ਬਣਾ ਕੇ ਖਾਂਦੇ ਸੀ।
1: ਨਹੀਂ ਚਲੋ ਦੇਖੋ ਚਾਹੀਦਾ ਹੀ ਆ ਹੁਣ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਜੇ ਹੁਣ ਆਪਾਂ ਕਹੀਏ ਕਿ ਸਾਨੂੰ ਯਾਰ ਬਸ ਖਾਣਾ ਪੀਣਾ ਵੀ ਮਿਲੇ, ਸਾਨੂੰ ਹਿੱਲਣਾ ਨਾ ਪਵੇ, ਵੈਸੇ TV ਦੇਖਣਾ ਸਾਰੀ ਉਮਰ, ਐਕਟਿਵ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ 2-4 ਚੀਜ਼ਾਂ ਦੱਸਦਾ, ਲੰਬੀ ਉਮਰ ਜੀਣੀ ਹੈ ਤਾਂ ਕਿਵੇਂ ਆਪਾਂ ਜੀ ਸਕਦੇ ਹਾਂ, ਥੋੜ੍ਹੇ ਤੁਹਾਨੂੰ ਡਿਟੇਲ ਦੇ ਵਿੱਚ 2-4 ਚੀਜ਼ਾਂ ਤੁਹਾਡੇ ਤੱਕ ਸਾਂਝੀਆਂ ਕਰਦੇ ਹਾਂ। ਇੱਕ, ਤੁਸੀਂ ਜ਼ਰੂਰ ਜ਼ਰੂਰ ਮੈਸੇਜ ਯਾਦ ਰੱਖੋ ਸਾਡੇ, ਵੈਸੇ ਸਾਰੇ ਸਾਡੇ ਨੇ, ਬਟ ਅਸੀਂ ਇੱਕ ਮੈਸੇਜ ਦਿੰਦੇ ਹਾਂ ਨਿਊ ਹਾਈਟਸ ਕਿਚਨ ਦਾ, ਨਵੀਂ ਕਿਚਨ ਰੈਡੀ ਕਰਾਉਣੀ ਹੈ ਨਾ ਆਪਣੇ ਮਨਪਸੰਦ ਦੀ ਟੌਪ ਦੀ, ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੇ, ਜਸਪਾਲ ਜੀ ਨੂੰ ਤੁਸੀਂ ਜ਼ਰੂਰ ਕਾਲ ਕਰੋ। ਕਿਚਨ, ਕਾਊਂਟਰ ਟੌਪ, ਵੈਨਿਟੀਜ਼, TV ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਹੋ ਗਏ ਤਾਂ ਨਿਊ ਹਾਈਟਸ ਕਿਚਨ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ, ਅਤੇ ਤੁਹਾਡੇ ਲਈ ਅਵੇਲੇਬਲ ਨੇ। ਨੰਬਰ ਹੈ 416-859-1920-416-859-1920-6204 ਹੈਲੋ
4: ਹੈਲੋ, ਗੁੱਡ ਮਾਰਨਿੰਗ ਨਵੀ, ਮੇਰਾ ਪਹਿਲਾਂ ਫੋਨ ਕੱਟ ਗਿਆ।
1: ਹਾਂਜੀ ਹਾਂਜੀ
4: ਜੀ, ਤਾਂ ਮੇਰੇ ਨਾ ਨਾਨੀ ਜੀ ਸੀਗੇ, ਉਹ 98 ਦੇ ਹੋ ਕੇ ਪੂਰੇ ਹੋਏ ਆ ਲਾਸਟ ਈਅਰ।
1: ਵਾਹ।
4: ਤੇ ਉਹਨਾਂ ਦਾ ਬੜਾ ਇੰਟਰਸਟਿੰਗ ਫੈਕਟਰ ਸੀ ਕਿਉਂਕਿ ਮੇਰੇ ਨਾਨਾ ਜੀ ਨਾ ਵਿਆਹ ਤੋਂ 7 ਇਅਰਸ ਬਾਅਦ, ਉਹਨਾਂ ਦੇ ਵਿਆਹ ਤੋਂ 7 ਇਅਰਸ ਬਾਅਦ ਚਲੇ ਗਏ ਸੀ, ਤੇ ਵਿਦ ਇਨ 7 ਇਅਰਸ ਉਹਨਾਂ ਦੇ ਚਾਈਲਡ ਸੀਗੇ,
1: ਮਤਲਬ
4: ਉਦੋਂ ਇਹੀ ਹੁੰਦਾ ਸੀ ਰਾਈਟ, 6 ਕਿਡਸ ਸੀਗੇ ਉਹ ਬੰਦੀ ਨੇ, ਮਤਲਬ ਉਹ 98 ਤੱਕ ਮੈਂ ਉਹਨਾਂ ਨੂੰ ਕਦੇ ਬੈਠੇ ਨੀ ਦੇਖਿਆ, ਤੇ ਉਹ ਕਹਿੰਦੇ ਸੀ ਮਤਲਬ ਨਾ, ਮਤਲਬ 92-93 ਤੇ ਜਾ ਕੇ ਉਹ ਏਦਾਂ ਬੋਲਣ ਲੱਗ ਗਏ ਸੀ ਮੈਨੂੰ ਰੱਬ ਭੁੱਲ ਹੀ ਗਿਆ, ਹਾਂਜੀ 90 ਤੋਂ ਜਦੋਂ ਬਾਅਦ ਹੋ ਗਏ ਸੀ ਨਾ, ਉਹ ਕਹਿੰਦੇ ਮੈਂ ਹੁਣ ਪਰੇਸ਼ਾਨ ਕਰਦੀ ਆ ਸਭ ਨੂੰ ਕਿ ਉਹ, ਕਿਉਂਕਿ ਉਹ ਇਹੀ ਬੋਲਦੇ ਰਹਿੰਦੇ ਸੀ ਇੱਕ ਪੋਤੇ ਦਾ ਵਿਆਹ ਹੋ ਗਿਆ ਚਲੋ ਹੁਣ ਦੂਜੇ ਦਾ ਕਰ ਦੋ ਤੀਜੇ ਦਾ ਕਰ ਦੋ, ਉਹ ਕਹਿੰਦੇ ਮੈਨੂੰ ਕੋਈ ਕੰਮ ਨਹੀਂ ਆ ਹੁਣ, ਮੈਂ ਸਾਰੀਆਂ ਉਹਦੀਆਂ ਰਿਸਪੋਂਸੀਬਿਲਟੀਜ਼ ਕਰ ਚੁੱਕੀ ਆ, ਤੇ ਕੈਨ ਯੂ ਇਮੇਜਿਨ ਉਹ ਇੰਨੇ, ਮਤਲਬ ਕੋਈ ਉਹਨਾਂ ਦੀ ਡਾਇਟ ਦਾ ਉਹ ਨੀ ਸੀਗਾ ਕਿ ਉਹਨਾਂ ਨੇ ਇਹੀ ਖਾਣਾ, ਨੋ ਰੈਸਟ੍ਰਿਕਸ਼ਨ, ਅਸੀਂ ਉਹਨਾਂ ਕੋਲ ਜਾਂਦੇ ਕਿ ਅੱਜ ਨਾ ਪੀਜ਼ਾ ਖਾਣ ਦਾ ਮਨ ਹੈ, ਘਰ ਦੇ ਤਾਂ ਸੁਣਦੇ ਨੀ ਸੀ, ਉਹ ਸਾਡੇ ਨਾਲ ਚੱਲ ਪੈਂਦੇ, ਆਪ ਵੀ ਖਾ ਆਉਂਦੇ ਸਾਨੂੰ ਵੀ ਖਵਾ ਲਿਆਉਂਦੇ,
1: ਜੀ ਜੀ ਜੀ ਜੀ,
4: ਬਿਲਕੁਲ, ਕਿਉਂਕਿ ਜਦੋਂ ਐਂਡ ਮੋਮੈਂਟ ਤੱਕ ਨਾ ਉਹ ਜਦੋਂ ਸ਼ਾਵਰ ਲੈ ਕੇ ਆਉਂਦੇ ਸੀ ਤਾਂ ਉਹ ਆਪਦੇ ਕੱਪੜੇ ਧੋ ਕੇ ਰੱਖ ਕੇ ਆਉਂਦੇ ਸੀ, ਹਾਲਾਂਕਿ ਬਾਅਦ ਚ ਧੋਣੇ ਹੀ ਹੁੰਦੇ ਸੀ, ਬਟ ਉਹ ਕਹਿੰਦੇ ਸੀ ਕਿ ਨਹੀਂ, ਤੇ ਉਹਨਾਂ ਨੂੰ ਖਾਣ ਨੂੰ ਪਲੇਟ ਚ ਬਰਤਨ ਚ ਰੋਟੀ ਪਾ ਕੇ ਦਿੰਦੇ ਤਾਂ ਉਹ ਪਾਣੀ ਨਾਲ, ਜਿਹੜਾ ਪੀਣ ਨੂੰ ਪਾਣੀ ਦਿੰਦੇ ਉਹਨਾਂ ਨਾਲ ਆਪਦੇ ਬਰਤਨ ਧੋ ਦਿੰਦੇ, ਕਹਿੰਦੇ ਮੈਂ ਸੁੱਚੇ ਕਰਕੇ ਦਊਂਗੀ, ਤੇ ਮਤਲਬ ਇੰਨਾ ਕਦੇ ਨੀ, ਬਸ ਉਹ 90 ਤੋਂ ਬਾਅਦ ਏਦਾਂ ਬੋਲਦੇ ਸੀ ਕਿ ਤੇਰਾ ਨਾਨਾ ਦਾ ਕਦੋਂ ਦਾ ਚੱਲ ਗਿਆ, ਮੈਨੂੰ ਤਾਂ ਰੱਬ ਭੁੱਲ ਹੀ ਗਿਆ, ਪਰ ਫਿਰ ਵੀ ਉਹ ਮਤਲਬ ਉਹਨਾਂ ਨੇ ਬਹੁਤ ਕੱਲਿਆਂ ਨੇ ਸਟਰਗਲ ਕਰਕੇ, ਮਤਲਬ 6 ਬੰਦਿਆਂ ਨੂੰ ਸੈਟਲ ਆਊਟ ਕਰਨਾ, ਮਤਲਬ ਸ਼ੀ ਵਾਸ ਡੈਮ ਗੁੱਡ, ਤੇ 6 ਨੂੰ ਪੜਾਇਆ ਉਹਨਾਂ ਨੇ,
1: ਮਤਲਬ
4: ਆਲ ਆਰ ਬੈਚਲਰਸ ਫਰੋਮ ਦੈਟ ਟਾਈਮ,
1: ਜੀ ਜੀ ਜੀ, ਵੈਰੀ ਗੁੱਡ, ਨਹੀਂ ਦੇਖੋ ਇਹੀ ਆ ਨਾ, ਲੇਜ਼ੀ ਪੁਣਾ ਨਹੀਂ ਸੀਗਾ, ਹੁਣ ਲੇਜ਼ੀ ਬਹੁਤ ਹੈ ਬੱਚੇ, ਆਪਾਂ ਸਾਰੇ ਚਲੋ ਆਪਣੀ ਜਨਰੇਸ਼ਨ ਹੈ, ਆਪਾਂ ਨੂੰ ਤਾਂ ਇਹ ਹੁੰਦਾ ਕਿ ਬੈਠੇ ਬਿਠਾਇਆ ਨੂੰ ਮਿਲੇ, ਸਾਨੂੰ ਤਾਂ ਹਿੱਲਣਾ ਵੀ ਨਾ ਪਵੇ,
4: ਬਿਲਕੁਲ, ਤੇ ਉਹ ਨਾ ਐਂਡ ਤੱਕ ਵੀ ਜੇ ਉਹ ਖੁੰਡੀ ਫੜ ਕੇ ਖੜਨ ਲੱਗ ਗਏ ਸੀ ਕਿਉਂਕਿ ਏਜ ਬਹੁਤ ਜ਼ਿਆਦਾ ਹੋ ਗਈ ਸੀ ਨਾ, ਬਟ ਉਹਨਾਂ ਦੀ ਆਵਾਜ਼ ਦੇ ਵਿੱਚ ਜ਼ਰਾ ਜਿਹਾ ਫਰਕ ਨਹੀਂ ਪਿਆ, ਜੇ ਉਹ ਖੜ ਕੇ ਕਿਸੇ ਨੂੰ ਆਵਾਜ਼ ਮਾਰਦੇ ਸੀ ਨਾ, ਇਹ ਨਹੀਂ ਸੀ ਕਿ ਬੰਦਾ ਨਹੀਂ ਪਹੁੰਚੂਗਾ, ਇੰਨਾ ਡਰ ਸੀ ਉਹਨਾਂ ਦਾ,
1: ਜੀ ਜੀ ਜੀ, ਵਾਹ, ਵੈਰੀ ਨਾਈਸ ਟੂ ਹੀਅਰ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੇ ਇੱਕ ਮੈਸੇਜ ਹੈ ਅੱਖਾਂ ਦੀ ਸਰਜਰੀ ਦਾ, ਤੇ ਫਿਰ ਅਗਲੀ ਕਾਲ ਵੀ ਤੁਹਾਡੀ ਜ਼ਰੂਰ ਲੈਣੇ, ਜਸਟ ਹੋਸਟੇ ਆਨ ਲਾਈਨ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. Very good. G 3549, hello.
5: ਇੱਕੋ ਇੱਕ ਬੇਟੀ ਸੀਗੀ, ਸਾਡੇ ਬੱਚੇ ਹਾਲੇ ਤੱਕ ਉਹਨਾਂ ਨੂੰ
1: ਜੀ
5: ਪਰ ਬੱਚੇ ਹਲੇ ਵੀ ਉਹਨਾਂ ਨੂੰ ਯਾਦ ਕਰਦੇ ਆ ਇੰਨਾ ਐਵਰੀ ਡੇ ਲਾਈਕ ਉਹਨਾਂ ਦੀ ਫੋਟੋ ਨੂੰ ਸਵੇਰੇ ਉੱਠ ਕੇ ਪਹਿਲਾਂ ਸਾਡੇ ਜਿਹੜੇ ਬੱਚਿਆਂ ਦੇ ਬੱਚੇ ਆ ਉਹ ਵੀ ਉਹਨਾਂ ਨੂੰ ਸਵੇਰੇ ਉੱਠ ਕੇ
1: ਜੀ ਜੀ ਜੀ ਕਿਆ ਬਾਤ ਹੈ ਅਮੇਜ਼ਿੰਗ ਅੱਛਾ 114 ਸਾਲ ਹੈ ਇਹ ਤਾਂ ਜਿਹੜੀ ਮੈਂ ਸਟੋਰੀ ਸ਼ੇਅਰ ਕੀਤੀ ਹੈ ਉਸ ਤੋਂ ਵੀ ਜ਼ਿਆਦਾ ਹੈ
5: ਹਾਂਜੀ ਵੈਰੀ ਗੁੱਡ ਹੈਲਥ ਉਹਨਾਂ ਨੂੰ ਕੋਈ ਹੈਲਥ ਦਾ ਇਸ਼ੂ ਨਹੀਂ ਸੀ ਕੋਈ ਬਿਲਸ ਨਹੀਂ ਖਾਂਦੇ ਸੀ ਕੁਛ ਨਹੀਂ ਜਸਟ ਐਟ ਦ ਐਂਡ ਟਾਈਮ ਲਾਸਟ 2 ਮੰਥ ਜਿਸ ਉਹਨਾਂ ਨੇ ਜਿੱਦਾਂ ਚਿੜੀ ਵਾਂਗੂ ਖਾਂਦੇ ਸੀ ਖਾਣਾ ਘੱਟ ਹੋ ਗਿਆ ਸੀਗਾ ਫੇਵਰੇਟ ਫੂਡ ਪੀਜ਼ਾ ਜਦੋਂ ਮਰਜ਼ੀ ਦੇ ਦਿਓ ਉਹਨਾਂ ਨੂੰ ਪੀਜ਼ਾ
1: ਅੱਛਾ ਕੁਆਲਿਟੀ ਕਾਰ ਰਿਪੇਅਰ ਇੱਕ ਵਾਰ ਫਿਰ ਤੁਸੀਂ ਉਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਨੀ ਹੈ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ ਗੱਲ ਕੀ ਗੱਡੀ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਕੁਆਲਿਟੀ ਕਾਰ ਰਿਪੇਅਰ 905 460-1111 ਫੋਨ ਨੰਬਰ ਹੈ 905-460-1111 ਕੁਆਲਿਟੀ ਕਾਰ ਰਿਪੇਅਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਐਂਡ ਕੱਲ੍ਹ ਨੂੰ ਬਈ ਮਾਸਟਰ ਸਲੀਮ ਜੀ ਪਰਫੋਰਮ ਕਰ ਰਹੇ ਹੈ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਟਿਕਟ ਸਿਰਫ $49 ਤੋਂ ਟਿਕਟਾਂ ਨੇ ਟਿਕਟ ਨਹੀਂ ਹਜੇ ਲਈ ਤਾਂ ਤੁਸੀਂ ਫੋਨ ਨੰਬਰ ਘੁਮਾਓ ਕਾਲ ਕਰੋ ਟਿਕਟਾਂ ਜਲਦੀ ਜਲਦੀ ਲੈ ਲਵੋ 6477839873 6477839873 ਮਾਸਟਰ ਸਲੀਮ ਕੱਲ੍ਹ ਨੂੰ 24 ਤਰੀਕ ਲਾਈਵ ਇਨ ਕੌਂਸਰਟ 6477839873 ਸੋ ਕਾਲਾਂ ਯਾਰ ਹੁਣ ਲੈ ਨਹੀਂ ਸਕਦੇ ਸਮਾਂ ਬਹੁਤ ਘੱਟ ਹੈ ਸੋ ਇੰਸਟਾਗ੍ਰਾਮ ਪੰਜਾਬੀ ਜਾਣਾ 'ਤੇ ਮੈਸੇਜ ਕਰ ਦਿਓ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਸਾਡਾ ਨੰਬਰ ਹੈ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647
6: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2020.
7: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
8: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicensed.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਸ ਜਾਂ ਵਿਊਸ ਅਕਸਰ ਇਹ ਹੁੰਦੇ ਨੇ।
1: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੈਨੂੰ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
2: 50 Sunnyvale Gate, Brampton, Montnash and Boveda intersection, या विजिट करो www.tawakitchen.ca 905-790-1699
0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਸ ਜਾਂ ਵਿਊਸ ਅਕਸਰ ਇਹ ਹੁੰਦੇ ਨੇ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ, 50 Sunnyvale Gate, Brampton, Montnash and Boveda intersection, ਜਾਂ ਵਿਜ਼ਿਟ ਕਰੋ www.tawakitchen.ca 905-790-1699
4: ਬੜੀ ਪਤਲੀ ਹੋ ਗਈ, ਕੁਛ ਖਾਂਦੀ ਖੁਦੀ ਨੀ?
5: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
4: ਤਾਂ ਟਿਫਨ ਲਵਾ ਲਾ,
5: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ।
4: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ? ਤਵਾ ਕਿਚਨ, ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 Sunnyvale Gate, Brampton, Montnash and Boveda intersection, ਜਾਂ ਵਿਜ਼ਿਟ ਕਰੋ www.tawakitchen.ca 905-790-1699
6: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰਡੀ ਰਿਅਲਟੀ ਰਿਪਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000
7: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955.
8: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
9: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
8: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
9: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
8: 905-671-2000
9: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
10: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056 905-803-8056।
11: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
4: 905-908-2499 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
1: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
12: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810 That is 6476562810।
13: ड्राइव कर रहे हो?
14: हेलो ब्रो, किथे है तू?
15: मैं क्लाइंट नु मिलन जा रहा हूं। सोच रहा सी टिम हॉर्टन्स च बैठ जाइए।
14: ओ यार, ये तो ओल्ड स्कूल हो गया। हुन ता क्लाइंट मीटिंग्स क्लासी होनी चाहिए ने। नजारा रेस्टोरेंट लेके जाओ ना नु। प्राइवेट बूथ्स ने, फुल प्राइवेसी मिलती है, फ्री वाईफाई ते लग्जरी एंबियंस। बिजनेस मीटिंग भी सेट हो जाती है ते खाना भी बहुत बढ़िया।
15: ओहो, ये तो प्रॉपर प्रोफेशनल मीटिंग हो गई।
14: नजारा रेस्टोरेंट, 30 रैम्बलर ड्राइव, ब्रैम्पटन, मेजर इंटरसेक्शन स्टील्स एंड कैनेडी। कोई कॉल करो 905-451-2600 905-451-2600

0: भी पहुंचो 30 रैम्बलर ड्राइव ब्रैम्पटन मेजर इंटरसेक्शन स्टील्स एंड कैनेडी 9054512600
1: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95922000 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
2: यार आजकल इकोनॉमी बहुत टफ चल रही है ट्रकिंग इंडस्ट्री स्लो है बिल्डर क्लोजिंग्स रुक रहे ने ते कई बिजनेसेस लॉस विच जा रहे ने जिथे सेविंग्स तक खत्म होने लग जाती है पर कैनेडा विच फाइनेंशियल स्ट्रेस दे लई लीगल ऑप्शंस अवेलेबल ने थ्रू द इनसॉल्वेंसी प्रोसेस तुहानू डेट नू प्रॉपरली असेस करन मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो ज्यादा इन्फॉर्मेशन लई अज ही कॉल करो 416-518-3200
3: सुनो जी किथे हो साढ़े 11 हो गया रात दे घरे नहीं आना अज
4: मैं सेविंग कर रहा नाले ग्रोसरी खरीद रहा नजारा आ रहा है का
3: झूठ बोलन दी आदत नहीं की तुहाडी रात नु 11:30 केड़ा ग्रोसरी स्टोर खुला होया
4: फ्रेश ग्रोसरी डिपो रात दे 12 बजे तक खुलदे ने जिन्ना दा कहंदे एक डोर तो बड़ो दूजे तो निकलो सेविंग 100 डॉलर दी 905-458-1300
5: छोटा मोटा कर्जा या करवानी है कोई भी कार विच रेनोवेशन होम एक्विटी वीजा ले सकते हो साधारण क्रेडिट कार्ड नालों किते कट ब्याज आसानी नाल उपलब्धता
6: आज ही होम एक्विटी वीजा लेने दे लई कॉल करो 905-671-2000 905-671-2000 लागू होंदी हन
7: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-6302-9941
8: ਹਾਂ ਵੀਰ ਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ
9: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ
8: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ
10: ਦੇਖ ਬਾਈ ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ
8: ਅੱਛਾ ਜੀ
11: ਆਹੋ ਜੀ ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦ ਇਨ 24 ਆਵਰਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦ ਇਨ 24 ਆਵਰਸ ਨੰਬਰ ਰੱਖੋ ਯਾਦ 905-671-2000 905-671-2000 Mr. Sandhu.

0: Drive, Brampton. Major intersection, Steeles and Kennedy, 90545-12600.
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8401।
2: पापा पापा सुनते क्यों नहीं, चॉकलेट लेनी है।
3: अजी सुनते हो, कहाँ गुम हो?
4: अरे महेश अभी तक ऑफिस नहीं आए, पता नहीं मीटिंग थी। हेलो हेलो हेलो,
5: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।

ਮੈਂ ਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ੇ ਸਤਿਕਾਰ ਕਾ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: शिवानु भाई मेरा नाम है। शिवानु जी कैसे हैं आप?
1: बिल्कुल बढ़िया अमन भाई, आप बताइए।
0: मैं अच्छा हूँ, बहुत बढ़िया। और जो हमेशा फील करता है कि मैं अच्छा हूँ, बढ़िया हूँ, गुड बेटर बेस्ट हूँ, राइट, तो जीना इसी का नाम है। बस इसी ने जिंदगी कह दिया, क्योंकि हम लोग क्या करते हैं, हमारे आसपास के सिनेरियो के वर्स को अपने साथ जोड़ लेते हैं कि आसपास जो चल रहा है वर्स कम सिनेरियो है। शिवानु मैं ना बहुत सारे लोगों को मिलता है, वो कहना तमन्नाओं के बहकावे में जब भी हम आ जाते हैं, कभी हम चोट खाते हैं और कभी हम मुस्कुराते हैं। सो मुस्कुराते तो नहीं है, रोंदे ने सारे। एग्जाम्पल देना, तुहाडी इनकम है शिवानु इस समय $7,000, पर तुहाडे कोल जिहड़ा कर्जा हैगा वह 10,000 ना पे आउट हो रहा। तुसीं देखना हुंदा कि मेरे को किहड़ी चीज़ एक्सट्रा हैगी है जिहड़ी मैनू इस वेले लॉस दे रही है, राइट। उस तो बाद तुसीं जिहड़ा हैगा अपना नैक्सट स्टैप लै सकते हो, राइट। सो तुसी इमोशनल हो, कुछ छड़ना भी चाहते नहीं कि ऐं भी बई बई सब कुछ मिल जाए जिवें मैं सोचदा, कुछ ना मेरे को जावे तो मैं खुश भी रहा। बिल्कुल भी इस तरह नहीं हो सकता। मैं एग्जाम्पल दिना, अपना रेडियो सुन दिया भाई साहब एक मैंने मिले, मुड़ के फोन ही नहीं चुकया। मैं बड़ा हैरान हूं ना शिवानु, मैं लोगों को मुफ्त च टाइम दिना, सलाह दिना, सब कुछ दिना। उशो कहिंदा कि जदों तुसीं किसी की बहुत ज़्यादा मदद करने की कोशिश करते हो उन्हें वो भीख समझना शुरू कर देंगे। है जी, भी तुसीं भीख मंगते पे हो, तुसीं मंगते पे हो, देंदे नहीं पे मंगते।
1: बिल्कुल।
0: मैं एग्जाम्पल दिना, मैं ना नंबरस रन करदा लाइफ के हमेशा नंबरस। रिसेशन तो थोड़े लिए भी उमें, मेरे लिए भी उमें। थानू की लगता कितने मेरा कम नहीं घटिया? रिसेशन बहुत कम घटिया मेरा, बट मैं खुश हाँ कि मेरे को जो है वह शुक्र है। तो जो चीज खराब कर रही है उन्होंने मैं कट ऑफ कर रहा लाइफ च। मीनस की है कोई एसेट है, चाहे चाहे कोई काम हैगा, चाहे कुछ है, उन्होंने असं चेंज कर रहे हैं, उन्होंने रीशेप कर रहे हैं, जिवें तुसीं भी रीशेप करते हो बिजनेस नूं। मैं अपनी कम्यूनिटी नूं बेनती करूँगा कि तुहाडी जिंदगी च जिहड़ी मैस आ उहनूं खत्म करो। पता नहीं किस दिन किने तुर जाणा हुंदा, इह सच हैगा, असीं अपने घर दे अंदर देख चुके हैं। इसलिए हमेशा तुहानूं भी कहीदा, दूसरा चढ़दी कला च रहो। असीं इह सिख्या कि किसी के भी जाने तो बाद आप नहीं जा पाते हैं, है ना। आप चाहे लख कि मर्जी प्यार करते हुए सारे, पर वो थोड़े नाल हमेशा रह जाते हैं, वो चले गए होंगे पर वो थोड़े नाल होंगे ने। तो तुहानू उन्हां नू लोकां नू दिखाउण की जरूरत नहीं होंदी, तुहानू पता हुंदा तुसीं उन्हां नू अपने नाल किवें रखदे हो। असूल बना के रखो, जिंदगी वधिया रखो, चढ़दी कला च रहो, जो है वह शुक्र है। जे कोई चीज़ परेशान करती है उन्हें किवें कट ऑफ करना। इमोशनल बहुत ने लोग। मैं ना जो नवा नवा इंसॉल्वेंसी शिवानु काम सीखा, तो एक जूश सीगा कार्ल, जूश ने मैनू काम सिखाया। उन्हें मैंने कहा कि तेरे को बहुत सारे लोग इमोशनल आएंगे, इमोशनल मतलब उन्होंने रिस्पैक्ट नहीं करनी आऊगी उन्होंने फाइनैशियल से। तेरा काम उन्होंने रिस्पैक्ट करनी सिखाने की, जो तुम हार्ड एंड अर्निंग करते हो उन्होंने किमें अपने तक कैप्चर कर सकते, अपने तक रख सकते हो, जिड़िया ओवर स्पेंडिंग्स ने किमें कट सकते हो। कानून इतने उन्होंने कहें इंसॉल्वेंसी एक्ट। की हों तुम डिकलेयर कर दें कि मैं इंसॉल्वेंट हाँ, मेरा आ एसेट्स ने, आ मेरे कोल करजा, तो आ मेरे एसेट्स ने, तो आ मेरे फ्यूचर एसेट्स ने। आर आर एस पी ने कोई हाथ नहीं ला सकता एक साल की पार्टीसपेशन तो बिना, जो पिछले 12 महीने तो जमा किया। भावें RRSP $3,00,000 पे, तुम $1,00,000 बैंक का देना, बैंक थोड़े तो लख मांग नहीं सकते। वो RRSP जीरो कंसिडर किया जाता, ओनली 12 मंथ इंस्टॉलमेंट्स। जो पिछले 12 महीने उस 5,000 पाया, वह 5,000 क्रेडिटर्स ऑफर करना पै सकता, वह भी किश्तों च, स्ट्रेट नहीं देना हुंदा, सी ना नू कटाउणा हुंदा, RRSP चे पिया रहिंदा हो, ठीक है। इसे तरह मैं एजुकेट करन लग्या, इसे तरह दे नाल जिहड़ा हैगा तुहाडी कोई पेन एंड सफरिंग, तुहाडे कोई सट लग गई सी उहदा क्लेम मिलिया, तुहानू 5 लाख मिलिया, पर तुसीं TD बैंक का 1,00,000 देना, वह पेन एंड सफरिंग के पैसे नू जीरो गिणिया जांदा, क्योंकि वह तुहाडी लाइफ टाइम इंजरी लई तुहानू मिलिया। इसे तरह बहुत सारे स्टेट ने, अलबर्टा जी $40,000 की एक्विटी डिकलेयर कर दो, तुसी बैंक का देना है 30,000 क्रेडिट कार्ड्स का, वो 40,000 एक्विटी नू जीरो गिणा जाता है। गवर्नमेंट प्रोटेक्शन के विच मेक श्योर करती है कि बंदा अपना मकान, अपनी कार, अपनी नौकरी, अपने RESP RRSP तो ये सारे लूज ना करे, वो नाले रह जाए। जिहड़ा बैड डेट है, यानी कि उसकी इनकम 6,000 है तो खर्चा उसका हैगा $8,500, वह 2,500 ओवर बजट हो गया, पहले तो क्रेडिट कार्ड यूज़ करी गया, वो बजट में सैट करके वो अपना लाइफ स्टाइल अगे चला लवे। जो पिछे हुआ ठीक कर लो। ਇੱਥੇ $50 ਦੀ ਰੋਜਰ ਦੀ ਇੱਕ ਪੇਮੈਂਟ ਲੇ ਪਾਈ ਹੁੰਦੀ ਆ ਆਟੋ, ਉਹਦੇ 'ਤੇ ਬੈਂਕ ਤੁਹਾਡੀ 9 ਲੱਖ ਦੀ ਮੋਰਗੇਜ ਰਿਫਿਊਜ਼ ਕਰ ਦਿੰਦਾ। ਕ੍ਰੈਡਿਟ ਸਿਸਟਮ ਨੂੰ ਇੱਦਾਂ ਬਣਾਇਆ ਪਿਆ ਜਿਵੇਂ ਨਰਿੰਦਰ ਮੋਦੀ ਭਾਰਤ 'ਚ ਬਣਾਇਆ ਪਿਆ ਇਸ ਵੇਲੇ, ਵੀ ਇਹੀ ਆ, ਇਹ ਰਾਜਾ ਹੀ ਆ, ਜਦੋਂ ਵੀ ਮਰੂਗਾ ਤੋਂ ਬਾਅਦ ਦੇਖਿਆ ਜਾਊਗਾ ਨਵਾਂ ਰਾਜਕੁਮਾਰ ਕੌਣ ਆਊਗਾ। ਡੈਮੋਕ੍ਰੇਸੀ ਗਈ ਤੇਲ ਲੈਣ, ਲੋਕਾਂ ਦੇ ਐਮ ਪੀ ਵਾਹ ਕੀਤੇ ਜਾ ਰਹੇ ਨੇ, ਪੰਜਾਬ 'ਚੋਂ 7 ਕੱਢ ਕੇ ਲੈ ਗਏ, ਇਹ ਲੋਕ ਚੁੱਪ ਬੈਠੇ ਨੇ। ਉਹ ਕਹਿੰਦਾ ਨਾ, ਸਭ ਤੋਂ ਮਾੜਾ ਹੁੰਦਾ ਖਤਰਨਾਕ ਸ਼ਾਂਤੀ ਨਾਲ ਭਰ ਜਾਣਾ, ਸਭ ਤੋਂ ਮਾੜਾ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਹਨਾਂ ਮੁਲਕਾਂ 'ਚ ਖਾਨਾ ਜੰਗੀ ਲੱਗਣ ਤੋਂ ਬਾਅਦ ਹੀ ਸਭ ਕੁਝ ਠੀਕ ਹੋ ਸਕਦਾ। ਸੇਮ ਐਜ਼ ਪ੍ਰੋਸਪੈਕਟ ਪ੍ਰਚਲੀ ਅੱਜ ਕੈਨੇਡਾ ਦੇ ਵਿੱਚ ਵੀ ਉਹੀ ਕੁਛ ਚੱਲ ਰਿਹਾ ਹੈਗਾ। ਬੈਂਕਸ ਦੇ ਥਰੂ ਬੈਂਕ $1 billion ਦੇ ਵਿੱਚ ਪ੍ਰੋਫਿਟ ਦਰਜ ਕਰ ਰਹੀਆਂ ਨੇ, ਲੋਕ ਆਪਣੇ ਘਰ ਲੂਜ਼ ਕਰ ਰਹੇ ਨੇ। ਬਿਲਡਰਸ ਨੂੰ ਬਚਾਉਣ ਦੇ ਲਈ ਪਲਾਨ ਕੱਢੇ ਜਾ ਰਹੇ ਨੇ, ਅਤੇ ਜਿਹੜਾ ਕੰਜ਼ਿਊਮਰ ਟੈਕਸ ਪੇ ਕਰਕੇ ਕੰਟਰੀ ਚਲਾ ਰਿਹਾ ਉਹਦੇ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਲੈ ਕੇ ਕੋਈ ਪ੍ਰੀਮੀਅਰ ਦਾ ਆਫਿਸ ਬੋਲਦਾ ਹੀ ਨਹੀਂ। ਬੋਲਦੇ ਨੇ ਤਾਂ ਜੀ ਇਹਨਾਂ ਦੀ ਡਿਵੈਲਪਮੈਂਟ ਕੋਸਟ ਵੇਵ ਕਰ ਦਿਉ ਜੀ, ਇਹਨਾਂ ਦੀ ਇਹਨਾਂ ਨੂੰ HST ਦੀ ਰਿਬੇਟ ਦੇ ਦਿਉ ਜੀ ਇਹਨਾਂ ਨੂੰ। ਉਹ ਐਡਵਰਟਾਈਜ਼ ਕਰਦੇ ਨੇ ਕਿ ਬੈਕ ਜਾ ਰਹੀ ਹੈ, ਅਤੇ ਅਨਪੜ੍ਹਤਾ 'ਚ ਭਿੱਜੇ ਹੋਏ ਲੋਕ ਜਿਹੜੇ ਦੂਸਰਿਆਂ ਨਾਲ ਕੀ ਹੋਇਆ ਉਹ ਦੇਖੇ ਬਿਨਾਂ ਫਿਰ ਛਾਲਾਂ ਮਾਰਦੇ, ਫਿਰ ਦੀਦੀਆਂ ਮਕਾਨ ਲੱਭਦੀਆਂ ਫਿਰਦੀਆਂ ਨੇ ਘਰ ਵਾਲਿਆਂ ਨੂੰ ਨਾਲ ਦੀ ਸੀਟ 'ਤੇ ਬਿਠਾ ਕੇ, ਅਤੇ ਸੀਲਿੰਗ ਕਿੰਨੇ ਫੁੱਟ ਦੀ ਹੈ, ਕਿਹੜੀ ਪੋਟਲਾਈਟ ਦਊਂਗੇ। ਨੌਨਸੈਂਸ BS ਨੌਲੇਜ, ਮੈਨੂੰ ਇਸ 'ਤੇ ਬੜੀ ਖਫਾ ਕਿ ਪੜ੍ਹੇ ਲਿਖੇ ਲੋਕਾਂ ਨੇ ਇੱਥੇ 5-5, 6-6 ਯੂਨਿਟ ਬੁੱਕ ਕਰਾਏ ਹੋਏ ਨੇ ਸਿਰਫ ਇਹ ਦੱਸਣ ਨੂੰ ਕਿ ਬਾਲਕੋਨੀ ਸੱਜੇ ਨੂੰ ਖੁੱਲਦੀ ਆ ਅਤੇ ਉੱਥੋਂ ਫਲਾਣੀ ਨਦੀ ਦਿੰਦੀ ਆ। ਹੁਣ ਮੈਂ ਰੇਡੀਓ 'ਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਨਦੀ ਉੱਥੇ ਲੈ ਲਓ, ਰੌਲਾ ਇਹ ਆ ਅਨਪੜ੍ਹਤਾ ਜਿਹੜੀ ਆ ਪੜ੍ਹੇ ਲਿਖਿਆਂ ਦੇ ਵਿੱਚੋਂ ਫੈਲ ਗਈ ਅਤੇ ਉਹ ਵਿਚਾਰੇ ਫਸ ਗਏ। ਵਿਕਟਮਸ ਨੇ ਪਰ ਹੁਣ ਗਾਲਾਂ ਕੱਢ ਰਹੇ ਨੇ, ਅਮਨ ਨੇ ਫਸਾਤਾ, ਰਮਨ ਨੇ ਫਸਾਤਾ, ਦਮਨ ਨੇ ਫਸਾਤਾ। ਇੱਕ ਜਗ੍ਹਾ 'ਤੇ ਤਾਂ ਅਸੀਂ ਵੀ ਰਿਸਪੋਂਸੀਬਲ ਹਾਂ ਨਾ, ਅਸੀਂ ਕਿਹੜਾ ਬੱਚੇ ਸੀ ਸਾਈਨ ਕਰੀ ਜਾਂਦੇ ਸੀ। ਮੈਂ ਕਹਾਣੀ ਸੁਣਾਉਂਦਾ ਹੁੰਦਾ ਵੀ ਘਰ ਘਰ ਦੇ ਵਿੱਚ ਭੂਆ ਦੀ ਕੁੜੀ, ਮਾਮੇ ਦਾ ਫੁੱਫੜ, ਚਾਚੇ ਦੀ ਤਾਈ, ਇਹ ਸਾਰਿਆਂ ਨੇ ਲਾਇਸੈਂਸ ਲਏ ਅਤੇ ਲੋਕਾਂ ਨੇ ਅੰਨੇ ਵਾਹ ਉਹਨਾਂ ਦੇ ਥਰੂ ਬ੍ਰੋਕਰੇਜ ਵਾਲੇ ਮੁਰਗੇ ਉਡਾਉਂਦੇ ਸੀ, ਮੁਰਗੇ ਫਲਾਣੇ ਬ੍ਰਦਰਸ, ਟਮਕਾਣੇ ਬ੍ਰਦਰਸ, ਉਹ ਬ੍ਰੋਕਰੇਜ ਜੁਆਇਨ ਕਰ ਲਓ, ਫਲਾਣੀ ਕਰ ਲਓ, ਫਲਾਣੀ ਐਕਸ ਕਰ ਲਓ, ਫਲਾਣੀ ਵਾਈ ਕਰ ਲਓ। ਉਹ ਕਹਿੰਦਾ ਸੀ ਇੱਕ ਸਵੇਰੇ ਸਵੇਰੇ ਕੁਰਸੀਆਂ ਉਡਾ ਕੇ ਬਹਿੰਦੇ, ਕੁਰਸੀਆਂ ਹੀ ਕਮਾਈ ਜਾਂਦਾ ਹੁੰਦਾ ਸੀ ਆਪਣੇ ਮਕਾਨ 'ਚ। ਉਹ ਕਹਿੰਦਾ ਸੀ ਦੱਸੋ ਜੀ ਰੀਅਲ ਸਟੇਟ ਕਿਵੇਂ ਚੱਲਦੀ ਹੁੰਦੀ ਹੈ, ਸਿੱਖੋ ਮੇਰੇ ਤੋਂ ਆ ਕੇ। ਆਈ ਐਗਰੀ ਵਿਦ ਐਵਰੀ ਵਨ, ਮੈਂ ਤੁਹਾਡੀ ਸਾਰਿਆਂ ਦੀ ਰਿਸਪੈਕਟ ਕਰਦਾ ਜਿੰਨੇ ਵੀ ਤੁਸੀਂ ਲੋਕ ਹੋ। ਕੀ ਤੁਸੀਂ ਇਹ ਦੱਸ ਪਾਓਗੇ ਕਿ ਤੁਸੀਂ ਕੀ ਕੀਤਾ? ਇਹ ਤਾਂ ਸੇਮ ਇੰਡੀਆ ਵਾਲੇ ਮਿਨਿਸਟਰਸ ਦੀ ਗੱਲ ਹੋ ਗਈ ਨਾ, ਮਿਨਿਸਟਰਾਂ ਦੇ ਬੱਚੇ ਤਾਂ ਬਾਹਰ ਪੜ੍ਹਦੇ ਪਏ ਨੇ, ਪੇਪਰ ਲੀਕ ਹੋ ਰਹੇ ਨੇ, ਜਿਹੜੇ ਵਿਚਾਰੇ ਘਰਾਂ 'ਚ ਬੈਠ ਕੇ 3-3 ਦਿਨ 4-4 ਦਿਨ ਕੇ ਕਮਰੇ 'ਚ ਬਹਿ ਕੇ ਪੜ੍ਹਦੇ ਨੇ, ਸਿਲੇਬਸ ਨੂੰ ਅੰਡਰਸਟੈਂਡ ਕਰਦੇ ਅੰਦਰ ਲੈ ਕੇ ਜਾਂਦੇ, ਜਾਂਦੇ ਨੂੰ ਪੇਪਰ ਲੀਕ ਹੋਇਆ ਹੁੰਦਾ, ਕਹਿੰਦੇ ਹੁਣ ਪੇਪਰ ਦਾ ਸਬਜੈਕਟ ਦਾ ਜਿਹੜਾ ਸਿਲੇਬਸ ਆ ਹੁਣ ਚੇਂਜ ਹੋ ਕੇ ਨਵਾਂ ਪੇਪਰ ਆਊਗਾ, ਅਤੇ ਉਹ ਬੱਚੇ ਰਹਿ ਜਾਂਦੇ ਨੇ ਜਿਹੜੇ ਡਿਜ਼ਰਵ ਕਰਦੇ ਨੇ, ਅਤੇ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਪੇਪਰ ਲੀਕ ਦਾ ਫਾਇਦਾ ਉਠਾ ਰਹੇ ਨੇ। ਇਹੀ ਕਾਰਨ ਸੀ ਕਿ ਲੋਕ ਸੜਕਾਂ 'ਤੇ ਆ ਗਏ ਨੇ, ਖਾਨਾ ਜੰਗੀ ਲੱਗ ਗਈ ਹੈ। ਖਾਨਾ ਜੰਗੀ ਕਹਿੰਦੇ ਹੁੰਦੇ ਇਹਨੂੰ, ਅੰਦਰੇ ਧਮਾਸਾਨ ਅੰਦਰੇ ਕੰਟਰੀ 'ਤੇ ਲੱਗ ਜਾਣਾ। ਕੁਛ ਲੋਕ ਹਜੇ ਵੀ ਅਨਪੜ੍ਹਤਾ ਦੀ ਚਾਦਰ ਨੂੰ ਧਰਮ ਦੀ ਹੋੜ ਹੇਠ ਲੈ ਕੇ ਬੈਠੇ ਨੇ, ਸ਼ਰਮ ਆਉਂਦੀ ਹੈ ਇਹਨਾਂ ਲੋਕਾਂ ਕਰਕੇ। ਬਾਕੀ ਸਭ ਲੋਕ ਕਿਉਂ ਏ ਆਈ ਲਿਆਈ ਜਾ ਰਹੀ ਹੈ, ਅੱਜ ਮੈਂ ਇਹਦਾ ਟੋਪਿਕ ਸੁਣਦਾ ਸਵੇਰ ਦਾ। ਏ ਆਈ ਦੇ ਉੱਪਰ ਇੱਕ ਪ੍ਰੋਫੈਸਰ ਬੋਲ ਰਹੀ ਸੀ TMU ਦੀ, ਟੋਰੋਂਟੋ ਦੀ ਜਿਹੜੀ ਯੂਨੀਵਰਸਿਟੀ ਆ, TMU ਦੀ ਪ੍ਰੋਫੈਸਰ ਕਹਿ ਰਹੀ ਸੀ ਮੇਨ ਸਟ੍ਰੀਮ ਚੈਨਲ ਦੇ ਉੱਤੇ ਕਿ ਮੈਂ ਆਪਣੇ ਬੱਚਿਆਂ ਨੂੰ ਦੱਸ ਰਹੀ ਸੀ ਪਿਛਲੇ ਦਿਨ ਦੇ ਕੋਰਸ ਦੇ ਵਿੱਚ ਕਿ AI ਤੁਹਾਡੇ ਦਿਮਾਗ ਨੂੰ ਬਦ ਦਿਮਾਗ ਬਣਾ ਸਕਦੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਕੁਛ ਨਹੀਂ ਹੋਣਾ, ਸਿਰਫ AI ਨੂੰ ਪੁੱਛ ਕੇ ਤੁਸੀਂ ਚਾਪ ਦਿੱਤਾ, ਉੱਥੇ ਚਪੇੜ ਦਿੱਤਾ, ਕਾਪੀ ਪੇਸਟ ਕਰਤਾ, ਤੁਹਾਨੂੰ ਕੀ ਪਤਾ ਲੱਗੂਗਾ ਤੁਸੀਂ ਜਿਹੜੀ ਪ੍ਰੈਕਟੀਕਲ ਲਾਈਫ ਜਿਉਣੀ ਆ ਉਹ 'ਚ ਕਿਵੇਂ ਕਰੋਗੇ, ਜਿਹੜੀ ਚੀਜ਼ ਤੁਸੀਂ ਪੜ੍ਹਾਈ ਕਰਦੇ ਹੋ ਉਹਦੀ ਪ੍ਰੈਕਟਿਸ ਕਿਵੇਂ ਕਰੋਗੇ। ਤਾਂ ਕਹਿੰਦੀ ਅਗਲੇ ਦਿਨ ਸਾਰਿਆਂ ਨੇ ਉਹ ਚਪੇੜ ਕੇ ਫਿਰ ਵੀ ਮੇਰੇ ਕੋਲ ਲਿਆ ਕੇ ਦੇ ਦਿੱਤਾ। ਈਵਨ ਇੱਕ ਦਿਨ ਪਹਿਲਾਂ ਮੈਂ ਇਹਨਾਂ ਨੂੰ ਅਵੇਅਰ ਕੀਤਾ ਕਿ ਤੁਹਾਡਾ ਪੜ੍ਹਨਾ ਬਹੁਤ ਜ਼ਰੂਰੀ ਹੈ, AI ਖਤਰਨਾਕ ਹੈ। ਐਸੀਆਂ ਸਰਕਾਰਾਂ ਨੇ ਜਿਹੜੇ ਕਰਿਕੁਲਮਸ ਲੈ ਕੇ ਆਉਂਦੀਆਂ ਨੇ ਕਿ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਸੈਕਸ ਐਜੂਕੇਸ਼ਨ ਦਿੱਤੀ ਜਾਵੇ, 8ਵੀਂ ਦਾ 5ਵੀਂ ਵਾਲਿਆਂ ਨੂੰ, 6ਵੀਂ ਵਾਲਿਆਂ ਨੂੰ ਲਿੰਗ ਪਲਿੰਗ ਦੱਸੇ ਜਾਣ। ਐਸੀਆਂ ਸਰਕਾਰਾਂ ਨੇ ਇਹ AI ਦੇ ਕੋਰਸ ਅੰਦਰ ਵਾੜ ਦਿੰਦੀਆਂ ਨੇ। ਐਸੀਆਂ ਸਰਕਾਰਾਂ ਨੇ ਅਮਨ ਨੇ ਟੈਕਸੀ ਪਾਉਣੀ, ਅਮਨ ਦੀ ਇਹੀ ਕਿ ਤਹੀ ਤੇਰੀ, ਇਹੀ ਕਿ ਤਹੀ ਸਾਡੇ ਬਾਬੂ ਦੱਸਣਗੇ ਤੇਰਾ ਕੀ ਹਾਲ ਕਰਨਗੇ। ਅਤੇ ਪਰ ਐਸੀਆਂ ਸਰਕਾਰਾਂ ਨੇ ਹਾਂਜੀ ਕਿ ਜਿਹੜੀਆਂ ਲੋਕਾਂ ਨੂੰ ਉਬਰ ਵਰਗੀਆਂ ਟੈਕਸੀਆਂ ਰਾਤੋਂ ਰਾਤ ਲਾਂਚ ਕਰਾ ਦਿੰਦੀਆਂ ਨੇ, ਅਤੇ ਉਬਰ ਕੀ ਕਰਦੀ ਹੈ, ਪਹਿਲਾਂ ਡਰਾਈਵਰਾਂ ਨੂੰ ਬਾਹਰ ਦੇ, ਡਰਾਈਵਰ ਬੜੇ ਖੁਸ਼ ਹੁੰਦੇ ਨੇ ਕਿ ਆਹ ਹਾ ਹਾ ਹਾ ਹਾ ਆ ਗਏ ਜੀ। ਫਿਰ ਉਹ ਡਰਾਈਵਰਾਂ ਨਾਲ ਇੱਦਾਂ ਚੱਲਦੀ ਹੈ ਜਿਵੇਂ ਮਤਲਬ ਕੋਈ ਸਰਕਾਰ ਕਿਸੇ ਨਾਲ ਚੱਲਦੀ, ਪ੍ਰਾਈਵੇਟ ਕੰਪਨੀ ਥੋੜ੍ਹੀ ਆ। ਬੰਦੇ ਕਹਿੰਦੇ ਪਤਾ ਹੀ ਨਹੀਂ ਲੱਗਦਾ ਜੀ ਉਬਰ 'ਚੋਂ ਕਦੋਂ ਕੈਂਸਲ ਕਰ ਦਿੰਦੇ, ਕੋਈ ਛੋਟੀ ਜਿਹੀ ਕੰਪਲੇਂਟ ਪੈਣ ਤੋਂ ਬਾਅਦ। ਕੋਈ ਦੁਰਵਿਹਾਰ ਇਹਨਾਂ ਨਾਲ ਕਰ ਜਾਵੇ ਕੋਈ ਗੱਲ ਨਹੀਂ, ਜੇ ਕਿਸੇ ਸਵਾਰੀ ਨੇ ਲਿਖਤਾ ਤਾਂ ਡਰਾਈਵਰ ਗਿਆ ਖਤਮ। ਹੁਣ ਉਸ ਤੋਂ ਬਾਅਦ ਐਸੇ ਸਿਸਟਮ ਆਉਂਦੇ ਨੇ ਕਿ ਡਰਾਈਵਰਾਂ ਦੀ ਵੀ ਹੁਣ ਲੋੜ ਨਹੀਂ, ਹੁਣ ਡਰਾਈਵਰ ਵੀ ਕੱਢ ਦਿਓ, ਟੈਕਸੀਆਂ ਆਪੇ ਚੱਲਣਗੀਆਂ, ਮਸਕ ਵਰਗੇ ਬੰਦੇ ਤੁਹਾਨੂੰ ਬਹਿ ਕੇ ਦੱਸਦੇ ਨੇ ਵੀ ਆਹ ਹਾ ਹਾ ਹਾ ਹਾ ਹਾ, ਤੁਸੀਂ ਘਰਾਂ 'ਚ ਬੈਠੇ ਹੋ, ਬਸ ਤੁਹਾਨੂੰ 3-3 ਹਜ਼ਾਰ ਰੁਪਏ ਭੇਜ ਦਿਆ ਕਰਾਂਗੇ, ਆਦਮੀ ਤੀਵੀ ਨੂੰ 6 ਹਜ਼ਾਰ ਭੇਜ ਦਿਆ ਕਰਾਂਗੇ, ਹੁਣ ਤੁਸੀਂ 5 ਬਣਾਉਂਦੇ ਹੋ, ਆਹ ਹਾ ਹਾ ਹਾ ਹਾ ਹਾ। ਮੈਂ ਇਹੋ ਜਿਹੇ ਲੋਕਾਂ ਨੂੰ ਨੰਗਾ ਕਰਦਾ ਕਿ ਇਸ ਆਦਮੀ ਨੇ 4 ਪ੍ਰੋਡਕਟ ਪਹਿਲਾਂ ਵੀ ਕੱਢੇ ਸੀ, 5 2016 ਤੋਂ ਲੈ ਕੇ 26 ਤੱਕ ਇਹ 5 ਕਮਿਟਮੈਂਟਸ ਇਸ ਆਦਮੀ ਦੀਆਂ ਝੂਠੀਆਂ ਸੀ, ਅਤੇ ਝੂਠਾ ਆਦਮੀ ਆ, ਪੈਸੇ ਦੇ ਪੁੱਤ ਨੇ, ਇਹਨਾਂ ਨੂੰ ਮੌਤ ਚੇਤੇ ਨਹੀਂ ਅਸੀਂ ਜਾਣਾ, ਚਾਹੇ ਉਹ ਮੋਦੀ ਵਰਗੇ ਬੰਦੇ ਬੈਠੇ ਨੇ ਗੱਦੀਆਂ 'ਤੇ। ਮਹਾਰਾਜ ਕਹਿੰਦੇ ਜਿਸ ਦਾ ਜ਼ੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚਣਾ, ਕੋਈ ਇਹੋ ਜਿਹਾ ਆਦਮੀ ਜਿਸ ਕੋਲ ਤਾਕਤ ਹੋਵੇ ਦੂਸਰਿਆਂ ਦਾ ਭਲਾ ਕਰ ਸਕਦਾ ਹੋਵੇ, ਪਰ ਉਹ ਲੋਕਾਂ ਦਾ ਮਾੜਾ ਕਰਦਾ ਰਹੇ, ਉੱਤਮ ਨੀਚ ਗਿਣਿਆ ਜਾਂਦਾ ਹੈਗਾ। ਉਹ ਜਿਹੜੀ ਤਪੋ ਰਾਜ ਰਾਜੋ ਨਰਕ ਦੀ ਕਹਾਵਤ ਹੈ, ਅਤੇ ਇਹ ਗੁਰਬਾਣੀ ਵੀ ਕਹਿੰਦੀ ਹੈ, ਤਪੋ ਰਾਜ ਰਾਜੋ ਨਰਕ, ਤਪੱਸਿਆਵਾਂ ਕੀਤੀਆਂ ਸੀ, ਬਹੁਤ ਸਾਰੀਆਂ ਭਗਤੀਆਂ ਕੀਤੀਆਂ, ਤਦੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਆਪਾਂ ਕੋਲ ਜੋ ਕੁਛ ਹੈ ਅੱਜ ਸਾਰਿਆਂ ਕੁਛ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਸ਼ੁਕਰ ਕਰਨ ਦੀ ਬਜਾਏ ਅਸੀਂ ਕਈ ਵਾਰੀ ਹੋਰੇ ਪਾਸੇ ਤੁਰ ਪੈਂਦੇ ਹਾਂ। ਹਾਂ, ਆਪਾਂ ਇਸ ਦੁਨੀਆਂ 'ਚ ਲੋਕਾਂ ਨੂੰ ਖੁਸ਼ ਕਰਨ ਨਹੀਂ ਆਏ, ਆਪਾਂ ਖੁਸ਼ ਰਹਿਣ ਆਏ ਹਾਂ ਇੱਥੇ। ਮੈਂ ਕਹਿੰਦਾ ਹੁੰਦਾ ਕਿ ਪਰਮਾਤਮਾ ਦਾ ਸਭ ਤੋਂ ਵਧੀਆ ਗਿਫਟ ਹੈ ਤੁਹਾਨੂੰ ਜ਼ਿੰਦਗੀ ਦਿੱਤੀ, ਅਤੇ ਤੁਸੀਂ ਉਹਨੂੰ ਲੈ ਕੇ ਰੋਈ ਜਾਂਦੇ ਹੋ ਨਾ, ਇਹ ਤਾਂ ਉਹ ਗੱਲ ਹੋ ਗਈ ਕਿ ਮੈਂ ਆਪਣੀ ਭੈਣ ਨੂੰ ਇੱਕ ਕੋਈ ਗਿਫਟ ਦੇ ਆਇਆ, ਅਤੇ ਉਹ ਗਿਫਟ ਨੂੰ ਇਹ ਨਿੰਦੀ ਜਾਂਦੀ ਹੈ ਸਾਰਾ ਦਿਨ, ਮੈਂ ਖੁਸ਼ ਨਹੀਂ ਰਹਿ ਪਾਊਂਗਾ। ਈਸ਼ਵਰ ਤੁਹਾਡੇ ਲਈ ਪ੍ਰਸੰਨਤਾ ਨੂੰ ਨਾ ਦੇਖ ਕੇ ਸ਼ਾਇਦ ਨਿਰਾਸ਼ ਹੁੰਦੇ ਹੋਣ। ਬਾਕੀ ਰਹੀਆਂ ਗੱਲਾਂ ਤਾਂ ਚੱਲਦਾ ਰਹੂਗਾ। ਸਟੂਡੀਓ ਦੇ ਨੰਬਰ 905-673-3337, ਤੁਹਾਨੂੰ ਕਾਲ ਮਿਲਣੀ ਨਹੀਂ। ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ, ਰੇਡੀਓ ਆਵਾਜ਼ ਟੋਰਾਂਟੋ ਦੇ ਸਭ ਤੋਂ ਬਿਜ਼ੀ ਸ਼ੋਅ ਦੇ ਵਿੱਚੋਂ। ਮੇਰੇ ਤੋਂ ਪਹਿਲਾਂ ਨਵੀਂ ਸ਼ੋਅ ਲੈ ਕੇ ਆਉਂਦਾ ਟਿਚ ਪਟਨਾ ਦੀ ਜੋੜੀ ਮੰਗੋ, ਮੈਂ ਆ ਜਾਂਦਾ, ਉਸ ਤੋਂ ਬਾਅਦ ਸ਼ਾਮ ਨੂੰ ਫਿਰ ਤੁਸੀਂ ਪੰਜਾਬੀ ਲਾਈਨ 'ਚ ਨਵੀਨ ਸੁਣੋਗੇ। ਸਾਨੂੰ ਵੀ ਕਦੇ ਕਦੇ ਸੁਣ ਲੈਂਦੇ, ਅਸੀਂ ਇੱਥੇ ਕਾਲ ਕਰਕੇ ਬੋਲ ਦੇਈਦਾ, ਇੱਥੇ ਚੱਲ ਜਾਓ, ਉੱਥੇ ਚੱਲ ਜਾਓ, ਆ ਕਰ ਲਓ। ਆਪ ਸਭ ਦਾ ਹਾਰਦਿਕ ਸਵਾਗਤ। ਸ਼ਿਵਾਨੂੰ, ਮੈਸੇਜ ਦੀ ਇੱਕ ਵਾਰ। ਸ਼ਿਵਾਨੂੰ ਦੀ ਇੱਕ ਕੰਪਨੀ ਆ ਰਾਈਟ ਵਿੰਡੋ ਫੋਰਸ, ਯਾਨੀ ਕਿ ਸਹੀ ਟਾਕੀਆਂ ਦੀ ਫੌਜ, ਅਤੇ ਇਹਦੇ ਵਿੱਚ ਇਹ ਪਾਰਟਨਰਸ਼ਿਪ ਕੰਪਨੀ ਆ। ਇਹਦੇ 'ਚ ਇੱਕ ਗਰੁੱਪ ਦਾ ਕੰਮ ਹੈ ਪ੍ਰੋਡਕਸ਼ਨ, ਸਿਰਫ ਮੈਨੂਫੈਕਚਰਿੰਗ ਕਰਨੀ ਹੈ। ਇੱਕ ਗਰੁੱਪ ਦਾ ਕੰਮ ਹੈ ਇੰਸਟਾਲੇਸ਼ਨ, ਸਿਰਫ ਲਗਾ ਕੇ ਆਉਣੇ ਆ, ਐਸਟੀਮੇਟ ਦੇਣੇ ਆ, ਲੋਕਾਂ ਨੂੰ ਸੈਟਿਸਫਾਈਡ ਕਰਨਾ, ਕੰਪੀਟੀਸ਼ਨ ਮਾਰਕੀਟ 'ਚ ਕੀ ਚੱਲ ਰਿਹਾ ਉਹਨਾਂ ਨੂੰ ਅਵੇਅਰ ਕਰਨਾ, ਅਤੇ ਨਾਲ ਆਪਣਾ ਪ੍ਰੋਡਕਟ ਲੈ ਕੇ ਜਾਣਾ ਐਸਟੀਮੇਟ ਦੇ ਉੱਤੇ ਦਿਖਾਉਣ ਲਈ, ਤਾਂ ਜੋ ਲੋਕ ਕੰਪੇਅਰ ਕਰ ਸਕਣ। ਅਤੇ ਇੱਕ ਗਰੁੱਪ ਹੈ ਜਿਹੜਾ ਉਹ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਦਾ ਇੰਸਟਾਲੇਸ਼ਨ ਦਾ, ਇੱਕ ਮੈਨੂਫੈਕਚਰਿੰਗ ਕਰਦਾ, ਅਤੇ ਇੱਕ ਪਰਚੇਸ ਕਰਦਾ, ਸਸਤੀ ਪਰਚੇਸ ਕਰਕੇ ਸਹੀ ਕੀਮਤ ਦੇ ਉੱਤੇ ਲੋਕਾਂ ਨੂੰ ਪ੍ਰੋਡਕਟ ਦਿੱਤਾ ਜਾ ਸਕੇ। ਸ਼ਿਵਾਨੂੰ ਜੀ, ਤੁਸੀਂ ਆਨ ਏਅਰ।
1: ਜੀਵਨ ਭਾਈ, ਸੋ ਜੈਸਾ ਕਿ ਆਪਨੇ ਬਤਾਇਆ ਕਿ ਵਿੰਡੋਜ਼ ਔਰ ਡੋਰਸ ਕੋ ਲੈ ਕੇ ਅਗਰ ਆਪ ਕਭੀ ਵੀ ਕਹੀਂ ਸੇ ਕੋਟ ਲੇਤੇ ਹੈ ਤੋ ਏਕ ਬਾਰ ਹਮੇ ਜ਼ਰੂਰ ਅਜ਼ਮਾਏ, ਕਿਉਂਕਿ ਹਮ ਲੇਕਰ ਆਤੇ ਹੈ ਅਮੇਰੀਕਨ ਥਰਮਲ ਗਲਾਸ, ਜਰਮਨ ਮਲਟੀ ਪੁਆਇੰਟ ਲੋਕ ਜੋ ਏਅਰ ਟਾਈਟ ਕਰ ਦੇਤਾ ਵਿੰਡੋ ਕੋ, ਨਾਟ ਓਨਲੀ ਸਾਈਡ ਸੇ, ਬਹੁਤ ਸਾਰੀ ਕੰਪਨੀ ਨੇ ਜੋ ਸਿਰਫ ਸਾਈਡ ਕੇ ਲੋਕਸ ਦੇਤੀ ਹੈ, ਹਮ ਸਾਈਡ ਐਂਡ ਟੋਪ ਕਾ ਲੋਕ ਦੇਤੇ ਹੈ, ਸੋ ਬੇਸਿਕਲੀ ਨਾਟ ਟੂ ਬ੍ਰੇਕ ਇਨ ਈਜ਼ੀਲੀ, ਔਰ ਸਾਥ ਮੇ ਜੋ ਹੈ ਵੋ ਏਅਰ ਟਾਈਟਨੈਸ ਦੇਤਾ ਹੈ। ਤੀਸਰੀ ਚੀਜ਼, ਜੋ ਫਰੇਮਸ ਹੈ ਵੋ ਵਰਜਿਨ ਵਾਈਨਲ ਸੇ ਬਨਤੇ ਹੈ, ਜੋ ਕੈਨੇਡੀਅਨ ਕੰਪਨੀਜ਼ ਹੈ ਵੋ ਪ੍ਰੋਵਾਈਡ ਹਮਾਰੇ ਸਪਲਾਇਰ ਹੈ, ਤੋ ਹਮ ਉਨਸੇ ਵਰਜਿਨ ਵਾਈਨਲ ਲੈ ਕੇ ਔਰ ਸਾਰੀ ਅਸੈਂਬਲੀ ਖੁਦ ਕਰਤੇ ਹੈ, ਸੋ ਇਸੀ ਵਜ੍ਹਾ ਸੇ ਹਮਾਰੇ ਪਾਸ ਬਹੁਤ ਫਲੈਕਸੀਬਿਲਿਟੀ ਹੋਤੀ ਹੈ ਕਿ ਆਪ ਆਪਣੇ ਹਿਸਾਬ ਸੇ ਚੂਜ਼ ਕਰੇ, ਆਪਕੋ ਕੌਨ ਸਾ ਲੋਕ ਚਾਹੀਏ, ਕਿਆ ਗਲਾਸ ਚਾਹੀਏ, ਟ੍ਰਿਪਲ ਚਾਹੀਏ, ਡਬਲ ਚਾਹੀਏ। ਅੱਜ ਕੱਲ੍ਹ ਅਮਨ ਭਾਈ ਇੱਕ ਬਹੁਤ ਬੜੀਆ ਗਲਾਸ ਆਇਆ ਜੋ ਹੈ ਲੈਮੀਨੇਟ ਗਲਾਸ, ਜੋ ਨਾ ਕੇ ਬਰਾਬਰ ਹੈ, ਬ੍ਰੇਕ ਕਰ ਹੀ ਨਹੀਂ ਸਕਦੇ, ਜੋ ਆਪ ਕਹਿੰਦੇ ਸੀ ਨਾ ਚੋਰ ਕਾ ਗੋਡਾ ਟੁੱਟ ਜੂਗਾ, ਉਹ ਸੱਚ ਹੋ ਗਈ ਹੈ ਕਹਾਣੀ।
0: ਚੋਰ ਦਾ ਗੋਡਾ ਟੁੱਟ ਜੂਗਾ ਪਰ ਤੁਹਾਡਾ ਦਰਵਾਜ਼ਾ ਨਹੀਂ ਟੁੱਟੂਗਾ। ਜੇ ਮੈਂ ਕੱਲ੍ਹ ਇੱਕ ਰੇਡੀਓ 'ਤੇ ਬੰਦਾ ਬੋਲ ਕੇ ਗਿਆ ਸ਼ਿਵਾਨੂੰ, ਅਸੀਂ ਕ੍ਰਾਈਮ ਦੇ ਉੱਪਰ ਗੱਲ ਕਰ ਰਹੇ ਸੀ, ਕ੍ਰਾਈਮ ਘਟਿਆ ਟੋਰਾਂਟੋ ਪੁਲਿਸ ਦੀ ਰਿਪੋਰਟ ਆ, ਹੈਨਾ
1: ਜੀ ਜੀ ਜੀ,
0: ਤੇ ਉਹ ਕਹਿੰਦਾ ਮੇਰਾ ਤਾਂ ਦਰਵਾਜ਼ਾ ਤੋੜ ਕੇ ਟੋਰਾਂਟੋ 'ਚ, ਕਹਿੰਦਾ ਅੰਦਰ ਵੜ ਗਏ। ਸੋ ਮੈਂ ਕਿਹਾ ਵੀ ਸ਼ਿਵਾਨੂੰ ਦਾ ਦਰਵਾਜ਼ਾ ਲੱਗਿਆ, ਚੋਰ ਦਾ ਗੋਡਾ ਟੁੱਟ ਜਾਣਾ ਚਾਹੀਦਾ ਸੀ, ਤੇਰਾ ਦਰਵਾਜ਼ਾ ਤੋੜਨ ਲੱਗੇ। ਹਾਂਜੀ, ਗੋ ਅਹੈਡ ਪਲੀਜ਼।
1: ਬਿਲਕੁਲ ਬਿਲਕੁਲ ਅਮਨ ਭਾਈ, ਸੋ ਵਿੰਡੋਜ਼ ਮੇ ਵੀ ਹਮ ਵਹੀ ਟੈਕਨੋਲੋਜੀ ਲੈਕਰ ਆ ਗਏ, ਜਿਸਮੇ ਲੈਮੀਨੇਟ ਗਲਾਸ ਗਰਾਊਂਡ ਫਲੋਰ ਪੇ ਸਬਕੋ ਆਫਰ ਕਰਤੇ ਹੈ, ਆਪਨੇ ਲਗਵਾਨਾ ਹੈ ਅਗਰ ਆਪਕਾ ਬਜਟ ਹੈ, ਡੈਫੀਨੇਟਲੀ $100 ਪਰ ਵਿੰਡੋ ਕੇ ਹਿਸਾਬ ਸੇ ਫਰਕ ਹੋਤਾ ਹੈ, ਮੇਰੇ ਹਿਸਾਬ ਸੇ ਲਗਾਨਾ ਚਾਹੀਏ, ਕਿਉਂਕਿ ਉਸਮੇ ਬੰਦਾ ਹਥੌੜਾ ਵੀ ਲੇਕਰ ਆ ਜਾਏ, ਗਲਾਸ ਮੇ ਸ਼ਾਇਦ ਦਰਾਰ ਆ ਜਾਏ, ਲੇਕਿਨ ਬੰਦਾ ਹੱਥ ਨਹੀਂ ਅੰਦਰ ਡਾਲ ਸਕਦਾ, ਇਹ ਹਮਾਰੀ ਗਰੰਟੀ ਹੈ। ਸੋ ਲੈਮੀਨੇਟ ਗਲਾਸ ਇਜ਼ ਦਾ ਨਿਊ ਲੇਟੈਸਟ ਇਨ ਥਿੰਗ। ਜੀ ਅਮਨ ਭਾਈ,
0: ਤੋ ਤੁਸੀਂ ਕਿਸੇ ਤੋਂ ਵੀ 4 ਐਸਟੀਮੇਟ ਲਓ, ਕਿਸੇ ਨੇ ਵੀ ਸ਼ੀਸ਼ਾ ਚਾਈਨਾ ਤੋਂ ਮੰਗਾ ਲਿਆ, ਫਰੇਮ ਕਿਸੇ ਹੋਰ ਕੰਟਰੀ ਤੋਂ ਮੰਗਾ ਲਏ, ਜਾਂ ਜੋ ਕੀਤਾ, ਤੁਹਾਡੀ ਵਿੰਡੋ ਦੀ ਵਾਰੰਟੀ ਕਿੰਨੇ ਟਾਈਮ ਦੀ ਆ?
1: ਲਾਈਫ ਟਾਈਮ ਵਾਰੰਟੀ ਹੈ ਅਮਨ ਭਾਈ, 25 ਕੀ ਵਾਰੰਟੀ ਹੈ। ਮੈਂ ਇੱਕ ਚੀਜ਼ ਔਰ ਕਹਿਣਾ ਚਾਹੂੰਗਾ, ਪਹਿਲਾ ਰੈਡ ਫਲੈਗ ਇਹ ਹੋਤਾ ਹੈ ਕਿ ਬੰਦਾ ਆਪਕੀ ਪ੍ਰੋਬਲਮ ਕੋ ਨਾ ਐਡਰੈਸ ਕਰਕੇ ਆਪਣਾ ਸਮਾਨ ਵੇਚਣੇ ਕੇ ਚੱਕਰ ਮੇ ਰਹਤਾ ਹੈ ਕਿ ਭਾਈ ਹਮ ਯੂ ਨੋ ਹਮਾਰਾ ਯੇ ਪ੍ਰੋਡਕਟ ਹੈ, ਬਟ ਲੈਮੀਨੇਟ ਗਲਾਸ ਕੇ ਬਾਰੇ ਮੇ ਕੋਈ ਬਾਤ ਹੀ ਨਹੀਂ ਕਰ ਰਹਾ ਅੱਜ ਕੱਲ੍ਹ, ਸੋ ਲੈਮੀਨੇਟ ਗਲਾਸ ਮਸਟ ਪਤਾ ਕਰੇ।
0: ਲੈਮੀਨੇਟ ਗਲਾਸ ਦਾ ਮਤਲਬ ਪੰਜਾਬੀ ਸਮਝਾ ਦਵਾਂ ਤੁਹਾਨੂੰ, ਤੁਹਾਡੇ ਮੇਨ ਫਲੋਰ ਦੇ ਜਿਹੜੇ ਸ਼ੀਸ਼ੇ ਨੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਟੁੱਟਦੇ ਨਹੀਂ, ਜਦ ਤੱਕ ਉਹ ਤੋੜਦੇ ਜਦ ਤੱਕ ਤਾਂ ਪੂਰੇ ਹੈਮਿਲਟਨ ਤੋਂ ਪੁਲਿਸ ਬ੍ਰੈਂਪਟਨ ਪਹੁੰਚੂਗੀ। ਮਤਲਬ ਸੇਫਟੀ ਫਸਟ ਹੈ। ਤੁਸੀਂ ਕਾਲ ਕਰਨੀ ਸ਼ਿਵਾ ਨੂੰ, ਨੰਬਰ ਦਿਓ ਅਤੇ ਕਿਸ਼ਤਾਂ ਦੇ ਉੱਤੇ ਤੁਸੀਂ ਪੈਸੇ ਦੇਣੇ ਨੇ। ਇੱਕ ਅਮਾਊਂਟ ਹੁਣ ਡਾਊਨ ਪੇਮੈਂਟ ਦੇ ਦੇਣੀ ਆ, ਬਾਕੀ ਕਿਸ਼ਤਾਂ 'ਚ ਲਿਮਿਟਡ ਟਾਈਮ ਚੱਲ ਰਿਹਾ ਹੈਗਾ, ਫਿਰ ਦੁਬਾਰਾ ਇੱਦਾਂ ਨਹੀਂ ਹੋਣਾ, ਫਿਰ ਤੁਹਾਨੂੰ ਅਪਫਰੰਟ ਪੇ ਕਰਨੇ ਪੈਣਗੇ। ਗਰਮੀਆਂ ਨੇ ਚੇਂਜ ਕਰਾਓ, ਜਿੰਨੀ ਇਹਦੀ ਕਿਸ਼ਤ ਬਣੂਗੀ ਉਨਾ ਹੀ ਐਨਰਜੀ ਦਾ ਬਿੱਲ ਡਰੋਪ ਹੋ ਜੂਗਾ। ਤੁਹਾਨੂੰ ਜਾ ਕੇ ਦੱਸਣਗੇ, ਤੁਹਾਨੂੰ ਸਾਰਾ ਚੈੱਕ ਕਰਕੇ ਇਹਨਾਂ ਕੋਲ ਮੀਟਰਸ ਹੁੰਦੇ ਨੇ। ਸ਼ਿਵਾ ਨੂੰ ਨੰਬਰ ਦੇ ਦਿਓ ਫਟਾਫਟ।
1: 416-206-3200, 416-206-3200।

0: 5601 ਦੇ ਉੱਤੇ ਕਾਲ ਕਰਨੀ ਆ। ਔਰ HSP ਕੰਸਟਰਕਸ਼ਨ ਵਾਲੇ ਕਹਿੰਦੇ ਨੇ ਘਰ ਦੇ ਵਿੱਚ ਗਰਾਜ ਦੇ ਉੱਪਰ ਦਾ ਏਰੀਆ ਕਵਰ ਕਰਨਾ, ਉੱਥੇ ਇੱਕ ਬੈਡਰੂਮ ਹੋਰ ਬਣਾਉਣਾ, ਘਰ ਦੇ ਵਿੱਚ ਐਡੀਸ਼ਨਲ ਵਾਸ਼ਰੂਮਸ ਐਡ ਕਰਨੇ ਨੇ, ਘਰ ਨੂੰ ਐਕਸਟੈਂਡ ਕਰਨਾ, ਲੋਟ ਬਹੁਤ ਵੱਡਾ ਪਿੱਛੇ ਮਕਾਨ ਛੋਟੂ ਜਿਹਾ, ਇਸੇ ਮਕਾਨ ਨੂੰ ਡਬਲ ਸਾਈਜ਼ ਦਾ ਕਰਨਾ, ਇੱਕ ਮਕਾਨ 'ਚ ਤਿੰਨ ਲੀਗਲ ਪੋਰਸ਼ਨ ਬਣਾਉਣੇ ਰੈਂਟ ਵਾਸਤੇ, ਟ੍ਰਾਈਪਲੈਕਸ ਬਣਾਉਣਾ ਇੱਕ ਘਰ ਨੂੰ, ਤਾਂ ਤੁਸੀਂ ਕਾਲ ਕਰਨੀ ਹੈ 416-671-0709 416-671-0709 ਪਰਮਸ ਕੁਇਕ ਲਿਊਬ ਐਂਡ ਰਿਪੇਅਰ 13 ਰਿਚਮੰਡ ਸਟਰੀਟ ਨੈਗਰਾ ਫਾਲ 'ਚ। ਆਇਲ ਚੇਂਜ, ਬ੍ਰੇਕ ਜਾਂ ਕੋਈ ਵੀ ਕੰਮ ਇੰਜਨ ਦਾ, ਟਰਾਂਸਮਿਸ਼ਨ ਦਾ, ਪਰਮ ਵਾਲੇ ਹਾਜ਼ਰ ਨੇ ਨੈਗਰਾ ਫਾਲ ਦੇ ਏਰੀਏ 'ਚ। 289-9498-1300 ਦੇ ਉੱਤੇ ਕਾਲ ਕਰਨੀ ਆ। ਔਰ ਪੰਜਾਬ ਇੰਸ਼ੋਰੈਂਸ ਤੋਂ ਸ਼ੇਰ ਜੰਗ ਰਾਣਾ ਇੱਕ ਕੁਇਕ ਜਿਹਾ ਮੈਸੇਜ ਲੈ ਕੇ ਆਉਂਦੇ। ਰਾਣਾ ਜੀ ਕੁਇਕਲੀ ਜੀ।
1: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਆਪਾਂ RDSP ਦੀ ਹਮੇਸ਼ਾ ਗੱਲ ਕਰਦੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ $90,000 ਤੱਕ ਦੀ ਜਿਹੜੀ ਗ੍ਰਾਂਟ ਹੈ ਫੈਡਰਲ ਗਵਰਨਮੈਂਟ ਦੇ ਰਹੀ ਹੈ। ਅਗਰ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਐਂਡ ਜਿਹੜੀ ਇਹ ਗ੍ਰਾਂਟ ਹੈ ਸਿਰਫ ਜਿਹੜੇ ਲੋਕ 49 ਸਾਲ ਜਾਂ ਉਸ ਤੋਂ ਘੱਟ ਦੀ ਉਮਰ ਦੇ ਨੇ ਉਹਨਾਂ ਲਈ ਹੈ। 1977 ਜਾਂ ਉਸ ਤੋਂ ਬਾਅਦ ਦੇ ਜਿਹੜੇ ਬੋਰਨ ਹੈਗੇ ਨੇ ਉਹ ਅਪਲਾਈ ਕਰ ਸਕਦੇ ਐਂਡ ਅਗਰ ਅਸੀਂ ਐਲੀਜੀਬਿਲਟੀ ਰੱਖਦੇ ਹਾਂ ਪਿਛਲੇ 10 ਸਾਲਾਂ ਦੀ ਤੇ 10 ਸਾਲ ਦੀ ਜਿਹੜੀ ਪੈਂਡਿੰਗ ਗ੍ਰਾਂਟ ਹੈਗੀ ਆ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca। ਐਂਡ ਸੈਕੰਡਲੀ ਪਹਿਲਾਂ ਇਹ ਗ੍ਰਾਂਟ ਸਟਾਰਟ ਕੀਤੀ ਗਈ ਸੀ ਜਿਹੜੇ ਲੋਕ ਇੱਥੇ PR ਜਾਂ ਸਿਟੀਜ਼ਨ ਨੇ, ਲੇਟਰ ਔਨ ਉਹਦੇ 'ਚ ਅਮੈਂਡਮੈਂਟ ਕਰਕੇ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਸਿਰਫ ਉਹਨਾਂ ਦੇ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੋਣਾ ਚਾਹੀਦਾ ਤੇ ਉਹ ਵੀ ਇਹ ਗ੍ਰਾਂਟ ਜਿਹੜਾ ਹੈਗਾ ਅਪਲਾਈ ਕਰ ਸਕਦੇ ਨੇ। ਤੇ ਨਾਲ ਨਾਲ ਜਿਹੜਾ ਹੈਗਾ ਜਿਹੜੇ ਲੋਕ ਇੰਸੂਲਿਨ ਡਿਪੈਂਡੈਂਟ ਹੈਗੇ ਨੇ ਸੋ ਉਹਨਾਂ ਨੂੰ ਵੀ ਇਹਦੇ ਵਿੱਚ ਜਿਹੜਾ ਕਵਰ ਕੀਤਾ ਗਿਆ। ਅਗਰ ਤੁਸੀਂ ਇੰਸੂਲਿਨ ਡਿਪੈਂਡੈਂਟ ਹੋ, ਉਮਰ 49 ਸਾਲ ਤੋਂ ਘੱਟ ਹੈ ਤੇ ਤੁਸੀਂ ਵੀ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਮੈਂ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਜਿਹੜੀ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ ਹੈ। ਸੋ ਇੰਸੂਲਿਨ ਡਿਪੈਂਡੈਂਟ ਹੋ ਗਿਆ, ਡਾਊਨ ਸਿੰਡਰਮ, ADHD, ਔਟਿਜ਼ਮ, ਡਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਟੀਜ਼ ਹੈ, ਕੋਈ ਕਰੋਨਿਕ ਕੋਈ ਪੇਨ ਹੈਗੀ ਹੈ, ਇਸ ਤੋਂ ਇਲਾਵਾ MS, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਉਮਰ 49 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ। ਸੋ ਅਗਰ ਇਹਨਾਂ 'ਚੋਂ ਕੋਈ ਇਸ਼ੂ ਹੈਗਾ ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ। ਈਵਨ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਐਂਡ 49 ਸਾਲ ਦੀ ਉਮਰ ਤੋਂ ਤੁਹਾਡੀ ਏਜ ਘੱਟ ਹੈ ਤਾਂ ਤੁਸੀਂ ਇਹ ਗ੍ਰਾਂਟ ਲਈ ਅਪਲਾਈ ਕਰ ਸਕਦੇ ਹੋ। $90,000 ਦੀ ਇਹ ਗ੍ਰਾਂਟ ਹੈ ਜਿਹੜੀ ਫੈਡਰਲ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ। ਅਗਰ ਤੁਹਾਨੂੰ ਕੋਈ ਐਡੀਸ਼ਨਲ ਬੈਨੀਫਿਟ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਮਿਲ ਰਹੇ ਨੇ ਉਹ ਵੀ ਬੈਨੀਫਿਟ ਬੰਦ ਨਹੀਂ ਹੋਣਗੇ। ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000
0: ਮਨਮੋਹਨ ਨਾਲ ਆ। ਆਟੋ ਇੰਸ਼ੋਰੈਂਸ ਹਰੇਕ ਦੀ ਵਧੀ, ਆਟੋ ਇੰਸ਼ੋਰੈਂਸ ਦੇ ਵਿੱਚ ਲੋਕ ਡਰੇ ਸਹਿਮ, ਕੋਈ ਛੋਟੀ ਜਿਹੀ ਟ੍ਰੈਫਿਕ ਟਿਕਟ ਮਿਲ ਗਈ ਤਾਂ ਡਰ ਜਾਂਦੇ ਨੇ। ਆਟੋ ਇੰਸ਼ੋਰੈਂਸ ਦੇ ਲਈ ਮਨਮੋਹਨ ਕਹਿੰਦੇ ਹੈਗੇ ਕਿ ਕੁਛ ਨਹੀਂ ਕਰਨ ਦੀ ਜ਼ਰੂਰਤ, ਤੁਸੀਂ ਜਿੰਨੇ ਵੀ ਕਮਿਊਟਰਸ ਹੋ, ਕਮਿਊਟ ਕਰ ਰਹੇ ਹੋ, ਤੁਸੀਂ ਬਸ ਇੱਕ ਕਾਲ ਕਰਨੀ ਹੈ। ਤੁਹਾਨੂੰ ਉਸ ਕਾਲ ਤੋਂ ਬਾਅਦ ਅਸੀਂ ਇੱਕ ਕੋਡ ਇਸ਼ੂ ਕਰ ਦਾਂਗੇ ਨਵਾਂ, ਉਹ ਕੋਡ ਦੇ ਵਿੱਚ ਥੋੜ੍ਹੀ ਕਵਰੇਜ ਦੱਸਾਂਗੇ ਕਿਹੜੀ ਕਿਹੜੀ ਪੁਰਾਣੀ 'ਚ ਘੱਟ ਸੀਗੀ, ਨਵੀਂ 'ਚ ਕੀ ਐਕਸਟਰਾ ਮਿਲ ਸਕਦੀ ਹੈ, ਅਤੇ ਤੁਸੀਂ ਆਪਣਾ ਰੇਟ ਡਰੋਪ ਕਰਕੇ ਵੱਧ ਕਵਰੇਜ ਲੈ ਸਕਦੇ ਹੋ ਅਤੇ ਲੋਕਾਂ ਦੇ ਰੇਟ ਡਰੋਪ ਹੋਣੇ। ਮਨਮੋਹਨ, ਜਿਹੜੇ ਲਾਸਟ 2 ਲੋਕਾਂ ਦੇ ਰੇਟ ਡਰੋਪ ਹੋਏ ਉਹਨਾਂ ਬਾਰੇ ਦੱਸੋ।
2: ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਹਮੇਸ਼ਾ ਜਦੋਂ ਆਪਾਂ ਗੱਲ ਕਰਦੇ ਹਾਂ ਦੋ ਜਿਹੜੇ ਕੋਟ ਕਰਦੇ ਹਾਂ ਹਰ ਵੀਕ ਦੀ ਤਰ੍ਹਾਂ, ਇਸ ਵੀਕ 'ਚ ਆਪਾਂ ਦੋ ਕਾਰ, ਦੋ ਗੱਡੀਆਂ ਸੀਗੀਆਂ ਉਹਨਾਂ ਦੀਆਂ, ਫੈਮਿਲੀਜ਼ ਦੀਆਂ, ਉਹਨਾਂ ਦੀ ਆਲਮੋਸਟ $1400 ਈਅਰਲੀ ਸੇਵ ਹੋਏ ਆ। ਦੂਸਰੇ ਕੇਸ ਦੇ ਵਿੱਚ ਇੱਕ ਗੱਡੀ ਇੱਕ ਘਰ ਦੇ ਪਿੱਛੇ $900 ਈਅਰਲੀ ਸੇਵਿੰਗ ਕਰਕੇ ਦਿੱਤੀ ਹੈ। ਥਰਡ ਕੇਸ ਵਿੱਚ ਕਮਰਸ਼ੀਅਲ ਇੰਸ਼ੋਰੈਂਸ ਸੀਗੀ ਜਿਹਨਾਂ ਵਿੱਚ ਉਹਨਾਂ ਨੂੰ $2500 ਈਅਰਲੀ ਸੇਵ ਹੋਏ ਆ। ਜੇ ਤੁਸੀਂ ਵੀ ਲੱਭ ਰਹੇ ਹੋ, ਤੁਸੀਂ ਪਰਸਨਲ ਤੁਹਾਡੀ ਆਪਣੀ ਗੱਡੀ ਲਈ ਜਾਂ ਘਰ ਲਈ ਜਾਂ ਤੁਹਾਡਾ ਕੋਈ ਬਿਜ਼ਨਸ ਆ ਉਹਦੇ ਲਈ ਤੁਹਾਨੂੰ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕਿਸੇ ਵੀ ਚੀਜ਼ ਲਈ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਨੰਬਰ ਹੈ 416-990-3200 416-910-3200

0: 3200 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 416-910-3200। ਔਰ ਜਿਹੜੇ ਲੋਕ ਜੋਬ ਲੱਭ ਰਹੇ ਨੇ, ਅਗਰ ਕੋਈ ਤੁਹਾਡੇ ਘਰ 'ਚ ਕੋਈ ਬਜ਼ੁਰਗ ਨੇ, ਆਂਟੀ ਅੰਕਲ ਨੇ, ਬਾਹਰ ਕੋਈ ਕੰਮ ਛੇਤੀ ਨਹੀਂ ਮਿਲਦਾ ਉਹਨਾਂ ਨੂੰ, ਜਾਂ ਤੁਹਾਡੇ ਕੋਈ ਘਰ 'ਚ ਕੋਈ ਵੀ ਕੰਮ ਲੱਭ ਰਿਹਾ, ਕੰਮ ਨਹੀਂ ਮਿਲ ਰਿਹਾ, ਤੁਸੀਂ ਇੱਕ ਨੰਬਰ ਆ 416-803-1616 ਦੇ ਉੱਤੇ ਕਾਲ ਕਰ ਦੇਣੀ ਆ। ਅਗਰ ਕੋਈ ਪ੍ਰੋਫੈਸ਼ਨਲ ਆ, ਕੋਈ ਮੇਰੇ ਨਾਲ ਨੈਕਸਟ ਐਡ ਵੀ ਤੁਹਾਡੀ ਪਲੇ ਕਰ ਦਿੰਦੇ ਅਤੇ ਵਾਪਸ ਆਉਂਦੇ ਹਾਂ, ਪ੍ਰੋਫੈਸ਼ਨਲ ਆ ਕੋਈ ਕੋਈ ਕੁਕਿੰਗ ਦਾ ਕੰਮ ਜਾਣਦਾ, ਹਲਵਾਈ ਦਾ ਕੰਮ ਜਾਣਦਾ, ਜਾਂ ਤੁਸੀਂ ਕੋਈ ਵੀ ਜਨਰਲ ਲੇਬਰ ਦੇ ਵਿੱਚ ਕੰਮ ਲੱਭ ਰਹੇ ਹੈਗੇ ਹੋ, ਹੈ ਨਾ, 416-910-9000 ਦੇ ਉੱਤੇ, ਸੋਰੀ 416-803-1616 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ।
1: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਚ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦਾ ਬੈਸਟ ਕੇਟਰਿੰਗ ਇਨ ਟਾਊਨ, ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। ਬੁੱਕ ਯੋਰ ਨੈਕਸਟ ਇਵੈਂਟ ਨਾਓ, 50 ਸਨੀਵੇਲ ਗੇਟ, ਬ੍ਰੈਂਪਟਨ, 905-790-1699
0: ਜਾਂ ਤਵਾ ਕਿਚਨ ਤੋਂ ਚੰਪੀਤ ਮੇਰੇ ਨਾਲ ਨੇ। ਟੋਰੋਂਟੋ ਦਾ ਪਹਿਲਾ ਰੈਸਟੋਰੈਂਟ ਸੀ ਜੋ ਬਾਏ ਵਨ ਗੈਟ ਵਨ ਦੇ ਵਿੱਚ ਤੁਹਾਡੇ ਲਈ ਡੀਲਸ ਲੈ ਕੇ ਆਇਆ ਸੀ, ਪਹਿਲਾ ਰੈਸਟੋਰੈਂਟ ਜਿਹੜਾ ਰੀਜ਼ਨੇਬਲ ਕੀਮਤ 'ਤੇ, ਜਦੋਂ ਲੋਕ $15-15 ਦੀਆਂ ਦਾਲ ਮੱਖਣੀਆਂ ਵੇਚ ਰਹੇ ਸੀ, ਉਦੋਂ $8.99 ਅਤੇ ਅੱਜ ਵੀ $8.99। 3 ਸਾਲ ਦੇ ਵਿੱਚ ਕੋਈ ਰੇਟ 'ਚ ਚੇਂਜ ਨਹੀਂ, ਲੜਬੜ ਚੇਂਜ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਲਈ ਫਰੈਸ਼। ਤੁਹਾਡੇ ਲਈ ਇਹ ਉਹ ਰੈਸਟੋਰੈਂਟ ਨੇ ਜਿੱਥੇ ਕਿਸੇ ਵੀ ਰੈਸਟੋਰੈਂਟ 'ਚ ਫਰੀਜ਼ਰ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਗੱਲ ਸਮਝਾ ਦਿੰਦਾ ਕਿ ਕਈ ਵਾਰ ਕੀ ਹੁੰਦਾ ਕਿ ਇੱਕ ਵਾਰ 'ਚ ਮਹੀਨੇ ਦਾ ਖਾਣਾ ਬਣਾ ਕੇ ਰੱਖ ਲਿਆ ਜਾਂਦਾ, ਹੁੰਦਾ ਇੱਦਾਂ ਬਿਲਕੁਲ। ਤੁਸੀਂ ਕਦੇ ਵੀ ਕਿਸੇ ਰੈਸਟੋਰੈਂਟ ਨੂੰ ਪੁੱਛੋ ਕਿ ਤੁਹਾਡੇ ਵਾਕ ਇਨ ਫਰੀਜ਼ਰ ਹੈ, ਜੇ ਵਾਕ ਇਨ ਫਰੀਜ਼ਰ ਹੈ ਤੇਰਾ ਮਤਲਬ ਕੀ ਹੈ ਕਿ ਬਹੁਤ ਸਾਰੀਆਂ ਦਾਲਾਂ ਸਬਜ਼ੀਆਂ ਉੱਥੇ ਬਣਾ ਕੇ ਫਰੀਜ਼ਰ 'ਚ ਰੱਖ ਦਿੱਤੀਆਂ ਗਈਆਂ ਅਤੇ ਹੁਣ ਉਹਨਾਂ ਨੂੰ ਕੱਢ ਕੱਢ ਕੇ ਗਰਮ ਕਰਕੇ ਖਿਲਾਈ ਜਾਂਦੇ ਆ। ਸੋ ਤਵਾ ਕਿਚਨ ਦੇ ਉੱਤੇ ਵਾਕ ਇਨ ਫਰੀਜ਼ਰ ਕਿਸੇ ਵੀ ਲੋਕੇਸ਼ਨ 'ਤੇ ਨਹੀਂ ਰੱਖਿਆ ਜਾਂਦਾ, 4 ਲੋਕੇਸ਼ਨ ਨੇ, 4 'ਤੇ ਨਹੀਂ, ਅਤੇ ਤੁਹਾਡੇ ਲਈ ਫਰੈਸ਼ ਫੂਡ ਤਿਆਰ ਕਰਦੇ ਨੇ ਰੋਜ਼ ਸਵੇਰੇ ਖਾਣਾ ਬਣਨਾ। ਸਭ ਤੋਂ ਵੱਧ ਟਿਫਿਨ ਅਤੇ ਟਰੱਕਾਂ ਵਾਲੇ ਵੀਰ ਨੇ ਜਿਹੜੇ ਆਪਣੀ ਰੋਟੀ ਲੈ ਕੇ ਜਾਂਦੇ ਨੇ, ਕਿਉਂ, ਅੱਜ ਰੋਟੀ ਲੈ ਕੇ ਗਏ, 3 ਦਿਨ ਤੱਕ 4 ਦਿਨ ਤੱਕ ਫਰੈਸ਼ ਰੋਟੀ ਲੱਗਦੀ ਹੈ। ਸਭ ਤੋਂ ਮਹਿੰਗੇ ਆਟੇ, ਸਭ ਤੋਂ ਮਹਿੰਗੇ ਜਿਹੜੇ ਜਿਹੜਾ ਹੈਗਾ ਡੇਰੀ ਪ੍ਰੋਡਕਟ, ਸਭ ਤੋਂ ਮਹਿੰਗੇ ਰਾਈਸ, ਸਭ ਤੋਂ ਮਹਿੰਗੇ ਆਇਲ ਅਤੇ ਸਭ ਤੋਂ ਮਹਿੰਗੇ ਜਿਹੜੀਆਂ ਕੁਛ ਹੋਰ ਚੀਜ਼ਾਂ ਨੇ, ਉਹ ਟੇਸਟ ਨੂੰ ਮੁਕੰਮਲ ਬਰਕਰਾਰ ਰੱਖਦੀਆਂ ਨੇ। ਤਵਾ ਕਿਚਨ ਤੋਂ ਚਰਨਪ੍ਰੀਤ ਸ਼ੈਫ ਹੈ, ਸ਼ੈਫ ਚਰਨਪ੍ਰੀਤ ਅਤੇ ਇਹਨਾਂ ਦੀ ਪੂਰੀ ਟੀਮ ਹੈ, ਕਾਰਪੋਰੇਟ ਸ਼ੈਫ ਵੀ ਇਹਨਾਂ ਕੋਲ ਹੈਗੇ ਨੇ। ਪਾਕਿਸਤਾਨੀ ਸਟਾਈਲ 'ਚ ਖਾਣਾ ਚਾਹੀਦਾ ਤੁਹਾਨੂੰ, ਕੌਂਟੀਨੈਂਟਲ ਚਾਹੀਦਾ ਜਾਂ ਪੰਜਾਬੀ ਸਟਾਈਲ ਦੇ ਵਿੱਚ, ਤਿੰਨਾਂ ਦੇ ਵਿੱਚ ਅਲੱਗ ਅਲੱਗ ਸ਼ੈਫ ਕੰਮ ਕਰਦੇ ਨੇ। ਚਰਨਪ੍ਰੀਤ ਤੁਸੀਂ ਆਉਂਦੇ ਰਹੋ, ਕੁਇਕਲੀ ਮੈਸੇਜ ਦਿਓ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਜਿੱਦਾਂ ਕਿ ਤੁਸੀਂ ਦੱਸਿਆ ਕਿ ਸਾਰਾ ਕੁਛ ਹੀ ਫਰੈਸ਼ ਹੁੰਦਾ, ਕੇਟਰਿੰਗ ਵੀ ਜਿੰਨੀ ਵੀ ਸਾਡੀ ਕੇਟਰਿੰਗ ਹੁੰਦੀ ਆ ਉਹਦਾ ਸੇਮ ਡੇ ਸਕ੍ਰੈਚ ਤੋਂ ਫੂਡ ਬਣਦਾ ਵਾ। ਤੁਸੀਂ ਟਰਾਈ ਕਰੋ ਕੇਟਰਿੰਗ 'ਚ, ਤਾਈ ਜਿੰਨੀ ਵੀ ਅਸੀਂ ਕੇਟਰਿੰਗ ਕੀਤੀ ਇੰਨੀ ਸਿਫਤਾਂ ਹੁੰਦੀ ਹੈ ਕਿ ਵਾਕਈ ਜਿਹੜੀ ਤੁਸੀਂ ਫੂਡ ਖਿਲਾਇਆ ਵਾ, ਸਾਨੂੰ ਕੋਈ ਏਦਾਂ ਦਾ ਸਮੈਲ ਨਹੀਂ ਆਉਂਦੀ, ਕੋਈ ਏਦਾਂ ਦਾ ਟੇਸਟ ਨਹੀਂ ਆਉਂਦਾ ਕਿ ਪੈਵੇ ਦੀ ਸਬਜ਼ੀ ਤੁਸੀਂ ਬਣਾ ਕੇ ਰੱਖੀ ਹੋਈ ਹੈ ਅਤੇ ਆ ਕੇ ਗਰਮ ਕਰਕੇ ਖਵਾਤੀ। ਸਾਨੂੰ ਕੁਆਂਟਿਟੀ ਖੁੱਲ੍ਹੀ, ਕੁਆਲਿਟੀ A1 ਅਤੇ ਸਰਵਿਸ A1। ਤੁਸੀਂ ਕੋਈ ਵੀ ਕੇਟਰਿੰਗ ਕਰਵਾਉਣੀ ਹੈ, ਛੋਟੀ ਤੋਂ ਲੈ ਕੇ 10-15-20 ਜਣੇ ਦੀ ਤੋਂ ਲੈ ਕੇ ਕੋਈ ਵੀ ਵੱਡੀ ਕੇਟਰਿੰਗ, ਵਿਆਹ ਦਾ ਪ੍ਰੋਗਰਾਮ ਹੈ ਤੁਹਾਡੇ ਘਰੇ, ਬੈਸਟ ਤੋਂ ਬੈਸਟ ਸਰਵਿਸ ਦਿੱਤੀ ਜਾਊਗੀ। ਅਤੇ ਤੁਸੀਂ ਜਿਵੇਂ ਫੂਡ ਖਾਓਗੇ, ਜਿਵੇਂ ਖਾਣਾ ਖਜ਼ਾਨਾ ਖਾਓਗੇ, ਤੁਸੀਂ ਕਹੋਗੇ ਮਜ਼ਾ ਹੀ ਆ ਗਿਆ ਜੀ। ਕੇਟਰਿੰਗ ਕਰਾਓ, ਤੁਸੀਂ ਚਾਹੁੰਦੇ ਹੋ ਕਿ ਘਰੇ ਨਹੀਂ ਖੱਪ ਪਾਉਣਾ, ਇੱਕੋ ਛੱਤ ਦੇ ਥੱਲੇ ਤੁਹਾਨੂੰ 60-70-100 ਬੰਦੇ ਦੀ ਕੋਈ ਵੀ ਤੁਹਾਡੀ ਗੈਦਰਿੰਗ ਹੈਗੀ ਹੈ, ਤੁਹਾਨੂੰ DJ ਸਿਸਟਮ ਤੋਂ ਲੈ ਕੇ ਆਪਣਾ ਬਾਰ ਵਿੱਚ ਬਣੀ ਹੋਈ ਹੈ, DJ ਲਾਈਟ, ਪ੍ਰੋਪਰ ਫੂਡ ਵਾਰਮਰਸ ਦਾ ਸੈਟਅਪ।
0: ਸੋ ਤੁਹਾਨੂੰ ਇਨਡੋਰ ਦੇ ਵਿੱਚ ਔਰ ਆਊਟਡੋਰ ਪੈਟੀਓ ਦੇ ਵਿੱਚ ਤੁਸੀਂ ਫੰਕਸ਼ਨ ਕਰਨਾ ਚਾਹੁੰਦੇ, ਇਨਡੋਰ ਆਊਟਡੋਰ ਦੋਨੋਂ, ਟੈਂਟ ਲੱਗ ਜਾਂਦਾ ਬਾਹਰਲੇ ਪਾਸੇ, ਟੈਂਟ ਲਾ ਆਉਂਦੇ ਨੇ ਇਹ, ਟੈਂਟ ਲਗਾ ਕੇ ਪ੍ਰੋਪਰਲੀ ਆਊਟਡੋਰ ਅਤੇ ਫੈਂਸਡ ਏਰੀਆ ਅਤੇ ਇਨਡੋਰ, ਇਨਡੋਰ ਦੇ ਵਿੱਚ ਲਗਜ਼ਰੀ, ਤੁਸੀਂ ਹੋਟਲ 'ਚ ਜਾਣਾ ਨਾ ਵੀ 7-star ਹੋਟਲ 'ਚ ਜਾਣਾ, ਲਗਜ਼ਰੀ ਐਂਬੀਅੰਸ ਦੇ ਨਾਲ, ਐ ਨਹੀਂ ਕਿ ਬੈਂਕਟ ਹਾਲ ਆ, ਕੰਧਾਂ ਜਾਂ ਖੜੀਆਂ ਕਰਤੀਆਂ, ਇੱਕ ਸਕਰੀਨ ਲੱਤਾ, 2 ਝਾਲਰ ਜੇ ਢੰਗ 'ਤੇ, ਲਗਜ਼ਰੀ ਐਂਬੀਅੰਸ ਦੇ ਵਿੱਚ 7 ਤੋਂ ਵੱਧ ਵਾਸ਼ਰੂਮ ਨੇ ਅੰਦਰ, ਅਤੇ ਬਾਰ ਬਣਿਆ ਹੋਇਆ, ਲੇਜ਼ਰ ਲਾਈਟਸ ਨੇ 10,000 ਦੀਆਂ, DJ ਸਿਸਟਮ ਤੁਹਾਡੇ ਕੋਲ ਆ ਜਾਂਦਾ, ਸਕਰੀਨ ਦੇ ਉੱਤੇ ਤੁਹਾਡੇ ਜਿਹੜੇ ਤੁਸੀਂ ਕੋਈ ਵੀ ਡਾਊਨਲੋਡ ਕਰਕੇ ਆਪਣੇ ਫੰਕਸ਼ਨ ਦੇ ਇਵੈਂਟ ਦੀਆਂ ਫੋਟੋ ਚਲਾਉਣੀਆਂ, ਉਹ ਚੱਲ ਪੈਂਦੀਆਂ ਨੇ, ਅਤੇ ਤੁਸੀਂ ਕਾਲ ਕਰਨੀ ਹੈ ਕੋਈ ਵੀ ਫੰਕਸ਼ਨ ਕਰਨਾ, ਇਨਡੋਰ ਵੀ, ਬੈਂਕਟ ਹਾਲ ਜਾਂ ਹੋਰ ਸਾਰਿਆਂ ਦੀ ਕੀਮਤ ਤੋਂ ਕਿਤੇ ਕੀਮਤ ਵੀ ਰੀਜ਼ਨੇਬਲ ਅਤੇ ਸਟੈਂਡਰਡ ਦਾ ਫੂਡ, ਟੌਪ ਦਾ ਖਾਣਾ, 5-star ਹੋਟਲ ਦੇ ਸ਼ੈਫ ਤੁਹਾਡਾ ਖਾਣਾ ਤਿਆਰ ਕਰਨਗੇ, ਐਂ ਨਹੀਂ ਕਿ ਪਾਰਟ ਟਾਈਮਰ ਸ਼ੈਫ ਬੁਲਾਇਆ ਹੋਇਆ, ਵੀਕਐਂਡ 'ਤੇ ਇਕੱਲੀਆਂ ਰੋਟੀਆਂ ਬਣਾਉਂਦਾ, ਬਾਅਦ 'ਚੋਂ ਗੈਬ ਹੋ ਜਾਂਦਾ ਉਹ। ਤੁਸੀਂ ਕਾਲ ਕਰਨੀ ਹੈ 647 633-8878-78 647-633-8878 647-633-8878 647-633-8878 कोई भी शेफ हैगा, कोई स्वीट मेकर हैगा, कोई भी तंदूर या लाइन शेफ का काम जानता है, 647-633-8878 दे उत्ते इन्हां नूं कॉल कर दिओ 647-633-8878 या 416-803-1616 तवा किचन दे उत्ते तुसीं पहुंच सकदे हो। बहुत शुक्रिया संतोष जी, की हाल चाल ने?
3: बहुत वधिया अमन जी, शहर दी कला।
0: ते आपां लाइन्स खोलण लगे हां, पासवर्ड हैगा तवा किचन, तवा किचन। जिहड़े भी अज लोग कॉल कर रहे ने, ठीक है, इन्हां दे विचों जिहड़ा जिहड़ा विन करना चाहूगा गोभी मंचूरियन बाय वन गेट वन दे विच तुहानूं अज मिलना हैगा तवा किचन ते गोभी मंचूरियन। जिन्ने भी लोग ने गोभी मंचूरियन खा के देखो अज बाय वन गेट वन दे विच है, तुहानूं $10 दे विच 2 पाउंड गोभी मंचूरियन मिलेगा। तुसीं लैके जाके देखियो, गोभी दे पकौड़े बनाउंदे ने, उहदे वांगू दा मंचूरियन बना दिंदे ने, ते $10 or $12 मेरे ख्याल $12 सॉरी माफ़ी चाहूँगा टैक्स मैसेज हुण खोलिया, $11.99 च 2 पाउंड गोभी मंचूरियन। ट्राई करना जी तवा किचन दे उत्ते किसी भी लोकेशन ते, कैनेडी एंड स्टील, वेस्टर्न एंड फेंच, या तुसी तवा किचन दी लोकेशन है एक माउंटनेशन पवेड, गोभी मंचूरियन पैक करियो अज सारा दिन चलू शाम तक, $12 फॉर 2 पाउंड बाय वन गेट वन, यानी कि $12 का 1 पाउंड आ, 2 पाउंड तुहानू मिलेगा, तो तुसी ट्राई करना। तो लाइन ओपन कर लई हां असी बाबा बक्तौरा, तुसी सिर्फ नाम दसना, डेट ऑफ बर्थ दसना, क्विक रखूंगा, छेती कॉल कर लो पहला। असी सिर्फ आदतां दसांगे वह वालियाँ जिन्हों के उत्ते वर्कआउट करने की लोड़ है, थोड़ा चेंज करने की जरूरत है। संतोष जी एक बार तुसी बोल दो
3: जी। बिल्कुल, तुसी सानू कॉल करके अपना डेट ऑफ बर्थ दस लाए और असी थानू कुछ वधिया ते कुछ गल्लां दसांगे जिहड़ियां तुसी वधिया कर सकदे हो। ते पासवर्ड हैगा साडा तवा किचन, ते तुसी कॉल कर लो जल्दी जल्दी, नंबर साडे बहुत जल्दी बिजी हो जांदे हैं।
0: 905-673-3337 इस समय लाइन खाली है, 905-673-3337 बाबा बक्तौरा, असी दसांगे तुहाडियां आदतां किस तरह दियां ने, ना पास्ट ना फ्यूचर, ਜਿਹੜੀਆਂ ਕਰੰਟ ਆਦਤਾਂ ਨੇ ਜਿਨ੍ਹਾਂ ਕਰਕੇ ਤੁਸੀਂ ਤਰੱਕੀ ਨਹੀਂ ਕਰ ਸਕੇ ਜਾਂ ਜਿਨ੍ਹਾਂ ਕਰਕੇ ਤੁਸੀਂ ਫੇਲ ਹੋ ਜਾਂਦੇ ਹੋ, ਜਿਨ੍ਹਾਂ ਕਰਕੇ ਤੁਸੀਂ ਕਾਮਯਾਬ ਹੋ, ਉਹ ਵੀ ਸਾਰੀਆਂ। 905-673-3337 ਲਾਈਨ ਖਾਲੀ ਨੇ, 3 ਲਾਈਨ ਰਹੀਆਂ, ਇੱਕ ਭਰ ਗਈ ਮੇਰੀ, 3 ਲਾਈਨਸ ਓਪਨ, 905-673-3337 ਪਾਸਵਰਡ ਹੈ ਤਵਾ ਕਿਚਨ, ਅਤੇ ਨਾਲ ਨਾਲ ਤੁਹਾਨੂੰ ਅਸੀਂ ਤੁਹਾਡੇ ਬਾਰੇ ਦੱਸੀ ਜਾਵਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਫਸਟ ਕਾਲ ਦੇ ਉੱਤੇ ਚੱਲਿਆ ਮੈਂ। ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ? ਤੁਸੀਂ ਕੋਈ ਵੀ ਕੰਮ ਹੈ ਬੜੇ ਪਰਫੈਕਟਲੀ ਕਰਦੇ ਹੋ, ਮਤਲਬ ਅੱਧਾ ਪਛੱਧਾ ਨਹੀਂ ਕਰਦੇ, ਮਦਦਗਾਰ ਬਹੁਤ ਹੋ, ਤੇ ਤੁਹਾਡੀ ਜ਼ਿੰਦਗੀ ਚ ਮਿਹਨਤ ਬਹੁਤ ਲਿਖੀ ਹੈ, ਸਾਰੀ ਜ਼ਿੰਦਗੀ ਕਰਦੇ ਰਹੇ, ਥੱਕਿਓ ਨਾ, ਵਿਸ਼ੇਸ਼ਤਾ ਤੁਹਾਡੇ ਚ ਹੈਗੀ ਆ, ਠੀਕ ਹੈ, ਇਹ ਚੰਗੇ ਹੋ ਗਏ ਤੁਹਾਡੇ। ਹੁਣ ਮੈਂ ਦੂਜੇ ਪਾਸੇ ਚੱਲਾਂ,
2: ਮਿਹਨਤ ਤਾਂ ਬਹੁਤ ਕਰ ਰਹੇ ਹਾਂ ਪਰ ਪੈਸਾ ਹੀ ਨਹੀਂ ਆ ਰਿਹਾ।
0: ਮੈਂ ਇਹ ਕਹਿਣ ਲੱਗਾ ਸੀ, ਹੁਣ ਦੂਜੇ ਤੇ ਇਹੀ ਆਉਣ ਲੱਗਾ ਸੀ, ਇੱਕ ਤਾਂ ਕੋਈ ਵੀ ਚੀਜ਼ 'ਚ ਨਗੋਚ ਬਹੁਤ ਛੇਤੀ ਕੱਢ ਦਿੰਦੇ ਤੁਸੀਂ, ਰਿਸਟ੍ਰਿਕਟਡ ਬਹੁਤ ਹੋ, ਮਤਲਬ ਜਿਹੜੀ ਚੀਜ਼ ਕਰੀ ਜਾਂਦੇ ਉਹੀ ਕਰੀ ਜਾਂਦੇ ਹੋ, ਨਵੀਆਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ, ਨਾ ਜਾਣਨਾ ਚਾਹੁੰਦੇ ਹੋ, ਇਹ ਦੋ ਚੀਜ਼ਾਂ 'ਤੇ ਵਰਕਆਊਟ ਕਰੋ, 3 ਹੋਰ ਨੇ ਤੁਹਾਡੀਆਂ ਬੈਡ।
2: ਠੀਕ ਹੈ,
0: ਧੰਨਵਾਦ ਤੁਹਾਡਾ। ਨੇਹਾ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਸਰ।
0: ਹਾਂਜੀ ਨੇਹਾ
4: ਸਰ, ਤਵਾ ਕਿਚਨ ਪਾਸਵਰਡ ਹੈ ਐਨ July 27, 1996
0: ਓਕੇ, 27 ਜੁਲਾਈ, July 27 ਦੇ ਲਈ ਇਹ ਕਹਿੰਦਾ ਹੈਗਾ, July 27 ਹੌਸਲਾ ਬਹੁਤ ਹੈ, ਪ੍ਰਾਊਡ ਫੀਲ ਕਰਦੇ ਹੋ ਜੋ ਵੀ ਕਰਦੇ ਹੋ ਕੰਮ ਦੇ ਉੱਤੇ, ਮਤਲਬ ਹੈਪੀਨੈਸ ਹੁੰਦੀ ਹੈ ਕੰਮ ਦੇ ਵਿੱਚ, ਪਰਪਜ਼ ਆਫ ਲਾਈਫ ਅਤੇ ਵਿਲ ਪਾਵਰ ਮੱਧਮ ਕਰ ਦਿੱਤੇ ਨੇਹਾ, ਨਵਾਂ ਕੁਛ ਨਹੀਂ, ਜੋ ਮਿਲਦਾ ਸਵੇਰ ਉੱਠ ਕੇ ਉਹੀ ਕਰੀ ਜਾਂਦੇ ਹੋ ਬਸ।
4: ਠੀਕ ਹੈ,
0: 3 ਚੀਜ਼ਾਂ ਹੋਰ ਨੇ ਇਹਦੇ ਵਿੱਚ ਬੈਡ, 2 ਤੇ ਵਰਕਆਊਟ ਕਰੋਗੇ, ਤੇ 780 ਨੰਬਰ। ਹੈਲੋ ਹੈਲੋ ਭਾਈ ਜੀ, ਪਹਿਲਾਂ ਉੱਚੀ ਬੋਲੋ, ਫੋਨ ਕੰਨੋਂ ਲਾਓ, ਹੈਡਫੋਨ ਬੰਦ ਕਰੋ।
5: October 1, 1975
0: ਨਾਂ ਕੀ ਹੈ ਤੁਹਾਡਾ?
5: ਦਲਜੀਤ ਸਿੰਘ ਦਿਓਲ।
0: ਤੇ ਦਿਓਲ ਸਾਹਿਬ ਪਾਸਵਰਡ ਕੀ ਹੈ ਸਾਡਾ?
5: ਤਵਾ ਚਿਕਨ।
0: ਚਿਕਨ ਤਾਂ ਹੈਗਾ, ਤਵਾ ਚਿਕਨ ਆਉਣ ਦਾ, ਤਵਾ ਚਿਕਨ ਬਹੁਤ ਸਵਾਦ ਹੈ, ਦੂਰੋਂ ਦੂਰੋਂ ਲੋਕ ਖਾਣ ਆਉਂਦੇ ਨੇ, ਗਾੜਾ ਗ੍ਰੇਵੀ ਵਾਲਾ ਚਿਕਨ ਹੁੰਦਾ, ਇਹਦੀ ਤਰੀ ਬਹੁਤ ਸਵਾਦ ਆ, ਲੋਕ ਮਤਲਬ ਤਰੀ ਕਰਕੇ ਖਾਂਦੇ ਨੇ। ਦੂਜਾ ਬੋਨਲੈਸ ਚਿਕਨ ਨਹੀਂ ਹੈਗਾ, ਇਹ ਬੋਨ ਵਾਲਾ ਚਿਕਨ ਆ, ਲੈਗ ਪੀਸ, ਟਰਾਈ ਕਰਕੇ ਦੇਖਿਓ, ਤਵਾ ਕਿਚਨ ਦਾ ਤਵਾ ਚਿਕਨ, ਤਵਾ ਕਿਚਨ ਦਾ ਤਵਾ ਚਿਕਨ। ਤੇ ਤੁਸੀਂ ਡੇਟ ਆਫ ਬਰਥ ਦੁਆਰਾ ਬੋਲੋ ਕੀ ਹੈ?
5: ਅਕਤੂਬਰ
0: ਜੀ, ਸੰਤੋਸ਼ ਅਸਰਾਨੀ, ਤੇ ਸੰਤੋਸ਼ ਅਸੀਂ ਆਉਂਦੀ ਹੈ, ਵਧੀਆ ਬੰਦੇ ਹੋ, ਹਰੇਕ ਦਾ ਖਿਆਲ ਰੱਖਦੇ ਹੋ, ਆਸ-ਪਾਸ ਦੇ ਲੋਕਾਂ ਦਾ ਦਿਲ ਬਹੁਤ ਸਾਫ ਆ ਤੁਹਾਡਾ, ਕਾਹਲੀ ਬਹੁਤ ਕਰ ਜਾਂਦੇ ਹੋ, ਦੂਜਿਆਂ 'ਚ ਪਰਫੈਕਸ਼ਨ ਬਹੁਤ ਲੱਭਦੇ ਹੋ। ਥੈਂਕ ਯੂ ਪ੍ਰੀਤਮ। ਪ੍ਰੀਤਮ
6: ਹਾਈ,
0: ਪ੍ਰੀਤਮ ਪ੍ਰੀਤਮ ਬੋਲੋ
6: ਬੋਲੋ। ਮੇਰਾ ਨਾਮ ਗੁਰਜੋਤ।
0: ਇੱਥੇ ਤਾਂ ਪ੍ਰੀਤਮ ਆ ਰਿਹਾ,
6: ਮੇਰੇ ਕਜ਼ਨ ਦਾ ਹੈ ਫੋਨ।
0: ਓ ਮਾਈ ਗੋਡ, ਕਜ਼ਨ ਦਾ ਫੋਨ ਪ੍ਰੀਤਮ ਲਈ ਫਿਰਦਾ ਗੁਰਜੋਤ? ਡੇਟ ਆਫ ਬਰਥ ਕੀ ਹੈ?
6: 2 December 1996।
0: ਸੰਤੋਸ਼ ਤੁਸੀਂ ਬੋਲਦਾ, ਮੈਨੂੰ ਸਮਝ ਆਇਆ।
6: 2 December 1996
0: ਤੇ ਪਾਸਵਰਡ ਵੀ ਬੁਲਾਓ ਨਾ ਨਾਲ।
6: ਦਵਾ ਕੀ ਚੱਲ
0: ਗਏ ਹੋ ਕਦੇ?
6: ਆਲਵੇਜ਼।
0: ਠੀਕ ਹੈ,
3: ਆਲਵੇਜ਼
0: ਠੀਕ ਹੈ, ਓਕੇ। ਸੈਪਟੈਂਬਰ 2 ਦੱਸਿਆ ਇਹਨਾਂ ਨੇ, ਗਲਤੀ ਬਾਰ ਬਾਰ ਬਹੁਤ ਵਾਰ ਕਰਦੇ ਹੋ, ਲਰਨ ਨਹੀਂ ਕਰਦੇ, ਬੋਲਿਆ ਕਰੋ ਕਿਉਂ। ਧੰਨਵਾਦ ਤੁਹਾਡਾ। ਗੁਰਦੀਪ, ਗੁਰਦੀਪ ਮੇਥੀ ਮਲਾਈ ਪਨੀਰ ਜਾਂ ਮੇਥੀ ਮਲਾਈ ਇਹਨਾਂ ਦੀ ਗਰੇਵੀ, ਜੇ ਤੁਸੀਂ ਮੇਥੀ ਮਲਾਈ ਗਰੇਵੀ ਖਾ ਲਈ ਇਹਨਾਂ ਦੀ, ਬਾਰ ਬਾਰ ਜਾਓਗੇ ਨਾ, ਕੋਈ ਇਹੋ ਜਿਹੇ ਤਰੀਕੇ ਤੇ ਵੀ ਨੀ ਖਾਧੀ ਹੋਣੀ ਤੁਸੀਂ ਮੇਥੀ ਮਲਾਈ। ਹਾਂ, ਕਰੀਮ ਨਾਲ ਬਣਾਉਂਦੇ ਨੇ, ਨਾਨ ਸਪੈਸ਼ਲੀ ਟਰਾਈ ਕਰਕੇ ਦੇਖਿਓ, ਉਹਦੇ ਵਿੱਚ ਮਲਾਈ ਪਾਉਂਦੇ ਨੇ, ਨਾਨਾ ਦੀ ਜਿਹੜਾ ਆਟਾ ਗੁੰਨਦੇ ਨੇ ਨਾ, ਆਟੇ 'ਚ ਮਲਾਈ ਪਾਉਂਦੇ ਨੇ, ਮਲਾਈ ਪਾਉਣ ਨਾਲ ਨਾਨ ਬੜੇ ਸਵਾਦ ਬਣਦੇ ਨੇ।
7: ਜਿਵੇਂ 31 ਨੂੰ ਜਾਣਾ, ਮੇਰੀ ਮੈਰਿਜ ਐਨਿਵਰਸਰੀ ਹੈ ਜੀ 31 ਜੁਲਾਈ ਨੂੰ।
0: ਉਹ ਬੱਲੇ ਬੱਲੇ ਠੀਕ ਹੈ, ਤੇ 905-790-1699 ਕਿਸੇ ਨੇ ਬੈਂਕਟ ਹਾਲ ਵਾਂਗੂ ਫੈਸਿਲਿਟੀ ਲੈਣੀ ਹੈ, 130 ਲੋਕਾਂ ਦੀ ਇਨਡੋਰ, ਉਹ ਵੀ ਇਹ ਦਿੰਦੇ ਨੇ। ਤੁਸੀਂ ਉੱਥੇ ਆਪਣੇ ਦੋਸਤ ਮਹਿਮਾਨ ਰਿਸ਼ਤੇਦਾਰ ਬੁਲਾਉਣੇ ਆ, 10 ਬੰਦਿਆਂ ਦੀ ਪ੍ਰਾਈਵੇਟ ਗੈਦਰਿੰਗ ਕਰਨੀ ਹੈ ਸਾਈਡ 'ਤੇ ਬੈਠ ਕੇ, 10 ਬੰਦੇ ਸਾਈਡ 'ਤੇ ਬੈਠ ਕੇ ਖਾ ਸਕਦੇ ਹੋ ਆਪਣਾ ਬੂਥ ਲੈ ਕੇ। ਨਜ਼ਾਰਾ ਇਹਨਾਂ ਦਾ ਗੂਗਲ 'ਤੇ ਪਾ ਕੇ ਦੇਖਿਓ ਨਜ਼ਾਰਾ, ਫੋਟੋਜ਼ ਦੇਖ ਕੇ ਤੁਸੀਂ ਕਹੋਗੇ ਮੈਂ ਇੱਥੇ ਹੀ ਜਾਣਾ। ਸੋ ਕਿੰਨੀ ਤਰੀਕ ਦੱਸਿਆ ਸੰਤੋਸ਼ ਇਹਨਾਂ ਨੇ?
7: ਮੇਰੀ ਡੇਟ ਆਫ ਬਰਥ ਹੈਗੀ ਜੀ
0: ਕੀ, 4 January 1994। ਗੱਲ ਸੁਣ ਕੇ ਬੜੀ ਛੇਤੀ ਅਸਰ ਕਰਕੇ ਰਿਐਕਟ ਕਰ ਦਿੰਦੇ ਹੋ ਕਿਸੇ ਤੇ ਵੀ, ਇਹ ਬੰਦ ਕਰੋ।
7: ਠੀਕ
0: ਹੈ, ਇਹ ਬਸ ਇੱਕ ਕਰੋ, ਬਾਕੀ 5 ਦਿਨ ਮੈਂ ਬਾਅਦ ਚ ਦੱਸੂਗਾ ਤੁਹਾਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਲਾਸਟ ਕਾਲ ਲਊਂਗਾ, ਹੋਰ ਕਾਲ ਨਹੀਂ ਮੈਂ ਲੈਣੀ ਸ਼ੋ 'ਚ। ਹੈਲੋ ਹੈਲੋ
8: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
8: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
8: April 13, 1956।
0: ਅੱਛਾ, April 13, April 13 ਦੇ ਵਿੱਚ ਇਹ ਹੈਗਾ
8: ਕਿ 13 ਨਹੀਂ ਜੀ, 30, 30।
0: ਹਾਂਜੀ 30, ਅੱਛਾ ਫਿਰ ਚੇਂਜ ਹੋ ਗਿਆ ਤੁਹਾਡਾ। ਤੁਹਾਡੇ 'ਚ ਸਬਰ ਬਹੁਤ ਹੈ, ਇਮੋਸ਼ਨਲ ਬਹੁਤ ਜ਼ਿਆਦਾ ਹੈਗੇ ਹੋ, ਦਿਮਾਗ ਬਹੁਤ ਵਧੀਆ ਤੁਹਾਡਾ, ਲੋਇਲ ਹੈਗੇ ਹੋ, ਸਿਆਣੇ ਬੰਦੇ ਹੋ ਤੁਸੀਂ, ਪਰ ਤੁਸੀਂ ਹਮੇਸ਼ਾ ਲਾਲਚ ਜਦੋਂ ਵੀ ਕੀਤਾ ਉਦੋਂ ਫਸੇ, ਅਤੇ ਤੁਸੀਂ ਦੂਸਰਿਆਂ 'ਤੇ ਸਮਾਂ ਬਹੁਤ ਬਰਬਾਦ ਕਰਦੇ ਹੋ, ਕੌਣ ਕੀ ਕਰਦਾ ਪਿਆ ਉਹ ਬੰਦ ਕਰ ਦਿਓ।
8: ਓਕੇ,
0: ਠੀਕ ਹੈ, ਦੂਸਰੇ ਜੋ ਕਰਦੇ ਕਰਨ ਦਿਓ, ਆਪਣੀ ਜ਼ਿੰਦਗੀ ਜਿਉ, ਤੁਸੀਂ ਉਹਨਾਂ ਲਈ ਨਹੀਂ ਆਏ, ਤੁਸੀਂ ਆਪਣੇ ਲਈ ਆਏ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਰੇਡੀਓ ਵਾਸਤੇ ਤੁਸੀਂ ਬਾਬਾ ਬਖਤੌਰਾ 'ਚ ਪਾਰਟੀਸਪੇਟ ਕਰ ਰਹੇ ਸੀ। ਕਿਸੇ ਕੋਲ ਵੀ ਕੋਈ ਕਰਜ਼ਾ ਹੈਗਾ, ਪਲੀਜ਼ ਇਸ ਕਰਜ਼ੇ ਨੂੰ ਟੈਕਨੀਕਲੀ ਕਾਨੂੰਨ ਦੇ ਮੁਤਾਬਕ ਖਤਮ ਕਰ ਦਿਓ ਆਪਣੀ ਜ਼ਿੰਦਗੀ 'ਚੋਂ। 416-518-3200 416-518-3200 'ਤੇ ਕਾਲ ਕਰਨੀ ਹੈ। 2 ਕੁਆਲੀਫਾਈ ਬਾਇਰ ਨੇ ਸੰਤੋਸ਼ ਦੇ ਕੋਲ, ਕੋਈ ਵੀ ਬੰਦਾ ਸ਼ਹਿਰ 'ਚ ਸੁਣ ਰਿਹਾ, ਆਪਣੀ ਪ੍ਰੋਪਰਟੀ ਬ੍ਰੈਂਪਟਨ 'ਚ ਜਲਦੀ ਤੋਂ ਪਹਿਲਾਂ ਵੇਚਣੀ ਚਾਹੁੰਦੇ ਹੋ, ਜਲਦੀ ਤੋਂ ਪਹਿਲਾਂ, ਦੋਨੋਂ ਕੁਆਲੀਫਾਈਡ ਨੇ, ਬੈਂਕਸ ਤੋਂ ਕੁਆਲੀਫਾਈਡ ਹੋਏ ਨੇ, CIBC 'ਚੋਂ ਕੁਆਲੀਫਾਈਡ ਹੈ, ਇੱਕ ਸਕੋਸ਼ੀਆ 'ਚੋਂ, ਅਤੇ ਤੁਸੀਂ ਆਪਣੀ ਪ੍ਰੋਪਰਟੀ ਵੇਚ ਸਕਦੇ ਹੋ, ਅਪਰੇਜ਼ਲ ਇਸ਼ੂ ਨਹੀਂ ਆਊਗਾ। ਕਈਆਂ ਨੂੰ ਲੱਗਦਾ ਸਾਡੀ ਪ੍ਰੋਪਰਟੀ 'ਚ ਅਪਰੇਜ਼ਲ ਇਸ਼ੂ ਆਊਗਾ, ਫਸਟ ਟਾਈਮ ਬਾਹਰ ਨੇ, ਚੰਗੀ ਇਨਕਮ ਆ, ਅਪਰੇਜ਼ਲ ਇਸ਼ੂ ਨੂੰ ਆਪੇ ਹੈਂਡਲ ਕਰਨਗੇ, ਉਹ ਖੁਦ ਹੈਂਡਲ ਕਰਨਗੇ। ਤੁਹਾਡੀ ਪ੍ਰੋਪਰਟੀ ਹੈ ਜੇ ਫਸੇ ਹੋਏ ਹੋ, ਨੰਬਰ ਟੂ ਕਾਲ, ਸੰਤੋਸ਼ ਨੰਬਰ ਦਿਓ
3: 416-473-4242
0: 'ਤੇ ਕਾਲ ਕਰਨੀ ਹੈ। ਟਰੂ ਨੌਰਥ ਵਾਲੇ ਨੇ, ਟਰੂ ਨੌਰਥ ਕੰਪਨੀ ਹੈ, 416-803-0623। ਜਿੰਨੇ ਲੋਕ ਕੌਂਕਰੀਟ ਦਾ ਕੰਮ ਕਰਦੇ ਨੇ, ਤੁਸੀਂ ਗਾਰਵੇ ਸਿੱਟਣ ਲਈ, ਗ੍ਰੈਵਲ ਸਿੱਟਣ ਲਈ, ਜਿਹੜੀ ਆਪਣੀ ਹੁੰਦੀ ਹੈ ਪੱਟਿਆ ਹੋਇਆ ਡਰਾਈਵੇ ਸਿੱਟਣ ਲਈ, ਬਹੁਤ ਟਾਈਮ ਲਾ ਦਿੰਦੇ ਹੋ ਖੜ੍ਹ ਕੇ, ਤੁਸੀਂ 10 ਮਿੰਟ ਦੇ ਵਿੱਚ ਵਿੱਚ ਫ੍ਰੀ ਹੋ ਜਾਓਗੇ ਡੰਪਿੰਗ ਕਰਕੇ। ਟਰੂ ਨੌਰਥ ਦਾ ਡੰਪ ਯਾਰਡ ਹੈਗਾ। ਨੰਬਰ ਟੂ, ਕਿਸੇ ਨੇ ਗ੍ਰੈਵਲ ਪਾਉਣੀ ਹੈ, ਮੈਂ ਇੱਕ ਮੇਰੀ ਜਾਣ ਪਛਾਣ ਦੇ ਉਹਨਾਂ ਦੀ ਪਵਾ ਕੇ ਦੇਣ ਲੱਗਿਆ, ਤੁਸੀਂ ਪੱਧਰ ਕਰਕੇ ਮਸ਼ੀਨਾਂ ਨਾਲ ਠੋਕ ਕੇ ਪ੍ਰੋਪਰ ਸੜਕ ਵਰਗੀ ਗ੍ਰੈਵਲ ਪਾ ਕੇ ਜਾਣਗੇ, ਤੁਹਾਡਾ ਕੋਈ ਡਰਾਈਵੇ ਹੈ, ਤੁਹਾਡੀ ਕੋਈ ਪਾਰਕਿੰਗ ਲੋਟ ਹੈ। ਟਰੂ ਨੌਰਥ ਦਾ ਨੰਬਰ ਹੈ ਟਰੂ ਨੌਰਥ, 416-803-0623, 416-803-0623। 0623 ਦੇ ਉੱਤੇ ਕਾਲ ਕਰਨੀ ਆ। ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਉਹਨਾਂ ਦੀ ਵਰਕਸ਼ਾਪ ਆ, ਤੁਸੀਂ ਜਾਣਾ ਉਬਰ ਦੀ ਸਕਿੱਪ ਦੀ ਤੁਸੀਂ ਸੇਫਟੀ ਕਰਾਉਣੀ ਹੈ ਡੋ ਡੈਸ਼ ਦੀ, ਜਾਂ ਤੁਸੀਂ ਆਪਣੇ ਕਾਰ ਦੀ ਕੋਈ ਵੀ ਮੈਂਟੇਨੈਂਸ ਰਿਪੇਅਰ ਆਇਲ ਚੇਂਜ ਬ੍ਰੇਕ ਕਰਾਉਣੇ ਨੇ, ਟਰਾਂਸਮਿਸ਼ਨ ਹੈ, ਗੈਰੀ ਗਰੇਵਾਲ ਯਾਰਾਂ ਦੇ ਯਾਰ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-463-6363 ਨੰਬਰ ਹੈ, 905-463-6363 'ਤੇ ਕਾਲ ਕਰਨੀ ਆ। ਮਾਸਟਰ ਯੂਅਰ ਐਗਜ਼ਾਮ, ਆਪਣੇ ਆਪ ਨੂੰ ਆਪਣੇ ਐਗਜ਼ਾਮ 'ਤੇ ਹਾਵੀ ਕਰਨਾ। ਤੁਸੀਂ ਰੀਅਲ ਸਟੇਟ ਦਾ ਲਾਈਸੈਂਸ ਲੈਣਾ ਚਾਹੁੰਦੇ ਹੋ, ਮੋਰਗੇਜ ਦਾ ਲਾਈਸੈਂਸ, ਇੰਸ਼ੋਰੈਂਸ ਦਾ ਲਾਈਸੈਂਸ, ਤੁਸੀਂ ਡਰਾਇੰਗਸ ਬਣਾਉਣੀ ਹੁੰਦੀ, ਆਰਕੀਟੈਕਟ ਦਾ ਲਾਈਸੈਂਸ ਲੈਣਾ ਚਾਹੁੰਦੇ ਹੈਗੇ ਹੋ, ਓਰੀਆ ਦਾ, ਅਤੇ ਨਾਲ ਨਾਲ ਤੁਸੀਂ ਕਾਰਾਂ ਦੀ ਵੇਚਣ ਦੀ ਡੀਲਰਸ਼ਿਪ ਜਾਂ ਕਾਰ ਇੰਸ਼ੋਰੈਂਸ ਵੇਚਣ ਦਾ ਲਾਈਸੈਂਸ ਲੈਣਾ ਚਾਹੁੰਦੇ ਹੋ, ਮਾਸਟਰ ਯੂਅਰ ਲਾਈਸੈਂਸ ਵਾਲਿਆਂ ਨੂੰ ਕਾਲ ਕਰੋ 95% ਸਕਸੈਸ ਰੇਟ ਦੇ ਨਾਲ, 437-376-5656 437-376-5656। ਇੰਡੀਆ ਜਾਣਾ ਜਾਂ ਵਕੇਸ਼ਨ ਬਣਾਉਣ ਕਿਤੇ ਹੋਰ ਜਾਣਾ, ਕੋਮਲ ਆਲ ਲਿੰਕ ਟਰੈਵਲ ਤੋਂ 905-239-7711 9052397711। ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਇਸ ਤੋਂ ਵਧੀਆ ਕੋਈ ਐਕਸਪਲੇਨ ਨਹੀਂ ਕਰ ਸਕਦਾ, ਤੁਸੀਂ ਮੈਨੂੰ ਕੰਟੈਕਟ ਕਰਨਾ ਆਪਣੀ ਐਡਵਰਟਾਈਜ਼ਮੈਂਟ ਲਈ 416-518-5218-32-00। ਡੈਂਟਿਸਟਰੀ ਐਟ ਰੈਂਬਲਰ 905-451-8211। ਦੰਦਾਂ ਦੀ ਸੰਭਾਲ ਲਈ ਡਾਕਟਰ ਗਰੇਵਾਲ ਤੋਂ ਉੱਪਰ ਕੋਈ ਨਹੀਂ ਹੈ, ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਡੈਂਟਿਸਟਰੀ ਐਟ ਰੈਂਬਲਰ 'ਤੇ ਆਉਂਦੇ ਨੇ। ਅਤੇ ਨਾਨਕ ਡਕਟ ਕਲੀਨਿੰਗ, ਡਕਟ ਕਲੀਨਿੰਗ ਲਈ 416-769-1521 ਕਿਸੇ ਵੀ ਸ਼ਹਿਰ 'ਚ ਡਕਟ ਕਲੀਨਿੰਗ ਕਰਾਉਣੀ ਆ, ਕਰਾ ਸਕਦੇ ਹੋ।
9: Another Don Clean with the Don Ducks.
10: Oh, he's doing dishes with Don Platinum.
11: The only soap trusted to save wildlife affected by oil.
10: And Platinum removes up to 99% of grease and food residue, so he doesn't have to work so hard.
11: Well, flap my wings. What'll he do with all that unused elbow grease?
10: Organize the fridge, the spice rack, the junk drawer.
11: What are you quacking on about? He's gonna make enchiladas.
10: More dishes? That's giving this duck goosebumps.
9: Don Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: Noble Fresh Food in Brampton, 2945 Thunderwood Parkway East, Brampton, 20 Gillingham Drive, Brampton. Call 647-966-9566. Noble Fresh Foods, Brampton.
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955।
2: ਜਿਨ੍ਹਾਂ ਦੀਆਂ GDA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
4: ਬਾਈ, ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
6: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
7: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-2342-6475-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ, ਇੰਸ਼ੋਰੈਂਸ ਬ੍ਰੋਕਰ, 647-765-2340.
8: You're listening to Gumtas Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਜੁਲਾਈ ਮਹੀਨੇ ਦੀ ਹੋ ਗਈ ਜੀ 23 ਤਰੀਕ ਅਤੇ ਸਾਵਣ ਮਹੀਨੇ ਦੀ ਅੱਜ ਹੋ ਗਈ 8 ਤਰੀਕ। ਅਤੇ ਅੱਜ ਦਿਨ ਕਿਹੜਾ ਹੋ ਗਿਆ ਜੀ? ਦਿਨ ਹੋ ਗਿਆ ਅੱਜ ਵੀਰਵਾਰ ਦਾ। ਸੋ ਹੈਪੀ ਥਰਸਡੇ ਤੁਹਾਨੂੰ ਸਾਰਿਆਂ ਨੂੰ ਅਤੇ ਵੈਲਕਮ ਹੈ ਤੁਹਾਡਾ ਬਹੁਤ ਬਹੁਤ ਗੁਣਤਾਸ ਰੇਡੀਓ ਦੇ ਵਿੱਚ। ਅਤੇ ਇਸ ਸਮੇਂ 10:07 ਹੋ ਚੁੱਕੇ ਆ ਜੀ ਅਤੇ 11 ਵਜੇ ਤੱਕ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਦੀਆਂ ਰਹਿਣਗੀਆਂ। ਅਤੇ ਅੱਜ ਵੀਰਵਾਰ ਦਾ ਦਿਨ ਹੁੰਦਾ, ਆਪਾਂ ਗੱਲਾਂ ਬਾਤਾਂ ਪੰਜਾਬ ਦੀਆਂ ਕਰਦੇ ਹਾਂ। ਸੋ ਬਿਲਕੁਲ ਜੀ, ਅੱਜ ਕਰਾਂਗੇ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਜਾਵਾਂਗੇ ਪੰਜਾਬ ਵੱਲ ਨੂੰ। ਸੋ ਇੱਥੇ ਦੀ ਗੱਲਬਾਤ ਵੀ ਕਰਾਂਗੇ ਅਤੇ ਫਿਰ ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ 6478-74-13-13 'ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਹਾਡੀ ਗੱਲਬਾਤ ਸਾਡੇ ਨਾਲ ਹੋ ਸਕਦੀ ਹੈ ਅਤੇ ਬਾਕੀ ਸਰੋਤੇ ਵੀ ਤੁਹਾਡੀ ਆਵਾਜ਼ ਸੁਣ ਸਕਦੇ ਆ। 6478-74-13-13 ਆਪਣੇ ਸਟੂਡੀਓ ਦਾ ਨੰਬਰ ਹੈ ਜੀ। ਅਤੇ ਲਓ ਜੀ, ਸਭ ਤੋਂ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਤਾਂ ਬੜਾ ਔਸਮ ਬਣਿਆ ਪਿਆ ਨਾ, ਬੜਾ ਵਧੀਆ ਮੌਸਮ ਇਸ ਸਮੇਂ। ਜੇ ਤੁਸੀਂ ਇੰਜੋਏ ਕਰ ਰਹੇ ਹੋ ਨਾ ਮੋਰਨਿੰਗ, ਅਤੇ ਬਸ ਫਿਰ ਕਹਿੰਦੇ ਆ ਵੀ ਬਹਿ ਜਾ ਕੀਤੀ ਪਈ ਹੈ ਮੌਸਮ ਨੇ। ਇਸ ਸਮੇਂ 19 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਅੱਜ ਧੁੱਪ ਪੂਰੀ ਚਮਕਾਰੇ ਮਾਰ ਰਹੀ ਹੈ ਜੀ, ਬਿਲਕੁਲ ਸਨੀ ਡੇ ਅੱਜ। ਹਾਈ ਜਾਣਾ 24 ਡਿਗਰੀ, ਲੋ ਜਾਣਾ 12 ਡਿਗਰੀ ਸੈਲਸੀਅਸ, ਅਤੇ ਸਨੀ ਕੰਡੀਸ਼ਨਸ ਜਿਹੜੀਆਂ ਆਲ ਡੇ ਇੱਦਾਂ ਹੀ ਰਹਿਣਗੀਆਂ ਅਤੇ ਧੁੱਪ ਇੱਦਾਂ ਹੀ ਚਮਕਦੀ ਰਹਿਣੀ ਹੈ। ਜੇ ਹਵਾ ਦੀ ਗੱਲ ਕਰੀਏ ਅਤੇ ਬੜੀ ਵਧੀਆ ਠੰਡੀ ਠੰਡੀ ਹਵਾ ਜਿਹੜੀ ਉਹ ਚੱਲ ਰਹੀ ਹੈ। ਸੋ ਇਸ ਸਮੇਂ 23 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਹਵਾ ਚੱਲ ਰਹੀ ਹੈ ਅਤੇ ਬਹੁਤ ਖੂਬਸੂਰਤ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ, ਉਹ ਹੈ। ਪੂਰਾ ਦਿਨ ਧੁੱਪ ਹੈ, ਕੋਈ ਬੱਦਲ, ਇੱਕ ਵੀ ਟੁਕੜਾ ਬੱਦਲ ਦਾ ਨਜ਼ਰ ਨਹੀਂ ਆ ਰਿਹਾ। 8:52 'ਤੇ ਅੱਜ ਸਨਸੈੱਟ ਹੋ ਜਾਣਾ। ਸੋ ਦਿਨਾਂ ਦੀ ਲੰਬਾਈ ਜਿਹੜੀ ਹੈ ਜੀ ਉਹ ਘੱਟਦੀ ਜਾ ਰਹੀ ਹੈ। 8:52 'ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ ਵੀ 20, 18, 17, 15, 14, ਕੱਲ੍ਹ ਸਵੇਰੇ ਹੋਊਗਾ ਜੀ 5 ਵਜੇ 13 ਡਿਗਰੀ ਸੈਲਸੀਅਸ, ਅਤੇ 5:59 'ਤੇ 5:59 AM ਸਵੇਰੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ। ਅਤੇ ਕੱਲ੍ਹ ਨੂੰ ਵੀ ਸਾਰਾ ਦਿਨ ਧੁੱਪ ਹੀ ਨਜ਼ਰ ਆ ਰਹੀ ਹੈ। ਸੋ ਐਟਲੀਸਟ 10 o'clock ਤੱਕ ਤਾਂ ਧੁੱਪ ਦਿਖਾਈ ਦੇ ਰਹੀ ਹੈ ਇੱਥੇ, ਬਾਕੀ ਤਾਂ ਬਿਲਕੁਲ ਕੱਲ੍ਹ ਨੂੰ ਵੀ ਵਧੀਆ ਹੀ ਮੌਸਮ ਹੈ। ਅਤੇ ਕਰੋ ਜੀ ਇੰਜੋਏ ਅੱਜ ਦੇ ਦਿਨ ਨੂੰ ਸਾਡੇ ਨਾਲ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਅਤੇ ਕੀ ਗੱਲਬਾਤ ਅੱਜ ਕਰਨੀ ਹੈ? ਬਿਲਕੁਲ ਅੱਜ ਬੜਾ ਹੀ ਸਪੈਸ਼ਲ ਦਿਨ ਹੈ। ਅੱਜ ਕੀ ਹੈ, ਅੱਜ ਕੋਈ ਹੈਗਾ ਯਾਦ ਦਿਲ ਦੇ ਵਿੱਚ, ਕੋਈ ਦਿਮਾਗ ਦੇ ਵਿੱਚ ਕਿ ਅੱਜ ਕੀ ਹੈ? ਅੱਜ ਵੀਰਵਾਰ ਦਾ ਦਿਨ ਹੈ ਅਤੇ ਆਪਾਂ ਫਿਰ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਜਾਂਦੇ ਹਾਂ, ਪੰਜਾਬ ਵੱਲੋਂ ਪੰਜਾਬ ਦੀ ਗੱਲਬਾਤ ਕਰਦੇ ਹਾਂ। ਪਰ ਇੱਥੇ ਦੀ ਗੱਲਬਾਤ ਵੀ ਆਪਾਂ ਨੇ ਕਰਨੀ ਹੈ, ਕਿਉਂਕਿ ਨਾ ਅੱਜ ਇੱਕ ਤਾਂ ਬੜਾ ਸਪੈਸ਼ਲ ਦਿਨ ਹੈਗਾ ਜੀ, ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸਭ ਤੋਂ ਪਹਿਲਾਂ ਇੱਥੇ ਆਇਆ ਸੀ ਨਾ ਕੈਨੇਡਾ ਦੀ ਧਰਤੀ ਦੇ ਉੱਪਰ, ਉਹ ਸਮੇਂ ਨੂੰ ਆਪਾਂ ਯਾਦ ਕਰਦੇ ਹਾਂ। ਕਿਉਂ? ਕਿਉਂਕਿ ਜਿਹੜੀ ਕਾਮਾਗਾਟਾ ਮਾਰੂ ਦੀ ਜਿਹੜੀ ਘਟਨਾ ਸੀ ਨਾ 1914 ਦੇ ਵਿੱਚ ਹੋਈ ਆ, ਅਤੇ ਤੁਸੀਂ ਵੈਸੇ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਦੇਰ ਪਹਿਲਾਂ ਦੀ ਇਹ ਗੱਲ ਹੈਗੀ ਹੈ। ਔਰ ਇਹ ਇੱਕ ਜਪਾਨੀ ਜਹਾਜ਼ ਸੀਗਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਜਪਾਨੀ ਜਹਾਜ਼ ਸੀ ਜਿਹਦੇ ਵਿੱਚ ਬ੍ਰਿਟਿਸ਼ ਭਾਰਤ ਤੋਂ, ਉਦੋਂ ਭਾਰਤ ਆਜ਼ਾਦ ਨਹੀਂ ਸੀ ਹੋਇਆ। ਅਤੇ ਜੇ ਨਾ ਆਪਾਂ ਡੀਪਲੀ ਸੋਚੀਏ ਸਾਡੇ ਲੋਕਾਂ ਨੂੰ ਕਿੰਨਾ ਹੈਗਾ ਟਰੈਵਲ ਕਰਨ ਦਾ, ਕਿ ਉਸ ਸਮੇਂ ਦੇ ਵਿੱਚ ਜਦੋਂ ਕੋਈ ਨਹੀਂ ਸੀ ਇੱਥੇ ਆਉਂਦਾ, ਅਤੇ ਦੇਖ ਲਓ ਬ੍ਰਿਟਿਸ਼ ਭਾਰਤ ਤੋਂ 376 ਯਾਤਰੀ ਜਿਹੜੇ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ, ਅਤੇ ਉਹਦੇ ਵਿੱਚ ਜ਼ਿਆਦਾਤਰ ਗਿਣਤੀ ਕਿਹਨਾਂ ਦੀ ਸੀ? ਸਿੱਖਾਂ ਦੀ ਸੀ। ਔਰ ਜਦੋਂ ਫਿਰ ਉਹ ਇੱਥੇ ਆਏ ਨਾ ਸਾਰੇ, ਉਹਨਾਂ ਨੂੰ ਇੱਥੇ ਆਉਣ ਦੀ ਮਨਾਹੀ ਕਰ ਦਿੱਤੀ ਗਈ ਵੀ ਨਹੀਂ, ਤੁਸੀਂ ਜਿਹੜਾ ਹੈਗਾ ਨਹੀਂ ਇੱਥੇ ਰਹਿ ਸਕਦੇ, ਆ ਨਹੀਂ ਸਕਦੇ। ਕਿਉਂ? ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਲੋਅ ਸੀਗੇ ਉਹ ਬੜੇ ਸਟ੍ਰਿਕਟ ਸੀਗੇ, ਸੋ ਉਹਨਾਂ ਨੇ ਕੈਨੇਡਾ ਵਿੱਚ ਇਹਨਾਂ ਨੂੰ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਔਰ ਤਕਰੀਬਨ 2 ਮਹੀਨੇ ਵੈਨਕੂਵਰ ਦੇ ਵਿੱਚ, ਕਿਉਂਕਿ ਵੈਨਕੂਵਰ ਆਇਆ ਸੀ ਇਹ, ਵੈਨਕੂਵਰ ਦੀ ਬੰਦਰਗਾਹ 'ਤੇ ਬਾਏ ਸ਼ਿਪ ਸੀ, ਸਮੁੰਦਰੀ ਯਾਤਰਾ ਸੀਗੀ ਜੀ ਉਹਨਾਂ ਦੀ, ਜਿਹੜਾ ਸ਼ਿਪ ਹੁੰਦਾ ਉਹਦੇ ਵਿੱਚ ਬਹਿ ਕੇ ਆਏ ਸੀ, ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਦਾ ਨਾਮ ਸੀਗਾ। ਸੋ ਪਾਬੰਦੀ ਸ਼ੁਦਾ ਇਮੀਗ੍ਰੇਸ਼ਨ ਕਾਨੂੰਨਾਂ ਕਰਕੇ ਕੈਨੇਡਾ ਵਿੱਚ ਇਹਨਾਂ ਨੂੰ ਜਿਹੜਾ ਐਂਟਰ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ। ਫਿਰ ਵੈਨਕੂਵਰ ਦੇ ਵਿੱਚ 2 ਮਹੀਨੇ ਤੱਕ ਰੁਕੇ ਰਹੇ, ਕਿ ਜਿਵੇਂ ਜੱਦੋ ਜਹਿਦ ਕਰਦੇ ਰਹੇ ਵੀ ਹਾਂ ਸਾਡੀ ਗੱਲਬਾਤ ਸੁਣ ਲਊਗੀ ਕੈਨੇਡਾ ਦੀ ਜਿਹੜੀ ਸਰਕਾਰ ਹੈਗੀ ਆ, ਪਰ ਨਹੀਂ ਸੁਣੀ ਗਈ। 2 ਮਹੀਨਿਆਂ ਦੀ ਰੁਕਾਵਟ ਤੋਂ ਬਾਅਦ ਜਹਾਜ਼ ਨੂੰ ਭਾਰਤ ਜਿਹੜਾ ਵਾਪਸ ਜਾਣ ਦੇ ਲਈ ਮਜਬੂਰ ਕਰ ਦਿੱਤਾ ਗਿਆ, ਔਰ ਜਿੱਥੇ ਬ੍ਰਿਟਿਸ਼ ਅਧਿਕਾਰੀਆਂ ਨੇ ਯਾਤਰੀਆਂ 'ਤੇ ਗੋਲੀਬਾਰੀ ਕੀਤੀ। ਜਦੋਂ ਉੱਥੇ ਪਹੁੰਚ ਗਏ ਨਾ, ਵਾਪਸ ਇੰਡੀਆ ਗਏ ਸੀਗੇ, ਹੈ ਨਾ, ਕਲਕੱਤਾ ਜਿਹੜੀ ਬੰਦਰਗਾਹ ਉੱਥੇ, ਸੋ ਫਿਰ ਉੱਥੇ ਫਿਰ ਗੋਲੀਬਾਰੀ ਇਹਨਾਂ 'ਤੇ ਕੀਤੀ ਗਈ, ਜਿਹਦੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਸੀਗੀ। ਸੋ ਜਿਹੜੇ ਜਦੋਂ ਸ਼ੁਰੂ 'ਚ ਇਹ ਆਏ ਸੀਗੇ, ਉਦੋਂ ਜਿਹੜਾ ਇਹ ਯਾਤਰਾ ਜਿਨ੍ਹਾਂ ਨੇ ਕੀਤੀ, ਸ਼ੁਰੂਆਤ ਕੀਤੀ, ਹੈ ਨਾ, ਗੁਰਦਿੱਤ ਸਿੰਘ ਸੀਗੇ, ਉਹ ਸਿੱਖ ਕਾਰੋਬਾਰੀ ਸੀਗੇ ਗੁਰਦਿੱਤ ਸਿੰਘ, ਜਿਨ੍ਹਾਂ ਨੇ ਇਹ ਚਾਰਟਰਡ ਜਿਹੜਾ ਸ਼ਿਪ ਕੀਤਾ ਕਿ ਕੌਣ ਜਾਣਾ ਚਾਹੁੰਦਾ ਹੈ ਨਾ ਕੈਨੇਡਾ, ਅਤੇ ਫਿਰ ਜਿਨ੍ਹਾਂ ਨੇ ਚਾਹਿਆ ਵੀ ਹਾਂਜੀ ਅਸੀਂ ਜਾਈਏ ਕੈਨੇਡਾ, ਸੋ ਉਹ ਇਹਦੇ 'ਚ ਸਵਾਰ ਹੋਏ ਸੀਗੇ। ਸੋ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਇਹ 23 ਮਈ 1914 ਨੂੰ ਵੈਨਕੂਵਰ ਪਹੁੰਚਿਆ ਸੀਗਾ, 23 ਮਈ 1914 ਨੂੰ, ਅਤੇ ਉੱਥੇ 2 ਮਹੀਨੇ ਰੁਕੇ ਰਹੇ, ਠੀਕ ਹੈ, ਅਤੇ ਜੱਦੋ ਜਹਿਦ ਕਰਦੇ ਰਹੇ, ਬੰਦਰਗਾਹ 'ਤੇ ਫਸੇ ਰਹੇ, ਪਰ ਇਮੀਗ੍ਰੇਸ਼ਨ ਨੇ ਜਿਹੜੀ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ, ਰਹਿਣਾ ਨਹੀਂ ਉੱਥੇ, ਇਹਨਾਂ ਨੇ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤਾ ਕਿ ਤੁਸੀਂ ਜਾਓ ਇੱਥੋਂ। ਅਤੇ ਫਿਰ ਕੀ ਹੋਇਆ, ਹੁਣ ਉਹ ਬੰਦਰਗਾਹ 'ਤੇ ਜਿਹੜੀ ਵੈਨਕੂਵਰ ਦੀ ਆ, ਉੱਥੇ ਪੋਰਟ 'ਤੇ ਹੀ ਇਹ ਰਹੇ, ਫਿਰ ਪਾਣੀ ਰੋਟੀ ਸਾਰਾ ਕੁਛ ਜਿਹੜਾ ਬੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਬੜੀ ਸੀਮਿਤ ਖਾਣਾ ਪੀਣਾ ਸੀਗਾ। ਸੋ ਫਿਰ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਲੱਗਿਆ ਵੀ ਹੁਣ ਕਿਧਰੇ ਨੂੰ ਕਹਾਣੀ ਨਹੀਂ ਬਣ ਰਹੀ, ਹੈ ਨਾ, ਵੀ ਹੁਣ ਸਾਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਇਹ ਦੇ ਰਹੇ, ਸਾਨੂੰ ਵਾਪਸ ਜਾਣਾ ਪੈਣਾ, ਆਗਿਆ ਨਹੀਂ ਮਿਲ ਰਹੀ, ਫਿਰ ਉਹਦੇ ਨਾਲ ਨਾਲ ਇਹਨਾਂ ਨੇ 2 ਮਹੀਨੇ ਜਦੋਂ ਕੋਸ਼ਿਸ਼ ਕੀਤੀ ਤਾਂ ਉਹ ਅਦਾਲਤੀ ਲੜਾਈ ਵੀ ਇਹ ਹਾਰ ਗਏ। ਫਿਰ ਉਸ ਤੋਂ ਬਾਅਦ 23 ਜੁਲਾਈ ਪਹੁੰਚੇ, 23 ਮਈ ਨੂੰ ਸੀਗੇ ਇੱਥੇ, ਹੈ ਨਾ, 2 ਮਹੀਨੇ ਜੱਦੋ ਜਹਿਦ ਕੀਤੀ, 23 ਮਈ ਤੋਂ 23 ਜੂਨ, 23 ਜੂਨ ਤੋਂ 23 ਜੁਲਾਈ, ਫਿਰ 23 ਜੁਲਾਈ, ਜਿਵੇਂ ਅੱਜ 23 ਜੁਲਾਈ ਆ, 23 ਜੁਲਾਈ 1914 ਨੂੰ ਜਹਾਜ਼ ਨੂੰ ਜਲ ਸੈਨਾ ਦੀ ਸੁਰੱਖਿਆ ਹੇਠ ਵੈਨਕੂਵਰ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਇੰਡੀਆ ਭੇਜ ਦਿੱਤਾ ਗਿਆ, ਏਸ਼ੀਆ ਵੱਲ ਵਾਪਸ ਭੇਜ ਦਿੱਤਾ ਵੀ ਜਾਓ ਬਈ ਆਪਣੇ ਘਰਾਂ ਨੂੰ, ਤੁਹਾਨੂੰ ਨਹੀਂ ਅਸੀਂ ਰੱਖਣਾ। ਸੋ ਅੱਜ ਦਾ ਦਿਨ ਹੈ ਜਦੋਂ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਇੱਥੇ ਆਇਆ ਸੀ, ਫਿਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ, ਇਨਕਾਰ ਕਰ ਦਿੱਤਾ ਗਿਆ ਸੀ ਕਿ ਤੁਸੀਂ ਇੱਥੇ ਨਹੀਂ ਰਹਿ ਸਕਦੇ। ਸੋ ਅੱਜ 23 ਜੁਲਾਈ ਹੈ, ਸੋ 23 ਜੁਲਾਈ 1914 ਨੂੰ ਆਪਾਂ ਯਾਦ ਕਰਦੇ ਹਾਂ ਜੀ, ਯੋਧੇ ਹੀ ਕਹਾਂਗੇ ਜਿਨ੍ਹਾਂ ਨੇ ਕਿ ਸਾਡੇ ਲਈ ਦੇਖੋ ਰਸਤਾ ਬਣਾਇਆ। ਫਿਰ ਉਹ ਤੋਂ ਬਾਅਦ ਜੱਦੋ ਜਹਿਦ ਕੀਤੀ, ਫਿਰ ਆਉਣੇ ਸ਼ੁਰੂ ਹੋ ਗਏ, ਇਮੀਗ੍ਰੇਸ਼ਨ ਦੇ ਕਾਨੂੰਨ ਜਿਹੜੇ ਪਾਸ ਹੋ ਗਏ ਵੀ ਹਾਂਜੀ ਲੋਕ ਇੱਥੇ ਆ ਕੇ ਵੱਸ ਸਕਦੇ ਆ, ਹੈ ਨਾ। ਸੋ ਫਿਰ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਆਪਾਂ ਇਹਨਾਂ ਨੂੰ ਸਲਾਮ ਕਰਦੇ ਹਾਂ ਜਿਹਨਾਂ ਨੇ ਉਦੋਂ ਕੋਸ਼ਿਸ਼ ਕੀਤੀ ਜਦੋਂ ਕੋਈ ਵੀ ਇੱਥੇ ਆਉਂਦਾ ਨਹੀਂ ਸੀ, ਹੈ ਨਾ, ਜਾਂ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ। ਸੋ ਜਿਹੜੇ ਗੁਰਦਿੱਤ ਸਿੰਘ ਹੈਗੇ ਆ, ਸਿੱਖ ਕਾਰੋਬਾਰੀ ਸੀ, ਚੰਗਾ ਪੈਸਾ ਧੇਲਾ ਹੁੰਦਾ, ਹੈ ਨਾ, ਬੰਦੇ ਕੋਲ ਫਿਰ ਹੀ ਇੱਦਾਂ ਦੇ ਸਟੈਪ ਚੱਕੇ ਜਾ ਸਕਦੇ ਆ, ਜੇ ਕੋਈ ਇੱਦਾਂ ਦੀ ਗੱਲ ਨਾ ਹੋਵੇ ਕਿ ਹਾਂਜੀ ਪੈਸੇ ਨਹੀਂ ਹੈ ਕਿਵੇਂ ਕਰਨਗੇ, ਕਿਉਂਕਿ ਜਿਹੜਾ ਚਾਰਟਰਡ ਪਲੇਨ ਇਹ ਕੀਤਾ ਹੋਣਾ ਸ਼ਿਪ, ਸੋ ਉਹਦੇ ਲਈ ਵੀ ਦੇਖੋ ਕਿੰਨੇ ਪੈਸੇ ਚਾਹੀਦੇ ਸੀ, ਹੈ ਨਾ। ਸੋ ਚਲੋ ਉਹਨਾਂ ਨੂੰ ਆਪਾਂ ਸਜਦਾ ਕਰਦੇ ਹਾਂ, ਸਲਾਮ ਕਰਦੇ ਹਾਂ ਕਿ ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ, ਉਹ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੇ ਵਿੱਚ ਬਦਲਾਵ ਆਇਆ, ਫਿਰ ਲੋਕਾਂ ਨੇ ਇੱਥੇ ਆ ਕੇ ਵਸਣਾ ਸ਼ੁਰੂ ਕਰ ਦਿੱਤਾ। ਸੋ ਸਾਡੇ ਆਪਣੇ ਸਾਰੇ ਲੋਕਾਂ ਵਾਸਤੇ ਜਿਹੜੇ ਕਿ ਹੁਣ ਅਸੀਂ ਬੜੇ ਫਿਰ ਵੀ ਚਲੋ ਮੁਸ਼ਕਲ ਤਾਂ ਹਰ ਇੱਕ ਨੂੰ ਆਉਂਦੀ, ਪਰ ਜਿਹੜੀ ਉਹ ਮੁਸ਼ਕਲ ਹੈ ਉਹ ਉਹਨਾਂ ਨੇ ਸਹੀ, ਆਪਾਂ ਨੇ ਤਾਂ ਇਹ ਸੀ ਕਿ ਹਾਂ ਤੁਹਾਨੂੰ ਜਿਹੜੇ ਡਾਕੂਮੈਂਟਸ ਜੋ ਪੱਤਰ ਪੇਪਰ ਜ਼ਰੂਰੀ ਹੈ ਉਹ ਤੁਸੀਂ ਆਪਣੇ ਹਾਸਲ ਕਰਨੇ ਆ, ਉਹ ਲਗਾ ਕੇ ਪ੍ਰੋਪਰ ਤਰੀਕੇ ਦੇ ਨਾਲ, ਲੀਗਲ ਵੇ ਦੇ ਨਾਲ, ਵੈਲਿਡ ਤਰੀਕੇ ਦੇ ਨਾਲ ਆਪਾਂ ਸਾਰੇ ਇੱਥੇ ਆਏ ਹੋਏ ਹਾਂ, ਪਰ ਕਈ ਇਨਵੈਲਿਡ ਵੀ ਆਪਾਂ ਕਹਿ ਸਕਦੇ ਹਾਂ, ਗਲਤ ਤਰੀਕੇ ਨਾਲ ਵੀ ਇੱਥੇ ਪਹੁੰਚੇ ਆ, ਪਰ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਉਹਨਾਂ ਨੂੰ ਆਪਾਂ ਸਲਾਮ ਕਰਦੇ ਹਾਂ ਜੀ, ਉਹਨਾਂ ਨੇ ਕਿੰਨੀਆਂ ਮੁਸ਼ਕਲਾਂ ਸਹੀਆਂ, ਉਸ ਤੋਂ ਬਾਅਦ ਫਿਰ ਇਹ ਸਾਰਾ ਕੁਛ ਮੁਮਕਿਨ ਹੋ ਪਾਇਆ ਕਿ ਲੋਕ ਇੱਥੇ ਆ ਕੇ ਵੱਸ ਗਏ, ਅਤੇ ਫਿਰ ਇੱਥੇ ਸਿਟੀਜ਼ਨਸ਼ਿਪ ਵੀ ਹੁਣ ਆਪਾਂ ਨੂੰ ਤਕਰੀਬਨ ਜਿਹੜੇ ਇੱਥੇ ਆਉਂਦੇ ਆ ਪਹਿਲੇ PR 'ਤੇ ਆ ਜਾਂਦੇ ਆ, ਫਿਰ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ। ਸੋ ਬਿਲਕੁਲ ਜੀ ਇਹਨਾਂ ਨੂੰ ਆਪਾਂ ਸਲਾਮ ਕਰਦੇ ਹਾਂ ਜੀ। ਅੱਜ ਕਾਮਾਗਾਟਾ ਮਾਰੂ ਦੀ ਇਹ ਘਟਨਾ ਜਿਹੜੀ 1914 ਦੇ ਵਿੱਚ ਹੋਈ ਸੀਗੀ, ਸੋ 23 ਜੁਲਾਈ 1914 ਦੇ ਵਿੱਚ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ ਸੀ, ਇੱਕਦਮ ਦਾ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਵੀ ਜਾਓ ਇੱਥੋਂ ਤੁਸੀਂ ਇੱਥੇ ਨਹੀਂ ਰਹਿ ਸਕਦੇ। ਸੋ ਬਿਲਕੁਲ ਜੀ ਅੱਜ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਸੋ ਫਿਰ 27 ਸਤੰਬਰ 1914 ਨੂੰ ਕਹਿੰਦੇ ਕਲਕੱਤਾ ਨੇੜੇ ਬੱਜ ਪਹੁੰਚਣ 'ਤੇ, ਜਗ੍ਹਾ ਦਾ ਨਾਮ ਹੈ, ਬ੍ਰਿਟਿਸ਼ ਪੁਲਿਸ ਨੇ ਜਹਾਜ਼ ਦੇ ਆਗੂਆਂ ਅਤੇ ਯਾਤਰੀਆਂ ਨੂੰ ਰਾਜਨੀਤਿਕ ਅੰਦੋਲਨਕਾਰੀ ਹੋਣ ਦਾ ਸ਼ੱਕ ਕਰਦੇ ਹੋਏ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਹਿੰਸਕ ਝੜਪ ਵੀ ਹੋਈ, ਫਿਰ ਉਹਦੇ ਵਿੱਚ 20 ਯਾਤਰੀਆਂ ਦੀ ਮੌਤ ਵੀ ਹੋ ਗਈ ਸੀ। ਸੋ ਅੱਜ ਦੇ ਦਿਨ ਨੂੰ ਆਪਾਂ ਯਾਦ ਕਰਦੇ ਹਾਂ ਜੀ, ਔਰ ਇਹਨਾਂ ਯੋਧਿਆਂ ਨੂੰ ਯਾਦ ਕਰਦੇ ਹਾਂ। ਪਰ ਜਿਹੜੀ ਇਹ ਘਟਨਾ ਹੋਈ ਸੀਗੀ, ਫਿਰ ਉਹਦੀ ਹੁਣ ਤੱਕ ਨਿੰਦਾ ਵੀ ਹੁੰਦੀ ਰਹੀ ਹੈ ਨਾ, ਵੀ ਉਹ ਜਹਾਜ਼ ਆਇਆ ਸੀ ਮੋੜ ਦਿੱਤਾ ਗਿਆ। ਪਰ ਜਿਹੜਾ 18 ਮਈ 2016 ਦੇ ਵਿੱਚ, ਕਈ ਦਹਾਕਿਆਂ ਤੋਂ ਬਾਅਦ, ਦੇਖੋ ਕਿੰਨਾ ਸਮਾਂ ਵਿੱਚ ਨਿਕਲ ਗਿਆ, ਫਿਰ 18 ਮਈ 2016 ਨੂੰ ਜਿਹੜੇ ਆਪਣੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਜਸਟਿਨ ਟਰੂਡੋ ਸਾਹਿਬ, ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਸ ਘਟਨਾ ਦੀ ਮਾਫੀ ਮੰਗੀ ਸੀ ਰਸਮੀ ਤੌਰ 'ਤੇ, ਫੋਰਮਲੀ ਉਹਨਾਂ ਨੇ ਜਿਹੜੀ ਹੈ ਮਾਫੀ ਮੰਗੀ ਸੀਗੀ ਵੀ ਇਹ ਘਟਨਾ ਹੋਈ ਅਤੇ ਉਹਦਾ ਅਸੀਂ ਨਿੰਦਦੇ ਹਾਂ, ਉਹਨੂੰ ਨਹੀਂ ਹੋਣੀ ਚਾਹੀਦੀ ਸੀ, ਜੇ ਆਏ ਸੀ ਉਹ ਤਾਂ ਉਹਨਾਂ ਨੂੰ ਇੱਥੇ ਰੱਖਣਾ ਚਾਹੀਦਾ ਸੀ। ਸੋ ਕਿਉਂਕਿ ਇਹਦੀ ਕਾਫੀ ਦੇਰ ਜਿਹੜੀ ਗੱਲਬਾਤ ਚੱਲਦੀ ਰਹੀ ਵੀ ਉਹ ਆਏ ਤਾਂ ਇੱਦਾਂ ਹੋਇਆ, ਮਾਫੀ ਮੰਗਣੀ ਚਾਹੀਦੀ ਹੈ ਗੌਰਮੈਂਟ ਨੂੰ। ਸੋ ਫਿਰ ਅਲਟੀਮੇਟਲੀ 18 ਮਈ 2016 ਦੇ ਵਿੱਚ PM ਜਸਟਿਨ ਟਰੂਡੋ ਸਾਹਿਬ ਨੇ ਫਿਰ ਇਸ ਘਟਨਾ ਦੀ ਜਿਹੜੀ ਹੈਗੀ ਹੈ ਉਹ ਸਰਕਾਰ ਵੱਲੋਂ ਮਾਫੀ ਜਿਹੜੀ ਆ ਉਹ ਮੰਗੀ ਗਈ ਸੀ। ਸੋ ਅੱਜ ਦਾ ਦਿਨ ਕਰਦੇ ਹਾਂ ਜੀ ਯਾਦ, 13 ਜੁਲਾਈ 1914 ਕਾਮਾਗਾਟਾ ਮਾਰੂ ਦੀ ਘਟਨਾ। ਸੋ ਬਿਲਕੁਲ ਜੀ, ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਇਸ ਦੇ ਨਾਲ ਸੰਬੰਧਿਤ ਕੋਈ ਗੱਲਬਾਤ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਕਰ ਸਕਦੇ ਹੋ, 647-8713-13, ਨਹੀਂ ਤਾਂ ਉਸ ਤੋਂ ਬਾਅਦ ਆਪਾਂ ਨੇ ਅੱਗੇ ਵਧਣਾ ਕਿਉਂਕਿ ਆਲਰੇਡੀ 10:18 ਜਿਹੜੇ ਹੋ ਚੁੱਕੇ ਆ। ਅਤੇ ਲਓ ਜੀ, ਹੁਣ ਗੱਲਬਾਤ ਆਪਾਂ ਕਰਾਂਗੇ ਸਾਰਾਂਸ਼ ਦੇ ਨਾਲ, ਸਾਰਾਂਸ਼ ਜੁੜੇ ਸਾਡੇ ਨਾਲ ਅਤੇ ਇਹਨਾਂ ਤੋਂ ਆਪਾਂ ਛੋਟਾ ਜਿਹਾ ਇੱਕ ਮੈਸੇਜ ਲੈ ਲੈਂਦੇ ਹਾਂ। ਅਤੇ ਇਹ ਮੈਸੇਜ ਹੈਗਾ ਜੀ ਆਪਣਾ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਜਿਹੜੀ ਗੌਰਮੈਂਟ ਗ੍ਰਾਂਟ ਦੇ ਰਹੀ ਹੈ, ਤੁਸੀਂ ਪੜ੍ਹਾਈ ਕਰ ਸਕਦੇ ਹੋ, ਗ੍ਰਾਂਟ ਜਿਹੜੀ ਤੁਹਾਨੂੰ ਮਿਲਣੀ ਹੈ, ਵਧੀਆ ਵਧੀਆ ਤੁਸੀਂ ਜੋ ਵੀ ਚਾਹੁੰਦੇ ਹੋ ਕੋਰਸ ਕਰਕੇ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਹੋ ਅਤੇ ਤੁਹਾਡੀ ਗੌਰਮੈਂਟ ਹੈਲਪ ਕਰ ਰਹੀ ਹੈ। ਸਰਾਂਸ਼ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਤੇ ਸਾਰਾਂਸ਼ ਥੋੜਾ ਜਿਹਾ ਦੋ ਜਾਣਕਾਰੀ, ਕਿਉਂਕਿ ਬਹੁਤ ਥੋੜੇ ਦਿਨ ਰਹਿ ਗਏ ਜਿਨ੍ਹਾਂ ਨੇ ਹਾਲ ਤੱਕ ਗ੍ਰਾਂਟ ਲੈਣ ਦੇ ਲਈ ਅਪਲਾਈ ਨਹੀਂ ਕੀਤਾ, ਉਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਤਾਂ ਕਿ ਸਾਡੇ ਜਿਹੜੇ ਸਰੋਤੇ ਆ ਫਟਾਫਟ ਤੁਹਾਨੂੰ ਕਾਲ ਕਰਨ ਤੇ ਫਿਰ ਉਹਨਾਂ ਨੂੰ ਇਹ ਗ੍ਰਾਂਟ ਜਿਹੜੀ ਮਿਲ ਸਕੇ। ਜੀ
1: ਬਿਲਕੁਲ ਜੀ, ਬਿਲਕੁਲ ਜੀ। ਕੱਲ ਵੀ ਆਪਕਾ ਸ਼ੋਅ ਸੁਣ ਕੇ ਦੋ ਫੈਮਿਲੀਜ਼ ਆਈ ਥੀ ਐਂਡ ਦੈਨ ਕਈ ਔਰ ਸੇ ਕਰਾ ਰਹੇ ਥੇ ਕੰਮ, ਸ਼ੋਅ ਸੁਣਾ, ਆਏ, ਅੱਛਾ ਲਗਾ, ਰਿਟੇਨ ਹੋਏ, ਕਿਉਂਕਿ ਹਰ ਕਿਸੇ ਕਾ ਐਕਸਪੀਰੀਅੰਸ ਕਈ ਔਰ ਸੇ ਅਜੀਬ ਹੀ ਰਹਿਤਾ ਹੈ, ਤੋ ਵੋ ਜਬ ਸੁਣਤੇ ਕਿ ਇਸ ਕੰਮ ਸਹੀ ਤਰੀਕੇ ਸੇ ਕਹਾਂ ਪੇ ਔਰ ਉਹਨੇ ਪਤਾ ਲਗਤਾ ਹੈ ਸਹੀ ਕੰਮ ਸਹੀ ਤਰੀਕੇ ਸੇ, ਫਿਰ ਉਹ ਹਮਾਰੇ ਪਾਸ ਹੀ ਛੋੜ ਕੇ ਆ ਜਾਂਦੇ ਹੈ। ਔਰ ਕੱਲ ਜੈਸੇ ਕਾਲ ਆਈ ਕਿਸੀ ਔਰ ਲਾਈਕ ਸ਼ਾਮ ਕੋ ਤੋ ਕਹਤੇ ਕਿ ਮੇਰੀ ਮੈਨੇਜਰ ਕਰ ਰਹੇ ਥੇ ਅਰੈਂਡ, ਉਹ ਕਹਤੇ ਹਮਨੇ ਬੋਲੇ ਇਤਨੀ ਗ੍ਰਾਂਟ ਬੰਦੀ ਤਾਂ ਲੋਨ ਬਣਤਾ ਹੈ, ਗਲਤ ਬੋਲ ਰਹੇ ਹੋ, ਗ੍ਰਾਂਟ ਵੀ ਲੁਟਾਨੀ ਪੜਤੀ ਹੈ, ਉਹ ਜਾਤਾ ਹੋ ਜਾਤਾ ਹੈ। ਮਤਲਬ ਉਹ ਪਹਿਲੇ ਟਿਕਟੋਕ ਪੇ ਸਸਤੀ ਐਡ ਦੇਖ ਕੇ ਕਹੀਂ ਸੇ ਗਲਤ ਤਰੀਕੇ ਸੇ ਕਾਮ ਕਰਾਤੇ ਹੈ, ਫਿਰ ਉਹਨੂੰ ਲਗਤਾ ਹੈ ਕਿ ਸਾਰੇ ਹੀ ਗਲਤ ਹੈ, ਇਸ ਲਈ ਆਪ ਸਹੀ ਜਗ੍ਹਾ ਸੇ ਸਹੀ ਤਰੀਕੇ ਸੇ ਕਾਮ ਕਰਾਏ, ਔਰ ਐਸਾ ਨਹੀਂ ਆਪ ਕਿਸੇ ਦੇ ਕੈਫੇ ਸੇ ਮਿਲੇ ਜਾ ਕੇ ਟਿਮ ਹੋਟਲ ਪੇ ਉਨਸੇ ਕਾਮ ਕਰੇ, ਜਿਨਕਾ ਖੁਦ ਕਾ ਠਿਕਾਨਾ ਨਹੀਂ ਆਪਕੋ ਕਿਆ ਠੀਕ ਕਰੇਂਗੇ, ਹੈ ਨਾ, ਇਸ ਲਈ ਥੋੜਾ ਸਮਝਦਾਰੀ ਸੇ ਕਾਮ ਕਰੇ, ਫਿਰ ਆਪਕੋ ਅੱਛਾ ਰਿਸਪੋਂਸ ਮਿਲਤਾ ਹੈ।
0: ਬਿਲਕੁਲ, ਆਫਿਸ ਹੋਣਾ ਚਾਹੀਏ ਪ੍ਰੋਪਰ, ਜਹਾਂ ਪੇ ਜਾ ਕੇ ਬਾਤ ਕਰ ਸਕਤੇ ਹੈ, ਬੈਠ ਸਕਤੇ ਹੈ, ਕੋਈ ਆਗੇ ਵੀ ਕੋਈ ਪ੍ਰੋਬਲਮ ਆਏ ਤੋ ਵਹਾਂ ਜਾ ਕੇ ਮਿਲ ਸਕਤੇ ਹੈ। ਬਿਲਕੁਲ
1: ਬਿਲਕੁਲ ਜੀ, ਮੀਠੀ ਬਾਤ ਤੋ ਮੈਂ ਨਹੀਂ ਆਨਾ ਹੋਤਾ ਔਰ ਲੋਗੋਂ ਕੀ, ਦੈਟਸ ਅ ਥਿੰਗ, ਹੈ ਨਾ।
0: ਅੱਛਾ, ਗ੍ਰਾਂਟ ਜੋ ਹੈ ਵੋ ਬੰਦ ਹੋ ਰਹੀ ਹੈ, ਕਿਆ ਹੈ, ਕਿਤਨੀ ਦੇਰ ਤੱਕ ਅਪਲਾਈ ਕਰ ਸਕਤੇ ਹੈ?
1: ਹਾਂ ਜੀ, ਗ੍ਰਾਂਟ ਬਸ ਕੇ ਲਾਸਟ ਵੀਕ ਰਹਿ ਗਿਆ ਸੈਟਰਡੇ ਤੱਕ, ਉਸਕੇ ਬਾਅਦ ਗਵਰਨਮੈਂਟ ਗ੍ਰਾਂਟ ਕਲੋਜ਼ ਕਰ ਰਹੀ ਹੈ, ਸਿਰਫ ਲੋਨ ਹੀ ਆਏਗਾ। ਲਾਈਕ ਹਮੇ 8 ਸਾਲ ਹੋ ਗਏ ਹੈ ਐਜੂਕੇਸ਼ਨ ਕੰਸਲਟਿੰਗ ਮੇ, ਹਮ ਬਹੁਤ ਲੋਕੋ ਕੋ ਅਸਿਸਟ ਕਰ ਚੁੱਕੇ ਹੈ, 30 ਸੇ ਲੈ ਕੇ 100,000 ਕੀ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇ ਗ੍ਰਾਂਟ ਹੈ, ਕਬ ਤੱਕ, ਸ਼ਨੀਵਾਰ ਤੱਕ, ਇਸ ਸ਼ਨੀਵਾਰ ਤੱਕ, ਕਿਉਂਕਿ ਨੈਕਸਟ ਅਕੈਡਮਿਕ ਈਅਰ ਸਟਾਰਟ ਹੋ ਰਿਹਾ 1 ਅਗਸਤ ਸੇ, ਉਸਮੇ ਗਵਰਨਮੈਂਟ ਗ੍ਰਾਂਟ ਬੰਦ ਕਰ ਰਹੀ ਹੈ। PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਇਨਕਮ ਆਪਕੀ ਕਮ ਹੈ, 2024 ਕਾ ਨੋਟਿਸ ਅਸੈਸਮੈਂਟ ਅਭੀ ਗਵਰਨਮੈਂਟ ਦੇਖ ਰਹੀ ਹੈ, ਕਿਉਂ ਲੋਕ ਪੁੱਛਤੇ ਕਿਉਂ, ਅਭੀ ਅਕੈਡਮਿਕ ਈਅਰ ਚੱਲ ਰਿਹਾ 25-26, ਇਸਮੇ 24 ਕਾ ਐਨਓ ਦੇਖਾ ਜਾਤਾ ਹੈ, 1 ਅਗਸਤ ਕੇ ਬਾਅਦ 25 ਕਾ ਐਨਓ ਦੇਖਾ ਜਾਏਗਾ, ਫੈਮਿਲੀ ਇਨਕਮ ਲੈਸ ਦੈਨ $70,000 ਹੈ ਸਿਰਫ, ਤੋ ਇੱਕ ਹਮੇ ਕਾਲ ਕਰੇ, ਕਿਉਂਕਿ ਤਭੀ ਆਪਕੋ ਇਸਕਾ ਫਾਇਦਾ ਹੈ, ਮੈਂ ਆਪਣਾ ਫਾਇਦਾ ਨਹੀਂ, ਹਮੇ ਆਪਣਾ ਫਾਇਦਾ ਨਹੀਂ, ਆਪਕਾ ਫਾਇਦਾ ਦੇਖਣਾ ਹੈ, ਤਭੀ ਇਤਨੇ ਸਾਲ ਸੇ ਕੰਮ ਕਰ ਰਹੇ ਹੈ।
0: ਬਿਲਕੁਲ। ਅੱਛਾ, ਅਬ ਨਾ ਯੇ ਵੀ ਥੋੜਾ ਬਤਾਏ ਕਿ ਜੈਸੇ ਨਾ ਲੋਨ ਤੋਂ ਪਹਿਲੇ ਲੋਕੋਂ ਕੇ ਪਾਸ ਬਹੁਤ ਹੈ, ਕਈ ਵਾਰ ਬੰਦੇ ਕੋ ਹੋਤਾ ਹੈ ਕਿ ਹਮ ਗ੍ਰਾਂਟ ਹੀ ਲੈ ਲੇਤੇ ਹੈ, ਲੋਨ ਤੋਂ ਰਹਿਣੇ ਦੇਤੇ ਹੈ, ਐਸੇ ਵੀ ਪੋਸੀਬਲ ਹੈ ਕਿ ਨਹੀਂ?
1: ਹਾਂਜੀ ਹਾਂਜੀ, ਅਬ ਆਪ ਮਾਨ ਕੇ ਚਲੇ ਫੈਮਿਲੀ ਆਫ 5 ਹੈ, ਅਗਰ 3 ਬੱਚੇ ਯੂਨੀਵਰਸਿਟੀ ਕਾਲਜ ਜਾ ਰਹੇ ਹੈ, ਫੈਮਿਲੀ ਆਫ 5 ਕੋ ਅਪ ਟੂ 100,000 ਕੀ ਫੰਡਿੰਗ ਬਣਤੀ ਹੈ, 50,000 ਉਸਮੇ ਤੋ ਗ੍ਰਾਂਟੀ ਹੈ, ਉਹ ਕਹਤੇ ਸਰ ਗ੍ਰਾਂਟੀ ਤੇ ਲੋਨ ਚਾਹੀਏ ਨਹੀਂ ਹਮੇ, ਨਹੀਂ ਤੋ ਰੈਸਟ 50,000 ਵੀ ਲੈ ਸਕਤੇ ਹੈ, 0% ਪਰ 1.5 ਸਾਲ ਬਾਅਦ ਵੀ ਵੋ 2.5% ਸਾਲ ਕਾ ਵਿਆਜ ਹੈ, 15 ਸਾਲ ਮੇਂ ਉਸਸੇ ਆਸਾਨ ਸੀ ਕਿਸਤੋਂ ਮੇਂ ਲੋਟਾਤੇ ਹੈ, 50,000 का जो लोन है वो भी आप 55,000 करके, मतलब 5,000 ऊपर ब्याज है सिर्फ डेट इतने सालों का। कोई क्रेडिट चेक नहीं है, कोई गारंटी नहीं है, कोई कोलेटरल नहीं है, कोई कुंडी नहीं है, कोई मीठी बातें नहीं है। एनरोल कराएं, इतने लोग ऑलरेडी हासिल कर चुके हैं, अच्छी चीज लोग एक दूसरे को बताया कम करते हैं, उसने कॉल करें ऑफिस आए।
0: बिल्कुल। अच्छा मान लो जब अब कोर्स कर लिया, जॉब नहीं लगी, तो लोन वो दे नहीं सकेंगे क्योंकि ऑब्वियस है कि मनी नहीं होगी, तो उसका क्या इलाज है फिर?
1: हाँ जी, इस केस में लोन डेफर हो जाता है।
0: अच्छा,
1: 1 साल 2 साल 3 साल लोन भी डेफर, लोन की किस्त भी डेफर, इंटरेस्ट भी 0%।
0: हाँ मैं वही पूछने वाली थी, कहीं ऐसे तो नहीं डेफर हो गया तो इंटरेस्ट लगने लग जाएगा?
1: नहीं जी, इंटरेस्ट में लगता है लोन। हमारे क्लाइंट्स हैं जो, कुछ क्लाइंट्स हैं जो टफ टाइम से गुजर रहे हैं, उनका लोन 3 साल से डेफर हो रहा है। तो मतलब इट्स अ वेरी गुड थिंग, इसे मिस ही कर रहे हैं क्योंकि इतने लोग हमारे पास क्लाइंट आते हैं, सर 21% चढ़ा हुआ है, इतना हुआ है, राइट। तो इसलिए आप इसको मिस ना करें क्योंकि अब तो जी आपका नुकसान ही है 30 से 100,000 डॉलर का, क्योंकि सब लोग ले चुके हैं, सब लोग इतना सब आगे बढ़ चुके हैं, बहुत कम लोग ही रह गए हैं। हम भी कॉल कम आती है पहले के अकॉर्डिंग, तो इसलिए बहुत लोग ले चुके हैं, पीछे ना रहो, नुकसान ना कराओ। सेविंग्स तुम कराते हैं गैस स्टेशन पे खड़ के, $5 की $10 की गैस भराने के लिए, सस्ती गैस भराने के लिए, यहाँ गवर्नमेंट फंडिंग दे रही है डेंटल केयर चाइल्ड केयर की तरह, मिस ना करें, कॉल करें ऑफिस आए।
0: बिल्कुल। और देखो इतनी अवेयरनेस की जरूरत पड़ रही है ना सराश, क्यों पड़ रही है वैसे इतनी अवेयरनेस क्रिएट करने की जरूरत, क्या लगता है?
1: इसके पीछे राज ये है कि हमारी फीस $199-499 है, ऑनेस्टी से काम करते हैं, $200 या $500 लेते काम होने के बाद। अगर हम और की तरह 3500 चुपके से टीका लगाते, 3500 पहले लेते, बाद में क्लाइंट पीछे भागता, तो हम चार दीवारी में काम करते, हम अच्छा, खुल के काम करते,
0: अच्छा,
1: काम
0: इतनी
1: करते
0: फीस लेते हैं कई है 3500-4,000 तक।
1: क्लाइंट आके बताते हैं कि सर आपका शो सुना, हम कहीं और से करते, राइट ऑफ लाइफ फाइल हमने क्लोज करा दी, यहाँ आ गए, मतलब ऐसे करके बड़ा चलता है मार्केट में। वो पता नहीं बड़ा लोग गलत चीज, मतलब लोग समझदार है, सही चीज को सही तरीके से जो करें उसी के पास जाते हैं, बट हाँ उन्हें पता नहीं होता तो वो कहीं और से करा लेते, राइट में हमारे पास आ जाते हैं। पीछे ना रहे, आसान से कोर्सेज हैं, ऑनलाइन है, आप कहीं नहीं जा रहे, घर के कम्फर्ट से क्लासेस अटेंड कर रहे हैं 2 से 3 घंटे, नो एज लिमिट, पेंशन पे एलिजिबल है, नो इसमें लाइक क्रेडिट चेक, फंडिंग आपके खाते में आती है, हमारे खाते में नहीं आती। हमारी फीस तो $200-500 है काम होने के बाद, आपने अपनी ईमानदारी से देनी है, तो हमने तो एंड टू एंड ठीक रखा है, आपकी ईमानदारी चेक हो रही है इसमें, और लाइक इसमें एग्जामिनेशन नहीं है, और लाइक असाइनमेंट है आसान से, ऑफिस आए 218 एक्सपर्ट बुलेवर्ड पे, कागज भी के लगते हैं आपका एनए, आपका मैरिज सर्टिफिकेट, बच्चों के बर्थ सर्टिफिकेट, मैरिज सर्टिफिकेट, दैट्स इट, फिनिश। कोई आपके अलग से एम्प्लॉयमेंट के कागज नहीं लगते इसके, यहाँ पे गवर्नमेंट फंडिंग दे रही है, जो गवर्नमेंट इतनी जगहों पे मोजाम्बिक को 2 बिलियन, या हम इतने देशों को इतने तगड़ी फॉरन एड, 8 बिलियन तो फॉरन एड में लगाती है गवर्नमेंट एक साल पे, ग्लोबल अफेयर्स कनाडा का डिपार्टमेंट, तो गवर्नमेंट जब आपसे 2 बिलियन लगा रही है सिर्फ, तो मिस ना करें, पीछे ना रहे, नंबर नोट करें आप हमारा 437-234-3175, 437-234-3175, हुणे कॉल करो, एस्टीमेट लो, ऑफिस आओ, 437-234-3175, 437-264-3175, 437-234-3175, ऑफिस हरनडारी डेयरी पे है, 8 साल हो गए हैं, 7 एम्प्लॉई काम कर रहे हैं, कोई चाबी नहीं है, कोई कुंडी नहीं है, हमें हमारी नजर हमारी गुल्लक पे आपकी फंडिंग में नहीं है, फंडिंग का आज मेजर पोर्शन ग्रांट है, गवर्नमेंट की पॉलिसी है बंद होने वाली नेक्स्ट वीक से, ये जो आप एस्टिमेट लेंगे ये इसी हफ्ते का होगा, दरअसल उसके बाद हम आपको ग्रांट नहीं दे पाएंगे, हमारे हाथ में नहीं, गवर्नमेंट के हाथ में। नंबर वन, नंबर वन से नोट करें, 437-234-3175, 437-264-3175, 437-234-3175।
0: जी थैंक यू सराज, थैंक यू वेरी मच। जी ते बिल्कुल जी, नंबर एक बार फिर ले लो, यूनिक ग्लोबल एडवाइजरी इंक नू तुसी कॉन्टेक्ट करना, 437-264-3175, क्योंकि ना कई बार बड़े सारे क्वेश्चन होंगे, कोई भी थोड़ा डाउट लगता किसी भी तरीके दे ना, ते तुसी बैठो गलबात करो, ते अपने आप थोड़ी जड़ी फिर थोनू अपने आप लग जूगा भी हाँ बिल्कुल सही गल है, कोई ऐदा दी गल नहीं हैगी, क्योंकि वधिया एजुकेशन जे तुसी लैंदे हो ना तो वधिया जॉब भी फिर अगे मिलन दे चांस रहिंदे आ। देखो किन्नी जद्दोजहद करके इत्थे पहुंचदे आ, है ना, ते वधिया जॉब जे तुसी नहीं करोगे, तुसी अर्न नहीं करोगे मनी, है ना, फिर भी कोई फायदा नहीं हैगा। सो अपने आप नूं अपग्रेड करो, कुछ भी थानू लगता है कोई डाउट लगता है, बिल्कुल क्वेश्चन कंसर्न है कोई, वह तुसी अपने क्लीयर करो, 437-234-3175। देखो आप कामा घाटा मारू जहाज की गल कर रहे हैं, इतने किन्नी मेहनत की ਜਿਹੜੇ ਸਾਡੇ ਬਜ਼ੁਰਗ ਹੈ ਨਾ ਉਹਨਾਂ ਨੇ ਇੱਥੇ ਆਉਣ ਵਾਸਤੇ ਸਾਡੇ ਲਈ ਰਾਹ ਪੱਧਰਾ ਕੀਤਾ, ਪਰ ਜੋ ਅਸੀਂ ਇੱਥੇ ਹੁਣ ਦੇਖ ਰਹੇ ਹਾਂ ਕਿ ਜਿਹੜੇ ਇੱਥੇ ਆ ਜਾਂਦੇ ਆ ਅਤੇ ਕਹਿੰਦੇ ਲੈ ਤਾਂ ਬੜੀ ਆਸਾਨ ਹੈ ਨਾ, ਫਟਾਫਟ ਜਾ ਚੜ੍ਹ ਕੇ, ਕਈ ਤਾਂ ਕਹਿੰਦੇ ਲੈ 10 ਦਿਨ 'ਚ ਸਾਡਾ ਤਾਂ ਵੀਜ਼ਾ ਲੱਗ ਗਿਆ, ਫਟਾਫਟ ਪਹੁੰਚ ਗਏ ਅਤੇ ਇੱਥੇ ਆ ਕੇ ਗਲਤ ਤਰੀਕੇ ਦੇ ਨਾਲ ਜਿਹੜੇ ਆ ਉਹ ਕੰਮ ਕਾਜ ਕਰਦੇ ਆ ਅਤੇ ਫਿਰ ਨਾਮ ਜਦੋਂ ਆਉਂਦੇ ਆ ਫਿਰ ਬਦਨਾਮੀ ਹੁੰਦੀ ਹੈ। ਹੈ ਸੋ ਇਸ ਕਰਕੇ ਨਾ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਜਿਹੜੀ ਇਮੀਗ੍ਰੇਸ਼ਨ ਹੈ ਉਹ ਇੱਥੇ ਸ਼ੁਰੂ ਹੋਈ ਹੈ ਨਾ, ਲੋਜ਼ ਬਣੇ ਵੀ ਹਾਂ ਲੋਕ ਆ ਸਕਦੇ ਆ, ਉਹ ਚੀਜ਼ ਨੂੰ ਨਾ ਰੱਖੋ, ਮਰਿਆਦਾ ਨੂੰ ਰੱਖੋ ਕਾਇਮ, ਗਰਿਮਾ ਜਿਹੜੀ ਹੈਗੀ ਬਾਹਰ ਆ ਕੇ ਰਹਿਣ ਦੀ ਉਹਨੂੰ ਕਾਇਮ ਰੱਖੋ ਤਾਂ ਕਿ ਕੋਈ ਉਂਗਲ ਨਾ ਕਰ ਸਕੇ। ਜਿਹੜੇ ਸਾਡੇ ਲੋਕਾਂ ਨੇ ਇੰਨੀ ਮਿਹਨਤ ਮੁਸ਼ੱਕਤ ਕਰਕੇ ਇੱਥੇ ਆਉਣਾ ਸਾਡੇ ਲਈ ਬਿਲਕੁਲ ਰਾਹ ਪੱਧਰਾ ਕੀਤਾ, ਉਹਨਾਂ ਨੂੰ ਨਾ ਆਪਾਂ ਭੁੱਲੀਏ ਅਤੇ ਆਪਾਂ ਇੱਥੇ ਆਏ ਹਾਂ ਅਤੇ ਵਧੀਆ ਤਰੀਕੇ ਨਾਲ ਕੰਮ ਕਰੋ। ਚਲੋ ਗਲਤੀਆਂ ਮਲਤੀਆਂ ਥੋੜ੍ਹੀਆਂ ਬਹੁਤੀਆਂ ਹੋ ਜਾਂਦੀਆਂ, ਪਰ ਜੇ ਜਾਣ ਬੁੱਝ ਕੇ ਕੋਈ ਕ੍ਰਾਈਮ ਕਰਦੇ ਹਾਂ ਅਸੀਂ ਹੈ ਨਾ, ਉਹ ਰੈਕਰਡ ਵੀ ਤੁਹਾਡਾ ਖਰਾਬ ਹੁੰਦਾ, ਫਿਰ ਉਹ ਜਿਹੜੇ ਵੀ ਕੌਮ ਦੇ ਲੋਕ ਹੁੰਦੇ ਆ ਉਹਨਾਂ ਨੂੰ ਬਦਨਾਮੀ ਮਿਲਦੀ ਹੈ, ਉਹ ਫਿਰ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹੀ ਸਮਝਣ ਲੱਗ ਜਾਂਦੇ ਸਾਰੇ। ਸੋ ਇਹ ਚੀਜ਼ ਦਾ ਆਪਾਂ ਬੜਾ ਧਿਆਨ ਰੱਖੀਏ ਜੀ। ਸੋ ਜਿਹੜੇ ਸਾਡੇ ਐਨਸੈਸਟਰ ਹੈ ਉਹਨਾਂ ਨੇ ਇੰਨਾ ਕੁਛ ਕੀਤਾ, ਸੋ ਉਹਨਾਂ ਦੀ ਇੱਜ਼ਤ ਵੀ ਬਣਾ ਕੇ ਰੱਖੀਏ ਅਤੇ ਆਪਣੀ ਵੀ ਬਣਾ ਕੇ ਰੱਖੀਏ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਅਤੇ ਅੱਜ ਇੱਕ ਹੋਰ ਵੀ ਬੜਾ ਸਪੈਸ਼ਲ ਦਿਨ ਹੈਗਾ, ਉਹਦੀ ਵੀ ਗੱਲਬਾਤ ਆਪਾਂ ਨੇ ਕਰਨੀ ਹੈ, ਅਤੇ ਮੈਂ ਨੰਬਰ ਇੱਕ ਵਾਰ ਨੋਬਲ ਫਰੈਸ਼ ਫੂਡ ਦਾ ਤੁਹਾਨੂੰ ਦੇਵਾਂ। ਤੁਸੀਂ ਨਾ ਕੰਟੈਕਟ ਕਰਨਾ ਜੀ ਨੋਬਲ ਫਰੈਸ਼ ਫੂਡ 'ਤੇ, ਅਤੇ ਤੁਸੀਂ ਜਾਓਗੇ ਜੇ ਤੁਹਾਨੂੰ ਹਰੀਆਂ ਤਾਜ਼ੀਆਂ ਸਬਜ਼ੀਆਂ ਇੱਥੇ ਮਿਲਣੀਆਂ ਹੈਗੀਆਂ, ਇਹ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਅਤੇ ਕੰਟੇਨਰ ਭਰ ਭਰ ਕੇ ਆਉਂਦੇ ਆ ਡਰਾਈ ਫਰੂਟ ਅਤੇ ਸਬਜ਼ੀਆਂ ਦੇ, ਅਤੇ ਉਸ ਤੋਂ ਇਲਾਵਾ ਜਿਹੜੇ ਆਪਣੇ ਮਸਾਲੇ ਆ, ਦਾਲਾਂ, ਆਟੇ, ਔਰ ਰੇਟ ਤੁਹਾਨੂੰ ਬਿਲਕੁਲ ਜਾਇਜ਼ ਦੇਣਗੇ, ਔਰ ਚੀਜ਼ਾਂ ਸਾਰੀਆਂ ਫਰੈਸ਼ ਹੋਣਗੀਆਂ। ਇੱਦਾਂ ਨਹੀਂ ਹੈ ਵੀ ਕੋਈ ਜਿਵੇਂ ਪਿੱਛੇ ਜਾ ਕੇ ਆਪਾਂ ਨੇ ਕਈਆਂ ਦੁਕਾਨਾਂ ਤੋਂ ਸੁਣਿਆ ਵੀ ਉਹਨਾਂ ਨੇ ਆਪਣੇ ਜਿਹੜੇ ਸਟੀਕਰ ਆ ਚੇਂਜ ਕਰ ਕਰਕੇ ਦੇਈ ਜਾਂਦੇ ਆ ਪੁਰਾਣੀਆਂ ਜਿਹੜੀਆਂ ਐਕਸਪਾਇਰੀ ਚੀਜ਼ਾਂ। ਨੋ, ਇੱਥੇ ਬਿਲਕੁਲ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਕਹਿੰਦੇ ਵੀ ਅਸੀਂ ਰੱਬ ਨੂੰ ਜਾਣ ਦੇਣੀ ਹੈ, ਇੱਦਾਂ ਅਸੀਂ ਕਿਉਂ ਕਰਨਾ ਹੈ ਨਾ, ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ, ਕੋਈ ਉਹਨਾਂ ਦਾ ਹੈਲਥ ਇਸ਼ੂ ਜਿਹੜਾ ਹੈਗਾ ਉਹ ਨਹੀਂ ਉਹਨਾਂ ਨੂੰ ਆਉਣਾ ਚਾਹੀਦਾ। ਸੋ ਤੁਸੀਂ ਨੋਬਲ ਫਰੈਸ਼ ਫੂਡ 'ਤੇ ਜਾਓ, ਤੁਹਾਡਾ ਕਾਰਟ ਭਰ ਜਾਣਾ ਅਤੇ ਬਿੱਲ ਤੁਹਾਡਾ ਛੋਟਾ ਜਿਹਾ ਬਣਨਾ। ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਆਟੇ, ਆਟੇ ਦਾ ਰੇਟ ਸਭ ਨਾਲੋਂ ਜ਼ਿਆਦਾ ਵਧੀਆ ਇਹਨਾਂ ਦੇ ਕੋਲ ਹੁੰਦਾ, ਔਰ ਬਿਲਕੁਲ ਫਰੈਸ਼ ਐਨ ਵਧੀਆ ਚੀਜ਼ਾਂ ਤੁਹਾਨੂੰ ਮਿਲਣਗੀਆਂ। ਅਤੇ ਤੁਸੀਂ ਜੇ ਕੋਈ ਗੱਲਬਾਤ ਕਰਨੀ ਹੈ, ਕੋਈ ਜਾਣਕਾਰੀ ਲੈਣੀ ਹੈ, ਨੰਬਰ ਨੋਟ ਕਰ ਲਓ ਜੀ, 2898010566 ਨੰਬਰ ਹੈ, 2898010566 'ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ। ਅਤੇ ਲਓ ਜੀ ਹੁਣ ਆਪਾਂ ਚੱਲੀਏ ਪੰਜਾਬ ਇੰਸ਼ੋਰੈਂਸ, ਸਾਡੇ ਨਾਲ ਰਾਣਾ ਭਾਅ ਜੀ ਜੁੜਿਆ ਅਤੇ RDSP ਦੀ ਜਾਣਕਾਰੀ ਤੁਹਾਨੂੰ ਦੇਣਗੇ। ਜੀ ਭਾਅ ਜੀ,
1: ਥੈਂਕ ਯੂ ਸੋ ਮਚ। ਪੰਜੀ RDSP ਦੇ ਅੰਡਰ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਦੇ ਅੰਡਰ ਉਹਨਾਂ ਲੋਕਾਂ ਲਈ ਪੈਸੇ ਡਿਪੋਜ਼ਿਟ ਕੀਤੇ ਜਾ ਸਕਦੇ ਨੇ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਐਂਡ ਉਮਰ ਜਿਹੜੀ ਹੈ 59 ਸਾਲ ਤੋਂ ਘੱਟ ਜੇ ਗ੍ਰਾਂਟ ਲੈਣੀ ਹੈ। ਵੈਸੇ ਇਹ ਅਕਾਊਂਟ ਜਿਹੜਾ ਹੈਗਾ RDSP ਦਾ 59 ਦੀ ਏਜ ਤੱਕ ਓਪਨ ਕੀਤਾ ਜਾ ਸਕਦਾ ਹੈਗਾ, ਪਰ ਜਿਹੜੀ ਗਵਰਨਮੈਂਟ ਵੱਲੋਂ ਗ੍ਰਾਂਟ ਹੈ $90,000 ਦੀ। ਅਗਰ ਤੁਹਾਡੀ ਉਮਰ 59 ਸਾਲ ਤੋਂ ਘੱਟ ਹੈ ਫਿਜ਼ੀਕਲੀ ਜਾਂ ਮੈਂਟਲੀ ਆਪਾਂ ਡਿਸੇਬਲ ਹੈ ਤੇ ਫੈਡਰਲ ਗਵਰਨਮੈਂਟ ਦੀ ਇਹ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ। ਜਿਹੜੀ ਡੈਫੀਨੇਸ਼ਨ ਹੈ ਉਹਨਾਂ ਦੀ ਇਹੀ ਹੈ ਵੀ ਅਗਰ ਅਸੀਂ ਅਨਏਬਲ ਟੂ ਪਰਫੋਰਮ ਜਿਹੜੀ ਆਪਣੀ ਡੇਲੀ ਐਕਟੀਵਿਟੀ ਕਰਦੇ ਹਾਂ ਉਹਦੇ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਜਿੱਦਾਂ ਦੇਖਣ ਦੇ ਵਿੱਚ ਕੋਈ ਪ੍ਰੋਬਲਮ ਆਪਾਂ ਨੂੰ ਆ ਰਹੀ ਹੈ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ ਸਾਨੂੰ ਹੈਲਪ ਦੀ ਲੋੜ ਪੈ ਰਹੀ ਹੈ, ਵਾਕ ਕਰਨ ਦੇ ਵਿੱਚ ਟ੍ਰਬਲ ਆ ਰਹੀ ਹੈ, ਜਾਂ ਆਪਾਂ ਨੂੰ ਖਾਣਾ ਖਾਣ ਦੇ ਵਿੱਚ ਸਾਨੂੰ ਕਿਸੇ ਦੀ ਹੈਲਪ ਲੈਣੀ ਪੈ ਰਹੀ ਹੈ, ਤੇ ਆਪਾਂ ਇਸ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਹਾਂ। ਉਹਦੇ ਲਈ ਘੱਟ ਤੋਂ ਡਾਕਟਰ ਸਾਨੂੰ ਡਾਕਟਰ ਤੋਂ ਇੱਕ ਫਾਰਮ ਸਾਈਨ ਕਰਾਉਣਾ ਪੈਂਦਾ T2201, ਜਿਹੜਾ ਇਹ ਫਾਰਮ ਹੈਗਾ 8 ਸਪਟੈਂਬਰ ਤੱਕ ਜਿਹੜਾ ਵੈਲਿਡ ਹੈਗਾ, ਉਸ ਤੋਂ ਬਾਅਦ ਨਵਾਂ ਵਰਸ਼ਨ ਆਏਗਾ ਐਂਡ ਉਸ ਤੋਂ ਬਾਅਦ ਜਦੋਂ ਸਾਰਾ ਫਿਲ ਆਊਟ ਕਰਕੇ ਆਪਾਂ CRA ਨੂੰ ਭੇਜਣਾ ਹੁੰਦਾ ਐਂਡ ਅੱਜ ਕੱਲ੍ਹ CRA 2 ਮਹੀਨੇ ਦਾ ਸਮਾਂ ਲੈ ਲੈਂਦੇ ਨੇ ਇਹ ਅਕਾਊਂਟ ਜਿਹੜਾ ਹੈਗਾ। ਜਦੋਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਆਪਣੇ ਕੋਲ ਆ ਗਿਆ ਤੇ ਉਦੋਂ ਆਪਾਂ ਓਪਨ ਕਰ ਸਕਦੇ ਹਾਂ। ਤੇ ਜਿਹੜੇ ਲੋਕ ਐਲੀਜੀਬਿਲਟੀ ਰੱਖਦੇ ਨੇ ਪਿਛਲੇ 10 ਸਾਲਾਂ ਦੀ, 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਹੋਰ ਜਾਣਕਾਰੀ ਲਈ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਉਹ ਬੱਚੇ ਜਿਹੜੇ 18 ਸਾਲ ਦੀ ਉਮਰ ਤੋਂ ਘੱਟ ਨੇ ਤੇ ਪੇਰੈਂਟਸ ਨੂੰ $3,480 ਤੱਕ ਹਰ ਸਾਲ ਐਕਸਟਰਾ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ ਇਸ $90,000 ਤੋਂ ਇਲਾਵਾ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ $2450 ਹਰ ਸਾਲ ਗੌਰਮੈਂਟ ਵੱਲੋਂ ਦਿੱਤੇ ਜਾ ਰਹੇ ਨੇ। ਇਹ ਬੈਨੀਫਿਟ ਜਿਹੜਾ ਹੈਗਾ ਪਿਛਲੇ ਸਾਲ ਹੀ ਜੁਲਾਈ ਤੋਂ ਸਟਾਰਟ ਕੀਤਾ ਹੈ। ਅਗਰ ਤੁਸੀਂ ਇਹ ਵੀ ਅਪਲਾਈ ਨਹੀਂ ਕੀਤਾ ਤੇ ਆਪਾਂ ਨੂੰ ਪਿਛਲੇ ਸਾਲ ਤੋਂ ਜੁਲਾਈ ਦੇ ਜਿਹੜੇ ਪੈਸੇ ਪੈਂਡਿੰਗ ਹੈ ਉਹ ਵੀ ਮਿਲ ਸਕਦੇ ਨੇ। ਤੁਸੀਂ ਕਾਲ ਕਰਨਾ ਹੈ, ਸਾਨੂੰ ਇਹ ਫਾਰਮ ਭਰਨਾ ਪਏਗਾ ਜਿਹੜਾ ਕਿ ਆਪਾਂ ਨੂੰ ਅਪਰੋਕਸੀਮੇਟਲੀ 28 ਦਿਨਾਂ ਬਾਅਦ ਜਿਹੜਾ ਹੈਗਾ ਪੈਸੇ ਆ ਜਾਂਦੇ ਨੇ ਅਕਾਊਂਟ 'ਚ। ਮੇਰਾ ਨੰਬਰ ਹੈ ਜੀ 416-910-9000 ਸ਼ਾਮਿਲ ਕੀਤਾ ਗਿਆ ਹੈਗਾ। ਐਂਡ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ, ਪਹਿਲਾਂ ਜਿਹੜੇ ਲੋਕ PR ਜਾਂ ਸਿਟੀਜ਼ਨ ਹੁੰਦੇ ਸੀ ਸਿਰਫ ਉਹਨਾਂ ਨੂੰ RDSP ਦੀ $90,000 ਦੀ ਗ੍ਰਾਂਟ ਮਿਲਦੀ ਸੀ। ਹੁਣ ਜੇ ਤੁਸੀਂ ਨਹੀਂ ਵੀ ਇੱਥੇ ਪੱਕੇ ਹੈਗੇ ਪਰ ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਨਾਲ ਨਾਲ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੈਗਾ ਤੇ ਤੁਸੀਂ ਵੀ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, 1977 ਜਾਂ ਉਸ ਤੋਂ ਬਾਅਦ ਦਾ ਬਰਥ ਹੈਗਾ ਤੇ ਜ਼ਰੂਰ ਤੁਹਾਨੂੰ ਇਸ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਜਿੱਦਾਂ ਆਪਾਂ ਇੰਸੂਲਿਨ ਡਿਪੈਂਡੈਂਟ ਦੀ ਗੱਲ ਕੀਤੀ, ਜਿਹੜੇ ਲੋਕ ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਰਹੀ ਹੈ। ਆਟਿਜ਼ਮ ਕੈਨੇਡਾ ਚ ਕਾਫੀ ਹੈ, ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਟੀਜ਼ ਹੈ, ਕੋਈ ਕਰੋਨਿਕ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕਾਫੀ ਕੰਪਲੀਕੇਟਿਡ ਐਂਡ ਲੰਬਾ ਚੱਲਦਾ ਹੈਗਾ, ਉਹਨਾਂ ਨੂੰ ਵੀ ਇਸ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਸਿਰਫ ਇੱਕੋ ਹੀ ਕੰਡੀਸ਼ਨ ਹੈ ਵੀ 49 ਸਾਲ ਤੋਂ ਉਮਰ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਸਵੇਅਰ ਡਿਪਰੈਸ਼ਨ ਚ ਨੇ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ। ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਇਸ ਤੋਂ ਇਲਾਵਾ OCD, ਪੋਲੀਓ, ਪਾਰਕਿੰਸਨ, ਹਿਪ ਇੰਜਰੀ, ਪੇਨ, ਗੁਲਕੋਮਾ, ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਇਸ ਗ੍ਰਾਂਟ ਦੇ ਅੰਡਰ ਕਵਰ ਕੀਤੀਆਂ ਜਾ ਸਕਦੀਆਂ ਨੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਤੁਸੀਂ ਇਹ ਗ੍ਰਾਂਟ ਅਪਲਾਈ ਕਰਨਾ ਚਾਹੁੰਦੇ ਹੋ। ਐਂਡ ਜਸਵਿੰਦਰ ਪਿੰਜ, ਮੈਂ ਜ਼ਰੂਰ ਕਹਾਂਗਾ ਜਿਹੜੇ ਵੀ ਆਪਣੇ ਲਿਸਟਰ ਪ੍ਰੋਗਰਾਮ ਸੁਣਦੇ ਨੇ, ਪਲੀਜ਼ ਸਾਡਾ ਮੈਸੇਜ ਉਹਨਾਂ ਲੋਕਾਂ ਤੱਕ ਜ਼ਰੂਰ ਕਨਵੇ ਕਰੋ, ਕਿਉਂਕਿ ਜਿਹੜੀ ਇਹ ਗ੍ਰਾਂਟ ਸਿਰਫ ਆਪਣੇ ਪੰਜਾਬੀਆਂ ਲਈ ਜਾਂ ਇੰਡੀਅਨਸ ਲਈ ਨਹੀਂ ਹੈ, ਇਹ ਸਾਰੀਆਂ ਨੈਸ਼ਨੈਲਿਟੀਜ਼ ਲਈ ਨੇ। ਸੋ ਅਗਰ ਤੁਸੀਂ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਓਗੇ ਤਾਂ ਕਿ ਆਪਾਂ ਮੈਕਸੀਮਮ ਲੋਕਾਂ ਨੂੰ ਇਹ ਗ੍ਰਾਂਟ ਲੈ ਕੇ ਦੇ ਸਕੀਏ। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ ਇਹ ਗ੍ਰਾਂਟ ਲੈ ਕੇ ਦੇਣ ਦੇ ਵਿੱਚ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ ਸਮਾਂ ਦੇਣ ਲਈ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਬਿਲਕੁਲ ਜੀ, ਤੁਸੀਂ ਜ਼ਰੂਰ ਕਾਲ ਕਰੋ ਤੇ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਨੰਬਰ ਮੈਂ ਇੱਕ ਵਾਰ ਫੇਰ ਦੇ ਦਿੰਦੀ ਹਾਂ ਤੁਹਾਨੂੰ, ਨੰਬਰ ਹੈਗਾ 416-910-9000 416-910-9000 ਤੇ ਤੁਸੀਂ ਸ਼ੇਰ ਜੰਗ ਸਿੰਘ ਜੀ ਰਾਣਾ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ RDSP ਦੀ ਜਾਣਕਾਰੀ ਲੈ ਸਕਦੇ ਹੋ। ਥੈਂਕ ਯੂ ਭਾਅ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ, ਮੈਂ ਇੱਕ ਨੰਬਰ ਹੋਰ ਤੁਹਾਨੂੰ ਦੇ ਦਵਾਂ, ETN ਟਰੈਵਲਸ ਦਾ। ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ, ਵਧੀਆ ਟਿਕਟਾਂ ਤੁਸੀਂ ਲੈਣੀਆਂ, ਘੁੰਮਣ ਫਿਰਨ ਜਾਣਾ, ਕਿਉਂਕਿ ਨਾ ਕਿਤੇ ਵੀ ਤੁਸੀਂ ਜਾਣਾ ਹੁੰਦਾ ਹੈ ਨਾ, ਤੁਸੀਂ ਜਦੋਂ ਟਿਕਟਾਂ ਲੈਣ ਜਾਂਦੇ ਹੋ ਕਈ ਵਾਰ ਲੱਗਦਾ ਤਾਂ ਬੜੀਆਂ ਤੁਹਾਨੂੰ ਰੇਟ ਹਾਈ ਹੈ, ਪਰ ਤੁਸੀਂ ETN ਟਰੈਵਲਸ 'ਤੇ ਜਾਓ, ਇੱਕ ਤਾਂ ਸਰਵਿਸ ਨੰਬਰ 1 ਹੈ, ਇੱਕ ਹੁਣ ਇਹਨਾਂ ਦੇ ਕੋਲ ਟਿਕਟਾਂ ਬੜੇ ਘੱਟ ਰੇਟ 'ਤੇ ਪਹੁੰਚੀਆਂ ਹੋਈਆਂ। ਤੁਸੀਂ ਕਾਲ ਕਰੋਗੇ ਜੀ 905-463-1301 'ਤੇ, ਕਿਉਂਕਿ ਟ੍ਰਿਪ 'ਤੇ ਤੁਸੀਂ ਜਾਣਾ ਚਾਹੁੰਦੇ ਹੋ, ਟੂਰ 'ਤੇ ਜਾਣਾ ਹੈ ਜਾਂ ਕਰੂਜ਼ ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ, ਤੇ ETN ਟਰੈਵਲਸ 905-463-1301 ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਇਹ ਬਿਲਕੁਲ ਤੁਹਾਡੇ ਲਈ ਹਾਜ਼ਰ ਰਹਿੰਦੇ ਆ। ਤੁਸੀਂ ETN ਟਰੈਵਲਸ ਨੂੰ ਕੰਟੈਕਟ ਕਰੋਗੇ 905-463-1301 ਤੇ ਕੰਟੈਕਟ ਕੀਤਾ ਜਾ ਸਕਦਾ। ਲਓ ਜੀ, 10:35 ਹੋ ਚੁੱਕੇ ਆ ਤੇ ਆਪਾਂ ਨਾ ਹੁਣ ਗੱਲਬਾਤ ਕਰੀਏ। ਅੱਜ ਬੜਾ ਹੀ ਇੱਕ ਹੋਰ ਸਪੈਸ਼ਲ ਦਿਨ ਆ, ਪਹਿਲਾਂ ਆਪਾਂ ਕਾਮਾਗਾਟਾ ਮਾਰੂ ਦੀ ਗੱਲਬਾਤ ਕੀਤੀ ਤੇ ਅੱਜ ਹੁਣ ਆਪਾਂ ਗੱਲਬਾਤ ਕਰਨੀ ਹੈ ਜੀ ਬਿਰਹਾ ਦੇ ਸੁਲਤਾਨ ਦੀ। ਕੌਣ ਹੈ ਜੀ ਬਿਰਹਾ ਦਾ ਸੁਲਤਾਨ? ਤੇ 647-874-1313 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ਕਿ ਬਿਰਹਾ ਦਾ ਸੁਲਤਾਨ ਕਿਹਨੂੰ ਕਿਹਾ ਗਿਆ। ਤੇ ਬਹੁਤ ਵਧੀਆ ਵਧੀਆ ਕਵਿਤਾਵਾਂ ਉਹਨਾਂ ਨੇ ਲਿਖੀਆਂ, ਗੀਤ ਇੱਕ ਤੋਂ ਇੱਕ, ਤੇ ਜਿਹਨੂੰ ਆਪਾਂ ਕਹਿੰਦੇ ਨਾ ਵਿਛੋੜੇ ਦਾ ਗਮ ਕੀ ਹੁੰਦਾ ਹੈ ਨਾ, ਮੁਹੱਬਤ ਕੀ ਹੁੰਦੀ ਹੈ, ਪਿਆਰ ਕੀ ਹੁੰਦਾ ਹੈ ਨਾ, ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਹੈ, ਜਾਂ ਜਿਹੜਾ ਬਹੁਤ ਦਿਲ ਦੇ ਨੇੜੇ ਪਹੁੰਚਿਆ ਹੋਵੇ, ਕੋਈ ਕੋਈ ਹੁੰਦਾ, ਅਦਰਵਾਈਜ਼ ਤਾਂ ਜਿਵੇਂ ਆਪਾਂ ਕਹਿੰਦੇ ਨਾ ਸਿਰਫ ਉੱਪਰੋਂ ਉੱਪਰੋਂ ਜਿਹੜੇ ਹੈਗਾ ਦੇਖਦੇ ਹਾਂ ਆਪਾਂ, ਤੇ ਉੱਪਰੋਂ ਉੱਪਰੋਂ ਹੀ ਉਹ ਚੀਜ਼ਾਂ ਨੂੰ ਸਲਾਉਂਦੇ ਹਾਂ, ਉਹਨਾਂ ਦੀ ਤਾਰੀਫ ਕਰਦੇ ਹਾਂ, ਪਰ ਜਿਹੜੇ ਦਿਲ ਤੱਕ ਰੂਹ ਤੱਕ ਪਹੁੰਚਣਾ ਉਹ ਬਹੁਤ ਘੱਟ ਲੋਕ ਹੁੰਦੇ ਆ। ਔਰ ਜਿਹੜੇ ਬਿਰਹਾ ਦਾ ਸੁਲਤਾਨ ਸੀ ਨਾ, ਉਹਨਾਂ ਅਜਿਹੇ ਲੋਕਾਂ ਵਿੱਚੋਂ ਉਹ ਇੱਕ ਸੀਗਾ। ਤੇ ਇੱਕ ਕਾਲ ਆਈ ਹੈ, ਦੇਖਦੇ ਹਾਂ ਕੌਣ ਕੀ ਕਹਿਣਾ ਚਾਹੁੰਦੇ ਆ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭੈਣ ਜੀ, ਠੀਕ
0: ਹਾਂਜੀ ਭੈਣ ਜੀ, ਕੀ ਹਾਲ ਚਾਲ?
1: ਹੈ ਅਮਰ ਜੀ? ਜੀ ਮੈਂ ਬਹੁਤ ਵਧੀਆ
0: ਜੀ। ਜੀ
1: ਮੈਂ ਸ਼ਿਵ ਕੁਮਾਰ ਬਟਾਲਵੀ ਜੀ।
0: ਅੱਛਾ, ਸ਼ਿਵ ਕੁਮਾਰ ਬਟਾਲਵੀ, ਬਿਲਕੁਲ ਸਹੀ ਕਿਹਾ ਤੁਸੀਂ। ਤੇ ਉਹ ਕਿਹੜਾ ਤੁਹਾਨੂੰ ਉਹਨਾਂ ਦਾ ਗੀਤ ਜਾਂ ਕਵਿਤਾ ਪਸੰਦ ਹੈ, ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ?
1: ਕਹਿੰਦੇ ਨੇ ਮਾਏ ਨੇ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਬਹੁਤ ਹੈ ਜੀ। ਹੁਣ ਰਾਈਟ ਵੇ ਮੈਂ ਰੇਡੀਓ ਚਾਲੂ ਕੀਤਾ ਤੇ ਮੈਂ ਕੋਈ ਜ਼ਿਆਦਾ ਯਾਦ ਨਹੀਂ ਆ ਰਿਹਾ, ਲੇਕਿਨ ਬਹੁਤ ਵਧੀਆ ਉਹਨਾਂ ਦੇ ਸ਼ਾਇਰੀ ਜਿਹੜੀ ਸੀ ਨਾ,
0: ਜੀ
1: ਉਹਨਾਂ ਦੀ ਕਵਿਤਾ ਬਹੁਤ ਹੀ ਵਧੀਆ ਸੀ। ਤੇ ਪਹਿਲਾਂ ਮੈਂ ਰੇਡੀਓ ਆਨ ਕੀਤਾ ਹੁੰਦਾ, ਮੈਂ ਤੁਹਾਨੂੰ ਹੋਰ ਵੀ ਦੱਸਦਾ।
0: ਠੀਕ ਹੈ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ, ਥੈਂਕ ਯੂ।
1: ਓਕੇ
0: ਬਿਲਕੁਲ ਜੀ, ਬਿਲਕੁਲ ਸਹੀ ਕਿਹਾ ਇਹਨਾਂ ਨੇ, ਬਿਰਹਾ ਦਾ ਸੁਲਤਾਨ ਤੇ ਪਿਆਰ ਦੇ ਆ ਜਾਂ ਮੁਹੱਬਤ ਦੀਆਂ ਜਾਂ ਦਿਲ ਦੇ ਨੇੜੇ, ਜਿਹੜੇ ਜਿਵੇਂ ਕਹਿੰਦੇ ਆ ਰੂਹ ਦੇ ਨੇੜੇ ਪਹੁੰਚਣ ਵਾਲੇ, ਹਨਾ। ਅਦਰਵਾਈਜ਼ ਤਾਂ ਜਿਵੇਂ ਆਪਾਂ ਦੇਖਦੇ ਆ ਵੀ ਹਾਂ ਕਿਸੇ ਨੂੰ ਦੇਖ ਲਿਆ, ਉਹਦੀ ਬਾਹਰੀ ਦਿੱਖ ਵਧੀਆ ਲੱਗੀ, ਕਿਉਂਕਿ ਇਨਰ ਤੇ ਆਊਟਰ ਪਰਸਨੈਲਿਟੀ ਦੋਨੋਂ ਚੀਜ਼ਾਂ ਹੁੰਦੀਆਂ, ਤੇ ਕਈ ਜਿਹੜੀ ਇਨਰ ਪਰਸਨੈਲਿਟੀ ਹੈ ਨਾ ਉੱਥੇ ਤੱਕ ਪਹੁੰਚਦੇ ਆ ਵੀ ਹਾਂ ਇਹ ਬੰਦਾ ਕਿੱਦਾਂ ਦਾ, ਹਨਾ।

6478413 13 ਕਿ ਕਿਹੜਾ ਗੀਤ ਜਾਂ ਕਵਿਤਾ ਤੁਹਾਨੂੰ ਬਹੁਤ ਪਸੰਦ ਹੈ, ਕੋਈ ਬੁੱਕ ਪੜ੍ਹੀ ਹੋਵੇ ਉਹਨਾਂ ਬਾਰੇ, ਕਿਉਂਕਿ ਮੇਰੇ ਕੋਲ ਇੱਕ ਬੁੱਕ ਹੈਗੀ ਹੈ, ਹੈ ਨਾ। ਸੋ ਮੈਂ ਨਾ ਉਹਨਾਂ ਦੀਆਂ ਕਈ ਵਾਰ ਜਿਹੜੀਆਂ ਕਵਿਤਾਵਾਂ ਪੜ੍ਹਦੀ ਹੁੰਦੀ ਹਾਂ, ਮੇਰੇ ਕੋਲ ਇਹ ਬੁੱਕ ਹੈਗੀ ਹੈ ਸ਼ਿਵ ਕੁਮਾਰ ਸਮੁੱਚੀ ਕਵਿਤਾ, ਮਤਲਬ ਇਹਦੇ 'ਚ ਸਾਰੀਆਂ ਕਵਿਤਾਵਾਂ ਜਿਹੜੀਆਂ ਹੈਗੀਆਂ ਸ਼ਿਵ ਕੁਮਾਰ ਬਟਾਲਵੀ ਦੀਆਂ ਸਾਰੀਆਂ, ਸਾਰੀ ਇਹ ਬੁੱਕ ਹੀ ਉਹਨਾਂ ਬਾਰੇ ਆ। ਔਰ ਇਹ ਬੁੱਕ 'ਤੇ ਨਾ ਬੜਾ ਵਧੀਆ ਲਿਖਿਆ ਹੋਇਆ, ਜੇ ਮੈਂ ਤੁਹਾਨੂੰ ਪੜ੍ਹ ਕੇ ਥੋੜ੍ਹਾ ਜਿਹਾ ਸੁਣਾਵਾਂ, ਫਿਰ ਮੈਂ ਗੀਤ ਵੀ ਲਾਉਂਦੀ ਹਾਂ। ਸ਼ਿਵ ਕੁਮਾਰ ਨੇ ਰੱਬ ਕੋਲੋਂ ਸਦਾ ਇਹ ਵਾਰ ਮੰਗਿਆ ਕਿ ਉਸਦੀ ਉਮਰ ਵੀ ਉਸਦੇ ਗੀਤਾਂ ਨੂੰ ਲੱਗ ਜਾਵੇ। ਸ਼ਾਇਦ ਕਹਿੰਦੇ ਆ ਵੀ ਇਹੋ ਕਾਰਨ ਹੈ ਕਿ ਉਸਨੇ ਇਸ ਸੰਸਾਰ ਦੇ ਵਿੱਚ 37 ਵਰ੍ਹਿਆਂ ਦੀ ਛੋਟੀ ਉਮਰ ਭੋਗੀ, ਪਰ ਬਤੌਰ ਕਵੀ ਉਹ 1960 ਤੋਂ ਹੁਣ ਤੱਕ ਜੀਵਿਤ ਹੈ। ਜਦੋਂ ਤੱਕ ਪੰਜਾਬੀ ਲੋਕ ਤੇ ਪੰਜਾਬੀ ਬੋਲੀ ਇਸ ਸੰਸਾਰ ਵਿੱਚ ਰਹੇਗੀ, ਉਦੋਂ ਤੱਕ ਸ਼ਿਵ ਦੀ ਕਵਿਤਾ ਜ਼ਿੰਦਾ ਰਹੇਗੀ। ਇਸੇ ਦੁਆ ਨਾਲ ਕਿ 1960 ਤੋਂ ਹੁਣ ਤੱਕ ਦੇ ਇਹ ਸ਼ਬਦ ਹੁਣ ਤੱਕ ਸਦਾ ਹੁਣ ਤੱਕ ਹੀ ਬਣੇ ਰਹਿਣ, ਕਦੇ ਵੀ ਇੱਥੇ ਸਾਲ ਦਾ ਅੰਕੜਾ ਨਾ ਲੱਗੇ, ਆਮੀਨ। ਯਾਨੀ ਕਿ ਜਿਹੜੀ ਜਿਹਨੇ ਇਹ ਬੁੱਕ ਲਿਖੀ ਹੈ ਜੀ, ਸੋ ਕੰਪਾਇਲ ਕੀਤੀ ਹੈ, ਸੋ ਉਹਨਾਂ ਨੇ ਇਹ ਵਰਡਿੰਗ ਲਿਖੀ ਹੈ ਵੀ ਇੱਦਾਂ ਹੀ ਰਹੇ, ਜਿੰਦਾ ਹੀ ਰਹਿਣ ਉਹ।

ਲਓ ਜੀ, ਬਿਲਕੁਲ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ। ਫਿਰ ਮਹਿੰਦਰ ਕਪੂਰ ਸਾਹਿਬ ਦੀ ਆਵਾਜ਼ ਤੇ ਆਵਾਜ਼ ਵੀ ਬੜੀ ਜ਼ਬਰਦਸਤ, ਤੇ ਫਿਰ ਗੀਤ ਜਿਹਨੇ ਲਿਖਿਆ ਉਹ ਤਾਂ ਜ਼ਬਰਦਸਤ ਹੈ ਹੀ। ਸ਼ਿਵ ਕੁਮਾਰ ਬਟਾਲਵੀ, ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਤੇ ਨਾਲ ਦੀ ਨਾਲ ਮੈਂ ਸੁਨੇਹਾ ਦੇ ਦੇਵਾਂ, ਫਿਰ ਪਰਮਜੀਤ ਦਿਓਲ ਜੀ ਤੋਂ ਆਪਾਂ ਰੀਅਲ ਅਸਟੇਟ ਦੀ ਜਾਣਕਾਰੀ ਲੈਣੀ ਹੈ। ਪਹਿਲਾਂ ਤੁਸੀਂ ਨੰਬਰ ਨੋਟ ਕਰੋ ਦੁਆਬਾ ਟਰੈਵਲਸ ਦਾ, 905-673-1400 ਤੇ ਗੱਲਬਾਤ ਤੁਸੀਂ ਕਰਨੀ ਹੈ। ਕਿਉਂ? ਕਿਉਂਕਿ ਗੁੱਡ ਨਿਊਜ਼ ਹੈ ਦੁਆਬਾ ਟਰੈਵਲਸ ਤੇ ਟੂਰਸ ਵੱਲੋਂ, ਸਪੈਸ਼ਲੀ ਕਿਹਨਾਂ ਵਾਸਤੇ, ਜਿਹੜੇ ਪੰਜਾਬ ਲੁਧਿਆਣਾ ਨੂੰ ਟਰੈਵਲ ਕਰਨਾ ਜਿਹਨਾਂ ਨੇ। ਸੋ ਰਾਊਂਡ ਟ੍ਰਿਪ ਦੀ ਜਿਹੜੀ ਟਿਕਟ ਹੈ ਉਹ ਇੰਨੀ ਜ਼ਬਰਦਸਤ ਰੇਟ ਦੇ ਵਿੱਚ ਆਈ ਹੈ ਨਾ, ਕਮਾਲ ਹੀ ਹੋ ਗਈ। 1585 1585 ਦੇ ਵਿੱਚ ਤੁਹਾਨੂੰ ਰਾਊਂਡ ਟ੍ਰਿਪ ਜਿਹੜਾ ਮਿਲ ਰਿਹਾ, ਯਾਨੀ ਕਿ ਤੁਸੀਂ ਜਾਣਾ ਵੀ ਹੈ ਆਉਣਾ ਵੀ ਇਹਦੇ ਵਿੱਚ ਹੀ ਹੈ। ਸੋ ਫਲਾਈਟ ਟਿਕਟਸ ਟੋਰੋਂਟੋ ਟੂ ਲੁਧਿਆਣਾ, ਜਿਹੜਾ ਹਲਵਾਰਾ ਏਅਰਪੋਰਟ ਹੈ, ਫਲਾਈਟਸ ਅਵੇਲੇਬਲ ਹੈ ਜੀ ਹੁਣ। ਅਤੇ ਇੱਕ ਸਟੋਪ ਇਨ ਦਿੱਲੀ, 3 ਘੰਟੇ ਤੁਸੀਂ ਉੱਥੇ ਰਹਿਣਾ, ਉਹ ਤੋਂ ਬਾਅਦ ਜਿਹੜਾ ਹੈਗਾ ਉੱਧਰ ਨੂੰ ਚੱਲ ਪੈਣਾ ਲੁਧਿਆਣੇ ਵੱਲ ਨੂੰ, ਠੀਕ ਹੈ ਨਾ। ਸੋ ਫਿਰ ਸਤੰਬਰ ਦੇ ਵਿੱਚ ਜਾਂ ਨਵੰਬਰ ਦੇ ਵਿੱਚ ਤੁਸੀਂ ਵਾਪਸ ਆ ਸਕਦੇ ਹੋ। ਸਪੈਸ਼ਲ ਦੀਵਾਲੀ ਫੇਅਰ ਹੈ ਇਹ। ਸੋ ਤੁਸੀਂ ਜ਼ਰੂਰ ਕਾਲ ਕਰ ਲਓ, 1585 ਦੇ ਵਿੱਚ ਜਾਣਾ ਵੀ ਆਉਣਾ ਵੀ, ਅਤੇ ਜਾਣਾ ਵੀ ਕਿੱਥੇ

0: ਬਿਲਕੁਲ ਠਾ ਆਪਣੇ ਅੱਡੇ ਤੇ ਲੁਧਿਆਣੇ। ਸੋ ਤੁਸੀਂ ਨੰਬਰ ਨੋਟ ਕਰੋ, ਦੁਆਬਾ ਟੂਰਸ ਐਂਡ ਟਰੈਵਲਸ ਆ, ਬੜੀਆਂ ਲਿਮਿਟਿਡ ਸੀਟਸ ਹੈਗੀਆਂ ਤੇ ਆਈ ਥਿੰਕ ਬਸ ਹੁਣ ਜਦ ਮੈਂ ਅਨਾਉਂਸ ਕੀਤਾ ਤੇ ਉਹ ਤੋਂ ਬਾਅਦ ਬਸ ਫਿਰ ਤੁਹਾਨੂੰ ਟਿਕਟਾਂ ਲੱਭਣੀਆਂ ਨਹੀਂ ਜੇ ਤੁਸੀਂ ਲੇਟ ਹੋ ਗਏ, ਕਿਉਂਕਿ ਕਈ ਨਾ ਵੇਟ ਕਰਦੇ ਰਹਿੰਦੇ, ਅਸੀਂ ਕਰਦੇ ਹਾਂ ਫੋਨ ਕਰਦੇ ਹਾਂ ਫਿਰ ਕਹਿ ਦਿੰਦੇ ਆ ਲੈ ਜਿਹੜੇ ਦੱਸੇ ਤੁਸੀਂ ਮਿਲੇ ਤਾਂ ਹੈ ਨਹੀਂ ਟਿਕਟ ਉਹ, ਪਰ ਤੁਸੀਂ 1585 ਦੇ ਵਿੱਚ ਰਾਊਂਡ ਟ੍ਰਿਪ ਪੰਜਾਬ ਲੁਧਿਆਣਾ ਨੂੰ ਜੇ ਪਹੁੰਚਣਾ ਸਿੱਧਾ ਹੈ। ਸੋ ਇੱਕ ਸਟਾਪ ਵਿੱਚ ਹੈਗਾ ਔਰ ਦਿੱਲੀ ਰੁਕਣਾ ਸਿਰਫ 3 ਘੰਟੇ, ਠੀਕ ਹੈ, ਉਹ ਤੋਂ ਬਾਅਦ ਤੁਸੀਂ ਆਪਣਾ ਟਿਕਾਣੇ ਤੇ ਲੁਧਿਆਣੇ ਪਹੁੰਚ ਜਾਓਗੇ। ਸੋ ਨੰਬਰ ਨੋਟ ਕਰ ਲਓ ਤੁਸੀਂ, 905-673-1400, 9056-73-1400 ਤੇ ਤੁਸੀਂ ਗੱਲਬਾਤ ਕਰੋ ਦੀਪਾਂਸ਼ ਦੇ ਨਾਲ ਤੇ 1585 ਦੀ ਟਿਕਟ ਜਿਹੜੀ ਹੈ ਅਵੇਲੇਬਲ ਤੁਹਾਨੂੰ ਹੋ ਸਕਦੀ ਹੈ। ਤੇ ਲਓ ਜੀ ਹੁਣ ਆਪਾਂ ਪਰਮਜੀਤ ਦਿਓਲ ਜੀ ਨੂੰ ਲੈ ਲਈਏ, ਇਹਨਾਂ ਤੋਂ ਆਪਾਂ ਰੀਅਲ ਇਸਟੇਟ ਦੀ ਲਈ ਹੈ ਜਾਣਕਾਰੀ। ਫਿਰ ਅੱਗੇ ਕਵਿਤਾ ਇੱਕ ਬਹੁਤ ਕਮਾਲ ਦੀ ਹੈ, ਉਹ ਮੈਂ ਤੁਹਾਨੂੰ ਸੁਣਾਉਣੀ ਹੈ ਤੇ ਬਾਕੀ ਤੁਸੀਂ ਵੀ ਸੁਣਾ ਸਕਦੇ ਹੋ, ਕੋਈ ਗੀਤ ਸੰਗੀਤ ਸੁਣਨਾ ਤਾਂ ਵੀ ਦੱਸ ਸਕਦੇ ਹੋ। 10:45 ਹੋ ਚੁੱਕੇ ਆ, ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ ਮੇਰੇ ਬਣੀਓ, ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਝ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਫਰੈਸ਼ੀ ਰੈਸਟੋਰੈਂਟ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਡੰਡਾ ਜਿਹੜਾ ਕਿ ਬੁਵੇਡ ਅਤੇ ਮੈਕਲਾਗਲਨ ਏਰੀਆ ਦੇ ਵਿੱਚ ਮਿਲ ਰਿਹਾ, ਬੜੇ ਪਲਾਜ਼ੇ ਦੇ ਵਿੱਚ, ਜਿਸਦੀ ਸੇਲ 50,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI, HST, ਲੀਜ਼ ਜਿਹੜੀ ਆ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਉਹ ਬਹੁਤ ਹੀ ਲੋਅ ਰੱਖੀ ਗਈ ਆ। ਸਿਰਫ ਆਸਕਿੰਗ ਪ੍ਰਾਈਸ ਜਿਹੜੀ ਆ 269,000 ਤੇ ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਫਰੈਸ਼ੀ ਰੈਸਟੋਰੈਂਟ ਰਨ ਕਰਨਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ, ਕਿਸੇ ਵੀ ਹੋਰ ਫੂਡ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ, ਉਹ ਵੀ ਕਰ ਸਕਦੇ ਹੋ। ਇਸ ਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਇੱਕ ਕੈਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਜਿਸਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਸਿਰਫ $49,000 ਰੱਖੀ ਗਈ ਆ। ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਤੇ ਦੋ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਪੀਜ਼ਾ ਸਟੋਰ ਵਿਦ ਕਮਰਸ਼ੀਅਲ ਯੂਨਿਟ ਦੇ ਨਾਲ ਤੁਹਾਨੂੰ ਮਿਲ ਰਿਹਾ ਵਾ। ਇਹ ਪੀਜ਼ਾ ਸਟੋਰ ਜਿਸਦੀ ਸੇਲ ਤੁਹਾਨੂੰ 10,000 ਤੋਂ ਉੱਪਰ ਪਰ ਵੀਕ ਗਰੰਟੀ ਨਾਲ ਮਿਲੇਗੀ, ਰੈਂਟ ਸਿਰਫ $4,800 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਨਾਲ ਇਸ ਤੇ ਯੂਨਿਟ ਵੀ ਖਰੀਦਣਾ ਚਾਹੁੰਦੇ ਹੋ ਕਮਰਸ਼ੀਅਲ ਯੂਨਿਟ, ਤਾਂ ਵੀ ਤੁਸੀਂ ਇਸ ਦੇ ਨਾਲ ਉਹ ਬਾਏ ਕਰ ਸਕਦੇ ਹੋ। ਉਸਦੀ ਸਿਰਫ ਪ੍ਰਾਈਸ $499,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਤੁਹਾਨੂੰ ਪੀਜ਼ਾ ਅਤੇ ਕਮਰਸ਼ੀਅਲ ਯੂਨਿਟ ਦੀ ਪ੍ਰਾਈਸ ਜਿਹੜੀ ਆ ਬਹੁਤ ਹੀ ਗੁੱਡ ਮਿਲ ਸਕਦੀ ਆ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਤੁਸੀਂ ਪ੍ਰਾਪਰਟੀ ਕੋਈ ਸੈੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਫੋਨ ਕਰਨ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕ ਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਤੇ ਲਓ ਜੀ ਇੱਕ ਜਾਣਕਾਰੀ ਮੈਂ ਹੋਰ ਦਵਾਂ ਤੁਹਾਨੂੰ, ਔਰ ਨਾ ਇੱਕ ਬਹੁਤ ਵਧੀਆ ਸੈਲੋਨ ਜਿਹੜਾ ਓਪਨ ਹੋਣ ਜਾ ਰਿਹਾ, ਯੂਨੀਸੈਕਸ ਸੈਲੋਨ ਹੈ ਇਹ, ਯਾਨੀ ਕਿ ਲੇਡੀਜ਼ ਜੈਂਟਸ ਦੋਨਾਂ ਵਾਸਤੇ ਹੈ। PL ਪ੍ਰਾਈਮ ਲੁੱਕ ਸਟੂਡੀਓ ਗ੍ਰੈਂਡ ਓਪਨਿੰਗ ਇਹਦੀ ਹੋਣੀ ਹੈ 26 ਜੁਲਾਈ ਨੂੰ, ਯਾਨੀ ਕਿ ਸੰਡੇ ਵਾਲੇ ਦਿਨ। ਸੋ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਜਿਹੜੀਆਂ ਇਹਨਾਂ ਨੂੰ ਜਾ ਰਹੀਆਂ ਕਿਉਂਕਿ ਤੁਸੀਂ ਅਪੁਆਇੰਟਮੈਂਟਸ ਬਣਾ ਰਹੇ ਹੋ। ਤੇ ਭੈਣ ਜੀ ਨਾਲ ਆਪਾਂ ਕੱਲ ਨੂੰ ਗੱਲਬਾਤ ਮੈਂ ਟਰਾਈ ਕਰੂੰਗੀ ਕਿ ਉਹਨਾਂ ਨੂੰ ਕਹੂੰਗੀ ਕਿ ਤੁਸੀਂ ਔਨ ਏਅਰ ਇੱਕ ਵਾਰ ਆ ਕੇ ਜਿਹੜਾ ਜ਼ਰੂਰ ਆਪਣੀ ਜਵਾਨੀ ਦੱਸੋ, ਕਿਉਂਕਿ ਨਾ ਇਹਨਾਂ ਨੇ 20% ਡਿਸਕਾਊਂਟ ਤੁਹਾਨੂੰ ਦੇਣਾ, ਥਰੈਡਿੰਗ ਵੈਕਸਿੰਗ ਫੇਸ਼ੀਅਲ ਹੇਅਰ ਕੱਟ ਹੇਅਰ ਕਲਰ, ਕੋਈ ਤੁਸੀਂ ਵਾਲਾਂ ਦਾ ਟ੍ਰੀਟਮੈਂਟ ਕਰਾਉਣਾ ਹੈ ਨਾ, ਤੇ ਤੁਸੀਂ ਰੇਟਸ ਇਹਨਾਂ ਨੇ ਬੜੇ ਪਹਿਲੇ ਹੀ ਆਲਰੇਡੀ ਬੜੇ ਵਧੀਆ ਰੱਖੇ ਹੋਏ ਆ, ਹੈ ਨਾ। ਜਿਵੇਂ ਹੁਣ ਗੋਲਡ ਫੇਸ਼ੀਅਲ ਇਹ $60 ਦਾ ਸਿਰਫ, ਤੇ ਬਾਕੀ ਤੁਹਾਨੂੰ ਹੋਰ ਵੀ ਬਹੁਤ ਸਾਰੇ ਫੇਸ਼ੀਅਲ ਹੈ, ਜਿਵੇਂ ਡਿਟੌਕਸ ਫੇਸ਼ੀਅਲ ਹੈ $75 ਦਾ, ਐਂਟੀ ਏਜਿੰਗ ਫੇਸ਼ੀਅਲ $85 ਦਾ, ਮਾਈਕਰੋ ਨੀਡਲਿੰਗ ਤੁਸੀਂ ਕਰਾਉਣੀ $185 ਦੀ ਆ, ਤੇ ਉਹ ਤੋਂ ਬਾਅਦ ਇਹਨਾਂ ਨੇ ਤੁਹਾਨੂੰ ਡਿਸਕਾਊਂਟ ਵੀ ਦੇਣਾ। ਸੋ ਤੁਸੀਂ ਹੁਣੇ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ ਤਾਂ ਕਿ ਸੰਡੇ ਨੂੰ ਔਰ ਉਸ ਤੋਂ ਬਾਅਦ ਵੀ ਤੁਸੀਂ ਫਿਰ ਇਹਨਾਂ ਕੋਲ ਜਾਓ ਤਾਂ ਤੁਸੀਂ ਇਸ ਡਿਸਕਾਊਂਟ ਦਾ ਫਾਇਦਾ ਚੁੱਕ ਸਕੋ। ਤੁਸੀਂ ਨੰਬਰ ਨੋਟ ਕਰ ਲਓ ਅਪੁਆਇੰਟਮੈਂਟ ਬੁੱਕ ਕਰਨ ਦੇ ਲਈ, ਕਿਉਂਕਿ ਇਹ ਗ੍ਰੈਂਡ ਓਪਨਿੰਗ ਹੋ ਰਹੀ ਸੰਡੇ ਨੂੰ 20 ਜੁਲਾਈ ਨੂੰ ਈਟੋਬੀਕੋ ਦੇ ਵਿੱਚ। ਇਹ ਜਿਹੜਾ ਬਿਊਟੀ ਸਲੋਨ ਹੈ ਜਿਹੜਾ ਇਹ ਖੁੱਲ੍ਹਣ ਜਾ ਰਿਹਾ। ਨੰਬਰ ਤੁਸੀਂ ਨੋਟ ਕਰ ਲਓ 416-722-4215 416-722-4215 ਤੇ ਜਿਹੜੀ ਗੱਲਬਾਤ ਹੈ ਤੁਸੀਂ ਕਰ ਸਕਦੇ ਹੋ। 416-722-4215 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਜੀ ਇਹਨਾਂ ਦੇ ਨਾਲ। ਤੇ ਲਓ ਜੀ ਬਿਰਹਾ ਦੇ ਸੁਲਤਾਨ ਦੀ ਹੋਰ ਗੱਲਬਾਤ ਕਰੀਏ। ਮੈਂ ਨਾ ਗੀਤ ਦੇਖ ਰਹੀ ਸੀ ਇਹਨਾਂ ਦੀ, ਅੱਜ ਇੱਕ ਚੰਬੇ ਦਾ ਫੁੱਲ ਮੋਇਆ, ਇੱਕ ਇਹਨਾਂ ਦਾ ਇਹ ਗੀਤ ਆ, ਬੜੇ ਕਮਾਲ ਕਮਾਲ ਦੇ ਸਾਰੇ ਗੀਤ ਹੈਗੇ ਆ। ਔਰ ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਨਾ ਕਿ ਗੀਤ ਜੇ ਆਪਾਂ ਦੇਖੀਏ ਇਹਨਾਂ ਦੇ, ਜਿਵੇਂ ਮਾਏ ਨੀ ਮਾਏ ਨੀ ਮੈਂ ਸ਼ਿਕਰਾ ਯਾਰ ਬਣਾਇਆ ਹੈ ਨਾ, ਉਸ ਤੋਂ ਇਲਾਵਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ, ਇਹ ਵੀ ਬਹੁਤ ਹੈ। ਅਤੇ ਅੱਜ ਦਿਨ ਚੜ੍ਹਿਆ ਤਾਂ ਮੈਂ ਤੁਹਾਡੇ ਲਈ ਲਗਾ ਦਿੱਤਾ ਹੈ ਨਾ। ਅਤੇ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਗੀਤ ਆ, ਜਿਵੇਂ ਮੈਂ ਕੰਡਿਆਲੀ ਥੋਰ ਵੇ ਸੱਜਣਾ ਜਾਂ ਪੀੜਾ ਦਾ ਪਰਾਗਾ ਭੁੰਨ ਦੇ, ਬਹੁਤ ਸਾਰੇ ਬਹੁਤ ਪਿਆਰੇ ਪਿਆਰੇ ਸੌਂਗ ਹੈ। ਅਤੇ ਇਹਨਾਂ ਬਾਰੇ ਨਾ ਬੜਾ ਵਧੀਆ ਲਿਖਿਆ ਹੋਇਆ, ਕਹਿੰਦੇ ਵੀ ਜਿਹੜਾ ਵਿਛੋੜਾ ਹੈ ਜਾਂ ਪਿਆਰ ਹੈ ਜਾਂ ਦਿਲ ਦੀ ਗੱਲ ਹੈ, ਹੈ ਨਾ, ਉਹ ਕਿਹਨੇ ਪੇਸ਼ ਕੀਤੀ ਆ, ਉਹ ਸਿਰਫ ਸ਼ਿਵ ਕੁਮਾਰ ਬਟਾਲਵੀ ਨੇ ਪੇਸ਼ ਕੀਤੀ ਆ। ਕਹਿੰਦੇ ਆ ਸ਼ਿਵ ਨਾ ਹੁੰਦਾ ਵਿਛੋੜੇ ਨੂੰ ਕਿਹਨੇ ਬਿਹੜਾ ਕਹਿਣਾ ਸੀ, ਹੈ ਨਾ। ਬਿਹੜਾ ਇਹ ਗੀਤ ਹੈ ਨਾ, ਲੋਕੀ ਪੂਜਣ ਰੱਬ ਮੈਂ ਪੂਜਾਂ ਤੇਰਾ ਬਿਰਹੜਾ। ਸੋ ਯਾਨੀ ਕਿ ਵਿਛੋੜੇ ਨੂੰ ਬਿਰਹੜਾ ਦਾ ਨਾਮ ਦਿੱਤਾ ਇਹਨਾਂ ਨੇ। ਸ਼ਿਵ ਨਾ ਹੁੰਦਾ ਵਿਛੋੜੇ ਨੂੰ ਕਿਹਨੇ ਬਿਰਹੜਾ ਕਹਿਣਾ ਸੀ, ਸ਼ਿਵ ਨਾ ਹੁੰਦਾ ਕੰਡਿਆਲੀ ਥੋਰ ਨੂੰ ਕਿਹਨੇ ਸਹਿਣਾ ਸੀ। ਜਿਵੇਂ ਹੁਣ ਕੰਡਿਆਲੀ ਜਿਹੜੀ ਥੋਰ ਕਿੱਕਰ ਹੁੰਦੀ ਹੈ ਨਾ ਜਾਂ ਕੰਡੇ ਹੁੰਦੇ ਆ, ਉਹਨੂੰ ਕੋਈ ਲਾਇਕ ਨਹੀਂ ਕਰਦਾ, ਬਟ ਸ਼ਿਵ ਗਾ ਗਿਆ ਤਾਂ ਉਹ ਵੀ ਵਧੀਆ ਲੱਗਦੀ ਹੈ। ਸ਼ਿਵ ਨਾ ਹੁੰਦਾ ਨਾਨਕ ਦੇ ਸਹੁਰੇ ਪਿੰਡ ਨੂੰ ਕਿਹਨੇ ਲੋਹੇ ਦਾ ਸ਼ਹਿਰ ਕਹਿਣਾ ਸੀ। ਸ਼ਿਵ ਨਾ ਹੁੰਦਾ ਲੋਕਾਂ ਨੇ ਲੂਣਾ ਨੂੰ ਹੀ ਗਲਤ ਕਹਿੰਦਿਆਂ ਰਹਿਣਾ ਸੀ। ਸ਼ਿਵ ਨਾ ਹੁੰਦਾ ਲੋਕਾਂ ਨੇ ਲੂਣਾ ਨੂੰ ਹੀ ਗਲਤ ਕਹਿੰਦਿਆਂ ਰਹਿਣਾ ਸੀ, ਕਿਉਂਕਿ ਦੇਖੋ ਜਿਹੜੀ ਲੂਣਾ ਸੀਗੀ ਹੈ ਨਾ, ਉਹ ਛੋਟੀ ਉਮਰ ਦੇ ਸੀ, ਜਿਹੜਾ ਸਲਵਾਨ ਦਾ ਰਾਜਾ ਸੀਗਾ ਉਹਦੇ ਨਾਲ, ਸਲਵਾਨ ਰਾਜੇ ਦੇ ਨਾਲ ਵਿਆਹ ਹੋ ਜਾਂਦਾ ਅਤੇ ਉਹ ਛੋਟੀ ਉਮਰ ਦੀ ਆ ਅਤੇ ਉਹ ਇੰਨੀ ਵੱਡੀ ਉਮਰ ਦਾ ਹੁੰਦਾ ਹੈ ਨਾ, ਜਿਵੇਂ ਰਾਜੇ ਜਿਹਨੂੰ ਦੇਖਿਆ ਸੋਹਣੀ ਕੁੜੀ ਨੂੰ ਹਰੇਕ ਨਾਲ ਵਿਆਹ ਕਰਾ ਲੈਣਾ ਉਹਨਾਂ ਨੇ, ਅਤੇ ਕਿੰਨੀਆਂ ਕਿੰਨੀਆਂ ਰਾਣੀਆਂ ਹੁੰਦੀਆਂ ਸੀ, ਪਰ ਉਹ ਉਹਨਾਂ ਦੇ ਜਜ਼ਬਾਤ ਕੋਈ ਨਹੀਂ ਸੀ ਸਮਝਦਾ। ਅਤੇ ਲੂਣਾ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਵੀ ਛੋਟੀ ਜਿਹੀ ਉਮਰ ਦੀ ਕੁੜੀ ਸੀਗੀ, ਉਹ ਕਿੱਥੇ ਇੰਨੀ ਉਮਰ ਵਡੇਰੀ ਉਮਰ ਦੇ ਰਾਜੇ ਦੇ ਨਾਲ ਉਹਦਾ ਵਿਆਹ ਹੋ ਜਾਂਦਾ, ਅਤੇ ਜਦੋਂ ਉਹਦਾ ਪੁੱਤਰ ਆਉਂਦਾ ਹੈ ਨਾ ਪੂਰਨ, ਅਤੇ ਉਹ ਫਿਰ ਪੂਰਨ 'ਤੇ ਡੁੱਲ੍ਹ ਜਾਂਦੀ ਹੈ, ਅਤੇ ਫਿਰ ਜਿਹੜੀ ਪੂਰੀ ਸਟੋਰੀ ਤੁਹਾਨੂੰ ਪਤਾ ਹੀ ਹੈ ਵੀ ਰਾਜਾ ਰਾਜੇ ਨੂੰ ਉਹ ਕਹਿ ਦਿੰਦੀ ਵੀ ਮੈਨੂੰ ਇੱਦਾਂ ਇੱਦਾਂ ਇਹਨੇ ਕਹਿ ਦਿੱਤਾ ਬਚਣ ਦੀ ਮਾਰੀ, ਹੈ ਨਾ। ਫਿਰ ਉਹ ਆਪਣੇ ਪੁੱਤਰ ਨੂੰ ਜਦ ਕਿ ਉਹ ਪਤਨੀ 12 ਸਾਲ ਬਾਅਦ ਆਉਂਦਾ ਘਰੇ ਵਾਪਸ ਕਿ 18 ਸਾਲ ਬਾਅਦ ਆਉਂਦਾ, ਅਤੇ ਕਿਉਂਕਿ ਉਹ ਜਵਾਨ ਹੁੰਦਾ ਉਹਦੀ ਉਮਰ ਦਾ ਹੁੰਦਾ ਅਤੇ ਉਹਨੂੰ ਉਹ ਵਧੀਆ ਲੱਗਦਾ, ਹੈ ਨਾ। ਅਤੇ ਪਰ ਉਹ ਰਾਜੇ ਤੋਂ ਬਚਣ ਦੀ ਬਜਾਏ ਉਹ ਪੂਰਨ ਭਗਤ ਨੂੰ ਹੀ ਦੋਸ਼ੀ ਬਣਾ ਦਿੰਦੀ ਹੈ ਕਿ ਇਹਨੇ ਮੈਨੂੰ ਕੁਛ ਕਿਹਾ, ਕਿਉਂਕਿ ਪੂਰਨ ਕਹਿੰਦਾ ਵੀ ਤੂੰ ਤਾਂ ਮੇਰੀ ਮਾਂ ਹੈ, ਲੂਣਾ ਨੂੰ ਕਹਿੰਦਾ, ਹੈ ਨਾ। ਸੋ ਦਿਲ ਦੀ ਗੱਲ ਕਿਹਨੇ ਬੁੱਝੀ, ਹੁਣ ਆਪਾਂ ਵੀ ਜੇ ਲੂਣਾ ਦੀ ਗੱਲਬਾਤ ਸੁਣਦੇ ਪੜ੍ਹਦੇ ਹਾਂ ਸਾਨੂੰ ਵੀ ਲੱਗਦਾ ਹਾਂ ਉਹਨੇ ਗਲਤ ਕੀਤਾ, ਦੇਖੋ ਆਪ ਬਚਣ ਦੀ ਵਾਰੀ ਨੇ ਪੂਰਨ ਭਗਤ ਨੂੰ ਫੇਰ ਤੋਂ ਜਿਹੜਾ ਹੈਗਾ ਬਾਹਰ ਕਢਵਾ ਦਿੱਤਾ ਮਹਿਲਾਂ ਤੋਂ, ਪਰ ਦਿਲ ਦੀ ਗੱਲ ਉਹਦੀ ਕਿਹਨੇ ਸਮਝੀ, ਸ਼ਿਵ ਕੁਮਾਰ ਨੇ ਸਮਝੀ ਵੀ ਉਹ ਆਪਣੇ ਦਿਲ ਤੋਂ ਮਜਬੂਰ ਸੀ ਕਿਉਂਕਿ ਉਹ ਯੰਗ ਸੀਗੀ ਕੁੜੀ ਸੀਗੀ ਅਤੇ ਰਾਜਾ ਜਿਹੜਾ ਉਹ ਵਡੇਰੀ ਉਮਰ ਦਾ ਸੀ ਬੁੱਢਾ ਸੀਗਾ, ਜਿਹਦੇ ਕਰਕੇ ਉਹ ਪੂਰਨ ਭਗਤ ਨੂੰ ਜਿਹੜਾ ਉਹਨੂੰ ਪਾਇਆ ਚੰਗਾ ਲੱਗਿਆ, ਹੈ ਨਾ। ਸੋ ਯਾਨੀ ਕਿ ਸ਼ਿਵ ਨਾ ਹੁੰਦਾ ਲੋਕਾਂ ਨੇ ਲੂਣਾ ਨੂੰ ਹੀ ਗਲਤ ਕਹਿੰਦਿਆਂ ਰਹਿਣਾ ਸੀ, ਪਰ ਜਦੋਂ ਆਪਾਂ ਸ਼ਿਵ ਦੀ ਲੂਣਾ ਪੜ੍ਹਦੇ ਹਾਂ ਨਾ ਫਿਰ ਸਾਨੂੰ ਵੀ ਲੱਗਦਾ ਵੀ ਹਾਂ ਨਹੀਂ ਗੱਲ ਤਾਂ ਠੀਕ ਹੈ, ਹੈ ਨਾ। ਸੋ ਵੀ ਕਿਉਂ ਗਲਤੀ ਹੋਈ ਲੂਣਾ ਤੋਂ, ਇਸ ਰੀਜ਼ਨ ਕਰਕੇ ਹੋਈ। ਸੋ ਇਸ ਕਰਕੇ ਜੇ ਲੂਣਾ ਨੂੰ ਕੋਈ ਸਮਝ ਪਾਇਆ ਤਾਂ ਉਹ ਸ਼ਿਵ ਕੁਮਾਰ ਸਮਝ ਪਾਇਆ, ਅਦਰਵਾਈਜ਼ ਨਹੀਂ ਕੋਈ ਸਮਝ ਪਾਇਆ। ਸੋ ਦੇਖੋ ਇਹਨੂੰ ਜਿਹੜੇ ਅਵਾਰਡ ਵੀ ਮਿਲੇ ਆ ਔਰ ਬੜੀ ਛੋਟੀ ਉਮਰੇ ਜਿਹੜੇ ਅਵਾਰਡ ਹੈ ਉਹ ਸ਼ਿਵ ਕੁਮਾਰ ਨੂੰ ਮਿਲੇ ਆ, ਔਰ ਵੈਸੇ ਤਾਂ 36 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਦੁਨੀਆ ਤੋਂ ਅਲਵਿਦਾ ਹੋ ਗਏ ਚਲੇ ਗਏ, ਪਰ ਕਹਿੰਦੇ ਬਹੁਤ ਸਾਰੀਆਂ ਉਹਦੀਆਂ ਜਿਹੜੀਆਂ ਕਵਿਤਾਵਾਂ ਵੀ ਸੀਗੀਆਂ ਨਾ ਉਹ ਜਲਾ ਦਿੱਤੀਆਂ ਗਈਆਂ, ਖਤਮ ਹੋ ਗਿਆ ਤੇ ਹੋਰ ਪਤਾ ਨਹੀਂ ਕਿੰਨਾ ਕੁਛ ਜਿਹੜਾ ਹੈਗਾ ਉਹ ਲੁਕਿਆ ਰਹਿ ਗਿਆ ਦੁਨੀਆ ਤੋਂ, ਪੜ੍ਹ ਨਹੀਂ ਸਕੇ ਉਸ ਚੀਜ਼ ਨੂੰ। ਪਰ ਜੋ ਵੀ ਸ਼ਿਵ ਕੁਮਾਰ ਨੇ ਲਿਖਿਆ ਉਹ ਕਮਾਲ ਹੀ ਲਿਖਿਆ, ਬੜਾ ਅਲੱਗ ਲਿਖਿਆ ਜੋ ਕਿ ਕੋਈ ਵੀ ਨਹੀਂ ਲਿਖ ਸਕਦਾ, ਹੈ ਨਾ। ਸੋ ਉਹਦੇ ਥੋੜ੍ਹੇ ਜਿਹੇ ਗੀਤ ਆਪਾਂ ਸੁਣਦੇ ਹਾਂ, ਅਤੇ ਆਹ ਗੀਤ ਸੁਣਦੇ ਹਾਂ।

0: ਬਿਲਕੁਲ ਜੀ, ਸ਼ਿਵ ਕੁਮਾਰ ਬਟਾਲਵੀ ਜੀ ਨੂੰ ਆਪਾਂ ਕਰ ਰਹੇ ਹਾਂ ਯਾਦ। ਤੇ ਲਓ ਜੀ ਆਪਾਂ ਹੁਣ ਸਗਨਦੀਪ ਦਾ ਮੈਸੇਜ ਤੁਹਾਡੇ ਤੱਕ ਪਹੁੰਚਾਈਏ। ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਵਧੀਆ ਵਧੀਆ ਸੋਫੇ ਬਣਾਉਣੇ।
1: ਸਤਿ ਸ਼੍ਰੀ ਅਕਾਲ ਜੀ।

0: 8877sofascudio.ca. Thank you ji.
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-5557-6472925757।
2: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-765-2340।
1: ਬਿਲਕੁਲ ਜੀ, ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਇੰਸ਼ੋਰੈਂਸ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਕਾਲ ਕਰਨੀ ਹੈ। ਲਾਈਫ ਡਿਸੇਬਿਲਿਟੀ ਕ੍ਰਿਟੀਕਲ, ਕੋਈ ਤੁਸੀਂ ਕੋਂਬੋ ਪਲਾਨ ਲੈਣਾ, ਕੋਈ ਇਨਵੈਸਟਮੈਂਟ ਪਲਾਨ ਤੁਸੀਂ ਓਪਨ ਕਰਨਾ ਚਾਹੁੰਦੇ ਹੋ, ਤੇ ਕੱਲ ਨੂੰ ਨਾ ਮੈਂ ਬਹੁਤ ਵਧੀਆ ਰੇਟ ਤੁਹਾਨੂੰ ਸਾਰੇ ਹੋਰ ਕੱਢ ਕੇ ਦੱਸਾਂਗੀ, ਕਿਉਂਕਿ ਅੱਜ ਤਾਂ ਚਲੋ ਆਪਾਂ ਕੋਲ ਸਮਾਂ ਨਹੀਂ ਹੈਗਾ, ਪਰ ਤੁਹਾਡੀਆਂ ਕਾਲਸ ਵੀ ਕਾਫੀ ਆਉਂਦੀਆਂ, ਤੇ ਤੁਸੀਂ ਜੇ ਆਪਣੀ ਪਾਲਿਸੀ ਰਿਵਿਊ ਕਰਾਉਣੀ ਹੁੰਦੀ ਹੈ ਤਾਂ ਵੀ ਮੈਨੂੰ ਕਾਲ ਕਰਦੇ ਹੋ। ਬਿਲਕੁਲ ਜੀ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਤੁਸੀਂ ਆਲਰੇਡੀ ਕੋਈ ਪਾਲਿਸੀ ਲਈ ਹੋਈ ਹੈ ਤਾਂ ਵੀ, ਤੇ ਬਾਕੀ ਤੁਸੀਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਜ਼ਰੂਰ ਓਪਨ ਕਰਾਇਆ ਕਰੋ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰ ਹੈ ਸਿਰਫ ਉਹ ਸੋਚਦੇ ਰਹਿੰਦੇ ਆ ਵੀ ਹਾਂ ਕੋਈ ਨਹੀਂ ਅਸੀਂ ਖਿਲਾਉਂਦੇ ਹਾਂ, ਹੈ ਨਾ, RESP ਦਾ ਪਲਾਨ ਬੱਚਿਆਂ ਦਾ, ਪਰ ਜਦੋਂ ਬੱਚੇ ਦਾ ਜਨਮ ਹੋ ਗਿਆ ਨਾ ਉਹਦਾ ਸਿਨ ਨੰਬਰ ਆ ਗਿਆ, ਕਿਉਂਕਿ ਉਹਦੇ ਜਿਹੜਾ ਚਾਈਲਡ ਬੈਨੀਫਿਟ ਆਉਂਦਾ ਹੈ ਨਾ, ਉਹ ਮਨੀ ਨੂੰ ਹੀ ਤੁਸੀਂ ਇੱਧਰ ਪਾ ਸਕਦੇ ਹੋ, ਇਹਦੇ 'ਚ ਕੰਟਰੀਬਿਊਟ ਕਰਕੇ ਉਹ ਹੋਰ ਗਰੋਥ ਹੋਣੀ ਸਗੋਂ ਉਸ ਮਨੀ ਦੀ। ਤੇ ਬਾਕੀ ਤੁਸੀਂ ਮੈਨੂੰ ਕੰਟੈਕਟ ਕਰਿਓ ਤੇ ਮੈਂ ਤੁਹਾਨੂੰ ਹੋਰ ਵਧੀਆ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਦੱਸੂਗੀ। ਸੋ ਮੇਰਾ ਨੰਬਰ 647-765-2340 ਹੈ, 647-765-2340। ਤੇ ਜੇ ਤੁਸੀਂ ਵਧੀਆ ਆਟੋ ਹੋਮ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਰਿਨਿਊਅਲ ਆ ਗਈ ਤੁਹਾਡੀ, ਤਾਂ ਤੁਸੀਂ ਗੁਣਤਾਸ ਨੂੰ ਕਾਲ ਕਰਨੀ ਹੈ। ਫਲੀਟ ਇੰਸ਼ੋਰੈਂਸ ਲੈਣੀ, ਬਿਜ਼ਨਸ ਕੋਈ ਕਰਦੇ ਉਹਦੀ ਇੰਸ਼ੋਰੈਂਸ ਲੈਣੀ ਹੈ, 647-949-1002 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਲਓ ਜੀ, ਇੱਕ ਨੰਬਰ ਈਗਲ ਟਰੱਕ ਸੇਲਸ ਦਾ ਵੀ ਲੈ ਲਓ ਤੁਸੀਂ ਵਧੀਆ, ਜੇ ਤੁਸੀਂ ਟਰੱਕ ਲੈਣੇ ਆ ਨਾ ਨੰਬਰ 1, ਕਿਉਂਕਿ ਇਹਨਾਂ ਦੇ ਕੋਲ ਟਰੱਕ ਜਿਹੜੇ ਆਏ ਹੋਏ ਆ 2019, 2020 ਤੇ 2022 ਦੇ ਨਵਿਆਂ ਵਰਗੇ ਟਰੱਕ ਹੈ, ਤੇ ਤੁਹਾਨੂੰ ਬੜੇ ਵਧੀਆ ਜਿਹੜੀ ਡੀਲ ਤੁਹਾਡੀ ਬਣ ਜਾਣੀ ਹੈ, ਫਾਈਨਾਂਸਿੰਗ ਔਨ ਦਾ ਸਪੋਟ ਹੋ ਜਾਣੀ ਹੈ, 416-819-6000 ਤੇ ਔਲ ਟਰੱਕ ਲਿਊਬ ਐਂਡ ਵਾਸ਼ ਤੇ ਤੁਸੀਂ ਜਾਣਾ ਜੀ, ਇੱਕੋ ਛੱਤ ਥੱਲੇ ਤੁਹਾਨੂੰ ਸਰਵਿਸਿਜ਼ ਮਿਲਣਗੀਆਂ ਵਾਸ਼ ਰਿਪੇਅਰ ਦੀਆਂ, ਤੇ ਨਾਲ ਦੀ ਨਾਲ ਕੈਟ ਬੈਟਰੀਜ਼ ਤੁਸੀਂ ਇੰਸਟਾਲ ਕਰਾਓ $850 ਦੇ ਵਿੱਚ, AC ਰੀਚਾਰਜ ਕਰਾਓ $185 ਦੇ ਵਿੱਚ, ਬੜੇ ਕਮਾਲ ਦੇ ਜਿਹੜੇ ਰੇਟ ਆ ਜੀ ਇਹਨਾਂ ਦੇ, ਔਰ ਡਿਸਕਾਊਂਟ ਪ੍ਰਾਈਸ ਤੁਹਾਨੂੰ ਮਿਲਣੇ ਆ, ਕਿਉਂਕਿ ਜੁਲਾਈ ਦਾ ਇਹਨਾਂ ਨੇ ਬੜਾ ਵਧੀਆ ਸੁਪਰ ਸੇਵਰ ਔਫਰ ਤੁਹਾਡੇ ਲਈ ਲਗਾਈ ਹੋਈ ਹੈ। ਨੰਬਰ ਹੈਗਾ ਜੀ ਇਹਨਾਂ ਦਾ, ਤੁਸੀਂ ਨੋਟ ਕਰ ਲਓ, 905-452-99-55 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਜੀ।

0: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।
1: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
2: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
3: ਕ੍ਰਿਟੀਕਲ ਮਾਰਗੇਜ, ਆਰਈਐਸਪੀ, ਆਰਆਰਐਸਪੀ, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
2: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6474730031 00
3: Yamilo 70 Delta Park Boulevard Unit 11 Brampton।
4: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਆਪ ਪੰਜਾਬੀ ਆ ਗਏ
2: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
3: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
4: Punjabi Versa!

ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਹੈ? ਠੀਕ ਹੋ? ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਪੂਰੇ 12 ਵਜੇ ਤੱਕ ਜਾਰੀ ਹੋਏਗਾ। ਆ ਗਿਆ ਆ ਗਿਆ, ਲੈ ਦੱਸ, ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਕੰਮ? ਆਏ ਬਾਬਾ ਮੇਰੇ, ਹੋਰ ਅੱਬਾ ਮੇਰੇ ਆ।

0: ਲਓ ਜੀ ਕਈ ਵਾਰੀ ਹੋ ਜਾਂਦੀਆਂ ਅਚਨਚੇਤ ਗੱਲਾਂ, ਕਈ ਵਾਰੀ ਹੋ ਜਾਂਦੀਆਂ ਅਚਨਚੇਤ ਵੀ ਚੀਜ਼ਾਂ ਹੋ ਜਾਂਦੀਆਂ ਆਉਂਦੀਆਂ। ਚਲੋ ਕੋਈ ਗੱਲ ਨਹੀਂ, ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਆ। ਅੱਜ ਤਾਂ ਮੈਨੂੰ ਤਾਂ ਲੱਗਦੀ ਹੈ ਗਰਮੀ ਗੁਰਮੀ ਗਈ ਹੋਣਾ ਮਿੱਤਰੋ, ਗਰਮੀ ਨਹੀਂ ਆਉਂਦੀ ਮੁੜ ਕੇ ਹੁਣ, ਗਰਮੀ ਵਾਲਾ ਕੰਮ ਤਾਂ ਗਿਆ ਨਿਬੜ, ਅਤੇ ਹੁਣ ਤਿਆਰੀ ਕਰ ਲਓ। ਰਾਤ ਨੂੰ ਲੱਗਦਾ ਏ ਸੀ ਵੀ ਬੰਦ ਹੋ ਗਏ ਆ ਪਰਿਵਾਰਾਂ ਦੇ ਬਹੁਤਿਆਂ ਦੇ, ਅਤੇ ਹੁਣ ਤਾਂ ਕਿਤੇ ਘਰ ਦੇ ਸ਼ੀਸ਼ੇ ਖੋਲ੍ਹ ਲਓ, ਵਿੰਡੋ ਖੋਲ੍ਹ ਲਓ, ਰਾਤ ਨੂੰ ਠੰਡ ਲੱਗਦੀ ਹੈ, ਅਤੇ ਏ ਸੀ ਵਾਲਾ ਕੰਮ ਤਾਂ ਹੋ ਗਿਆ ਲੱਗਦਾ ਸਮਾਪਤ ਮੇਰੀ ਖਿਆਲ ਲੱਗਦਾ ਮੈਨੂੰ। ਹੁਣ ਗਰਮੀ ਗੁਰਮੀ ਦਾ ਅੱਗੋਂ ਮਾਹੌਲ ਪਤਾ ਨਹੀਂ ਹੋਣਾ ਨਹੀਂ ਹੋਣਾ, ਹਰਪ੍ਰੀਤ ਸੈਨੀਅਰ ਨਾਲ ਪੁੱਛਦੇ ਸ਼ਾਇਦ ਇਹਨਾਂ ਨੂੰ ਕੋਈ ਪਤਾ ਹੋਵੇ। ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਅਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ।
0: ਗਰਮੀ ਚੱਲੀ ਗਈ ਤਾਂ ਲਿਆਉਣੀ ਹੁਣ ਦੁਆਰਾ?
1: ਨਹੀਂ ਹਲੇ ਹੈਗੀ ਆ।
0: ਨਹੀਂ ਹੁਣ ਤਾਂ ਰਾਤ ਨੂੰ ਤਾਂ ਵਿੰਡੋ ਖੋਲ੍ਹੋ, ਇੰਨੀ ਠੰਡ ਲੱਗਦੀ ਹੈ।
1: ਨਹੀਂ ਇੰਨੀ ਵੀ ਨਹੀਂ ਹੋਈ ਹਲੇ।
0: ਉਹ ਦੇਖੋ ਜਨਾਨੀਆਂ ਨੂੰ ਗਰਮੀ ਵੱਧ ਜ਼ਿਆਦਾ ਲੱਗਦੀ ਹੈ, ਮੈਂ ਅੱਗੇ ਵੀ ਕਹਿੰਦਾ ਹੁੰਦਾ।
1: ਨਹੀਂ ਇੱਦਾਂ ਵੀ ਨਹੀਂ ਹੈਗਾ,
0: ਇਹ ਹੈਗਾ ਹੈ ਮੰਨ ਲਓ ਮੇਰੀ ਗੱਲ, ਲੇਡੀਜ਼ ਨੂੰ ਥੋੜ੍ਹੀ ਗਰਮੀ ਜ਼ਿਆਦਾ ਲੱਗਦੀ ਹੈ, ਕਿਉਂਕਿ ਲੇਡੀਜ਼ ਗਰਮ ਜ਼ਿਆਦਾ ਹੁੰਦੀਆਂ ਨਾ ਲੜਾਈ ਲੜੂਈ ਕਰਨ ਲਈ।
1: ਮੈਨੂੰ ਨਹੀਂ ਲੱਗਦਾ ਇੱਦਾਂ, ਮੈਨੂੰ ਤਾਂ ਲੱਗਦਾ ਕਿ ਬੰਦਿਆਂ ਨੂੰ ਜ਼ਿਆਦਾ ਗਰਮੀ ਆਉਂਦੀ ਹੈ ਜਿਨ੍ਹਾਂ ਨੇ
0: ਬਿਨਾਂ ਪੁੱਛੇ ਬੋਲਣਾ ਹੁੰਦਾ।
1: ਨਹੀਂ ਬੋਲਣਾ ਨਹੀਂ, ਖਾਣ ਪੀਣ ਦੇ ਨਾਲ ਬਹੁਤ ਸੰਬੰਧ ਹੈ ਨਾ ਗਰਮੀ ਦਾ। ਸੋ
0: ਕਿੱਦਾਂ ਮਤਲਬ ਕਿ ਜੇ ਖਾਣਾ ਪੀਣਾ ਠੀਕ ਹੋਵੇ ਗਰਮੀ ਘੱਟ ਲੱਗਦੀ?
1: ਜਿਨ੍ਹਾਂ ਦਾ ਹੁਣ ਖਾਣਾ ਪੀਣਾ ਮੈਨੂੰ ਲੱਗਦਾ ਜਿਹੜੇ ਚਿਕਨ ਵਗੈਰਾ ਜ਼ਿਆਦਾ ਖਾਂਦੇ ਆ ਉਹਨਾਂ ਨੂੰ ਵੀ ਗਰਮੀ ਜ਼ਿਆਦਾ ਲੱਗਦੀ ਆ, ਜਿਹੜੇ ਡਰਿੰਕ ਕਰਦੇ ਆ ਉਹਨਾਂ ਨੂੰ ਵੀ ਗਰਮੀ ਜ਼ਿਆਦਾ ਲੱਗਦੀ ਆ। ਸੋ ਮੈਨੂੰ ਤਾਂ ਲੱਗਦਾ ਕਿ ਬੰਦਿਆਂ ਨੂੰ ਗਰਮੀ ਜ਼ਿਆਦਾ ਲੱਗਦੀ।
0: ਤੁਸੀਂ ਹੈ ਨਾ ਅੱਜ ਸਵੇਰੇ ਸਵੇਰੇ ਪਹਿਲਾਂ ਤਾਂ ਜੱਬ ਗਰਮੀ ਦੇ ਨਿਬੇੜ ਲਈ, ਆ ਯਾਰ ਘਰੋਂ ਫਕੜੀਏ ਅੱਜ ਗੱਲ। ਮੈਂ ਕਹਿੰਦਾ ਲੇਡੀਜ਼ ਨੂੰ ਗਰਮੀ ਜ਼ਿਆਦਾ ਲੱਗਦੀ ਹੈ, ਹਰਪ੍ਰੀਤ ਜੀ ਕਹਿੰਦੇ ਆ ਜੈਂਟਸ ਨੂੰ ਗਰਮੀ ਜ਼ਿਆਦਾ ਲੱਗਦੀ ਹੈ, ਇਹਦੇ ਪਿੱਛੇ ਕੀ ਰੀਜ਼ਨ ਕੀ ਹੋ ਸਕਦਾ? ਵੈਸੇ ਆਮ ਦੇਖਿਆ ਨਾ ਤੁਸੀਂ, ਲੇਡੀਜ਼ ਕਈ ਵਾਰੀ ਹਾਰ ਸ਼ਿੰਗਾਰ ਜ਼ਿਆਦਾ ਕਰ ਲੈਂਦੀਆਂ ਵਿਆਹ ਸ਼ਾਦੀਆਂ 'ਤੇ, ਗਰਮੀ ਜ਼ਿਆਦਾ ਫੀਲ ਕਰਦੀਆਂ
1: ਵਿਆਹ ਸ਼ਾਦੀਆਂ। ਇਟਸ ਅ ਡਿਫਰੈਂਟ ਸਟੋਰੀ, ਕਿਉਂਕਿ ਉਦੋਂ ਹੈਵੀ ਮੇਕਅਪ ਜਿੱਦਾਂ ਤੁਸੀਂ ਕਿਹਾ, ਚਲੋ ਜੁਅਲਰੀ ਡਰੈਸਿਸ ਹੈਵੀ, ਸੋ ਉਹਨਾਂ ਦੇ ਉਸ ਟਾਈਮ ਦੇ ਗੱਲ ਅਲੱਗ ਆ। ਆਪਾਂ ਰੈਗੂਲਰ ਗੱਲ ਕਰਦੇ ਪਏ ਹਾਂ, ਜਿੱਦਾਂ ਅੱਜ ਕੱਲ੍ਹ ਦਾ ਮੌਸਮ ਆ, ਕੋਈ ਪਾਰਟੀ ਦੀ ਗੱਲ ਕਰਦੇ।
0: ਅੱਛਾ, ਉਦਾਂ ਫਿਰ ਬੰਦਿਆਂ ਨੂੰ ਗਰਮੀ ਜ਼ਿਆਦਾ ਲੱਗਦੀ ਤੁਹਾਡੇ ਖਿਆਲ? ਇਹ ਡਰਿੰਕ ਪੀਣਾ ਗਰਮੀ ਜ਼ਿਆਦਾ ਲੱਗਣ ਲੱਗ ਪੈਂਦੀ?
1: ਮੈਨੂੰ ਤਾਂ ਲੱਗਦਾ
0: ਚਿਕਨ ਵਗੈਰਾ ਖਾਣ ਦੇ ਨਾਲ,
1: ਮੈਨੂੰ ਇੱਦਾਂ ਲੱਗਦਾ। ਬਾਕੀ ਮੈਂ ਕੋਈ ਐਕਸਪਰਟ ਨਹੀਂ ਆ, ਮੈਂ ਦੇਖ ਕੇ ਦੱਸ ਸਕਦੀ ਹਾਂ ਕਿ ਹਾਂ ਜਿਹੜਾ ਬੰਦਾ, ਕਿਉਂਕਿ ਮੈਂ ਚਿਕਨ ਖਾਂਦੀ ਨਹੀਂ, ਇਸ ਕਰਕੇ ਆਈ ਹੈਵ ਨੋ ਆਈਡੀਆ।
0: ਤੁਸੀਂ ਵੈਜੀਟੇਰੀਅਨ?
1: ਹਾਂਜੀ।
0: ਚਲੋ ਚੰਗੀ ਗੱਲ, ਵੈਜੀਟੇਰੀਅਨ ਬੰਦੇ ਘੱਟ ਹੀ ਆ ਦੁਨੀਆਂ 'ਚ ਵੈਸੇ, ਅਤੇ ਜ਼ਿਆਦਾ ਆ। ਹੁਣ ਇਹ ਵੀ ਇੱਕ ਸਵਾਲ ਆ ਗਿਆ, ਅੱਜ ਸਵਾਲ ਬੜੇ ਆ,
1: ਅੱਜਕੱਲ੍ਹ ਅਵੇਅਰਨੈਸ ਬਹੁਤ ਆ, ਸੋ ਬਹੁਤ ਸਾਰੇ ਲੋਕ ਵੈਜੀਟੇਰੀਅਨ ਟਰਨ ਹੋ ਰਹੇ।
0: ਬਹੁਤ ਰੈਸਟੋਰੈਂਟ ਵੈਜੀਟੇਰੀਅਨ ਖੁੱਲ੍ਹ ਗਏ ਆ, ਕਿਉਂਕਿ ਉੱਥੇ ਲੋਕਾਂ ਨੂੰ ਹੁੰਦਾ ਕਿ ਵੈਜੀਟੇਬਲਸ ਬਹੁਤ ਅੱਛੀਆਂ, ਗੁੱਡ ਹੈਲਥ ਵਾਸਤੇ ਹੁੰਦੀਆਂ ਵੀ ਅੱਛੀਆਂ ਆ, ਕਿਉਂਕਿ ਵਾਕਈ ਸਹੀ ਗੱਲ ਹੈ, ਜਿਹੜੀ ਚੀਜ਼ ਗਰੋ ਹੋਈ ਆ ਜ਼ਮੀਨ ਦੇ ਵਿੱਚੋਂ, ਜਿਹੜੀ ਕੁਦਰਤ ਨੇ ਚੀਜ਼ਾਂ ਦਿੱਤੀਆਂ, ਉਹਦਾ ਕੋਈ ਨੁਕਸਾਨ ਨਹੀਂ। ਮੈਂ ਅੱਗੇ ਵੀ ਜ਼ਿਕਰ ਕਰਦਾ ਹਾਂ, ਚਿਕਨ ਚੁਕਨ ਤਾਂ ਬੰਦੇ ਨੇ ਬਣਾਏ, ਬਾਅਦ 'ਚ ਮੀਟ ਚਿਕਨ ਬੱਕਰੇ ਵੱਢ ਵੱਢ ਕੇ ਮੀਟ ਬਣਾ ਲਿਆ, ਇਹ ਕਿਤੇ ਰੱਬ ਨੇ ਤਾਂ ਨਹੀਂ ਕਿਹਾ ਸੀ ਤੁਸੀਂ ਮੀਟ ਬਣਾਓ ਇੱਦਾਂ?
1: ਹੁਣ ਅੱਗੇ ਅੱਗੇ ਜ਼ਿਆਦਾ ਫਰੋਜ਼ਨ ਚੱਲਣ ਲੱਗ ਪਿਆ, ਸੋ ਉਹਦੇ ਫਿਰ
0: ਉਹਦਾ ਵੀ ਸਾਈਡ ਇਫੈਕਟ ਕਾਫੀ ਹੋ ਗਿਆ ਨਾ। ਹੁਣ ਮੋਸਟਲੀ ਚੀਜ਼ਾਂ ਘਰ ਦੇ ਵਿੱਚ ਵੀ ਫਰੋਜ਼ਨ ਯੂਜ਼ ਹੁੰਦੀਆਂ। ਇੰਡੀਆ 'ਚ ਕਿਹੜਾ ਬੰਦਾ ਮਟਰ ਯੂਜ਼ ਕਰਦਾ ਸੀ ਫਰੋਜ਼ਨ? ਇੱਥੇ 99% ਹੀ ਮਿਲਦਾ ਥਾ, 100% ਮਟਰ ਯੂਜ਼ ਫਰੋਜ਼ਨ ਹੀ ਹੁੰਦਾ। ਇੱਕ ਉਹ ਮਿਕਸ ਵੈਜੀਟੇਬਲ ਹੁੰਦੀ ਹੈ ਜੇ ਤੁਸੀਂ ਬਣਾਉਣੀ ਹੈ, ਉਹ ਵੀ ਫਰੋਜ਼ਨ, ਅਤੇ ਬੱਚਿਆਂ ਦੀਆਂ ਕਈ ਵਾਰੀ ਬਰਗਰ ਬਣਾਉਂਦੇ ਹਾਂ ਉਹ ਫਰੋਜ਼ਨ, ਵੈਜੀ ਬਰਗਰ ਬਣਾ ਲਓ ਉਹ ਫਰੋਜ਼ਨ, ਅਤੇ ਸਿਸਟਮ ਬਹੁਤ ਅੱਛਾ, ਬਣੀਆਂ ਬਣਾਈਆਂ ਚੀਜ਼ਾਂ ਮਿਲ ਜਾਂਦੀਆਂ ਫਰੋਜ਼ਨ। ਕਿਸੇ ਨੇ ਦਾਲ ਖਾਣੀ, ਕਿਸੇ ਨੇ ਸਬਜ਼ੀ ਖਾਣੀ, ਫਰੋਜ਼ਨ ਲਓ ਅਤੇ ਚੱਕੋ, ਮਾਈਕਰੋ ਮਾਰੋ ਅਤੇ ਸਤਿ ਸ਼੍ਰੀ ਅਕਾਲ ਆਪਣੇ ਉਸ ਬਾਰੇ ਸਵਾਦ ਜ਼ਿਆਦੀਆਂ ਲੱਗਦੀਆਂ। ਚੱਕਰ ਕੀ ਹੈ, ਜਿਹੜੀਆਂ ਫਰੋਜ਼ਨ 'ਚ ਦਾਲ ਦੁਲ ਖਾਓ ਨਾ, ਦਾਲ ਮੱਖਣੀ, ਉਹ ਇੱਦਾਂ ਲੱਗਦੀ ਜਿਵੇਂ ਪਤਾ ਤਾਜ਼ੀ ਬਣਾਈ ਹੁੰਦੀ ਹੈ, ਇੱਦਾਂ ਫਲੇਵਰ ਪਤਾ ਨਹੀਂ ਕਿੱਦਾਂ ਆ ਜਾਂਦਾ ਉਹਦੇ, ਇੰਨੇ ਟਾਈਮ ਦੀ ਪੈਕ ਕੀਤੀ ਹੁੰਦੀ ਹੈ ਨਾ।
1: ਆਪਾਂ ਘੱਟ ਯੂਜ਼ ਕਰਨਾ ਚਾਹੀਦਾ,
0: ਹੈ ਨਾ,
1: ਟਰਾਈ ਕਰਨੀ ਚਾਹੀਦੀ ਹੈ ਜਿੰਨਾ ਘਟਾ ਸਕੋ,
0: ਮਤਲਬ ਫਰੋਜ਼ਨ ਨਹੀਂ ਜ਼ਿਆਦਾ ਯੂਜ਼ ਕਰਨਾ ਚਾਹੀਦਾ। ਚਲੋ ਜੀ, 905-673-3337 ਸਟੂਡੀਓ ਦਾ ਨੰਬਰ ਹੈ, ਔਰ ਗੱਲਾਂ ਬਾਤਾਂ ਸਿਲਸਿਲਾ ਬਿਲਕੁਲ ਤੁਹਾਡੇ ਨਾਲ 12 ਵਜੇ ਤੱਕ ਜਾਰੀ ਹੋਏਗਾ। ਗੀਤ ਹੋਣਗੇ, ਸੰਗੀਤ ਹੋਣਗੇ, ਔਰ ਹਰਪ੍ਰੀਤ ਸੈਨ ਜੀ ਤੁਹਾਡੇ ਨਾਲ ਕੁਛ ਗੱਲਾਂ ਬਾਤਾਂ ਕਰਨਗੇ ਇੰਸ਼ੋਰੈਂਸ ਦੀਆਂ। ਅਤੇ ਅੱਜ ਸਵੇਰੇ ਸਵੇਰੇ ਗੀਤ ਕਿਹੜਾ ਇੱਦਾਂ ਲਾਇਆ ਜਾਵੇ ਜਿਹੜਾ ਕਿ ਗੀਤ ਤੁਹਾਨੂੰ ਬਹੁਤ ਚੰਗਾ, ਸੋਹਣਾ ਔਰ ਵਧੀਆ ਲੱਗੇ, ਮੌਸਮ ਦੇ ਨਾਲ ਢੁੱਕਦਾ ਹੋਵੇ ਗੀਤ ਹੋਵੇ, ਕਿਉਂਕਿ ਅੱਜ ਗਰਮੀ ਵੀ ਨਹੀਂ ਆ ਬਾਹਰ, ਠੰਡ ਵੀ ਨਹੀਂ ਆ, ਬਹੁਤ ਵਧੀਆ ਮੌਸਮ ਆ, ਸ਼ਰਟ ਜਿਹਾ ਪਾਉਣ ਵਾਲਾ ਮੌਸਮ ਆ, ਔਰ ਮੈਂ ਸਮਝਦਾ ਕਿ ਅੱਜ ਏਸੀ ਵੀ ਚਲਾਉਣ ਦੀ ਲੋੜ ਨਹੀਂ ਗੱਡੀ 'ਤੇ ਮੈਨੂੰ ਲੱਗਦਾ, ਕਿਉਂਕਿ ਠੀਕ ਹੀ ਹੈ ਮੌਸਮ, ਵਿੰਡੋ ਖੋਲ੍ਹ ਕੇ ਚਲਾਓ ਵਧੀਆ ਲੱਗਦਾ, ਅਤੇ ਆਲੇ ਦੁਆਲੇ ਨਾਲ ਦੀ ਗੱਡੀ ਜਾਂਦੇ ਹੋ ਪਤਾ ਲੱਗੇ ਪੰਜਾਬੀ ਵਿਰਸਾ ਰੇਡੀਓ ਲੱਗਾ, ਅਤੇ ਫਿਰ ਨਾਲੇ ਉਹਨਾਂ ਨੂੰ ਪਤਾ ਲੱਗ ਜਾਵੇ, ਨਾਲੇ ਤੁਹਾਨੂੰ ਮਜ਼ਾ ਆਵੇ, ਜ਼ਰਾ ਵਿੰਡੋ ਖੋਲ੍ਹ ਕੇ ਫਰੈਸ਼ ਏਅਰ ਲਓ। 905-673-3337 905-673-3337 ਇਹ ਮੇਰੀ ਆਵਾਜ਼ ਵੀ ਬਾਹਰ ਜਾ ਰਹੀ ਨਹੀਂ ਜਾ ਰਹੀ? ਲੈ ਆਪਾਂ ਇਕੱਲੇ ਤਾਂ ਨਹੀਂ ਬੋਲੀ ਜਾਂਦੇ ਦੋਨੇ ਜਣੇ ਅੱਜ ਹੈ 905-673-3337 ਇੱਕ ਦੋ ਕਾਲ ਕਰਕੇ ਦੱਸ ਦਿਓ ਵੀਰ ਮੇਰੇ ਮੀਟਰ ਮੂਟਰ ਤਾਂ ਮੇਰੇ ਸਾਰੇ ਸਹੀ ਹੈ ਲਾਈਟਾਂ ਲੂਟਾਂ ਤਾਂ ਸਾਰੀਆਂ ਆਉਣੀ ਇੱਥੇ ਦੀਆਂ ਪਰ ਇੱਕ ਕਾਲ ਕਰਕੇ ਇੱਕੋ ਹੀ ਕਾਲ ਕਰ ਦਿਓ ਦੱਸ ਦਿਓ ਵੀ ਸਾਡੀ ਆਵਾਜ਼ ਠੀਕ ਆ ਰਹੀ ਹੈ ਹਰਪ੍ਰੀਤ ਦਰਾਂ ਦੀ ਆਵਾਜ਼ ਠੀਕ ਆ ਰਹੀ ਹੈ ਮੇਰੀ ਆਵਾਜ਼ ਠੀਕ ਆ ਰਹੀ ਹੈ ਪਲੀਜ਼ ਸਾਨੂੰ ਕਨਫਰਮ ਕਰ ਦਿਓ ਅਤੇ ਤਦ ਹੀ ਅਸੀਂ ਗੀਤ ਸੰਗੀਤ ਲਾਉਣੇ ਤੁਹਾਡੇ ਵਾਸਤੇ 905-673-3337 ਹੋਰ ਮੈਂ ਤੇ ਹਰਪ੍ਰੀਤ ਇਕੱਲੇ ਹੀ ਗੱਲਾਂ ਕਰੀ ਜਾਈਏ ਹੈਂ ਹੈਲੋ
2: ਹੈਲੋ ਵੀਰੇ ਸਤਿ ਸ਼੍ਰੀ ਅਕਾਲ ਜੀ
0: ਆਓ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਪਿਆਰੇ ਹੋ
2: ਠੀਕ ਆ ਵੀਰੇ ਠੀਕ ਹੈ ਜੀ ਵੀਰੇ ਮੈਨੂੰ ਪਤਾ ਆ ਤੁਸੀਂ ਲਾਈਕ ਨਹੀਂ ਕਰਨੀ ਕਰਦੇ ਬਟ ਮੈਂ ਕਹਿ ਦਿੰਦਾ ਆ ਤੁਹਾਡੇ ਟੋਕਨ ਤੋਂ ਪਹਿਲਾਂ ਬਾਈ ਜੀ 1947 ਤੋਂ ਬਾਅਦ ਪਹਿਲੀ ਵਾਰੀ ਆਪਣਾ ਮੁਲਕ ਯੂਨਾਈਟ ਹੋਇਆ ਜੀ ਬਿਨਾਂ ਧਰਮ ਤੋਂ ਬਿਨਾਂ ਪੋਲੀਟਿਕਸ ਪਾਰਟੀ ਤੇ ਮੌਸਮ ਤਾਂ ਬਹੁਤ ਵਧੀਆ ਬਾਈ ਜੀ
0: ਅੱਛਾ ਠੀਕ ਹੈ ਮੌਸਮ
2: ਮੇਰੇ ਘਰੇ ਬਾਈ ਜੀ ਇੱਕ ਬੀਟਰੂਟ ਵਾਟਰਮੈਲਨ ਦੇ ਪੀਸ ਕਰਕੇ ਤੇ ਦੋ ਦੋ ਸਟ੍ਰਾਬੇਰੀ ਏਦਾਂ ਕੱਟ ਕੇ ਮੈਂ 20-25 ਪਲਾਸਟਿਕ ਜ਼ਿਪਲੋਕ ਬੈਗਾਂ ਚ ਰੱਖੇ ਆ ਜੀ
0: ਜਸਵਿੰਦਰ ਜੀ
3: ਠੀਕ ਹੈ
0: ਮੈਂ ਤਾਂ ਕਿਹਾ ਸਾਡੀ ਕਦੇ ਆਵਾਜ਼ ਹੀ ਨੀ ਬਾਹਰ ਜਾ ਰਹੀ ਕਦੇ ਯਾਰ
3: ਕੀਤੀ
0: ਹੈ ਹਰਪ੍ਰੀਤ ਕਹਿੰਦੇ ਯਾਰ ਬੰਦਿਆਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਗਰਮੀ ਜ਼ਿਆਦਾ ਮਹਿਸੂਸ ਕਰਦੀ ਆ ਦਾਰੂ ਪੀ ਕੇ ਬੰਦੇ ਦਾ ਬੀਪੀ ਹਾਈ ਹੋਏ ਅੱਛਾ ਦਾਰੂ ਪੀ ਕੇ ਨਾਲੇ ਬੰਦਾ ਰਿਲੈਕਸ ਹੁੰਦਾ ਨਾਲੇ ਕਹਿੰਦੇ ਬੀਪੀ ਹਾਈ ਹੋਏ ਤਾਂ ਇਹ ਦੋ ਚੀਜ਼ਾਂ ਇਕੱਠੀਆਂ ਕਿਵੇਂ ਹੋ ਰਹੀਆਂ ਵੀਰੇ
3: ਭਾਜੀ ਰਿਲੈਕਸ ਤੇ ਸੌਣ ਤੋਂ ਬਾਅਦ ਹੁੰਦਾ ਨਾ ਉਦਾਂ ਥੋੜੀ ਰਿਲੈਕਸ ਹੁੰਦਾ ਓਨਾ ਚਿਰ ਤਾਂ ਕੋਈ ਨਾ ਕੋਈ ਗੱਲਾਂ ਬਾਤਾਂ ਕਰੀ ਜਾਂਦਾ ਰਹਿੰਦਾ ਕੋਈ ਨਾ ਕੋਈ ਉੱਥੇ
0: ਅੱਛਾ ਇਹ ਤਦ ਹੀ ਕਹਿੰਦੇ ਬੰਦਾ ਜੋ ਸ਼ਰਾਬ ਪੀਤੀ ਹੋਏ ਜਨਾਨੀਆਂ ਨੂੰ ਬਿਲਕੁਲ ਨਹੀਂ ਬੋਲਣਾ ਚਾਹੀਦਾ ਅੱਗੋਂ ਤੁਹਾਨੂੰ ਪਤਾ ਵੀ ਲੇਡੀਜ਼ ਨੂੰ ਗਰਮੀ ਜ਼ਿਆਦਾ ਲੱਗਦੀ ਤੇ ਬੰਦਿਆਂ ਨੂੰ ਗਰਮੀ ਜ਼ਿਆਦਾ ਲੱਗਦੀ ਸੁਣ ਕੇ ਮਨ ਤੁਹਾਡਾ ਬਿਲਕੁਲ ਨਸ਼ਿਆ ਜਾਵੇ ਤੇ ਤੁਹਾਨੂੰ ਗਰਮੀ ਲੱਗਣ ਲੱਗ ਪਵੇ ਏਦਾਂ ਦਾ ਗੀਤ ਲਾਈਏ ਸਵੇਰੇ ਸਵੇਰੇ ਕੋਈ 905-673-3337 905-673-3337 ਤੇ ਇੱਕ ਗੀਤ ਸੀ ਹਰਭਜਨ ਮਾਨ ਜੀ ਦਾ ਉਹ ਦੇਖਦਾ ਜੇ ਮੈਨੂੰ ਮਿਲ ਗਿਆ ਤੇ ਉਹ ਲਾ ਦੇਣਾ ਨਹੀਂ ਤਾਂ ਕੋਈ ਹੋਰ ਲਾ ਬਾਕੀ ਜੇ ਤੁਹਾਡੀ ਕੋਈ ਚੋਇਸ ਹੈ ਤੇ ਉਹ ਲਾ ਦਿੰਦੇ ਹਾਂ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਸਤੰਬਰ 18 ਨੂੰ ਟਿਕਟ ਮਾਸਟਰ .ca ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਆ ਮਿਸੀ ਸਾਗਰ ਦੇ ਵਿੱਚ ਦਾ ਲਿਵਿੰਗ ਆਰਟ ਸੈਂਟਰ ਜਿਹੜਾ ਹੈ ਉੱਥੇ ਸ਼ੋਅ ਹੋਏਗਾ ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਵੀ ਟਿਕਟਾਂ ਲੈ ਲਓ ਕਿਉਂਕਿ ਟਿਕਟਾਂ ਹੈ ਵਧੀਆ ਸ਼ੋਅ ਵਧੀਆ ਤੇ ਮਾਹੌਲ ਹੋਏਗਾ ਵਧੀਆ ਇੱਕ ਤੁਸੀਂ ਦੇਖਣ ਵਾਲਾ ਹੋਏਗਾ ਹੰਸ ਰਾਜ ਹੰਸ ਤੁਹਾਨੂੰ ਪਤਾ ਗਾਇਕੀ ਉਹਨਾਂ ਦੀ ਕਿੱਦਾਂ ਦੀ ਹੈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਬਹੁਤ ਹੀ ਦੱਸਣ ਲੋੜ ਨਹੀਂ ਹੈਲੋ ਬੋਲੋ ਜੀ
4: ਹੈਲੋ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਭਾਜੀ ਗਰਮੀ ਬਹੁਤ ਹੈ ਲੇਡੀ ਨੂੰ ਜ਼ਿਆਦਾ ਗਰਮੀ ਲੱਗਦੀ ਹੈ ਬੰਦੇ ਤਾਂ 20 ਸ਼ੇਰ ਠੰਡੀ ਠੁੰਡੀ ਲਾ ਲੂ ਲੈਂਦੇ ਆ ਜੀ
0: ਤੇ ਅੱਛਾ ਮੈਂ ਤਾਂ ਕਹਿੰਦਾ ਲੇਡੀ ਨੂੰ ਉਹੀ ਗੱਲ ਮੈਂ ਕਹੀ ਵੀ ਲੇਡੀਜ਼ ਨੂੰ ਗਰਮੀ ਥੋੜੀ ਜ਼ਿਆਦਾ ਲੱਗਦੀ ਹੈ ਹੈਲੋ ਹੈਲੋ ਬੋਲੋ ਜੀ ਜੀ ਸਰ
5: ਹਾਂਜੀ ਬਾਈ ਜੀ
0: ਜੀ ਵੀਰੇ ਕੀ ਹਾਲ ਚਾਲ ਆ
5: ਠੀਕ ਠਾਕ ਬਾਈ ਚੜ੍ਹਦੀ ਕਦਾ ਲੇਡੀਜ਼ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਦੋ ਐਗਜ਼ਾਮਪਲਾਂ ਦੇ ਦੇਣਾ ਜੀ ਮੈਂ
0: ਹਾਂਜੀ
5: ਦੋ ਐਗਜ਼ਾਮਪਲਾਂ ਦੇ ਦੇਣਾ ਵੀ ਲੇਡੀਜ਼ ਨੂੰ ਗਰਮੀ ਜ਼ਿਆਦਾ ਲੱਗਦੀ ਹੈ
0: ਅੱਛਾ ਚਲੋ ਚੰਗੀ ਗੱਲ ਆ ਜੀ ਤੁਹਾਡੀ ਮਿਹਰਬਾਨੀ ਸਰ ਫੋਨ ਕਰਨ ਦੀ ਥੈਂਕ ਯੂ ਵੈਰੀ ਮੱਚ ਨੈਕਸਟ ਕਾਲ ਹੈਲੋ
6: ਹਾਂਜੀ ਅਜੀਤ ਜੀ ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜੀ ਮਿਸਿਸ ਕਪੂਰ ਕੀ ਹਾਲ ਚਾਲ ਹੈ
6: ਠੀਕ ਠੀਕ ਹੈ ਲੇਡੀਜ਼ ਨੂੰ ਗਰਮੀ ਵੀ ਜ਼ਿਆਦਾ ਲੱਗਦੀ ਹੈ ਗੁੱਸਾ ਵੀ ਜ਼ਿਆਦਾ ਹੁੰਦਾ ਹੈ
0: ਲੈ ਬਸ
6: ਆਦਮੀ ਬੜੇ ਸ਼ਾਂਤ ਸੁਭਾਅ ਦੇ ਹੁੰਦੇ ਹੈ
0: ਓਹੋ ਇਹ ਹਰਪ੍ਰੀਤ ਨਹੀਂ ਮੰਨਦੀ ਪਤਾ ਨਹੀਂ ਕੀ ਗੱਲ ਹੈ ਇਹਨੂੰ
6: ਨਹੀਂ ਇਹ ਅੱਜ ਬੜੀ ਵੱਡੀ ਜੰਗ ਹੋਏਗੀ ਤੁਹਾਡੇ ਨਾਲ
0: ਨਹੀਂ ਮੈਂ ਤਾਂ ਹਰਪ੍ਰੀਤ ਨੂੰ ਕਹੀ ਜਾਂਦਾ ਕਿ ਲੇਡੀਜ਼ ਥੋੜੀ ਜਿਹੀ ਗਰਮੀ ਜ਼ਿਆਦਾ ਮਹਿਸੂਸ ਕਰਦੀਆਂ? ਕਹਿੰਦੇ ਨਹੀਂ, ਬੰਦੇ ਜ਼ਿਆਦਾ ਮਹਿਸੂਸ ਕਰਦੇ ਆ।
6: ਨਹੀਂ ਨਹੀਂ, ਅੱਜ ਕੱਲ ਬੰਦੇ ਬੜੇ, ਅੱਜ ਕੱਲ ਕੀ ਪਹਿਲੇ ਤਾਂ ਬੰਦੇ ਸ਼ਾਂਤ ਹੁੰਦੇ ਆ, ਲੇਡੀਜ਼ ਨੂੰ ਗੁੱਸਾ ਵੀ ਆਉਂਦਾ, ਗਰਮੀ ਵੀ ਲੱਗਦੀ।
0: ਅੱਛਾ, ਤੁਸੀਂ ਹਰਪ੍ਰੀਤ ਨਾਲ ਨਾ ਕਰੋ ਗੱਲ, ਮੈਂ ਨਹੀਂ ਕੁਛ ਕਹਿਣਾ ਮੁੜ ਕੇ, ਨਹੀਂ ਤਾਂ ਮੇਰੇ ਨਾਲ ਲੜਾਈ ਇੱਥੇ ਨਾ ਕਰ ਲਵੇ ਕਦੇ ਹਰਪ੍ਰੀਤ ਕਦੇ।
6: ਅੱਜ ਕਹਿ ਰਿਹਾ ਯੁੱਧ ਨਾ ਛਿੜ ਜਾਏ ਕਿਤੇ।
0: ਮੈਂ ਦਾਦੀ ਕਿਹਾ ਤੁਸੀਂ ਹਰਪ੍ਰੀਤ ਨੂੰ ਕਹਿ ਦਿਓ ਨਹੀਂ ਬੰਦੇ ਠੰਡੇ ਹੁੰਦੇ ਆ, ਕਹਿ ਦਿਓ ਹਰਪ੍ਰੀਤ ਸੁਣਦੇ ਪਈ ਆ, ਕਹਿ ਦਿਓ ਉਹਨਾਂ ਨੂੰ
6: ਜੀ। ਹਰਪ੍ਰੀਤ ਜੀ ਮੇਰਾ ਤਜਰਬਾ ਸਮਝੋ।
1: ਇਹ ਵੈਸੇ ਨਾ ਉਹਨਾਂ ਨੇ ਲਾਈਕ ਤੁਹਾਨੂੰ ਟੌਂਚ ਹੀ ਮਾਰਿਆ ਆ, ਕੋਈ ਉਹ ਕਹਿ ਰਹੇ ਆ ਜਿਹੜੇ ਕਹਿ ਰਹੇ ਨਾ ਕਿ ਬੰਦੇ ਬਹੁਤ ਸ਼ਾਂਤ ਹੁੰਦੇ ਆ ਤੇ ਬੜੇ ਕੂਲ ਸੁਭਾਅ ਦੇ ਹੁੰਦੇ ਆ, ਉਹ ਮਤਲਬ ਉਹ ਵੈਸੇ ਇੱਕ ਟੌਂਚ।
0: ਨਹੀਂ ਨਹੀਂ ਨਹੀਂ, ਤੁਸੀਂ ਆ ਦੇਖ ਲਓ ਕੀ ਕਹਿੰਦੇ, ਕਹਿੰਦੇ ਤੁਸੀਂ ਟੌਂਟ ਮਾਰ ਰਹੇ ਆ ਮੈਨੂੰ, ਦੇਖ ਲਓ ਏਦਾਂ ਕਹਿ ਰਹੇ ਹੁਣ ਹਰਪ੍ਰੀਤ ਨਹੀਂ, ਦੇਖ ਲਓ
6: ਹਰਪ੍ਰੀਤ ਜੀ ਦੇ ਨਾਲ ਤੇ ਮੈਂ ਬਿਲਕੁਲ ਵੀ ਐਪਰੀਸ਼ੀਏਟ ਕਰਨੀ ਆ ਉਹਨਾਂ ਦੀ ਗੱਲ ਦੀ, ਲੇਕਿਨ ਟਰੂਥਨੈਸ ਇਜ਼ ਦੈਟ, ਬਾਕੀ ਅੱਗੇ ਚਲੋ। ਪਰ ਹਰਜੀਤ ਜੀ ਮੇਰਾ ਇੱਕ ਗਾਣਾ ਨੀ ਲਗਾਇਆ ਤੁਸੀਂ, ਇੱਕ ਮਹੀਨਾ ਹੋ ਗਿਆ।
0: ਓਹੋ, ਨਹੀਂ ਮੈਂ ਕਿਹੜਾ ਗੀਤ ਸੀ ਦੱਸਿਓ?
6: ਮੈਂ ਕਿਹਾ ਸੀ ਨਾ ਉਹ ਉਹਦਾ ਗਾਣੇ ਦਾ, ਮੈਨੂੰ ਚੰਜ
0: ਕਿਹੜਾ
6: ਬੜਾ ਵਧੀਆ ਗਾ, ਮੈਂ ਤੁਹਾਨੂੰ ਸੋਚ ਕੇ ਦੱਸਦੀ ਹਾਂ ਦੁਬਾਰਾ।
0: ਚਲੋ ਦੁਬਾਰਾ ਦੱਸ, ਕੋਈ ਗੱਲ ਨੀ, ਦੁਬਾਰਾ ਦੱਸ ਦਿਓ। ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ, ਥੈਂਕ ਯੂ ਜੀ ਮਿਸਿਸ ਕਪੂਰ, ਥੈਂਕ ਯੂ ਵੈਰੀ ਮਚ। ਲਓ ਜੀ, ਇਹਦਾ ਸਾਬਤ ਹੋ ਗਿਆ, ਮਿਸਿਸ ਕਪੂਰ ਜੀ ਨੇ ਸਾਬਤ ਕਰਤਾ ਕਿ ਬੰਦੇ ਸ਼ਾਂਤ ਸੁਭਾਅ ਦੇ ਹੁੰਦੇ ਆ ਤੇ ਜਿਹੜੀਆਂ ਲੇਡੀਜ਼ ਹੁੰਦੀਆਂ ਉਹ ਤੱਤੀਆਂ ਜ਼ਿਆਦੀਆਂ ਹੁੰਦੀਆਂ, ਤੱਤੀਆਂ। ਦੇਖੋ ਪੰਜਾਬੀ ਦਾ ਵਰਡ ਯੂਜ਼ ਕਰ ਰਹੇ ਹਾਂ ਇਹ, ਕਈ ਵਾਰ ਤਾਂ ਐਵੇਂ ਪੰਗਾ ਪਾਉਣ, ਘਰੇ ਪੰਗਾ ਪਾਉਣਾ ਵੀ ਐਵੇਂ ਮਿੰਟੇ 'ਚ ਕਿ ਪੰਗਾ ਪਾ ਲਾਉਂਦੀਆਂ, ਕੋਈ ਹੁੰਦਾ ਵੀ ਨਹੀਂ ਗੱਲਬਾਤ। ਚਲੋ ਕੋਈ ਗੱਲ ਨਹੀਂ, ਆਪਾਂ ਰਾਜਨ ਜੀ ਨਹੀਂ ਆ ਜਾਏ, ਪਤਾ ਨਹੀਂ ਕੀ ਗੱਲ ਹੈ, ਇਹ ਕਿੱਥੇ ਤੁਰੇ ਫਿਰਦੇ ਆ। ਰਾਜਨ ਜੀ ਕੀ ਹਾਲ ਆ?
7: ਬਹੁਤ ਵਧੀਆ ਜੀ, ਬਹੁਤ ਵਧੀਆ
0: ਜੀ। ਸਰ ਬੋਲੋ ਸਰ।
7: ਬਹੁਤ ਬਹੁਤ ਧੰਨਵਾਦ ਹਰਜੀਤ ਜੀ, ਆਪਣੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਤੁਸੀਂ ਕੋਈ ਵੋਟ ਪਾਉਣੀ ਇਹਦੇ ਚ ਜਿਹੜੀ ਗੱਲ ਚੱਲ ਰਹੀ ਅੱਜ?
7: ਮੈਂ ਵਾਪਸ ਘਰ ਵੀ ਜਾਣਾ ਜੀ।
0: ਓ ਅੱਛਾ, ਚਲੋ ਠੀਕ ਹੈ, ਇਹਦਾ ਮਤਲਬ ਤੁਸੀਂ ਇਹ ਤੁਸੀਂ ਸਹੀ ਆ, ਜਨਾਨੀਆਂ ਗਰਮ ਹੀ ਹੁੰਦੀਆਂ, ਮੈਂ ਤੁਹਾਡਾ ਮਤਲਬ ਸਮਝ ਗਿਆ ਮੈਂ। ਚਲੋ ਕੋਈ ਗੱਲ ਨਹੀਂ ਜੀ, ਅੱਗੇ ਬੋਲੋ ਸਰ।
7: ਬਿਲਕੁਲ ਜੀ, ਸੋ ਜਿਹੜੇ ਵੀ ਸਾਡੇ ਸਰੋਤੇ ਗਲਾਸਿਸ ਬਣਵਾਉਣੀਆਂ ਚਾਹੁੰਦੇ ਨੇ, ਐਨਕਾਂ ਬਣਵਾਉਣੀਆਂ ਚਾਹੁੰਦੇ ਨੇ, ਦੱਸਦੇ ਜਾਈਏ ਕਿ ਸਪੈਕਸ ਐਕਸਪ੍ਰੈਸ ਉੱਤੇ ਬਹੁਤ ਵਧੀਆ ਸੇਲ ਚੱਲ ਰਹੀ ਹੈ। ਹਰਜੀਤ ਜੀ ਸਾਡਾ ਵੈਲੀ ਪੈਕੇਜ ਬਹੁਤ ਵਧੀਆ ਸੇਲ ਚੱਲ ਰਹੀ ਹੈ, ਹਰਜੀਤ ਜੀ ਸਾਡਾ ਵੈਲੀ ਪੈਕੇਜ ਆਉਣਾ ਹੈ, ਵੈਲੀ ਪੈਕੇਜ ਦਾ ਸਾਡੇ ਸਰੋਤੇ ਫਾਇਦਾ ਲੈ ਸਕਦੇ ਨੇ। $129 ਦਾ ਅਸੀਂ ਇਹ ਪੈਕੇਜ ਦਿੰਦੇ ਹਾਂ ਔਰ ਸਰਵਿਸਿਸ ਇਹਦੇ ਚ ਬਾ ਕਮਾਲ ਹੁੰਦੀਆਂ ਨੇ, ਕਿਉਂਕਿ ਤੁਹਾਨੂੰ ਪਹਿਲੇ ਤਾਂ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ, ਤਕਰੀਬਨ 700 to 800 ਫਰੇਮ ਲੱਗੇ ਨੇ, ਤੁਸੀਂ ਆਪਣੀ ਮਰਜ਼ੀ ਦਾ ਕੋਈ ਫਰੇਮ ਚੂਜ਼ ਕਰ ਲਓ। ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ, ਹਰ ਕਿਸਮ ਦੇ ਫਰੇਮ ਨੇ ਔਰ ਇਹ ਬ੍ਰਾਂਡਡ ਫਰੇਮ ਨੇ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਟਨ, ਐਡੀ ਬਾਬਲ, ਰੂਟਸ, ਆਈਜ਼ੋਡ, ਤਕਰੀਬਨ 25 to 30 ਬ੍ਰਾਂਡਸ ਨੇ, ਇਹਨਾਂ ਚੋਂ ਕੋਈ ਵੀ ਬ੍ਰਾਂਡਡ ਫਰੇਮ ਚੂਜ਼ ਕਰ ਲਓ। ਤੇ ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਨੇ, ਇਹ ਵੀ ਇੰਕਲੂਡਿਡ ਨੇ ਵੈਲੀ ਪੈਕੇਜ, ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ, ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸ ਲੈਣੀਆਂ ਨੇ ਤੇ SLR ਕੰਪਨੀ ਦੇ, ਜਿਹੜੀ ਦੁਨੀਆਂ ਦੀ ਸਭ ਤੋਂ ਵਧੀਆ ਕੰਪਨੀ ਹੈ, ਇਸ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਤੁਹਾਨੂੰ ਦੇ ਰਹੇ ਹਾਂ, $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲਿਆ ਜੀ। ਔਨ ਟਾਪ ਆਫ ਇਟ ਤੁਸੀਂ ਆਪਣੀ ਐਨਕਾਂ ਦੇ ਉੱਤੇ ਜੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਤੇ ਨਾਲ ਦੀ ਨਾਲ ਹਰਜੀਤ ਜੀ ਦੱਸੇ ਜੀ ਕਿ ਜਿਹੜੇ ਵੀ ਸਰੋਤੇ ਆ ਕੇ ਇਹ ਪੈਕੇਜ ਲੈ ਰਹੇ ਨੇ, ਇਹ ਜਿਹੜੇ ਫਰੇਮ ਨੇ ਇਹਨਾਂ ਦੇ ਉੱਤੇ 1 year ਦੀ ਮੈਨੂਫੈਕਚਰਿੰਗ ਡਿਫੈਕਟ ਦੀ ਵਾਰੰਟੀ ਵੀ ਹੈ, ਪਲੱਸ ਜਦੋਂ ਤੁਸੀਂ ਗਲਾਸਿਸ ਪਿੱਕ ਕਰਨ ਲਈ ਆਉਂਦੇ ਹੋ ਪ੍ਰੋਪਰ ਤੁਹਾਡੀ ਐਡਜਸਟਮੈਂਟ ਕਰਕੇ ਦਿੰਦੇ ਹਾਂ, ਤੇ ਡਾਊਨ ਦਾ ਰੋਡ ਜਦੋਂ 6 to 6 months ਤੱਕ ਵੀ ਤੁਹਾਡਾ ਕਦੀ ਫਰੇਮ ਲੂਜ਼ ਹੋ ਜਾਏ ਜਾਂ ਟਾਈਟ ਹੋ ਜਾਏ ਤੇ ਉਹਨਾਂ ਨੂੰ ਅਸੀਂ ਮਿਸ ਅਲਾਈਨ ਹੋ ਜਾਏ ਤੇ ਪ੍ਰੋਪਰ ਅਲਾਈਨਮੈਂਟ ਕਰਕੇ ਤੁਹਾਡੇ ਫੇਸ ਦੇ ਹਿਸਾਬ ਨਾਲ ਐਡਜਸਟ ਕਰਕੇ ਦਿੰਦੇ ਹਾਂ। ਸੋ ਇਹ ਸਾਰੀਆਂ ਸਰਵਿਸਿਸ $129 ਤੇ $258 ਦੇ ਵਿੱਚ ਇੰਕਲੂਡਿਡ ਨੇ। ਸੋ ਜਿਹੜੇ ਵੀ ਸਾਡੇ ਸਰੋਤੇ ਇਹ ਪੈਕੇਜ ਦਾ ਫਾਇਦਾ ਲੈਣਾ ਚਾਹੁੰਦੇ ਨੇ, ਜ਼ਰੂਰ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਦੇ ਵਿੱਚ, ਹੋਟਲ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਫੋਨ ਨੰਬਰ ਹੈ ਜੀ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਤਾਂ ਵੀ ਸਾਨੂੰ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। 905-460-8888, 905 4608888.
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਇਹ ਮੈਂ ਗਾਣਾ ਬਿਲਕੁਲ ਨਹੀਂ ਗਾ ਰਿਹਾ, ਨਾ ਮੈਂ ਇਸ ਗਾਣੇ ਦਾ ਮਿਊਜ਼ਿਕ ਦਿੱਤਾ, ਨਾ ਮੈਨੂੰ ਇਸ ਗਾਣੇ ਬਾਰੇ ਪਤਾ। ਇਹ ਕੌਣ ਕਹਿ ਰਿਹਾ? ਇਹ ਕਲਾਕਾਰ ਸਾਹਿਬ ਕਹਿ ਰਿਹਾ, ਇਹ ਆਪੇ ਦੇਖ ਲਓ ਵੀ ਹੋ ਗਿਆ। ਇਹ ਕਲਾਕਾਰ ਆਪਣੇ ਸ਼ਹਿਰ ਦੇ ਵਿੱਚ ਸਤੰਬਰ 18 ਨੂੰ ਆ ਰਿਹਾ। ticketmaster.co ਟਿਕਟਾਂ ਜਲਦੀ ਜਲਦੀ ਚੱਕ ਲਓ।

ਦੂਰ ਦੂਰ ਦੂਰ ਦੂਰ ਰਹਿੰਦੇ ਹੋ, ਅੱਜ ਕੱਲ ਸੁਣਿਆ ਕਿ ਬੜੇ ਹੀ ਫਤੂਰ ਵਿੱਚ ਰਹਿੰਦੇ ਹੋ, ਉਹ ਜਿਹੜੀ ਗੱਲ ਵੀ ਕਹਿੰਦੇ ਹੋ ਤੇ ਬਸ ਫਿਰ ਪੁੜੇ ਸਰੂਰ ਵਿੱਚ ਕਹਿੰਦੇ ਹੋ। ਪੰਜਾਬੀ ਵਿਰਸਾ ਵਿਦ ਦ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋਅ।

0: ਗਾਣਾ ਢੋ ਗਿਆ ਵੀ ਨਾਲ ਅੱਜ ਦੇ ਪ੍ਰੋਗਰਾਮ ਦੇ ਨਾਲ ਗਾਣਾ ਬਿਲਕੁਲ ਢੋ ਗਿਆ ਹਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਅੱਜ
1: ਬਿਲਕੁਲ ਹਰਜੀਤ ਜੀ ਸੋ ਆਪਾਂ ਇੰਸ਼ੋਰੈਂਸ ਦੇ ਟੋਪਿਕ ਦੇ ਉੱਪਰ ਆਲਵੇਜ਼ ਗੱਲ ਕਰਦੇ ਹੁੰਦੇ ਹਾਂ ਆਪਣੇ ਲਿਸਨਰਸ ਨੂੰ ਆਪਾਂ ਲਾਈਫ ਇੰਸ਼ੋਰੈਂਸ ਦੇ ਪਲਾਨਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਪਰ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ ਕਿ ਕਿਹੜਾ ਪਲਾਨ ਤੁਹਾਨੂੰ ਚਾਹੀਦਾ ਹੈਗਾ ਕਿੰਨੀ ਅਮਾਊਂਟ ਦੀ ਕਵਰੇਜ ਚਾਹੀਦੀ ਆ ਲਾਈਫ ਇੰਸ਼ੋਰੈਂਸ ਦੇ ਵਿੱਚ ਆਪਾਂ ਕਿੱਦਾਂ ਕੋਂਬੋਜ਼ ਬਣਾ ਸਕਦੇ ਹਾਂ ਤਾਂ ਕਿ ਆਪਾਂ ਡਿਸਕਾਊਂਟ ਲੈ ਸਕੀਏ ਕਿੰਨੀ ਅਮਾਊਂਟ ਤੋਂ ਬਾਅਦ ਤੁਹਾਨੂੰ ਗੁੱਡ ਹੈਲਥ ਦਾ ਡਿਸਕਾਊਂਟ ਮਿਲ ਸਕਦਾ ਆ ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਹੈਗਾ ਆ ਕਿ ਜਿੱਥੇ ਇੰਸ਼ੋਰੈਂਸ ਦੀ ਬਹੁਤ ਇੰਪੋਰਟੈਂਸ ਹੈਗੀ ਆ ਕਿਉਂਕਿ ਹਰੇਕ ਜਿਹੜਾ ਕੰਟਰੀ ਦੇ ਸਕਸੈਸ ਦੇ ਵਿੱਚ ਜਿੰਨੀਆਂ ਵੀ ਵੱਡੀਆਂ ਇੰਡਸਟਰੀਜ਼ ਹੈਗੀਆਂ ਜਿੰਨਾ ਵੀ ਵੱਡਾ ਸਟਰਕਚਰਸ ਹੈਗਾ ਆ ਉਹਦੇ ਬਿਹਾਈਂਡ ਦੇ ਉੱਪਰ ਇੰਸ਼ੋਰੈਂਸ ਆ ਅਤੇ ਜਿਹੜੀਆਂ ਆਪਾਂ ਘਰਾਂ ਦੀਆਂ ਗੱਡੀਆਂ ਦੀਆਂ ਅਤੇ ਪਲੱਸ ਬਿਲਡਿੰਗਸ ਦੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਉੱਥੇ ਜਿਹੜਾ ਬੰਦਾ ਉਸ ਚੀਜ਼ ਨੂੰ ਮੈਨੇਜ ਕਰ ਰਿਹਾ ਆ ਉਹਦੀ ਇੰਸ਼ੋਰੈਂਸ ਕਿੰਨੀ ਜ਼ਿਆਦਾ ਇੰਪੋਰਟੈਂਟ ਹੋਊਗੀ ਸੋ ਉਹਦੇ ਲਈ ਆਪਾਂ ਕਈ ਵਾਰ ਇਗਨੋਰੈਂਟ ਹੋ ਜਾਂਦੇ ਹਾਂ ਕਿ ਨਹੀਂ ਹਾਲੇ ਥੋੜ੍ਹਾ ਠਹਿਰ ਕੇ ਕਵਰੇਜ ਕਰਾਵਾਂਗੇ ਹਾਲੇ ਸ਼ਾਇਦ ਪਤਾ ਨਹੀਂ ਕਿੰਨਾ ਕੁ ਪ੍ਰੀਮੀਅਮ ਹੋਣਾ ਆ ਜਦੋਂ ਅਸੀਂ ਸਾਡੀ ਜੋਬ ਵਧੀਆ ਹੋ ਜੂ ਸਾਡੀ ਇਨਕਮ ਜਿੱਦਾਂ ਜਿੱਦਾਂ ਸਾਡੀਆਂ ਇਨਕਮਾਂ ਇਨਕਰੀਜ਼ ਹੁੰਦੀਆਂ ਉੱਦਾਂ ਉੱਦਾਂ ਸਾਡੀਆਂ ਲਾਇਬਿਲਿਟੀਜ਼ ਇਨਕਰੀਜ਼ ਹੁੰਦੀਆਂ ਆ ਏਜ ਅਪ ਹੋ ਰਹੀ ਆ ਐਂਡ ਏਜ ਅਪ ਹੋਣ ਦੇ ਨਾਲ ਨਾਲ ਜੇ ਕੋਈ ਹੈਲਥ ਕੰਸਰਨ ਆ ਗਿਆ ਤਾਂ ਇੰਸ਼ੋਰੈਂਸ ਜਿਹੜੀ ਹੈਗੀ ਆ ਉਨੀ ਹੀ ਐਕਸਪੈਂਸਿਵ ਹੋ ਜਾਣੀ ਆ ਸੋ ਇਸ ਕਰਕੇ ਬੈਟਰ ਆ ਕਿ ਤੁਸੀਂ ਆਪਣੇ ਪਲਾਨ ਨੂੰ ਜਿਹੜਾ ਇੰਸ਼ੋਰੈਂਸ ਦੀ ਪਲੈਨਿੰਗ ਹੈਗੀ ਆ ਯੰਗ ਰਹਿੰਦੇ ਹੋਏ ਆਪਣੀ ਪਲੈਨਿੰਗ ਕਰੋ ਤੁਸੀਂ ਆਪਣੇ ਬੱਚਿਆਂ ਨੂੰ ਵੀ ਕਹਿ ਸਕਦੇ ਆ ਜਦੋਂ ਉਹ ਜੋਬਸ ਦੇ ਵਿੱਚ ਆਉਂਦੇ ਹੈਗੇ ਆ ਆਲਵੇਜ਼ ਬੈਟਰ ਆ ਕਿ ਜਿੰਨੇ ਤੁਸੀਂ ਯੰਗ ਹੈਗੇ ਆ ਜਿੰਨੇ ਤੁਸੀਂ ਹੈਲਦੀ ਹੈਗੇ ਆ ਤਾਂ ਉਨੀ ਤੁਹਾਡੀ ਜਿਹੜੀ ਇੰਸ਼ੋਰੈਂਸ ਦੀ ਕੋਸਟ ਹੈਗੀ ਆ ਉਹ ਘੱਟ ਆਊਗੀ ਸੋ ਇਸ ਕਰਕੇ ਆਪਣੇ ਜਿਹੜੇ ਪਲੈਨਸ ਹੈਗੇ ਆ ਉਹਨਾਂ ਨੂੰ ਜ਼ਰੂਰ ਇਸ ਇੰਸ਼ੋਰੈਂਸ ਪਲੈਨਿੰਗ ਨੂੰ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਦਾ ਪਾਰਟ ਬਣਾਓ ਤਾਂ ਕਿ ਤੁਸੀਂ ਆਪਣੀ ਕਵਰੇਜ ਲੈ ਸਕੋ ਅਤੇ ਜਿਹੜੇ ਲਾਈਫ ਇੰਸ਼ੋਰੈਂਸ ਦੇ ਪਲੈਨ ਹੈਗੇ ਆ ਉਹਦੇ ਵਿੱਚ ਟਰਮ ਇੰਸ਼ੋਰੈਂਸ ਪੋਲਿਸੀਜ਼ ਆ ਕ੍ਰਿਟੀਕਲ ਇਲਨੈਸ ਦੇ ਇੰਸ਼ੋਰੈਂਸ ਦੇ ਪਲੈਨਸ ਹੈਗੇ ਆ ਸੋ ਡਿਸੇਬਿਲਟੀ ਇੰਸ਼ੋਰੈਂਸ ਦਾ ਪਲੈਨ ਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਕੰਬਾਈਨ ਕਰਕੇ ਲੈ ਸਕਦੇ ਆ ਅਤੇ ਲਾਈਫ ਇੰਸ਼ੋਰੈਂਸ ਦੇ ਵਿੱਚ ਅਗਰ ਤੁਸੀਂ ਜਸਟ ਸਟਾਰਟਅਪ ਕਰਨਾ ਹੈਗਾ ਤਾਂ ਟਰਮ ਇੰਸ਼ੋਰੈਂਸ ਪੋਲਿਸੀਜ਼ ਦੇ ਵਿੱਚ 5 ਸਾਲ ਦੀ ਟਰਮ ਤੋਂ ਲੈ ਕੇ 50 ਈਅਰਸ ਤੱਕ ਦੀ ਲੌਂਗ ਟਰਮ ਅਵੇਲੇਬਲ ਹੈਗੀ ਆ ਸੋ ਤੁਸੀਂ ਆਪਣੀ ਕਵਰੇਜ ਲੈ ਸਕਦੇ ਆ ਕੱਲ੍ਹ ਇਹਨਾਂ ਪਲੈਨਸ ਨੂੰ ਤੁਸੀਂ ਅਪਗ੍ਰੇਡ ਕਰ ਸਕਦੇ ਆ ਬਿਨਾਂ ਕਿਸੇ ਮੈਡੀਕਲ ਅੰਡਰਰਾਈਟਿੰਗ ਤੋਂ ਸੋ ਪਰਮਾਨੈਂਟ ਆਪਸ਼ਨਸ ਦੇ ਵਿੱਚ ਬਹੁਤ ਸਾਰੇ ਪਲੈਨਸ ਹੈਗੇ ਆ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਡਿਵੀਡੈਂਟ ਵਾਲੇ ਪਲੈਨ ਦੇ ਬਾਰੇ 'ਚ ਬਹੁਤ ਸਾਰੇ ਕੁਐਸਚਨਸ ਆਉਂਦੇ ਆ ਬਹੁਤ ਸਾਰੀਆਂ ਕਿਊਰੀਜ਼ ਆਉਂਦੀਆਂ ਆ ਕਿ ਡਿਵੀਡੈਂਟ ਵਾਲੇ ਪਲੈਨ ਕਿੱਦਾਂ ਕੰਮ ਕਰਦੇ ਹੈਗੇ ਆ ਇੰਸ਼ੋਰੈਂਸ ਕੰਪਨੀਜ਼ ਦੇ ਪ੍ਰੋਫਿਟ ਆਪਾਂ ਡਿਵੀਡੈਂਟ ਦੀ ਫਾਰਮ ਦੇ ਵਿੱਚ ਕਿੱਦਾਂ ਲੈ ਸਕਦੇ ਆ ਅਤੇ ਉਹਨਾਂ ਡਿਵੀਡੈਂਟਸ ਦੇ ਨਾਲ ਜਿਹੜੀ ਸਾਡੀ ਕਵਰੇਜ ਹੈਗੀ ਆ ਉਹ ਕਿੱਦਾਂ ਇਨਕਰੀਜ਼ ਹੋਊਗੀ ਇਹਨਾਂ ਦੇ ਬਾਰੇ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ ਕੋਈ ਵੀ ਡਿਟੇਲ ਚਾਹੀਦੀ ਹੈਗੀ ਆ ਤੁਸੀਂ ਆਪਣੇ ਬੱਚਿਆਂ ਦੇ ਲਈ ਇਹ ਵਾਲਾ ਪਲੈਨ ਕਰਨਾ ਹੈਗਾ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ ਨੰਬਰ ਹੈਗਾ ਜੀ ਮੇਰਾ 416-816-5004-1600-817-6517
0: ਹਰਪ੍ਰੀਤ ਜੀ ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼
1: 416-816-5500
0: ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਆ ਔਰ ਲਓ ਜੀ ਸੁਣੋ ਗੀਤ ਫਿਰ ਜਿਹੜਾ

0: ਸਾਹਿਬ ਦੇ ਕਿੰਨੇ ਮਕਬੂਲ ਗੀਤ ਆ ਵੈਸੇ, ਔਰ ਮੈਂ ਸਮਝਦਾ ਕਿ ਜੇ ਤੁਸੀਂ ਵੀ ਇਸ ਸ਼ੋਅ ਦਾ ਵਧੀਆ ਆਨੰਦ ਮਾਨਣਾ ਚਾਹੁੰਦੇ ਹਾਂ ਤਾਂ ਇਸ ਸ਼ੋਅ ਨੂੰ ਮਿਸ ਨਾ ਕਰਿਓ, ਕਿਉਂਕਿ ਵਾਕਈ ਹੀ ਇਹ ਸ਼ੋਅ ਦੇਖਣ ਵਾਲਾ ਹੋਏਗਾ ਪੂਰੇ ਬੈਂਡ ਦੇ ਨਾਲ। ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਵਿੱਚ ਹੋਏਗਾ, ਪਾਰਕਿੰਗ ਬਿਲਕੁਲ ਫਰੀ ਆ, ਉੱਥੇ ਅੰਡਰਗਰਾਊਂਡ ਪਾਰਕਿੰਗ ਬੇਸਮੈਂਟ ਦੇ ਵਿੱਚ ਸਿਟੀ ਆਫ ਮਿਸੀ ਸਾਗਰ ਦੇ ਵਿੱਚ ਇਹ ਸ਼ੋਅ ਹੋ ਰਿਹਾ। ਬ੍ਰਹਮਟਨ ਵਾਲਿਆਂ ਨੂੰ ਨੇੜੇ, ਮਿਸੀ ਸਾਗਰ ਨੂੰ ਨੇੜੇ, ਸਾਰਿਆਂ ਨੂੰ ਨੇੜੇ ਆ, ਅਤੇ ਆਰਾਮ ਦੇ ਨਾਲ ਆਓ ਵਧੀਆ ਪੂਰੇ ਬੈਂਡ ਦੇ ਨਾਲ। ਇਹਦੇ ਵਿੱਚ ਅਸੀਂ ਇੱਕ ਹੋਰ ਚੀਜ਼ ਐਡ ਕਰ ਰਹੇ ਹਾਂ ਇਸ ਵਾਰੀ ਸਪੈਸ਼ਲੀ ਤੌਰ 'ਤੇ। ਹੰਸ ਭਾਈ ਨਾਲ ਗੱਲ ਹੋਈ, ਕਹਿੰਦੇ ਹਰਜੀਤ ਜੀ ਇਸ ਵਾਰੀ ਮੈਂ ਨਾਲ ਨਾਲ ਜਿੱਥੇ ਆਪਣੇ ਗੀਤ ਆ ਗਾਉਣੇ ਗਾਉਣੇ, ਗਜ਼ਲਾਂ ਵੀ ਹੋਣਗੀਆਂ ਨਾਲ ਦੀ ਨਾਲ, ਤੁਹਾਡੇ ਵਾਸਤੇ ਕਵਾਲੀਆਂ ਵੀ ਹੋਣਗੀਆਂ ਜਨਾਬ ਨੁਸਰਤ ਸਾਹਿਬ ਦੀਆਂ। ਜੇ ਤੁਸੀਂ ਕਵਾਲੀਆਂ ਦੇ ਸ਼ੌਕੀਨ ਹੋ ਅਤੇ ਕਵਾਲੀਆਂ ਤੁਸੀਂ ਰੰਗ ਉੱਥੇ ਤੁਹਾਨੂੰ ਮਿਲੇਗਾ ਦੇਖਣ ਵਾਸਤੇ, ਗਜ਼ਲਾਂ ਦੇ ਸ਼ੌਕੀਨ ਹੋ ਗਜ਼ਲਾਂ ਰੰਗ ਮਿਲੇਗਾ, ਅਤੇ ਜਨਾਬ ਹੰਸ ਰਾਜ ਹੰਸ ਸਾਹਿਬ ਦੇ ਜਿਹੜੇ ਆਪਣੇ ਇੰਨੇ ਮਕਬੂਲ ਗੀਤ ਆ ਉਹਨਾਂ ਦਾ ਵੀ ਤੁਹਾਨੂੰ ਨਾਲ ਉੱਥੇ ਨਜ਼ਾਰਾ ਜਿੱਥੇ ਦੇਖੋਗੇ ਨਾਲ ਉਸ ਗਾਇਕੀ ਦਾ ਆਨੰਦ ਵੀ ਮਾਣੋਗੇ। ਟਿਕਟਾਂ ਜਿਹੜੀਆਂ ਤੁਸੀਂ ਆਪਣੀਆਂ, ਅਸੀਂ $60 ਟਿਕਟ ਸਟਾਰਟ ਕੀਤੀ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਇਹ ਪੂਰੇ ਪਰਿਵਾਰ ਆਉਣ, ਚੰਗੇ ਸ਼ੋਅ ਦੇਖੋ ਆ ਗਏ, ਔਰ ਜੇ ਚੰਗੇ ਮਿਊਜ਼ਿਕ, ਇੱਕ ਐਸੀ ਰੱਬ ਦੀ ਕਹਿੰਦੇ ਹੁੰਦੇ ਆ ਦਾਤ ਹੈ ਮਿਊਜ਼ਿਕ, ਗੁਰੂ ਨਾਨਕ ਸਾਹਿਬ ਦੇਖ ਲਓ ਮਿਊਜ਼ਿਕ ਹੀ ਸੀ, ਬਾਬਾ ਮਰਦਾਨਾ ਕਹਿੰਦੇ ਛੇੜ ਰਾਬ ਹੈ, ਅਤੇ ਉਹ ਮਿਊਜ਼ਿਕ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੇ ਕਿ ਪਰ ਮਿਊਜ਼ਿਕ ਹੋਵੇ ਜਿਹੜਾ ਕਿ ਮਨ ਨੂੰ ਸਕੂਨ ਦੇਣ ਵਾਲਾ ਮਿਊਜ਼ਿਕ ਹੋਵੇ, ਇਸ ਤਰ੍ਹਾਂ ਦਾ ਜਿਹੜਾ ਕਿ ਤੁਹਾਡੇ ਦਿਲ ਨੂੰ, ਤੁਹਾਡੇ ਦਿਮਾਗ ਨੂੰ ਬਿਲਕੁਲ ਰਿਲੈਕਸ ਕਰ ਦੇਵੇ। ਔਰ ਇਸ ਤਰ੍ਹਾਂ ਦੇ ਮਿਊਜ਼ਿਕ, ਜੇ ਤੁਸੀਂ ਪ੍ਰੇਮੀ ਹੋ, ਨਵਾਂ ਵਰਡ ਲੱਭਿਆ ਵੀ ਪਿਆਰ ਦਾ, ਜੇ ਤੁਸੀਂ ਮਿਊਜ਼ਿਕ ਦੇ ਪ੍ਰੇਮੀ ਹੋ ਤਾਂ ਇਸ ਸ਼ੋਅ ਨੂੰ ਤੁਸੀਂ ਮਿਸ ਨਹੀਂ ਕਰ ਸਕਦੇ। ਠੀਕ ਆ, ਸਮਾਂ ਹਾਲੇ ਪਿਆ ਮੈਨੂੰ ਪਤਾ, ਪਰ ਫਿਰ ਵੀ ਮੈਂ ਚਾਹੁੰਦਾ ਕਿ ਜਿਹੜੀਆਂ ਤੁਹਾਡੀਆਂ ਟਿਕਟਾਂ ਰਾਖਵੇ ਤੁਸੀਂ ਕਰ ਲਓ। ਹਾਲੇ ਤੱਕ ਅਸੀਂ ਆਪਣੇ ਬਿਜ਼ਨਸਮੈਨ ਵੀਰਾਂ ਦੀਆਂ ਟਿਕਟਾਂ ਨਹੀਂ ਕੱਢੀਆਂ, ਔਰ ਇਹ ਸ਼ੋਅ ਨੂੰ ਸਪੈਸ਼ਲੀ ਤੌਰ 'ਤੇ ਸੈਲੂਲਰ ਪੁਆਇੰਟ ਵਾਲੇ ਸਪੋਂਸਰ ਕਰ ਰਹੇ ਆ, ਔਰ ਇਸ ਦੇ ਨਾਲ ਨਾਲ ਤੁਹਾਡੇ ਵਾਸਤੇ ਹਰਪ ਗਰੇਵਾਲ ਸਾਹਿਬ ਸਪੋਂਸਰ ਕਰ ਰਿਹਾ, ਰੈਵ ਸਿੰਘ ਜੀ ਸਪੋਂਸਰ ਕਰ ਰਿਹਾ, ਹਰਪ੍ਰੀਤ ਸੈਣੀ ਜੀ ਕਰ ਰਿਹਾ, ਦਵਿੰਦਰਜੀਤ ਸਿੰਘ ਜੀ ਬਸਰਾ ਸਾਹਿਬ ਕਰ ਰਿਹਾ, ਔਰ ਇਸ ਦੇ ਨਾਲ ਨਾਲ ਮਾਸਟਰ ਜਿਊਲਰ ਵਾਲੇ ਵੀ ਇਸ ਸ਼ੋਅ ਨੂੰ ਸਪੋਂਸਰ ਕਰ ਰਹੇ ਆ। ਔਰ ਕੱਲ੍ਹ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਮਾਸਟਰ ਜਿਊਲਰ ਵਾਲਿਆਂ ਦੇ, ਬਹੁਤ ਹੀ ਕਮਾਲ ਦਾ ਜਿਹੜਾ ਕਿ ਸਟੋਰ ਇਹਨਾਂ ਨੇ ਓਪਨ ਕੀਤਾ ਹੈ ਮਾਸਟਰ ਜਿਊਲਰ।
1: ਉਹਦੇ ਨਾਲ ਸ਼ੇਅਰ ਕਰਾਂਗੇ ਜੀ, ਐਸੋ ਗੈਸ ਸਟੇਸ਼ਨ ਇਹ 'ਚ 5 ਯੂਨਿਟ ਹੀ ਕਹਿੰਦੇ ਜਿਹੜੇ ਰੈਂਟਲ ਹੀ ਕਹਿੰਦੇ, ਇਹ 'ਚ ਜਿਹੜਾ ਹੈਗਾ ਯੂ ਹਾਲ ਹੀ ਗਾਵੇ, ਇਹ 'ਚ ਬਿਗ ਟਰੱਕ ਯਾਰਡ ਜਾ ਕੇ ਸਟੋਰੇਜ ਯਾਰਡ ਹੀ ਗਾਵੇ, ਇਹਦਾ ਸਿਰਫ ਰੈਂਟ ਹੀ ਰੈਂਟ $16,000 ਪਰ ਮੰਥ ਤੋਂ ਉੱਤੇ ਆ ਰਿਹਾ ਹੈ। ਇਹੋ ਜਿਹੀ ਲੋਕੇਸ਼ਨ ਜਿਹਦੇ ਉੱਤੇ $7,00,000 ਤੋਂ ਉੱਤੇ ਸਲਾਨਾ ਬਣਦਾ ਹੋਵੇ, ਤੁਸੀਂ ਡੈਫੀਨੇਟਲੀ ਲੈਣਾ ਚਾਹੋਗੇ। ਵਿਦ 6.4 ਏਕੜ ਲੋਟ, ਬਿਗ ਲੋਟ, ਪ੍ਰਾਈਮ ਲੋਕੇਸ਼ਨ, 10 ਕਿਲੋਮੀਟਰ ਤੱਕ ਕੋਈ ਕੰਪੀਟੀਸ਼ਨ ਨਹੀਂ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449, ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇ ਰਹੇ।
2: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
4: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
6: जब एच के मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात। एच के मूवर्स होम, ऑफिस, अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 years एक्सपीरियंस, वी सर्व विद अ स्माइल। एच के मूवर्स, गिव अस अ कॉल। मिस्टर हरमिंदर, 416-524-6704, 416-524-6704।
7: हासिल फ्री मूविंग के लिए एच के मूवर।
8: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ, 416-720-7073, 905-720-7073 ਤੇ ਕਾਲ ਕਰ ਸਕਦੇ ਹੋ।
9: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
10: A1 Cakes ਮਗਾ ਲਈਏ।
8: ਕਾਰਾਂ ਐਸਯੂਵੀ ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
10: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
11: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
0: ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਿਹਾ ਤੁਸੀਂ ਐਚ ਕੇ ਮੂਵਰਸ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ ਔਰ ਗੱਡੀਆਂ ਮੂਵ ਕਰਾਉਣੀਆਂ ਤੁਸੀਂ ਇੱਧਰੋਂ ਕੈਨੇਡਾ ਦੇ ਕਿਸੇ ਵੀ ਏਰੀਆ ਦੇ ਵਿੱਚੋਂ ਕਿਸੇ ਵੀ ਕਸਬੇ 'ਚੋਂ ਕਿਸੇ ਵੀ ਸ਼ਹਿਰ ਵਿੱਚੋਂ ਅਤੇ ਗੱਡੀਆਂ ਮੂਵ ਹੋ ਜਾਣਗੀਆਂ ਬੰਦੇ ਮੂਵ ਨਹੀਂ ਮੇਰਾ ਖਿਆਲ ਕਰਦੇ ਉੱਥੋਂ ਸ਼ਾਇਦ ਇੱਕ ਅੱਧਾ ਦੋ ਬੰਦੇ ਬਹਿ ਜਾਂਦੇ ਹੋਣ ਅੱਗੇ ਟਰੱਕ ਪਤਾ ਨਹੀਂ ਵੀ ਪਤਾ ਕਰ ਲਓ ਨਾਲੇ ਸਮਾਨ ਆਜੂ ਨਾਲੇ ਗੱਡੀ ਆਜੂ ਨਾਲੇ ਤੁਹਾਨੂੰ ਲੈ ਆਉਣਗੇ ਪਤਾ ਕਰ ਲਓ ਵੀ ਐਚ ਕੇ ਮੂਵਰਾਂ ਨੂੰ ਫੋਨ ਕਰਕੇ ਜੇ ਇੱਥੋਂ ਟੋਰਾਂਟੋ ਤੋਂ ਗੱਡੀ ਵੈਨਕੂਵਰ ਭੇਜਣੀ ਹੈ ਕੈਲਗਰੀ ਭੇਜਣੀ ਆ ਐਡਮਿੰਟਨ ਭੇਜਣੀ ਆ ਮੌਂਟਰੀਅਲ ਆਟਵਾ ਜੇ ਉੱਧਰੋਂ ਇੱਧਰ ਮੰਗਾਉਣੀ ਆ ਟੋਰਾਂਟੋ ਵੱਲ ਮੰਗਾਉਣੀ ਆ ਫਿਰ ਵੀ ਤੁਹਾਡੇ ਵਾਸਤੇ ਹਾਜ਼ਰ ਹੈ 416-500-2467-04 416-524-6704 ਤੇ ਕਾਲ ਕੀਤੀ ਜਾ ਸਕਦੀ ਹੈ ਇਹ ਗੱਡੀਆਂ ਤੁਹਾਡੀਆਂ ਸ਼ਿਪ ਕਰ ਦਿੰਦੇ ਆ ਵਧੀਆ ਨਾਲੇ ਕੋਈ ਸਕਰੈਚ ਨਹੀਂ ਪੈਂਦਾ ਨਾਲੇ ਕਿਲੋਮੀਟਰ ਸੇਫ ਹੁੰਦੇ ਆ ਪਤਾ ਕਰ ਲਓ ਭਾਅ ਜੀ ਇਹਨਾਂ ਨੂੰ ਸ਼ਾਇਦ ਇੱਕ ਦੋ ਬੰਦੇ ਟਰੱਕ 'ਚ ਅੱਗੇ ਬਿਠਾ ਕੇ ਨਾਲ ਲੈ ਆਉਣ ਪਰ ਇਹ ਵੀ ਚੰਗੀ ਗੱਲ ਆ ਮੇਰੇ ਦਿਮਾਗ 'ਚ ਅੱਜ ਹੀ ਗੱਲ ਆਈ ਵੀ ਪਤਾ ਕਰ ਲੈਣਾ ਚਾਹੀਦਾ 416-524-6704 ਤੇ ਕਾਲ ਵੀ ਕੀਤੀ ਜਾ ਸਕਦੀ ਹੈ ਨੀਲਮ ਜੀ ਕੀ ਹਾਲ ਚਾਲ ਹੈ ਵੈਰੀ ਗੁੱਡ ਅੱਜ ਦਿਨ ਜਿਵੇਂ ਲਿਸ਼ਕ ਰਿਹਾ ਨਾ ਲੱਗਦਾ ਤੁਸੀਂ ਵੀ ਅੱਜ ਓਦਾਂ ਹੀ ਤੁਹਾਡੀ ਆਵਾਜ਼ ਲਿਸ਼ਕ ਰਹੀ ਹੈ ਅੱਛਾ ਮੈਨੂੰ ਇੰਨੀ ਗੱਲ ਦੱਸੋ ਵੈਦਰ ਦੇ ਨਾਲ ਬੰਦੇ ਦੇ ਅਸਰ ਹੁੰਦਾ ਕੁਛ
12: 100% ਹੁੰਦਾ ਜੇ ਮਾੜਾ ਜਿਹਾ ਮੀਂਹ ਪੈਂਦਾ ਹੋਵੇ ਲੇਜੀ ਜਿਹਾ ਹੋਵੇ ਬੰਦਾ ਲੇਕਿਨ ਕਲਾਉਡੀ ਜਿਹਾ ਹੋਵੇ ਫਿਰ ਬੰਦੇ ਦਾ ਤਿਆਰ ਹੁੰਦਾ ਹੀ ਨਹੀਂ ਦਿਲ ਕਰਦਾ ਧੁੱਪ ਨਿਕਲੀ ਹੋਵੇ ਜਿੰਨੀ ਮਰਜ਼ੀ ਧੁੱਪ ਨਿਕਲੀ ਹੋਵੇ ਭਾਵੇਂ ਗਰਮੀ ਹੋਵੇ ਆਈ ਲਾਈਕ ਗਰਮੀ ਆਈ ਡੋਂਟ ਲਾਈਕ ਠੰਡਾ ਠੰਡਾ ਵੈਦਰ ਮੈਨੂੰ ਨੀ ਵਧੀਆ ਲੱਗਦਾ ਮੈਨੂੰ ਗਰਮੀ ਬਹੁਤ ਪਸੰਦ ਆ
0: ਪਰ ਹੁਣ ਤਾਂ ਮੌਸਮ ਠੰਡਾ ਅੱਜ ਹੋ ਗਿਆ ਏਸੀ ਉਸੀ ਬੰਦ ਹੋ ਗਏ ਲੋਕਾਂ ਦੇ ਕਹਿੰਦੇ
12: ਹਲੇ ਸਾਡੇ ਨੀ ਹੋਏ ਪਰ ਇਟਸ ਫਾਈਨ ਫਿਰ ਇੱਕ ਅੱਧੇ ਹਫ਼ਤੇ ਬਾਅਦ ਫਿਰ ਇਹੀ ਕੁਛ ਹੈ ਇਹ ਹੁਣ ਪੂਰਾ ਅਗਲਾ ਮਹੀਨਾ

0: ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ, ਉਹਨਾਂ ਨੂੰ ਘਰ ਵੀ ਮਿਲ ਜਾਵੇ, ਅਪਰੇਜ਼ਰ ਵੀ ਠੀਕ ਆ ਜਾਵੇ ਅਤੇ ਬਿਲਡਰ ਦੇ ਕੋਲੋਂ ਘਰ ਵੀ ਵਧੀਆ ਕਲੋਜ਼ਿੰਗ ਹੋ ਜਾਵੇ ਪ੍ਰੋਪਰ ਤਰੀਕੇ ਨਾਲ, ਉਹ ਕਿਵੇਂ ਤੁਸੀਂ ਕਰਾ ਸਕਦੇ ਆ, ਪਲੀਜ਼ ਦੱਸੋ ਸਾਨੂੰ।
1: ਉਹ ਤਾਂ ਦੇਖੋ ਜੀ, ਚਲੋ ਬਿਲਡਰ ਦੀ ਵੀ ਗੱਲ ਕਰਦੇ ਆ, ਮੋਸਟਲੀ ਕੀ ਹੁੰਦਾ, ਪਹਿਲਾਂ ਤਾਂ ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ।
1: ਨਾਓ ਮੈਨੀ ਕਾਲਸ ਆਉਂਦੀਆਂ, ਆਪਾਂ ਇੱਕ ਚੀਜ਼ ਥੋੜੀ ਜਿਹੀ ਕਲੀਅਰ ਕਰੀਏ, ਕਾਲਸ ਉੱਤੇ ਨੀਲਮ ਜੀ ਆਪਾਂ ਕੋਲ ਸਿਰਫ 10% ਡਾਊਨ, ਠੀਕ, ਕੋਈ ਗੱਲ ਨੀ, ਇੰਨੇ ਦੀ ਪ੍ਰੋਪਰਟੀ ਆ, 10% ਡਾਊਨ ਆ, ਕਲੋਜ਼ਿੰਗ ਹੋ ਜੂਗੀ ਨਾ, ਹਾਂਜੀ, ਅਸੀਂ ਵੀ ਡੋਂਟ ਵਾਂਟ ਟੂ ਗੋ ਇਦਰ ਵੀ ਲੈਂਡਰ ਔਰ ਪ੍ਰਾਈਵੇਟ, ਤੁਸੀਂ ਐਂਡ ਤੇ ਪ੍ਰਾਈਵੇਟ ਤੇ ਨਾ ਲੈ ਕੇ ਜਾਈਓ, ਆਈ ਡੋਂਟ ਵਾਂਟ ਕਿ ਸਾਡੇ ਨਾਲ ਫਲਾਣੇ ਨਾਲ ਬੜਾ ਬੈਡ ਹੋਇਆ ਸੀ
0: ਜੀ,
1: ਤੇ ਉਹ ਐਂਡ ਅਪ ਵੀ ਲੈਂਡਰ ਦੇ ਚੱਲ ਗਿਆ, ਅਸੀਂ ਵੀ ਲੈਂਡਰ ਦਾ ਨਹੀਂ ਜਾਣਾ, ਵੀ ਲੈਂਡਰ ਇਜ਼ ਨਾਟ ਫੋਰ ਐਵਰੀਬਡੀ, ਨੰਬਰ 1, ਬੀ ਲੈਂਡਰ ਡੂ ਨਾਟ ਵਰਕ ਵਿਦ ਦੋਜ਼ ਪੀਪਲ ਹੂ ਹੈਵ ਲੈਸ ਦੈਨ 20% ਡਾਊਨ ਪੇਮੈਂਟ, ਉਹਨਾਂ ਨਾਲ ਉਹ ਕੰਮ ਹੀ ਕਰਦੇ, ਜੇ ਤੁਹਾਡੇ ਕੋਲ 10% ਹੈ ਨਾ, ਤਾਂ ਤੁਸੀਂ ਯੂ ਕੈਨ ਓਨਲੀ ਓਨਲੀ ਗੋ ਟੂ ਏ ਲੈਂਡਿੰਗ, ਯੂ ਕੈਨ ਨਾਟ ਗੋ ਨਾ ਪ੍ਰਾਈਵੇਟ ਨਾ ਬੀ ਨਾ ਸੀ ਨਾ ਕਿਤੇ ਨੀ ਤੁਸੀਂ ਜਾ ਸਕਦੇ, ਸੋ ਇਹ ਵਾਲਾ ਕੁਐਸਚਨ ਆਪਣੇ ਮਾਇੰਡ ਚੋਂ ਇਹ ਕੱਢ ਦਿਆ ਕਰੋ ਕਿ ਆਪਾਂ ਬੀ ਲੈਂਡਰ ਦੇ ਨੀ ਜਾਣਾ, ਸਾਡੇ ਕੋਲ 10% ਡਾਊਨ ਹੈ, ਡੋਂਟ ਸੇ ਦੈਟ, ਬਿਕੋਜ਼ ਸੋ ਮੈਨੀ ਈਅਰਸ ਚ ਆਲਮੋਸਟ ਇੱਕ ਕਾਲ ਰੋਜ਼ ਦੀ ਜ਼ਰੂਰ ਹੁੰਦੀ ਆ, ਆਪਾਂ ਕੋਲ ਸਿਰਫ 5% ਜਾਂ 10% ਡਾਊਨ ਹੈ, ਪਰ ਆਪਾਂ ਬੀ ਲੈਂਡਰ ਦੇ ਨੀ ਜਾਣਾ, ਸੋ ਮੇਕ ਸ਼ੋਰ ਕਰਿਆ ਕਰੋ, ਅੰਡਰਸਟੈਂਡ ਕਰਿਆ ਕਰੋ, ਅੱਜ ਕੱਲ੍ਹ ਦਾ ਚੈਟ ਜੀਪੀਟੀ ਇੰਨੀ ਪ੍ਰਧਾਨ ਹੈ, ਤੁਸੀਂ ਮਾੜੀ ਜਿਹੀ ਖੋਲੋ, ਜਿਹੜੀ ਮਰਜ਼ੀ ਗੱਲ ਪੁੱਛੋ, ਦੈਟ ਗਿਵਸ ਯੂ ਐਨ ਆਨਸਰ,
0: ਠੀਕ ਹੈ,
1: ਸੋ ਦੈਟਸ ਨੰਬਰ 1। ਹੁਣ ਬੀ ਲੈਂਡਰਸ ਨੇ ਜਿਹੜੇ ਉਹ ਵੈਸੇ ਕਿਹਦੇ ਲਈ ਗੁੱਡ ਨੇ, ਕਿਹਦੀ ਫੇਵਰ ਚ ਕੰਮ ਕਰਦੇ ਆ, ਦੋਜ਼ ਬੀ ਲੈਂਡਰਸ ਵਰਕ ਫੋਰ ਸੈਲਫ ਇੰਪਲੋਇਡ ਪੀਪਲ, ਬੇਸਿਕਲੀ ਸੈਲਫ ਇੰਪਲੋਇਡ ਪੀਪਲ ਲਾਈਕ ਡਾਕਟਰਸ, ਲਾਇਰਸ, ਟਰੱਕਿੰਗ ਇੰਡਸਟਰੀ ਵਾਲੇ, ਜਿਹੜੇ ਸਾਰੇ ਲੋਕੀ ਔਰ ਰੈਸਟੋਰੈਂਟਸ, ਪਲੰਬਰਸ, ਕੋਈ ਵੀ ਹੂ ਐਵਰ ਇਜ਼ ਸੈਲਫ ਇੰਪਲੋਇਡ, ਸੋ ਜਿਹੜੇ ਲੋਕ ਆਪਣੀ ਜਿਹੜੀ ਇਨਕਮ ਹੈ, ਬਿਜ਼ਨਸ ਇਨਕਮ, ਟਨਸ ਆਫ ਬਿਜ਼ਨਸ ਇਨਕਮ ਹੁੰਦੀ ਆ, ਪਰ ਉਹ ਚ ਪਰਸਨਲ ਇਨਕਮ ਨਹੀਂ ਦਿਖਾਉਂਦੇ, ਪਰਸਨਲ ਇਨਕਮ ਇਜ਼ ਵੈਰੀ ਲਿਟਲ, ਸੋ ਉਹ ਸਟੇਡੀ ਇਨਕਮ ਤੇ ਕੰਮ ਕਰ ਲੈਂਦੇ ਆ, ਤੁਹਾਡੀ ਉਹ ਬਿਜ਼ਨਸ ਇਨਕਮ ਦੇਖ ਕੇ ਕਿ ਇੰਨੀ ਜ਼ਿਆਦਾ ਬਿਜ਼ਨਸ ਇਨਕਮ ਹੈਗੀ ਆ, ਅਕੋਰਡਿੰਗਲੀ ਤੁਹਾਨੂੰ ਪੈਸੇ ਲੈਂਡ ਕਰ ਦਿੰਦੇ ਆ, ਸੋ ਦੋਜ਼ ਆਰ ਦੀ ਬੈਸਟ ਫਰੈਂਡਸ ਆਫ ਸੈਲਫ ਇੰਪਲੋਇਡ ਪੀਪਲ, ਦ ਬੀ ਲੈਂਡਰਸ, ਗੱਲ ਖਤਮ, ਓਕੇ। ਸੋ ਅੱਜ ਤੋਂ ਬਾਅਦ ਤੁਸੀਂ ਮੈਨੂੰ ਇਹ ਵਾਲੀ ਗੱਲ ਨੀ ਪੁੱਛਣੀ ਵੀ ਆਪਾਂ ਕੋਲ 10% ਡਾਊਨ ਤਾਂ ਆਪਾਂ ਬੀ ਲੈਂਡਰ ਨੇ ਜਾ ਸਕਦੇ ਨਹੀਂ ਜਾਣਾ, ਕਿਉਂਕਿ ਤੁਹਾਨੂੰ ਆਪੇ ਹੀ ਪਤਾ ਕਿ ਤੁਸੀਂ 5 ਜਾਂ 10% ਨਾਲ ਸਿਰਫ ਬੈਂਕ ਤੇ ਹੀ ਜਾ ਸਕਦੇ ਹੋ, ਹਾਂ ਉਸ ਚੀਜ਼ ਦੇ ਲਈ ਕਿ ਤੁਸੀਂ ਜਾਣ ਦੇ ਕਾਬਲ ਹੈਗੇ ਹੋ ਕਿ ਨਹੀਂ, ਉਹਦੇ ਲਈ ਮੈਨੂੰ ਤੁਸੀਂ ਕੁਐਸਚਨ ਪੁੱਛ ਸਕਦੇ ਹੋ, ਆਈ ਕੈਨ ਗੈਟ ਯੂ ਕੁਆਲੀਫਾਈਡ, ਜੇ ਹੁਣ ਨਹੀਂ ਤਾਂ 3 ਮਹੀਨਿਆਂ ਨੂੰ 6 ਮਹੀਨਿਆਂ ਨੂੰ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਤੁਸੀਂ ਕਿੱਦਾਂ ਕਰੋ, ਕਿੱਦਾਂ ਤੁਹਾਡਾ ਹੋ ਕਿੱਦਾਂ ਸਕਦਾ, ਐਟ ਦ ਮੋਮੈਂਟ ਨਾ ਕਰੋ। ਸਾਡੇ ਇੱਕ ਬੈਸਟ ਕਸਟਮਰ ਸੀ, ਮੈਂ ਬੈਸਟ ਐਗਜ਼ਾਮਪਲ ਦੇਣ ਲੱਗਿਆ, ਤਾਂ ਉਹ ਕਹਿੰਦੇ ਨੀਲਮ ਜੀ ਮੈਂ ਆਫਿਸ ਆ ਕੇ ਮਿਲਣਾ, ਮੈਂ ਨੋਰਮਲੀ ਲੋਕਾਂ ਦਾ ਟਾਈਮ ਨਹੀਂ ਵੇਸਟ ਕਰਦੀ, ਫੋਨ ਤੇ ਹੀ ਪੁੱਛ ਲਈਦਾ ਵੀ ਕੀ ਸਿਚੁਏਸ਼ਨ ਆ, ਸੋ ਕੱਲ ਪਰਸੋਂ ਸਾਡੇ ਕਲਾਇੰਟ ਦੇ ਕਹਿੰਦੇ ਨਹੀਂ ਅਸੀਂ ਆ ਕੇ ਗੱਲ ਕਰਨੀ, ਸੋ ਹੀ ਕੇਮ ਮੇਰੀ ਪ੍ਰੋਪਰਟੀ ਹੈਗੀ 1.8 million ਦੀ, ਮੈਂ ਏ ਲੈਂਡਿੰਗ ਕੋਲ ਇੰਨੇ ਪੈਸੇ ਲਿੱਤੇ ਹੋਏ ਆ, ਬੀ ਲੈਂਡਰ ਕੋਲ ਇੰਨੇ ਪੈਸੇ ਲਿੱਤੇ ਹੋਏ ਆ, ਆਈ ਵਾਂਟ ਟੂ ਕੰਸੋਲੀਡੇਟ ਇਨ 1 monthly ਮੋਰਗੇਜ ਪੇਮੈਂਟ, ਇਹ ਸਰ ਮੈਂ $2,500 ਸੈਕਿੰਡ ਮੋਰਗੇਜ ਵਾਲੇ ਨੂੰ ਦੇਣਾ ਪਿਆ, ਮੇਰੇ ਤੋਂ ਅਫੋਰਡ ਨਹੀਂ ਹੁੰਦਾ, ਐਂਡ ਦੈਟ ਗੋਸ ਜਸਟ ਟੂ ਇੰਟਰਸਟ,
0: ਠੀਕ ਹੈ।
1: ਜਦੋਂ ਆਪਾਂ ਉਹਦੀ ਐਕਚੁਅਲ ਘਰ ਦੀ ਵੈਲਿਊ ਕੱਢੀ, ਉਹ ਸੋਚੀ ਬੈਠਾ 1.8 million, ਐਂਡ ਉਹ ਸਟਰੀਟ ਤੇ ਘਰ ਵਿੱਚ ਹੋਇਆ 1.2, 1.3 ਤੇ,
0: ਠੀਕ ਹੈ।
1: ਸੋ ਆਪੇ ਇਹ ਵਾਲੀ ਗੱਲ ਆਪ ਸੋਚ ਲਿਆ ਕਰੋ ਕਿ ਜਦੋਂ ਤੁਸੀਂ ਇੰਨਾ ਆਪਣਾ ਟਾਈਮ ਕੱਢ ਕੇ ਦੂਜੇ ਕੋਲ ਪੁੱਛਣ ਆਉਂਦੇ ਹੋ, ਥੋੜੀ ਬਹੁਤ ਇਨਕੁਆਇਰੀ ਆਪੇ ਬੰਦਾ ਕਰ ਸਕਦਾ ਕਿ ਮੇਰਾ ਘਰ ਕਿੰਨੇ ਕੁ ਦਾ ਵਰਥ ਹੈਗਾ, ਤਾਂ ਮੈਂ ਇਸ ਕਾਬਲ ਹੈਗਾ ਜਾਂ ਨਹੀਂ ਹੈਗਾ। ਜਦੋਂ ਤੁਹਾਡੀ ਫਸਟ ਐਂਡ ਸੈਕਿੰਡ ਮਾਰਗੇਜ ਇਜ਼ ਹਾਇਰ ਦੈਨ ਤੁਹਾਡੀ ਘਰ ਦੇ ਪ੍ਰਾਈਸ ਨਾਲੋਂ, ਯੂ ਕੈਨ ਨਾਟ ਡੂ ਐਨੀਥਿੰਗ, ਜਸਟ ਸਿਟ ਐਂਡ ਰਿਲੈਕਸ, ਓਕੇ। ਬਟ ਤੁਸੀਂ ਕੋਈ ਵੀ ਕੰਸਰਨ ਹੈ ਮਾਰਗੇਜ ਦਾ, ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਹੈ, ਫਸਟ ਮੋਰਗੇਜ ਹੈ, ਸੈਕਿੰਡ ਮੋਰਗੇਜ ਹੈ, ਪ੍ਰਾਈਵੇਟ ਹੈ, ਅੱਜ ਦੀ ਅੱਜ ਕਰਾਣੀ ਹੈ, ਵਾਟ ਐਵਰ ਦਾ ਨੀਡ ਇਜ਼, 6477398710, ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ, ਨੀਲਮ ਸਰਵ,
0: ਨੰਬਰ
1: 6477739 87 10।
0: ਬਹੁਤ ਈਜ਼ੀ ਨੰਬਰ ਹੈ ਤੁਹਾਡਾ, ਇੱਕ ਵਾਰੀ ਨੀਲਮ ਜੀ ਨੰਬਰ ਦੁਬਾਰਾ ਵੀ ਦੇ ਦਿਓ, ਔਰ ਲਾਈਨ ਆਫ ਕ੍ਰੈਡਿਟ ਬਾਰੇ ਵੀ ਥੋੜਾ ਜਿਹਾ ਜਾਣਕਾਰੀ ਦੇ ਦਿਓ।
1: ਲਾਈਨ ਆਫ ਕ੍ਰੈਡਿਟ, ਜੇ ਤੁਹਾਡੇ ਕੋਲ ਘਰ ਦੇ ਵਿੱਚ ਐਕੁਇਟੀ ਹੈਗੀ ਹੈ, ਆਈ ਡੋਂਟ ਹੈਵ ਅ ਪ੍ਰੋਬਲਮ, ਕਮ ਸੀ ਮੀ, ਆਈ ਵਿਲ ਡੈਫੀਨੇਟਲੀ ਵਿਲ ਬੀ ਏਬਲ ਟੂ ਹੈਲਪ ਯੂ,
0: ਵੈਰੀ ਗੁੱਡ,
1: ਐਸ ਲੌਂਗ ਐਸ ਐਸ ਆਈ ਸੈਡ ਕਿ ਇਫ ਯੂ ਹੈਵ ਐਨ ਐਕੁਇਟੀ, ਭਾਵੇਂ ਤੁਹਾਡੇ ਕੋਲ ਤੁਹਾਨੂੰ 50,000 ਚਾਹੀਦਾ, ਲੱਖ ਚਾਹੀਦਾ, 2 lakh ਚਾਹੀਦਾ, 80% ਅਪ ਟੂ ਲੋਨ ਟੂ ਵੈਲਿਊ,
0: ਵੈਰੀ ਗੁੱਡ, ਨੰਬਰ ਦੇ ਦਿਓ ਇੱਕ ਵਾਰੀ,
1: 6477739 87 10, 6477739 87 10,
0: ਥੈਂਕ ਯੂ ਮੈਮ, ਥੈਂਕ ਯੂ ਵੈਰੀ ਮਚ।

0: ਕੰਡੀਸ਼ਨ ਵੀ ਕਿਤੇ ਰੱਖੀ ਆ, ਦਿਲ ਵੀ ਮੰਗਦੀ ਆ, ਮੰਗਦੀ ਵਿੱਚ ਬਾਰੇ ਵਿੱਚ ਚੜ ਗਏ ਪ੍ਰੋਗਰਾਮ ਪੰਜਾਬੀ ਵਿਰਸਾ। ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਅਜੀਤ ਜੀ, ਸੋ ਜਿੱਥੇ ਆਪਾਂ ਸਰਵਿਸਿਜ਼ ਦੀ ਗੱਲ ਕਰ ਰਹੇ ਸੀਗੇ, ਕਿਹੜੇ ਕਿਹੜੇ ਇੰਸ਼ੋਰੈਂਸ ਦੇ ਪਲਾਨ ਆਪਾਂ ਲੈ ਸਕਦੇ ਹਾਂ, ਕਿੱਦਾਂ ਆਪਣੀ ਪ੍ਰੋਟੈਕਸ਼ਨ ਦੀ ਕਵਰੇਜ ਸ਼ੁਰੂ ਕਰਵਾ ਸਕਦੇ ਹਾਂ। ਸੋ ਡਿਵੀਡੈਂਡ ਵਾਲੇ ਪਲਾਨ ਦੀ ਮੈਂ ਗੱਲ ਕੀਤੀ ਸੀਗੀ, ਬਹੁਤ ਸਾਰੇ ਲਿਸਨਰਸ ਦਾ ਕੰਸਰਨ ਹੁੰਦਾ ਹੈਗਾ ਕਿ ਸਾਡੇ ਕੋਲ ਕੋਈ ਇੱਦਾਂ ਦੀ ਇਨਵੈਸਟਮੈਂਟ ਹੋਵੇ, ਕਿ ਇੱਦਾਂ ਦੇ ਅਸੀਂ ਕੋਈ ਇੱਦਾਂ ਦਾ ਪ੍ਰੋਡਕਟ ਲਈਏ ਜਿੱਥੇ ਆਪਣੇ ਕੋਲ ਕਵਰੇਜ ਵੀ ਹੋਵੇ, ਆਪਣੀ ਇੰਸ਼ੋਰੈਂਸ ਪਾਲਿਸੀ ਵੀ ਚੱਲਦੀ ਰਹੇ, ਆਪਣੀ ਕਵਰੇਜ ਇਨਕਰੀਜ਼ ਵੀ ਹੋਵੇ, ਅਤੇ ਆਪਾਂ ਇੰਸ਼ੋਰੈਂਸ ਕੰਪਨੀਜ਼ ਦੇ ਜਿਹੜੇ ਡਿਵੀਡੈਂਟਸ ਮਿਲਦੇ ਹੈਗੇ ਆ, ਇੰਸ਼ੋਰੈਂਸ ਕੰਪਨੀ ਦੇ ਜਿਹੜਾ ਪ੍ਰੋਫਿਟ ਹੈਗਾ ਉਹਦੇ ਵਿੱਚ ਵੀ ਹਿੱਸੇਦਾਰੀ ਰੱਖੀਏ, ਤਾਂ ਆਪਾਂ ਜਿਹੜਾ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਡਿਵੀਡੈਂਟ ਵਾਲੇ ਪਲੈਨਸ ਲੈ ਸਕਦੇ ਹਾਂ। ਸੋ ਇਹਨਾਂ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਜਿੰਨਾ ਵੀ ਪ੍ਰੋਫਿਟ ਐਵਰੀ ਈਅਰ ਉਹ ਡਿਕਲੇਅਰ ਕਰਨਗੇ, ਉਹਦੇ ਵਿੱਚੋਂ ਜਿਹੜੇ ਡਿਵੀਡੈਂਟਸ ਹੈਗੇ ਆ ਉਹ ਡਿਵੀਡੈਂਟ ਵਾਲੀਆਂ ਪਾਲਿਸੀ ਹੋਲਡਰਸ ਨੂੰ ਪੇ ਕੀਤੇ ਜਾਣਗੇ। ਐਜ਼ ਆ ਕਲਾਇੰਟ ਤੁਸੀਂ ਡਿਸਾਈਡ ਕਰ ਸਕਦੇ ਆ ਉਹ ਡਿਵੀਡੈਂਟਸ ਜਿਹੜੇ ਹੈਗੇ ਆ ਤੁਸੀਂ ਐਜ਼ ਆ ਕੈਸ਼ ਲੈਣੇ ਹੈਗੇ ਆ, ਜਾਂ ਉਹਦੇ ਨਾਲ ਤੁਸੀਂ ਆਪਣੀ ਕਵਰੇਜ ਨੂੰ ਇਨਕਰੀਜ਼ ਕਰਨਾ ਆ। ਐਂਡ ਵਧੀਆ ਚੀਜ਼ ਇਹ ਹੈਗੀ ਆ ਕਿ ਜੇ ਆਪਾਂ ਰੈਗੂਲਰ ਇੰਸ਼ੋਰੈਂਸ ਪਾਲਿਸੀ ਲਈ ਹੋਵੇ ਅਤੇ ਕੱਲ੍ਹ ਨੂੰ ਅਗਰ ਆਪਾਂ ਆਪਣੀ ਕਵਰੇਜ ਨੂੰ ਇਨਕਰੀਜ਼ ਕਰਾਉਣਾ ਆ, ਤਾਂ ਹਰ ਵਾਰੀ ਜਦੋਂ ਵੀ ਆਪਾਂ ਕਵਰੇਜ ਇਨਕਰੀਜ਼ ਕਰਾਉਂਦੇ ਹਾਂ ਆਪਣਾ ਨਵਾਂ ਮੈਡੀਕਲ ਹੁੰਦਾ ਹੈ, ਨਵੀਂ ਅੰਡਰ ਰਾਈਟਿੰਗ ਹੁੰਦੀ ਆ, ਔਰ ਅਗਰ ਸਾਨੂੰ ਕੋਈ ਹੈਲਥ ਇਸ਼ੂਸ ਹੁੰਦੇ ਆ ਤਾਂ ਕੁੱਡ ਪੋਸੀਬਲ ਨਵੀਂ ਕਵਰੇਜ ਨਾ ਮਿਲੇ। ਬਟ ਜੇ ਆਪਾਂ ਡਿਵੀਡੈਂਟ ਵਾਲਾ ਪਲਾਨ ਲਿਆ ਹੋਇਆ ਆ ਤਾਂ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਜਿੱਦਾਂ ਜਿੱਦਾਂ ਡਿਵੀਡੈਂਟਸ ਪੇ ਆਊਟ ਹੋਣੇ ਆ ਤੁਹਾਡੀ ਕਵਰੇਜ ਇਨਕਰੀਜ਼ ਹੁੰਦੀ ਜਾਣੀ ਆ। ਸੋ ਕਿੰਨੀ ਵਧੀਆ ਗੱਲ ਆ ਕਿ ਆਪਾਂ ਨੂੰ ਨਾ ਤਾਂ ਕੋਈ ਮੈਡੀਕਲ ਕਰਾਉਣਾ ਪੈਣਾ, ਨਾ ਕੋਈ ਅੰਡਰ ਰਾਈਟਿੰਗ ਹੋਣੀ ਹੈਗੀ ਆ, ਅਤੇ ਤੁਹਾਡਾ ਜਿਹੜੀ ਕਵਰੇਜ ਹੈਗੀ ਉਹ ਆਟੋਮੈਟਿਕਲੀ ਉਸੇ ਪ੍ਰੀਮੀਅਮ ਦੇ ਵਿੱਚੋਂ ਇਨਕਰੀਜ਼ ਹੋਈ ਜਾਣੀ ਆ ਜਿੱਦਾਂ ਜਿੱਦਾਂ ਡਿਵੀਡੈਂਟਸ ਕੰਪਨੀ ਵੱਲੋਂ ਪੇ ਆਊਟ ਕੀਤੇ ਜਾਂਦੇ ਆ। ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਆ ਇਸ ਪਲਾਨ ਦੇ ਰਿਗਾਰਡਿੰਗ, ਤੁਸੀਂ ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500।
0: ਹਰਪ੍ਰੀਤ ਸੈਣੀ ਜੀ ਤੁਹਾਡੇ ਵਾਸਤੇ ਹਾਜ਼ਰ ਹੈ, ਔਰ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ। ਪਰਿਵਾਰਾਂ ਦੇ ਵਿੱਚ ਆਮ ਗੱਲਬਾਤ ਹੁੰਦੀ ਹੈ ਵੀ ਜਦੋਂ ਵੀ ਇੰਸ਼ੋਰੈਂਸ ਕਰਾਉਣੀ ਤੇ ਹਰਪ੍ਰੀਤ ਸੈਣੀ ਨੂੰ ਫੋਨ ਕਰ ਲਓ। 416-817-6500 ਦੇ ਕੋਕ ਦੀ ਇਜਾਜ਼ਤ ਹੈ, 416-817-6500। ਹੈਲੋ
2: ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਈ, ਆਹ ਨੰਬਰ ਕਾਹਲੀ ਬੋਲ ਕੇ ਜਾਂਦੇ ਜਿਹੜੇ ਮੌਰਗੇਜ ਵਾਲੇ, ਇਹਨਾਂ ਕੋਲ ਪੈਸੇ ਘੱਟ ਲੈਣੇ ਤੁਸੀਂ, ਇਹ ਨੰਬਰ ਦਿਓ ਜੀ ਇਹਨਾਂ ਦਾ ਜੀ, ਮੌਰਗੇਜ ਕਰਾਉਣੀ ਹੈ ਜੀ।
0: ਅੱਛਾ, ਨੰਬਰ ਦੇ ਦਿੰਦੇ ਆ ਤੁਸੀਂ ਨੰਬਰ।
2: ਹਾਂਜੀ, ਤੇ ਭਾਜੀ ਨਾਲੇ ਹੰਸਰਾ ਜਿਹੜਾ ਕੋਈ ਗਾਣਾ ਲਾ ਕੇ ਜਾਇਓ ਐਂਡ ਦੇ ਜੀ।
0: ਅੱਛਾ, ਲਾ ਰਿਹਾ ਲਾ ਦੇਣਾ ਜੀ, ਹੁਣੇ ਲਾ ਦੇਣਾ ਜੀ, ਹੁਣੇ ਲਾ ਦੇਣਾ। ਥੈਂਕ ਯੂ ਵੈਰੀ ਮੱਚ। ਨੰਬਰ ਜਿਹੜਾ ਤੁਸੀਂ ਪੁੱਛ ਰਹੇ ਸੀ, ਨੰਬਰ ਨੋਟ ਕਰ ਲਓ, 647-37-87-10, 6477-39-8710 ਦੇ ਕਾਲ ਕਰ ਲਿਓ ਜਿਨ੍ਹਾਂ ਨੇ ਮੌਰਗੇ ਕਰਾਉਣੀ ਆ, 6477-39-8710। ਜੀ ਰਾਜਨ ਜੀ,
3: ਬਹੁਤ ਬਹੁਤ ਧੰਨਵਾਦ ਜੀ। ਜੀ ਤੇ ਸਾਰੇ
0: ਤੁਹਾਡੀ ਟੌਰ ਨਾਲੇ ਪਹਿਲਾਂ ਫੋਨ ਤੇ ਆ ਗਏ, ਹੁਣ ਇੱਥੇ ਵੀ ਆ ਗਏ, ਇਹ ਬੜੀ ਮਰਜ਼ੀ ਇਹਨਾਂ ਦੀ ਹੈ,
3: ਆਪਣਾ ਰੇਡੀਓ।
0: ਹਾਂ, ਇਹ ਵੀ ਗੱਲ ਸਹੀ ਹੈ ਜੀ। ਰਾਜਨ ਜੀ
3: ਹੋਰ ਜੀ, ਸੋ ਸਾਰੇ ਸਰੋਤਿਆਂ ਨੂੰ ਦੱਸਦੇ ਵੀ ਹਰਜੀ ਛੁੱਟੀਆਂ ਦਾ ਮੌਸਮ ਹੈ।
0: ਹਾਂਜੀ,
3: ਬੱਚੇ ਇਸ ਵੇਲੇ ਘਰ ਨੇ, ਬੈਸਟ ਟਾਈਮ ਹੈ ਕਿ ਬੱਚਿਆਂ ਦਾ ਐਗਜ਼ਾਮ ਕਰਾਇਆ ਜਾਵੇ, ਕਿਉਂਕਿ ਜਦੋਂ ਸਕੂਲ ਖੁੱਲਦੇ ਨੇ ਫਿਰ ਸੋਚ ਬੱਚਿਆਂ ਕੋਲ ਟਾਈਮ ਹੀ ਨਹੀਂ ਹੋਣਾ। ਕਈ ਵਾਰੀ ਹੁੰਦਾ ਵੀ ਸਤੰਬਰ ਸਕੂਲ ਖੁੱਲ੍ਹਣੇ ਨੇ, ਜਿਹੜੇ ਪੇਰੈਂਟਸ ਹੈ ਅਗਸਤ ਦੇ ਲਾਸਟ ਵਿੱਚ ਵੀਕ ਵਿੱਚ ਬੱਚਿਆਂ ਨੂੰ ਲੈ ਕੇ ਆਉਂਦੇ ਨੇ, ਫਿਰ ਐਗਜ਼ਾਮ ਤੇ ਹੋ ਜਾਂਦਾ, ਫਿਰ ਗਲਾਸਿਸ ਨਹੀਂ ਟਾਈਮ ਸਿਰ ਬਣਦੀਆਂ। ਸੋ ਇਹ ਬੈਸਟ ਟਾਈਮ ਹੈ ਜੀ, ਤੁਸੀਂ ਜੇ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਬੱਚਿਆਂ ਦਾ, ਤੇ ਜ਼ਰੂਰ ਸਾਡੇ ਕੋਲ ਲੈ ਕੇ ਆਓ। ਸਪੈਸ਼ਲ ਅਸੀਂ ਅਰੇਂਜਮੈਂਟ ਕੀਤਾ ਟੋਪੋਗ੍ਰਾਫੀ ਦੀ ਮਸ਼ੀਨ ਲੈ ਕੇ ਆਏ ਹਾਂ ਬੱਚਿਆਂ ਵਾਸਤੇ, ਤਾਂ ਕਿ ਬੱਚਿਆਂ ਦਾ ਏ ਐਲ ਐਮ ਹੋ ਸਕੇ। ਇੱਕ ਸਪੈਸ਼ਲ ਮਸ਼ੀਨ ਹੈ ਜਿਹੜੇ ਤੁਹਾਡਾ ਬੱਚਿਆਂ ਦਾ ਜੇ ਨੰਬਰ ਹਰ ਸਾਲ ਵਧੀ ਜਾਂਦਾ ਹੈ, ਤੇ ਮਸ਼ੀਨ ਪਹਿਲਾਂ ਹੀ ਸਾਨੂੰ ਡਾਇਗਨੋਸ ਕਰਕੇ ਦੱਸ ਦਿੰਦੀ ਹੈ ਕਿ ਤੁਹਾਡਾ ਬੱਚਾ ਉਸ ਕੈਟਾਗਰੀ 'ਚ ਆਉਣਾ ਜਿਹਦਾ ਨੰਬਰ ਹਰ ਸਾਲ ਵਧਣਾ ਹੈ, ਤੇ ਜੇ ਵਧਣਾ ਹੈ ਤਾਂ ਉਹਨੂੰ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦਿੰਦੇ ਹਾਂ। ਦੇਖਣ 'ਚ ਹਰਜੀਤ ਜੀ ਇਹ ਸੇਮ ਤਰ੍ਹਾਂ ਦੇ ਹੁੰਦੇ ਨੇ, ਪਰ ਇੱਕ ਥੈਰੇਪੀ ਦਾ ਕੰਮ ਕਰਦੇ ਨੇ ਤੇ ਬੱਚਿਆਂ ਦਾ ਨੰਬਰ ਵਧਣਾ ਰੁਕ ਜਾਂਦਾ ਹੈ। ਸੋ ਬੱਚਿਆਂ ਦਾ ਨੰਬਰ ਉੱਥੇ ਦਾ ਉੱਥੇ ਰੋਕਣਾ ਚਾਹੁੰਦੇ ਹੋ ਤੇ ਜ਼ਰੂਰ ਸਾਡੇ ਕੋਲ ਆ ਕੇ ਇਹ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲਾ ਐਗਜ਼ਾਮ ਵੀ ਕਰਾਓ ਤੇ ਗਲਾਸਿਸ ਵੀ ਬਣਵਾਓ। ਨੰਬਰ ਹੈ ਸਾਡਾ 905-460-8888, ਤੇ ਜਿਨ੍ਹਾਂ ਨੇ ਬ੍ਰਾਂਡਡ ਫਰੇਮ ਤੇ ਬ੍ਰਾਂਡਡ ਸਨਗਲਾਸ ਲੈਣੇ, ਕਿਉਂਕਿ ਗਰਮੀਆਂ ਦਾ ਮੌਸਮ ਹੈ, ਜੇ ਘੁੰਮਣ ਜਾ ਰਹੇ ਹੋ ਬ੍ਰਾਂਡਡ ਸਨਗਲਾਸ ਚਾਹੀਦੀਆਂ ਨੇ, ਗੁੱਚੀ ਦੀਆਂ, ਪ੍ਰਾਡਾ ਦੀਆਂ, ਡੋਲਚੀ ਗਬਾਨਾ, ਟੌਮ ਫੋਰਡ, ਟਿਫਨੀ, ਵਰਸਾਚੀ, ਬਰਬਰੀ, ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਬਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਡਸ ਦੇ ਜਾਂ ਫਿਰ ਮਾਰਕ ਜੇਕਬ ਦੇ, ਤੇ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸਭ ਤੋਂ ਵਧੀਆ ਡੀਲ ਹੈ ਜੀ ਸਾਡੀ, ਜਿਹਦੇ 'ਚ ਕੈਲਵਿਨ ਕਲਾਈਨ ਦੇ ਫਰੇਮ, ਟੌਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਫਲੈਟ 75% ਆਫ ਦਿੱਤੇ ਜਾ ਰਹੇ ਨੇ
0: ਜੀ ਜੀ
3: ਸੋ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਅਤੇ ਨੰਬਰ ਸਾਡਾ 905-460-8888 ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਚਾਹੇ ਤੁਹਾਡਾ ਐਗਜ਼ਾਮ ਹੋਵੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ
0: ਸੋ
3: ਇੱਕ ਨੰਬਰ ਜੀ 905-460-8888 905

ਬਲਵਿੰਦਰ ਜੀ ਕੀ ਹਾਲ ਚਾਲ ਆ? ਬਲਵਿੰਦਰ ਜੀ ਦੀ ਅਜੇ ਫਤਿਹ ਨਹੀਂ ਬੁਲਾਈ, ਸਵੇਰੇ ਸਵੇਰੇ ਆ ਕੇ ਪਤਾ ਨਹੀਂ ਕਿੱਥੇ ਰਹਿ ਗਏ ਬਲਵਿੰਦਰ ਜੀ। ਚਲੋ ਕੋਈ ਗੱਲ ਨਹੀਂ, ਬਲਵਿੰਦਰ ਜੀ ਦਾ ਫੋਨ ਵੀ ਆ ਜਾਓ। ਔਰ ਇੱਕ ਨੰਬਰ ਮੈਂ ਤੁਹਾਨੂੰ ਹੋਰ ਦਿੰਦਾ, A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ ਪਿਓਰ ਵੈਜੀਟੇਰੀਅਨ ਕੇਕ ਤੁਸੀਂ ਲੈਣੇ ਆ, ਪਿਓਰ ਵੈਜੀਟੇਰੀਅਨ ਤੁਸੀਂ ਪੀਪੀ ਵਾਲੇ ਬਿਸਕੁਟ ਲੈਣੇ ਆ। ਇਸ ਕੰਪਨੀ ਨੇ ਸਭ ਤੋਂ ਪਹਿਲਾਂ ਬਿਸਕੁਟ ਲਾਂਚ ਕੀਤੇ ਸੀ ਟੋਰਾਂਟੋ ਦੇ ਵਿੱਚ। ਹੁਣ ਇਹਨਾਂ ਦੇ ਜਿਹੜੇ ਬਿਸਕੁਟ ਆ A1 ਕੇਕ ਐਂਡ ਪੇਸਟਰੀਜ਼ ਵਾਲੇ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਮਿਲਦੇ ਆ। ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਰਹਿੰਦੇ ਆ ਉੱਥੇ ਇਹੀ ਗੱਲ ਚੱਲਦੀ ਹੋਣੀ ਆ ਵੀ ਬਿਸਕੁਟ ਖਾਣੇ ਚਾਹ ਦੇ ਨਾਲ ਅਤੇ A1 ਕੇਕ ਇਹਨਾਂ ਦੇ ਬਿਸਕੁਟ ਖਾਓ। ਪਿਓਰ ਵੈਜੀਟੇਰੀਅਨ ਬਿਸਕੁਟ ਆ, ਮੈਂਗੋ ਵਾਲੇ ਬਿਸਕੁਟ ਖਾਣੇ ਆ, ਕਾਜੂ ਵਾਲੇ ਖਾਣੇ ਆ, ਬਦਾਮਾਂ ਵਾਲੇ ਖਾਣੇ ਆ, ਜੀਰੇ ਵਾਲੇ ਖਾਣੇ, ਅਜਵੈਣ ਵਾਲੇ ਖਾਣੇ ਆ, ਸਾਰੇ ਦੇ ਸਾਰੇ ਬਿਸਕੁਟ ਤੁਹਾਡੇ ਵਾਸਤੇ ਹਾਜ਼ਰ ਆ। A1 ਕੇਕ ਐਂਡ ਪੇਸਟਰੀਜ਼ ਕਿਸੇ ਵੀ ਗਰੋਸਰੀ ਸਟੋਰ ਤੋਂ ਇਹਨਾਂ ਦੇ ਬਾਕਸ ਤੁਸੀਂ ਚੱਕ ਸਕਦੇ ਆ। 1075 ਲੋਰੀ ਮਾਰ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼।

0: ਆ ਚੱਕੋ ਜੀ, ਸਰਦੂਲ ਭਾਈ ਦਾ ਸੌਂਗ ਵੀ ਸੁਣਾਤਾ। ਸਰਦੂਲ ਭਾਈ ਦੇ ਦੀਵਾਨੇ ਆ, ਕਾਲਾ ਭਾਜੀ ਮੈਨੂੰ ਪਤਾ ਜ਼ਰੂਰ ਸਰਦੂਲ ਭਾਈ ਦੀ ਗੱਲ ਕਰਨਗੇ। ਜੀ ਵੀਰੇ, ਕੀ ਹਾਲ ਆ?
1: ਭਾਈ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਹੈਪੀ ਵੀਰਵਾਰ।
0: ਹੈਪੀ ਵੀਰਵਾਰ ਜੀ, ਹੈਪੀ ਵੀਰਵਾਰ।
1: ਹਰੇ ਝੰਡੇ ਵਾਲੇ ਬਾਬੇ ਦੀ ਜੈ ਜੀ।
0: ਕਿਹੜੇ ਬਾਬਿਆਂ ਦੀ?
1: ਹਰੇ ਹਰੇ ਝੰਡੇ ਵਾਲੇ ਬਾਬੇ।
0: ਹਰੇ ਹਰੇ ਬਾਬੇ, ਕਿਹੜੇ ਨਵੇਂ ਬਾਬੇ ਆ ਗਏ ਕੋਈ?
1: ਹਰੇ ਝੰਡੇ ਵਾਲੇ ਜੈ ਜੀ ਸਾਹਿਬ, ਪੰਜਾਬੀ ਬੋਲਦਾ ਮੈਂ, ਭਾਰਤੀ ਬੋਲਦਾ।
0: ਅੱਛਾ, ਨਹੀਂ ਮੈਨੂੰ ਪਤਾ ਨਹੀਂ ਲੱਗਾ ਹਰੇ ਝੰਡੇ ਵਾਲੇ ਕਿਹੜੇ ਬਾਬੇ ਹੁੰਦੇ ਆ, ਪਤਾ ਨਹੀਂ ਹੁਣ ਹਰੇ ਝੰਡੇ ਵਾਲੇ ਕਿਹੜੇ। ਚਲੋ ਕੋਈ ਗੱਲ ਨਹੀਂ, ਅਸੀਂ ਕੀ ਕਰ ਸਕਦੇ ਹਾਂ। ਹੋਣਗੇ ਬਾਬੇ, ਸਾਰੇ ਬਾਬਿਆਂ ਵਾਸਤੇ ਸ਼ੁਭ ਇਸ਼ਾਵਾਂ ਅਸੀਂ ਕਰਦੇ ਹੁੰਦੇ ਹਾਂ। ਕੋਈ ਬਾਬਾ ਹੋਵੇ, ਭਾਵੇਂ ਡੁਪਲੀਕੇਟ ਬਾਬੇ ਹੋਣ, ਭਾਵੇਂ 48 ਘੰਟੇ ਵਾਲੇ ਹੋਣ, ਭਾਵੇਂ 24 ਘੰਟੇ ਹੋਣ, ਭਾਵੇਂ ਬਸ ਫੋਨ ਕਰੋ ਅਤੇ ਤੁਹਾਡੇ ਕੰਮ ਸ਼ੁਰੂ। ਸਾਰੇ ਬਾਬਿਆਂ ਦੀ ਜੈ ਜੈਕਾਰ ਹੀ ਹੋਵੇ ਹਰ ਬੰਦੇ। ਦੇਖੋ, ਇਹ ਰੋਟੀ ਰੋਜ਼ੀ ਦਾ ਸਾਧਨ ਹੀ ਬਣਿਆ ਹਰ ਬੰਦੇ ਦਾ। ਪਤਾ ਨਹੀਂ ਕੋਈ ਕਿਹੜਾ ਸੱਜਣ ਕਿੱਥੇ ਬੈਠਾ ਕਿੱਥੇ ਬੈਠਾ। ਹੈਲੋ, ਸੁਣਾ ਦਿੰਦੇ ਹੁਣ ਜੀ, ਤੱਤੇ ਮਗਰ ਬੜੇ ਪੈਂਦੇ ਆ ਤੁਸੀਂ, ਬਹੁਤ ਤੱਤੇ ਤੱਤੇ ਗੀਤ ਸੁਣਦੇ ਤੁਸੀਂ। ਹਰਪ੍ਰੀਤ ਜੀ, ਅਖੀਰ ਤੇ ਕਿਉਂਕਿ ਹਲੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਮੌਸਮ ਹਲੇ ਵੀ ਗਰਮੀਆਂ ਦਾ, ਬਹੁਤ ਪਰਿਵਾਰ ਆ ਜਿਹੜੇ ਕਿ ਸਾਡੇ ਵਿਜ਼ਟਰ ਵੀਜ਼ੇ 'ਤੇ ਆ ਰਹੇ ਹੋਣੇ ਆ, ਕਈ ਵਾਰੀ ਉਹ ਇੰਸ਼ੋਰੈਂਸ ਜਾਂ ਦੀ ਆਉਣਾ ਹੋਵੇ ਉਦੋਂ ਹੀ ਲੈਂਦੇ ਆ, ਅਤੇ ਉਹਨਾਂ ਬਾਰੇ ਕੀ ਕਰਨਾ ਚਾਹੋਗੇ? ਜਾਂ ਕਿਸੇ ਨੇ ਸੁਪਰ ਵੀਜ਼ੇ ਆਪਣੇ ਪੇਰੈਂਟਸ ਨੂੰ ਅਪਲਾਈ ਕਰਨਾ ਹੈ, ਉਹਨਾਂ ਬਾਰੇ ਕੀ ਕਰਨਾ ਚਾਹੋਗੇ? ਜੀ
2: ਬਿਲਕੁਲ ਜੀ ਜੀ, ਸੋ ਸਮਰ ਦਾ ਟਾਈਮ ਜਿੱਦਾਂ ਤੁਸੀਂ ਕਹਿ ਰਹੇ ਹਾਂ, ਇੱਥੇ ਬਹੁਤ ਸਾਰੇ ਸਾਨੂੰ ਲਿਸਨਰਸ ਦੀਆਂ ਕਾਲਸ ਵੀ ਆਉਂਦੀਆਂ ਹੈਗੀਆਂ ਜਿਨ੍ਹਾਂ ਦੇ ਰੈਲੇਟਿਵਸ ਇੱਥੇ ਐਜ਼ ਅ ਵਿਜ਼ਿਟਰ ਵੀਜ਼ਾ ਆ ਰਹੇ ਆ। ਮੇਕ ਸ਼ੋਰ ਉਹਨਾਂ ਦੀ ਕਵਰੇਜ ਜ਼ਰੂਰ ਕਰਵਾਓ, ਕਿਉਂਕਿ ਆਪਾਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਹੈਗਾ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਡੀਕਲ ਕਿੰਨਾ ਐਕਸਪੈਂਸਿਵ ਆ ਇੱਥੇ। ਸੋ ਅਗਰ ਇਨ ਕੇਸ ਕਿਸੇ ਵੀ ਮੈਡੀਕਲ ਐਮਰਜੈਂਸੀ ਦੇ ਕਰਕੇ ਆਪਾਂ ਨੂੰ ਹੋਸਪਿਟਲ ਦੇ ਵਿੱਚ ਜਾਣਾ ਪੈ ਜਾਵੇ, ਰਜਿਸਟ੍ਰੇਸ਼ਨ ਜਿਹੜੀ ਹੋਸਪਿਟਲ ਦੇ ਐਂਟਰੈਂਸ 'ਤੇ ਹੈਗੀ ਆ ਉਹ $1,000 ਨੂੰ ਕੋਸਟ ਕਰਦੀ ਆ, ਔਰ ਉਸ ਤੋਂ ਬਾਅਦ ਜੇ ਇੱਕ ਰਾਤ ਵੀ ਹੋਸਪਿਟਲ ਸਟੇ ਕਰਨੀ ਪੈਗੀ, $3,000-$4,000 ਦਾ ਖਰਚਾ ਸਿਰਫ ਸਟੇ ਕਰਨ ਦਾ ਆ, ਤੇ ਜੇ ਡਾਕਟਰ ਵਿਜ਼ਿਟ ਐਂਡ ਜਿਹੜੇ ਅਗਰ ਉਹਨਾਂ ਨੇ ਕੋਈ ਸਰਜਰੀ ਕੀਤੀ।
0: ਇਹ ਗੱਲਾਂ ਸੱਚੀਆਂ ਹੀ ਆ, ਇਹ ਐਵੇਂ ਝੂਠੀਆਂ ਗੱਲਾਂ ਨੇ ਜਿਹਦੇ ਨਾਲ ਬੀਤੀਆਂ ਉਹਨਾਂ ਨਾਲ ਪੁੱਛੋ ਡਾਕਟਰ ਦੀਆਂ ਫੀਸਾਂ ਕਿੰਨੀਆਂ ਤੇ ਡਾਕਟਰ ਦੀ ਇੱਕ ਨਾਈਟ ਦੀ ਉੱਥੇ ਹਸਪੀਟਲ ਰਹਿਣਾ ਪੈ ਜਾਵੇ ਕਿੰਨਾ ਪੈਸਾ ਲੱਗਦਾ। ਇਹ ਕਈ ਵਾਰੀ ਅਸੀਂ ਗੱਲਾਂ ਸੁਣੀਆਂ ਨੂੰ ਅਣਸੁਣੀਆਂ ਕਰ ਦਿੰਦੇ ਹਾਂ, ਔਰ ਜਿਹਦੇ ਨਾਲ ਬੀਤਦੀ ਆ ਉਹਨੂੰ ਪਤਾ ਕੀ ਭਾਵਿਕਦੀ ਹੈ। ਜੀ ਹਰਪ੍ਰੀਤ,
2: ਸੋ ਇਸ ਕਰਕੇ ਅਗਰ ਆਪਾਂ ਉਹਨਾਂ ਦੀ ਕਵਰੇਜ ਕਰਵਾ ਲਈਏ, ਇੱਕ ਤਾਂ ਸਾਨੂੰ ਪੀਸ ਆਫ ਮਾਇੰਡ ਹੈਗੀ ਆ, ਆਪਾਂ ਉਹਨਾਂ ਨੂੰ ਇੱਥੇ ਬੁਲਾਉਣਾ ਆ, ਆਪਾਂ ਉਹਨਾਂ ਨੂੰ ਸਿਕਿਉਰਿਟੀ ਦੇ ਨਾਲ ਵਧੀਆ ਥਾਵਾਂ 'ਤੇ ਘੁੰਮਾ ਸਕਦੇ ਹਾਂ, ਕਿਉਂਕਿ ਜੇ ਉਹ ਹੈਲਦੀ ਵੀ ਹੋਣ, ਐਕਸੀਡੈਂਟ ਕੁੱਡ ਹੈਪਨ, ਅਤੇ ਉਹਨਾਂ ਕੇਸਿਸ ਦੇ ਵਿੱਚ ਵੀ ਹੋਸਪਿਟਲਾਈਜੇਸ਼ਨ ਜਿਹੜੀ ਹੈਗੀ ਆ ਉਹ ਕਾਫੀ ਐਕਸਪੈਂਸਿਵ ਹੋ ਸਕਦੀ ਆ। ਸੋ ਕੋਈ ਵੀ ਤੁਹਾਡੀ ਕੁਐਸਚਨਸ ਹੈਗੀ ਆ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਅਤੇ ਨੰਬਰ ਮੇਰਾ ਅਗੇਨ 416-817-6500।
0: ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼।
2: 416-817-6500।
0: ਟੋਨੀ ਭਾਜੀ, ਰੁਪਿਆਂ ਵਾਲਿਓ, ਤੁਹਾਡੀ ਪਸੰਦ।
3: $300 ਦੇ ਲੈਂਸਿਸ, $300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਹੈ। ਹੁਣ ਅਗੇਨ ਇਹ 'ਤੇ ਜੇ ਕੋਈ ਕੋਟਿੰਗਾਂ ਐਡ ਕਰਨੀਆਂ ਨੇ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਮੇਰੇ ਕੋਲ ਦੋ ਪੇਅਰ ਹੋਣ, ਇੱਕ ਮੈਂ ਘਰ ਰੱਖ ਲਵਾਂ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ, ਅਤੇ ਫੋਨ ਨੰਬਰ ਹੈ ਸਾਡਾ ਜੀ 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ, ਤੋਂ ਅਪੁਆਇੰਟਮੈਂਟ ਬੁੱਕ ਕਰਵਾਉਣੀ ਜੇ ਅੱਖਾਂ ਦੇ ਚੈੱਕਅਪ ਵਾਸਤੇ ਵੀ, ਤਾਂ ਵੀ ਇੱਕੋ ਇੱਕ ਨੰਬਰ 905-460-8888, 905-460-8888।
0: ਨੰਬਰ ਇੱਕ ਵਾਰੀ ਰਾਜਨ ਜੀ ਦੁਬਾਰਾ ਦੇ ਦਿਓ,
3: 905-460-8888, 905-460-8888।
0: ਲਓ ਜੀ, ਜਿਨ੍ਹਾਂ ਨੇ ਕੁਛ ਸਪੋਂਸਰ ਕਰਨਾ ਹੈ ਸ਼ੋ ਹੰਸਰਾਜ ਹੰਸ ਸਾਹਿਬ ਦਾ, ਔਰ ਜਿਨ੍ਹਾਂ ਨੇ ਹੰਸਰਾਜ ਹੰਸ ਸਾਹਿਬ ਦੇ ਨਾਲ ਫੋਟੋ ਖਿਚਾਉਣੀ ਹੈ, ਮੀਟ ਐਂਡ ਗ੍ਰੀਟ ਦੇ ਵਿੱਚ ਆਉਣਾ ਹੈ, ਡਿਨਰ ਕਰਨਾ ਹੈ ਹੰਸਰਾਜ ਹੰਸ ਸਾਹਿਬ ਦੇ ਨਾਲ, ਅਤੇ ਤੁਸੀਂ ਮੈਨੂੰ ਸੰਪਰਕ ਕਰਨਾ ਹੈ 6474-1000, 647-448-1000 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਔਰ ਇਹ ਜਿਹੜੀ ਨਾਈਟ ਹੈ ਤੁਹਾਡੇ ਵਾਸਤੇ ਸਤੰਬਰ 18 ਦਾ ਟਾਈਮ ਰੱਖਿਆ ਗਿਆ ਹੈ, ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਵਿੱਚ। ਟਿਕਟਾਂ ticketmaster.ca ਤੁਸੀਂ ਹੁਣ ਆਪਣੀਆਂ ਰਿਜ਼ਰਵ ਕਰ ਸਕਦੇ ਹੋ। ਥੈਂਕ ਯੂ।

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਹੈਲੋ
5: ਹੈਲੋ ਕਟਾਰੀਆ ਟੂਰਸ ਐਂਡ ਟਰੈਵਲ।
4: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
5: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
4: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ। ਇੰਡੀਆ ਕਿੱਥੇ ਜਾਣਾ?
5: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ?
4: ਮਿਲ ਜਾਣਗੀਆਂ, ਬਿਲਕੁਲ ਮਿਲ ਜਾਣਗੀਆਂ। ਦਿੱਲੀ, ਮੁੰਬਈ, ਅੰਮ੍ਰਿਤਸਰ, ਇਹੋ ਤਾਂ ਸਾਡੀ ਸਪੈਸ਼ਲਿਟੀ ਹੈ। ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
5: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ।
6: 32, 55, 80, 98, 80, 92, 80, 82, 85, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, Brampton TV and Appliances, 801 Bowway Drive near Chingozi. Call 905-450-2828. 905-450-2828.

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Tobler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-739-7710 6477398710।
8: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ।
13: ਮੈਂ ਕਿਹਾ ਕਿੱਥੇ ਜਾ ਰਹੀ ਹੈ?
14: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
13: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਇਹਨੂੰ ਕਹਿੰਦੇ 100, 100, 100 ਨੰਬਰ ਮਿਲੇ ਮੈਨੂੰ 100।
16: ਹੈ ਸੱਚੀ ਪੁੱਤਰ?
15: ਹਾਂ।
16: ਕਿਹੜੇ ਕਿਹੜੇ ਸਬਜੈਕਟ ਚ ਮਿਲੇ ਨੇ 100 ਨੰਬਰ? ਬਈ ਕਿਹੜੇ ਸਬਜੈਕਟ ਚ ਮਿਲੇ ਨੇ 100 ਨੰਬਰ?
15: ਪੂਰੇ 3 ਸਬਜੈਕਟਾਂ ਦੇ ਵਿੱਚੋਂ, ਹਿਸਾਬ ਵਿੱਚੋਂ 30, ਅੰਗਰੇਜ਼ੀ ਵਿੱਚੋਂ 40 ਤੇ ਹਿੰਦੀ ਵਿੱਚੋਂ 30।
17: ਫਿੱਟੇ ਮੂੰਹ ਤੇਰੇ।
18: ਵਿਸ਼ਨ ਵੈਨਿਟੀਜ਼ ਦੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
19: ਕੰਡੀਸ਼ਨਸ ਅਪਲਾਈ।
20: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
21: ਖਾਣੇ ਦਾ ਵਿੱਚ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ।
0: Indian Sweet Master and Restaurant, corner of McLaughlin and Ray Lawson, 905-450-2800.
19: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
21: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
22: I am Dave Tatla, and you are not.
23: Ladies and gentlemen, introducing from CHLO AM 530, the number

0: आफ्टरनून, वेलकम टू डेट वाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज्ज दा दिन अच्छा गुजरिया होगा। साडी कोशिश रहेगी 2 बजे तक नैशनल इंटरनेशनल खबरां नाल जोड़ के रखिए। बहुत सारिया खबरां जिहड़ियां साडे लोकल आ, साडे देसी अखबार जां देसी रेडियो वाले नहीं कवर करदे, ओह भी कवर करांगे। सब तो पहला छतरी छत का रिपोर्ट हाजिर है। अज 5:57 ते सूरज आया, 8:50 ते चले जाना। ओमरप्रीत जी प्रोग्राम स्वागत है।
1: थैंक यू सो मच देव जी। सब तो पहले थोनू ते सारी लिसनर्स नू ओमरप्रीत वल्लों प्यार ते सत्कार भरी सत श्री अकाल।
0: सत श्री अकाल। दिन छोटे होने लग गए
1: जी जी जी।
0: ए 9 बजे छपदा हुंदा सी, हुण 8:50 ते आ गया।
1: हां जी,
0: हुण हौली हौली थले नू जा रहा। देखो ना, जुलाई तो लंघ गया, अगस्त सितंबर रह गया, सितंबर दे एंड ते फिर ठंड होने लग जानी है। मोस्टली संडे नू चखड़ चोले थंडर स्टॉर्म ते सब कुछ आएगा, बारिश पेगी, बदलवाई होगी, सूरज चमकेगा, तापमान 30 डिग्री, मंडे नू भी 30 डिग्री, ट्यूजडे नू 31 डिग्री, दोनों दिन बिजली चमकेगी, थंडर स्टॉर्म चखड़ चोले आउणगे, देखदे आ की बनता है। शौक सी मैं ना क्यूबा बहुत गया। एक तो मैं इतो समान काफी लेके जाता हुंदा सीगा, जिवें कपड़े लै जाने बच्चों के, जां डर्स दे, जां बुकां पेंसिलां, क्योंकि गरीब देश है, नो प्रॉब्लम। लेकिन जब तक डोनाल्ड ट्रंप ने पंगा पाया उत्थे सारा कुछ ही हुण बंद हो गया। ना तो उत्थे की कहिंदे हुंदे आ एनर्जी ब्लॉकेट कीती हुई है, नेरा होया होया उत्थे। ਸਪੇਨ ਦੀ ਇੱਕ ਬਹੁਤ ਵੱਡੀ ਹੋਟਲ ਚੇਨ ਸੀ ਮੀਲੀਆ, ਉਹਦੇ ਵੱਖੋ ਵੱਖਰੇ ਕੰਪਲੈਕਸ ਖੋਲੇ ਹੋਏ ਸੀਗੇ, ਆਲ ਇਨ ਰਿਜ਼ੋਰਟ ਵਗੈਰਾ, ਦੇ ਆਰ ਆਊਟ। ਹੁਣ ਜੋ ਕੋਈ ਜਾ ਹੀ ਨਹੀਂ ਰਿਹਾ ਉੱਥੇ, ਉਹਨਾਂ ਨੇ ਉਹ ਰੱਖ ਕੇ ਕਰਨਾ ਵੀ ਕੀ ਹੈ,
1: ਖਰਚਾ ਹੀ ਪੈ ਰਿਹਾ,
0: ਖਰਚਾ ਪੈ ਰਿਹਾ ਜੀ। ਸਾਡੇ ਨਾ ਇੱਥੇ ਬਹੁਤ ਸਾਰੇ ਬਾਰ ਜਾਂ ਰੈਸਟੋਰੈਂਟ ਵਾਲੇ ਨੇ ਜਿਹੜੇ ਚੋਰੀ ਦੀ ਸ਼ਰਾਬ ਮਿਲਦੀ ਆ ਉਹ ਵੇਚਦੇ ਨੇ। ਫੋਰ ਐਗਜ਼ਾਮਪਲ, ਜਸਟ $100 ਦੀ ਬੋਤਲ ਆ, ਸੋਨੂੰ 50 ਚ ਮਿਲ ਗਈ, ਤੁਸੀਂ ਤਾਂ ਪੈਸੇ $50 ਤਾਂ ਪਹਿਲਾਂ ਹੀ ਬਚਾ ਲਏ, ਬਾਕੀ ਜਿਹੜੇ $9-10 ਦਾ ਪੈਗ ਦਿੰਦੇ ਉਹ ਵੱਧ ਦੀ ਗੱਲ ਹੈ। ਬਹੁਤ ਸਾਰੇ ਸਾਡੇ ਪਾਰਟੀਆਂ ਜਦੋਂ ਹੁੰਦੀਆਂ ਨਾ, ਬੱਚਿਆਂ ਦੇ ਵਿਆਹ ਸ਼ਾਦੀਆਂ ਨੇ, ਜਨਮ ਦਿਨ ਦੀਆਂ, ਜੋ ਵੀ ਆ, ਉੱਥੇ ਵੀ ਇਸ ਤਰ੍ਹਾਂ ਹੁੰਦਾ। ਜੇ ਮੈਨੂੰ ਪਤਾ ਲੱਗ ਜਾਏ ਜਾਂ ਕਿਸੇ ਨੂੰ ਪਤਾ ਲੱਗ ਜਾਏ, ਜਾਣ ਪਛਾਣ ਵਾਲੀ ਰਿਪੋਰਟ ਕਰਦੇ ਆ, ਦੇ ਪਾਰਟੀ ਕਰ ਰਿਹਾ ਉਹਦੇ ਮੁੰਡੇ ਦੀ ਚੋਰੀ ਦੀ ਸ਼ਰਾਬ ਆ, ਉਹ ਛਾਪਾ ਮਾਰਦਾ, ਤੁਹਾਡੀ ਪਾਰਟੀ ਖਤਮ, ਬਾਰ ਬੰਦ। ਹੁਣ ਕੀ ਹੋਇਆ, ਇੱਕ ਬਾਰ ਓਨਰ ਹੈ, ਉਹ ਚੋਰੀ ਦੀ ਵੇਚ ਰਿਹਾ ਸੀ, ਜਿਵੇਂ ਵੀ ਪਤਾ ਲੱਗਿਆ ਉਹ ਬਾਅਦ ਦੀ ਗੱਲ ਆ। ਉਹ ਆਏ ਜਿਹੜੇ ਆਪਣੇ ਬਾਇਲਾ ਵਾਲੇ ਆ, ਬਾਰ ਦਾ ਜਿਹੜਾ ਲਿਕਰ ਲਾਇਸੈਂਸ ਆ ਬੰਦ, ਉਹ 3 ਮਹੀਨੇ ਰਹੇ, 6 ਮਹੀਨੇ ਰਹੇ, ਹੁਣ ਇਹ ਤਾਂ ਬਾਅਦ ਦੀ ਗੱਲ ਆ, ਪਰ ਉਹਨਾਂ ਚਿਰ ਉਹਦਾ ਜਿਹੜਾ ਪ੍ਰੋਫਿਟ ਸੀਗਾ, ਜਿਹੜੇ ਚੋਰੀ ਦੇ ਸਮਾਨ ਜਾਂ ਜੋ ਵੀ ਬਚਾਉਂਦਾ ਸੀ ਉਹ ਤਾਂ ਬਚਾਉਂਦੇ ਸੀ, ਹੁਣ ਉਹ ਵੀ ਜਾਂਦਾ ਲੱਗਿਆ, ਸਭ ਕੁਛ ਜਾਂਦਾ ਲੱਗਿਆ। ਉਹ ਮੇਰੇ ਆਗੇ ਨੇ ਰੋਟੀ ਖਾਣੀ ਇੱਕ ਪੈਗ ਪੀਣਾ ਨਾਲ, ਅਗਲਾ ਕਹਿੰਦਾ ਰੋਟੀ ਵੀ ਛੱਡੋ, ਉਧਰ ਖਾਣੇ ਜਾ ਕੇ ਕਿਤੇ ਹੋਰ, ਇਟਸ ਬੈਡ। ਆਪਾਂ ਨਾ ਕਈ ਵਾਰ ਬਹੁਤ ਚੀਜ਼ਾਂ ਨੂੰ ਅਸੀਂ ਸੋਚਦੇ ਹਾਂ ਯਾਰ ਕੋਈ ਨਾ ਠੀਕ ਆ, ਤਾਂ ਮੌਜ ਕਰਦੇ ਹਾਂ। ਇੱਥੇ ਫਰਾਂਸ ਦੇ ਵਿੱਚ ਹੁਣ ਤੱਕ 5700 ਮੌਤਾਂ ਹੋ ਚੁੱਕੀਆਂ ਹੀਟ ਵੇਵ ਨਾਲ, 5700, ਕੈਨ ਯੂ ਇਮੈਜਿਨ ਦੈਟ। ਔਰ ਜਪਾਨ ਦੇ ਵਿੱਚ ਇਸ ਸਮੇਂ 40 ਡਿਗਰੀ ਸੈਲਸੀਅਸ ਤੋਂ ਉੱਪਰ ਦਾ ਤਾਪਮਾਨ ਚੱਲ ਰਿਹਾ, ਉੱਥੇ ਵੀ ਅੱਗ ਲੱਗੀ ਪਈ ਹੈ। ਤੇ ਸਾਡੇ ਇੱਥੇ 100 ਖਣੀ ਕਿੰਨੀਆਂ ਅੱਗਾਂ, 174-175 ਅੱਗਾਂ ਇੱਧਰ ਨੌਰਦਰਨ ਓਨਟੇਰੀਓ 'ਚ ਲੱਗੀਆਂ ਹੋਈਆਂ, ਜਿਹਨੂੰ ਡੋਨਲਡ ਟਰੰਪ ਚੀਕਾਂ ਜੀਆਂ ਮਾਰਦਾ ਸੀਗਾ। ਐਨੀ ਹਾਓ, ਆਪਾਂ ਉਮਰਪ੍ਰੀਤ ਜੀ ਤੋਂ ਵੀ ਜਾਣਕਾਰੀ ਲੈਣੀ ਆ, ਸਾਡੇ ਤੁਹਾਡੇ ਪੈਸੇ ਵੀ ਬਚਾਉਣੇ ਆ ਅਸੀਂ, ਔਰ ਪਹਿਲਾਂ ਪੈਸੇ ਬਚਾ ਦਈਏ ਫਿਰ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਲਓ ਜੀ, ਆਹ ਚੱਕੋ ਜਿਨ੍ਹਾਂ ਨੇ ਪੈਸੇ ਬਚਾਉਣੇ ਆ। ਆਈ ਐਮ ਦੇਵ ਟਾਕਲਾ and you are not. Indian Food Land ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲੱਗ ਚੁੱਕੀ ਹੈ ਜੀ। ਸ਼ੇਰ ਆਟਾ 6.99 ਦਾ 10 ਪਾਊਂਡ, ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 ਪਾਊਂਡ, ਬਰਾਡ ਦੇਸੀ ਘਿਓ 22.99 ਦਾ 1.8 kg, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਦੀ 1 ਕਿਲੋ, ਕਾਲੇ ਅਤੇ ਚਿੱਟੇ ਚਨੇ 2.99 ਦੇ 4 ਪਾਊਂਡ ਈਚ, ਗੋਭੀ 1.99, ਹਿੰਦੁਸਤਾਨੀ ਭਿੰਡੀਆਂ 2.99 ਦੀਆਂ ਪਾਊਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ Indian Fruitland.
2: Are you ready?
0: Ikka ਮੋਗਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647-429-4040 ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 9054609099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 9054609099 905-460-9099 ਇਹਨਾਂ ਦਾ ਨੰਬਰ ਹੈ ਸੱਜਣਾ ਰੱਬ ਕੋਲੋਂ ਮੰਗਣਾ ਛੱਡੋ ਮਿਹਨਤ ਕਰੋ ਰੱਬ ਆਪੇ ਦੇਵੇਗਾ ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ ਆਖਰੀ ਸਾਹ ਵੀ ਲੈ ਜਾਵੇਗਾ

0: ਜਿਹੜੇ ਸਾਇੰਟਿਸਟ ਹੈ ਨਾ
1: ਜੀ,
0: ਕੋਈ ਕੋਈ ਚੀਜ਼ ਦੇਖਦਾ, ਕੋਈ ਕੋਈ ਚੀਜ਼ ਦੇਖਦਾ। ਐਲ ਸਾਲਵਾਡੋਰ ਚ ਇੱਕ 3000 ਸਾਲ ਪੁਰਾਣੀ ਬੋਡੀ ਕੱਢੀ ਆ ਥੱਲੇ। ਉਹ ਯਾਰ ਬੰਦਾ ਮਰ ਗਿਆ, ਉਹ ਆਰਾਮ ਨਾਲ ਪਿਆ ਸੀ, ਤੁਹਾਨੂੰ ਚੱਕ ਕੇ ਫੇਰ ਹੁਣ ਸੂਈਆਂ ਜਾਂ ਬੜੀ ਜਾਣੀ ਉਹਦੇ ਅੰਦਰ। ਲਾਈਕ ਮੈਂ ਸੌਂ ਵਿੱਚ ਹੀ ਗਏ। ਐਨੀਵੇ ਆਪਣੇ ਜੇ ਮੈਂ ਤੁਹਾਨੂੰ ਇਹ ਕਹਾਂ ਬਈ ਡਾਕਟਰ ਕਹੇ ਸਪੈਸ਼ਲੀ ਬਈ ਤੂੰ ਦਾਰੂ ਨਾ ਪੀ ਤੈਨੂੰ ਬਿਮਾਰੀ ਲੱਗ ਜਾਣੀ, ਤੂੰ ਸਿਗਰਟ ਨਾ ਪੀ ਤੈਨੂੰ ਬਿਮਾਰੀ ਲੱਗ ਜਾਣੀ, ਤੂੰ ਫੈਟੀ ਫੂਡ ਨਾ ਖਾ ਤੈਨੂੰ ਕੋਲੈਸਟਰੋਲ ਹੋਵੇ, ਅਸੀਂ ਉਹਦੀ ਨਹੀਂ ਸੁਣਦੇ ਹੈਗੇ, ਅਸੀਂ ਗਵਰਨਮੈਂਟ ਦੀ ਸੁਣ ਲਾਂਗੇ। ਹੁਣ ਗਵਰਨਮੈਂਟ ਨੇ ਮੈਨੂੰ ਤਾਂ ਯਾਦ ਹੈਗਾ, ਮੈਂ ਜਦੋਂ ਗੈਸ ਸਟੇਸ਼ਨ ਹੁੰਦਾ ਤਾਂ ਸਿਗਰਟਾਂ ਵੇਚਦੇ ਹੁੰਦੇ ਸੀ ਅਸੀਂ, ਉਹ ਤਾਂ ਨਾਮ ਹੀ ਲਿਖਾਉਂਦੇ ਫਲਾਣੀ ਸਿਗਰਟਾਂ, ਇੰਨੇ ਪੈਸੇ ਦਿਓ ਤਾਂ ਆਪਦੀ ਸਿਗਰਟ ਡੱਬੀ ਚੱਕ ਕੇ ਲੈ ਜਾਓ। ਸਿਗਰਟ ਨਾਲ ਕੈਂਸਰ ਬੜੇ ਹੁੰਦੇ ਨੇ, ਚਾਹੇ ਉਹ ਲੰਗ ਕੈਂਸਰ ਆ ਚਾਹੇ ਜਵਾੜੇ ਕੈਂਸਰ ਆ ਜੋ ਵੀ ਹੈਗਾ, ਅਤੇ ਲੋਕ ਹਟੇ ਹੁਟੇ ਨਹੀਂ। ਫਿਰ ਉਹਨਾਂ ਨੇ ਉੱਤੇ ਲਿਖਣ ਲੱਗ ਗਏ ਵੀ ਇਹ ਸਿਹਤ ਲਈ ਹਾਨੀਕਾਰਕ, ਫਿਰ ਨਹੀਂ ਹਟੇ। ਫਿਰ ਉਹਨਾਂ ਨੇ ਕੈਂਸਰ ਲੰਗ ਕੈਂਸਰ ਦੀਆਂ ਫੋਟੋਆਂ ਜਿਹੀਆਂ ਲਾ ਦੀਆਂ ਉੱਤੇ, ਗਰਦ ਗਲੇ ਦੇ ਕੈਂਸਰ ਦੀ ਫੋਟੋ ਲਾ ਦੀ, ਲੋਕ ਫਿਰ ਨਹੀਂ ਹਟੇ। ਹੁਣ ਪਤਾ ਕੀ ਕਰਨ ਲੱਗੇ ਆ, ਯੂ ਵੋਂਟ ਬਿਲੀਵ ਦਿਸ, ਕੁਛ ਕਰ ਲੈਣ, ਜਿਹਨੇ ਛੱਡਣੀਆਂ ਉਹਨੇ ਛੱਡਣੀਆਂ, ਤੁਹਾਡੀਆਂ ਫੋਟੋਆਂ ਨਾਲ, ਸਰਕਾਰ ਦੀਆਂ ਫੋਟੋਆਂ ਨਾਲ ਕੁਛ ਨਹੀਂ ਹੋਣਾ। ਮੈਸੇਜ ਹੋਏਗਾ ਉੱਤੇ ਵਾਰਨਿੰਗ, ਫਿਰ ਲਿਖਿਆ ਹੋਇਆ ਸਿਗਰਟ ਕੌਜ਼ ਕਿਡਨੀ ਕੈਂਸਰ, ਥੱਲੇ ਲਿਖਿਆ ਹੋਏਗਾ 27% ਆਫ ਕਿਡਨੀ ਕੈਂਸਰ ਵਿਕਟਮ ਡਾਈ ਵਿਦ ਇਨ 5 ਈਅਰ, ਫਿਰ ਥੱਲੇ ਲਿਖਿਆ ਹੋਇਆ ਬਲੱਡੀ ਯੂਰਨ ਇਜ਼ ਇਨ ਅ ਕਾਮਨ ਸਾਈਨ, ਯੂ ਕੈਨ ਕੁਇਟ ਵੀ ਕੈਨ ਹੈਲਪ। ਆਹ ਉਹਨਾਂ ਨੇ ਫੋਟੋ ਲੱਗੀ ਹੋਈ ਟੋਇਲਟ ਦੀ ਵੀ ਹੈ, ਟੋਇਲਟ 'ਚ ਖੂਨ ਦੀ ਵੀ ਹੈ। ਹੁਣ ਜਿਹੜੇ ਇੰਨੀਆਂ ਫੋਟੋਆਂ ਫੋਟੋਆਂ ਨਾਲ ਹੁਣ ਤੱਕ ਨਹੀਂ ਹਟੇ, ਹੁਣ ਇਹਦੇ ਨਾਲ ਹਟ ਜਾਣਗੇ। ਐਨੀਵੇ ਵੈਸੇ ਜੇ ਕੈਂਸਰ ਦੀ ਗੱਲ ਕਰੀਏ, ਤੁਹਾਡਾ ਮਹਿਕਮਾ ਹੈ ਹੁਣ, ਜੇ ਕਿਸੇ ਨੂੰ ਕੈਂਸਰ ਹੋ ਜਾਵੇ, ਕੁੱਡ ਬੀ ਐਨੀ ਕਾਇੰਡ ਆਫ ਕੈਂਸਰ, ਉਹਨੂੰ ਜਿਹੜੀ ਪੋਲਿਸੀ ਲਈ ਹੋਈ ਹੈ, ਉਹ ਕਿਹੜੀ ਪੋਲਿਸੀ ਹੁੰਦੀ ਹੈ ਜਿਹੜੀ ਕੈਂਸਰ ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਕਵਰ ਕਰਦੀ?
1: ਕ੍ਰਿਟੀਕਲ ਇਲਨੈਸ।
0: ਅੱਛਾ, ਉਹ ਤਾਂ ਦੱਸੋ।
1: ਬਿਲਕੁਲ ਜੀ, ਸੋ ਦੇਵ ਜੀ, ਆਪਾਂ ਨਾ ਹਮੇਸ਼ਾ ਲਾਈਫ ਇੰਸ਼ੋਰੈਂਸ ਦੀ ਤਾਂ ਚਲੋ ਬਹੁਤ ਵਾਰ ਗੱਲ ਕਰਦੇ ਹਾਂ, ਮੈਂ ਵੀ ਦੇਖਿਆ ਸਾਨੂੰ ਕੀ ਲੱਗਦਾ ਹੁੰਦਾ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਹੈ, ਠੀਕ ਹੈ, ਬਟ ਸਾਨੂੰ ਨਹੀਂ ਚਾਹੀਦੀ ਕਿਉਂਕਿ ਸਾਨੂੰ ਕੁਛ ਨਹੀਂ ਹੋਣਾ। ਬਿਲਕੁਲ ਸਹੀ ਗੱਲ ਹੈ ਜੀ, ਰੱਬ ਨਾ ਕਰੇ ਕਿਸੇ ਨੂੰ ਕੁਛ ਹੋਏ, ਬਟ ਆਪਾਂ ਨੂੰ ਵੀ ਪਤਾ ਵੀ ਪ੍ਰੋਬੇਬਿਲਟੀ ਕਿੰਨੀ ਜ਼ਿਆਦਾ, ਹਰ ਦੋ ਚੋਂ ਇੱਕ ਨੂੰ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਲਾਈਫ ਦੇ ਵਿੱਚ ਕੈਂਸਰ ਹੋਣ ਦੇ ਚਾਂਸਿਸ ਹੈ, ਹਰ 3 ਚੋਂ 1 ਨੂੰ ਹਾਰਟ ਅਟੈਕ ਹੋਣ ਦੇ ਚਾਂਸਿਸ ਹੈ। ਸੋ ਕੈਂਸਰ ਤਾਂ ਆਪਾਂ ਦੇਖੇ ਆਪਣੇ ਆਸ ਪਾਸ ਹੀ, ਆਪਾਂ ਨਜ਼ਰ ਦੌੜਾਈਏ ਤਾਂ ਕਿੰਨੇ ਕੈਂਸਰ ਸਰਵਾਈਵਰ ਆਪਾਂ ਨੂੰ ਮਿਲ ਜਾਣਗੇ। ਸੋ ਇਹ ਇੱਕ ਉਹ ਡਿਜ਼ੀਜ਼ ਹੈ ਜਿਹੜੀ ਜਾਨਲੇਵਾ ਤਾਂ ਹੈਗੀ ਹੈ, ਲੇਕਿਨ ਇਹਦੇ ਤੋਂ ਰਿਕਵਰੀ ਵੀ ਪੋਸੀਬਲ ਹੈ। ਬਟ ਗੱਲ ਇਹ ਹੈ ਵੀ ਜਦੋਂ ਹੁਣ ਕੈਂਸਰ ਹੈ, ਕੀਮੋ ਹੋਣੀ ਹੈ, ਕਿੰਨਾ ਕੁਛ ਹੋਣਾ, ਆਪਾਂ ਕੰਮ 'ਤੇ ਨਹੀਂ ਜਾ ਸਕਦੇ, ਸਾਡੇ ਸਪਾਊਸ ਨੂੰ ਜਾਂ ਫੈਮਿਲੀ 'ਚ ਜੋ ਵੀ ਬੱਚੇ ਆ, ਹਰ ਇੱਕ ਦੇ ਕੰਮ ਨੂੰ ਫਰਕ ਪੈਂਦਾ, ਪਰ ਖਰਚੇ ਵੱਧ ਜਾਂਦੇ ਆ। ਸੋ ਇਹ ਜਿਹੜੀ ਇੰਸ਼ੋਰੈਂਸ ਹੈਗੀ, ਬੇਸਿਕਲੀ ਕੱਲ ਨੂੰ ਕੋਈ ਵੀ ਕ੍ਰਿਟੀਕਲ ਇਲਨੈਸ ਡਾਇਗਨੋਸ ਹੁੰਦੀ ਆ, ਆਪਾਂ ਜਿੰਨੇ ਦਾ ਵੀ ਬੈਨੀਫਿਟ ਕਰਵਾਇਆ, ਰਿਕਮੈਂਡਡ ਹੁੰਦਾ ਰੂਲ ਆਫ ਥੰਬ 2 ਸਾਲ ਦੀ ਐਨੂਅਲ ਇਨਕਮ ਦੇ ਬਰਾਬਰ ਤੁਹਾਡੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਣੀ ਚਾਹੀਦੀ ਆ। ਜੇ 1 ਲੱਖ ਦੀ ਤੁਹਾਡੀ ਐਨੂਅਲ ਇਨਕਮ ਹੈ ਤਾਂ ਘੱਟੋ ਘੱਟ 2 ਲੱਖ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਲਓ। ਕੁਛ ਵੀ ਡਾਇਗਨੋਸ ਹੁੰਦਾ ਤਾਂ ਜਿੰਨਾ ਵੀ ਬੈਨੀਫਿਟ ਹੈ, ਲੰਬ ਸਮ ਬੈਨੀਫਿਟ ਟੈਕਸ ਫ੍ਰੀ ਮਿਲ ਜਾਣਾ ਸਾਨੂੰ ਆਪਣੇ ਟ੍ਰੀਟਮੈਂਟ ਲਈ, ਆਪਣਾ ਧਿਆਨ ਰੱਖਣ ਲਈ। ਤੁਸੀਂ ਫਿਰ ਬਾਅਦ 'ਚ ਇਹ ਕੋਈ ਕੁਐਸਚਨ ਨਹੀਂ ਹੁੰਦਾ ਕਿ ਤੁਸੀਂ ਕਿੰਨੀ ਦੇਰ ਕੰਮ 'ਤੇ ਨਹੀਂ ਗਏ, ਉਹਦਾ ਕੋਈ ਲੈਣਾ ਦੇਣਾ ਨਹੀਂ। ਤੁਹਾਨੂੰ 1 ਲੱਖ 2 ਲੱਖ ਤੁਸੀਂ ਜੋ ਵੀ ਕੀਤਾ ਸੀਗਾ ਤੁਹਾਨੂੰ ਮਿਲ ਗਿਆ, ਤੁਸੀਂ ਇੱਥੇ ਰਹੋ, ਤੁਸੀਂ ਬੈਕ ਹੋਮ ਜਾਓ, ਤੁਸੀਂ US ਜਾ ਕੇ ਟ੍ਰੀਟਮੈਂਟ ਕਰਾਓ, ਤੁਸੀਂ ਜੋ ਮਰਜ਼ੀ ਕਰੋ, ਉਸ ਪੈਸੇ ਦਾ ਕੋਈ ਕੁਐਸਚਨ ਨਹੀਂ ਤੁਹਾਡੇ ਤੋਂ ਪੁੱਛਿਆ ਜਾਂਦਾ ਹੁੰਦਾ। ਸੋ ਮੇਕ ਸ਼ੋਰ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਦੇਖੋ ਇੱਕ ਤਾਂ ਦੇਖੋ ਕਲੇਮ ਜ਼ਿਆਦਾ ਆਉਂਦੇ ਆ ਤਾਂ ਨੈਚੁਰਲੀ ਦੀ ਅੰਡਰ ਰਾਈਟਿੰਗ ਵੀ ਸਟ੍ਰਿਕਟ ਹੁੰਦੀ ਹੈ। ਸੋ ਬਹੁਤ ਜ਼ਰੂਰੀ ਹੈ ਵੀ ਟਾਈਮ ਰਹਿੰਦੇ ਇੰਸ਼ੋਰੈਂਸ ਲਓ। ਔਰ ਮੈਂ ਕਹੂੰਗੀ ਵੀ ਜੇ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਕੁਝ ਹੈਗਾ ਨਾ, ਕੋਈ ਚੀਜ਼ਾਂ ਹੈਗੀਆਂ, ਡਾਇਬਟੀਜ਼ ਹੈ, ਕੋਈ ਚੀਜ਼ਾਂ ਰਨ ਕਰਦੀਆਂ ਹੁੰਦੀਆਂ ਸਾਡੀ ਫੈਮਿਲੀ ਦੇ ਵਿੱਚ, ਤਾਂ ਆਪਾਂ ਬੱਚਿਆਂ ਨੂੰ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਕੇ ਦੇ ਸਕਦੇ ਹਾਂ। ਔਰ ਬੱਚਿਆਂ ਲਈ ਤਾਂ ਬਹੁਤ ਹੀ ਵਧੀਆ ਪਲਾਨ ਹੁੰਦੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ, ਉਹਦੀ ਤੁਸੀਂ ਜ਼ਰੂਰ ਮੇਰੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਈਵਨ ਅਡਲਟਸ ਲਈ ਵੀ ਜਿਹੜੇ ਆਪਣੇ ਪਲਾਨ ਹੁੰਦੇ ਆ, ਰਿਟਰਨ ਔਰ ਪ੍ਰੀਮੀਅਮ ਨਾਲ ਹੁੰਦੇ ਆ, ਜੇ ਕੁਛ ਹੋ ਗਿਆ ਬੈਨੀਫਿਟ ਮਿਲ ਜਾਏਗਾ, ਜੇ ਕੁਛ ਨਹੀਂ ਹੋਇਆ 65 ਤੇ ਲਾ ਜਾ ਕੇ ਜਾਂ 15 ਸਾਲ ਬਾਅਦ, ਜੋ ਵੀ ਆਪਾਂ ਆਪਸ਼ਨ ਸਿਲੈਕਟ ਕੀਤੀ ਆ, 100% ਅਸੀਂ ਜਿੰਨਾ ਪ੍ਰੀਮੀਅਮ ਆਪਾਂ ਪੇ ਕੀਤਾ ਸਾਰੇ ਦਾ ਸਾਰਾ ਵਾਪਿਸ ਹੋ ਜਾਣਾ।
0: ਜੇ ਕੁਛ ਹੋ ਗਿਆ ਤਾਂ ਕਵਰ ਆ, ਬੈਨੀਫਿਟ ਜਿੰਨੇ ਵੀ ਜਿੰਨੀ ਦੇ ਆਪਾਂ ਇੰਸ਼ੋਰੈਂਸ ਲਵਾਂਗੇ, 1 ਲੱਖ 2 ਲੱਖ 1 ਮਿਲੀਅਨ 2 ਮਿਲੀਅਨ ਉਹ ਮਿਲ ਜਾਣੇ। ਜੇ ਕੁਛ ਨਹੀਂ ਹੁੰਦਾ
1: ਤਾਂ
0: ਉਹਦੇ 65 ਸਾਲ ਜਾਂ
1: ਹਾਂਜੀ 15 ਸਾਲ ਜਾਂ ਮਤਲਬ ਆਪਸ਼ਨਸ ਹੁੰਦੀਆਂ ਡਿਫਰੈਂਟ ਕੰਪਨੀ,
0: ਤੁਸੀਂ ਜਿਹੜੀ ਲੈਣੀ ਉਹਦਾ ਆਪਸ਼ਨ ਕਲਿੱਕ ਕਰ ਲੈਣੀ ਆ, 15 20 25 30 50 ਜਾਂ 65 ਤੱਕ, ਅਨਵੈਂਟੀਲੇਟਡ ਘਰ ਆ ਉਹਦਾ, ਕੋਈ ਵੈਂਟੀਲੇਸ਼ਨ ਸਿਸਟਮ ਨਹੀਂ ਆ ਪੁਰਾਣਾ ਹੁਣ, ਉੱਥੇ ਅਥਾਰਟੀ ਨੇ ਜਾ ਕੇ 8 ਬਿੱਲੀਆਂ 12 ਕੁੱਤੇ ਰੈਸਕਿਊ ਕੀਤੇ ਜਿਹੜੇ ਪਿੰਜਰੇ ਚ ਤਾੜੇ ਹੋਏ ਸੀ। 77 ਸਾਲ ਦੀ ਬੇਬੇ ਆ। ਔਰ ਸਾਡੇ ਨਾ 9 ਪਰਮਿਸ ਨੇ ਫੈਸਲਾ ਲੈ ਲਿਆ, ਅੱਗੇ ਸੀ ਤੁਸੀਂ ਅਲਬਰਟਾ ਤੋਂ ਸ਼ਰਾਬ ਇੱਥੇ ਨਹੀਂ ਲਿਆ ਸਕਦੇ, ਇੱਥੋਂ ਅਲਬਰਟਾ ਨਹੀਂ, ਕੁਬੈਕ ਤੋਂ ਇੱਥੇ ਨਹੀਂ, ਉਹ ਚੋਰੀ ਵੀ ਗਿਣੀ ਜਾਂਦੀ ਸੀ ਇਹਨਾਂ ਬਾਈ। ਲੇਕਿਨ 9 ਜਿਹੜੇ ਪ੍ਰੋਵਿੰਸ ਨੇ ਉਹਨਾਂ ਨੇ ਫੈਸਲਾ ਕਰ ਲਿਆ ਬਈ ਆ ਟੈਰੋਟੋਰ ਦੇ ਚੱਕਰ 'ਚ ਤੁਸੀਂ ਮੇਰਾ ਸਮਾਨ ਲੈ ਲਓ, ਮੈਂ ਤੁਹਾਡਾ ਲੈ ਲਓ, ਤੁਸੀਂ ਮੇਰੀ ਦਾਰੂ ਲੈ ਲਓ ਤੁਹਾਡਾ ਲੈ ਲਾ, ਆਪਾਂ ਇਹਦੇ ਰੋਕ ਜਿਹੜੀ ਆ ਉਹ ਹਟਾ ਦਿੱਤੀ ਆ। ਵਿਚ ਵੈਰੀ ਗੁੱਡ, ਹਾਂ ਹਾਂ। ਸਾਬਕਾ ਪੁਲਿਸ ਅਫਸਰ ਪ੍ਰੋਜੈਕਟ ਸਾਊਥ ਦੇ ਵਿੱਚ ਉਹਨੇ ਗਿਲਟੀ ਮੰਨ ਲਿਆ ਕਿ ਮੈਂ ਫਲਾਨੀ ਚੀਜ਼ ਚੋਰੀ ਕੀਤੀ ਸੀ, ਆਹ ਕੀਤਾ ਸੀ, ਉਹ ਕੀਤਾ ਸੀ। ਊਬਰ ਜਦੋਂ ਆਈ ਆ ਨਾ ਆਪਣੇ ਇੱਥੇ ਕੈਨੇਡਾ 'ਚ, ਮੈਨੂੰ ਯਾਦ ਹੈ ਕਿਉਂਕਿ ਲਿਮੋਜ਼ਿਨ ਸਰਵਿਸ ਆ ਜਿਹੜੀ ਸਭ ਤੋਂ ਜ਼ਿਆਦਾ ਅਸਰ ਉਹ 'ਤੇ ਪੈਣਾ ਸੀਗਾ, ਫਿਰ ਟੈਕਸੀਆਂ 'ਤੇ ਪੈਣਾ ਸੀ। ਉਦੋਂ ਏਅਰਪੋਰਟ 'ਤੇ ਆਪਣੇ ਕਿਉਂਕਿ ਜ਼ਿਆਦਾ ਲਿਮੋ ਚਲਾਉਂਦੇ ਸੀ, ਕਾਫੀ ਰੌਲਾ ਰੱਪਾ ਪਿਆ। ਇੱਕ ਬਾਈ ਨੇ ਡੋਰ ਜਿਹਾ ਫੜ ਲਿਆ ਸੀ ਗੱਡੀ ਤੱਕ, ਕਾਫੀ ਦੂਰ ਉਹਨੂੰ ਘੜੀ ਕੇ ਲੈ ਗਏ ਸੀਗੇ। ਖੈਰ ਪਹਿਲਾਂ ਰਾਈਡ ਆਈ, ਫਿਰ ਈਟ ਵਾਲਾ ਆ ਗਿਆ ਜਗਾੜ, ਰੈਸਟੋਰੈਂਟਾਂ ਤੋਂ ਵੀ ਚੱਕਣ ਲੱਗ ਗਏ ਸੀ। ਰੈਂਟਲ ਗੱਡੀਆਂ ਵੀ ਲੈ ਸਕਦੇ ਹੋ ਇਹਨਾਂ ਦੇ ਰਾਹੀਂ, ਜੇ ਗੱਡੀ ਚਾਹੀਦੀ ਹੈ ਨਾ ਉਹ ਵੀ ਲੈ ਸਕਦੇ ਹੋ ਰੈਂਟ ਊਬਰ ਦੇ ਨਾਲ। ਅਤੇ ਹੁਣ ਇੱਕ ਹੋਰ ਨਵਾਂ ਆ ਗਿਆ, ਹੋਟਲ ਦੀ ਬੁਕਿੰਗ ਵੀ ਊਬਰ ਰਾਹੀਂ ਕਰ ਸਕਦੇ ਹੋ। ਮੌਜੇ ਮੌਜਾਂ। ਐਨੀਵੇ ਜਾਂਦੇ ਆਉਂਦੇ ਪਹਿਲਾਂ ਲੈਂਡਸਕੇਪਿੰਗ ਵਾਲੇ ਰਾਹ ਸੁਨੇਹਾ ਸੁਣੋ।
2: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
3: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
3: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
3: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
4: 905-671-8400 ਔਰ 905-796-8800 ਔਰ ਵਿਜ਼ਿਟ giltravels.ca।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਲਓ ਜੀ, ਇਸ ਤੋਂ ਪਹਿਲਾਂ ਅੱਗੇ ਚੱਲੀਏ। ਜਿਹਨਾਂ ਕੋਲੇ ਨੌਕਰੀ ਨਹੀਂ ਹੈ, ਟਰੱਕ ਡਰਾਈਵਰਿੰਗ ਦਾ ਕੰਮ ਜਾਣਦੇ ਹੋ, ਏਜ ਹੈ ਡਰਾਈਵਰ ਆ, ਐਕਸਪੀਰੀਅੰਸ ਆ, ਕ੍ਰੋਸ ਬਾਰਡਰ ਦਾ ਕੰਮ ਹੈ ਐਵਰੈਸਟ ਟਰਾਂਸਪੋਰਟ ਨਾਲ, ਇਹਨਾਂ ਨੂੰ 3000 ਮੀਲ ਤੁਹਾਨੂੰ ਵੀਕ ਦੇ ਮਿਲਣਗੇ। ਆਟੋ ਪਾਰਟ ਦੇ ਡੈਡੀਕੇਟਡ ਰਾਨੇ ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ। ਨਾਲ ਦੀ ਨਾਲ ਮਿਡ ਵੈਸਟ ਐਂਡ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ। ਸੁਨਹਿਰੀ ਮੌਕਾ ਹੈ ਜੀ ਵੱਡੀ ਕੰਪਨੀ ਨਾਲ ਕੰਮ ਕਰਨ ਦਾ। 905-846-2229, 846-2229 ਐਕਸਟੈਂਸ਼ਨ 4। ਤੇਜ ਬਾਈ ਨੂੰ ਫੋਨ ਕਰ ਲਓ ਜਿਨ੍ਹਾਂ ਨੂੰ ਕੰਪੈਕਟ ਟਰੈਕਟਰ ਚਾਹੀਦੇ। ਕੰਪੈਕਟ ਟਰੈਕਟਰ ਹੁੰਦੇ ਜਿਹੜੇ ਛੋਟੇ ਜਿਹੇ, ਜਿਹਦੇ ਬੈਠ ਕੇ ਤੁਸੀਂ ਘਾਹ ਕੱਟ ਸਕਦੇ ਹੋ, ਮਾੜੀ ਮੋਟੀ ਸਨੋਹ ਹਟਾਉਣੀਆਂ, ਕਿਆਰੀਆਂ ਪਾਉਣੀਆਂ ਨੇ, ਮਿੱਟੀ ਚੱਕੇ ਇਧਰੋਂ ਉਧਰ, ਉਧਰੋਂ ਚੱਕੇ ਇਧਰ ਸਿੱਟਣੀਆਂ, ਦਰਖਤ ਪਟਾਉਣੇ ਆ, ਇਹ ਉਹ ਕਰਨਾ, ਇਹੋ ਜਿਹਾ ਕੰਮ ਤੁਸੀਂ ਕਰ ਸਕਦੇ ਹੋ। ਸਨੋ ਬਲੋਅਰ ਦਾ ਜਿਹੜਾ ਅਟੈਚਮੈਂਟ ਆ, ਸਨੋ ਬਲੇਡ ਵਰਗੇ ਅਟੈਚਮੈਂਟ ਲਾ ਸਕਦੇ ਹੋ, ਲੋਡਰ ਲਾ ਸਕਦੇ ਹੋ। ਇਹ ਹਾਈਵੇ 10 ਦੇ ਉੱਪਰ ਹੀ ਖੜੇ ਆ ਇੱਥੇ ਕੈਨੇਡਾ 'ਚ, 4-5 ਮਾਡਲ ਨੇ, 20,000 ਤੋਂ ਸ਼ੁਰੂ ਹੁੰਦੇ ਨੇ ਅਤੇ ਫਾਈਨੈਂਸਿੰਗ ਮੌਕੇ 'ਤੇ ਕਰ ਦਿੰਦੇ ਨੇ। ਤੇਜ ਹੋਰਾਂ ਦਾ ਨੰਬਰ ਆ 647-622-1745 6227745 ਟੈਂਟ ਲਵਾਉਣੇ ਆ ਤਾਂ ਜਸ਼ਨ ਟੈਂਟ ਬਾਈ ਨੂੰ ਫੋਨ ਕਰੋ, ਨਾਲੇ ਲਾਈਟਾਂ ਲੂਟਾਂ ਲਾ ਦਿੰਦੇ, ਟੇਬਲ ਚੇਅਰ ਫਲੋਰਿੰਗ ਪੋਰਟੇਬਲ ਵਾਸ਼ਰੂਮ ਵਗੈਰਾ ਲਾ ਦੇਣਗੇ। 416-294-2852 ਇਹਨਾਂ ਦਾ ਨੰਬਰ ਹੈ। ਲੈਂਡਸਕੇਪਿੰਗ ਵਾਲੇ ਦਾ ਨੰਬਰ ਮੰਗਿਆ ਸੀ 647-784-1213। ਟ੍ਰਿਪਲ ਏ ਲੈਂਡਸਕੇਪਿੰਗ, ਇੰਟਰਲੋਕਿੰਗ ਦਾ ਕੰਮ ਵੀ ਕਰਦੇ ਆ, ਲੈਂਡਸਕੇਪਿੰਗ ਦਾ ਕੰਮ ਵੀ ਕਰਦੇ ਆ। 647-784-1213। ਮਨਪ੍ਰੀਤ ਜੀ, ਬਹੁਤ ਸਾਰੀਆਂ ਸਬ ਡਿਵੀਜ਼ਨਾਂ ਆਉਂਦੀਆਂ, ਲਾਈਨਾਂ ਚ ਲਾ ਕੇ ਖੜ ਜਾਂਦੇ ਆਪਣੇ ਮੁੰਡੇ ਜਾ ਕੇ, ਊਂ ਕਹਿੰਦੇ ਅਸੀਂ ਮਰ ਗਏ ਹੋਏ, ਲੁੱਟੇ ਗਏ ਹੋਏ, ਟੈਕਸ ਇੰਨਾ ਚਲੇ ਗਿਆ, ਪਤਾ ਨਹੀਂ। ਜਦੋਂ ਨਵੇਂ ਨੇ ਖੁੱਲਦੇ ਉਹ ਭੱਜੇ ਜਾਂਦੇ ਹੁੰਦੇ ਸਭ ਤੋਂ ਇੱਕ ਦੂਜੇ ਦੇ ਮੂਹਰੇ। ਅੱਛਾ, ਲਾਈਨ ਚ ਆਪਾਂ ਗਲਤੀ ਕਰ ਲਈ, ਮੈਂ ਨਾ ਕਿਸੇ ਰੈਸਟੋਰੈਂਟ ਨਾਲ ਡੀਲ ਬਣਾਉਣਾ ਵੀ ਆਪਦਾ ਕਾਫੀ ਟਰੱਕ ਜਾਂ ਮੈਂ ਦੇ ਦੀ, ਮੈਂ ਉੱਥੇ ਕਢਾ ਲੂੰ, ਸ਼ਾਮ ਤਾਈਂ 2000 ਬਣ ਜਾਣਾ ਚਾਹ ਤੇ ਸਮੋਸੇ ਵੇਚ ਕੇ।
1: ਆਈਡੀਆ ਤੁਹਾਡਾ ਬਹੁਤ ਵਧੀਆ।
0: ਅੱਜ ਤਾਂ ਤੀਆਂ ਦੇ ਮੇਲੇ ਤੇ ਵੀ ਕਰਦੇ ਹੀ ਆ, ਉੱਥੇ ਕਰਾਂਗੇ ਤੇ ਨਾਲੇ ਮਾੜਾ ਮੋਟਾ ਮੂਡ ਬਣਾਉਣ ਲਈ ਉਹ ਪਰਮਿਟ ਲੈ ਲਾਂਗੇ, ਬਹਿ ਬਹਿ ਜਾ ਹੋ ਜਾਏਗੀ। ਖੈਰ, ਗੱਲ ਕਰ ਰਹੇ ਸੀ ਸਬ ਡਿਵੀਜ਼ਨ ਦੀ। ਇਹ ਸਬ ਡਿਵੀਜ਼ਨ ਘਰ ਨਹੀਂ ਬਣ ਰਹੇ, ਇਹ ਲੋਟਾਂ ਦੀ ਸਬ ਡਿਵੀਜ਼ਨ ਆ, ਲੋਟਸ ਨੇ। ਸਿਰਫ 2 ਲੋਟ ਰਹਿ ਗਏ, ਬਾਕੀ ਸਾਰੇ ਵਿਕ ਬੁੱਕ ਗਏ ਨੇ। ਤੇ ਇਹ ਲੋਟ ਆ ਜਿਹੜੇ, ਇਹ ਤਕਰੀਬਨ 1.25 ਏਕੜ 1.5 ਏਕੜ ਦੇ ਲੋਟ ਨੇ। ਤੁਸੀਂ 5-7-8-10 ਹਜ਼ਾਰ ਦਾ ਸਕੁਅਰ ਫੁੱਟ ਦਾ ਜਿਹੜਾ ਮਕਾਨ ਆ ਤੁਸੀਂ ਪਾ ਸਕਦੇ ਹੋ, ਔਰ ਬਿਲਡਰ ਨੇ ਨਹੀਂ ਪਾ ਕੇ ਦੇਣੇ। ਤੁਸੀਂ ਆਪਦਾ ਆਰਕੀਟੈਕਟ ਬਣਾਓ, ਆਪਦਾ ਬਿਲਡਰ ਲੱਭੋ, ਜਿਹੋ ਜਿਹਾ ਤੁਹਾਡਾ ਦਿਲ ਕਰਦਾ ਉਹੋ ਜਿਹਾ ਘਰ ਬਣਾਓ। ਬ੍ਰੈਂਪਟਨ ਤੋਂ 37 ਮਿੰਟ ਦੂਰ ਇਹ ਲੋਟ ਨੇ, ਔਰ ਰਿਨਿਵਲ ਲੰਘਦੇ ਸਾਰੀ ਆ। ਸੋ ਇਹਦੀ ਜਾਣਕਾਰੀ ਲੈਣੀ ਆ ਤਾਂ ਜੈ ਗੰਦਮ ਨੂੰ ਫੋਨ ਕਰ ਲਓ, 416-265-2222-265-2222। ਜੇ ਡਕ ਸਿਸਟਮ ਸਾਫ਼ ਕਰਾਉਣਾ ਤਾਂ ਆਹ ਸੁਣੋ,
5: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ। ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4416 ਤੇ।
4: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
6: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
7: ਹੈ? ਓ ਤੂੰ ਰੇਫੜਾ, ਓ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
6: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ
8: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ 3 ਵਜੇ ਤੱਕ।
9: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
10: ਜਸ਼ਨ ਟੈਂਟਸ ਦੇ ਨਾਲ।
9: ਵਿਆਹ ਹੋਵੇ, ਬਰਥਡੇ ਪਾਰਟੀ,
10: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
9: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
10: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
9: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
10: 416-294-2857।
9: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
11: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
12: If Risk Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushawa, Etobicoke ate Bolton. Je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 extension ऑप्शन है 4 या फिर 905-334-8222 यानी 905-846-2229 ते या फिर कॉल करो 905-334-82 एक्सटेंशन है 4।
13: आई एम देव टाकला and you are not Indian Fruit Land di navi location Sandalwood te highway 10 wali location te zabardast sale lag chuki hai ji share atta 699 da 10 pound India Gate Basmati rice 999 te 10 pound Broad Desi Ghee 2299 da 1.8 kg Tata Tea Premium ya Gold 899 di 1 kilo kale ate chitte chane 299 de 4 pound each Gobi 199 te Hindustani bhindiyan 299 di pound milniyan eh sale sirf Sandalwood te highway 10 wali location te hai saving da dusra Indian Fruit Land ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 905-450-2828 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ
14: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਬਲੈਕ ਫਰਾਈਡੇ ਇਨ ਜੁਲਾਈ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ ਜੀਈ ਫ੍ਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ ਟੀਵੀ ਦੀ ਜੇ ਗੱਲ ਕਰੀਏ ਜੀ ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਇਸੇ ਤਰ੍ਹਾਂ ਸਾਡੇ ਹੋਮ ਅਪਲਾਈਂਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ ਮੋਰ ਦੈਨ $5,000 ਦੀ ਸੇਵਿੰਗ ਹੈ ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ ਇਹ ਵੀ $1200 ਵਾਲਾ $699 ਦਾ ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ 68 ਇੰਚ ਦੀ ਹਾਈਟ ਹੈ ਜੀ ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ ਕੱਲਾ ਵਾਸ਼ਰ $599 ਦਾ ਮਿਲ ਜਾਏਗਾ ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਬ੍ਰੈਂਪਟਨ ਅਪਲਾਈਂਸਿਸ .com ਇਹ ਵਨ ਵਰਡ ਹੈ ਜੀ 905-450-2828 905-450-2828 ਜੀ
13: ਸੋ ਲਓ ਜੀ ਇਸ ਤੋਂ ਪਹਿਲਾਂ ਅੱਗੇ ਚੱਲੀਏ ਬ੍ਰੈਂਪਟਨ ਟੀਵੀ ਅਪਲਾਈਂਸਿਸ ਤੇ ਨੰਬਰ ਫੇਰ ਨੋਟ ਕਰ ਲਓ 905-450-2828 ਸੁਖ ਸਾਹਿਬ ਕਾਫੀ ਦੇਰ ਦੇ ਸਾਡੇ ਨਾਲ ਹੋਲਡ ਤੇ ਨੇ ਜਨਾਬ ਵੈਲਕਮ ਟੂ ਦਾ ਸ਼ੋ
15: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਦੇ ਭਾਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਤੰਬੂ ਟੈਂਟ ਟੈਂਟ ਸੇਲ ਜਿਹੜੀ ਲੱਗਣ ਜਾ ਰਹੀ ਆ ਫਰਾਈਡੇ ਸੈਚਰਡੇ ਸੰਡੇ ਪਰਿਵਾਰਾਂ ਵਾਸਤੇ ਟੈਂਟ ਸੇਲ ਜਿਹੜੀ ਲਾਉਣ ਜਾ ਰਹੇ ਆ ਤੇ ਬਹੁਤ ਸਾਰੀ ਇਨਵੈਂਟਰੀ ਦੇ ਭਾਜੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ ਸੋ ਪਰਿਵਾਰਾਂ ਨੇ ਜੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਟੇਬਲ ਤੇ ਸੇਚਰਾਂ ਟੈਂਟ ਸੇਲ ਦੇ ਵਿੱਚ ਲੈ ਜਾਓ ਚੱਕ ਕੇ 199 ਦਾ ਕਲਾਸ ਦਾ ਮਾਡਰਨ ਡਾਇਨਿੰਗ ਟੇਬਲ ਟੇਬਲ ਤੇ ਚਾਰਜਰਾਂ ਸਿਰਫ $99 ਦਾ ਮਿਲੂਗਾ ਐਕਸੈਂਟ ਚੇਰਾਂ ਟਰਕੀ ਡਿਜ਼ਾਈਨ ਦੀਆਂ ਸਿਰਫ $50 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ ਤੇ ਜਿਹਨਾਂ ਪਰਿਵਾਰ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਫੁੱਲੀ ਲੋਡਡ ਪਾਵਰ ਰਿਕਲਾਈਨਰ ਸੋਫਾ ਸੈੱਟ ਸੋਫਾ ਐਂਡ ਲਫਟਡ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਐਲਈਡੀ ਲਾਈਟਾਂ ਵਾਇਰਲੈਸ ਚਾਰਜਰ ਜਿਹਦੀ ਰੈਗੂਲਰ ਕੀਮਤ $4000 ਸੀ ਲੈ ਜਾਓ ਟੈਂਟ ਸੇਲ ਦੇ ਵਿੱਚੋਂ $999 ਦਾ ਗਲਾਸ ਦਾ ਮਾਡਰਨ ਕਾਫੀ ਟੇਬਲ ਚਾਹੀਦਾ ਲੈ ਜਾਓ $50 ਦਾ ਐਲ ਸ਼ੇਪ ਦਾ ਸੈਕਸ਼ਨਲ 10 ਕਲਰ ਦਾ ਲੈਦਰ ਦਾ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨਲ ਸਿਰਫ $399 ਦਾ ਚਾਰ ਸਟੋਰੇਜ ਆਟੋਮਨ ਬਿਲਕੁਲ ਫ੍ਰੀ ਮਿਲੂਗਾ ਸੋ ਸਾਈਡ ਟੇਬਲ $20 ਦੇ ਸੋਲਿਡ ਵੁੱਡ ਦੀਆਂ ਜਸਟਾਂ $50 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ ਸੋ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਇਸ ਵੀ ਵੀਕਐਂਡ ਉੱਪਰ ਲੱਗ ਰਹੀ ਆ, ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਤੇ ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਦੇ ਭਾਜੀ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਸਰ। ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939
16: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
0: Are you ready? ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 647-429-4040।
16: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ ਦੋ ਚੌਂਦਾ ਕਮੰਡ ਤੋੜਨਾ ਹੈ।
17: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ 3 ਵਜੇ ਤੱਕ।
18: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
19: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
18: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
20: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
18: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
20: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਉਮਰਪ੍ਰੀਤ ਜੀ, ਓਨ ਸਾਊਂਡ ਦੇ ਅੰਦਰ ਅੱਜ ਤੋਂ 2.5-3 ਸਾਲ ਦੀ ਪਹਿਲਾਂ ਦੀ ਗੱਲ ਆ, ਇੱਕ ਕੁੜੀ ਸੀ 18 ਸਾਲ ਦੀ, ਪਹਿਲੀ ਵਾਰ ਜ਼ਿੰਦਗੀ ਚ 1 ਟਿਕਟ ਲਿਆ ਉਹਨੇ ਲੋਟਰੀ ਦਾ, $60 million ਨਿਕਲਿਆ ਸੀ ਉਹਨੂੰ, ਪਹਿਲੀ ਵਾਰ ਲਾਈਫ ਚ 1 ਟਿਕਟ ਲਿਆ, $60 million ਨਿਕਲਿਆ ਸੀ। ਜਦੋਂ ਜੈਕ ਲੇਟਨ ਜਿਹੜਾ NDP ਦਾ ਲੀਡਰ ਹੁੰਦਾ ਸੀ, ਉਹ ਇੱਕ ਵਾਰ ਓਪੋਜੀਸ਼ਨ ਚ ਆ ਗਿਆ ਸੀਗਾ, ਆਪਣੇ ਕੁਬੈਕ ਦਾ ਇੱਕ ਏਰੀਆ ਸੀ ਜਿਸ ਨੇ ਕਿਸੇ ਨੇ NDP ਦੀ ਸੀਟ ਲਈ ਪੇਪਰ ਵਰਕ ਹੀ ਨਹੀਂ ਕੀਤਾ ਸੀ। ਇੱਕ 18-19 ਸਾਲ ਦੀ ਕੁੜੀ ਗਈ ਪੇਪਰ ਵਰਕ ਭਰ ਕੇ, ਨੋਮੀਨੇਸ਼ਨ ਹੋਵੇ, ਮੈਂ ਖੜਨਾ NDP ਦੇ, ਉਹ ਖੜ ਗਈ, ਆ ਚਲੀ ਗਈ ਲਾਸ ਵੇਗਸ ਛੁੱਟੀਆਂ ਦੇ, ਜੋ ਮੁੜ ਕੇ ਆਈ ਉਹ MP ਬਣੀ ਹੋਈ। ਸੋ ਜਿਹੜਾ ਟਿਕਟ ਲੈਣਾ ਇਹ ਸਭ ਤੋਂ ਪਹਿਲਾਂ ਗੱਲ ਆ, ਫਿਰ ਪੈਸੇ ਨਿਕਲਣੇ ਆ, ਪੈਸੇ ਨਿਕਲਣ ਨਾ ਨਿਕਲਣ ਟਿਕਟ ਲੈਂਦੇ ਨੀ, ਭਾਰਦੇ ਲਾਟਰੀਆਂ ਨਿਕਲਣ, ਐ ਨੀ ਹੁੰਦਾ। ਹੁਣ ਪਿਛਲੇ ਦਿਨ ਮਦਰ ਡੇ ਤੇ ਇੱਕ ਨੂੰ ਦਿੱਤਾ ਸੀ ਉਹਨੇ ਟਿਕਟ $70 million ਯਾਰ, ਕੋਈ $70 ਨਹੀਂ ਦਿੰਦਾ ਕਿਸੇ ਨੂੰ ਇੱਥੇ।
1: ਬਿਲਕੁਲ ਬਿਲਕੁਲ, ਸੋ ਬਿਲਕੁਲ ਦੇਵ ਜੀ, ਸੋ 70 million ਦੀ ਖੈਰ ਬਹੁਤ ਗੱਲ ਹੋ ਰਹੀ ਕਿਉਂਕਿ ਬ੍ਰੈਂਪਟਨ ਦਾ ਕਪਲ ਸੀ, ਚਲੋ ਵਧੀਆ ਵੀ ਲੱਗਦਾ ਕਿ ਆਪਣੀ ਸਿਟੀ ਦਾ ਕਪਲ ਸੀ।
0: ਵੀਰੇ ਕੀ ਹਾਲ ਹੈ, ਕਹਿੰਦਾ ਮੀਨ ਉਹ ਪੰਜਾਬੀ,
1: ਆਈ ਨੋ, ਮੈਂ ਵੀ ਕਹਿਣ ਲੱਗੀ ਸਿਰਫ ਪੰਜਾਬੀ ਨਹੀਂ ਆਉਂਦੀ। ਦੇਵ ਜੀ ਦੇਖੋ, ਪ੍ਰੋਬੇਬਿਲਟੀ ਕਿੰਨੀ ਹੈ, 1 in 33 million ਪ੍ਰੋਬੇਬਿਲਟੀ ਲੋਟਰੀ ਨਿਕਲਣ ਦੀ। ਲਾਈਫ ਇੰਸ਼ੋਰੈਂਸ ਦੀ ਕਿੰਨੀ ਪ੍ਰੋਬੇਬਿਲਟੀ ਹੈ, 1 in 1 100%।

0: ਵਧੀਆ ਚੀਜ਼, ਕੋਈ ਡਾਊਨ ਪੇਮੈਂਟ ਨਹੀਂ ਹੈ, ਕੋਈ ਐ ਨੀ ਕਿ ਕੱਲ ਨੂੰ ਜੇ ਪ੍ਰੀਮੈਚਿਓਰ ਡੈਥ ਹੋ ਗਈ ਤਾਂ
1: ਕਿਸ਼ਤਾਂ ਦੇਣੀਆਂ, ਕਿਸ਼ਤਾਂ ਦੇਣੀਆਂ
0: ਜਾਂ ਕੋਈ ਕੈਪੀਟਲ ਗੇਨ ਆ, ਕੁਛ ਵੀ ਨਹੀਂ ਹੈ. ਨਥਿੰਗ ਅਗੇਂਸਟ ਰੀਅਲ ਸਟੇਟ, ਮੈਂ ਖੁਦ ਬਹੁਤ ਵੱਡੀ ਫੈਨ ਹਾਂ, ਲੇਕਿਨ ਡਾਇਵਰਸੀਫਿਕੇਸ਼ਨ ਇਜ਼ ਦਾ ਕੀ. ਡਾਇਵਰਸੀਫਾਈਡ ਰੱਖੋ. ਤੁਸੀਂ 10 ਮਿਲੀਅਨ ਦਾ ਇੰਸ਼ੋਰੈਂਸ ਦਾ ਪਲਾਨ ਲਿਆ, ਹੁਣ ਅਨਫੋਰਚੁਨੇਟਲੀ ਜੇ ਡੈਥ ਹੋ ਗਈ ਪਲਾਨ ਪੇ ਆਊਟ, ਠੀਕ ਹੈ, ਫੈਮਿਲੀ ਨੂੰ 10 ਮਿਲੀਅਨ ਮਿਲ ਜਾਣਾ. ਬਟ ਜੇ ਨਹੀਂ ਹੋਇਆ ਕੁਝ, ਠੀਕ ਹੈ, ਸਾਰਾ ਕੁਝ ਚੱਲਦਾ ਰਿਹਾ, ਤੁਸੀਂ ਜਿਵੇਂ ਜਿਵੇਂ ਉਸ ਪਲਾਨ ਦੇ ਵਿੱਚ ਇਨਵੈਸਟ ਕਰ ਰਹੇ ਹੋ, ਉਸ ਪਲਾਨ ਚ ਇਕਵਿਟੀ ਬਣ ਰਹੀ ਹੈ ਤੁਹਾਡੇ ਘਰ ਵਾਂਗ, ਤੁਸੀਂ ਉਹ ਇਕਵਿਟੀ ਨੂੰ ਆਪਣੇ ਲਈ ਯੂਜ਼ ਕਰਨਾ ਤੇ ਬਾਕੀ ਦਾ ਪੈਸਾ ਫੈਮਿਲੀ ਨੂੰ ਮਿਲ ਜਾਣਾ. ਹੁਣ 10 ਮਿਲੀਅਨ ਦਾ ਪਲਾਨ ਸੀਗਾ, ਜੇ ਤੁਸੀਂ 30 ਸਾਲ ਦੀ ਤੁਹਾਡੀ ਏਜ ਹੈ, ਡੈਥ ਹੁੰਦੀ ਹੈ 90 ਸਾਲ ਤੇ ਜਾ ਕੇ, ਜੋ ਪ੍ਰੋਬੇਬਿਲਟੀ ਮੰਨੀ ਜਾਂਦੀ ਹੈ, ਜੋ ਐਕਸਪੈਕਟੈਂਸੀ ਹੈ 90 ਸਾਲ ਤੇ, ਉਹ 10 ਮਿਲੀਅਨ ਦੇ ਪਲਾਨ ਨੇ ਵੀ ਤਾਂ 25-26 ਮਿਲੀਅਨ ਦਾ ਬਣ ਜਾਣਾ ਨਾ. ਉਹ ਪਲਾਨ ਨੇ 2.5 ਗੁਣਾ ਗਰੋ ਹੋ ਗਿਆ ਉਹਦੇ ਨਾਲ. ਹਾਂਜੀ, ਉਹਦੇ ਨਾਲ ਮਤਲਬ ਇਹ ਹੈ ਕਿ ਤੁਸੀਂ ਵੀ ਪੈਸੇ ਨੂੰ ਯੂਜ਼ ਕਰ ਲਿਆ, ਤਾਂ ਵੀ ਕਰ ਕਰਾ ਕੇ 10 ਮਿਲੀਅਨ ਤੋਂ ਤਾਂ ਉੱਪਰ ਹੀ ਫੈਮਿਲੀ ਨੂੰ ਮਿਲਣਾ. ਸੋ ਇਵੇਂ ਦਾ ਤੁਸੀਂ ਕੋਈ ਪਲਾਨ ਡਿਜ਼ਾਈਨ ਕਰਨਾ. ਆਫਕੋਰਸ 10 ਮਿਲੀਅਨ ਦਾ ਮਤਲਬ ਇਹ ਨਹੀਂ ਕਿ ਆਪਾਂ 10 ਮਿਲੀਅਨ ਦਾ ਹੀ ਕਰਨਾ, ਜੋ ਸਾਡੀ ਅਫੋਰਡੇਬਿਲਟੀ ਹੈ ਆਪਾਂ 1 ਮਿਲੀਅਨ ਦਾ ਕਰ ਸਕਦੇ ਹਾਂ, 2 ਮਿਲੀਅਨ, ਹਾਫ ਮਿਲੀਅਨ, ਜੋ ਤੁਹਾਨੂੰ ਲੱਗਦਾ. ਬਟ ਗੱਲ ਇਹ ਆ ਵੀ ਕੋਈ ਡਾਊਨ ਪੇਮੈਂਟ ਨਹੀਂ ਕਰਨੀ, ਔਰ ਬਹੁਤ ਹੀ ਰੀਜ਼ਨੇਬਲ ਇਹਦੇ ਵਿੱਚ ਪ੍ਰੀਮੀਅਮ ਦੇ ਵਿੱਚ ਆਪਾਂ ਇਹ ਪਲਾਨ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ. ਸੋ ਨੰਬਰ ਹੈ ਜੀ ਮੇਰਾ 6 4 6 1 6 1 6 6 47 46 16 16
1: ਜੀ, ਤੁਸੀਂ ਬਹੁਤ ਅੱਛੇ ਇਨਸਾਨ ਹੋ, ਮੈਂ ਤੁਹਾਨੂੰ ਬਹੁਤ ਲਾਈਕ ਕਰਦਾ, ਤੁਸੀਂ ਅੱਛੇ ਇਨਸਾਨ ਹੋ, ਕਾਫੀ ਸਾਲਾਂ ਤੋਂ ਜਾਣਦੇ ਹਾਂ ਆਪਾਂ, ਬੱਚੇ ਵੀ ਆਪਾਂ ਜਾਣਦੇ ਹਾਂ. ਤੁਹਾਡਾ ਵੱਡਾ ਸਾਰਾ ਝੋਲਾ ਕਿੱਥੇ, ਜਿਹੜਾ ਪਰਸ ਜਾ ਹੁੰਦਾ ਬੀਬੀਆਂ ਕੋਲ?
0: ਉਹ ਗੱਡੀ ਚ ਪਿਆ ਦੇ ਜੀ. ਤੁਸੀਂ ਦੇਣਾ ਸੀ ਕੁਛ?
1: ਨਹੀਂ ਜੀ,
0: ਹਾਂਜੀ,
1: ਉਹਨੂੰ ਫੋਲੋ ਜਾ ਕੇ ਪੁੱਠਾ ਕਰਕੇ ਝਾੜੋ, ਉਹ ਚ ਲਾਟਰੀ ਦਾ ਟਿਕਟ ਕੱਢੋ. 2 ਵੀਕਾਂ ਰਹਿ ਗਈਆਂ, 1 ਲੱਖ ਦੀ ਲਾਟਰੀ ਕਿਸੇ ਨੂੰ ਨਿਕਲੀ ਹੋਈ ਹੈ ਆਪਣੇ, ਉਹ ਲਾਟਰੀ ਪਤਾ ਹੀ ਨੀ ਕਿਹਨੂੰ ਨਿਕਲੀ ਆ. 2 ਵੀਕਾਂ ਬਾਅਦ ਜੇ ਕੈਸ਼ ਨਾ ਕੀਤੀ, ਲਾਟਰੀ ਖਤਮ.
0: ਦੇਵ ਜੀ ਮੈਂ ਇਹ ਗੱਲ ਦੱਸਾਂ, ਮੈਂ ਲਾਟਰੀ ਪਾਉਂਦੀ ਹੋਈ ਨੀ.
1: ਜਤਿੰਦਰ ਜੀ, ਤੁਹਾਡਾ ਪਰਸ ਕਿੱਥੇ ਆ? ਜਤਿੰਦਰ ਬਾਈ
2: ਜੀ, ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ, ਕਿਵੇਂ ਹੋ?
1: ਤੁਹਾਡੇ ਲਾਟਰੀ ਵਾਲੇ ਟਿਕਟ ਕਿੱਥੇ ਪਏ ਨੇ?
2: ਮੇਰੇ ਭਾਈ ਲਾਟਰੀ ਵਾਲੇ ਟਿਕਟ ਨੇ ਕਹਿੰਦੇ ਸ਼ਨੀਵਾਰ ਨੂੰ.
1: ਅੱਛਾ,
2: ਕੋਕਾ ਪੇ ਜਾ ਕੇ ਭਾਜੀ,
1: ਜਾ ਕੇ ਚੈੱਕ ਕਰੋ. $1,00,000 ਦਾ ਪ੍ਰਾਈਜ਼ ਆ, ਜਿਹੜਾ August 6 ਨੂੰ ਖਤਮ ਹੋ ਜਾਣਾ, ਉਸ ਤੋਂ ਪਹਿਲਾਂ ਲੈ ਲਈਏ. ਜਿੰਨੇ ਪੁਰਾਣੇ ਟਿਕਟ ਸਾਰੇ ਕੱਢ ਲਓ, ਚਾਹੇ ਇੱਕ ਵਾਰ ਪਹਿਲਾਂ ਦੇਖੇ ਹੋਏ, ਦੁਬਾਰਾ ਫੇਰ ਦੇਖੋ.
0: ਇਹ ਕਿੰਨਾ ਪੁਰਾਣਾ?
2: ਮੇਰੇ ਕੋਲ ਪਈਆਂ ਭਾਈ ਗੱਡੀ ਵਿੱਚ, ਮੈਨੂੰ ਲੱਗਦਾ 10-12 ਟਿਕਟਾਂ, ਮੈਂ ਚੈੱਕ ਕਰਦਾ ਜਾ ਕੇ.
1: ਇਹ ਆਲਮੋਸਟ ਅਮਰਪ੍ਰੀਤ ਜੀ 1 ਸਾਲ ਪੁਰਾਣਾ.
0: ਉਹ ਅੱਛਾ,
1: ਸਾਲ ਬਾਅਦ ਆਟੋਮੈਟਿਕਲੀ ਉਹ ਟਿਕਟ ਖਤਮ ਹੋ ਜਾਂਦਾ, 2 ਵੀਕਾਂ ਰਹਿ ਗਈਆਂ ਸਿਰਫ. ਅੱਛਾ, ਕੀ ਕਹਿਣਾ ਚਾਹੋਗੇ ਜਤਿੰਦਰ ਜੀ?
2: ਦੇਵ ਭਾਜੀ, ਸੈਟਰਡੇ ਨੂੰ ਓਪਨ ਹਾਊਸ ਲੱਗਣ ਜਾ ਰਿਹਾ ਮਸਕੋਕਾ ਹੰਸਫੁੱਲ ਦੇ ਵਿੱਚ, ਤੇ ਇਹ ਜਿਹੜੀ ਕੋਟੇਜ ਆ 1.5 ਏਕੜ ਚ ਬਣੀ ਹੈ, ਤੇ ਤੁਸੀਂ ਪਹਿਲਾਂ ਵੀ ਦੱਸ ਕੇ ਹਟੇ ਆ, ਤੇ ਉਹਦੇ ਵਿੱਚ ਆਪਣੇ ਚਾਂਦੀ ਭਾਈ ਦੀ ਕਾਲ ਵੀ ਆ ਗਈ ਸੀ, ਉਹ ਕਹਿੰਦੇ ਅਸੀਂ ਨਾਲ ਜਾ ਰਹੇ ਹਾਂ ਸੈਟਰਡੇ ਨੂੰ. ਸੋ ਹੋਰ ਵੀ ਜੇ ਸਾਡੇ ਲਿਸਨ, ਜੇ ਸੈਟਰਡੇ ਨੂੰ ਸਾਡੇ ਨਾਲ ਜਾਣਾ ਚਾਹੁੰਦੇ ਹੋ, ਤੁਸੀਂ ਇਹ ਕੋਟੇਜ ਦੇਖਣਾ ਚਾਹੁੰਦੇ ਹੋ, ਤੇ ਇਹਦੀ ਜਿਹੜੀ Airbnb ਤੋਂ ਸੇਲ ਆ ਉਹ 70-80 ਯਾਰਡ ਵਾਲੀ ਸੇਲ ਹੈ, 1.5 ਏਕੜ ਦਾ ਲੋਟ ਹੈ, ਬੈਕ ਪਾਣੀ ਨਾਲ ਲੱਗ ਰਹੀ ਹੈ, ਤੇ ਤੁਸੀਂ ਬੈਡਰੂਮ ਚ ਬਹਿ ਜਾਓ ਜਾਂ ਆਪਣੇ ਤੁਸੀਂ ਇਹਦੇ ਜਿਹੜਾ ਆਪਣੇ ਮਸਕੋਕਾ ਰੂਮ ਬਣੇ ਉਹਦੇ ਵਿੱਚ ਸਾਰਾ ਕੁਛ ਪਾਣੀ ਦਾ ਵਿਊ ਹੈ, ਤੇ ਦੇਖ ਭਾਜੀ ਡੈਕ ਲੱਗਾ ਹੋਇਆ ਹੈ, ਫੁੱਲੀ ਫਰਨਸ ਆ, ਕੁਛ ਕੰਮ ਕਰਨ ਦੀ ਲੋੜ ਨਹੀਂ, ਸਿਰਫ ਮੂਵ ਹੋਣਾ ਤੇ ਰਾਈਟ ਵਿੱਚ ਤੁਹਾਡੀ ਇਨਕਮ ਜਿਹੜੀ ਉਹ ਚੱਲ ਪੈਣੀ ਹੈ. ਇਸ ਮਹੀਨੇ ਵੀ ਤੁਹਾਨੂੰ ਲਿੰਕ ਕਰ ਦਿੰਦੇ ਹਾਂ, ਇਸ ਮਹੀਨੇ ਦੇ ਵਿੱਚ ਦੇਖ ਭਾਜੀ ਸਿਰਫ 1 ਦਿਨ ਜਿਹੜੀ ਆਪਾਂ ਹੋਲਡ ਰੱਖੀ ਆ ਉਸੇ ਦਿਨ ਦੇ ਲਈ ਅਵੇਲੇਬਲ ਆ, ਅਦਰਵਾਈਜ਼ ਬਾਕੀ ਸਾਰਾ ਫੁੱਲੀ ਬੁੱਕਡ ਆ. ਸੋ ਜੇ ਇੱਦਾਂ ਦੀ ਕੋਟੇਜ ਲੈਣਾ ਚਾਹੁੰਦੇ ਹੋ, ਇੱਕ ਵਾਰੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਸਾਡੇ ਨਾਲ ਇੱਕ ਵਾਰੀ ਤੁਸੀਂ ਦੇਖ ਕੇ ਆਓ, ਤੁਹਾਨੂੰ ਅਸੀਂ ਲਿੰਕ ਕਰ ਦਿੰਦੇ ਹਾਂ, ਟੈਕਸਟ ਮੈਸੇਜ ਕਰ ਦਿੰਦੇ ਹਾਂ. ਨੰਬਰ ਸਾਡਾ 416-265-4162-22. ਤੇ ਭਾਜੀ ਇਸ ਜਿਹੜੀ ਕੋਟੇਜ ਹੈ ਬਿਲਕੁਲ ਇਸ ਤੋਂ 1/2 ਮਿੰਟ ਦੀ ਡਰਾਈਵ ਦੇ ਉੱਪਰ ਇੱਕ ਪੈਂਟ ਹਾਊਸ, ਆਪਣੇ ਦੂਜਾ ਆਪਣੇ ਕਲੱਬ ਹਾਊਸ ਬਣਿਆ, ਜਿਹੜਾ ਕਲੱਬ ਹਾਊਸ ਬਣਿਆ ਉਹਦੇ ਵਿੱਚ ਪੂਲ ਵੀ ਹੈ, ਉਹਦੇ ਵਿੱਚ ਸ਼ਾਵਰ ਵੀ ਨੇ, ਤਾਂ ਉਹਦਾ ਐਕਸੈਸ ਵੀ ਜਿੰਨੇ ਵੀ ਇੱਥੇ ਜਾਣਗੇ Airbnb ਦੇ ਥਰੂ ਉਹਨਾਂ ਨੂੰ ਵੀ ਐਕਸੈਸ ਨਾਲ ਅਵੇਲੇਬਲ ਰਹੇਗਾ. ਜੇ ਤੁਸੀਂ ਇਹ ਕੋਟੇਜ ਲੈਣਾ ਚਾਹੁੰਦੇ ਹੋ, ਇੱਕ ਵਾਰੀ ਇਨਵੈਸਟਮੈਂਟ ਕਰਨੀ ਹੈ ਤੇ ਤੁਹਾਡੀ ਇਨਕਮ ਜਿਹੜੀ ਉਹ ਪੱਕੀ ਸੈੱਟ ਹੋ ਜਾਣੀ ਹੈ. ਨੰਬਰ ਸਾਡਾ 416-265-4162-22 ਤੇ ਕਾਲ ਕਰ ਲਿਓ, ਜਾਂ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਵੀ ਪ੍ਰੋਪਰਟੀ ਸੈਲ ਕਰਨਾ ਚਾਹੁੰਦੇ ਹੋ, ਕਮਰਸ਼ੀਅਲ ਲੈਣਾ ਚਾਹੁੰਦੇ ਹੋ, ਆਫਿਸ ਲੈਣਾ ਚਾਹੁੰਦੇ ਹੋ, ਤੇ ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ. ਸਾਡੇ ਕੋਲ ਫਾਰਮ ਵੀ ਹੈ ਕੈਲਡਨ ਦੇ ਵਿੱਚ 80-90 ਏਕੜ ਦਾ, ਇੱਕ ਫਾਰਮ 20 ਏਕੜ ਦਾ ਕੈਲਡਨ ਦੇ ਵਿੱਚ. ਨੰਬਰ ਇੱਕ 416-265-4162-22, 416-265-4162-22. ਥੈਂਕ ਯੂ ਵੈਰੀ ਮੱਚ ਦੀਪਾ ਜੀ.
1: ਥੈਂਕ ਯੂ ਜੀ.

ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ

0: ਜੀ 6472016002 647-201-6002 ਲਓ ਜੀ ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਖਬਰਾਂ ਚੋ ਖਬਰ ਆ, ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖਸ਼ੇ ਗਏ ਮੀਰੀ ਪੀਰੀ ਦੇ ਮਹਾਨ ਸਿਧਾਂਤ ਦੀ ਯਾਦ ਵਿਚ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਹੋਵੇਗਾ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਹੋਏ ਭਿਆਨਕ ਬੂੰਡੀ ਬੀਚ ਵਿਚ ਅੱਤਵਾਦੀ ਹਮਲੇ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕਈ ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਮੂਲ ਦੇ ਕੈਬ ਡਰਾਈਵਰ ਰਹਿਮਤ ਪਾਸ਼ਾ ਨੂੰ ਆਸਟ੍ਰੇਲੀਆ ਸਰਕਾਰ ਨੇ ਵੱਡਾ ਸਨਮਾਨ ਦਿੱਤਾ, ਨਾਲੇ ਉਹਨੂੰ PR ਦੇ ਤੇ। ਗੁਰਪ੍ਰੀਤ ਜੀ, ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਨੇ ਲੁਧਿਆਣੇ ਵਿਚ ਥੋੜੇ ਸਮੇਂ ਦੌਰਾਨ 9 ਲੜਕੀਆਂ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੂੰ ਗੰਭੀਰ ਲਿਆ। ਕੈਨੇਡਾ ਵਿਚ 2025 ਦੌਰਾਨ ਕਤਲ, ਵਾਹਨ ਚੋਰੀ, ਜਬਰਨ ਵਸੂਲੀ ਦੇ ਮਾਮਲੇ ਘਟੇ ਨਹੀਂ, ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਇਸ ਵਿਚ ਕਮੀ ਆਈ ਹੈ। ਦੇਸ਼ ਭਰ ਵਿਚ ਕਤਲ, ਵਾਹਨ ਚੋਰੀ ਅਤੇ ਜਬਰਨ ਵਸੂਲੀ ਦੇ ਮਾਮਲਿਆਂ ਦੀ ਦਰ ਵਿਚ ਕਮੀ ਦਾ ਦਰਜ ਕੀਤੀ ਗਈ ਹੈ, ਹਾਲਾਂਕਿ ਦੁਕਾਨਾਂ ਤੇ ਜਿਹੜੀਆਂ ਚੋਰੀਆਂ ਨੇ ਹੋ ਰਹੀਆਂ ਨੇ, ਦੇਸੀ ਘਿਓ ਚੋਰੀ ਹੋ ਰਿਹਾ, ਬਟਰ ਚੋਰੀ ਹੋ ਰਿਹਾ, ਸ਼ਰਾਬ ਚੋਰੀ ਹੋ ਰਹੀ। ਐਨੀਵੇ, ਗਲੋਬਲ ਨਿਊਜ਼ ਹੈ ਇਹ, ਮੈਂ ਮੇਰੀ ਨਿਊਜ਼ ਨਹੀਂ ਹੈ, ਗਲੋਬਲ ਨਿਊਜ਼ ਹੈ। ਪਿਤਾ ਦੇ ਅਖਬਾਰ ਵਿਚ ਇਸ਼ਤਿਹਾਰ ਨੂੰ ਲੈ ਕੇ ਬ੍ਰੈਂਪਟਨ MPP ਹਰਦੀਪ ਗਰੇਵਾਲ ਵਿਰੁੱਧ ਚੋਣ ਵਿਚ ਵਿੱਤ ਸ਼ਿਕਾਇਤ ਦਰਜ ਕਰਾਈ ਗਈ ਹੈ। ਅਖਬਾਰ ਵਿਚ ਉਹਨਾਂ ਦੇ ਪੁੱਤਰ ਦਾ ਪ੍ਰਚਾਰ ਕਰਨ ਲਈ ਵੱਡੇ ਵੱਡੇ ਇਸ਼ਤਿਹਾਰ ਛਾਪੇ ਗਏ ਸਨ, ਸੋ ਹੁਣ ਜਿਹੜੇ ਇਲੈਕਸ਼ਨ ਵੇਲੇ ਇਸ਼ਤਿਹਾਰ ਛਾਪਿਆ ਉਹਦਾ ਵੀ ਚਰਚਾ ਹੋਏਗੀ। ਉਸ ਤੋਂ ਬਾਅਦ ਜੇ ਕਮਿਊਨਿਟੀ ਬਾਰਬੀਕਿਊ ਕਰ ਲਿਆ, ਆਹ ਕਰ ਲਿਆ, ਉਹ ਜਿਹੜੇ ਇਸ਼ਤਿਹਾਰ ਉਹਦੀ ਵੀ ਹੋਏਗੀ। ਵੈਸੇ ਇੱਕ ਚੀਜ਼ ਹੈ
1: ਜੀ,
0: ਜਿਹੜੇ ਜਿੱਥੋਂ ਇਹ ਸਟੈਨ ਚੋ ਸੀ ਬੰਦਾ, ਜਿੱਥੋਂ ਕੰਮ ਸ਼ੁਰੂ ਹੋਇਆ, ਹੁਣ 20 ਜਾਣੇ ਹੋ ਗਏ, ਜਿਵੇਂ ਨੀਨਾ ਟਾਂਗੜੀ ਵੀ ਆ, ਹਰਦੀਪ ਗਰੇਵਾਲ ਹੋਰ ਵੀ ਹੈਗੇ ਆ, ਉਹ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਸਭ ਤੋਂ ਪਹਿਲਾਂ ਸੀ। ਉਹ ਕਹਿੰਦਾ ਜੀ ਮੇਥੋਂ ਹੋ ਗਈ ਗਲਤੀ, ਆਮ ਸੋਰੀ, ਆ ਚੱਕੋ ਪੈਸੇ, ਹੁਣ ਪੈਸੇ ਮੋੜਤੇ ਜਿਹੜੇ 20-25 ਹਜ਼ਾਰ। ਇਹਨਾਂ ਨੇ ਨਾ ਸੋਰੀ ਕਿਹਾ ਕਿਸੇ ਨੇ, ਨਾ ਪੈਸੇ ਮੋੜੇ ਆ, ਕਹਿੰਦੇ ਅਸੀਂ ਫਲਾਨੇ ਕਮਿਸ਼ਨ ਨਾਲ ਸਲਾਹ ਕਰਾਂਗੇ, ਫਲਾਨੇ ਨਾਲ ਸਲਾਹ ਸਲੂਹ ਕੀ ਕਰਨੀ ਆ। ਜਦੋਂ ਕਹਿੰਦੇ ਗਲਤ ਕੰਮ ਕੀਤਾ ਮੰਨ ਲਓ ਯਾਰ, ਨਹੀਂ ਅਗਲੀ ਇਲੈਕਸ਼ਨ ਵੇਲੇ ਫਿਰ ਇਹੀ ਟਿਕਟੋਕ ਦੇ ਚੱਲਿਆ ਕਰਨੀਆਂ ਵੀਡੀਓ ਜਿਵੇਂ ਹੁਣ ਚੱਲਦੀਆਂ ਨੇ, ਫਿਰ ਕੀ ਕਰੋਗੇ, ਕੰਮ ਨਿਬੇੜੋ, ਜਿਹੜੀ ਸਲੇਟ ਆ ਉਹਨੂੰ ਕਲੀਨ ਕਰੋ ਤੇ ਗਾਂਹ ਨੂੰ ਤੁਰ ਪਓ। ਟੋਰਾਂਟੋ ਦੇ ਵਿੱਚ ਅੱਜ ਸਵੀਅਰ ਸਟੋਰ ਮਾਰ ਸਕਦੇ ਨੇ, 9:15 ਕੱਲ ਸ਼ਾਮੀ ਡਿਕਸੀ ਰੋਡ ਤੇ ਲੀਸਾ, ਇਹ ਆਪਣੇ ਬ੍ਰੈਮਲੀ ਸਿਟੀ ਸੈਂਟਰ ਦੇ ਕਾਰਨਰ ਤੇ ਆ, ਉੱਥੇ ਗੋਲੀਆਂ ਚੱਲੀਆਂ ਜੀ, ਇੱਕ ਬੰਦਾ ਜ਼ਖਮੀ ਹੋ ਗਿਆ, ਜਿਹੜਾ ਵੈਨਜ਼ੂਏਲਾ ਤੋਂ ਚੱਕ ਕੇ ਲਿਆਂਦਾ ਸੀ ਅਮਰੀਕਾ ਵਾਲਿਆਂ ਨੇ, ਉੱਥੇ ਦਾ ਰਾਸ਼ਟਰਪਤੀ ਮੋਡੇਰੋ, ਉਹਦਾ 7 June ਵਿੱਚ ਚੱਲੇਗਾ ਕੇਸ। ਇੱਕ ਚੀਜ਼ ਨਾ ਜਿਹੜੀ ਗੁਰੂ ਸਾਹਿਬਾਨਾਂ ਨੇ ਖਾਸ ਕਰਕੇ ਸਾਰੇ ਗੁਰੂਆਂ ਨੇ, ਸਾਰੇ ਧਰਮਾਂ ਨੇ ਕੀਤਾ ਹੋਣਾ, ਮੈਨੂੰ ਦੂਜਿਆਂ ਧਰਮਾਂ ਦਾ ਪਤਾ ਨਹੀਂ, ਆਪਣੇ ਧਰਮਾਂ ਦੇ ਦੱਸਾਂ, ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਖਤਮ ਕਰਤੀ ਸੀ, ਕੁੜੀ ਮੁੰਡੇ ਦੀ ਜਿਹੜੀ ਬਰਾਬਰਤਾ ਹੈ ਉਹ ਖਤਮ ਕਰਤੀ ਸੀ, ਸਾਰੇ ਬਰਾਬਰ ਆ ਆਪਾਂ ਸਾਰੇ ਆ, ਲੇਕਿਨ ਜਾਤ ਪਾਤ ਅਜੇ ਵੀ ਪੰਜਾਬੀ ਭਾਈਚਾਰੇ ਚ ਇੱਕ ਮੁੱਦਾ ਹੈ। ਤੁਸੀਂ ਇਹਦੀ ਸਟੋਰੀ devtatla.com ਤੇ ਜਾ ਕੇ ਪੜ ਸਕਦੇ ਹੋ, ਪੂਰੀ ਡਿਟੇਲ ਚ ਲਿਖੀ ਹੈ। ਪਹਿਲੀ ਵਾਰ ਇਹ ਕੰਮ ਹੋਰ ਕੀਤਾ ਕਿਉਂਕਿ ਪੰਜਾਬੀਆਂ ਨਾਲ ਜੁੜੀ ਹੋਈ ਹੈ ਗੱਲ, ਮੁੱਦਾ ਹੀ ਉਹ ਉਹਨਾਂ ਨੇ ਜੁੜਿਆ, ਇਹਨੂੰ ਪੰਜਾਬੀ ਚ ਟਰਾਂਸਲੇਟ ਕਰਕੇ ਵੀ ਵਿੱਚ ਪਾਇਆ ਵੈਬਸਾਈਟ ਤੇ, ਸੋ ਜਾ ਕੇ ਤੁਸੀਂ ਪੜ ਸਕਦੇ ਹੋ। ਵੈਸੇ ਦੇਖਿਆ ਜਾਵੇ ਇੱਥੇ ਗੁਰੂ ਘਰ ਨੇ, ਆ ਮਿਸਤਰੀਆਂ ਦਾ, ਰਵੀਦਾਸ ਦਾ, ਸੈਣੀਆਂ ਦਾ, ਫਲਾਨੇ ਦਾ, ਧਮਕੇ ਦਾ, ਆ ਜਿਹੜੀ ਬਿਜ਼ਨਸ ਡਾਇਰੈਕਟਰੀ ਆਉਂਦੀ ਆ, ਆ ਜੀ ਸੈਣੀਆਂ ਦੀ, ਆ ਜੀ ਫਲਾਨਿਆਂ ਦੀ, ਆ ਧਮਕਿਆਂ ਦੀ, ਆ ਪਿਕਨਿਕਾਂ ਹੁੰਦੀਆਂ, ਉਹ ਵੀ ਵੰਡੀਆਂ ਹੋਈਆਂ, ਤੇ ਫਿਰ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਦੇ ਪਿਆਰੇ ਹਾਂ। ਕਮ ਔਨ ਮੈਨ। ਮੈਨ ਐਨੀਵੇ ਇਹ ਤਾਂ ਇਹਨਾਂ ਨੇ ਹਟਣਾ ਨੀ ਕਰ ਕੁਛ ਸਕਦੇ ਨੀ ਇਹ ਕਰਦੇ ਆਪਾਂ ਅਭਿਸ਼ੇਕ ਜੀ ਤੋਂ ਦੇਖ ਲਈਏ ਉਹਨਾਂ ਕੋਲ ਕਿਹੜੀ ਲਿਸਟਿੰਗ ਆ
2: ਸਤਿ ਸ਼੍ਰੀ ਅਕਾਲ ਦੇਵਪਾ ਜੀ ਮੈਂ ਅਭਿਸ਼ੇਕ ਰਿਐਲਟਰ ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ ਡੀਟੈਚਡ ਕਾਰ 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ 2 ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਰੈਨੋਵੇਟਡ ਕਿਚਨ ਐਂਡ ਬਾਥਰੂਮਸ $4,500 ਰੈਂਟ ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਦਾ ਕੌਂਡੋ ਬ੍ਰਾਂਡ ਨਿਊ 5,90,000 ਦੀ ਪਰਚੇਸ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ ਪਾਈ ਸ਼ੇਪ ਪਲਾਟ 120 ਫੀਟ ਡੀਪ 115 ਫੀਟ ਵਾਈਡ ਐਟ ਦ ਬੈਕ 10 ਗੱਡੀਆਂ ਦੀ ਪਾਰਕਿੰਗ $6,000 ਰੈਂਟ ਐਕਸਲੈਂਟ ਲੋਕੇਸ਼ਨ 5 ਬੈਡਰੂਮਸ ਬਣੇ ਹੋਏ ਨੇ ਜੀ ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ 1.5 ਸਾਲ ਦੇ ਅੰਦਰ ਕਲੋਜਿੰਗ ਹੈ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਤੇ ਜੇ ਤੁਸੀਂ ਸੈਲਰ ਹੋ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ ਮੈਨੂੰ ਹੁਣੇ ਕਾਲ ਕਰੋ 647-792-7000 647-792-7000
3: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ
4: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ
5: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ
4: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ ਭਾਵੇਂ ਹੋਵੇ ਡਕਟ ਕਲੀਨਿੰਗ ਰੈਜ਼ੀਡੈਂਸ਼ੀਅਲ ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616
3: ਅਸੀਂ ਤਕਦੀਰ ਤੇ ਨਹੀਂ ਸੱਜਣਾ ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ
0: ਲਓ ਜੀ ਖਬਰਾਂ ਚੋਂ ਖਬਰ ਹੋਰ ਆ ਗਈ ਅਮਰੀਕਾ ਵੱਲੋਂ ਲਗਾਤਾਰ 12ਵੇਂ ਦਿਨ ਇਰਾਨ ਤੇ ਹਮਲਾ ਹੂਥੀ ਨੇ ਰੈੱਡ ਸੀ ਵਿੱਚ ਸਾਊਦੀ ਟੈਂਕਰਾਂ ਤੇ ਹਮਲਾ ਕੀਤਾ ਟਰੰਪ ਦਾ ਕਹਿਣਾ ਹੈ ਕਿ ਵਪਾਰਕ ਜਹਾਜ਼ਾਂ ਤੇ ਹੂਥੀ ਹਮਲਿਆਂ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਏਗਾ ਕਾਕਰੋਚ ਪਾਰਟੀ ਵਿਰੁੱਧ ਜਿਹੜਾ ਹਿੰਸਾ ਵਿੱਚ ਸ਼ਾਮਲ ਲੋਕਾਂ ਦੇ ਪਾਸਪੋਰਟ ਰੱਦ ਕੀਤੇ ਜਾ ਸਕਦੇ ਆ ਮੋਦੀ ਸਰਕਾਰ ਆ ਜਿਹੜਾ ਕੋ ਮਰਜ਼ੀ ਕਰ ਲਓ ਭਾਈ ਪੂਰੀ ਦਿੱਲੀ ਵਿੱਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ ਜੀ ਉੱਥੇ ਪੰਜਾਬ ਸਰਕਾਰ ਦਾ ਫੈਸਲਾ ਸੜਕ ਸੁਰੱਖਿਆ ਦੇ ਨਵੇਂ ਨਿਯਮ ਲਾਗੂ ਹੋਣਗੇ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਦੋਹਰਾ ਕਤਲ ਵਿਰੋਧ ਕਰ ਰਹੇ ਭਾਬੀ ਦਿਓਰ ਤੇ ਚੜਾਇਆ ਟਰੈਕਟਰ ਕਰ ਲਓ ਘਿਓ ਨੂੰ ਭਾਂਡਾ ਕਹਿੰਦੇ ਲੱਕ ਟੋਂ ਨੂੰ ਗੋਲਡ ਸਿਲਵਰ ਪ੍ਰਾਈਜ਼ ਅੱਗੇ ਨਾਲੋਂ ਥੱਲੇ ਆ ਗਈਆਂ ਪੰਜਾਬ ਸਰਕਾਰ ਦਾ ਫੈਸਲਾ ਸੜਕ ਸੁਰੱਖਿਆ ਹੋਰ ਵਧਾਈ ਜਾਏਗੀ ਸਮਾਂ ਬਰਬਾਦ ਨਾ ਕਰੋ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਦੇ ਮੁੱਦੇ ਤੇ ਜਲਦੀ ਸੁਣਵਾਈ ਤੋਂ ਕੀਤਾ ਇਨਕਾਰ ਫਰਾਂਸ ਵਿੱਚ ਅੱਗ ਲੱਗ ਚੁੱਕੀ ਹੈ ਔਰ ਇੱਕ ਤੁਹਾਨੂੰ ਚੀਜ਼ ਦਿਖਾਉਣਾ ਮੈਂ ਖੰਭਾ ਲੱਗਿਆ ਹੋਵੇ 35 ਫੁੱਟ ਉੱਚਾ ਉੱਤੇ ਰਿੱਛ ਬੈਠਾ ਹੋਵੇ ਮੰਨਦੇ ਹੋ ਚਲੋ ਪਹਿਲਾਂ ਤੁਸੀਂ ਆਪਣਾ ਦੱਸੋ ਫਿਰ ਜਦੋਂ ਮੈਂ
6: ਇਨਕਮ ਜ਼ਿਆਦਾ ਤਾਂ ਆਪਾਂ ਇੱਕ ਬਹੁਤ ਵਧੀਆ ਟੈਕਸ ਸੇਵ ਕਰ ਸਕਦੇ ਹਾਂ ਆਰ ਡੀ ਐਸ ਪੀ ਚ ਘਰ ਚ ਕੋਈ ਵੀ ਬੱਚਾ ਜਾਂ ਕੋਈ ਅਡਲਟ ਹੈ ਵਿਦ ਸਪੈਸ਼ਲ ਨੀਡਸ ਤਾਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਦੀ ਐਲੀਜੀਬਿਲਟੀ ਹੋ ਸਕਦੀ ਹੈ ਜਾਂ ਬੱਚਿਆਂ ਦੀ ਐਜੂਕੇਸ਼ਨ ਸੇਵਿੰਗ ਪਲਾਨ ਦੀ ਗੱਲ ਕਰੀਏ ਆਰ ਈ ਐਸ ਪੀ ਇੱਕ ਬਹੁਤ ਵਧੀਆ ਟੂਲ ਆ ਜਿਸ ਚ ਤੁਹਾਡੀ ਕੰਟਰੀਬਿਊਸ਼ਨ ਤੇ ਗਵਰਨਮੈਂਟ ਦੀ ਗ੍ਰਾਂਟ ਦੋਨੋਂ ਮਿਲ ਕੇ ਗਰੋ ਹੋਣਗੇ ਕੰਪਾਊਂਡ ਗਰੋਥ ਹੋਏਗੀ ਦੋਨਾਂ ਦੀ ਤੇ ਬੱਚਿਆਂ ਨੇ ਕੱਲ ਨੂੰ ਸਕੂਲ ਕਾਲਜ ਯੂਨੀਵਰਸਿਟੀ ਈਵਨ 3 ਵੀਕ ਦਾ ਕੋਰਸ ਵੀ ਕਰਨਾ ਤਾਂ ਵੀ ਸਾਰੇ ਦੇ ਸਾਰੇ ਬੈਨੀਫਿਟਸ ਲਈ ਐਲੀਜੀਬਲ ਹੋ ਤੁਸੀਂ ਸੋ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ ਜਾਂ ਤੁਹਾਨੂੰ ਲੱਗਦਾ ਵੀ ਇੰਸ਼ੋਰੈਂਸ ਤੁਹਾਨੂੰ ਮਿਲਣੀ ਨਹੀਂ ਜਾਂ ਆਲਰੇਡੀ ਡਿਕਲਾਈਨ ਹੋ ਚੁੱਕੀ ਕਈ ਵਾਰ ਮੈਡੀਕਲ ਰੀਜ਼ਨ ਹੁੰਦੇ ਆ ਕਈ ਵਾਰ ਨਾਨ ਮੈਡੀਕਲ ਰੀਜ਼ਨ ਹੁੰਦੀ ਆ ਕੋਈ ਬੈਂਕਰਪਸੀ ਆ ਕੋਈ ਚਾਰਜਿਸ ਆ ਕੋਈ ਡਰਿੰਕ ਐਂਡ ਡਰਾਈਵ ਦੇ ਚਾਰਜਿਸ ਨੇ ਕ੍ਰਿਮੀਨਲ ਚਾਰਜਿਸ ਹੈ ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਘਰ ਚ ਪੇਰੈਂਟਸ ਹੈ ਤੁਹਾਨੂੰ ਹੁਣ ਫਿਨਰਲ ਕੋਸਟ ਦੀ ਫਿਕਰ ਹੈ ਕਿਉਂਕਿ ਉਹ ਤਾਂ ਕੈਨੇਡਾ ਦੇ ਵਿੱਚ ਹੋਣੀ ਹੀ ਹੋਣੀ ਹੈ, ਸੋ ਫਿਨਰਲ ਇੰਸ਼ੋਰੈਂਸ ਇੱਕ ਵਧੀਆ ਤਰੀਕਾ ਹੁੰਦਾ ਪੇਰੈਂਟਸ ਦੀ ਜੋ ਵੀ ਹੈਲਥ ਕੰਡੀਸ਼ਨ ਹੈ, ਪੇਰੈਂਟਸ ਦੇ ਜੋ ਵੀ ਏਜ ਹੈ, ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਜਾਂ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ, ਜੋ ਵੀ ਬੈਸਟ ਰੇਟ ਆਉਂਦਾ ਹੋਏਗਾ ਮੈਂ ਤੁਹਾਨੂੰ ਉਹ ਪ੍ਰੋਵਾਈਡ ਕਰ ਦਾਂਗੀ, ਜਾਂ ਤੁਹਾਡੇ ਕਿਸੇ ਵੀ ਵਿਜ਼ਿਟਰ ਨੇ ਆਉਣਾ ਵਿਜ਼ਿਟਰ ਵੀਜ਼ੇ ਤੇ ਆਉਣਾ, ਮੇਕ ਸ਼ੋਰ ਉਹਨਾਂ ਦੇ ਆਉਣ ਤੋਂ ਪਹਿਲੇ ਇੰਸ਼ੋਰੈਂਸ ਹੋਏ, ਸੁਪਰ ਵੀਜ਼ੇ ਤੇ ਆ ਰਹੇ ਆ ਤਾਂ ਮੈਂਡੇਟੋਰੀ ਆ, ਬਟ ਕਈ ਵਾਰ ਇਹ ਆ ਵੀ ਆਪਾਂ ਉਹਨਾਂ ਦੀ ਰੀਵਿਜ਼ਿਟ ਹੁੰਦੀ ਆ ਤਾਂ ਆਪਾਂ ਇੰਸ਼ੋਰੈਂਸ ਨਹੀਂ ਕਰਵਾਉਂਦੇ, ਜਾਂ ਕਈ ਵਾਰ ਪੇਰੈਂਟਸ ਆਲਰੇਡੀ ਇੱਥੇ ਆ ਉਹਨਾਂ ਦੀ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਆ, ਤਾਂ ਮੇਕ ਸ਼ੋਰ ਐਕਸਪਾਇਰ ਹੋਣ ਤੋਂ ਪਹਿਲੇ ਪਹਿਲੇ ਉਹਨਾਂ ਦੇ ਰੀਨਿਊ ਕਰਵਾ ਲਓ ਤਾਂ ਕਿ ਕੋਈ ਵੀ ਵੇਟਿੰਗ ਪੀਰੀਅਡ ਨਾ ਪਏ, ਤੇ ਜੇ ਤੁਸੀਂ ਆਪ ਵਕੇਸ਼ਨ ਤੇ ਜਾ ਰਹੇ ਹੋ ਆਪਣੇ ਟਰੈਵਲ ਇੰਸ਼ੋਰੈਂਸ ਨਾਲ ਲੈ ਕੇ ਜਾਓ, ਚਾਹੇ ਆਊਟ ਆਫ ਪ੍ਰੋਵਿੰਸ ਤੁਸੀਂ ਵਿਦ ਇਨ ਕੈਨੇਡਾ ਹੋ ਜਾਂ ਕਿਤੇ ਕੈਨੇਡਾ ਤੋਂ ਬਾਹਰ ਜਾਣਾ, ਤਾਂ ਜੋ ਵੀ ਬੈਸਟ ਰੇਟ ਆਉਂਦੇ ਹੋਣਗੇ ਫੈਮਿਲੀ ਫਰੈਂਡਸ ਦੇ, ਆਪਾਂ ਨੂੰ ਸਪੈਸ਼ਲ ਡਿਸਕਾਊਂਟ ਮਿਲਦੇ ਹੁੰਦੇ ਆ, ਉਹ ਰੇਟ ਤੁਹਾਨੂੰ ਦਿੱਤਾ ਜਾਏਗਾ। ਨੰਬਰ ਹੈ ਜੀ ਮੇਰਾ 6474461616, ਤੇ ਤੁਸੀਂ ਮੇਰੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ youchavla.com ਤੇ ਅਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਨ, ਨੋਵਾਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ ਚ ਮੈਂ ਲਾਇਸੈਂਸਡ ਆ, ਤੁਹਾਡੇ ਫੈਮਿਲੀ ਫਰੈਂਡਸ ਦਾ ਜ਼ਰੂਰ ਨੰਬਰ ਸ਼ੇਅਰ ਕਰ ਦਿਓ। ਨੰਬਰ ਅਗੇਨ 6474461616, 647-446-1616। ਥੈਂਕ ਯੂ ਸੋ ਮਚ ਦੇਵ ਜੀ।
0: ਹੁਣ ਤੁਹਾਨੂੰ ਦਿਖਾਉਣਾ ਰਿਚ
6: ਜੀ
0: ਜਿਹੜਾ ਖੰਭੇ ਤੇ ਚੜਿਆ ਹੋਇਆ।
6: AI ਤਾਂ ਨਹੀਂ?
0: ਨਾ ਜੀ ਨਾ,
6: ਅੱਜ ਕੱਲ AI ਸਾਰਾ ਕੁਝ ਕਰ ਲੈਂਦਾ।
0: ਇਹ ਮੇਨ ਅਖਬਾਰ ਚ ਖਬਰ ਆਈ ਆ, ਆਪਣੇ ਜਾਲੀ ਮੀਡੀਆ ਦੀ ਖਬਰ ਨਹੀਂ ਹੈਗੀ। ਉੱਤੇ ਤਾਂ ਚੜ ਗਿਆ, ਇਹ ਅਮਰੀਕਾ ਦੀ ਹੈ ਖਬਰ, ਉੱਤੇ ਚੜ ਗਿਆ ਫਿਰ ਥੱਲੇ ਨਾ ਉਤਰੇ। ਖੰਭਾ ਸੀ ਬਿਜਲੀਆਂ ਵਾਲਾ, ਬੈਠੇ ਬੈਠੇ ਪੈਰ ਪੂਰੇ ਸੱਜੇ ਖੱਬੇ ਚ ਲੱਗ ਗਏ, ਕਰੰਟ ਲੱਗਿਆ, ਉੱਤੋਂ ਫੁੜ ਕੇ ਡਿੱਗਿਆ ਥੱਲੇ ਆ ਕੇ ਮਰ ਗਿਆ। ਪਰ ਫੋਟੋ ਦਿੰਦੀ ਹੈ।
6: ਹਾਂਜੀ ਹਾਂਜੀ।
0: ਸੋ ਭਈਏ ਖਬਰਾਂ ਕੋਲੋਂ ਨਹੀਂ ਬਣਾਈ ਦੀਆਂ, ਇਹ ਜਾਲੀ ਮੀਡੀਆ ਨਹੀਂ ਹੈ। ਐਨੀਵੇ ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਲੇਕਿਨ ਜਾਂਦੇ ਜਾਂਦੇ ਸਾਨੂੰ ਇਹ ਦੱਸ ਦਈਏ, ਅੱਜ ਪੈਟਰੋਲ ਦੀ ਪ੍ਰਾਈਸ ਚੇਂਜ ਨਹੀਂ ਹੋਣੀ। ਜਿਹੜਾ ਹੁਤੀ ਵਾਲਿਆਂ ਨੇ ਸਾਊਦੀ ਅਰੇਬੀਆ ਦੇ ਟੈਂਕਰਾਂ 'ਤੇ ਹੱਲਾ ਕੀਤਾ, ਜਿਹੜਾ ਪੈਟਰੋਲ ਹੈ ਉਹ ਕਰੂਡ ਆਇਲ ਉਹ $100 ਤੋਂ ਉੱਪਰ ਚਲਿਆ ਗਿਆ ਹੈ। ਅਤੇ ਜਨਕ ਜੂਲਾ ਦੇ ਸਹਿਯੋਗ ਦੇ ਨਾਲ ਜਿਹੜੇ ਸੋਨੇ ਦੀਆਂ ਕੀਮਤਾਂ ਨੇ ਉਹ ਵੀ ਜਿਹੜੀਆਂ ਨੇ ਅੱਜ ਥੱਲੇ ਚੱਲ ਰਹੀਆਂ ਨੇ। ਆਲਰਾਈਟ,
7: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
7: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
9: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
10: ਆ ਭੈਣੇ, ਖਰੀਦ ਲਿਆ ਗਹਿਣੇ?
11: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
10: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
11: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
12: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800,
13: 32, 55, 80, 98, 80, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92,
12: Brampton TV and Appliances, 801 Bowway Drive near Chingozi. Call 905-450-2828. 905-450-2828.

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
1: Ki tuhanu electrician di lod hai? Sanu high-risk electrical te call karo. High-risk kyun? Kyunki sade ko license nahi hai, te si electrical permit nahi lende. Jaane ki tusi pakka nahi keh sakde ki sada kam kinna ku surakhit ja kanooni hai. Par eh gal pakki hai ki jadon vi assi aavange, assi tuhanu toilet zarur vartange. ਇਸਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530.
4: ਜਾਪੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ This is ਵਤਨੋਂ ਦੂਰ ਰੇਡੀਓ
5: ਵਤਨੰਦੂ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
4: This is Vatno Dur Radio.

0: Listen live Vatnodo Radio with Sukhi Nijjar. ਜੀ ਦੋਸਤੋ, ਵਤਨੋਂ ਦੂਰ ਦੇ ਨਾਲ ਜੁੜ ਗਏ ਹੋ, ਸਵਾਗਤ ਹੈ ਤੁਹਾਡਾ ਸਭ ਦਾ. ਅੱਜ ਜਿਹੜਾ ਹੈ ਜੁਲਾਈ ਮਹੀਨੇ ਦੀ 23 ਤਰੀਕ ਥਰਸਡੇ, 1:02 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਨੇ. ਮਾਫ ਕਰਨਾ,
1: ਬਿਲਕੁਲ ਜੀ. ਸਾਰੇ ਲਿਸਨਰਸ ਨੂੰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਉਮੀਦ ਕਰਦੇ ਕਿ ਸਾਰੇ ਬਹੁਤ ਜਿਹੜੇ ਜੀ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ. ਔਰ ਬਿਲਕੁਲ ਜੀ, ਜਿੱਦਾਂ ਕਿ ਸੁੱਖੀ ਜੀ ਨੇ ਦੱਸਿਆ ਕਿ 23 ਜੁਲਾਈ 23 ਹੋ ਚੁੱਕੀ ਹੈਗੀ ਆ, ਔਰ ਘੜੀ ਦੇ ਮੁਤਾਬਿਕ ਟਾਈਮ 1:03 ਔਰ ਕੁਛ ਜਿਹੜੇ ਜੀ ਸੈਕਿੰਡ ਹੋ ਗਿਆ. ਔਰ ਦੇਖੋ, ਇੱਦਾਂ ਹੀ ਦੇਖਦੇ ਦੇਖਦੇ ਕਹਿੰਦੇ ਜੁਲਾਈ ਵੀ ਜਿਹੜਾ ਜੀ ਮਹੀਨਾ ਪੂਰਾ ਖਤਮ ਹੋਣ ਤੇ ਆ ਚੁੱਕਿਆ ਆ. ਔਰ ਬਿਲਕੁਲ ਜੀ, ਤਾਂ ਹੀ ਕਹਿੰਦੇ ਆ ਕਿ ਸਮੇਂ ਨੂੰ ਜਿਹੜਾ ਜੀ ਇੰਪੋਰਟੈਂਸ ਦੇਣਾ ਬਹੁਤ ਜਿਹੜਾ ਜੀ ਜ਼ਰੂਰੀ ਆ. ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਆ 24 ਡਿਗਰੀ, ਸ਼ਾਮ ਨੂੰ ਹੈਗਾ ਆ ਜੀ 20 ਡਿਗਰੀ, ਓਵਰਨਾਈਟ 15 ਡਿਗਰੀ, ਹਵਾ ਦੀ ਸਪੀਡ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ, ਅਤੇ ਏਅਰ ਕੁਆਲਿਟੀ ਜਿਹੜੀ ਜੀ ਹੈਗੀ ਆ 2, ਜਿੱਥੇ ਕਿ ਅੱਜ ਜਿਹੜਾ ਹੈ ਜੀ ਦਿਨ ਚੜਿਆ ਸੀ 5:58 AM ਤੇ, ਅਤੇ ਦਿਨ ਚੱਲ ਜਾਣਾ ਜੀ 8:50 ਤੇ. ਸੋ ਇਹ ਸੀਗੀ ਅੱਜ ਦੀ ਖੁਸ਼ਕ ਜਿਹੜੀ ਜੀ ਵੈਦਰ ਰਿਪੋਰਟ. ਔਰ ਨਾਲ ਨਾਲ ਜਿਹੜਾ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਖੁਸ਼ਕ ਜਿਹੜਾ ਜੀ ਗੀਤ ਸੰਗੀਤ, ਨਾਲ ਸਾਡੇ ਸਪੋਂਸਰਸ ਦੇ ਮੈਸੇਜਸ, ਅਤੇ ਨਾਲ ਦੀ ਨਾਲ ਖੁਸ਼ਕ ਇੱਥੇ ਦੀਆਂ ਖਬਰਾਂ, ਅਤੇ ਨਾਲ ਨਾਲ ਜਿਹੜਾ ਜੀ ਮਨਪ੍ਰੀਤ ਜਲੰਧਰ ਸਟੂਡੀਓ ਤੋਂ, ਉਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਤੁਹਾਡੇ ਨਾਲ ਜ਼ਰੂਰ ਕਰਾਂਗੇ.
0: ਬਿਲਕੁਲ ਜੀ, ਔਰ ਇਸ ਦੇ ਨਾਲ ਨਾਲ ਸਾਡੀ ਰੀਅਲ ਸਟੇਟ ਦੀ ਗੱਲਬਾਤ ਵੀ ਹੋਵੇਗੀ, ਕਿਉਂਕਿ ਰੀਅਲ ਸਟੇਟ ਅਸੀਂ ਰੀਮੈਕਸ ਗੋਲਡ ਦੇ ਨਾਲ ਸਾਡੀ ਟੀਮ ਕੰਮ ਕਰਦੀ ਆ. ਕਾਫੀ ਐਕਸਕਲੂਸਿਵ ਜਿਹੜੀਆਂ ਲਿਸਟਿੰਗ ਇਸ ਟਾਈਮ ਸਾਡੇ ਕੋਲ ਚੱਲ ਰਹੀਆਂ ਨੇ. ਅਗਰ ਕੋਈ ਪ੍ਰੋਪਰਟੀ ਲੱਭ ਰਹੇ ਹੋ, ਤੁਹਾਡੇ ਪੈਸਿਆਂ ਦੀ ਬਚਤ ਕੀਤੀ ਜਾ ਸਕਦੀ ਹੈ, ਅਤੇ ਸਾਡੇ ਕੋਲ ਕੁਝ ਕਲਾਇੰਟ ਵੀ ਨੇ ਜਿਹਨਾਂ ਨੂੰ ਕੁਝ ਪ੍ਰੋਪਰਟੀ ਦੀ ਜ਼ਰੂਰਤ ਹੈ. ਅਗਰ ਤੁਸੀਂ ਮਾਲਟਨ ਦੇ ਇਲਾਕੇ ਦੇ ਵਿੱਚ ਘਰ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਇੱਕ ਬਾਇਰ ਹੈ ਔਰ ਉਹ ਮਾਲਟਨ ਦੇ ਇਲਾਕੇ ਦੇ ਵਿੱਚ ਬੰਗਲੋ ਘਰ ਲੱਭ ਰਿਹਾ ਹੈ, ਔਰ ਮੋਰਗੇਜ ਦੀ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ. ਨੰਬਰ ਹੈ 416-881-7070 ਤੇ ਕਾਲ ਕਰ ਲਓ, ਤੁਹਾਡੀ ਮੂੰਹ ਮੰਗੀ ਕੀਮਤ ਜਿੰਨੇ ਦੀ ਵੀ ਇਸ ਟਾਈਮ ਮਾਰਕੀਟ ਦੀ ਹੋਵੇਗੀ ਉਹ ਤੁਹਾਨੂੰ ਦਿਲਵਾਈ ਦਿੱਤੀ ਜਾਵੇਗੀ. ਇਸ ਤੋਂ ਇਲਾਵਾ ਜੀ, ਸਾਡੇ ਕੋਲ ਇੱਕ ਕਲਾਇੰਟ ਹੈ, ਅਗਰ ਸਾਡੇ ਕੋਈ ਵੀ ਵੀਰ ਸੁਣ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਅਗਰ ਤੁਹਾਡੇ ਕੋਲ ਕੋਈ ਕਮਰਸ਼ੀਅਲ ਬਿਲਡਿੰਗ ਹੈਗੀ ਹੈ ਮਿਸਾਗਾ ਦੇ ਇਲਾਕੇ ਦੇ ਵਿੱਚ, ਅਤੇ ਸਾਡੇ ਕੋਲ ਕਲਾਇੰਟ ਉਹ ਲੱਭ ਰਿਹਾ ਹੈਗਾ, ਉਹਦੇ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ 416-881-7070 ਦੇ ਉੱਤੇ. ਅਤੇ ਵਧਰੋਂ ਦੂਰ ਦਾ ਨੰਬਰ 9057990999 ਹੈ, ਤੁਹਾਡਾ ਸਾਡਾ ਸਾਥ ਜਿਹੜਾ ਹੈਗਾ ਉਹ 1 ਘੰਟਾ ਰਹੇਗਾ. ਔਰ ਇਸ ਤੋਂ ਇਲਾਵਾ ਇਸ 1 ਘੰਟੇ ਦੇ ਦਰਮਿਆਨ ਜਿੱਥੇ ਖਬਰਾਂ ਦੀ ਗੱਲਬਾਤ ਹੋਵੇਗੀ, ਇਨਫੋਰਮੇਸ਼ਨ ਦੀ ਗੱਲਬਾਤ ਹੋਵੇਗੀ, ਅਤੇ ਪਲੱਸ ਨਾਲ ਦੀ ਨਾਲ ਜਿਹੜਾ ਹੈਗਾ ਗੱਲਬਾਤ ਤੁਹਾਡੇ ਨਾਲ ਹੋਵੇਗੀ ਜੀ ਸਾਡੇ ਸਟੂਡੀਓ ਤੋਂ ਇੰਡੀਆ ਦੇ ਵਿੱਚ ਜੋ ਵੀ ਕੁਛ ਇਸ ਟਾਈਮ ਚੱਲ ਰਿਹਾ ਹੈਗਾ ਉਹਨਾਂ ਦੇ ਉੱਤੇ ਥੋੜ੍ਹੀ ਜਿਹੀ ਗੱਲਬਾਤ ਅਸੀਂ ਕਰਾਂਗੇ ਮਨਪ੍ਰੀਤ ਹੋਰਾਂ ਦੇ ਨਾਲ. ਪਰ ਫਿਲਹਾਲ ਤੁਹਾਨੂੰ ਘਰ ਬੈਠੇ ਬਿਠਾਏ ਤੁਸੀਂ ਇੰਡੀਆ ਨਹੀਂ ਪੂਰੀ ਦੁਨੀਆ ਭਰ ਦੀਆਂ ਜਾਣਕਾਰੀਆਂ ਲੈਣੀਆਂ ਚਾਹੁੰਦੇ ਹੋ ਜਾਂ ਐਂਟਰਟੇਨ ਦੇਖਣਾ ਚਾਹੁੰਦੇ ਹੋ, ਤੇ ਤੁਹਾਨੂੰ ਪਤਾ ਕਿ ਢਿੱਲੋਂ ਵੀਡੀਓ ਇੱਕ ਬਹੁਤ ਵੱਡਾ ਪਲੇਟਫਾਰਮ ਹੈ, ਔਰ ਜਿਹਨਾਂ ਕੋਲ IP ਬਾਕਸ, IP ਐਪ ਔਰ ਪਲੱਸ ਕਈ ਕੁਛ ਹੋਰ ਹੈ. ਸੋ ਮੇਰੇ ਨਾਲ ਇਸ ਟਾਈਮ ਸੈਮੀ ਢਿੱਲੋਂ ਸਾਹਿਬ ਜੁੜ ਚੁੱਕੇ ਨੇ, ਤੋ ਪੁੱਛਦੇ ਆ ਜੀ ਇਹਨਾਂ ਨੂੰ ਕੀ ਨਵਾਂ ਹੋਰ ਲਿਆ ਰਹੇ ਨੇ ਢਿੱਲੋਂ ਸਾਹਿਬ ਜੀ. ਆਇਆਂ ਨੂੰ
2: ਬਿਲਕੁਲ ਥੈਂਕ ਯੂ ਸੋ ਮਚ ਜੀ. ਜਿੰਨੇ ਵੀ ਸਰੋਤੇ ਆਪਣੇ ਨਾਲ ਵਤਰੋਂ ਦੂਰ ਰੇਡੀਓ ਤੇ ਜੁੜੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਗੁੱਡ ਆਫਟਰਨੂਨ.
0: ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ. ਤੇ ਢਿੱਲੋਂ ਸਾਹਿਬ, ਮੈਨੂੰ ਪਤਾ ਕਿ ਤੁਹਾਡਾ ਜਿਹੜਾ ਹੁੰਦਾ ਕਿ ਕੁਛ ਨਾ ਕੁਛ ਨਵੀਂ ਚੀਜ਼ ਮਾਰਕੀਟ ਚ ਪੇਸ਼ ਕਰਨੀ ਹੁੰਦੀ ਆ, ਸੋ ਹੁਣ ਕੀ ਨੈਕਸਟ, ਕੀ ਉਪਰਾਲਾ?
2: ਨੈਕਸਟ ਦੇਖੋ ਜੀ, ਟੈਕਨੋਲੋਜੀ ਜਿਹੜੀ ਹੈਗੀ ਆ ਉਹ ਹੁਣ AI ਵੱਲ ਜ਼ਮਾਨਾ ਵੱਧ ਰਿਹਾ ਆ. ਸੋ AI ਨੇ ਹੁਣ ਅਗਲੇ 5-7 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਲੈ ਕੇ ਆਉਣੀਆਂ ਆ. ਸੋ ਬਹੁਤ ਸਾਰੀਆਂ ਚੀਜ਼ਾਂ ਤੇ ਵਰਕਆਊਟ ਹੋ ਰਿਹਾ ਆ. ਜਿੱਦਾਂ ਤੁਸੀਂ ਹੁਣੇ ਦੱਸ ਕੇ ਹਟੇ ਹੋ ਕਿ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਜਦੋਂ ਆਪਾਂ TV ਦੇ ਉੱਤੇ ਚੈਨਲ ਲੈਂਦੇ ਹੁੰਦੇ ਸੀਗੇ, ਤੇ ਆਪਾਂ ਨੂੰ ਇੱਕ ਇੱਕ ਚੈਨਲ $15-15 ਕੋਸਟ ਕਰਦਾ ਹੁੰਦਾ ਸੀਗਾ, ਔਰ ਉੱਥੇ ਮੈਕਸ ਟੂ ਮੈਕਸ ਮੇਰੇ ਖਿਆਲ ਕਿ 8-10 ਚੈਨਲ ਹੁੰਦੇ ਸੀ ਜਿਹੜੇ ਆਪਣੇ ਫੇਵਰੇਟ ਉਦੋਂ ਆਪਾਂ ਦੇਖਦੇ ਹੁੰਦੇ ਸੀਗੇ. ਲੇਕਿਨ ਹੁਣ ਟੈਕਨੋਲੋਜੀ ਨੇ ਆਪਾਂ ਨੂੰ ਅਲਾਓ ਕੀਤਾ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਚੈਨਲ ਹੈਗੇ ਆ. ਦੇਖੋ ਜਿਹੜੀ ਨਿਊਜ਼ ਆ ਉਹਦੇ ਨਾਲ ਤਾਂ ਆਪਾਂ ਚਲੋ ਜੁੜਨਾ ਆ. ਕੋਈ ਬੰਦਾ ਕਿਹੜਾ ਨਿਊਜ਼ ਨੈਟਵਰਕ ਲਾਈਕ ਕਰਦਾ, ਕੋਈ ਬੰਦਾ ਕਿਹੜਾ ਕਰਦਾ ਆ, ਪਰ ਮੈਂ ਸਮਝਦਾ ਜਿਹੜਾ ਸਭ ਤੋਂ ਵਧੀਆ ਜਿਹੜੀ ਚੀਜ਼ IPTV ਬਾਕਸਿਸ ਦੇ ਵਿੱਚ ਹੋਈ ਹੈ ਨਾ, ਜਿਹੜੀ ਅਸੀਂ ਬਿਲੀਵ ਕਰਦੇ ਹਾਂ, ਉਹ ਹੋਈ ਆ ਬਜ਼ੁਰਗਾਂ ਦੇ ਲਈ. ਜਿਹੜੇ ਕਿ ਬਜ਼ੁਰਗ ਦੇਖੋ ਜਿੰਨੇ ਵੀ ਆਪਣੇ ਅਰਾਊਂਡ ਦਾ ਵਰਲਡ ਗੁਰਦੁਆਰਾ ਸਾਹਿਬ ਨੇ, ਦਰਬਾਰ ਸਾਹਿਬ ਤੋਂ ਲੈ ਕੇ ਡਿਕਸੀ ਗੁਰੂ ਘਰ ਤੱਕ, ਠੀਕ ਆ ਜੀ, ਉਹ ਸਾਰੀਆਂ ਦੀਆਂ ਲਾਈਵ ਫੀਡ ਜਿਹੜੀਆਂ ਹੈਗੀਆਂ ਆ ਉਹ IPTV ਬਾਕਸਿਸ ਦੇ ਵਿੱਚ ਚੱਲਦੀਆਂ ਆ. ਸੋ ਜ਼ਰੂਰੀ ਨਹੀਂ ਕਿ ਮਤਲਬ ਕਿ ਤੁਸੀਂ ਜਦੋਂ ਗੁਰਬਾਣੀ ਨਾਲ ਜੁੜਨਾ ਹੈਗਾ ਆ, ਸੋ ਤੁਸੀਂ ਕਿਸੇ ਵੀ ਗੁਰੂ ਘਰ, ਜਿਹੜਾ ਵੀ ਤੁਹਾਡਾ ਫੇਵਰੇਟ ਗੁਰੂ ਘਰ ਹੈਗਾ ਆ, ਉਹ ਉਸ ਫੀਡ ਦੇ ਨਾਲ ਤੁਸੀਂ ਆਈ ਪੀ ਟੀਵੀ ਬੋਕਸਿਸ ਦੇ ਥਰੂ ਜੁੜ ਸਕਦੇ ਹੈਗੇ ਆ। ਬਾਕੀ ਜਿਹੜੀ ਟੈਕਨੋਲੋਜੀ ਹੈ, ਜੇ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਵੱਧ ਜਿਹੜੀ ਚੀਜ਼ ਚੇਂਜ ਆਏਗੀ, ਉਹ ਈਵਨ ਹੁਣ ਵੀ ਆ ਚੁੱਕੀ ਆ, ਲੇਕਿਨ ਹੁਣ ਸਾਡੇ ਬਜ਼ੁਰਗ ਨੇ ਉਹਨੂੰ ਯੂਜ਼ ਕਰਦੇ ਗੇ, ਜਿਹੜਾ ਤੁਹਾਡਾ ਰਿਮੋਟ ਕੰਟਰੋਲ ਆ ਨਾ, ਉਹ ਰਿਮੋਟ ਕੰਟਰੋਲ ਜਿਹੜਾ ਤੁਹਾਡਾ, ਤੁਹਾਡੀ ਵੋਇਸ ਦੇ ਹਿਸਾਬ ਦੇ ਨਾਲ ਤੁਹਾਡੇ ਚੈਨਲ ਚੇਂਜ ਕਰਿਆ ਕਰੂਗਾ। ਇਹ 2-4-6 ਮਹੀਨੇ ਤੱਕ ਇਹ ਟੈਕਨੋਲੋਜੀ ਜਿਹੜੀ ਹੈਗੀ ਆ ਇੰਪਲੀਮੈਂਟ ਹੋ ਰਹੀ ਹੈਗੀ ਆ। ਬਾਕੀ AI ਦੇ ਥਰੂ ਐਡਸ ਜਿਹੜੀਆਂ ਹੈਗੀਆਂ ਉਹ ਨਿਕਲ ਜਾਣਗੀਆਂ ਆਪਣੇ ਇਸ ਸਿਸਟਮ ਦੇ ਵਿੱਚੋਂ, ਜਿਹੜੀਆਂ ਆਪਾਂ ਹੁਣ ਐਡਸ ਦੇਖਦੇ ਹਾਂ। ਜੇਕਰ ਤੁਸੀਂ ਐਡਸ ਤੋਂ ਬਗੈਰ ਲਾਈਵ ਟੀ ਵੀ ਦੇਖਣਾ ਚਾਹੁੰਦੇ ਹੋ ਤਾਂ ਉਹ ਇੰਪਲੀਮੈਂਟ ਹੋ ਰਹੀ ਹੈਗੀ ਆ। ਸੋ ਹੌਲੀ ਹੌਲੀ ਬਹੁਤ ਸਾਰੀਆਂ ਚੇਂਜਸ ਹੈਗੀਆਂ ਜੀ, ਜਿਹੜੀਆਂ ਜਿੱਦਾਂ ਹੁਣ ਬਹੁਤ ਸਾਰੇ ਬਜ਼ੁਰਗ ਆ ਜਿਹੜੇ ਸੋਸ਼ਲ ਮੀਡੀਆ ਨਹੀਂ ਵਰਤਦੇ ਗੇ, ਠੀਕ ਹੈ ਜੀ। ਸੋ ਮਤਲਬ ਕਿ ਉਹਨਾਂ ਨੂੰ ਜੋ ਵੀ ਇਨਫੋਰਮੇਸ਼ਨ ਮਿਲਦੀ ਆ ਉਹ ਆਈ ਪੀ ਟੀ ਵੀ ਬੋਕਸ ਦੇ ਥਰੂ ਮਿਲਦੀ ਆ, ਜਾਂ ਜਿਹੜੇ ਵੀ ਸੋਰਸ ਦੇ ਨਾਲ ਉਹ ਟੀ ਵੀ ਦੇਖਦੇ ਹੈਗੇ ਆ। ਸੋ ਹੁਣ ਅੱਗੇ ਆਪਾਂ ਪੁਰਾਣੇ ਜ਼ਮਾਨੇ ਦੇ ਵਿੱਚ, ਸੁੱਖੀ ਜੀ ਤੁਹਾਨੂੰ ਵੀ ਯਾਦ ਹੋਣਾ, ਜਿਹੜਾ ਆਪਣਾ ਨਿਊਜ਼ ਆਵਰ ਹੁੰਦਾ ਸੀ ਨਾ, ਉਹ ਸ਼ਾਮ ਦੇ 6 ਵਜੇ ਆਪਾਂ ਨਿਊਜ਼ ਦੇਖਦੇ ਹੁੰਦੇ ਸੀਗੇ।
0: ਹਾਂਜੀ,
2: ਹੁਣ 24/7 ਆ। ਹੁਣ ਆਪਾਂ ਜਦੋਂ ਸਵੇਰੇ ਉੱਠਦੇ ਹਾਂ ਆਪਣੇ ਹੱਥਾਂ ਦੇ ਵਿੱਚ ਫੋਨ ਆ, ਤੇ ਜੋ ਵੀ ਮਤਲਬ ਕਿ ਰਾਤ ਨੂੰ ਹੋਇਆ ਹੁੰਦਾ, ਫੋਰ ਐਗਜ਼ਾਮਪਲ ਜਿੱਦਾਂ ਇੰਡੀਆ ਦੇ ਵਿੱਚ ਦਿਨ ਹੁੰਦਾ, ਇੱਥੇ ਰਾਤ ਹੁੰਦੀ ਆ, ਤੇ ਉਹ ਜਦੋਂ ਇੰਡੀਆ ਦੇ ਵਿੱਚ ਜੋ ਵੀ ਚੀਜ਼ ਹੁੰਦੀ ਆ ਪੰਜਾਬ ਦੇ ਵਿੱਚ ਵਾਪਰਦੀ ਆ, ਉਹ ਸਵੇਰੇ ਸਵੇਰੇ ਆਪਾਂ ਨੂੰ ਪਤਾ ਲੱਗ ਜਾਂਦੀ ਆ।
0: ਮੈਂ ਕਿਹਾ ਜੀ ਹੁਣ ਤਾਂ ਇੰਨਾ ਫਾਸਟ ਆ ਢਿੱਲੋਂ ਸਾਹਿਬ ਕਿ ਸਵੇਰੇ ਸਵੇਰੇ ਕੀ ਉਹ ਜਿਹਦੇ ਨਾਲ ਚੀਜ਼ ਵਾਪਰੀ ਹੁੰਦੀ ਉਹਨੂੰ ਨਹੀਂ ਪਤਾ ਹੁੰਦਾ ਲੋਕਾਂ ਤੱਕ ਪਹੁੰਚ ਜਾਂਦੀ,
2: ਲੋਕਾਂ ਤੱਕ ਪਹੁੰਚ ਜਾਂਦੀ ਆ। ਬਿਲਕੁਲ ਬਿਲਕੁਲ, ਮੈਨੂੰ ਹਜੇ ਵੀ ਯਾਦ ਆ। ਦੇਖੋ ਇਹ ਚੀਜ਼ਾਂ ਆਪਾਂ ਇਹਨਾਂ ਇਹਨਾਂ ਚੀਜ਼ਾਂ ਦੀ ਹਿਸਟਰੀ ਦੇ ਵਿੱਚ ਆਪਾਂ ਇਨਕਲੂਡਡ ਹੈਗੇ ਆ। ਮੈਨੂੰ ਹਜੇ ਵੀ ਯਾਦ ਆ, ਅੱਜ ਤੋਂ ਤਕਰੀਬਨ ਮੇਰੇ ਖਿਆਲ ਹੈ ਕਿ ਅਗਲੇ ਸਾਲ 40 ਸਾਲ ਹੋ ਜਾਣੇ ਆ ਚਮਕੀਲਾ ਸਾਹਿਬ ਦੀ ਡੈਥ ਨੂੰ, 1988 ਦੇ ਵਿੱਚ ਹੋਈ ਸੀ ਨਾ, ਸੋ 38 ਸਾਲ ਹੋ ਗਿਆ ਰਾਈਟ ਨਾ। ਆਈ ਥਿੰਕ ਮੰਗਲਵਾਰ ਨੂੰ ਉਹਨਾਂ ਨੂੰ ਉਹਨਾਂ ਦੀ ਡੈਥ ਹੋਈ ਸੀਗੀ, ਤੇ ਸਾਨੂੰ ਇੱਥੇ ਫਰਾਈਡੇ ਆ ਕੇ ਪਤਾ ਲੱਗਾ ਸੀਗਾ ਅਖਬਾਰ ਦੇ ਥਰੂ।
0: ਦੇਖ ਲਓ ਜੀ, ਮੈਨੂੰ ਯਾਦ ਹੈ ਕਿਉਂਕਿ ਉਦੋਂ ਜਦੋਂ ਪਹਿਲਾਂ ਜਦੋਂ ਇੱਥੇ ਆਪਾਂ ਟੀਵੀ ਕਰਦੇ ਹੁੰਦੇ ਸੀਗੇ, ਵਿਜ਼ਨ ਟੀਵੀ ਤੇ ਜਾਂ ਸਿਟੀ ਟੀਵੀ ਤੇ ਕਰਦੇ ਹੁੰਦੇ ਸੀਗੇ, ਤੇ ਉਹ ਜਦੋਂ ਗਾਣੇ ਇੰਡੀਆ ਤੋਂ ਪਹਿਲਾਂ ਟੇਪਾਂ ਆਉਣੀਆਂ, ਕੋਰੀਅਰ ਆਉਣੀਆਂ, ਫਿਰ ਉਹਨੂੰ ਕਨਵਰਟ ਕਰਨਾ, ਫਿਰ ਜਦੋਂ ਟੀਵੀ ਤੇ ਲਾਉਣਾ, ਤੇ ਲੋਕ ਦਰਸ਼ਕਾਂ ਨੂੰ ਲੱਗਦਾ ਹੁੰਦਾ ਸੀ ਕਿ ਨਵਾਂ ਆ, ਔਰ ਉੱਥੇ ਭਾਵੇਂ ਇੱਕ ਮਹੀਨਾ ਪਹਿਲਾਂ ਲੱਗ ਚੁੱਕਾ ਹੁੰਦਾ ਸੀ, ਪਰ ਇੱਥੇ ਨਵਾਂ ਲੱਗਦਾ ਸੀ। ਇੱਕ ਦਿਨ ਮੇਰੀ ਗੱਲ ਹੋਈ ਹਮਦਰਦ ਅਖਬਾਰ ਤੋਂ ਭੁੱਲਰ ਸਾਹਿਬ ਨਾਲ, ਉਹ ਵੀ ਦੱਸਦੇ ਸੀ, ਉਹ ਕਹਿੰਦੇ ਕਿ ਫੈਕਸ ਦੇ ਰਾਹੀਂ ਪਹਿਲਾਂ ਖਬਰਾਂ ਮੰਗਾਉਣੀਆਂ, ਫਿਰ ਉਹਨਾਂ ਨੂੰ ਟਾਈਪ ਕਰਨਾ, ਮਤਲਬ ਅਖਬਾਰ ਵੀ ਬਣਾਉਣਾ ਬੜਾ ਉਹ ਵੀ ਔਖਾ ਸੀਗਾ ਜਦੋਂ ਖਬਰਾਂ ਪਹੁੰਚਾਉਂਦੇ ਹੁੰਦੇ ਸੀ ਸਾਰਿਆਂ ਤੱਕ। ਵੀ ਜ਼ਮਾਨਾ ਇੱਕਦਮ ਪਤਾ ਨਹੀਂ ਕੀ ਆਪਣੇ ਦੇਖਦਿਆਂ ਦੇਖਦਿਆਂ ਕਿੱਧਰ ਨੂੰ ਕਿੰਨਾ ਚੇਂਜ ਹੋਇਆ। ਔਰ ਮੈਂ ਕਹਾਂਗਾ ਕਿ ਆਪਣਾ ਆਪਾਂ ਜਿਹੜੇ ਯੁੱਗ ਦੇ ਵਿੱਚ ਜੀ ਰਹੇ ਹਾਂ, ਬੜਾ ਵਧੀਆ ਯੁੱਗ ਆ ਕਿ ਆਪਾਂ ਉਹ ਬਚਪਨ ਦੇ ਦਿਨ ਵੀ ਦੇਖੇ, ਪਿੰਡਾਂ ਵਾਲੇ ਦਿਨ ਵੀ ਦੇਖੇ ਆ ਜਦੋਂ ਇਹ ਸਹੂਲਤਾਂ ਹੀ ਨਹੀਂ ਸੀ ਬਿਲਕੁਲ, ਤੇ ਹੁਣ ਆਪਾਂ ਇਹ ਸਹੂਲਤਾਂ, ਨੈੱਟ, ਫੋਨ, ਐਵਰੀਥਿੰਗ, AI, ਕਈ ਕੁਛ ਹੀ ਆ ਗਿਆ ਜਿਹੜਾ ਦੇਖ ਰਹੇ ਹਾਂ।
2: ਬਿਲਕੁਲ, ਮੈਂ ਸਮਝਦਾ ਸੁਖੀ ਜੀ, ਓਨੈਸਟਲੀ ਤੁਹਾਨੂੰ ਦੱਸਾਂ, ਆਪਾਂ ਬਹੁਤ ਲੱਕੀ ਜਨਰੇਸ਼ਨ ਆ, ਆਪਣੀ ਜਿਹੜੀ ਜਨਰੇਸ਼ਨ ਆ ਨਾ, ਆਪਾਂ ਬਹੁਤ ਜ਼ਿਆਦਾ ਲੱਕੀ ਆ, ਕਿਉਂਕਿ ਆਪਾਂ ਇਲੈਕਟ੍ਰੋਨਿਕ ਯੁੱਗ ਸ਼ੁਰੂ ਹੁੰਦੇ ਦੇਖਿਆ, ਠੀਕ ਹੈ ਜੀ, ਉਹਦਾ ਉਹਦਾ ਉਹਦਾ ਮਿਡਲ ਦੇਖਿਆ ਆ ਕਿ ਕਿੱਦਾਂ ਉਹ ਗਰੋ ਹੋਇਆ, ਤੇ ਹੁਣ ਆਪਾਂ ਹਜੇ ਵੀ ਆਪਾਂ ਦੇਖ ਰਹੇ ਹਾਂ, ਹਜੇ ਵੀ ਚਲੋ ਗਰੋ ਹੋ ਰਿਹਾ ਹੈਗਾ ਆ, ਬਟ ਇਹ ਆ ਕਿ ਜਿਹੜੀ ਜਿਹੜੀ ਹੁਣ ਜਨਰੇਸ਼ਨ ਆ ਉਹਨੇ ਇਲੈਕਟ੍ਰੋਨਿਕ ਯੁੱਗ ਸ਼ੁਰੂ ਹੁੰਦੇ ਨਹੀਂ ਦੇਖਿਆ ਹੈਗਾ, ਆਪਾਂ ਦੇਖਿਆ ਆ।
0: ਔਰ
2: ਉਦੋਂ ਪਹਿਲਾਂ ਵੀ ਜਦੋਂ ਆਪਾਂ 70s ਦੇ ਵਿੱਚ ਗਰੋ ਅਪ ਹੋਏ ਹੈਗੇ ਆ, ਜਦੋਂ ਨਹੀਂ ਸੀਗਾ ਇਲੈਕਟ੍ਰੋਨਿਕ। ਮੈਂ ਇੱਕ ਦਿਨ ਸੋਚਦਾ ਸੀਗਾ ਜੀ, ਦੇਖੋ ਸਿਨੇਮਾ ਕਿੱਡਾ ਵੱਡਾ ਮਾਧਿਅਮ ਹੁੰਦਾ ਸੀਗਾ ਜਦੋਂ ਆਪਾਂ 70s ਦੇ ਵਿੱਚ ਥੀਏਟਰ ਦੇ ਵਿੱਚ ਫਿਲਮਾਂ ਦੇਖਦੇ ਸੀਗੇ, ਸਿਰਫ ਤੇ ਸਿਰਫ ਸਿਨੇਮਾ ਸੀਗਾ ਜਿਹੜਾ ਕਿ ਲੋਕਾਂ ਤੱਕ ਇੰਟਰਟੇਨਮੈਂਟ ਪਹੁੰਚਾਉਂਦਾ।
0: ਪਰ ਉਹ ਵੀ ਢਿੱਲੋਂ ਸਾਹਿਬ ਜਦੋਂ ਆਪਣਾ ਯੁੱਗ ਸੀਗਾ, ਬਿਲਕੁਲ ਸਿਨੇਮਾ ਬਹੁਤ ਵੱਡੀ ਗੱਲ ਸੀ, ਪਰ ਆਪਾਂ ਉਸ ਜ਼ਮਾਨੇ ਦੇ ਆ ਕਿ ਘਰਦਿਆਂ ਤੋਂ ਚੋਰੀ ਫਿਲਮ ਦੇਖਣ ਜਾਂਦੇ, ਜੇ ਘਰਦਿਆਂ ਨੂੰ ਪਤਾ ਲੱਗ ਜਾਂਦਾ ਸੀ ਤਾਂ ਡਾਂਟਦੇ ਸੀ, ਤੇ ਅੱਜ ਕੱਲ੍ਹ ਆਪਾਂ ਬੱਚਿਆਂ ਨੂੰ ਲੈ ਕੇ ਜਾਂਦੇ ਜਾਂ ਬੱਚੇ ਆਪਾਂ ਨੂੰ ਲੈ ਕੇ ਜਾਂਦੇ ਆ।
2: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਉਹ ਵੀ ਸਮਾਂ ਦੇਖਿਆ ਜਦੋਂ ਸਾਡੇ ਫਾਦਰ ਸਾਹਿਬ ਮਤਲਬ ਕਿ ਉਹ ਕ੍ਰਾਈਸਲਰ ਦੇ ਵਿੱਚ ਕੰਮ ਕਰਦੇ ਹੁੰਦੇ ਸੀਗੇ, ਔਰ ਉਦੋਂ 7 ਡੇਜ਼ ਕੰਮ ਕਰਦੇ ਹੁੰਦੇ ਸੀਗੇ, ਐਂਡ ਉਹ ਟਾਇਰਡ ਹੋਣਾ ਉਹਨਾਂ ਨੇ ਸੰਡੇ ਵਾਲੇ ਦਿਨ, ਲੇਕਿਨ ਅਸੀਂ ਉਹਨਾਂ ਨੂੰ ਜ਼ੋਰ ਪਾ ਕੇ ਜਰਾਡ ਸੀਟ ਤੇ ਫਿਲਮ ਦੇਖਣ ਜਾਣੀ।
0: ਅੱਛਾ ਢਿੱਲੋਂ ਸਾਹਿਬ, ਤੁਸੀਂ ਕਿਹਾ ਕਿ ਆਪਾਂ ਲੱਕੀ ਆ, ਮੇਰੇ ਇੱਕ ਕੱਲ ਦੋਸਤ ਮਿਲਿਆ, ਉਹਨੇ ਵੀ ਇਸੇ ਗੱਲ ਤੇ ਗੱਲ ਕੀਤੀ, ਕਹਿੰਦਾ ਲੱਕੀ ਤਾਂ ਆਪਾਂ ਹੈਗੇ ਆ, ਦੇਖਿਆ ਸਾਰਾ ਕੁਛ ਆ, ਪਰ ਕਹਿੰਦਾ ਆਪਾਂ ਇਸ ਜ਼ਮਾਨੇ ਚ ਆ ਗਏ ਕਿ ਪਹਿਲਾਂ ਅਸੀਂ ਘਰਦਿਆਂ ਤੋਂ ਡਰਦੇ ਰਹੇ, ਹੈ ਤੇ ਹੁਣ ਬੱਚਿਆਂ ਤੋਂ ਡਰਦੇ ਆ, ਮੈਂ ਕੁਛ ਕਹਿ ਨਹੀਂ ਸਕਦੇ।
2: ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਇਹ ਪੱਖੋਂ ਚਲੋ ਇਹ ਵੀ ਇੱਕ ਵਧੀਆ ਚੀਜ਼ ਹੀ ਹੁੰਦੀ ਹੈ ਜੀ। ਮੈਂ ਕਹਿੰਦਾ ਕਿ ਬੰਦਾ ਕਿਸੇ ਨਾ ਕਿਸੇ ਤੋਂ ਡਰਦਾ ਰਹੇ ਤਾਂ ਮੈਂ ਕਹਿੰਦਾ ਥੋੜਾ ਲਾਈਨ 'ਚ ਰਹਿੰਦਾ ਆ,
0: ਕਿਉਂਕਿ ਨਾ ਆਪਾਂ ਘਰਦਿਆਂ ਨੂੰ ਕੁਛ ਕਹਿ ਸਕਦੇ ਸੀ ਤੇ ਨਾ ਹੁਣ ਬੱਚਿਆਂ ਨੇ ਮਤਲਬ ਉਹਨਾਂ ਨੂੰ ਕਹਿ ਸਕਦੇ ਆ।
2: ਇਹ ਗੱਲ ਤਾਂ ਤੁਹਾਡੀ ਬਿਲਕੁਲ, ਉਹ ਜਿਹੜੇ ਤੁਹਾਡੇ ਦੋਸਤ ਨੇ ਇਹ ਗੱਲ ਕਹੀ ਹੈ ਬਹੁਤ ਹੀ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ 100% ਕਿ ਆਪਾਂ ਉਹ ਜਨਰੇਸ਼ਨ ਆ ਜਿਹੜੀ ਪਹਿਲਾਂ ਮਾਂ ਪਿਓ ਤੋਂ ਡਰਦੇ ਰਹੀ ਤੇ ਹੁਣ ਆਪਾਂ ਬੱਚਿਆਂ ਦੇ ਮੂਹਰੇ ਕੁਛ ਨਹੀਂ ਬੋਲਦੇ ਗੇ।
0: ਸੋ ਬਹੁਤ ਵਧੀਆ ਟਾਈਮ ਦੇ ਲੰਘਿਆ ਜੀ। ਮੈਂ ਚਲੋ ਸਾਹਿਬ, ਮੈਂ ਪਿਛਲੇ ਵੀਕਐਂਡ ਦੇ ਉੱਤੇ ਵੈਨਕੂਵਰ ਗਿਆ ਸੀ ਇੱਕ ਵਿਆਹ ਤੇ, ਬਹੁਤ ਪੁਰਾਣੇ ਸੱਜਣ ਉੱਥੇ ਮਿਲੇ, ਬਹੁਤ ਪਰਿਵਾਰ ਮਿਲੇ ਜਿਨ੍ਹਾਂ ਨੇ ਟੀਵੀ ਤੇ ਆਉਣ ਕਰਕੇ ਪਛਾਣਿਆ। ਉਹ ਕਹਿੰਦੇ ਜੀ ਅਸੀਂ ਸੈਚਰਡੇ ਨੂੰ ਸਵੇਰੇ ਸਵੇਰੇ ਸਾਰੇ ਕੰਮ ਨਿਬੇੜ ਕੇ ਰੋਟੀ ਰੋਟੀ ਖਾ ਕੇ ਟੀਵੀ ਮੂਹਰੇ ਬਹਿ ਜਾਂਦੇ ਸੀ ਵੀ ਆਹ ਪ੍ਰੋਗਰਾਮ ਆਉਣੇ ਆ, ਤੇ ਉਹ ਕਿੰਨਾ ਚੰਗਾ ਸੀ। ਕਹਿੰਦੇ ਹੁਣ ਸਾਨੂੰ ਪਤਾ ਹੀ ਨਹੀਂ ਲੱਗਦਾ, ਭਾਵੇਂ ਚਲੋ ਬਹੁਤ ਜ਼ਿਆਦਾ ਟੈਕਨੋਲੋਜੀ ਵੱਧ ਗਈ ਹੈ, ਪਰ ਉਹ ਕਹਿੰਦੇ ਕਿ ਹੁਣ ਰਿਮੋਟ ਹੱਥ 'ਚ ਹੁੰਦਾ, ਇੱਕ ਟੀਵੀ ਤੇ ਦਿਲ ਹੀ ਨਹੀਂ ਲੱਗਦਾ ਕਦੀ ਇੱਧਰ ਨੂੰ ਗਾਹ ਨੂੰ ਰੀਲਾਂ ਵਾਂਗੂ ਦੇਖੀ ਜਾਈਦਾ ਕੀ ਦੇਖੀ।
2: ਬਿਲਕੁਲ, ਉਦੋਂ ਚਾਹ ਹੁੰਦਾ ਸੀਗਾ ਵੀਕਐਂਡ ਤੇ ਪ੍ਰੋਗਰਾਮ ਜਿਹੜੇ ਹੁੰਦੇ ਸੀਗੇ, ਤੁਸੀਂ ਵੀ ਉਹਨਾਂ ਟਾਈਮਾਂ ਦੇ ਵਿੱਚ ਸ਼ੁਰੂਆਤ ਕੀਤੀ ਆ ਜਦੋਂ ਵਿਜ਼ਨ ਟੀਵੀ ਦੇਖੋ ਸ਼ੁਰੂਆਤ ਹੀ ਹੋ ਰਹੀ ਸੀ ਵਿਜ਼ਨ ਟੀਵੀ ਦੀ ਵੀ। ਸੋ ਉਹ ਬੜੇ ਵਧੀਆ ਦਿਨ ਸੀਗੇ, ਔਰ ਵਾਕਈ ਲੋਕ ਜਿਹੜੇ ਲੋਕਾਂ ਨੇ ਪੁਰਾਣੇ ਟਾਈਮਾਂ ਦੇ ਵਿੱਚ ਵਿਜ਼ਨ ਟੀਵੀ ਦੇ ਥਰੂ ਜਾਂ ਸਿਟੀ ਟੀਵੀ ਦੇ ਥਰੂ ਹਾਲੇ ਵੀ ਲੋਕ ਉਹ ਚੀਜ਼ਾਂ ਨੂੰ ਯਾਦ ਰੱਖਦੇ ਆ। ਅੱਜ ਦੀ ਡੇਟ ਦੇ ਵਿੱਚ ਮੈਂ ਸਮਝਦਾ ਕਿ ਦੁਨੀਆ ਇੰਨੀ ਫਾਸਟ ਹੋ ਚੁੱਕੀ ਆ ਕਿ ਲੋਕ
0: ਸਪੈਸ਼ਲ ਕੀ ਚੱਲ ਰਿਹਾ ਹੈਗਾ, ਕੋਈ ਦੇਈਏ ਖੁਸ਼ਖਬਰੀ ਕੀ, ਜਿਹੜਾ ਕਿ ਕਿੰਨੇ ਕੁ ਦਾ ਆਈਪੀ ਬਾਕਸ ਆ ਜਾਂ ਆਈਪੀ ਐਪ ਕਿੱਦਾਂ ਲੋਡ ਕਰਨਾ ਜਾਂ ਕਿਵੇਂ, ਜਿਹੜੇ ਰੇਡੀਓ ਤੁਸੀਂ ਹੁਣ ਨਵੇਂ ਸ਼ੁਰੂ ਕੀਤੇ ਪਲੱਗ ਇਨ ਰੇਡੀਓ, ਥੋੜੀ ਜਿਹੀ ਉਹਦੀ ਗੱਲਬਾਤ ਕਰ ਲਈਏ।
2: ਬਿਲਕੁਲ ਜੀ ਬਿਲਕੁਲ। ਸੋ ਆਪਾਂ ਆਈਪੀ ਟੀਵੀ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਜੀ। ਆਈਪੀ ਟੀਵੀ ਬਾਕਸ ਦੇਖੋ, ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਆ ਕਿ ਕਸਟਮਰ ਨੂੰ ਵਧੀਆ ਪ੍ਰੋਡਕਟ ਦਿੱਤਾ ਜਾਵੇ, ਕਸਟਮਰ ਨੂੰ ਉਹ ਪ੍ਰੋਡਕਟ ਦਿੱਤਾ ਜਾਵੇ ਜਿਹੜਾ ਘਰੇ ਉਹਦੇ ਜਾ ਕੇ ਚੱਲੇ, ਪ੍ਰੋਪਰ ਚੱਲੇ। ਜੇਕਰ ਕੋਈ ਵੀ ਉਹਨੂੰ ਟੈਕਨੀਕਲ ਇਸ਼ੂ ਆਉਂਦਾ ਆ ਤੇ ਬੈਕ ਐਂਡ ਤੇ ਸਾਡੀ ਜਿਹੜੀ ਟੀਮ ਹੈਗੀ ਆ ਉਹਨੂੰ ਐਡਰੈਸ ਕਰਦੀ ਆ। ਸੋ ਜਦੋਂ ਅਸੀਂ ਸਭ ਤੋਂ ਬੈਸਟ ਆਈਪੀ ਟੀਵੀ ਦੀ ਗੱਲ ਕਰਦੇ ਹੈਗੇ ਆ ਤਾਂ ਡੈਫਨਿਟਲੀ ਉਹ ਤੁਹਾਨੂੰ ਆ ਕੇ ਢਿੱਲੋ ਵੀਡੀਓ ਤੇ ਮਿਲੇਗਾ। ਔਰ ਬਹੁਤ ਸਾਰੇ ਲੋਕ ਇਹ ਪੁੱਛਦੇ ਆ ਜੀ ਅਸੀਂ ਆਊਟ ਆਫ ਪ੍ਰੋਵਿੰਸ ਮੂਵ ਹੋਣਾ ਆ, ਕੀ ਇਹ ਆਈਪੀ ਟੀਵੀ ਬਾਕਸ ਚੱਲੂਗਾ? ਬਿਲਕੁਲ ਚੱਲੂਗਾ ਜੀ। ਤੁਸੀਂ ਇਹਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਲੈ ਜਾਓ, ਐਜ਼ ਲੌਂਗ ਐਜ਼ ਤੁਸੀਂ ਇਹਨੂੰ ਇੰਟਰਨੈਟ ਪ੍ਰੋਵਾਈਡ ਕਰੋ। ਅਸੀਂ ਤਾਂ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਭਾਵੇਂ ਇਹਨੂੰ ਚੰਦ ਤੇ ਲੈ ਜਾਓ, ਜੇਕਰ ਉੱਥੇ ਇੰਟਰਨੈਟ ਹੈਗਾ ਆ ਤੇ ਫਿਰ ਡੈਫਨਿਟਲੀ ਇਹ ਬਾਕਸ ਜਿਹੜਾ ਹੈਗਾ ਆ ਚੰਦ ਤੇ ਵੀ ਚੱਲੂਗਾ। ਸੋ ਸਭ ਤੋਂ ਬੈਸਟ ਆਈਪੀ ਟੀਵੀ ਬਾਕਸ ਲੈਣ ਵਾਸਤੇ ਤੁਸੀਂ ਢਿੱਲੋ ਵੀਡੀਓ ਨਾਲ ਤਾਲਮੇਲ ਕਰਨਾ। ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਪਲੱਗ ਐਂਡ ਪਲੇ ਰੇਡੀਓ ਦੀ, ਬਿਲਕੁਲ ਜੀ, ਇਹ ਇੱਕ ਨਵਾਂ ਰੇਡੀਓ ਆਇਆ ਹੈਗਾ ਆ। ਇਹਦੇ ਵਿੱਚ ਬੈਟਰੀ ਨਹੀਂ ਪੈਂਦੀ ਜੀ, ਇਹ ਸਿਰਫ ਤੇ ਸਿਰਫ ਤੁਸੀਂ ਆਪਣੇ ਘਰ ਦੇ ਪਲੱਗ ਦੇ ਵਿੱਚ ਲਾਉਣਾ, ਆਊਟਲੈਟ ਦੇ ਵਿੱਚ ਲਾਉਣਾ ਹੈਗਾ ਆ, ਔਰ ਇਹ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਤੁਹਾਡੇ ਘਰ ਚੱਲੂਗਾ। ਤੁਸੀਂ 24/7 ਸੁਖਮਨੀ ਸਾਹਿਬ ਚਲਾਉਣਾ ਚਾਹੁੰਦੇ ਹੋ, ਤੁਸੀਂ 24/7 ਨਿਤਨੇਮ ਚਲਾਉਣਾ ਚਾਹੁੰਦੇ ਹੋ, ਤੁਸੀਂ 24/7 ਨਾਮ ਸਿਮਰਨ ਚਲਾਉਣਾ ਚਾਹੁੰਦੇ ਹੋ, ਮੂਲ ਮੰਤਰ ਚਲਾਉਣਾ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ, ਤਾਂ ਡੈਫਨਿਟਲੀ ਜਿਹੜੇ ਪਲੱਗ ਐਂਡ ਪਲੇ ਰੇਡੀਓ ਜੇ ਹੈਗੇ ਆ ਤੁਸੀਂ ਆ ਕੇ ਢਿੱਲੋ ਵੀਡੀਓ ਤੇ ਇਹਨਾਂ ਨੂੰ ਪਿਕਅਪ ਕਰ ਸਕਦੇ ਹੋ। ਇਹਨਾਂ ਦੀ ਪ੍ਰਾਈਸ ਬਹੁਤ ਹੀ ਜ਼ਿਆਦਾ ਅਸੀਂ ਰੀਜ਼ਨੇਬਲ ਰੱਖੀ ਹੈ ਜੀ, ਤਕਰੀਬਨ ਕੋਸਟ ਟੂ ਕੋਸਟ ਹੀ ਜਿਹੜਾ ਹੈਗਾ ਆ ਉਹ ਅਸੀਂ ਕਸਟਮਰ ਨੂੰ ਵੇਚ ਰਹੇ ਹੈਗੇ ਆ। ਸਿਰਫ ਤੇ ਸਿਰਫ $20 ਦੇ ਵਿੱਚ ਤੁਸੀਂ ਪਲੱਗ ਐਂਡ ਪਲੇ ਰੇਡੀਓਜ ਆ ਕੇ ਸਾਡੇ ਸਟੋਰ ਤੋਂ ਪਿਕਅਪ ਕਰ ਸਕਦੇ ਹੋ। ਬਹੁਤ ਵਧੀਆ ਜੀ ਪੈਕੇਜਿੰਗ ਹੋਈ ਹੈ ਜੀ, ਦਰਬਾਰ ਸਾਹਿਬ ਦੀ ਪ੍ਰੋਪਰ ਇਹਦੇ ਵਿੱਚ ਪਿਕਚਰ ਲਗਾਈ ਗਈ ਹੈਗੀ ਆ, ਔਰ ਵਧੀਆ ਪ੍ਰੋਡਕਟ ਹੈਗਾ। ਤੁਸੀਂ ਆਪਣੇ ਇੰਡੀਆ ਲੈ ਕੇ ਜਾਣਾ, ਕਿਸੇ ਨੂੰ ਗਿਫਟ ਦੇਣਾ ਹੈਗਾ ਆ, ਔਰ ਇੰਨੀ ਰੀਜ਼ਨੇਬਲ ਪ੍ਰਾਈਸ ਮੈਂ ਸਮਝਦਾ ਕਿ ਇਸ ਪ੍ਰੋਡਕਟ ਦੀ ਹੈਗੀ ਆ, ਲੋਕ 5-5, 7-7, 10-10 ਸਾਡੇ ਸਟੋਰ ਤੋਂ ਡੈਫਨਿਟਲੀ ਆਉਣ ਵਾਲੇ ਸਮੇਂ ਦੇ ਵਿੱਚ ਲੈਣਗੇ। ਇਹਨਾਂ ਪ੍ਰੋਡਕਟਸ ਤੋਂ ਇਲਾਵਾ ਜੀ ਤੁਹਾਡੇ ਘਰੇ, ਆਪਾਂ ਪੁਰਾਣੀ ਗੱਲ ਕੀਤੀ ਆ 90s ਦੀ, ਤੁਹਾਡੇ ਘਰੇ ਤੁਹਾਡੇ ਬੱਚਿਆਂ ਦੀਆਂ ਬਰਥਡੇ ਪਾਰਟੀਜ਼ ਜਾਂ ਤੁਹਾਡੀਆਂ ਖੁਦ ਦੀਆਂ ਵਿਆਹ ਸ਼ਾਦੀ ਦੀਆਂ VHS ਟੇਪਸ ਪਈਆਂ ਆ। ਅੱਜ ਦੀ ਡੇਟ ਦੇ ਵਿੱਚ ਨਾ ਤਾਂ VCR ਤੁਹਾਡੇ ਸਮਾਰਟ ਟੀਵੀ ਦੇ ਨਾਲ ਹੁੱਕਅਪ ਹੁੰਦਾ ਆ, ਨਾ ਹੀ DVD ਪਲੇਅਰ ਸਪੋਰਟ ਹੀ ਨਹੀਂ ਕਰਦੇ ਗੇ, ਕਿਉਂਕਿ HDMI ਵਾਇਰਸ ਦੇ ਥਰੂ ਹੀ ਸਮਾਰਟ ਟੀਵੀ ਚੱਲਦੇ ਹੈਗੇ ਆ। ਸੋ ਜੇਕਰ ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ ਤੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰ ਢਿੱਲੋਂ ਵੀਡੀਓ ਤੇ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਜਿਹੜੀਆਂ ਪੁਰਾਣੀਆਂ ਭਾਵੇਂ ਉਹ VHS ਟੇਪਾਂ ਹੋਣ, Hi8 ਦੀਆਂ ਹੋਣ ਜਾਂ ਕਿਸੇ ਵੀ ਫਾਰਮੈਟ ਦੇ ਵਿੱਚ ਹੋਣ, ਅਸੀਂ ਤੁਹਾਨੂੰ ਤੁਹਾਡੇ ਸਮਾਰਟ ਟੀਵੀ ਤੇ ਉਹਨਾਂ ਨੂੰ ਚੱਲਦਾ ਕਰਾਂਗੇ। ਸੋ ਇਹ ਸਾਰੇ ਦੇ ਸਾਰੇ ਪ੍ਰੋਡਕਟਸ ਅਵੇਲੇਬਲ ਆ ਜੀ ਢਿੱਲੋਂ ਵੀਡੀਓ ਤੇ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ, ਸੱਤੇ ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ ਇੱਕੋ ਇੱਕ ਨੰਬਰ ਤੇ ਤੁਸੀਂ ਸਾਨੂੰ ਡਿਲੀਵਰੀ ਤੇ ਕਾਲ ਕਰਨੀ ਆ। ਨੰਬਰ ਹੈਗਾ 9052041313।
0: ਬਹੁਤ ਬਹੁਤ ਧੰਨਵਾਦ ਚਲੋ ਸਾਹਿਬ,
2: ਥੈਂਕ ਯੂ ਤੁਹਾਡਾ ਟਾਈਮ ਦੇਣ ਲਈ।
0: ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਮੋਸਾ ਸਵੀਟ ਫੈਕਟਰੀ ਜਿਹਦੀਆਂ 3 ਲੋਕੇਸ਼ਨਾਂ ਨੇ ਉਹਨਾਂ ਦੇ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ ਹੈਗਾ। ਮੇਨ ਲੋਕੇਸ਼ਨ ਐਲਬੀਅਨ ਰੋਡ ਦੇ ਉੱਪਰ ਹੈ ਤੇ 2 ਚਲੋ ਫਰੈਸ਼ਕੋ ਦੇ ਵਿੱਚ ਹੈ। ਨੰਬਰ ਹੈ 416-213-1165। ਤੇ ਕੋਈ ਆਉਣ ਵਾਲੇ ਦਿਨਾਂ 'ਚ ਪਾਰਟੀ ਕਰਨੀ ਚਾਹੁੰਦੇ ਹੋ, ਫੰਕਸ਼ਨ ਕਰਨਾ ਚਾਹੁੰਦੇ ਹੋ, ਔਰ ਵੁੱਡਬਾਈਨ ਬੈਂਕੁਟ ਹਾਲ ਜਾਂ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈਣ ਲਈ ਮੈਨੇਜਮੈਂਟ ਇੱਕੋ ਹੀ ਹੈ। ਨੰਬਰ ਹੈ 416-743-0003। ਔਰ ਇੰਸ਼ੋਰੈਂਸ ਦੀ ਜਾਣਕਾਰੀ ਕੋਈ ਚਾਹੀਦੀ ਹੈ ਤੁਹਾਨੂੰ ਤੇ ਮੋਨਾ ਮਹਿੰਗੀ ਹੋਈ, 416-509-1509 ਤੇ ਗੱਲਬਾਤ ਕਰ ਸਕਦੇ ਹੋ। ਤੇ ਜੇ ਕਿਰਨ ਜੀ ਸਪੈਸ਼ਲੀ ਤੁਹਾਡੇ ਲਈ ਖਬਰ ਹੈ, ਜੂਲਰੀ ਦੀ ਖਰੀਦਦਾਰੀ ਕਰਨੀ ਆ ਨਾ ਤੇ ਤੁਹਾਨੂੰ 70% ਡਾਇਮੰਡ ਦੇ ਉੱਤੇ ਆਫ ਮਿਲੇਗਾ ਸਿੰਗਾਪੁਰ ਜੂਲਰ ਤੋਂ। ਨੰਬਰ ਹੈ 905-612-1500 ਤੇ ਗੱਲ ਕਰ ਲੈਣੀ ਆ। ਤੇ ਜੇਕਰ ਇਲੈਕਟ੍ਰੋਨਿਕ ਦਾ ਕੋਈ ਵੀ ਲੇਟੈਸਟ ਸਮਾਨ ਲੈਣਾ ਚਾਹੁੰਦੇ ਹੋ ਤੇ ਟੈਲੀਟਾਈਮ ਇਲੈਕਟ੍ਰੋਨਿਕ ਦੇ ਨਾਲ ਸੰਪਰਕ ਕਰ ਲਓ ਜਾਂ telitime.ca ਤੇ ਜਾਓ ਤੇ ਤੁਸੀਂ ਉੱਥੋਂ ਵੀ ਸ਼ਾਪਿੰਗ ਕਰ ਸਕਦੇ ਹੋ। ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਇਹਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ ਜੀ। ਟਿੱਕਾ ਜੰਕਸ਼ਨ ਰਦਰਫੋਰਡ ਅਤੇ ਏਅਰਪੋਰਟ ਦੇ ਕਾਰਨਰ ਦੇ ਉੱਪਰ ਹੈਗਾ ਜਿੱਥੇ ਲਾਈਵ ਮਿਊਜ਼ਿਕ ਰੋਜ਼ ਹੁੰਦਾ ਹੈ, ਵਧੀਆ ਖਾਣਾ ਹੁੰਦਾ ਹੈ। ਇੱਕ ਵਾਰ ਜਾਓਗੇ ਤੇ ਬਾਰ ਬਾਰ ਉੱਥੇ ਜਾਓਗੇ ਟਿੱਕਾ ਜੰਕਸ਼ਨ ਦੇ ਉੱਤੇ
1: ਜੀ। ਔਰ ਨਾਲ ਨਾਲ ਜਿਹੜਾ ਜੀ ਦੱਸ ਦਈਏ ਕਿ ਓਨਟੈਰੀਓ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਜੀ ਪੇਸ਼ ਕੀਤਾ ਜਾ ਰਿਹਾ ਸਿੱਖ ਗੇਮਸ ਕੈਨੇਡਾ ਬਰੈਂਪਟਨ ਦੇ ਵਿੱਚ ਜੁਲਾਈ 31 ਤੋਂ ਲੈ ਕੇ ਔਗਸਤ 3 ਤੱਕ, ਜੁਲਾਈ 31 ਟੂ ਔਗਸਤ 3 ਜਿਹੜਾ ਜੀ 2026 ਦੇ ਵਿੱਚ ਜਿਹੜਾ ਜੀ ਇਹ ਬਰੈਂਪਟਨ ਸੋਕਰ ਸੈਂਟਰ ਖੈਸਵਲ ਕੈਂਪਵਲ ਕਮੇਟੀ ਸੈਂਟਰ ਦੇ ਵਿੱਚ ਜਿਹੜਾ ਜੀ ਹੋਣ ਜਾ ਰਹੇ ਵੱਖ ਵੱਖ ਜਿਹੜੇ ਜੀ ਇਹਨਾਂ ਦੇ ਵਿੱਚ ਗੇਮਸ ਖਿਲਾਏ ਜਾਣਗੇ। ਓਪਨਿੰਗ ਸੈਰੇਮਨੀ ਜਿਹੜੀ ਆ ਜੀ ਸ਼ਨੀਵਾਰ 1 ਅਗਸਤ ਨੂੰ ਹੈਗੀ ਆ 9 ਵਜੇ ਬਰੈਂਪਟਨ ਸੋਕਰ ਸੈਂਟਰ ਦੇ ਵਿੱਚ, ਤੇ ਬਿਲਕੁਲ ਇਹ ਫ੍ਰੀ ਜਿਹੜਾ ਜੀ ਪੂਰਾ ਈਵੈਂਟ ਹੈਗਾ ਆ। ਸੋ ਤੁਸੀਂ ਸਾਰਿਆਂ ਨੇ ਵੱਧ ਚੜ੍ਹ ਕੇ ਜਿਹੜਾ ਜੀ ਇੱਥੇ ਪਹੁੰਚਣਾ ਆ ਤੇ ਜਿੰਨੇ ਵੀ ਜਿਹੜੇ ਜੀ ਪਲੇਅਰਸ ਹੈ ਉਹਨਾਂ ਸਾਰਿਆਂ ਦਾ ਜਿਹੜਾ ਜੀ ਹੌਸਲਾ ਵਧਾਉਣਾ ਆ। ਤੇ ਨਾਲ ਦੀ ਨਾਲ ਮੈਂ ਥੋੜੀ ਜਿਹੀ ਹਾਈਲਾਈਟ ਤੁਹਾਨੂੰ ਦੱਸ ਦਵਾਂ ਕਿ ਸੋਕਰ ਜਿਹੜਾ ਜੀ 1 ਔਰ 2 ਅਗਸਤ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੈ, ਇਹ ਵੀ ਬਰੈਂਪਟਨ ਸੋਕਰ ਸੈਂਟਰ। ਕਬੱਡੀ 2 ਅਗਸਤ ਨੂੰ 9 ਵਜੇ ਤੋਂ ਲੈ ਕੇ 8 ਵਜੇ ਤੱਕ ਬਰੈਂਪਟਨ ਸੋਕਰ ਸੈਂਟਰ ਦੇ ਵਿੱਚ। ਤੇ ਨਾਲ ਦੀ ਨਾਲ ਜਿਹੜਾ ਜੀ ਫੀਲਡ ਹਾਕੀ 1 ਤਰੀਕ ਨੂੰ 2 ਤਰੀਕ ਨੂੰ ਤੇ 3 ਅਗਸਤ ਨੂੰ 9 ਵਜੇ ਤੋਂ ਲੈ ਕੇ 8 ਵਜੇ ਤੱਕ ਹੈ ਸੀ ਕੈਂਪਵੈਲ ਦੇ ਵਿੱਚ। ਤੇ ਜਿਹੜਾ ਹੈ ਜੀ ਬਾਸਕਿਟਬਾਲ ਹੈ 1 ਤੇ 2 ਤਰੀਕ ਨੂੰ 9 ਵਜੇ ਤੋਂ ਲੈ ਕੇ 8 ਵਜੇ ਤੱਕ ਬਰੈਂਪਟਨ ਸੋਕਰ ਸੈਂਟਰ। ਵੇਟ ਲਿਫਟਿੰਗ ਵੀ 2 ਅਗਸਤ ਨੂੰ ਬਰੈਂਪਟਨ ਸੋਕਰ ਸੈਂਟਰ 'ਚ ਹੈ। ਤੇ ਗੱਤਕਾ ਜਿਹੜਾ ਹੈ ਜੀ 1 ਤੇ 2 ਅਗਸਤ ਨੂੰ 9 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਬਰੈਂਪਟਨ ਸੋਕਰ ਸੈਂਟਰ। ਜਾਣੀ ਕਿ ਸਾਰੇ ਜਿਹੜੇ ਜੀ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਸਕੈਜੂਲ ਦਿੱਤਾ ਹੈ। ਜੇ ਤੁਸੀਂ ਸਕੈਜੂਲ ਦੇ ਬਾਰੇ ਪੁੱਛਣਾ ਕਿ ਕਿਹੜੀ ਗੇਮ ਕਿੱਧਰ ਨੂੰ ਹੋ ਰਹੀ ਆ ਤੇ ਤੁਸੀਂ ਸਾਡੇ ਨਾਲ ਵੀ ਗੱਲਬਾਤ ਕਰ ਸਕਦੇ ਆ, ਜਾਂ ਤੁਸੀਂ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਨੂੰ ਕਾਲ ਕਰ ਸਕਦੇ ਆ 6478033007 ਤੇ, ਔਰ ਦੱਸ ਦਈਏ ਕਿ ਬਿਲਕੁਲ ਜਿਹੜਾ ਜੀ ਫ੍ਰੀ ਇਵੈਂਟ ਹੈਗਾ ਆ। ਔਰ ਮੰਡੇ 1 ਅਗਸਤ ਨੂੰ ਜਿਹੜੀ ਜੀ 10 ਵਜੇ ਠੀਕ 10 ਵਜੇ 5 ਕਿਲੋਮੀਟਰ ਦੇ ਜਿਹੜੀ ਆ ਜੀ ਆਪਾਂ ਰਨਿੰਗ ਰੇਸ ਉੱਤੇ ਹੋਣੀ ਹੈਗੀ ਆ, ਤੁਸੀਂ ਸਾਰਿਆਂ ਨੇ ਉੱਥੇ ਜ਼ਰੂਰ ਪਹੁੰਚਣਾ ਹੈ ਜੀ।
0: ਬਿਲਕੁਲ ਜੀ, ਲਓ ਫਿਰ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹਾਂ। ਜਦ ਤੱਕ ਸਾਡੀ ਲਾਈਨ ਭਾਰਤ ਦੇ ਨਾਲ ਮਿਲਦੀ ਹੈ ਕੁਝ ਉੱਥੋਂ ਦੀਆਂ ਖਬਰਾਂ ਦੇ ਉੱਤੇ ਅਪਡੇਟ ਕਰਾਂਗੇ। ਤੇ ਨੰਬਰ ਹੈ ਸਾਡਾ 9057990999 ਦੇ ਉੱਤੇ ਗੱਲਬਾਤ ਹੋ ਜਾਓ ਤੁਸੀਂ ਕਰ ਸਕਦੇ ਹੋ ਸਾਡੇ ਨਾਲ। ਕੋਈ ਆਸ ਪਾਸ ਦੀ ਕੋਈ ਖਬਰ ਦੇਣੀ ਚਾਹੁੰਦੇ ਹੋ, ਕੋਈ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਕੋਈ ਕਮਿਊਨਿਟੀ ਨਿਊਜ਼ ਹੈ, ਜਾਂ ਫਿਰ ਕੋਈ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਸੁਣਨਾ, ਜਾਂ ਫਿਰ ਤੁਸੀਂ ਸਾਡੇ ਨਾਲ ਕੋਈ ਗਿਲਾ ਸ਼ਿਕਵਾ ਕਰਨਾ, ਪਿਆਰ ਮੁਹੱਬਤ ਦੀ ਗੱਲ ਕਰਨੀ ਹੈ, ਕੋਈ ਸੁਝਾਅ ਦੇਣਾ, ਨੰਬਰ ਇੱਕੋ ਹੀ ਹੈ 9057990999।

0: ਬਹੁਤ ਹੀ ਖੂਬਸੂਰਤ ਗੀਤ ਸੁਣ ਰਹੇ ਸੀ ਤੁਸੀਂ। ਹੋਰ ਵੀ ਗੀਤ ਸੰਗੀਤ ਤੁਹਾਡੇ ਲਈ ਵਧੀਆ ਵਧੀਆ ਲੱਭ ਕੇ ਲੈ ਕੇ ਆਏ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਇਸੇ ਤਰ੍ਹਾਂ ਜੁੜੇ ਰਹਿਣਾ। ਪਰ ਨਾਲ ਹੀ ਤੁਹਾਨੂੰ ਕਾਫੀ ਨੌਲੇਜ ਵਾਲੀਆਂ ਗੱਲਾਂ ਬਾਤਾਂ ਵੀ ਸਾਡੇ ਸਪੌਂਸਰ ਦੱਸਦੇ ਨੇ, ਜਿਨ੍ਹਾਂ ਦੇ ਵਿੱਚੋਂ ਅੱਜ ਲਾਈਨ ਜੁੜ ਚੁੱਕਿਆ ਜੀ JD ਇੰਸ਼ੋਰੈਂਸ ਦੇ ਨਾਲ ਸਾਡੀ। ਔਰ ਕਾਫੀ ਤਬਦੀਲੀਆਂ ਪਿਛਲੇ ਦਿਨਾਂ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਹੋਈਆਂ, ਔਰ JD ਇੰਸ਼ੋਰੈਂਸ ਦੇ ਬਾਰੇ ਮੈਂ ਪਹਿਲਾਂ ਦੱਸਦਾ ਕਿ ਇਹ ਜਿੱਥੇ ਆਟੋ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ, ਉਸ ਦੇ ਨਾਲ ਨਾਲ ਘਰਾਂ ਦੀ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਤੇ ਇਸ ਤੋਂ ਇਲਾਵਾ ਕੋਈ ਵੀ ਤੁਸੀਂ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਹੈ ਤਾਂ ਕਰ ਸਕਦੇ ਹੋ। ਈਜ਼ੀ ਨੰਬਰ ਹੈ ਇਹਨਾਂ ਦਾ 416-902-0706। ਸੋ ਇਸ ਟਾਈਮ ਸਾਡੇ ਨਾਲ ਆ ਗਏ ਨੇ ਜੀ JD ਇੰਸ਼ੋਰੈਂਸ ਤੋਂ JD ਸਾਹਿਬ ਜੀ, ਆਇਆਂ ਨੂੰ ਸਰ ਸਤਿ ਸ੍ਰੀ ਅਕਾਲ ਜੀ। ਅਸੀਂ ਵੇਟ ਕਰ ਰਹੇ ਸੀ ਸਟੂਡੀਓ ਦੇ ਵਿੱਚ ਕਿ ਚਲੋ ਚਾਹ ਦਾ ਕੱਪ ਇਕੱਠੇ ਪੀਵਾਂਗੇ, ਪਰ ਤੁਸੀਂ ਥੋੜਾ ਜਿਹਾ ਲੇਟ ਹੋ ਗਏ। ਕੋਈ ਗੱਲ ਨਹੀਂ, ਅੱਜ ਚਾਹ ਨਾਲੋਂ ਵੀ ਵਧੀਆ ਨਿਊਜ਼ ਜਿਹੜੀ ਤੁਸੀਂ ਦੇਣੀ ਆਟੋ ਇੰਸ਼ੋਰੈਂਸ ਦੇ ਬਾਰੇ ਚ, ਜਿਹੜੇ ਲਿਸਨਰ ਦਾ ਕੋਈ ਫਾਇਦਾ ਹੋ ਸਕੇ ਤੇ ਉਹਦੀ ਗੱਲਬਾਤ ਕਰੀਏ।
1: ਭਾਈ ਜਿੱਦਾਂ ਆਪਾਂ ਪਹਿਲਾਂ ਵੀ ਹੋਈ ਸੀਗੀ ਗੱਲ, 1 July ਤੋਂ ਆਪਣੇ ਐਕਸੀਡੈਂਟ ਬੈਨੀਫਿਟ ਕਾਫੀ ਚੇਂਜ ਹੋ ਗਿਆ। ਸੋ ਕਈ ਜਿਹੜੀਆਂ ਕਵਰੇਜਸ ਪਹਿਲਾਂ ਆਟੋਮੈਟਿਕਲੀ ਇੰਕਲੂਡਡ ਹੁੰਦੀਆਂ ਸੀਗੀਆਂ, ਉਹ ਹੁਣ ਉਹ ਨਹੀਂ ਹੈਗੀਆਂ, ਉਹ ਆਪਸ਼ਨਲ ਬਣ ਗਈਆਂ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਪਹਿਲਾਂ ਇਨਕਮ ਰਿਪਲੇਸਮੈਂਟ ਮਿਲ ਜਾਂਦੀ ਜੇ ਤਾਂ ਜੇ ਕਿਸੇ ਕੋਲ ਡਿਸਬਿਲਿਟੀ ਨਹੀਂ ਹੈਗੀ ਇੰਸ਼ੋਰੈਂਸ ਬਾਹਰ ਆਟੋ ਇੰਸ਼ੋਰੈਂਸ ਤੋਂ ਇਲਾਵਾ, ਤੁਹਾਨੂੰ ਅਪ ਟੂ $400 ਡਿਪੈਂਡਿੰਗ ਔਨ ਕਿੰਨੀ ਉਹਨਾਂ ਦੀ ਇਨਕਮ ਸੀ ਹਫ਼ਤੇ ਦਾ ਮਿਲਦਾ ਸੀਗਾ। ਹੁਣ ਉਹਨਾਂ ਨੇ ਡਿਲੀਟ ਕਰਤੀ ਹੈ ਤੁਹਾਡੇ ਕਵਰੇਜ, ਪਰ ਤੁਸੀਂ ਐਜ਼ ਅ ਕਲਾਇੰਟ ਤੁਹਾਡੇ ਕੋਲ ਆਪਸ਼ਨ ਤੁਸੀਂ ਐਡ ਕਰਾਉਣੀ ਚਾਹੋ। ਪਰ ਇਹਦੇ ਚ ਇੱਦਾਂ ਵੀ ਆ ਵੀ ਐਜ਼ ਲੌਂਗ ਤੁਸੀਂ ਇੱਕੋ ਕੰਪਨੀ ਕੋਲ ਰਹਿੰਦੇ ਤਾਂ ਆਟੋਮੈਟਿਕਲੀ ਸੇਮ ਰਹਿਣਗੇ, ਪਰ ਜੇ ਤੁਸੀਂ ਕੈਂਸਲ ਕਰਾ ਕੇ ਨਵੀਂ ਇੰਸ਼ੋਰੈਂਸ ਕਰਾਉਂਦੇ ਆ ਤਾਂ ਜਿਹੜੀ ਨਵੀਂ ਇੰਸ਼ੋਰੈਂਸ ਵਿੱਚ ਨਵੇਂ ਐਕਸੀਡੈਂਟ ਬੈਨੀਫਿਟ ਕੇਕਲ ਹੋਣਗੇ ਜੇ ਤਾਂ ਉਹਨਾਂ ਨੇ ਹੁਣ ਕਵਰੇਜ ਕਟਾ ਕੇ। ਸੋ ਕਸਟਮਾਈਜ਼ ਤੁਸੀਂ ਕਰਾ ਸਕਦੇ ਹੋ ਜਿਸ ਹਿਸਾਬ ਨਾਲ ਤੁਹਾਨੂੰ ਬੱਚਤ ਹੋਵੇ, ਕਈਆਂ ਨੂੰ ਨਹੀਂ ਲੋੜ ਹੁੰਦੀ ਕਈ ਕਵਰੇਜ ਦੀਆਂ। ਸੋ ਹਰ ਫੈਮਿਲੀ ਅਲੱਗ ਹੈ, ਹਰ ਕਲਾਇੰਟ ਅਲੱਗ ਹੈ, ਤੁਸੀਂ ਮੇਕ ਸ਼ੋਰ ਕਰੋ ਤੁਹਾਨੂੰ ਕਵਰੇਜ ਦੀ ਸਮਝ ਆ।
0: ਬਿਲਕੁਲ ਜੀ, ਮੇਰੇ ਖਿਆਲ ਦੇ ਵਿੱਚ ਜਦੋਂ ਵੀ ਇੰਸ਼ੋਰੈਂਸ ਉਹ ਲੈਂਦੇ ਆ ਤੇ ਜ਼ਰੂਰ ਉਹ ਆਪਣੇ ਭਾਵੇਂ ਤੁਹਾਡੇ ਕੋਲ ਲੈਣ ਤਾਂ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ, ਜੇ ਹੋਰ ਕਿਸੇ ਕੋਲ ਵੀ ਲੈਣ ਤੇ ਉਹ ਆਪਣੇ ਸਾਰੇ ਸਵਾਲ ਉਹਨਾਂ ਨੂੰ ਪੁੱਛਣ ਕਿ ਇਹਦੇ ਚ ਕੀ ਕਵਰੇਜ ਹੈਗੀ ਆ, ਜਿਹੜਾ ਕਿ ਕੱਲ ਨੂੰ ਸਿਰਫ $1-2 ਪਿੱਛੇ ਬਾਅਦ ਦੇ ਵਿੱਚ ਬੜਾ ਨੁਕਸਾਨ ਹੁੰਦਾ, ਉਹ ਪਹਿਲਾਂ ਹੀ ਜਿਹੜਾ ਉਹਦਾ ਉਹ ਜਾਣਕਾਰੀ ਲੈ ਕੇ ਫਿਰ ਹੀ ਸਾਈਨ ਕਰਨ। ਬਿਲਕੁਲ ਜੀ, ਉਹ ਤਾਂ ਜੇ ਗਲਤੀ ਕੀਤੀ ਆ ਤਾਂ ਕਿੱਥੋਂ ਕਵਰ ਹੋ ਜੂਗਾ। ਨਹੀਂ ਬਿਲਕੁਲ, ਬਹੁਤ ਚੰਗੀ ਗੱਲ ਤੁਸੀਂ ਦੱਸੀ ਆ, ਔਰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜੀ। ਬੇਸ਼ੱਕ ਜਦ ਤੁਸੀਂ ਡਰਿੰਕ ਕਰਦੇ ਹੋ ਕਿਤੇ ਘਰ ਬਹਿ ਕੇ ਕਰੋ, ਆਪਣੇ ਯਾਰਾਂ ਦੋਸਤਾਂ 'ਚ ਬਹਿ ਕੇ ਕਰੋ, ਪਰ ਗੱਡੀ ਨਾ ਚਲਾਓ, ਔਰ ਤੁਸੀਂ ਉਬਰ ਕਰ ਲਓ ਜਾਂ ਹੋਰ ਕਿਸੇ ਤੋਂ ਰਾਈਡ ਲੈ ਲਓ। ਜੇ ਕਿਸੇ ਫੰਕਸ਼ਨ 'ਤੇ ਵੀ ਗਏ, ਵਿਆਹਾਂ ਸ਼ਾਦੀਆਂ ਦੇ ਵਿੱਚ, ਉਦੋਂ ਵੀ ਤੁਸੀਂ, ਕਿਉਂਕਿ ਅੱਜ ਕੱਲ੍ਹ ਤੁਹਾਡੇ ਫੋਨ ਦੇ ਉੱਤੇ ਐਪ ਹੁੰਦਾ, ਤੁਸੀਂ ਸਿਰਫ $20 $10 ਤੁਹਾਡੇ ਘਰ ਪਹੁੰਚਣ ਤੱਕ ਲੱਗਣੇ ਆ, ਅਤੇ ਜਦੋਂ ਤੁਹਾਡਾ ਜੇ ਐਡਾ ਵੱਡਾ ਕੋਈ ਨੁਕਸਾਨ ਹੁੰਦਾ ਤਾਂ ਉਹ ਲੱਖਾਂ ਦੇ ਵਿੱਚ ਤੁਹਾਨੂੰ ਭੁਗਤਣਾ ਪੈਂਦਾ। ਬਹੁਤ ਵਧੀਆ, ਬਹੁਤ ਵਧੀਆ ਗੱਲ ਤੁਸੀਂ ਦੱਸੀ ਆ, ਔਰ ਮੈਂ ਨੰਬਰ ਦੱਸਦਾ ਜੀ 416-902-0706। ਤੇ ਜੇ ਮੈਂ, ਮੇਰਾ ਇੱਕ ਹੋਰ ਸਵਾਲ ਆ, ਹੋ ਸਕਦਾ ਪਾਸਟ ਦੇ ਵਿੱਚ ਕਿਸੇ ਕੋਲ ਗਲਤੀ ਹੋ ਗਈ ਹੋਵੇ ਤੇ ਕੰਪਨੀਆਂ ਜਾਂ ਇੰਸ਼ੋਰੈਂਸ ਨਹੀਂ ਕਰਦੀਆਂ ਜਾਂ ਜ਼ਿਆਦਾ ਪੈਸਿਆਂ 'ਚ ਕਰਦੀਆਂ, ਉਹਦਾ ਵੀ ਕੋਈ ਹੱਲ ਹੈ?
1: ਇੰਸ਼ੋਰੈਂਸ ਇੱਕ ਇਹੋ ਜਿਹਾ ਚੀਜ਼ ਆ ਪਰ ਪ੍ਰੋਵਾਈਡ ਤੋਂ ਇਵਨ ਤੁਸੀਂ ਡੀ ਓ ਆਈ ਮਿਲ ਗਈ ਆ ਜ਼ਿਆਦਾ ਕੁਛ ਆਰਟਿਕਟ ਸੋਚ ਹਾਈ ਰਿਸਕ ਕੰਪਨੀ ਹੁੰਦੀਆਂ ਜਿਹੜਾ ਤੁਹਾਨੂੰ ਅਕੋਮੋਡੇਟ ਕਰ ਦਿੰਦੀਆਂ ਇੰਸ਼ੋਰੈਂਸ ਇਹਨਾਂ ਨੂੰ ਮਿਲ ਜੂਗੀ ਮੇਰ ਆਪਸ਼ਨਸ ਕਲਾਇੰਟ ਕੋਲ ਹੁੰਦੀਆਂ ਆ, ਉਹ ਤੇ ਕੋਈ ਪ੍ਰੋਬਲਮ ਨੀ, ਪਰ ਟਰਾਈ ਕਰਿਆ ਕਰੋ ਵੀ ਜੇ ਟਿਕਟ ਮਿਲੀ ਵੀ ਉਹਨੂੰ ਫਾਈਟ ਕੀਤਾ ਜਾਵੇ। ਐਕਸੀਡੈਂਟ ਦਾ ਨਾ $3-4 ਦਾ ਇੱਕ ਐਕਸੀਡੈਂਟ ਪ੍ਰੋਟੈਕਸ਼ਨ ਹੁੰਦਾ ਜੇ ਤੁਸੀਂ ਐਲੀਜੀਬਲ ਹੋ ਤੇ ਉਸ ਗੱਲ ਮੇਕ ਸ਼ੋਰ ਕਰਿਆ ਕਰੋ ਕਿ ਉਹ ਐਡਿਡ ਹੋਵੇ ਤੁਹਾਡੀ ਪਾਲਿਸੀ ਤੇ। ਤੇ ਕਈ ਕੰਪਨੀਆਂ ਪਹਿਲਾਂ ਮਾਈਨਰ ਕਨਵਿਕਸ਼ਨ ਜਿਹੜਾ ਹੁੰਦਾ ਉਹਦਾ ਵੀ ਵੇਵਰ ਦੇ ਦਿੰਦੀਆਂ ਜੇ ਤੁਹਾਨੂੰ ਇੱਕ ਟਿਕਟ ਮਾਈਨਰ ਮਿਲ ਗਈ ਤੇ ਉਹ ਰੇਟ ਨੀ ਵਧਾਉਣਗੀਆਂ, ਜਾਂ ਪਹਿਲਾਂ ਐਕਸੀਡੈਂਟ ਹੋ ਗਿਆ ਤੇ ਰੇਟ ਨੀ ਵਧਾਉਣਗੀਆਂ, ਉਹ ਥੋੜੇ ਜਿਹੇ ਪੈਸੇ ਲੱਗ ਕੇ। ਮੇਰਾ ਪਰਸਨਲ 2012 ਚ ਐਕਸੀਡੈਂਟ ਹੋਇਆ ਸੀ ਤੇ ਵੇਖ ਲਓ ਤੇ ਮੇਰੇ 6 ਸਾਲ ਤੇ ਰਹਿੰਦਾ ਹੀ ਰਹਿੰਦਾ ਆ ਤੇ ਉਸ ਕਈ ਕੰਪਨੀਆਂ 10 ਸਾਲ ਪਿੱਛੇ ਜਾਂਦੀਆਂ ਤੇ ਮੇਰਾ ਰੇਟ ਨੀ ਵਧਿਆ। ਪਰ ਉਹਦੀ ਇਹ ਡਾਊਨ ਸਾਈਡ ਜ਼ਰੂਰ ਹੁੰਦੀ ਹੈ, ਪਰ ਤੁਹਾਨੂੰ ਉਸੇ ਕੰਪਨੀ ਨਾਲ ਰਹਿਣਾ ਪੈਂਦਾ ਜੇ ਤੁਸੀਂ ਕੰਪਨੀ ਚੇਂਜ ਕਰਦੇ ਜੇ ਤੇ ਫਿਰ ਐਕਸੀਡੈਂਟ ਰੇਟ ਹੋ ਜਾਂਦਾ।
0: ਨੰਬਰ ਹੈ ਜੀ 416-906-7-06 ਦੇ ਉੱਤੇ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਆਟੋ ਇੰਸ਼ੋਰੈਂਸ ਬਾਰੇ, ਹੋਮ ਇੰਸ਼ੋਰੈਂਸ, ਜਾਂ ਤੁਹਾਡਾ ਕੋਈ ਬਿਜ਼ਨਸ ਵਪਾਰ ਹੈ ਉਹਦੀ ਇੰਸ਼ੋਰੈਂਸ ਬਾਰੇ, ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰ ਲਓ। ਸੋ ਬਹੁਤ ਬਹੁਤ ਧੰਨਵਾਦ ਜੀ, ਕੋਈ ਅੰਤ ਵਿੱਚ ਕੁਝ ਕਹਿਣਾ ਚਾਹੋਗੇ?
1: ਬਸ ਇੱਕ ਨਾ ਕੋਈ ਬੜਾ ਲੰਬਾ ਪ੍ਰੋਸੈਸ ਨਹੀਂ ਹੈ ਕੋਰਟ ਲੈਣ ਦਾ, ਮੈਨੂੰ ਕਾਲ ਕਰੋ ਲਾਇਸੈਂਸ ਦੀ, ਇਕੱਲਾ ਲਾਇਸੈਂਸ ਨੰਬਰ ਦੇ ਨਾਲ ਹੀ ਅਸੀਂ 90% ਇਨਫੋਰਮੇਸ਼ਨ ਕੱਢ ਲਈ ਦੀ ਆ, ਜਿਹੜੀ ਘਰ ਦੀ ਆ ਫੋਨ ਤੇ ਲੈ ਲਈ ਦੀ ਆ ਤੇ ਵਿਦ ਇਨ ਸੇਮ ਡੇ ਅਸੀਂ ਕੋਡ ਕਰ ਦਈ ਦਾ। ਸੋ ਇਹ ਮੰਡੇ ਤੋਂ ਸੈਟਰਡੇ ਖੋਲਨੇ ਆ, ਇੱਕੋ ਇੱਕ ਨੰਬਰ ਹੈ 416-902-0706-06। ਕਿਸੇ ਵੀ ਤਰ੍ਹਾਂ ਦਾ ਜੇ ਕੋਈ ਕੁਐਸਚਨ ਹੈ, ਈਵਨ ਭਾਈ ਸੇਲ ਵਾਸਤੇ ਵੀ ਮੈਨੂੰ ਤੁਹਾਡੇ ਰੇਡੀਓ ਤੋਂ ਨਾ ਕਾਫੀ ਓਦਾਂ ਵੀ ਕਾਲ ਆਉਂਦੀਆਂ ਜੇ ਕਿਸੇ ਦਾ ਕੋਈ ਕਲੇਮ ਫਸਿਆ ਜੀ, ਉਹ ਤੋਂ ਜਿੰਨੀ ਮੈਂ
0: ਬਿਲਕੁਲ ਜੀ ਬਿਲਕੁਲ, ਕਮਿਊਨਿਟੀ ਚ ਇੱਕ ਦੂਜੇ ਦੀ ਆਪਾਂ ਇੱਦਾਂ ਹੀ ਹੈਲਪ ਕਰਾਂਗੇ ਤਾਂ ਹੀ ਬਿਜ਼ਨਸ ਵੀ ਵੱਧਦਾ, ਸਾਰਾ ਕੁਝ ਦਵਾਵਾਂ ਵੀ ਲੋਕੀ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਜੀ,
1: ਥੈਂਕ ਯੂ।

0: ਦੋਸਤੋ ਹਰਜੀਤ ਹਰਮਨ ਉਹਨਾਂ ਦੀ ਆਵਾਜ਼ ਸੁਣ ਰਹੇ ਗੀਤ ਤੇ ਉਹਨੇ ਬੜੀ ਪਿਆਰੀ ਗੱਲ ਐਂਡ ਦੇ ਵਿੱਚ ਬੋਲੀ ਸਾਹਮਣੇ ਬਿਠਾ ਕੇ ਸੱਜਣਾਂ ਨੂੰ ਤੱਕੀ ਜਾਵਾਂ ਪਰ ਜੇਕਰ ਤੁਸੀਂ ਸੱਜਣਾਂ ਨੂੰ ਤੱਕਣਾ ਹੋਵੇ ਤੇ ਜੇ ਸੋਹਣੀਆਂ ਜਿਹੀਆਂ ਐਨਕਾਂ ਲਾਈਆਂ ਹੋਣ ਜਾਂ ਤੁਹਾਡੀ ਨਿਗਾਹ ਕਮਜ਼ੋਰ ਹੈ ਤੇ ਐਨਕਾਂ ਵਿੱਚ ਦੇਖੋ ਡਿਜੀਟਲੀ ਸੱਜਣ ਦਿਸਣਗੇ ਮੈਨੂੰ ਲੱਗਦਾ ਸੋ ਇਸ ਟਾਈਮ ਸਪੈਕਸ ਐਕਸਪ੍ਰੈਸ ਤੋਂ ਪਹੁੰਚ ਗਏ ਰਾਜਨ ਜੀ ਮੈਂ ਵਾਕਈ ਸਹੀ ਗੱਲ
1: ਬਿਲਕੁਲ ਜੀ ਬਿਲਕੁਲ ਠੀਕ ਤੁਸੀਂ ਕਿਹਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਅੱਛਾ ਫਰਕ ਪੈਂਦਾ ਇਹਦਾ ਮਤਲਬ ਜੇ ਸਾਹਮਣੇ ਐਨਕਾਂ ਲਾਈਆਂ ਹੋਣ ਸਾਹਮਣੇ ਵਾਲਾ ਬੰਦਾ ਜ਼ਿਆਦਾ ਖੂਬਸੂਰਤ ਨਜ਼ਰ ਆਉਂਦਾ
1: ਦੇਖੋ ਜੀ ਜਿੰਨਾ ਖੂਬਸੂਰਤ ਹੈ ਕਟਵਾੜ ਉਹਨਾਂ ਤੇ ਨਜ਼ਰ ਆਊਗਾ ਜਾਊਗਾ ਪਰ ਜੇ ਐਨਕਾਂ ਨਹੀਂ ਲਈਆਂ ਫਿਰ ਪਤਾ ਚੱਲਦਾ ਧੁੰਦਲਾ ਧੁੰਦਲਾ ਹੀ ਨਜ਼ਰ ਆ ਰਿਹਾ
0: ਅੱਛਾ ਪਰ ਕਈ ਵਾਰੀ ਹੁੰਦਾ ਹੁਣ ਮੇਰੇ ਵਰਗੇ ਜੇ ਬਾਹਲਾ ਡਿਜੀਟਲ ਦੇਖਣਾ ਤਾਂ ਉਹਦੇ ਚਿਹਰੇ ਦੇ ਦਾਗ ਵੀ ਦਿਸਣ ਲੱਗ ਜਾਂਦਾ
1: ਪਰ ਇਹ ਖੂਬਸੂਰਤੀ ਵੀ ਤਾਂ ਨਾਲ ਨਜ਼ਰ ਆਉਂਦੀ ਨਾ ਚਿਹਰੇ ਦਾਗਾਂ ਦੇ ਨਾਲ
0: ਸੋ ਅੱਛਾ ਤੁਹਾਡੇ ਫੀਲਡ ਦੇ ਵਿੱਚ ਵੀ ਕਾਫੀ ਟੈਕਨੋਲੋਜੀ ਦੇ ਵਿੱਚ ਤਬਦੀਲੀਆਂ ਆਈਆਂ
1: ਬਿਲਕੁਲ ਜੀ ਬਿਲਕੁਲ
0: ਕਿਉਂਕਿ ਪਹਿਲਾਂ ਸਿੰਪਲ ਗਲਾਸਿਸ ਹੁੰਦੇ ਸੀ ਫਿਰ ਕਲਰ ਹੋਣ ਲੱਗ ਪਿਆ ਫਿਰ ਕਈ ਕੁਸ਼ਚਨਸ ਮੈਨੂੰ ਤਾਂ ਪਤਾ ਵੀ ਨਹੀਂ ਇਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਅਜਬ ਦਈਏ
1: ਬਿਲਕੁਲ ਜੀ ਬਿਲਕੁਲ ਸੋ ਹੁੰਦਾ ਕਿ ਜਦੋਂ ਵੀ ਆਪਾਂ ਗਲਾਸਿਸ ਬਣਵਾਉਂਦੇ ਹਾਂ ਆਕੂਪੇਸ਼ਨਲ ਬੜਾ ਅੱਜ ਕੱਲ੍ਹ ਡਿਫਰੈਂਸ ਹੋ ਗਿਆ ਜੀ ਪਹਿਲੇ ਹੁੰਦਾ ਸੀ ਸਿਰਫ ਦੂਰ ਦੇ ਜਾਂ ਨੇੜੇ ਦੀ ਲੋੜ ਪੈਂਦੀ ਸੀ ਅੱਜ ਕੱਲ੍ਹ ਜ਼ਿਆਦਾਤਰ ਦੁਨੀਆ ਜਿਹੜੀ ਕੰਪਿਊਟਰ ਦੇ ਉੱਤੇ ਹੁੰਦੀ ਹੈ ਸੋ ਕੰਪਿਊਟਰ ਦੇ ਉੱਤੇ ਹੋਣ ਕਰਕੇ ਸਾਨੂੰ ਇੱਕ ਤੀਜੀ ਵਿਜ਼ਨ ਦੀ ਲੋੜ ਪੈਂਦੀ ਜਿਹਨੂੰ ਕਹਿੰਦੇ ਆਪਾਂ ਇੰਟਰਮੀਡੀਏਟ
0: ਕੰਪਿਊਟਰ ਤੇ ਜਾਂ ਕਹਿ ਲਓ ਜਾਂ ਸੈੱਲ ਫੋਨ
1: ਦੇ ਉੱਤੇ
0: ਉਹਨਾਂ ਫਰਕ ਜਾਂਦਾ ਨਾ
1: ਹਾਂਜੀ ਬਿਲਕੁਲ ਬਿਲਕੁਲ ਸੋ ਜਿੰਨੀ ਜਿੰਨੀ ਐਡਵਾਂਸ ਟੈਕਨੋਲੋਜੀ ਆਉਂਦੀ ਹੈ ਨਾਲ ਦੀ ਨਾਲ ਉਹਨਾਂ ਦੇ ਬੈਡ ਇਫੈਕਟ ਵੀ ਆਉਂਦੇ ਜਦੋਂ ਆਪਾਂ ਸਕਰੀਨ ਦੇ ਉੱਤੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ ਕੰਪਿਊਟਰ ਉੱਤੇ ਇਹਦੇ ਵਿੱਚ ਇੱਕ ਬਲੂ ਲਾਈਟ ਨਿਕਲਦੀ ਹੈ ਇਹ ਬਲੂ ਲਾਈਟ ਜਿਹੜੀ ਹੈ ਤੁਹਾਡੀ ਬਾਡੀ ਵਾਸਤੇ ਐਸੈਂਸ਼ੀਅਲ ਵੀ ਹੁੰਦੀ ਹੈ ਪਰ ਹਾਰਮਫੁਲ ਬਹੁਤ ਜ਼ਿਆਦਾ ਹੁੰਦੀ ਹੈ ਸੋ ਜਿਹੜੀਆਂ ਨਵੀਆਂ ਗਲਾਸਿਸ ਆ ਗਈਆਂ ਇਹਨਾਂ ਵਿੱਚ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗਸ ਵੀ ਆਉਂਦੀਆਂ ਨੇ ਕਿਉਂਕਿ ਜਿਹੜੀ ਚੀਜ਼ ਕੋਈ ਇਨਵੈਂਟ ਹੁੰਦੀ ਹੈ ਜੇ ਉਹਦਾ ਕੋਈ ਸਾਈਡ ਇਫੈਕਟ ਉਹਨੂੰ ਸਾਈਡ ਇਫੈਕਟ ਨੂੰ ਰੋਕਣਾ ਵੀ ਪੈਂਦਾ ਸੋ ਜਿਵੇਂ ਆਪਾਂ ਦੱਸਿਆ ਕਿ ਪਹਿਲਾਂ ਦੂਰ ਤੇ ਨੇੜੇ ਦੀ ਹੁੰਦੀ ਸੀ ਹੁਣ ਇੰਟਰਮੀਡੀਏਟ ਵਿਜ਼ਨ ਵੀ ਹੋ ਗਈ ਹੈ ਹੁਣ ਜਦੋਂ ਇੰਟਰਮੀਡੀਏਟ ਆਪਾਂ ਕੋਈ ਪੜ੍ਹਨਾ ਹੁੰਦਾ ਕੰਪਿਊਟਰ ਤੇ ਸਾਨੂੰ ਹੁੰਦਾ ਵੀ ਇਹ ਸਾਨੂੰ ਕਲੀਅਰ ਪੜਿਆ ਜਾਵੇ ਕਿਉਂਕਿ ਕੰਪਿਊਟਰ ਥੋੜਾ ਦੂਰ ਹੈ ਸੋ ਉਸ ਕਰਕੇ ਅਸੀਂ ਨਿਊ ਡਿਜੀਟਲ ਟੈਕਨੋਲੋਜੀ ਲਿਆਂਦੀ ਹੈ ਸੋ ਜਿਹੜੇ ਲੈਂਸਸ ਅੱਜ ਕੱਲ ਬੰਦੇ ਨੇ ਇਹ ਡਿਜੀਟਲ ਟੈਕਨੋਲੋਜੀ ਦੇ ਨਾਲ ਬੰਦੇ ਨੇ ਜਿਹਦੇ ਚ ਕਲੈਰਿਟੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਸੁੱਖੀ ਸਾਹਿਬ ਜਦੋਂ ਅਸੀਂ ਗਲਾਸਿਸ ਬਣਾਉਣ ਦੀ ਗੱਲ ਕਰਦੇ ਹਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਗਲਾਸਿਸ ਹੁੰਦੇ ਨੇ ਹੁਣ ਕਈ ਰਿਕੁਆਇਰਮੈਂਟ ਹੁੰਦੀ ਹੈ ਵੀ ਅਸੀਂ ਜੀ ਧੁੱਪ 'ਚ ਜਾਈਏ ਤੇ ਸਾਨੂੰ ਸਨ ਗਲਾਸਿਸ ਨਾਲ ਚੱਕਣੀਆਂ ਪੈਣ ਉਹਨਾਂ ਵਾਸਤੇ ਫਿਰ ਟ੍ਰਾਂਜੀਸ਼ਨ ਫੀਚਰ ਆ ਜਾਂਦਾ ਵੀ ਤੁਸੀਂ ਜੋ ਸਨ 'ਚ ਜਾਂਦੇ ਹੋ ਡਾਰਕ ਹੋ ਜਾਂਦੇ ਨੇ ਅੰਦਰ ਆਉਂਦੇ ਹੋ ਤੇ ਫਿਰ ਕਲੀਅਰ ਹੋ ਜਾਂਦੇ ਨੇ ਹੁਣ ਕਈ ਕਹਿੰਦੇ ਨੇ ਜੀ ਮੈਨੂੰ ਤਾਂ ਇਹ ਚਾਹੀਦੀ ਹੈ ਵੀ ਜਿਹੜੀਆਂ ਡਾਰਕ ਹੀ ਰਹਿਣ ਆਲ ਦਾ ਟਾਈਮ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਮੈਂ ਨਜ਼ਰ ਵਧੀਆ ਐਨਕਾਂ ਲਗਾਈਆਂ ਕਿ ਰੈਗੂਲਰ ਸਨ ਗਲਾਸਿਸ ਹੈ ਉਹਨਾਂ ਵਾਸਤੇ ਫਿਰ ਸਾਡੇ ਕੋਲ ਪੋਲੋਰਾਈਜ਼ ਸਨ ਗਲਾਸਿਸ ਵੀ ਆਉਂਦੀਆਂ ਨੇ ਟਿੰਟਡ ਸਨ ਗਲਾਸਿਸ ਵੀ ਆਉਂਦੀਆਂ ਨੇ ਸੋ ਡਿਜੀਟਲ ਆਉਂਦੀਆਂ ਨੇ ਟਿੰਟਡ ਸਨ ਗਲਾਸਿਸ ਵੀ ਆਉਂਦੀਆਂ ਨੇ ਸੋ ਡਿਜੀਟਲ ਟੈਕਨੋਲੋਜੀ ਆ ਚੁੱਕੀ ਹੈ ਪੋਲੋਰਾਈਜੇਸ਼ਨ ਆ ਚੁੱਕੀ ਹੈ ਟਿੰਟਿੰਗ ਆ ਚੁੱਕੀ ਹੈ ਪ੍ਰੋਗਰੈਸਿਵ ਲੈਂਸ ਆ ਚੁੱਕੇ ਨੇ ਬਹੁਤ ਕੁਝ ਆ ਚੁੱਕਾ ਹੈ ਪਰ ਇਸ ਇੰਨਾ ਕੁਛ ਐਡਵਾਂਸ ਹੋਣ ਦੇ ਬਾਵਜੂਦ ਵੀ ਹੁੰਦਾ ਆਪਾਂ ਨੂੰ ਵੀ ਇੰਨੇ ਪੈਸੇ ਨਾ ਲੱਗਣ ਸਾਡੇ ਕੋਲ ਵੀ ਸਾਡਾ ਪੈਸਿਆਂ ਦਾ ਵੀ ਕੰਮ ਸਹੀ ਜਿਹਾ ਰਹੇ ਵੀ ਚੀਜ਼ਾਂ ਵੀ ਸਾਨੂੰ ਸਾਰੀ ਐਡਵਾਂਸ ਮਿਲ ਜਾਣ ਪੈਸੇ ਵੀ ਘੱਟ ਲੱਗਣ ਉਸ ਕਰਕੇ ਜੀ ਅਸੀਂ ਆਪਣੇ ਸਟੋਰ ਦੇ ਉੱਤੇ ਵੈਲਿਊ ਪੈਕੇਜਸ ਰੱਖੇ ਹੋਏ ਨੇ ਸਪੈਕਸ ਐਕਸਪ੍ਰੈਸ ਦੇ ਉੱਤੇ ਹੁਣ ਵੈਲਿਊ ਪੈਕੇਜ ਕੀ ਹੁੰਦਾ ਆਪਾਂ ਦੋ ਚੀਜ਼ਾਂ ਦਿੰਦੇ ਹਾਂ ਦੋ ਵੈਲਿਊ ਪੈਕੇਜ ਸਾਡੇ ਕੋਲ ਪਹਿਲਾ ਵੈਲਿਊ ਪੈਕੇਜ ਹੈ ਜਿਸ 'ਚ ਅਸੀਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ ਹੁਣ ਇਹਦੇ 'ਚ ਲੰਡਨ ਫੋਗ ਲਿਵਾਈਸ ਰੈਂਗਲਰ ਵੈਨ ਹਿਊਸਨ ਐਡੀਬਾਵਰ ਤਕਰੀਬਨ 25 ਤੋਂ 30 ਡਿਫਰੈਂਟ ਸਾਡੇ ਕੋਲ ਬ੍ਰਾਂਡ ਨੇਮਸ ਨੇ ਸਾਡੇ ਸਰੋਤ ਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ 700 ਤੋਂ 800 ਫਰੇਮ ਲੱਗਾ ਡਿਸਪਲੇ ਤੇ ਸੁਖੀ ਜੀ $300 ਦੀ ਕੀਮਤ ਦਾ ਫਰੇਮ ਹੈ ਇੱਕ ਤੇ ਫਰੇਮ ਇਨਕਲੂਡਿਡ ਹੈ ਵੈਲਿਊ ਪੈਕੇਜ ਦੂਜਾ ਜੇ ਤੁਹਾਡੀ ਦੂਰ ਦੀ ਨਿਗਾਹ ਕਮਜ਼ੋਰ ਹੈ ਜਾਂ ਨੇੜੇ ਦੀ ਜੋ ਲੈਂਸ ਪਾਉਣਾ ਚਾਹੁੰਦੇ ਹੋ ਦੂਰ ਦੇ ਜਾਂ ਨੇੜੇ ਦੇ ਉਹ ਲੈਂਸ ਪੈ ਜਾਣਗੇ $100 ਦੇ ਉਹ ਲੈਂਸਿਸ ਨੇ ਇਹ ਕੁੱਲ ਮਿਲਾ ਕੇ $400 ਦਾ ਪੈਕੇਜ ਬਣ ਜਾਂਦਾ ਹੈ ਹੁਣ ਅਸੀਂ ਇਹ ਪੈਕੇਜ ਤੁਹਾਨੂੰ ਸਿਰਫ $129 ਚ ਦੇ ਰਹੇ ਹਾਂ ਜੀ
0: ਤੇ ਸਿਰਫ ਲੈਂਸ ਵਿੱਚੇ ਫਰੇਮ
1: ਵਿੱਚੇ ਫਰੇਮ ਵਿੱਚੇ ਲੈਂਸ
0: ਦੂਰ ਦੀ ਨਿਗਾਹ ਵਿੱਚ ਵੀ ਤੇ ਨੇੜੇ ਦੀ ਵੀ
1: ਨਹੀਂ ਜਾਂ ਦੂਰ ਦਾ ਬਣਵਾ ਲਓ ਜਾਂ ਨੇੜੇ ਦਾ ਬਣਵਾ ਲਓ ਇਹ 129 ਚ ਹੈ ਹੁਣ ਕਈ ਵਾਰੀ ਹੁੰਦਾ ਕਿ ਜਦੋਂ ਲੋਕੀ ਐਗਜ਼ਾਮ ਕਰਾਉਂਦੇ ਨਾ ਉਹ ਦੌੜਦੇ ਨੇ ਵੀ ਮੈਂ ਆਨਲਾਈਨ ਕਲਾਸਿਸ ਵਾਇ ਕਰਾਂ ਮੈਂ ਇੰਡੀਆ ਤੋਂ ਕਲਾਸਿਸ ਮੰਗਵਾਉਣਾ ਪ੍ਰੋਬਲਮ ਕੀ ਆਉਂਦੀ ਹੈ ਡਾਕਟਰ ਨੇ ਤੁਹਾਨੂੰ ਪ੍ਰਿਸਕ੍ਰਿਪਸ਼ਨ ਦੇ ਦਿੱਤੀ ਪਰ ਗਲਾਸਿਸ ਬਣਾਉਣ ਦੇ ਲਈ ਤੁਹਾਡੀ ਮੈਜਰਮੈਂਟਸ ਵੀ ਹੋਣੀ ਚਾਹੀਦੀ ਹੈ ਸੋ ਜਦੋਂ ਸਾਡੇ ਕੋਲ ਤੁਸੀਂ ਆਰਡਰ ਕਰਦੇ ਹੋ ਤਾਂ ਸਾਡੇ ਆਪਟੀਸ਼ੀਅਨ ਜਿਹੜੇ ਨੇ ਉਹ ਇੱਕ ਤਾਂ ਤੁਹਾਨੂੰ ਚੂਜ਼ ਕਰਾਉਂਦੇ ਨੇ ਗਲਾਸਿਸ ਪ੍ਰੋਪਰਲੀ ਫਿਰ ਤੁਹਾਡੀ ਮੈਜਰਮੈਂਟਸ ਲੈਂਦੇ ਨੇ ਫਿਰ ਜਦੋਂ ਅਸੀਂ ਗਲਾਸਿਸ ਬਣ ਕੇ ਆਉਂਦੀਆਂ ਨੇ ਉਹਨਾਂ ਨੂੰ ਚੈੱਕ ਕਰਦੇ ਹਾਂ ਕਿ ਡਾਕਟਰ ਨੇ ਜੋ ਪ੍ਰਿਸਕ੍ਰਿਪਸ਼ਨ ਦਿੱਤੀ ਸੀ ਉਹ ਬਣੀ ਹੈ ਤੇ ਨਾਲੇ ਜੋ ਮੈਜਰਮੈਂਟਸ ਲਿੱਤੀਆਂ ਸੀ ਉਸ ਮੈਜਰਮੈਂਟਸ ਦੇ ਹਿਸਾਬ ਨਾਲ ਪ੍ਰੋਪਰ ਬਣੀਆਂ ਕਿਉਂਕਿ ਜਦੋਂ ਤੁਸੀਂ ਆਨਲਾਈਨ ਬਾਏ ਕਰਦੇ ਹੋ ਤੁਸੀਂ ਉੱਥੇ ਹੈ ਹੀ ਨਹੀਂ ਤੇ ਉਹ ਪਤਾ ਨਹੀਂ ਚੱਲਦਾ ਵੀ ਬਣ ਕੇ ਆਈਆਂ ਕਿ ਨਹੀਂ ਆਈਆਂ ਤੇ ਕੋਈ ਨੂੰ ਚੈੱਕ ਕਰਨ ਵਾਲਾ ਵੀ ਨਹੀਂ ਹੁੰਦਾ
0: ਅੱਛਾ ਰਾਜਨ ਜੀ ਇੱਕ ਨਾ ਹੋਰ ਬੜੀ ਪ੍ਰੋਬਲਮ ਆਉਂਦੀ ਆ ਬਹੁਤ ਸਾਰੇ ਮੇਰੇ ਯਾਰ ਦੋਸਤ ਨੇ ਤੁਹਾਡੇ ਵੀ ਹੋਣਗੇ ਜਿਹੜੇ ਸਰਦਾਰ ਪੱਗ ਬੰਨਦੇ ਆ
1: ਬਿਲਕੁਲ ਜੀ
0: ਤੇ ਪੱਗ ਦੇ ਵਿੱਚ ਜਿਹੜਾ ਫਰੇਮ ਆ ਉਹ ਬੜੇ ਸਪੈਸ਼ਲ ਹੁੰਦੇ ਆ ਚੰਗੀ ਭਲੀ ਮਹਿੰਗੀ ਜਿਹੜੀ ਲੈ ਕੇ ਆਏ ਨੇ ਉਹ ਬਿੰਗੀ ਹੋ ਜਾਂਦੀ
1: ਬਿਲਕੁਲ
0: ਸੋ ਉਹ ਸਪੈਸ਼ਲ ਹੈ ਤੁਹਾਡੇ
1: ਬਿਲਕੁਲ ਜੀ ਬਿਲਕੁਲ ਸਾਡੇ ਕੋਲ ਫਲੈਕਸੀਬਲ ਫਰੇਮ ਨੇ ਫਰੇਮ ਨੇ ਇਹ ਵੀ ਅਸੀਂ ਜਿਹੜਾ 129 ਵਾਲਾ ਵੈਲਿਊ ਪੈਕੇਜ ਹੈ ਉਹਦੇ ਚ ਐਡ ਕੀਤੇ ਹੋਏ ਨੇ, ਸਪੈਸ਼ਲੀ ਆਪਣੇ ਸਰਦਾਰ ਭਰਾਵਾਂ ਵਾਸਤੇ ਜਿਹੜੇ ਪੱਗ ਬੰਦੇ ਨੇ, ਵੀ ਤੁਹਾਨੂੰ ਫਲੈਕਸੀਬਲ ਡੰਡੀ ਵਾਲਾ ਵੀ ਪੱਗ ਦਾ ਡੰਡੀ ਆਰਾਮ ਨਾਲ ਤੁਹਾਡੇ ਲੜ ਚ ਲੜ ਜਾਈਏ, ਉਹ ਵਾਲਾ ਪੈਕੇਜ ਵੀ ਸਾਡਾ, ਉਹ ਵਾਲੇ ਫਰੇਮ ਵੀ ਸਾਡੇ 129 ਵਾਲੇ ਪੈਕੇਜ ਹੁੰਦੇ ਨੇ। ਫਿਰ ਤੀਜੀ ਗੱਲ ਸੁਖੀ ਜੀ, ਜਦੋਂ ਸਾਡੇ ਸਰੋਤੇ ਆਉਂਦੇ ਪਿਕਅਪ ਕਰਨ ਲਈ, ਆਪਾਂ ਪ੍ਰੋਪਰ ਉਹਨਾਂ ਨੂੰ ਐਡਜਸਟਮੈਂਟ ਕਰਕੇ ਦਿੰਦੇ ਹਾਂ ਵੀ ਐਨਕ ਲੂਜ਼ ਤੇ ਨਹੀਂ, ਟਾਈਟ ਤੇ ਨਹੀਂ, ਤੇ ਜੇ ਡਾਊਨ ਦਾ ਰੋਡ 6 ਮਹੀਨੇ ਬਾਅਦ ਕਿਸੇ ਲਈ ਕੋਈ ਐਨਕ ਤੇ ਬਹਿ ਗਿਆ, ਟੇਢੀ ਹੋ ਗਈ, ਤੁਸੀਂ ਆਉਂਦੇ ਹੋ ਠੀਕ ਕਰਾਉਣ ਲਈ, ਅਸੀਂ ਉਹ ਵੀ ਕਰਕੇ ਦਿੰਦੇ ਹਾਂ ਤੇ ਉਹਦਾ ਕੋਈ ਚਾਰਜ ਨਹੀਂ। ਤੇ ਮੋਰ ਓਵਰ 1 ਸਾਲ ਤੱਕ ਇਹਨਾਂ ਫਰੇਮਾਂ ਦੀ ਵਾਰੰਟੀ ਵੀ ਹੈ, ਵੀ ਜੇ ਕੋਈ ਮੈਨੂਫੈਕਚਰਿੰਗ ਇਫੈਕਟ ਆ ਗਿਆ, ਕੋਈ ਮੈਨੂਫੈਕਚਰਿੰਗ ਇਫੈਕਟ ਕਰਕੇ ਟੁੱਟ ਗਿਆ ਤੇ ਫਰੇਮ ਰਿਪਲੇਸ ਵੀ ਕਰਕੇ ਦਿੰਦੇ ਹਾਂ। ਸੋ ਇਹ ਸਾਰਾ ਕੁਝ ਤੁਹਾਨੂੰ ਮਿਲ ਰਿਹਾ ਜੀ ਸਿਰਫ $129, ਇਸ ਤੋਂ ਵਧੀਆ ਵੈਲਿਊ ਪੈਕੇਜ ਨਹੀਂ ਹੋਣਾ। ਇਸੇ ਤਰ੍ਹਾਂ ਮੈਂ ਇੱਕ ਮਿੰਟ ਹੋ ਲਵਾਂਗਾ ਕਿ ਜੇ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਤੇ ਐਸਿਲਰ ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਦੂਰ ਨੇੜੇ ਦਾ ਇਕੱਠਾ ਹੋਵੇ ਕੰਮ, ਉਹ $300 ਦੀ ਕੀਮਤ ਦੇ ਲੈਂਸ ਨੇ ਤੇ $300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲ ਰਿਹਾ ਜੀ। ਤੇ ਜੇ ਐਨਕਾਂ ਤੇ ਕੋਟਿੰਗ ਕਰਵਾਉਣਾ ਚਾਹੁੰਦੇ ਕੋਈ, ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਡੀਲਰ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਜੀ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੁੰਦੇ ਨੇ, ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਆਪੇ ਹੀ ਡਾਇਰੈਕਟ ਬਿਲ ਕਰ ਦਿੰਦੇ ਹਾਂ, ਤੁਹਾਨੂੰ ਪੇ ਕਰਨ ਦੀ ਲੋੜ ਨਹੀਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਜੇ ਅੱਖਾਂ ਦੇ ਚੈੱਕਅਪ ਵਾਸਤੇ ਵੀ ਅਪਾਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਜਾਂ ਕੋਈ ਹੋਰ ਜਾਣਕਾਰੀ, ਤੇ ਇੱਕੋ ਇੱਕ ਨੰਬਰ 905-460-8888, 905-460-8888।
2: Listen live Vatno Do Radio with Sukhi Nijjar.
0: ਜੀ ਹਾਂ, 1:37 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਨੇ ਤੇ ਲਾਈਨ ਸਾਡੀ ਜਲੰਧਰ ਸਟੂਡੀਓ ਦੇ ਨਾਲ ਵੀ ਜੁੜ ਚੁੱਕੀ ਹੈ, ਮਨਪ੍ਰੀਤ ਹੋਰੀ ਆ ਗਏ ਨੇ। ਮਨਪ੍ਰੀਤ ਜੀ ਵੈਲਕਮ ਜੀ ਆਇਆਂ ਨੂੰ।
3: ਸਤਿ ਸ੍ਰੀ ਅਕਾਲ ਸੁਖੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਜੀ ਆਇਆਂ ਨੂੰ ਤੇ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ।
0: ਧੰਨਵਾਦ ਜੀ। ਔਰ ਥੋੜੀ ਜਿਹੀ ਲਾਈਨ ਆਪਣੀ ਲੇਟ ਕਨੈਕਟ ਹੋਈ ਹੈ, ਔਰ ਤੁਸੀਂ ਕਿਹੜੀ ਕਿਹੜੀ ਖਬਰ ਦੇ ਉੱਤੇ ਝਾਤ ਪਾਉਣੀ ਚਾਹੁੰਦੇ ਹੋ ਅੱਜ, ਫਿਰ ਮੈਂ ਉਸ ਤੋਂ ਬਾਅਦ ਜੇ ਕੁਝ ਮੇਰੇ ਦਿਮਾਗ 'ਚ ਆਈ ਖਬਰਾਂ ਜਿਹੜੀਆਂ ਸਾਡੇ ਸਟੂਡੀਓ 'ਚ ਪਹੁੰਚੀਆਂ ਉਹ ਵੀ ਪੁੱਛ ਲਾਂਗਾ, ਪਰ ਜਿਹੜੀਆਂ ਤੁਹਾਡੇ ਕੋਲ ਪਹਿਲਾਂ ਉਹ ਤੁਸੀਂ ਡਿਲੀਵਰ ਕਰੋ
3: ਜੀ। ਸੁੱਖ ਜੀ, ਇੱਕ ਤਾਂ ਆਪਾਂ ਨੇਤੀ ਖਬਰਾਂ ਕਰਦੇ ਨੇ ਮੌਸਮ ਦੀਆਂ, ਔਰ ਦੱਸ ਹੀ ਚੁੱਕੇ ਹਾਂ ਲਿਸਨਰਸ ਨੂੰ ਪਿਛਲੇ ਦਿਨ ਹੀ ਕਿ ਮੌਨਸੂਨ ਨੇ ਜਿਹੜੀ ਦਸਤਕ ਹੈ ਉਹ ਦੇ ਦਿੱਤੀ ਹੈ ਦੇਸ਼ ਦੇ ਵਿੱਚ, ਈਵਨ ਪੰਜਾਬ ਦੇ ਵਿੱਚ ਵੀ। ਔਰ ਮੌਨਸੂਨ ਦੇ ਕਰਕੇ ਕਿਤੇ ਨਾ ਕਿਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ। ਅੱਜ ਵੀ ਸਾਰਾ ਦਿਨ ਪੰਜਾਬ ਦੇ ਤਕਰੀਬਨ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੁੰਦੀ ਰਹੀ, ਰਾਤ ਭਰ ਕਾਫੀ ਭਾਰੀ ਬਾਰਿਸ਼ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੀ, ਜਿਹਦੇ ਕਰਕੇ ਕਾਫੀ ਜ਼ਿਆਦਾ ਗਰਮੀ ਤੋਂ ਰਾਹਤ ਮਿਲੀ ਤੇ ਮੌਸਮ ਜਿਹੜਾ ਠੰਡਾ ਰਿਹਾ। ਪਰ ਉਹਦੇ ਨਾਲ ਇੱਕ ਹੋਰ ਦਿੱਕਤ ਮੌਨਸੂਨ ਦੀ ਸਰਗਰਮੀ ਦੇ ਨਾਲ ਪੰਜਾਬ ਦੇ ਵਿੱਚ ਆ ਰਹੀ ਹੈ ਕਿ ਕੂੜੇ ਦੀ ਸਮੱਸਿਆ ਕਾਫੀ ਜ਼ਿਆਦਾ ਗੰਭੀਰ ਹੋ ਰਹੀ ਹੈ, ਕਿਉਂਕਿ ਪਿਛਲੇ 15 ਦਿਨਾਂ ਤੋਂ ਸਫਾਈ ਸੇਵਕਾਂ ਦੀ ਜਿਹੜੀ ਹੜਤਾਲ ਚੱਲ ਰਹੀ ਹੈ ਬਹੁਤ ਜ਼ਿਆਦਾ ਤਕਰੀਬਨ ਜ਼ਿਲ੍ਹਿਆਂ ਦੇ ਵਿੱਚ, ਤੇ ਕੂੜੇ ਦੇ ਢੇਰ ਜਿਹੜੇ ਮੀਂਹ ਦੇ ਪਾਣੀ ਦੇ ਨਾਲ ਗਲੀਆਂ ਮੁਹੱਲਿਆਂ ਤੇ ਸੜਕਾਂ ਤੇ ਫੈਲ ਰਹੇ ਨੇ, ਗੰਦਗੀ ਤੇ ਬਦਬੂ ਦੇ ਕਰਕੇ ਕਿਸੇ ਨਾ ਕਿਸੇ ਬਿਮਾਰੀ ਫੈਲਣ ਦਾ ਵੀ ਕਾਫੀ ਜ਼ਿਆਦਾ ਜਿਹੜਾ ਖਤਰਾ ਵੱਧ ਰਿਹਾ ਆ, ਤੇ ਇਹਦੀ ਪ੍ਰੋਬਲਮ ਆ ਰਹੀ ਆ। ਔਰ ਇਹ ਹੋਰ ਜ਼ਿਆਦਾ ਰੋਸ ਪ੍ਰਦਰਸ਼ਨ ਕੂੜਾ ਕਰਮਚਾਰੀਆਂ ਦੇ ਵੱਲੋਂ ਵਧਾਇਆ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਠੇਕਾ ਪ੍ਰਥਾ ਖਤਮ ਕਰਕੇ ਮੁਲਾਜ਼ਮ ਜਿਹੜੇ ਨੇ ਨਿਯਮਤ ਕੀਤੇ ਜਾਣ ਤੇ 3 ਸਾਲਾਂ ਦੀ ਸੇਵਾ ਖਤਮ ਹੋਣ ਦੇ ਮਗਰੋਂ 4th ਸ਼੍ਰੇਣੀ ਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਸੋ ਲੋਕਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਕਰਮਚਾਰੀ ਨੇ ਉਹ ਵਾਪਸ ਆਪਣੇ ਕੰਮਾਂ ਤੇ ਆਉਣ ਤੇ ਕੂੜੇ ਦੇ ਢੇਰਾਂ ਨੂੰ ਉਠਾਉਣ। ਉਸ ਤੋਂ ਅਗਲੀ ਆਪਾਂ ਸਾਰਿਆਂ ਨੂੰ ਪਤਾ ਕਿ ਭਖਦੀ ਹੋਈ ਖਬਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਹੈਡਲਾਈਨ ਹੈ ਉਹ ਜੰਤਰ ਮੰਤਰ ਦੇ ਪ੍ਰਦਰਸ਼ਨ ਨੂੰ ਲੈ ਕੇ, ਔਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਜਿਹੜਾ ਆ ਅੱਜ ਸ਼ਾਮ 4 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਜੰਤਰ ਮੰਤਰ ਖੇਤਰ ਦੇ ਵਿੱਚ 8 ਘੰਟਿਆਂ ਦੇ ਲਈ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਜਿਹੜਾ ਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਆ। ਔਰ ਸਰਕਾਰੀ ਹੁਕਮਾਂ ਦੇ ਅਨੁਸਾਰ ਜੰਤਰ ਮੰਤਰ ਦੇ 1.5 ਕਿਲੋਮੀਟਰ ਦੇ ਘੇਰੇ ਦੇ ਵਿੱਚ ਹਰ ਤਰ੍ਹਾਂ ਦੀ ਮੋਬਾਈਲ ਇੰਟਰਨੈਟ ਸੇਵਾ ਜਿਹੜੀ ਬੰਦ ਰਹੇਗੀ। ਇਹਨੂੰ ਦੇਖ ਕੇ ਉੱਥੇ ਬੈਠੇ ਨੌਜਵਾਨਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਜਿਹੜਾ ਪਾਇਆ ਜਾ ਰਿਹਾ, ਤੇ ਇਹਦੇ ਨਾਲ ਹੀ ਜਿਹੜੀਆਂ ਜੰਤਰ ਮੰਤਰ ਦੀਆਂ ਖਬਰਾਂ ਨੇ ਉਹ ਇਹ ਆ ਕਿ ਇੱਕ ਤਾਂ ਜਿਹੜੀ ਆ ਉਹ ਸੰਸਦ ਦੇ ਵਿੱਚ ਵਿਰੋਧੀ ਧਿਰਾਂ ਦੇ ਕਹਿਣ ਤੇ ਸੰਸਦ ਦੇ ਵਿੱਚ ਜਿਹੜੀ ਆ ਇਸ ਮੁੱਦੇ ਤੇ ਗੱਲਬਾਤ ਕਰਨ ਨੂੰ ਤਿਆਰ ਹੋ ਗਈ ਆ। ਸੋ ਇਹ ਸੁਨੇਹਾ ਲਾਠੀਆਂ ਤੋਂ ਬਾਅਦ, ਬੈਰੀਕੇਡਿੰਗ ਤੋਂ ਬਾਅਦ, ਅਤਿਆਚਾਰ ਤੋਂ ਬਾਅਦ ਨੌਜਵਾਨੀ ਦੇ ਹਿੰਮਤ ਦਾ ਮਿਲਿਆ ਹੈ ਕਿ ਅੰਤ ਨੂੰ ਲਾਠੀ ਜਿਹੜੀ ਹਾਰੀ ਆ ਤੇ ਹਿੰਮਤ ਜਿਹੜੀ ਉੱਥੇ ਜਿੱਤੀ। ਅੰਤ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਆ ਉਹ ਕਹਿਣਾ ਪਿਆ ਹੈ ਕਿ ਅਸੀਂ ਕਿਸੇ ਵੀ ਦਿਨ ਜਿੰਨੀ ਦੇਰ ਲਈ ਤੁਸੀਂ ਕਹੋ ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਿਹੜਾ ਰੈਡੀ ਆ। ਤੇ ਰਾਤ ਵੀ ਪ੍ਰਦਰਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਬਿਜਲੀ

0: पर पाउंड तो शुरू ने बेसन पिस्ता रसगुल्ले और जस्ट $5 पर पाउंड तोड़े इन्ने सालां दे परोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन 3 लोकेशंस तो सर्व कर देने 2 इन ब्रैम्पटन 1850 एल्बन रोड ईटोबीको वधेरे जानकारी ले कॉल करो 416-213-1165 416-213-1165
1: ਓਂਟਾਰੀਓ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਪਟਨ ਸੌਕਰ ਸੈਂਟਰ ਵਿਖੇ ਸੌਕਰ ਕਬੱਡੀ ਫੀਲਡ ਹਾਕੀ ਵਾਲੀਬਾਲ ਬਾਸਕਟਬਾਲ ਵੇਟ ਲਿਫਟਿੰਗ ਗੱਤਕਾ ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 647-807-0007 ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।

0: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤੇ ਫ੍ਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਵਿੱਚ ਸਵਾਦ, ਟੌਪਿੰਗਸ ਨਾਨ ਸਟਾਪ।
2: यारों के साथ जशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
3: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 905-358-0864
2: 905-358-0864 ढाबा ऑन द फॉल्स।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
6: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
7: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रामटन इन वॉलमार्ट प्लाजा। कॉल 905-460-8888, दैट्स 905-460-8888।
6: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
8: Kataria Tours and Travels, located near 2883 Derry Road, East Upper Airport and Derry, the intersection Upper. To see cheap flight tickets, si pal de vecho, Toronto to Delhi, Delhi to Amritsar, the route options sono chahide ne. Jan to see visa services, si pal de vecho, puri family vacation Upper jaan di soch ne, jithe tuhanu all inclusive vacation packages bhi milde ne. Pahunchna waji Kataria Tours and Travels, Airport and Derry, the intersection Upper. Call kar sakde ho 905-678-1200. 905-678-1200 Kataria Tours and Travels, Airport and Derry, the intersection of Earth.
9: ਓ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ, ਓ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਰੇਡੀਓ।
10: ਜੀ ਦੋਸਤੋ, ਇੱਕ ਵਾਰੀ ਫਿਰ ਵਤਨੋਂ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਸੁਖੀ ਨਿੱਜਰ, ਕਿਰਨ ਹੋਰੀ ਮੇਰਾ ਸਾਥ ਦੇ ਰਹੇ ਨੇ, ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਤੇ ਨਾਲ ਜੇਡੀ ਇੰਸ਼ੋਰੈਂਸ ਤੋਂ, ਔਰ ਨਾਲ ਤੁਸੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੀ ਆਵਾਜ਼ ਸੁਣ ਰਹੇ ਹੋ, ਤੁਹਾਡਾ ਵੀ

0: ਧੰਨਵਾਦ ਹੈ। ਮੈਂ ਬਾਰ ਬਾਰ ਨੰਬਰ ਦੱਸਦਾ ਕਿ ਨੰਬਰ ਸਾਡਾ ਹੈ 9057990999, ਔਰ ਕੋਈ ਵੀ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਜਾਂ ਕੋਈ ਸਾਡੇ ਨਾਲ ਗੱਲਬਾਤ ਕਰਨੀ ਆ ਜਾਂ ਕੋਈ ਕਮਿਊਨਿਟੀ ਦੀ ਖਬਰ ਸਾਂਝੀ ਕਰਨੀ ਆ, ਕਿਉਂਕਿ ਇਲੈਕਸ਼ਨਾਂ ਵੀ ਆ ਰਹੀਆਂ ਨੇ ਮਿਊਨਿਸਪਲ ਦੀਆਂ, ਔਰ ਉਹਦੇ ਵਿੱਚ ਕਾਫੀ ਤੁਹਾਡੇ ਕੋਈ ਸਵਾਲ ਜਵਾਬ ਹੋਣਗੇ। ਅਗਲੇ ਹਫ਼ਤੇ ਤੋਂ ਅਸੀਂ ਕੁਝ ਇੱਕ ਔਨ ਏਅਰ ਕਾਲਾਂ ਵੀ ਲਿਆ ਕਰਾਂਗੇ, ਔਰ ਕੁਛ ਨਾ ਕੁਛ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਸਟੂਡੀਓ 'ਚ ਬੁਲਾਵਾਂਗੇ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਤੋ ਨੰਬਰ ਉਹੀ 9057990999 ਆ, ਅਤੇ ਜੇ ਕੋਈ ਨਵਾਂ ਕੈਂਡੀਡੇਟ ਇਲੈਕਸ਼ਨਾਂ 'ਚ ਆ ਰਿਹਾ, ਜੇ ਉਹ ਚਾਹੁੰਦਾ ਆਪਣੇ ਆਪ ਦਾ ਸੁਨੇਹਾ ਦੇਣਾ, ਅਤੇ ਜੀ ਸਦਕੇ ਸਾਡੇ ਨੂੰ ਕੰਟੈਕਟ ਕਰ ਸਕਦਾ ਜੀ। ਅਤੇ ਲਓ ਹੁਣ ਆਪਾਂ ਗੱਲਬਾਤ ਕਰਾਂਗੇ JD ਇੰਸ਼ੋਰੈਂਸ ਤੋਂ। ਪਹਿਲਾਂ ਆਪਾਂ ਭਾਈ ਤੁਸੀਂ ਵਧੀਆ ਨੌਲੇਜ ਵਾਲੀਆਂ ਗੱਲਾਂ ਕਰਕੇ ਗਏ ਕਿ ਕਿਹੜੀਆਂ ਗੱਲਾਂ ਦਾ ਇੰਸ਼ੋਰੈਂਸ ਧਿਆਨ ਰੱਖਣਾ ਚਾਹੀਦਾ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਇੰਸ਼ੋਰੈਂਸ ਫੀਲਡ 'ਚ ਕਿਸੇ ਨੇ ਆਉਣਾ ਹੋਵੇ, ਕਿਉਂਕਿ ਮੈਨੂੰ ਪਤਾ ਕਿ ਬੜਾ ਕਲੀਨ ਫੀਲਡ ਹੈ ਤੁਸੀਂ, ਮੈਂ ਵਧੀਆ ਕਹਿੰਦੇ ਵਾਈਟ ਕਾਲਰ ਜੋਬ ਹੈਗੀ ਆ, ਪੈਸੇ ਵੀ ਚੰਗੇ ਬਣਦੇ ਆ, ਅਤੇ ਇਹਦੇ ਕਿੰਨਾ ਕੁ ਔਖਾ ਆ, ਕਿੰਨਾ ਕੁ ਪੜ੍ਹਾਈ ਲਿਖਾਈ ਚਾਹੀਦੀ ਆ ਪਹਿਲਾਂ, ਅਤੇ ਜਾਂ ਕਿੱਦਾਂ ਤੁਸੀਂ ਹੈਲਪ ਕਰਦੇ ਹੋ?
1: ਭਾਈ ਬਿਲਕੁਲ ਔਖਾ ਨਹੀਂ ਹੈ, ਲਾਈਸੈਂਸ ਚਾਹੀਦਾ ਹੁੰਦਾ, ਲਾਈਸੈਂਸ ਰੀਬੋ ਲਾਈਸੈਂਸ ਦਾ ਨਾਮ ਹੈ, ਉਹਦੇ ਲਾਈਸੈਂਸ ਜੇ ਹੈਗਾ ਤੁਸੀਂ ਕੁਆਲੀਫਾਈਡ ਹੋ ਓਨਟੇਰੀਓ ਦੇ ਵਿੱਚ, ਨਾਮ ਹੈ ਉਹਦੇ ਲਾਈਸੈਂਸ ਜੇ ਹੈਗਾ ਤੁਸੀਂ ਕੁਆਲੀਫਾਈਡ ਹੋ ਓਨਟੇਰੀਓ ਦੇ ਵਿੱਚ ਇੰਸ਼ੋਰੈਂਸ ਵੇਚਣ ਲਈ। ਹਰ ਇੰਡੀਵਿਜੁਅਲ 'ਤੇ ਡਿਪੈਂਡ ਕਰਦਾ, ਕਈ ਮਹੀਨੇ ਚਲੇ ਲੈਂਦੇ, ਕਈ 4 ਮਹੀਨੇ, ਪਰ ਮੈਂ ਉਹਨਾਂ ਨੂੰ ਟ੍ਰੇਨ ਕਰ ਸਕਦਾ ਜੇ ਕੋਈ ਵੀ ਇੰਟਰਸਟਿਡ ਹੈ ਇਸ ਫੀਲਡ 'ਚ ਆਉਣ ਲਈ, ਪੂਰਾ ਗਾਈਡ ਕਰਕੇ ਉਹਨਾਂ ਨੂੰ ਜੋਬ ਵੀ ਦੇ ਸਕਦੇ ਨੇ।
2: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਰੀਬੋ ਲਾਈਸੈਂਸ ਦੀ ਜਿਹੜੀ ਜੀ ਇਹਨਾਂ ਨੇ ਗੱਲਬਾਤ ਕੀਤੀ, ਆਪਾਂ ਦੱਸ ਦਈਏ ਕਿ ਇਹ ਤੁਹਾਡੇ 'ਤੇ ਡਿਪੈਂਡ ਕਰ ਦਿੰਦਾ ਭਾਅ ਜੀ ਕਿ ਤੁਸੀਂ ਕਿੰਨੀ ਜਲਦੀ ਜਿਹੜਾ ਜੀ ਲਾਈਸੈਂਸ ਲੈ ਸਕਦੇ। ਤੁਸੀਂ ਲਾਸਟ ਟਾਈਮ ਵੀ ਦੱਸਿਆ ਸੀਗਾ ਕਿ ਐਕਚੁਅਲ ਪ੍ਰੋਸੈਸ ਜਿਹੜੀ ਹੈ ਜੀ 6 ਮਹੀਨੇ ਦੀ ਹੁੰਦੀ ਹੈ ਲਾਈਸੈਂਸ ਲੈਣ ਦੀ।
1: ਨਹੀਂ ਵੇਖੋ, ਜੇ ਕੋਈ ਪੜ੍ਹ ਕੇ ਦੇਣਾ ਚਾਹੇ ਭਾਵੇਂ ਹਫ਼ਤੇ 'ਚ ਦੇ ਦੇ, ਇੱਦਾਂ ਕੋਈ ਰਿਕੁਆਇਰਮੈਂਟ ਨਹੀਂ ਹੈ ਆਪਾਂ 6 ਮਹੀਨੇ ਬਾਅਦ, ਪਰ ਬੇਸਿਕਲੀ ਐਗਜ਼ਾਮ ਹੈ ਜਿਹੜੀ ਉਹਦਾ ਪੜ੍ਹਾਈ ਉਹ ਬੰਦੇ ਤੇ ਡਿਪੈਂਡ ਕਰਦਾ ਮੈਂ ਪਹਿਲੀ
2: ਵਾਰੀ ਕਿੰਨੀ ਜਲਦੀ ਹਾਂਜੀ ਉਹ ਐਗਜ਼ਾਮ ਜਿਹੜਾ ਜੀ ਦੇ ਸਕਦੇ ਆ। ਸੋ ਬਿਲਕੁਲ ਜੀ, ਕਾਫੀ ਜਿਹੜੀ ਜੀ ਇੰਟਰਸਟਿੰਗ ਇਹ ਫੀਲਡ ਹੈ, ਇਹਦੇ ਵਿੱਚ ਤੁਹਾਨੂੰ ਵੱਖਰੇ ਵੱਖਰੇ ਤਰੀਕੇ ਤੋਂ ਜਿਹੜਾ ਜੀ ਸਿਖਾਇਆ ਜਾਂਦਾ। ਕਈ ਵਾਰੀ ਜਿਹੜਾ ਜੀ ਬਹੁਤ ਸਾਰੀ ਇੰਸ਼ੋਰੈਂਸ ਦੇ ਜਿਹੜੀ ਜੀ ਕੰਪਨੀਆਂ ਹੁੰਦੀਆਂ ਕਹਿੰਦੇ ਤੁਸੀਂ ਆਲਰੇਡੀ ਲਾਈਸੈਂਸ ਲੈ ਕੇ ਆਓ, ਇੱਥੇ ਜਿਹੜਾ ਜਿਹੜੀ ਇੰਸ਼ੋਰੈਂਸ ਵਾਲੇ ਤੁਹਾਨੂੰ ਕਹਿ ਰਹੇ ਆ ਕਿ ਜੇ ਲਾਈਸੈਂਸ ਨਹੀਂ ਵੀ ਹੈਗਾ, ਇਹ ਤੁਹਾਡੀ ਜਿਹੜੀ ਜੀ ਪੂਰੀ ਪੂਰੀ ਹੈਲਪ ਕਰ ਸਕਦੇ ਕਿ ਤੁਸੀਂ ਲਾਈਸੈਂਸ ਲੈ ਲਓ ਇਹਨਾਂ ਦੀ ਗਾਈਡੈਂਸ ਦੇ ਅੰਦਰ। ਸੋ ਆਈ ਥਿੰਕ ਦਿਸ ਇਜ਼ ਅ ਵਿਨ ਵਿਨ ਸਿਚੁਏਸ਼ਨ। ਸੋ ਗੱਲਬਾਤ ਕਰਨ ਦੇ ਲਈ ਨੰਬਰ 416-9020706 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਬਿਲਕੁਲ ਭਾਅ ਜੀ, ਜਿੱਥੇ ਕਿ ਆਪਾਂ ਆਲ ਹੁਣੀ ਗੱਲਬਾਤ ਕੀਤੀ ਸੀ ਆਟੋ ਇੰਸ਼ੋਰੈਂਸ ਦੀ, ਹੁਣ ਆਪਾਂ ਰੀਬੋ ਲਾਈਸੈਂਸ ਦੀ ਗੱਲਬਾਤ ਕੀਤੀ, ਥੋੜ੍ਹੀ ਜਿਹੀ ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ ਦੀ ਵੀ ਜਿਹੜੀ ਜੀ ਸਾਡੇ ਲਿਸਨਰਸ ਨੂੰ ਜਾਣਕਾਰੀ ਦਿਓ ਕਿ ਕਿੱਦਾਂ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ, ਕੀ ਉਹਦੇ ਵਿੱਚ ਬੈਨੀਫਿਟਸ ਇੰਕਲੂਡ ਹੁੰਦੇ ਆ।
1: ਸੋ ਹੋਮ ਇੰਸ਼ੋਰੈਂਸ ਮੈਂ ਰੈਕਮੈਂਡ ਕਰਦਾ ਹੁੰਦਾ ਵੀ ਬੰਡਲ ਲੈਣ ਇੱਕੋ ਕੰਪਨੀ ਤੋਂ, ਤਾਂ ਕਰਕੇ ਤੁਹਾਡਾ ਆਟੋ ਦੇ ਉੱਤੇ ਵੀ ਸੇਵਿੰਗ ਹੋ ਸਕੇ, ਹੋਮ 'ਤੇ ਵੀ ਹੋ ਸਕੇ। ਸੋ ਹੋਮ ਐਂਡ ਆਟੋ ਨਾਲ ਆਪਾਂ ਟਰਾਈ ਕਰਦੇ ਹਾਂ ਵੀ ਇੱਕੋ ਹੀ ਕੰਪਨੀ ਤੋਂ ਪਲੇਸ ਕੀਤਾ ਜਾਵੇ। ਐਂਡ ਹੋਮ ਇੰਸ਼ੋਰੈਂਸ 'ਤੇ ਕਲੇਮ ਘੱਟ ਹੁੰਦੇ ਆ, ਪਰ ਜਦੋਂ ਹੁੰਦੇ ਫਿਰ ਵੱਡਾ ਹੀ ਹੁੰਦਾ। ਕਈ ਵਾਰੀ ਨਾ ਮੈਂ ਦੇਖਿਆ ਕਲਾਇੰਟਸ, ਸਟੂਡੈਂਟ ਰੈਂਟਲ ਡਵੈਲਿੰਗ ਹੁੰਦੀ ਹੈ ਜੇ ਤੁਸੀਂ ਸਟੂਡੈਂਟਸ ਨੂੰ ਰੈਂਟ 'ਤੇ ਦਿੱਤਾ ਹੁੰਦਾ। ਸੋ ਰਿਲੇਟਡ ਦੀ ਲੈਟਸ ਏ ਪੇ ਰੂਮਿੰਗ ਹਾਊਸ ਹੈ, ਜੇ 5 ਕਮਰੇ 5 ਕਮਰੇ ਵੱਖਰੇ ਵੱਖਰੇ ਇੰਡੀਵਿਜੁਅਲਸ ਨੂੰ ਦਿੱਤੇ ਆ, ਪਰ ਤੁਸੀਂ ਇੰਸ਼ੋਰੈਂਸ ਲਈ ਆ ਵੀ ਮੈਂ ਐਜ਼ ਅ ਰੈਂਟਲ ਪ੍ਰੋਪਰਟੀ ਫੈਮਿਲੀ ਨੂੰ ਦਿੱਤਾ, ਅਤੇ ਜੇ ਕੱਲ੍ਹ ਨੂੰ ਕਲੇਮ ਹੋ ਜਾਏ ਤਾਂ ਉਹ ਪ੍ਰੋਬਲਮ ਆ ਸਕਦੀ ਹੈ, ਕਲੇਮ ਡਿਨਾਏ ਹੋ ਸਕਦਾ। ਸੋ ਉਹਦੇ ਵਾਸਤੇ ਜੇ ਤੁਸੀਂ ਇੰਡੀਵਿਜੁਅਲਸ ਨੂੰ ਦਿੱਤਾ ਹੋਇਆ ਜਿਹੜੇ ਇੱਕ ਦੂਜੇ ਨਾਲ ਰਿਲੇਟਡ ਨਹੀਂ, ਉਹ ਵੱਖਰੀ ਇੰਸ਼ੋਰੈਂਸ, ਮੇਕ ਸ਼ੋਰ ਤੁਸੀਂ ਪ੍ਰੋਪਰ ਪੈਕੇਜ ਲਓ ਰਹਿ ਦਿੰਦਾ, ਗਲਤ ਪੈਕੇਜ ਲੈ ਕੇ
2: ਟ੍ਰਾਂਸਪੇਰੈਂਸੀ ਵਾਲਾ ਪੂਰਾ ਕੰਮ ਕਰਕੇ ਦਿੰਦੇ ਆ। ਇੱਕ ਵਾਰੀ ਫੇਰ ਸਰਵਿਸਿਸ ਦੇ ਵਿੱਚ ਆਪਾਂ ਦੱਸ ਦਈਏ ਕਿ ਤੁਸੀਂ ਭਾਵੇਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਕੋਈ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਜਾਂ ਕੋਈ ਇਵੈਂਟ ਇੰਸ਼ੋਰੈਂਸ ਕਰਾਉਣੀ ਹੈਗੀ ਆ, ਲਾਈਫ ਇੰਸ਼ੋਰੈਂਸ, TFSA ਗਰੁੱਪ ਬੈਨੀਫਿਟ ਜਾਂ ਕੋਈ ਇਨਵੈਸਟਮੈਂਟ ਆਪਸ਼ਨ ਦੇ ਬਾਰੇ ਜਿਹੜੀ ਜੀ ਗੱਲਬਾਤ ਕਰਨੀ ਆ ਕਿ ਤੁਸੀਂ ਕਿੱਦਾਂ ਜਿਹੜੀ ਜੀ ਸੇਵਿੰਗਸ ਨੂੰ ਆਪਣਾ ਵਧਾ ਸਕਦੇ ਆ। ਸੋ ਉਹਦੇ ਲਈ ਨੰਬਰ ਜਿਹੜਾ ਹੈ ਜੀ 416-902-0706 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। 416-902 2020706 ਤੇ ਤੁਸੀਂ ਜਿਹੜੀ ਇੰਸ਼ੋਰੈਂਸ ਤੋਂ ਜਿਹੜੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਜਿਹੜੀ ਜੀ, ਆਪਾਂ ਦੁਬਾਰਾ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ
1: ਕਰਦੇ।
2: ਬਿਲਕੁਲ ਜੀ, ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦੀ ਸੁਯੋਗ ਨਾਲ ਵੀ ਪੇਸ਼ ਕਰ ਰਹੇ, ਜਿੱਥੇ ਕਿ ਕੱਲ ਇਹਨਾਂ ਦਾ ਜਿਹੜਾ ਜੀ ਜੋਬ ਫੇਅਰ ਸੀਗਾ। ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਰੇਡੀਓ ਸੁਣ ਕੇ ਜਿਹੜਾ ਜੀ ਇਸ ਜੋਬ ਫੇਅਰ ਤੇ ਪਹੁੰਚੇ ਸੀ। ਬਹੁਤ ਵਧੀਆ ਜਿਹੜਾ ਜੀ ਇਹਨਾਂ ਨੂੰ ਹੁੰਗਾਰਾ ਮਿਲਿਆ, ਬਹੁਤ ਵਧੀਆ ਰਿਸਪੋਂਸ ਸੀਗਾ। ਸੋ ਥੈਂਕ ਯੂ ਸੋ ਮਚ। ਤੇ ਜੇ ਤੁਸੀਂ ਆਪਣਾ ਜਿਹੜਾ ਜੀ ਭਵਿੱਖ ਮੈਡੀਕਲ ਫੀਲਡ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ, ਜਾਂ PSW, ਜਾਂ ਤੁਸੀਂ ਕੰਪਿਊਟਰਾਈਜ਼ ਅਕਾਊਂਟਿੰਗ ਜਾਂ ਟੈਕਸ ਐਂਡ ਪੇਰੋਲ ਕਰਨਾ ਚਾਹੁੰਦੇ ਹੋ ਕੋਰਸਿਸ, ਸੋ ਗੱਲਬਾਤ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੇ ਨਾਲ ਕਰ ਸਕਦੇ ਆ। ਨੰਬਰ 6474991009 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਇੱਕ ਵਾਰੀ ਫੇਮ ਮੈਸੇਜ, ਆਪਾਂ ਜਿਹੜਾ ਜੀ ਓਨਟੈਰੀਓ ਗੁਰਦੁਆਰਾ ਕਮਿਊਨਿਟੀ ਵੱਲੋਂ ਸਿੱਖ ਗੇਮਸ ਜਿਹੜੇ ਜੀ ਕੈਨੇਡਾ ਦੇ ਵਿੱਚ ਹੋਣ ਜਾ ਰਹੇ July 31 to August 3 ਤੱਕ 2026 ਦੇ ਵਿੱਚ, ਤੇ ਉਹਦੇ ਵਿੱਚ ਜਿਹੜੇ ਜੀ ਇਹਨਾਂ ਦੀ ਓਪਨਿੰਗ ਸੈਰੇਮਨੀ ਸ਼ਨੀਵਾਰ August 1 ਨੂੰ ਹੈਗੀ ਆ 9 ਵਜੇ ਬਰੈਂਪਟਨ ਸੋਕਰ ਸੈਂਟਰ ਦੇ ਵਿੱਚ। ਔਰ ਤੁਸੀਂ ਵਧੇਰੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਅੰਮ੍ਰਿਤਪਾਲ ਸ਼ੇਰਗਿੱਲ ਨੂੰ ਕਾਲ ਕਰ ਸਕਦੇ ਹਾਂ 6478077007 ਤੇ, ਜਾਂ ਤੁਸੀਂ ਹਰਜੀਤ ਸੋਹਤਾ ਜੀ ਨੂੰ ਕਾਲ ਕਰ ਸਕਦੇ ਹਾਂ 4168979625। ਔਰ ਦੱਸ ਦਈਏ ਕਿ ਜਿਹੜਾ ਜੀ ਇਹ ਬਿਲਕੁਲ ਫ੍ਰੀ ਐਂਟਰੀ ਹੈਗੀ ਆ, ਇਹ July 31 ਤੋਂ ਲੈ ਕੇ August 3 ਤੱਕ। ਸੋ ਬਿਲਕੁਲ ਜੀ ਤੁਸੀਂ ਸਾਰੇ ਜਿਹੜਾ ਜੀ ਉੱਥੇ ਪਹੁੰਚ ਸਕਦੇ ਹਾਂ, ਤੇ ਆਪਾਂ ਸਾਰਿਆਂ ਨੇ ਉਹਨਾਂ ਨੂੰ ਜਿਹੜਾ ਜੀ ਮਿਲ ਕੇ ਜਿਹੜੇ ਵੀ ਉੱਥੇ ਪਲੇਅਰਸ ਪਲੇ ਕਰ ਰਹੇ ਉਹਨਾਂ ਨੂੰ ਜਿਹੜਾ ਜੀ ਆਪਾਂ ਸਪੋਰਟ ਕਰਨੀ ਆ। ਔਰ ਨਾਲ ਦੀ ਨਾਲ ਸਾਡੀ ਲਾਈਨ ਇੱਕ ਵਾਰੀ ਫੇਰ ਰਾਜਨ ਜੀ ਦੇ ਨਾਲ ਜੁੜ ਚੁੱਕੀ ਹੈ। ਰਾਜਨ ਜੀ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ।
3: ਬਹੁਤ ਬਹੁਤ ਧੰਨਵਾਦ ਜੀ।
2: ਬਿਲਕੁਲ ਜੀ ਰਾਜਨ ਜੀ, ਜਿੱਥੇ ਆਪਾਂ ਹਨਾ ਗੱਲਬਾਤ ਕੀਤੀ ਕਿ ਟੈਕਨੋਲੋਜੀ ਕਿੰਨੀ ਜਿਹੜੀ ਜੀ ਬਦਲੀ ਹੋਈ ਹੈ ਹਨਾ, ਉਹਦੇ ਲਈ ਆਪਾਂ ਟੈਕਨੋਲੋਜੀ ਨੂੰ ਰੋਜ਼ ਫੋਨਾਂ ਤੇ ਆਪਾਂ, ਮੈਨੂੰ ਲੱਗਦਾ 24 ਘੰਟੇ ਅੱਖਾਂ ਸਾਡੀਆਂ ਗੜੀਆਂ ਰਹਿੰਦੀਆਂ ਕੰਪਿਊਟਰ ਤੇ ਕੰਮ ਕਰਦੇ ਤਾਂ ਵੀ ਜਿਹੜਾ ਜੀ। ਔਰ ਤੁਸੀਂ ਬਹੁਤ ਸਾਰੀਆਂ ਡੀਟੇਲਸ ਦੱਸਿਆ, ਤੁਸੀਂ ਪੈਕੇਜਸ ਦੱਸੇ ਕਿ ਜਿਹੜੇ ਤੁਸੀਂ ਪੈਕੇਜਸ ਲੈ ਸਕਦੇ ਆ। ਹੁਣ ਗੱਲਬਾਤ ਆਪਾਂ ਕਰਦੇ ਹਾਂ ਕਿ ਜੇ ਤੁਹਾਡੇ ਤੋਂ ਕੋਈ ਰੁਟੀਨ ਆਏ ਚੈੱਕਅਪ, ਜਾਂ ਨਾਰਮਲ ਦੇ ਵਿੱਚ ਕੋਈ ਚੈੱਕਅਪ ਕਰਾਉਣਾ ਚਾਹੁੰਦਾ, ਜਾਂ ਅੱਖਾਂ ਦੇ ਵਿੱਚ ਕੋਈ ਐਲਰਜੀ ਆ, ਸੋ ਕਿੱਦਾਂ ਪਹੁੰਚ ਸਕਦਾ, ਕਿਹੜੇ ਦਿਨ ਤੁਸੀਂ ਅਪੁਆਇੰਟਮੈਂਟ ਜਿਹੜੀਆਂ ਜੀ ਅਵੇਲੇਬਲ ਪ੍ਰੋਵਾਈਡ ਕਰਦੇ?
3: ਬਿਲਕੁਲ ਜੀ ਬਿਲਕੁਲ। ਸੋ ਖਾਸ ਕਰਕੇ ਜੇ ਅੱਖਾਂ ਦਾ ਚੈੱਕਅਪ ਦੀ ਗੱਲ ਕਰਦੇ ਪਏ ਹਾਂ, ਸਭ ਤੋਂ ਪਹਿਲਾਂ ਜ਼ੋਰ ਦਾਂਗਾ ਜੀ ਬੱਚਿਆਂ ਦੇ ਵਾਸਤੇ, ਬੱਚਿਆਂ ਦਾ ਜ਼ਰੂਰ ਤੁਸੀਂ ਐਗਜ਼ਾਮ ਕਰਾਓ। ਸਾਲ ਦੇ ਵਿੱਚ ਇੱਕ ਵਾਰੀ ਜਿਹੜਾ ਐਗਜ਼ਾਮ ਹੈ ਹੈਲਥ ਕਾਰਡ ਦੇ ਉੱਤੇ ਕਵਰ ਹੁੰਦਾ ਜੀ, ਗਵਰਨਮੈਂਟ ਪੇ ਕਰਦੀ ਹੈ। ਸੋ ਇਹ ਗਰਮੀਆਂ ਦੇ ਛੁੱਟੀਆਂ ਨੇ ਹੁਣ, ਸੋ ਚੋ ਕਿਰਨ ਜੀ ਬੈਕ ਟੂ ਸਕੂਲ ਹੋ ਜਾਣਾ ਤੇ ਬੱਚਿਆਂ ਨੇ ਫਿਰ ਦੁਬਾਰਾ ਬਿਜ਼ੀ ਹੋ ਜਾਣਾ। ਕਈ ਵਾਰ ਹੁੰਦਾ ਕਿ ਸਾਡੇ ਕੋਲ ਅਗਸਤ ਦੇ ਲਾਸਟ ਵੀਕ ਵਿੱਚ ਜਾਂ ਸਪਟੰਬਰ ਦੇ ਫਸਟ ਵੀਕ ਚ ਪੇਰੈਂਟਸ ਆਉਂਦੇ ਨੇ ਜੀ, ਹਾਂਜੀ ਜਿਹੜਾ ਐਗਜ਼ਾਮ ਵੀ ਕਰ ਦੋ ਤੇ ਪਰਸੋਂ ਸਕੂਲ ਖੁੱਲ੍ਹੇ ਨੇ, ਗਲਾਸਿਸ ਵੀ ਲਾ ਕੇ ਦੇ ਦੇ, ਤੇ ਉਸ ਵੇਲੇ ਉਹ ਬੜਾ ਔਖਾ ਟਾਈਮ ਹੁੰਦਾ ਕਿਉਂਕਿ ਹਰ ਬੰਦਾ ਲਾਸਟ ਮੂਮੈਂਟ ਤੇ ਕਰਦਾ। ਸੋ ਇਹ ਜਿਹੜਾ ਟਾਈਮ ਹੈ, ਇਹ ਮੰਥ ਜਿਹੜਾ, ਇਹ ਬੜਾ ਵਧੀਆ ਹੈ। ਤੁਸੀਂ ਆ ਕੇ ਕੰਪਲੀਟ ਕੰਪਰੀਹੈਂਸਿਵ ਬੱਚਿਆਂ ਦਾ ਚੈੱਕਅਪ ਕਰਵਾਓ, ਉਹਨਾਂ ਦੀ ਵਿਜ਼ਨ ਚੈੱਕ ਕਰਾਂਗੇ ਅਸੀਂ, ਉਹਨਾਂ ਦੀ ਹੈਲਥ ਚੈੱਕ ਕਰਾਂਗੇ, ਕਿਉਂਕਿ ਬੱਚਿਆਂ ਦੀ ਹੈਲਥ ਚੈੱਕ ਕਰਨੀ ਬਹੁਤ ਜ਼ਰੂਰੀ ਹੈ। ਕਈ ਵਾਰੀ ਕੀ ਹੁੰਦਾ, ਬੱਚਿਆਂ ਦੀ ਅੱਖ 'ਚ ਸਿਰਫ ਡਰਾਈਨੈਸ ਆਉਣ ਲੱਗ ਪੈਂਦੀ ਹੈ ਤੇ ਆਪਾਂ ਕੁਝ ਡਰੋਪਸ ਰਿਕਮੈਂਡ ਕਰ ਦਿੰਦੇ ਨੇ ਡਾਕਟਰ, ਉਹਦਾ ਡਰਾਈਨੈਸ ਦੂਰ ਹੋ ਜਾਂਦੀ ਹੈ। ਕਈ ਬੱਚੇ ਹੋ ਜਾਂਦੇ ਨੇ ਜਿਹੜਾ ਸਾਰਾ ਦਿਨ ਸਕਰੀਨ ਦੇ ਉੱਤੇ ਰਹਿੰਦੇ ਨੇ, ਫੋਨ ਦੇ ਉੱਤੇ ਰਹਿੰਦੇ ਨੇ, ਕੰਪਿਊਟਰ ਦੇ ਉੱਤੇ ਰਹਿੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕਿਹੜੀਆਂ ਐਕਟੀਵਿਟੀਜ਼ ਕਰ ਸਕਦੇ ਹਾਂ, ਵੀ ਜਿਹੜੀਆਂ ਅੱਖਾਂ ਦੀਆਂ ਐਕਸਰਸਾਈਜ਼ ਕਰਕੇ ਹੀ ਤੁਹਾਡਾ ਜਿਹੜੀ ਹੈ ਉਹ ਠੀਕ ਹੋ ਜਾਂਦੀ ਹੈ ਵਿਜ਼ਨ। ਤੇ ਲੇਟਲੀ ਜੇ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਜਿਹਨਾਂ ਦਾ ਨੰਬਰ ਹਰ ਸਾਲ ਵੱਧਦਾ ਰਹਿੰਦਾ, ਉਹਨਾਂ ਨੂੰ ਸਭ ਤੋਂ ਜ਼ਿਆਦਾ ਪੇਰੈਂਟਸ ਨੂੰ ਪ੍ਰੋਬਲਮ ਹੁੰਦੀ ਹੈ ਕਿ ਬੱਚਾ ਹਾਲੇ 6-7 ਸਾਲ ਦਾ ਹੈ, 2 ਨੰਬਰ ਆ ਗਿਆ, ਅਗਲੇ ਸਾਲ ਚੈੱਕ ਕਰਾਇਆ 3 ਨੰਬਰ ਆ ਗਿਆ, ਔਰ ਉਹਨਾਂ ਦਾ ਨੰਬਰ ਵੱਧਦਾ ਜਾਏਗਾ। ਉਹਨਾਂ ਵਾਸਤੇ ਅਸੀਂ ਨਿਊ ਟੈਕਨੋਲੋਜੀ ਦੀ ਮਸ਼ੀਨ ਲਿਆਂਦੀ ਜਿਹਨੂੰ ਕਹਿੰਦੇ ਜੀ ਟੋਪੋਗ੍ਰਾਫੀ। ਟੋਪੋਗ੍ਰਾਫੀ ਦੀ ਮਸ਼ੀਨ ਕੀ ਕਰਦੀ ਹੈ, ਇਹ ਮਸ਼ੀਨ ਬੱਚੇ ਦਾ ਜਦੋਂ ਐਗਜ਼ਾਮ ਕਰਦੇ ਆ ਉਹ ਪਹਿਲਾਂ ਹੀ ਮੈਜਰ ਕਰਕੇ ਸਾਨੂੰ ਦੱਸ ਦਿੰਦੀ ਹੈ ਕਿ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵੱਧਣਾ ਹੈ। ਤੇ ਜੇ ਆਉਂਦਾ ਤੇ ਅਸੀਂ ਉਹਨੂੰ ਸਪੈਸ਼ਲ ਕਿਸਮ ਦੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ ਜਿਹਨਾਂ ਦੇ ਨਾਲ ਬੱਚਿਆਂ ਦਾ ਨੰਬਰ ਵਧਣਾ ਰੁਕ ਜਾਂਦਾ ਹੈ। ਸੋ ਫਿਊਚਰ ਦੇ ਵਿੱਚ ਜਦੋਂ ਬੱਚਾ ਤੁਹਾਡਾ 15 ਸਾਲ ਜਾਂ 18 ਸਾਲ ਦਾ ਵੀ ਹੁੰਦਾ ਹੈ ਤਾਂ ਵੀ ਜਦੋਂ 2 ਨੰਬਰ ਸੀ ਤੇ 2 ਤੋਂ ਸਿਰਫ 2.25 ਜਾਂ 2.5 ਤੱਕ ਹੀ ਪਹੁੰਚਦਾ ਹੈ। ਸੋ ਇੱਦਾਂ ਦਾ ਤੁਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਦਾ ਤੇ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888। ਡਾਕਟਰ ਸਾਡੇ ਕੋਲ ਜੀ, ਸਾਡੀ ਕੱਲ੍ਹ ਕ੍ਰੈਡਿਟ ਵੀ ਅਤੇ ਸੈਂਟਰ ਵਾਲੀ ਲੋਕੇਸ਼ਨ 'ਤੇ ਅਵੇਲੇਬਲ ਹੋਣਗੇ ਅਤੇ ਪਰਸੋਂ ਨੂੰ ਸਾਡੀ ਰੈਜੋਲੂਸ਼ਨ ਵਾਲੀ ਲੋਕੇਸ਼ਨ 'ਤੇ ਅਵੇਲੇਬਲ ਹੋਣਗੇ। ਸੋ ਤੁਸੀਂ ਅਪੋਇੰਟਮੈਂਟ ਬੁੱਕ ਕਰਵਾਉਣੀ ਹੈ ਤਾਂ ਇੱਕੋ ਨੰਬਰ ਹੈ 905-460-8888। ਅਤੇ ਜਾਂਦੇ ਜਾਂਦੇ ਇਹ ਵੀ ਦੱਸਦੀ ਜਾਈਏ ਕਿ ਜੇ ਤੁਸੀਂ ਬ੍ਰਾਂਡਡ ਫਰੇਮ ਜਾਂ ਬ੍ਰਾਂਡਡ ਸਨਗਲਾਸਿਸ ਲੈਣਾ ਚਾਹੁੰਦੇ ਹੋ ਤਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਅਤੇ ਸਨਗਲਾਸਿਸ ਦੇ ਉੱਤੇ ਬਹੁਤ ਵਧੀਆ ਡੀਲ ਚੱਲ ਰਹੀ ਹੈ ਜੀ। ਗੁੱਚੀ ਦੇ, ਪ੍ਰਾਡਾ ਦੇ, ਟਿਫਨੀ, ਟੋਮ ਫੋਰਡ, ਡੋਲਚੀ ਗਬਾਨਾ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਅਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਬਨ ਦੇ ਫਰੇਮ ਲੈਣਾ ਚਾਹੁੰਦੇ ਹੋ, ਅਰਮਾਨੀ ਦੇ, ਕੋਚ ਦੇ, ਟੋਰੀ ਵਰਡਸ ਦੇ, ਮਾਈਕਲ ਕੋਰਸ ਦੇ, ਮਾਰਕ ਜੇਕਬ ਦੇ, ਕੇਟ ਸਪੇਡ ਦੇ, ਤੇ ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਜੀ। ਤੇ ਸਭ ਤੋਂ ਵਧੀਆ ਡੀਲ ਕੈਲਵਿਨ ਕਲਾਈਨ ਟੋਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਤੁਹਾਨੂੰ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ। ਸੋ ਅਗੇਨ ਡੀਲਰ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ। ਦੋ ਲੋਕੇਸ਼ਨ ਨੇ, ਪਹਿਲੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਇਹ ਫੋਰਟਨ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ। ਤੇ ਦੂਜੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ। ਕਿਸੇ ਵੀ ਲੋਕੇਸ਼ਨ ਤੇ ਪਹੁੰਚਣਾ ਚਾਹੁੰਦੇ ਹੋ ਜਾਂ ਅਪਾਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ, ਤੇ ਇੱਕੋ ਇੱਕ ਨੰਬਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਇੱਕ ਨੰਬਰ ਜੀ 905-460-8888, 905-460-8888।
2: ਬਹੁਤ ਬਹੁਤ ਸ਼ੁਕਰੀਆ ਜੀ, ਸੋ ਥੈਂਕ ਯੂ ਸੋ ਮਚ। ਆਪਾਂ ਦੁਬਾਰਾ ਵੀ ਜਿਹੜੀ ਜੀ ਤੁਹਾਡੇ ਨਾਲ ਕੱਲ ਨੂੰ ਗੱਲਬਾਤ ਕਰਾਂਗੇ। ਔਰ ਨਾਲ ਦੀ ਨਾਲ ਜਿੱਥੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਪਾਂਸਰ ਕੀਤਾ ਗਿਆ ਸੀ ਜੇਡੀ ਇੰਸ਼ੋਰੈਂਸ ਵੱਲੋਂ ਵੀ, ਤੇ ਬਿਲਕੁਲ ਜੀ ਆਪਾਂ ਜੀ ਐਂਡ ਦੇ ਵਿੱਚ, ਕਿਉਂਕਿ ਆਪਣੇ ਕੋਲ 4 ਮਿੰਟ ਦਾ ਸਮੇਂ ਹੋਰ ਬਚਿਆ, ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖਿਆ, ਤੁਸੀਂ ਕੰਪੇਅਰ ਪ੍ਰਾਈਜ਼ ਦੇ ਵਿੱਚ, ਤੁਸੀਂ ਕੰਮ ਦੇ ਵਿੱਚ, ਇਹ ਬਹੁਤ ਜ਼ਰੂਰੀ ਹੁੰਦਾ ਕਿ ਸੈਟਿਸਫੈਕਸ਼ਨ ਤੁਹਾਨੂੰ ਕੰਮ ਦੇ ਵਿੱਚ ਜਿਹੜੀ ਜੀ ਮਿਲਣੀ ਚਾਹੀਦੀ ਆ ਕਿ ਤੁਸੀਂ ਜਿਹਦੇ ਤੋਂ ਵੀ ਕੰਮ ਕਰਾਉਂਦੇ ਆ। ਸੋ ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਅਸੀਂ ਜਿਹਨਾਂ ਦੀ ਜਿਹੜੀ ਜੀ ਐਡ ਕਰੀਦੀ ਆ, ਬਿਜ਼ਨਸ ਪ੍ਰਮੋਟ ਕਰੀਦਾ, ਅਸੀਂ ਉਹਨਾਂ ਦੀ ਗਰੰਟੀ ਜਿਹੜੀ ਜੀ 100% ਲਈਦੀ ਆ ਕਿ ਤੁਹਾਨੂੰ ਜਿਹੜਾ ਜੀ ਟ੍ਰਾਂਸਪੇਰੈਂਸੀ ਦੇ ਨਾਲ, ਇੱਕ ਭਰੋਸੇ ਦੇ ਨਾਲ, ਇੱਕ ਵਧੀਆ ਡੀਲ ਦੇ ਨਾਲ ਜਿਹੜਾ ਜੀ ਕੰਮ ਕਰਕੇ ਦਿੱਤਾ ਜਾਊਗਾ। ਸੋ ਇੱਕ ਵਾਰੀ ਫਿਰ ਭਾਜੀ, ਜੇ ਤੁਹਾਡੀ ਕੋਈ ਟੀਮ ਜੁਆਇਨ ਕਰਨਾ ਚਾਹੁੰਦੇ, ਆਪਣਾ ਨੰਬਰ ਦੱਸ ਦਿਓ ਤੇ ਦੱਸ ਦਿਓ ਕਿ ਕਿੱਦਾਂ ਜਿਹੜਾ ਜੀ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ।
1: ਸੋ ਜੇ ਤੁਸੀਂ ਇਸ ਇੰਡਸਟਰੀ 'ਚ ਆਉਣਾ ਚਾਹੁੰਦੇ ਹੋ, ਉਹਦੇ ਵਾਸਤੇ ਰੀਬੋ ਲਾਇਸੈਂਸ ਚਾਹੀਦਾ ਹੁੰਦਾ। ਮੈਂ ਤੁਹਾਨੂੰ ਗਾਈਡ ਕਰ ਸਕਦਾ ਰੀਬੋ ਲਾਇਸੈਂਸ ਲੈਣ ਵਾਸਤੇ। ਮੇਰਾ ਨੰਬਰ ਹੈ ਜੀ 416-902-0706-916-902-0706। ਅਤੇ ਤੁਹਾਡਾ ਕੋਈ ਵੀ ਹੋਮ ਆਟੋ ਦਾ ਰਿਨਿਊਅਲ ਆ ਰਿਹਾ ਜਾਂ ਕਮਰਸ਼ਲ ਪਲਾਜ਼ਾ, ਕਮਰਸ਼ਲ ਟਰਕਿੰਗ ਦੀ ਕੋਈ ਫਲੀਟ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਇੰਸ਼ੋਰੈਂਸ ਹੈ, ਤੁਸੀਂ ਕੋਟ ਲੈਣਾ ਚਾਹੁੰਦੇ ਹੋ, ਉਹਦੀ ਤੁਹਾਡੇ 'ਤੇ ਕੋਈ ਫੀਸ ਨਹੀਂ ਹੈ, ਅਸੀਂ ਤੁਹਾਨੂੰ ਕੋਟ ਦੇਵਾਂਗੇ। ਓਬਵੀਅਸਲੀ ਜੇ ਸਸਤਾ ਜਾਂ ਬੈਟਰ ਪ੍ਰਾਈਜ਼ ਹੈ ਤਾਂ ਹੀ ਤੁਸੀਂ ਸਵਿਚ ਕਰੋਗੇ। ਅਤੇ ਇਹਦਾ ਬੜਾ ਸੌਖਾ ਜਿਹਾ ਪ੍ਰੋਸੈਸ ਹੈ, ਸਿਰਫ ਲਾਇਸੈਂਸ ਦੀ ਪਿਕਚਰ ਚਾਹੀਦੀ ਹੈ। ਮੇਰੀ ਟੀਮ ਮੰਡੇ ਟੂ ਸੈਚਰਡੇ ਅਸੀਂ ਕੰਮ ਕਰਦੇ ਹਾਂ, ਅਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-902-0706।
2: ਬਹੁਤ ਬਹੁਤ ਸ਼ੁਕਰੀਆ ਜੀ। ਔਰ ਬਿਲਕੁਲ ਅੱਜ ਤੁਸੀਂ ਜਿਹੜਾ ਜੀ ਇੱਕ ਬਹੁਤ ਪਿਆਰਾ ਜਿਹੜਾ ਜੀ ਗੀਤ ਜੇਡੀ ਜੀ ਦੀ ਜਿਹੜੇ ਜੀ ਪਸੰਦ ਦੇ ਨਾਲ ਸੁਣੋਗੇ। ਸੋ ਬਿਲਕੁਲ ਸਾਡੇ ਲਿਸਨਰਸ ਸਾਨੂੰ ਦੱਸ ਵੀ ਸਕਦੇ ਨੇ 905-799-0999 ਕਿ ਤੁਹਾਨੂੰ ਜਿਹੜਾ ਜੀ ਇਹ ਗੀਤ ਕਿੱਦਾਂ ਦਾ ਲੱਗਿਆ।

ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: ਚਾਂਦੀ ਕੀ ਪਾਇਲ
1: ਇੱਥੇ ਬਸ ਨਹੀਂ ਜੈਂਟਸ ਲਈ ਚਾਂਦੀ ਦੇ ਕੜੇ ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ
0: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ
1: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ
0: 647-339-3521
1: ਸਿਲਵਰ ਹਟ
2: ਵਿੱਚ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ
3: ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
4: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
5: ਨਹੀਂ ਮੈਂ ਮਰ ਜਾ ਉੱਥੇ ਕੀ ਹੋਣਾ
4: ਜੀ ਟੀ ਏ ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਡੋਮਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
6: ਪਰ ਜਨਾਬ ਚੱਲੇ ਕਿੱਥੇ ਹੋ
7: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ ਜੋ ਕਰਨਗੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
6: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
7: ਕਾਲ ਕਰੋ 905-874-9978
8: ਬੰਬਾ ਗਿਆ ਮੈਂ ਜਿੱਥੇ ਜਾਵਾਂ ਮੁੰਡੇ ਕਹਿੰਦੇ ਬੰਬਾ ਗਿਆ
9: ਸਤਿ ਸ੍ਰੀ ਅਕਾਲ ਦੋਸਤੋ ਸਾਰੰਗ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੋਵੋਗੇ ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ ਅੱਜ ਦੇ ਪ੍ਰੋਗਰਾਮ ਵਿੱਚ ਇੱਥੇ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਉੱਥੇ ਅੱਜ ਦੀ ਡੇਟ ਦੇ ਵਿੱਚ ਕੀ ਵਾਪਰਿਆ ਜਿੱਦਾਂ ਤੁਸੀਂ ਦੇਖਿਆ ਕਿ ਭਾਰਤ ਅਤੇ ਜਿੰਬਾਬਵੇ ਦਾ ਕ੍ਰਿਕਟ ਦਾ ਮੈਚ ਸੀਗਾ ਅੱਜ ਜਿਹਦੇ ਵਿੱਚ ਭਾਰਤ ਨੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ ਬੇਸ਼ੱਕ ਪਿਛਲੇ 4-5 ਮੈਚਾਂ ਤੋਂ ਭਾਰਤੀ ਟੀਮ ਟੀ ਟਵੰਟੀ ਵਿੱਚ ਬੁਰੀ ਤਰ੍ਹਾਂ ਹਾਰਦੀ ਆ ਰਹੀ ਆ ਇੰਗਲੈਂਡ ਦੀ ਦੇ ਨਾਲ ਸੀਰੀਜ਼ ਵੀ ਹਾਰੀ ਉਸ ਤੋਂ ਪਹਿਲਾਂ ਇੱਕ ਹੋਰ ਸੀਰੀਜ਼ ਹਾਰੀ ਸੀਗੀ ਇੰਗਲੈਂਡ ਨਾਲ 20-20 ਦੀ ਸੀਰੀਜ਼ ਹਾਰੀ ਅਤੇ ਵਨਡੇ ਦੀ ਸੀਰੀਜ਼ ਵੀ ਹਾਰੀ ਸੀਗੀ ਸੋ ਅੱਜ ਭਾਰਤੀ ਟੀਮ ਦੇ ਵਿੱਚ ਕਾਫੀ ਜ਼ਿਆਦਾ ਕੌਨਫੀਡੈਂਸ ਨਜ਼ਰ ਆ ਰਿਹਾ ਸੀਗਾ ਸੂਰਿਆਵੰਸ਼ੀ ਨੇ ਆਪਣੇ ਇੰਟਰਨੈਸ਼ਨਲ ਕ੍ਰਿਕਟ ਜਗਤ ਦੀ ਪਹਿਲੀ ਹਾਫ ਸੈਂਚਰੀ ਜਿਹੜੀ ਕੰਪਲੀਟ ਕੀਤੀ ਹੈਗੀ ਅਤੇ ਵਧਾਈ ਦੇ ਪਾਤਰ ਆ ਬੜੀ ਛੋਟੀ ਉਮਰ ਦੇ ਵਿੱਚ ਉਸ ਨੌਜਵਾਨ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਭਾਰਤੀ ਟੀਮ ਦੇ ਲਈ ਬੜੀ ਵੱਡੀ ਇੱਕ ਉਮੀਦ ਬਣ ਕੇ ਸਾਹਮਣੇ ਆਇਆ ਗਾ ਅਤੇ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ ਆਓ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਮਿੱਠੇ ਜਿਹੇ ਗੀਤ ਦੇ ਨਾਲ ਤੁਹਾਡੇ ਸਾਰਿਆਂ ਦੇ ਲੱਗਦਾ ਕਿ ਪਸੰਦ ਆਵੇਗਾ ਤੁਹਾਨੂੰ ਨੂੰ ਇੱਕ ਮੈਂ ਹੁਣੀ ਗਾਣਾ ਸੁਣ ਰਿਹਾ ਸੀਗਾ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਅਤੇ ਉਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਕਰਦੇ ਹਾਂ

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਗੀਤ ਸੰਗੀਤ ਦੀ ਮਹਿਫਲ ਆ ਜਿਹੜੀ ਉਹ ਬਿਲਕੁਲ ਇੱਦਾਂ ਹੀ ਚੱਲੂਗੀ। ਜੇਕਰ ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ 905-564-6444 'ਤੇ ਗੱਲਬਾਤ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਗੱਲਾਂ ਬਾਤਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਦੋ ਰਿਕਾਰਡ ਕਮਰਸ਼ੀਅਲ ਲੈ ਕੇ ਉਹ ਤੋਂ ਬਾਅਦ ਇੱਕ ਟੋਪਿਕ ਆ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ। ਉਹਦੇ ਵਿੱਚ ਤੁਸੀਂ ਆਪਣੇ ਵਿਚਾਰ ਆ ਜਿਹੜੇ ਉਹ ਵੀ ਦੇ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ 905-564-6444 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। ਅਤੇ ਪ੍ਰੋਗਰਾਮ ਦਾ ਇਹ ਹਿੱਸਾ ਅੱਜ ਦਾ ਸਪੈਸ਼ਲ ਤੌਰ 'ਤੇ ਖਾਸ ਤੌਰ 'ਤੇ ਮੁਸਕਾਨ ਦਿਓਲ ਹੋਣਾ ਵੱਲੋਂ ਸਪੋਂਸਰ ਕੀਤਾ ਜਾਂਦਾ ਵਾ। ਜੇਕਰ ਤੁਸੀਂ ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਨੰਬਰ ਅਸੀਂ ਹਮੇਸ਼ਾ ਦਿੰਦੇ ਹੁੰਦੇ ਹਾਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-564-2733 'ਤੇ ਮੁਸਕਾਨ ਦਿਓਲ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਮਾਲ ਸਾਹਿਬ ਵੀ ਸਾਡੇ ਨਾਲ ਆ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਮਾਲ ਸਾਹਿਬ, ਕਈ ਵਾਰ ਨਾ ਅਸੀਂ ਕਿਸੇ ਦਾ ਕੋਈ ਔਗਣ ਹੋਵੇ
1: ਜੀ,
0: ਚਾਹੇ ਬੱਚੇ ਦਾ ਹੀ ਹੋਵੇ
1: ਜੀ ਸਰ,
0: ਅਤੇ ਜਾਂ ਤੁਹਾਡੇ ਨੋਨ ਟੂ ਕੋਈ ਬੰਦਾ ਹੋਵੇ ਉਹਦਾ ਔਗਣ ਹੋਵੇ, ਉਹਨੂੰ ਤੁਸੀਂ ਇਗਨੋਰ ਕਰਦੇ ਰਹੋ,
1: ਬਿਲਕੁਲ
0: ਉਹਨੂੰ ਤੁਸੀਂ ਵਡਿਆਉਂਦੇ ਰਹੋ। ਜਿਵੇਂ ਅੱਗੇ ਹੁੰਦਾ ਸੀਗਾ ਕਿ ਚਾਚੇ ਤਾਏ ਆ ਜਿਹੜੇ, ਜਾਂ ਤਾਂ ਉਹ ਕਈ ਵਾਰ ਕਹਿੰਦੇ ਸੀ ਲੈ ਵੀ ਖਿੱਚਦੇ ਗਰਾਂ ਪੈਗ ਲਾਉਣ ਲੱਗੇ ਨੇ, ਲੈ ਅੱਖਾਂ ਵੇਚ ਕੇ ਚੱਕ ਮੇਰਾ ਪੁੱਤ, ਦੇਖੀ ਕਰ ਏ ਬ੍ਰਹ ਮਾਰ ਬੜਕ, ਆ ਲਿਆ ਗਰਾਂ ਨਾਲ ਨਮਕੀਨ, ਉਰੇ ਉਤਰੇ ਵਰਦਨ ਹੋਣਾ
1: ਜੀ।
0: ਉਹ ਮੋਸਟਲੀ ਜਿਹੜੇ ਮੁੰਡੇ ਆ ਪੀਣ ਪੂਣ ਵਾਲੇ, ਉਹਨਾਂ ਨੂੰ ਜਦ ਤੁਸੀਂ ਕਹੋਗੇ ਤਾਂ ਉਹ ਕਹਿੰਦੇ ਕਿ ਯਾਰ ਮੈਨੂੰ ਛੋਟੇ ਹੁੰਦੇ ਨੂੰ ਮੈਨੂੰ ਮੇਰੇ ਮਾਮੇ ਨੇ, ਮੇਰੇ ਚਾਚੇ ਨੇ ਪਹਿਲਾਂ ਪੈਗ ਲਵਾਇਆ ਸੀਗਾ, ਮੇਰੇ ਤਾਏ ਨੇ ਪਹਿਲਾਂ ਪੈਗ ਲਵਾਇਆ ਸੀ, ਮੇਰੇ ਡੈਡੀ ਨੇ ਪਹਿਲਾਂ ਪੈਗ ਲਵਾਇਆ ਸੀ, ਇਹ ਹੁੰਦਾ ਨਾ?
1: ਬਿਲਕੁਲ ਹੁੰਦਾ ਜੀ,
0: ਇਹ ਹੈਗੀ ਗੱਲਬਾਤ।
1: ਕਹਿਣਾ ਵੀ ਆਇਆ ਸੀਗਾ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ।
0: ਹਾਂ ਅੱਛਾ, ਫਿਰ ਦੂਜੀ ਜਿਹੜੀ ਹੈਗੀ ਆ, ਦੂਜੀ ਵੀ ਫਿਰ ਆਪੇ ਸਿੱਖ ਜਾਂਦਾ ਬੰਦਾ, ਪਹਿਲੀ ਗੱਲ ਚਾਚਾ ਨੇ ਸਿਖਾਦੀ, ਦੂਜੇ ਬੰਦਾ ਆਪੇ ਸਿੱਖ ਜਾਂਦਾ,
1: ਤਾਂ ਸ਼ੁਰੂਆਤ ਹੀ ਹੁੰਦੀ ਆ।
0: ਅੱਛਾ, ਉਦੋਂ ਫਿਰ ਉਹ ਵੀ ਹੁੱਬ ਕੇ ਦੱਸਦੇ ਆ ਲੈ ਛਿੰਦਰ ਉਰੇ ਆ, ਉਰੇ ਆ, ਚਾਚੇ ਨੂੰ ਭੈਣ ਦੀ ਗਾਲ ਕੱਢ ਕੇ ਸੁਣਾ, ਲੈ ਦੱਸ। ਇਹ 'ਚ ਵੀ ਬਹਾਦਰੀ ਸਮਝਦੇ ਆ ਬਈ, ਇਹਨੂੰ ਗਾਲਾਂ ਕੱਢਣੀਆਂ ਹੁੰਦੀਆਂ ਨੇ
1: ਜੀ,
0: ਉਹ 'ਚ ਵੀ ਬਹਾਦਰੀ ਆ ਪਹਿਲੀ ਗਾਲ। ਸੋ ਪਹਿਲਾ ਪੈਗ ਜਿਹੜਾ ਉਹ ਅਸੀਂ ਕਹਿੰਦੇ ਹਾਂ ਕਿ ਯਾਰ ਇਹਨੂੰ ਅਸੀਂ ਔਗਣਾਂ ਨੂੰ ਵਡਿਆਉਂਦੇ ਹਾਂ, ਕਈ ਵਾਰ ਇਗਨੋਰ ਕਰ ਦਿੰਦੇ ਹਾਂ ਉਹਦੇ ਔਗਣਾਂ ਨੂੰ ਕਿਸੇ ਦੇ ਨੂੰ, ਅਤੇ ਜਦੋਂ ਕੋਈ ਚੰਦ ਚਾੜ ਦੇਵੇ ਉਹ
1: ਜੀ,
0: ਅਤੇ ਫਿਰ ਅਸੀਂ ਕਹਿੰਦੇ ਹਾਂ ਲੈ ਇਹ ਯਾਰ ਔਖਾ ਹੋ ਗਿਆ, ਇਹ ਕੀ ਹੋ ਗਿਆ, ਇਹ ਤੋਂ ਤਾਂ ਇਹ ਆਸ ਨਹੀਂ ਸੀ, ਇਹਨੇ ਕੀ ਕਰਤਾ, ਲੱਗਦਾ ਤਾਂ ਹੈ ਨਹੀਂ ਸੀ ਇਹੋ ਜਿਹਾ, ਐਂ ਕਿਵੇਂ ਹੋ ਗਿਆ ਯਾਰ, ਉਹ ਪਤਾ ਨਹੀਂ ਕਿ ਤੁਸੀਂ ਉਹ ਕਾਰਨ ਉਹਦਾ। ਅਸਲ ਦੇ ਵਿੱਚ ਜੇ ਤੁਸੀਂ ਉਹਨੂੰ ਪਹਿਲੀ ਚੋਰੀ 'ਤੇ ਰੋਕਿਆ ਹੁੰਦਾ, ਜਦੋਂ ਜਵਾਕ ਕਿਤੇ ਬਾਹਰੋਂ ਪੈਨ ਲੈ ਕੇ ਆਇਆ ਸੀ, ਮਾਂ ਨੇ ਥੱਪੜ ਮਾਰਿਆ ਹੁੰਦਾ ਵੀ ਤੂੰ ਪੈਨ ਕਿਹਦਾ ਚੱਕ ਲਿਆਉਂਦਾ
1: ਜੀ,
0: ਜੇ ਕੋਈ ਪਹਿਲੀ ਗੱਲ 'ਤੇ ਰੋਕਿਆ ਹੁੰਦਾ, ਪਹਿਲੇ ਪੈਗ 'ਤੇ ਰੋਕਿਆ ਹੁੰਦਾ, ਪਹਿਲੇ ਨਸ਼ੇ 'ਤੇ ਰੋਕਿਆ ਹੁੰਦਾ, ਪਹਿਲੇ ਝੂਠ 'ਤੇ ਰੋਕਿਆ ਹੁੰਦਾ, ਸੋ ਫਿਰ ਮੇਰਾ ਖਿਆਲ ਆ ਉਹ ਦਿਨ ਨਹੀਂ ਸੀ ਆਉਣਾ ਜਦੋਂ ਤੁਸੀਂ ਕਹੋ ਵੀ ਅੱਛਾ ਤੂੰ ਤਾਂ ਨਹੀਂ ਸੀ ਲੱਗਦਾ ਇਹ ਜਿਹਾ, ਤੇਰੇ ਤੋਂ ਕਿਵੇਂ ਹੋ ਗਿਆ, ਆਹ ਕੀ ਗੱਲਬਾਤ ਹੋ ਗਈ ਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਵੀ ਕਿਤੇ ਨਾ ਕਿਤੇ ਕਿਸੇ ਦੇ ਔਗਣਾਂ ਦੇ ਵਿੱਚ ਉਹਨੂੰ ਵਡਿਆ ਕੇ ਤੁਸੀਂ ਆਪ ਗੁਨਾਹਗਰ ਬਣ ਜਾਂਦੇ ਹੋ ਜਦੋਂ ਉਹ ਕੋਈ ਵੱਡੀ ਚੋਰੀ ਜਾਂ ਵੱਡੀ ਕੋਈ ਕਰਦਾ ਜੀ ਠੱਗੀ।
1: ਹਾਂਜੀ, ਇਸ ਤਰ੍ਹਾਂ ਨਾ ਮੇਰੀ ਇੱਕ ਦਿਨ ਕਿਸੇ ਭਰਾ ਨਾਲ ਗੱਲ ਹੋ ਰਹੀ ਸੀ, ਮੁਸਲਮਾਨ ਬ੍ਰਦਰ ਸੀ ਆਪਣਾ, ਅਤੇ ਉਹਨੂੰ ਮੈਂ ਪੁੱਛਿਆ ਮੈਂ ਵੀ ਸਿੱਖ ਕਮਿਊਨਿਟੀ ਵਿੱਚ ਇੱਦਾਂ ਦੀਆਂ ਲੜਾਈਆਂ ਝਗੜੇ ਜਾਂ ਹੋਰ ਬਹੁਤ ਕੁਛ ਹੁੰਦਾ, ਬੱਚੇ ਵਿਗੜਦੇ ਨੇ, ਵੀ ਤੁਹਾਡੇ ਵੀ ਹੁੰਦਾ? ਤਾਂ ਉਹਨੇ ਇੱਕ ਪਤੇ ਦੀ ਗੱਲ ਕਹੀ, ਕਹਿੰਦਾ ਯਾਰ ਵੀ ਮੈਂ ਗੁੱਸਾ ਨਾ ਕਰਿਓ, ਵੀ ਮੈਂ ਕਿਸੇ ਧਰਮ ਜਾਂ ਕਿਸੇ ਮਜ਼ਹਬ ਦੇ ਖਿਲਾਫ਼ ਨਹੀਂ ਹੈਗਾ, ਜਾਂ ਮੈਂ ਉਹਦੇ ਰੀਤੀ ਰਿਵਾਜਾਂ ਬਾਰੇ ਨਹੀਂ ਬੋਲ ਰਿਹਾ, ਵੀ ਪਰ ਸਾਡੇ ਧਰਮ ਦੀ ਸਭ ਤੋਂ ਵੱਡੀ ਖਾਸੀਅਤ ਆ ਵੀ ਅਸੀਂ ਬੱਚੇ ਨੂੰ ਜਨਮ ਤੋਂ ਹੀ ਧਰਮ ਦੇ ਨਾਲ ਜੋੜ ਦਿੰਦੇ ਹਾਂ, ਵੀ ਆਪਣੇ ਬੱਚਾ ਜਨਮ ਲੈਂਦਾ ਜੀ, ਜਨਮ ਲੈਣ ਵਾਲੇ ਦਿਨ ਹੀ ਅਸੀਂ ਬੋਤਲਾਂ ਖੋਲ੍ਹ ਲੈਂਦੇ ਹਾਂ, ਸ਼ਰਾਬਾਂ ਪੀਣੀਆਂ ਸ਼ੁਰੂ ਕਰ ਦਿੰਦੇ ਹਾਂ। ਇੱਕ ਸਾਲ ਦਾ ਹੁੰਦਾ ਬੱਚੇ ਦਾ ਜਨਮ ਦਿਨ ਆ ਜਾਂਦਾ ਗਾ, ਅਸੀਂ ਫਿਰ ਸ਼ਰਾਬਾਂ ਖੋਲ੍ਹ ਲੈਂਦੇ ਹਾਂ, ਲੋਹੜੀ ਆ ਜਾਂਦੀ ਅਸੀਂ ਫਿਰ ਸ਼ਰਾਬਾਂ ਖੋਲ੍ਹ ਲੈਂਦੇ ਹੈਗੇ, ਅਤੇ ਉਹ ਕਹਿੰਦਾ ਵੀ ਸਾਡੇ ਧਰਮ ਵਿੱਚ ਇਹ ਚੀਜ਼ਾਂ ਦੀ ਸਿਰਫ਼ ਮਨਾਹੀ ਕੀਤੀ ਜਾਂਦੀ ਹੈਗੀ। ਸੋ ਤਾਂ ਕਰਕੇ ਵੀ ਸਾਨੂੰ ਵੀ ਲੱਗਦਾ ਗਾ ਕਿ ਵੀ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਇਹ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ।
0: ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਚੱਲਣਗੀਆਂ, ਗੀਤ ਸੰਗੀਤ ਵੀ ਚੱਲੇਗਾ, ਅਤੇ ਜੇਕਰ ਤੁਸੀਂ ਵੀ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਨੰਬਰ ਹੈਗਾ 905-564-6444 'ਤੇ ਤੁਹਾਡੀ ਅਤੇ ਸਾਡੀ ਗੱਲਬਾਤ ਵੀ ਹੋ ਸਕਦੀ ਹੈ। ਇੱਕ ਰਿਕਾਰਡਡ ਕਮਰਸ਼ੀਅਲ 'ਚ ਹੁਣੇ ਗਏ ਅਤੇ ਹੁਣੇ ਵਾਪਸ ਆਏ ਬਾਈ ਜੀ।
2: ਗੱਲ ਹੋਵੇ ਰੀਅਲ ਇਸਟੇਟ, ਸੇਲ ਪਰਚੇਜ਼ ਆਫ ਬਿਜ਼ਨੈਸਿਸ, ਕਮਰਸ਼ੀਅਲ ਟ੍ਰਾਂਜੈਕਸ਼ਨ, ਵਿਲ, ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ, ਤਾਂ ਸੋਚਣ ਦੀ ਲੋੜ ਨਹੀਂ, ਇੱਕੋ ਨਾਮ ਯਾਦ ਰੱਖੋ, ਲਾਅ ਆਫ ਅਮਨ ਸ਼ਰਮਾ, ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ LLB, ਬੈਰਿਸਟਰ, ਸੋਲੀਸਿਟਰ ਐਂਡ ਨੋਟਰੀ ਪਬਲਿਕ, 25 ਚੈਰੀਕ੍ਰੈਸਟ ਡਰਾਈਵ, ਯੂਨਿਟ 6, ਬ੍ਰੈਂਪਟਨ। ਕਾਲ 905-913-2355, 905-913-2355।
3: ਨਾ ਕਿੱਦਾਂ ਦੀ ਤਿਆਰੀ?
4: ਓ ਜੀ ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
5: ਮੈਨੂੰ ਪਤਾ ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
4: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
0: ਲਓ ਜੀ, ਸਾਡੇ ਕਾਲਰ ਵੀ ਨੇ ਨਾਲ, ਉਹ ਵੀ ਕੁਝ ਕਹਿਣਾ ਚਾਹੁੰਦੇ ਆ। ਸਤਿ ਸ਼੍ਰੀ ਅਕਾਲ ਜੀ।
9: ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ
0: ਜੀ ਵੀਰੇ। ਸਤਿ ਸ਼੍ਰੀ ਅਕਾਲ।
9: ਮੈਂ ਗੱਲ ਦੱਸਣੀ ਚਾਹੁੰਦਾ ਜਿਹੜੀ ਤੁਸੀਂ ਗੱਲ ਕਰਨੇ ਵੀ ਪਹਿਲੇ ਦਿਨ ਰੋਕਿਆ ਹੁੰਦਾ ਤੇ ਕੰਮ ਵਧਦਾ ਨੀਗਾ। ਨਿੱਕੇ ਹੁੰਦੇ ਹਨਾ, ਪੜ੍ਹਦੇ ਹੁੰਦੇ ਤੇ ਉਦੋਂ ਕਈ ਨਿਆਣੇ ਵਾਸਤੇ ਹੁੰਦੀ ਸਕੂਲਾਂ ਦੀ ਛੁੱਟੀ ਭੱਜ ਕੇ ਆਉਣਾ ਜਾਂ ਲੇਟ ਹੋ ਜਾਣਾ, ਅੱਧਾ ਅੱਧਾ 20 ਮਿੰਟ ਦੇ ਮੁੜ ਕੇ ਘਰ ਨੂੰ ਆ ਜਾਣਾ। ਤੇ ਮੈਂ ਜ਼ਿੰਦਗੀ ਜਦੋਂ ਚੌਥੀ ਪੰਜਵੀਂ ਛੇਵੀਂ ਚ ਪੜ੍ਹਦਾ ਹਾਂ ਤੇ ਪਹਿਲੀ ਵਾਰੀ ਨਾ ਸਾਡੇ 5-6 ਜਾਣੇ ਆਪਣੇ ਪਿੰਡ ਦੇ ਸਕੂਲੋਂ ਲੇਟ ਹੋ ਗਏ ਤੇ ਸਕੂਲੋਂ ਭੱਜ ਕੇ ਘਰ ਨੂੰ ਆ ਗਏ ਅਸੀਂ, ਪਹਿਲਾ ਪੀਰੀਅਡ ਵੀ ਨਾ ਲਾਇਆ। ਉਹ ਬਾਕੀ ਦੇ ਸਾਰੇ ਘਰ ਚਲ ਗਏ ਤੇ ਜਿਹੜਾ ਸਾਡਾ ਪੀਆ ਨੀ ਨਾ ਪ੍ਰਿੰਸੀਪਲ ਦਾ ਸਕੂਲ ਦਾ, ਉਹ ਮੈਨੂੰ ਸੋਚਿਆ ਤੂੰ ਨਾ ਜਾ ਘਰ ਨੂੰ, ਤੇਰੇ ਘਰ ਦੇ ਘਰ ਰਹਿਣ ਦੇਣਾ ਤੇ ਤੇਰੇ ਨਾਲ ਬਾਕੀਆਂ ਦੀ ਨੀ ਗੱਲ ਕੋਈ। ਮੈਂ ਵੀ ਉਹਨਾਂ ਨਾਲ ਤਾਂ ਚਲ ਗਿਆ ਜਾਂ ਮੈਂ ਘਰ ਗਿਆ ਤੇ ਬੀਬੀ ਮੇਰੀਆਂ ਸੀ ਕਿੱਧਰ ਆ ਗਿਆ ਦੋਸਤੇ ਲੇਟ ਹੋ ਗਿਆ ਤੇ ਮੁੜ ਆਏ ਆ।
0: ਥੈਂਕ ਯੂ ਵੀਰੇ, ਥੈਂਕ ਯੂ। ਸੋ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਸੋ ਅੱਜ ਵੀ ਆਪਾਂ ਮਾਤਾ ਹੁਣਾਂ ਨੂੰ ਦੇਖੋ, ਤੁਸੀਂ ਇੱਥੇ ਚੇਤੇ ਕੀਤਾ, ਸੋ ਬਹੁਤ ਬਹੁਤ ਸ਼ੁਕਰੀਆ। ਅਗਲੀ ਕਾਲ ਆ ਜਿਹੜੀ ਅਸੀਂ ਉਹ ਵੀ ਲੈ ਲਈਏ। ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ ਜੀ।
0: ਜੀ ਬਾਈ ਜੀ,
10: ਮੈਨੂੰ ਕਿਹਾ ਹਾਂਜੀ ਕਾਸ਼, ਬਹੁਤ ਵਧੀਆ ਟੌਪਿਕ ਲੈ ਕੇ ਆਏ ਹੋ ਵੀਰ ਜੀ ਤੁਸੀਂ। ਦੇਖੋ ਆਵਾਜ਼ ਆਉਂਦੀ ਸਾਨੂੰ?
0: ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ, ਬਿਲਕੁਲ ਆ ਰਹੀ ਹੈ ਜੀ।
10: ਹਾਂਜੀ, ਮੈਂ ਕਿਹਾ ਜਦੋਂ ਨਾ ਆਪਣੇ ਜਿਹੜੇ ਕਲਚਰ ਦੇ ਵਿੱਚ ਗਾਣਿਆਂ 'ਚ ਨਾ ਜਿਹੜਾ ਪ੍ਰਮੋਟ ਹੋ ਰਿਹਾ ਸ਼ਰਾਬ ਦਾ, ਵਾਇਲੈਂਸ ਦਾ, ਵੀ ਲਾ ਕੇ 3 ਪੈਗ ਬਲੀਏ ਹਨਾ, ਪਿੰਡ ਭੰਗੜੇ ਗੱਡੀ ਦੀ ਥੋੜ੍ਹੇ, ਜਿਹੜੀ ਉਹ ਚੀਜ਼ਾਂ ਚੱਲ ਰਹੀਆਂ। ਬਾਕੀ ਤੁਸੀਂ ਕਲਚਰ 'ਚ ਦੇਖਿਆ ਨਾ, ਮੁਸਲਮਾਨਾਂ ਤੋਂ ਇਲਾਵਾ ਤੁਸੀਂ ਇੱਧਰ ਗੁਜਰਾਤੀਆਂ 'ਚ ਦੇਖੋ, ਹੋਰਾਂ 'ਚ ਦੇਖੋ, ਉਹਨਾਂ ਨੂੰ ਫਾਈਨੈਂਸ ਪੜ੍ਹਾਇਆ ਜਾਂਦਾ ਬਚਪਨ 'ਤੇ। ਉਹਨੂੰ ਇਹ ਨਹੀਂ ਪੜ੍ਹਾਇਆ ਜਾਂਦਾ ਤੂੰ ਬੈਲੀ ਬਣਨਾ, ਤੂੰ ਮਾਰਨਾ ਕਰਨਾ। ਉਹੀ ਜਦੋਂ ਕ੍ਰਿਮੀਨਲ ਕੇਸ ਪੈ ਜਾਂਦਾ ਹਨਾ, ਜਦੋਂ ਪੰਗੇ ਪੈ ਜਾਂਦੇ ਆ, ਲੀਵਰ ਖਰਾਬ ਹੋ ਜਾਂਦਾ, ਫਿਰ ਤੁਸੀਂ ਰੌਲਾ ਪਾਉਂਦੇ ਆ। ਤੁਸੀਂ ਇਹ ਦੇਖੋ ਜਦੋਂ ਪਾਠ ਹੁੰਦਾ, ਮੈਂ ਆਪ ਦੇਖਿਆ ਹੋਇਆ ਪਿੰਡਾਂ 'ਚ, ਜਦੋਂ ਪਾਠ ਹੁੰਦਾ ਹਨਾ, ਪਾਠ ਦੇ ਵੇਲੇ ਸਾਰੇ ਸੀਟ ਢੱਕ ਕੇ ਬੜੇ ਆਰਾਮ ਨਾਲ ਬੈਠੇ ਆ ਸਾਰੇ ਹਨਾ, ਉਹੀ ਪੰਡਾਲ ਉਹੀ ਜਗ੍ਹਾ ਜਿੱਥੇ ਪਾਠ ਹੋ ਰਿਹਾ, ਸ਼ਾਮ ਨੂੰ ਗੀਤ ਚੱਲਦੇ ਆ, ਕਿਹੜਾ ਜੰਮ ਪਿਆ ਸੂਰਮਾ, ਔਰ ਉਹੀ ਬੰਦਾ ਜਿਹੜਾ ਬਹੁਤ ਸੀਟ ਢੱਕ ਕੇ ਹਰ ਇੱਕ ਨੂੰ ਰੋਕਦਾ, ਪ੍ਰਸ਼ਾਦ ਬਣ ਰਿਹਾ ਦੇਖ ਬਣ, ਉਹ ਰਾਤ ਨੂੰ ਉਹੀ ਟੈਟ ਹੋ ਕੇ ਇੰਨਾ ਨੱਚ ਰਿਹਾ, ਬੁਰਾ ਹਾਲ ਹੋ ਰਿਹਾ। ਮੈਂ ਆਪਣੀ ਅੱਖੀ ਹਾਲਾਤ ਦੇਖੇ, ਯਾਨੀ ਚੀਜ਼ਾਂ ਸਮਾਜ ਦੇ ਵਿੱਚ ਪ੍ਰੋਬਲਮ ਕੀ ਨਾ, ਆਪਣੀ ਕਮਿਊਨਿਟੀ ਦੇ ਵਿੱਚ ਨਿੰਦਾ ਜਦੋਂ ਕਰਦੇ ਆ ਬੰਦੇ ਉਲਟ ਹੋ ਜਾਂਦੇ ਆ, ਦੇ ਆਰ ਡੋਂਟ ਕ੍ਰਿਟੀਸਿਜ਼ਮ। ਇਸ ਮਾਮਲੇ 'ਚ ਦੂਜੀ ਕਮਿਊਨਿਟੀਆਂ ਗੋਲੀਆਂ ਬਹੁਤ ਆਉਂਦੀਆਂ ਜਿਹੜੇ ਪੋਜ਼ਿਟਿਵ ਕ੍ਰਿਟੀਸਿਜ਼ਮ। ਉਹ ਤੁਸੀਂ ਹੋਰ ਛੱਡੋ, ਆਪਾਂ ਕਰਪਸ਼ਨ ਦੀ ਗੱਲਾਂ ਕਰਦੇ ਹਾਂ। ਇੱਥੇ ਤਾਂ ਮੀਡੀਆ ਵੀ ਮੈਂ ਬਾਇਸ ਦੇਖਿਆ, ਖਾਸ ਤੌਰ 'ਤੇ ਪੰਜਾਬੀ ਮੀਡੀਆ, ਉਹ 'ਚ ਕੀ ਇੱਥੇ 3-4 MP ਇੱਕ ਦੋ ਹੋਰ ਵੀ ਹੈ, ਉਹਨਾਂ ਨੇ ਪ੍ਰਾਈਵੇਟ ਫੰਡ ਕਰਕੇ ਆਪਣੇ ਫਾਦਰ ਦੀ ਜਾਂ ਕਿਸੇ ਦੀ ਪ੍ਰੋਪਰਟੀ ਦੇ ਵਿੱਚ
0: ਵਿਸ਼ੇ ਤੋਂ ਭਟਕ ਜਾਂਗੇ, ਤੇ ਮੇਨ ਆਪਣਾ ਵਿਸ਼ਾ ਇਹੀ ਹੈ। ਵਿਸ਼ਾ ਵੀ ਕਾਹਦਾ ਵਾ, ਇੱਕ ਗੱਲ ਹੈ ਕਿ ਅਸੀਂ ਜਦੋਂ ਪਹਿਲੇ ਸਟੈਪ ਤੇ, ਉਹ ਚਾਹੇ ਕੋਈ ਵੀ ਹੈ, ਜੇਕਰ ਉਹਨੂੰ ਨਹੀਂ ਰੋਕਿਆ ਸਮਾਜ ਨੇ ਵੀ, ਜੇ ਸਮਾਜ ਆ ਨਾ ਅਸੀਂ, ਜੇ ਅਸੀਂ ਪਹਿਲੇ ਸਟੈਪ 'ਤੇ ਕੋਈ ਗਲਤੀ ਨੂੰ, ਕੋਈ ਲੱਚਰਤਾ ਨੂੰ, ਕਿਸੇ ਚੀਜ਼ ਨੂੰ ਨਹੀਂ, ਹਾਂ ਵਧੀਆ ਤਰੀਕੇ ਨਾਲ ਰੋਕਣਾ ਵੀ, ਫੀਡਬੈਕ ਵੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ, ਜੇਕਰ ਨਹੀਂ ਰੋਕਾਂਗੇ ਤਾਂ ਫਿਰ ਜਦੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਅੱਛਾ ਐਂ ਕਿਵੇਂ ਹੋ ਗਿਆ, ਉਹ ਤਾਂ ਹੀ ਹੋ ਜਾਂਦਾ। ਸੋ ਨਾਗਪਾਲ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਆ ਰੇਡੀਓ ਪ੍ਰੋਗਰਾਮ 'ਤੇ, ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਨਾਗਪਾਲ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ।
11: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ
0: ਜੀ। ਸੋ ਅਸੀਂ ਜਿੱਥੇ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਦਾ ਸੁਨੇਹਾ ਦਿੰਦੇ ਹੋ, ਅਤੇ ਮੈਂ ਚਾਹਾਂਗਾ ਕਿ ਕਿਉਂਕਿ ਦਿਨ ਗਿਣਤੀ ਦੇ ਰਹਿ ਗਏ ਆ ਯੂਨੀ ਗਲੋਬਲ ਐਡਵਾਈਜ਼ਰੀ 'ਤੇ, ਦਿਓ ਸੁਨੇਹਾ। ਬਹੁਤ ਸਾਰੇ ਲੋਕ ਨੇ ਜਿਹੜੇ ਹਜੇ ਲਾਹਾ ਲੈਣੋਂ ਰਹਿੰਦੇ ਆ,
11: ਬਿਲਕੁਲ ਬਿਲਕੁਲ ਬਹੁਤ ਲੋਕੀ ਹੁਣ ਲਾਈਕ ਬਹੁਤ ਨੇ ਇਨਰੋਲ ਵੀ ਕਰਾ ਲਿਆ ਸੋ ਐਸਾ ਹਮੇ ਲੱਗ ਰਿਹਾ ਮੈਜੋਰਟੀ ਲੋਕ ਨੇ ਇਨਰੋਲ ਕਰਾ ਲਿਆ ਆਲਰੇਡੀ ਕੁਛ ਹੀ ਰਹਿ ਗਏ ਥੋੜੇ ਜੇ ਐਂਡ ਲਾਈਕ ਆਪ ਮਿਸ ਨਾ ਕਰੇ ਸਿਰਫ ਸੈਟਰਡੇ ਤੱਕ ਟਾਈਮ ਹੈ ਉਸਕੇ ਬਾਅਦ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ ਆਜ ਆਪ ਐਜੂਕੇਸ਼ਨ ਹਾਸਿਲ ਕਰਤੇ ਗਵਰਨਮੈਂਟ ਆਪਕੋ ਗ੍ਰਾਂਟ ਦੇ ਰਹੀ ਹੈ ਜੋ ਕਿ ਗਵਰਨਮੈਂਟ ਇੱਕ ਹਫ਼ਤੇ ਬਾਅਦ ਬੰਦ ਕਰਨੇ ਵਾਲੀ ਹੈ 30 to 100,000 ਕੀ ਫੰਡਿੰਗ ਹੈ ਆਪਕੇ ਅਕਾਊਂਟ ਮੈਂ ਆਤੀ ਹੈ ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੈਂ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ ਨੋ ਏਜ ਲਿਮਿਟ ਨੋ ਕ੍ਰੈਡਿਟ ਚੈੱਕ ਨੋ ਚਲਾਕੀ ਨੋ ਗ੍ਰੀਡੀਨੈਸ ਨੋ ਮਿੱਠੀ ਬਾਤੇ ਆਫਿਸ ਆਈਏ ਐਂਡ ਦੈਨ ਸਹੀ ਕਾਮ ਸਹੀ ਤਰੀਕੇ ਸੇ ਜੋ ਕਰ ਰਹੇ ਉਸੀ ਸੇ ਕਾਮ ਕਰਾਏ ਜਬ ਆਪ ਲੋਗ ਹਮੇ ਰੇਡੀਓ ਪਰ ਸੁਣਤੇ ਹੈ ਆਪਕੋ ਪਤਾ ਹੈ ਲਾਈਕ ਸਰ ਲੋਕ ਆਪਣੀ ਫਾਈਲ ਜਹਾਂ ਸੇ ਬਣਾ ਰਹੇ ਹੋਤੇ ਨਾ ਵਹਾਂ ਪੇ ਕਲੋਜ਼ ਕਰਾ ਕੇ ਹਮਾਰੇ ਪਾਸ ਆ ਜਾਤੇ ਹੈ ਕੋ ਕਹਤੇ ਹੈ ਭਈਆ ਉਹਨੇ ਪਤਾ ਲਗਾਤਾ ਨਾ ਕਿ ਹਮ ਸਹੀ ਤਰੀਕੇ ਸੇ ਕਾਮ ਕਰ ਰਹੇ ਹੈ ਇਸਲੀਏ ਆਪ ਵੀ ਸੈਕਿੰਡ ਬਾਰ ਮਤ ਹੈ ਫਸਟ ਬਾਰੀ ਆਏ ਹਮਾਰੇ ਪਾਸ ਸਹੀ ਕਾਮ ਕਰਾਏ ਸਹੀ ਤਰੀਕੇ ਸੇ 8 years ਸੇ ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ ਔਰ ਆਸਾਨ ਸੇ ਕੋਰਸਿਸ ਹੈ ਫੁੱਲੀ ਆਨਲਾਈਨ ਓਨਲੀ ਅਸਾਈਨਮੈਂਟਸ ਹੈ ਆਸਾਨ ਸੀ ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ ਨੋ ਏਜ ਲਿਮਿਟ ਪੈਨਸ਼ਨ ਪੇ ਤਬ ਵੀ ਐਲੀਜੀਬਲ ਹੈ ਫੰਡਿੰਗ ਆਪਕੇ ਖਾਤੇ ਮੈਂ ਆਤੀ ਹੈ ਹਮਾਰੀ ਫੀਸ ਕਿਤਨੀ ਹੈ $200 to $500 ਦੈਟਸ ਇਟ ਵਨ ਟਾਈਮ ਫੀਸ ਆਪਕੀ ਫੰਡਿੰਗ ਕਿਤਨੀ ਆ ਰਹੀ ਹੈ $30 to $100,000 ਕਾਲ ਕਰੇ ਐਸਟੀਮੇਟ ਲੈ ਗ੍ਰਾਂਟਸ ਗ੍ਰਾਂਟ ਗ੍ਰਾਂਟ ਕਾ ਫਾਇਦਾ ਲੈ
0: ਨੰਬਰ ਦੇ ਦਿਓ
11: 437-264-3175 437-264-3175 437-264-3175 ਹੁਣੇ ਕਾਲ ਕਰੋ ਸੈਟਰਡੇ ਤੱਕ ਗ੍ਰਾਂਟ ਐਲੀਜੀਬਲ ਹੈ ਉਸਕਾ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ 437-264-3175
0: ਬਹੁਤ ਧੰਨਵਾਦ ਸਰ 437-264-3175 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਮੋਗੇ ਜ਼ਿਲ੍ਹੇ ਤੋਂ ਖਬਰ ਆਈ ਆ ਮੋਗੇ ਜ਼ਿਲ੍ਹੇ ਦਾ ਕੋਈ ਪਿੰਡ ਆ ਮੋਠਾਂ ਵਾਲੀ ਉੱਥੇ ਸਰਕਾਰੀ ਮਿਡਲ ਸਕੂਲ ਹੈ ਉੱਥੋਂ ਇੱਕ ਬਹੁਤ ਗੰਭੀਰ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਕਿ ਸਕੂਲ ਦੇ ਪ੍ਰਿੰਸੀਪਲ ਆ ਜਿਹੜੇ ਉਹਨਾਂ ਨੇ 6th to 8th ਜਮਾਤ ਦੇ ਕਰੀਬ 10 to 12 ਵਿਦਿਆਰਥਣਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਨੂੰ ਗਲਤ ਤਰੀਕੇ ਨਾਲ ਛੂਹਣ 'ਤੇ ਜਾਂ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਆ ਜਿਹੜੇ ਉਹ ਉਹਨਾਂ 'ਤੇ ਲੱਗੇ ਆ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਪੀੜਿਤ ਪਰਿਵਾਰਾਂ ਦੇ ਜਿਹੜੇ ਮੈਂਬਰ ਹੈ ਅਤੇ ਪਿੰਡ ਦੇ ਵਾਸੀ ਨੇ ਉਹ ਸਕੂਲ ਦੇ ਵਿੱਚ ਪਹੁੰਚਦੇ ਆ ਹੰਗਾਮਾ ਹੁੰਦਾ ਲੋਕ ਪ੍ਰਿੰਸੀਪਲ ਨੂੰ ਜਿਹੜੇ ਸਕੂਲ ਦੇ ਇੱਕ ਕਮਰੇ ਦੇ ਵਿੱਚ ਰੋਕ ਲੈਂਦੇ ਆ ਅਤੇ ਪੁਲਿਸ ਆ ਜਿਹੜੀ ਉਹ ਮੌਕੇ 'ਤੇ ਪਹੁੰਚਦੀ ਆ ਪ੍ਰਿੰਸੀਪਲ ਨੂੰ ਹਿਰਾਸਤ ਦੇ ਵਿੱਚ ਲੈ ਕੇ ਸਦਰ ਥਾਣੇ ਜਿਹੜੇ ਉਹ ਲਿਜਾਂਦੇ ਆ ਇੱਕ ਵਿਦਿਆਰਥਣ ਦੇ ਰੋਣ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀਗਾ ਜਾਣਕਾਰੀ ਇਹ ਵੀ ਮਿਲੀ ਆ ਕਿ ਇਹ ਮਾਮਲਾ ਮੰਗਲਵਾਰ ਨੂੰ ਉਸ ਵੇਲੇ ਸਾਹਮਣੇ ਆਇਆ ਜਦੋਂ 8th ਜਮਾਤ ਦੀ ਇੱਕ ਵਿਦਿਆਰਥਣ ਸਕੂਲ ਤੋਂ ਘਰੇ ਵਾਪਸ ਪਹੁੰਚਦੀ ਆ ਅਤੇ ਘਰੇ ਜਾ ਕੇ ਰੋਣ ਲੱਗ ਜਾਂਦੀ ਆ ਮਾਪਿਆਂ ਨੇ ਕਾਰਨ ਪੁੱਛਿਆ ਵੀ ਭਾਈ ਹੋਇਆ ਕੀ ਆ ਉਹਨੇ ਫਿਰ ਪ੍ਰਿੰਸੀਪਲ 'ਤੇ ਗੰਭੀਰ ਜਿਹੜੇ ਦੋਸ਼ ਆ ਉਹ ਲਾਏ ਆ ਵਿਦਿਆਰਥਣ ਦੀ ਮਾਂ ਦੇ ਦੋਸ਼ ਇਹ ਆ ਕਿ ਪ੍ਰਿੰਸੀਪਲ ਕਾਫੀ ਸਮੇਂ ਤੋਂ ਉਹਦੀ ਧੀ ਨਾਲ ਗਲਤ ਹਰਕਤਾਂ ਕਰ ਰਿਹਾ ਸੀਗਾ ਪਰਿਵਾਰਕ ਜਿਹੜੇ ਮੈਂਬਰ ਨੇ ਇਸ ਸੰਬੰਧੀ ਗੱਲ ਕਰਨ ਲਈ ਸਕੂਲ ਦੇ ਵਿੱਚ ਪਹੁੰਚਦੇ ਆ ਅਤੇ ਪ੍ਰਿੰਸੀਪਲ ਨੇ ਦੋਸ਼ਾਂ ਤੋਂ ਇਨਕਾਰ ਕਰਤਾ ਇਹ ਤੋਂ ਬਾਅਦ ਹੋਰ ਵਿਦਿਆਰਥਣਾਂ ਨੇ ਜਿਹੜੀਆਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਤਕਰੀਬਨ 10 to 12 ਬੱਚੀਆਂ ਨੇ ਜਿਹੜੀਆਂ ਉਹਨਾਂ ਨੇ ਵੀ ਪ੍ਰਿੰਸੀਪਲ 'ਤੇ ਇਹੋ ਜਿਹੀਆਂ ਹਰਕਤਾਂ ਕਰਨ ਦੇ ਦੋਸ਼ ਜਿਹੜੇ ਲਾਏ ਆ ਸੋ ਪੀੜਿਤ ਪਰਿਵਾਰ ਆ ਜਿਹੜੇ ਜਾਂ ਪੀੜਿਤ ਵਿਦਿਆਰਥਣਾਂ ਨੇ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਧਮਕਾਇਆ ਜਾਂਦਾ ਸੀ ਕਿ ਜੇਕਰ ਉਹਨਾਂ ਨੇ ਘਰੇ ਜਾ ਕੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹਨਾਂ ਨੂੰ ਪੇਪਰਾਂ ਦੇ ਵਿੱਚੋਂ ਫੇਲ ਕਰ ਦੇਣਾ ਵਾ ਇਸੇ ਡਰ ਕਰਕੇ ਉਹ ਲੰਮੇ ਸਮੇਂ ਤੱਕ ਚੁੱਪ ਰਹੀਆਂ ਨਹੀਂ ਕਿਸੇ ਨੂੰ ਦੱਸਿਆ ਪਰ ਪੁਲਿਸ ਨੇ ਹੁਣ ਜਿਹੜੀ ਆਪਣੀ ਜਾਂਚ ਸ਼ੁਰੂ ਕਰਤੀ ਹੈ ਉੱਥੋਂ ਦੇ SHO ਨੇ ਉਹਨਾਂ ਨੇ ਪ੍ਰਿੰਸੀਪਲ ਨੂੰ ਥਾਣੇ ਲਿਆਂਦਾ ਪੀੜਿਤ ਪਰਿਵਾਰ ਨੇ ਜਿਹੜੇ ਮੈਂਬਰ ਨੇ ਉਹਨਾਂ ਦੇ ਬਿਆਨ ਦਰਜ ਕੀਤੇ ਆ ਅਤੇ ਇਹ ਜਾਂਚ ਆ ਜਿਹੜੀ ਉਹਦੇ ਬਾਅਦ 'ਚ ਤੱਥਾਂ ਦੇ ਆਧਾਰ 'ਤੇ ਕੀਤੀ ਜਾਣੀ ਹੈ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਣੀ ਆ ਪਰ ਜਿਹੜੇ ਪਰਿਵਾਰ ਨੇ ਪੀੜਿਤ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਪੁਲਿਸ ਪ੍ਰਿੰਸੀਪਲ ਨੂੰ ਸਰਕਾਰੀ ਨੌਕਰੀ ਤੋਂ ਲਾਹੇ ਕਿਉਂਕਿ ਇਹੋ ਜਿਹੇ ਪ੍ਰਿੰਸੀਪਲ ਦੀ ਜ਼ਰੂਰਤ ਨਹੀਂ ਹੈ ਉਹ ਕਹਿੰਦੇ ਸੋ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਦੂਜੇ ਪਾਸੇ ਉਹ ਕਹਿੰਦੇ ਪ੍ਰਿੰਸੀਪਲ ਆ ਜਿਹੜੇ ਉੱਤੇ ਦੋਸ਼ ਲੱਗੇ ਉਹ ਕਹਿੰਦੇ ਇਹ ਝੂਠੇ ਦੋਸ਼ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਸਕੂਲ ਦੇ ਸਾਰੇ ਬੱਚੇ ਉਹਨੂੰ ਆਪਣੇ ਬੱਚਿਆਂ ਵਾਂਗੂ ਲੱਗਦੇ ਆ ਅਤੇ ਕਈ ਬੱਚਿਆਂ ਦੀ ਫੀਸ ਅਤੇ ਬੱਸ ਦਾ ਖਰਚਾ ਵੀ ਉਹ ਕਹਿੰਦੇ ਮੈਂ ਦਿੰਦਾ ਹਾਲਾਂਕਿ ਪ੍ਰਿੰਸੀਪਲ ਨੇ ਇਹ ਮੰਨਿਆ ਕਿ ਉਹਨੇ ਕੁਝ ਬੱਚਿਆਂ ਨੂੰ ਪਿੱਛੋਂ ਛੂਹਿਆ ਸੀ ਪਰ ਉਹਦਾ ਦਾਅਵਾ ਇਹ ਆ ਕਿ ਇਹ ਕੋਈ ਗਲਤ ਨੀਅਤ ਨਹੀਂ ਸੀ ਉਸ ਮੁਤਾਬਕ ਉਹਨੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਮਝ ਕੇ ਇਸ ਜਿਹਾ ਕੀਤਾ ਸੀ ਫਿਲਹਾਲ ਪੁਲਿਸ ਆ ਜਿਹੜੀ ਉਹ ਮਾਮਲੇ ਦੀ ਜਾਂਚ ਕਰ ਰਹੀ ਆ ਅਧਿਕਾਰੀਆਂ ਦਾ ਕਹਿਣਾ ਇਹ ਆ ਕਿ ਪੀੜਤਾਂ ਦੇ ਬਿਆਨਾਂ 'ਤੇ ਜਾਂਚ ਬਾਅਦ 'ਚ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਏਗੀ ਇਹ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਮੁੱਠਾਂ ਵਾਲੀ ਆ ਜਿਹੜੀ ਉੱਥੇ ਉੱਥੋਂ ਦਾ ਇਹ ਮਾਮਲਾ ਸਾਹਮਣੇ ਆਇਆ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇਹ ਖਾਸ ਤੌਰ 'ਤੇ ਜੇਕਰ ਤੁਸੀਂ ਗ੍ਰੈਂਡ ਫਰਨੀਚਰ ਅਤੇ ਤੰਬੂ ਟੈਂਟ ਸੇਲ ਆ ਜਿਹੜੀ ਉਹ ਲੱਗ ਚੁੱਕੀ ਆ ਉੱਥੇ ਜ਼ਰੂਰ ਇੱਕ ਗੇੜਾ ਮਾਰ ਕੇ ਆਇਓ ਤੰਬੂ ਟੈਂਟ ਸੇਲ 'ਤੇ ਬਜੇ ਇਸ ਹਫ਼ਤੇ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਜਿਹੜਾ ਗ੍ਰੈਂਡ ਐਂਡ ਫਰਨੀਚਰ ਤੋਂ ਹੋਣਾ 294 ਵਕ ਡਰਾਈਵ ਵਾਲੀ ਲੋਕੇਸ਼ਨ ਤੋਂ। ਨਾਲ ਦੀ ਨਾਲ ਹੀ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਸੁਨੇਹਾ ਤੁਹਾਡੇ ਨਾਲ ਕਰ ਦਈਏ ਸਾਂਝਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨੰਬਰ ਨੋਟ ਕਰਕੇ ਰੱਖ ਲਓ 416-748-2116। ਜਦੋਂ ਵੱਡੀਆਂ ਦਾਲਾਂ ਦੀ ਪੈਕਿੰਗ ਦੀ ਜ਼ਰੂਰਤ ਪੈ ਜਾਵੇ, ਜਦੋਂ ਟਿਫਨ ਦੇ ਲਈ ਤੁਹਾਨੂੰ ਕੰਟੇਨਰਾਂ ਦੀ ਜ਼ਰੂਰਤ ਪੈ ਜਾਵੇ, ਜਦੋਂ ਕਲੀਨਅਪ ਲਈ ਤੁਹਾਨੂੰ ਕੈਮੀਕਲਸ ਦੀ ਜ਼ਰੂਰਤ ਪੈ ਜਾਵੇ, ਜਦੋਂ ਤੁਹਾਨੂੰ ਬਰਥਡੇ ਪਾਰਟੀ ਦਾ ਸਾਰਾ ਹੀ ਸਮਾਨ ਇੱਕੋ ਛੱਤ ਤੋਂ ਹੋਲਸੇਲ ਦੇ ਭਾਅ 'ਤੇ ਮਿਲਦਾ ਹੋਵੇ, ਜਿਹੜਾ ਵੱਡੇ ਵੱਡੇ ਰੈਸਟੋਰੈਂਟਾਂ ਨੂੰ ਜਿੰਨਾ ਸਮਾਨ ਇਹਨਾਂ ਦਾ ਜਾਂਦਾ ਉਸ ਰੇਟ 'ਤੇ ਡਿਸਪੋਜ਼ੇਬਲ ਦੀ ਜ਼ਰੂਰਤ ਪੈ ਜਾਵੇ, ਤਾਂ ਕਿਤੇ ਜਾਣ ਦੀ ਜ਼ਰੂਰਤ ਨਹੀਂ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 ਇਹਨਾਂ ਦਾ ਨੰਬਰ ਹੈ। ਸੋ ਆਲ ਲਿੰਕ ਟਰੈਵਲ ਦੇ ਬੱਲਾ ਦਸਾਂਝ ਸਾਹਿਬ, ਜੇਕਰ ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਆਲ ਲਿੰਕ ਟਰੈਵਲ ਦੇ ਬੱਲਾ ਦਸਾਂਝ ਹੁਣਾਂ ਨਾਲ ਸੰਪਰਕ ਤੁਸੀਂ ਕਰ ਲੈਣਾ। ਨੰਬਰ ਨੋਟ ਕਰਕੇ ਰੱਖ ਲਓ 416-749-4262-9780, 416-299-8700 'ਤੇ ਤੁਸੀਂ ਗੱਲਬਾਤ ਕਰ ਲੈਣੀ ਆ ਆਲ ਲਿੰਕ ਟਰੈਵਲ 'ਤੇ। ਸੋ ਲਓ, ਗੱਲਾਂ ਬਾਤਾਂ ਸਾਡੀਆਂ ਇਸੇ ਤਰੀਕੇ ਨਾਲ ਚੱਲਦੀਆਂ ਰਹਿਣੀਆਂ ਨੇ, ਅਤੇ ਨਾਲ ਦੀ ਨਾਲ ਹੀ ਜਿੱਥੇ ਅਸੀਂ ਗੀਤ ਸੰਗੀਤ ਦੀ ਮਹਿਫਲ ਆ ਉਹ ਵੀ ਤੁਹਾਡੇ ਰੂਬਰੂ ਕਰਦੇ ਰਹਾਂਗੇ। ਸੋ ਬਾਈ ਰਾਣਾ ਰਣਵੀਰ ਹੁਣ ਦੀਆਂ ਕੁਝ ਕੁ ਸਤਰਾਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਾਂਗੇ, ਕਿਉਂਕਿ ਕਾਰਨ ਕੀ ਆ, ਮੈਂ ਜਿਉਂਦਾ ਹਾਂ, ਮੈਂ ਸਾਬਤ ਹਾਂ, ਮੈਂ ਆਹਟ ਹਾਂ, ਮੈਂ ਚਾਹਤ ਹਾਂ, ਚਾਵਾਂ ਨੂੰ ਚੂਰੀ ਪਾਉਂਦਾ ਹਾਂ, ਇਸ਼ਕੇ ਦੇ ਦੋਹੇ ਗਾਉਂਦਾ ਹਾਂ, ਨੇਕੀ ਦਾ ਜਿਣਾ ਨਿਰਾ ਇਸ਼ਕ, ਸਬਰਾਂ ਦਾ ਪੀਣਾ ਨਿਰਾ ਇਸ਼ਕ, ਮੈਂ ਅੱਜ ਇਸ਼ਕ, ਮੈਂ ਕੱਲ੍ਹ ਇਸ਼ਕ, ਜੇ ਮੈਂ ਰੌਲਾ ਹਾਂ ਮੈਂ ਹੱਲ ਇਸ਼ਕ, ਹਾਂ ਇਸ਼ਕ ਚੰਗਾ ਮੈਂ ਅਣਥਕ ਹਾਂ, ਗੱਲ ਸੋਹਣੀ ਹੈ ਮੈਂ ਤਦ ਤੱਕ ਹਾਂ ਜਦ ਤੱਕ ਧੁੱਪ ਹੈ ਛਾਵਾਂ ਨਾਲ, ਜਦ ਤੱਕ ਮੈਂ ਰਹੂੰ ਅਦਾਵਾਂ ਨਾਲ, ਜਦ ਤੱਕ ਸਾਹਾਂ ਦਾ ਤਾਣਾ ਹੈ ਤਦ ਤੱਕ ਚਾਵਾਂ ਦਾ ਗਾਣਾ ਹੈ। ਇਹ ਚਾਵਾਂ ਦਾ ਗਾਣਾ ਤੁਹਾਡੇ ਅੰਦਰੋਂ ਨਹੀਂ ਮੁੱਕਣਾ ਚਾਹੀਦਾ, ਇਹ ਬਚਪਨਾ ਤੁਹਾਡੇ ਅੰਦਰੋਂ ਨਹੀਂ ਮੁੱਕਣਾ ਚਾਹੀਦਾ। ਤੁਹਾਨੂੰ ਧੁੱਪ ਚੰਗੀ ਲੱਗਦੀ ਆ ਤਾਂ ਤੁਸੀਂ ਬਜ਼ੁਰਗ ਨਹੀਂ ਹੈ, ਤੁਸੀਂ ਬੁੜੇ ਨਹੀਂ ਹੋਏ। ਸੋ ਤੁਹਾਨੂੰ ਮੇਨ ਵੱਡੀ ਗੱਲ ਆ ਕਿ ਅਸੀਂ ਨਾ ਕਈ ਵਾਰ 60 ਸਾਲ ਤੋਂ ਹੋਣ ਤੋਂ ਬਾਅਦ ਕਹਿਣ ਲੱਗ ਜਾਣਾ ਕਿ ਨਹੀਂ ਯਾਰ ਬਸ ਹੁਣ ਕੀ ਹੈ ਕਿਵੇਂ ਆ,
1: ਨਿਕਲ ਗਈ ਸਾਰੀ।
0: ਤੁਹਾਡੇ ਅੰਦਰੋਂ ਬਚਪਨਾ ਜਿਹੜਾ ਉਹ ਨਹੀਂ ਜਾਣਾ ਚਾਹੀਦਾ
1: ਜੀ।
0: ਬਚਪਨਾ ਤੁਹਾਡਾ, ਉਹ ਬਚਪਨਾ ਤੁਹਾਨੂੰ ਅਖਿਸਲੀਆਂ ਵੀ ਕਰਾਊਗਾ, ਬਚਪਨਾ ਤੁਹਾਨੂੰ ਜ਼ਿੱਦ ਵੀ ਕਰਾਊਗਾ, ਜਿਵੇਂ ਬੱਚੇ ਜ਼ਿੱਦ ਕਰਦੇ ਆ ਕਿਸੇ ਚੀਜ਼ ਦੀ। ਸੋ ਉਹ ਪੋਜ਼ਿਟਿਵ ਤਰੀਕੇ ਨਾਲ ਹੋਣੀ ਚਾਹੀਦੀ ਹੈ
1: ਜੀ,
0: ਇਹ ਬੜਾ ਜ਼ਰੂਰੀ ਹੈ। ਜੇਕਰ ਪੋਜ਼ਿਟਿਵ ਤਰੀਕੇ ਨਾਲ ਆ ਫਿਰ ਗੱਲਬਾਤ ਬਣ ਜਾਂਦੀ ਆ, ਜੇਕਰ ਨੈਗੇਟਿਵ ਤਰੀਕੇ ਨਾਲ ਆ ਫਿਰ ਉਹ ਜ਼ਿੱਦ ਵੀ ਮਾੜੀ ਆ, ਕਿਉਂ ਬਾਈ ਜੀ?
1: ਬਿਲਕੁਲ।
0: ਸੋ ਜ਼ਿੱਦ ਹੋਵੇ ਤੁਹਾਡੀ ਕਿਸੇ ਕੰਮ ਨੂੰ, ਕਿਸੇ ਚਾਹਤ ਨੂੰ ਪਾਉਣ ਦੇ ਲਈ ਕਿ ਬਾਈ ਜੀ ਐਨੀਥਿੰਗ ਤੁਸੀਂ ਅਚੀਵ ਕਰ ਸਕਦੇ ਹੋ, ਸਿਰਫ ਤੁਹਾਡੇ ਲਈ ਡੈਡੀਕੇਸ਼ਨ, ਡਿਟਰਮੀਨੇਸ਼ਨ, ਡਾਇਰੈਕਸ਼ਨ, ਤਿੰਨ ਡੀਆਂ ਹੋ ਗਈਆਂ
1: ਜੀ। ਬਿਲਕੁਲ।
0: ਡੀ ਹਨਾ, ਡਾਇਰੈਕਸ਼ਨ ਹੋ ਗਈ, ਡੈਡੀਕੇਸ਼ਨ ਹੋ ਗਈ, ਡਿਟਰਮੀਨੇਸ਼ਨ ਹੋ ਗਈ
1: ਜੀ।
0: ਸਰ ਜੇਕਰ ਤੁਹਾਡੇ ਕੋਲ ਇਹ ਹੈਗੀਆਂ ਨੇ ਤਿੰਨੇ ਡੀਆਂ, ਤਾਂ ਫਿਰ ਮੇਰਾ ਖਿਆਲ ਆ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਕਿ ਤੁਸੀਂ ਆਪਣੀ ਮੰਜ਼ਿਲ 'ਤੇ ਨਾ ਪਹੁੰਚੋ
1: ਜੀ।
0: ਹਾਂ, ਜਦੋਂ ਮੰਜ਼ਿਲ 'ਤੇ ਪਹੁੰਚਣਾ ਮਿਹਨਤ ਕਰਨੀ ਪੈਣੀ ਆ, ਅਣਥੱਕ ਮਿਹਨਤ ਕਰਨੀ ਪੈਣੀ ਆ, ਆਪਣਾ ਆਪ ਗਵਾਉਣਾ ਪੈਣਾ
1: ਜੀ।
0: ਆਪ ਗਵਾਈਏ ਤਾਂ ਸੌ ਪਾਈਏ, ਆਪਣਾ ਆਪ ਗਵਾਉਣਾ ਪੈਣਾ। ਬੀ ਜਦੋਂ ਧਰਤੀ ਦੇ ਵਿੱਚ ਬੀਜਿਆ ਜਾਂਦਾ ਉਹ ਆਪਣਾ ਆਪ ਗਵਾ ਦਿੰਦਾ ਤਾਂ ਬੂਟਾ ਲੱਗਦਾ
1: ਜੀ,
0: ਤਾਂ ਦਰਖਤ ਲੱਗਦਾ, ਤਾਂ ਉਹਨੂੰ ਫਲ ਲੱਗਦਾ, ਤਾਂ ਅਸੀਂ ਉਹਨੂੰ ਕਹਿੰਦੇ ਹਾਂ। ਅਸੀਂ ਬੀ ਨੂੰ ਥੋੜ੍ਹਾ ਐਪਰੀਸ਼ੀਏਟ ਕਰਦੇ ਹਾਂ, ਉਹ ਤਾਂ ਧਰਤੀ 'ਚ ਆ।
1: ਬਿਲਕੁਲ।
0: ਬੀ ਨੂੰ ਤਾਂ ਐਪਰੀਸ਼ੀਏਟ ਕਰਦੇ ਨਹੀਂ ਅਸੀਂ, ਕਿਹਾ ਬੀ ਬੀਜਿਆ ਹੋਇਆ, ਵਾਹ ਵੀ ਵਾਹ ਸ਼ਾਬਾਸ਼ ਤੇਰੇ। ਉਹ ਅੰਦਰ ਸਟਰਗਲ ਕਰ ਰਿਹਾ, ਉਹਦੇ ਅੰਦਰ ਭੰਨ ਤੋੜ ਹੋ ਰਹੀ ਆ, ਉਹਦੇ ਅੰਦਰ ਮਿਹਨਤ ਹੋ ਰਹੀ ਆ। ਤੇ ਉਹ ਤੋਂ ਬਾਅਦ ਫਿਰ ਜਦੋਂ ਦਰਖਤ ਲੱਗਦਾ ਸੀ, ਕਹਿੰਦੇ ਯਾਰ ਬੜੇ ਮਿੱਠੇ ਅੰਬ ਨੇ, ਆਹ ਯਾਰ ਬੜੀ ਸੰਘਣੀ ਸ਼ਾਮ ਆ ਇਹਦੀ, ਆਹ ਬੜੀਆਂ ਤੋਤੀਆਂ ਲੱਗੀਆਂ ਹੋਈਆਂ ਨੇ ਯਾਰ। ਫਿਰ ਐਪਰੀਸ਼ੀਏਸ਼ਨ ਕਿਹਨੂੰ ਹੁੰਦੀ ਆ? ਦਰਖਤ ਨੂੰ। ਉਹ ਬੀਜ ਦੀ ਮਿਹਨਤ ਆ ਜੇ ਦਰਖਤ ਬਣਿਆ ਵਾ। ਸੋ ਉਹ ਮਿਹਨਤ ਤੁਹਾਡੀ ਕਿਸੇ ਨੇ ਨਹੀਂ ਦੇਖਣੀ, ਉਹ ਮਿਹਨਤ ਤੁਸੀਂ ਕਰਨੀ ਆ ਤਾਂ ਐਪਰੀਸ਼ੀਏਸ਼ਨ ਗਾਹਾਂ ਜਾ ਕੇ ਹੋਣੀ ਆ। ਅਦਰਵਾਈਜ਼ ਬੀ ਵਾਂਗੂ ਬੀ ਤੋਂ ਬੂਟਾ ਹੋਣ ਲਈ ਆਪਣਾ ਆਪ ਗਵਾਉਣਾ ਪੈਂਦਾ, ਬੀ ਤੋਂ ਬੂਟਾ ਹੋਣ ਲਈ। ਜੇ ਬੀ ਤੋਂ ਬੂਟਾ ਬਣਨਾ ਤਾਂ ਆਪਣਾ ਆਪ ਗਵਾਉਣਾ ਪੈਣਾ, ਬੀ ਫਿਰ ਫਿਨਿਸ਼ ਹੋ ਜਾਂਦਾ, ਖਤਮ ਹੋ ਜਾਂਦਾ। ਜਿਵੇਂ ਆਪਾਂ ਕਹਿ ਦਈਏ ਨਾ ਕਿ ਪਾਣੀ ਦੇ ਗਲਾਸ ਦੇ ਵਿੱਚ ਤੁਸੀਂ ਪਤਾਸਾ ਪਾ ਦਿਓ, ਪਤਾਸਾ ਪਾਣੀ ਦੇ ਵਿੱਚ ਹੀ ਘੁਲ ਜਾਂਦਾ, ਆਪਣੀ ਹਸਤੀ ਖਤਮ ਕਰ ਦਿੰਦਾ, ਤਾਂ ਫਿਰ ਉਹ ਤੁਸੀਂ ਦੇਖੋ ਕਿ ਉਹਦੀ ਮਿਠਾਸ ਕਿੰਨੀ ਆ ਉਸ ਪਾਣੀ ਦੀ। ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਜਿਸ ਮੈਂ ਡਾਲੋ ਉਸ ਜੈਸਾ। ਪਾਣੀ ਦੇ ਵਿੱਚ ਹਰੇ ਰੰਗ ਦਾ ਤਬਕਾ ਪਾ ਦਿਓ, ਹਰਾ ਹੋ ਗਿਆ, ਪੀਲੇ ਰੰਗ ਦਾ ਤਬਕਾ ਪੀਲਾ ਹੋ ਗਿਆ, ਲਾਲ ਰੰਗ ਦਾ ਤਬਕਾ ਪਾ ਦਿਓ ਲਾਲ ਹੋ ਗਿਆ। ਸੋ ਪਾਣੀ ਨੇ ਆਪਣਾ ਰੰਗ ਉਸ ਤਬਕੇ ਦੇ ਹਿਸਾਬ ਨਾਲ ਬਦਲ ਲੈਣਾ, ਮਤਲਬ ਫਿਰ ਆਪਣੀ ਹਸਤੀ ਖਤਮ ਕਰਕੇ ਦੂਜੀ ਹਸਤੀ ਦੇ ਵਿੱਚ ਚੜੇ ਜਾਣ, ਕਿਉਂਕਿ ਬਈ ਦੇਖਣ ਵਾਲੀ ਤੁਹਾਡੀ ਅੱਖ ਹੋਣੀ ਚਾਹੀਦੀ ਆ। ਗੱਲਾਂ ਦੇ ਵਿੱਚੋਂ ਨਾ ਬਹੁਤ ਸਾਰੀਆਂ ਗੱਲਾਂ ਜਿੰਨੀਆਂ ਮਰਜ਼ੀ ਤੁਸੀਂ ਕੱਢੇ ਚਲੋ। ਤੁਸੀਂ ਇਹ ਦੇਖੋ ਕਿ ਜੇਕਰ ਤੁਸੀਂ ਦੇਖਦੇ ਹੋ ਤਾਂ ਦਰਖਤ ਦੇ ਵਿੱਚ ਵੀ ਤੁਸੀਂ ਅੱਗ ਦੇਖ ਲੈਂਦੇ ਹੋ ਕਿ ਯਾਰ ਉਹਦੇ ਅੰਦਰ ਅੱਗ ਲੁਕੀ ਹੋਈ ਆ।
1: ਬਿਲਕੁਲ।
0: ਅੱਗ ਤਾਂ ਦਰਖਤਾਂ ਤੋਂ ਲੱਗਣੀ ਆ।
1: ਬਿਲਕੁਲ ਬਿਲਕੁਲ।
0: ਹੁਣ ਵੀ ਲੱਗੀ ਹੋਈ ਹੈ।
1: ਬਿਲਕੁਲ।
0: ਸੋ ਵੀ ਇਹਦੇ ਅੰਦਰ ਅੱਗ ਹੈਗੀ ਆ, ਚਿੰਗਿਆੜੀ ਹੈਗੀ ਆ, ਪਰ ਉਹ ਲੁਕੀ ਹੋਈ ਆ। ਹਵਾ ਨੂੰ ਤੁਸੀਂ ਹਵਾ ਦੇ ਵਿੱਚੋਂ ਸਾਹ ਦੇਖ ਸਕਦੇ ਹੋ ਤੁਸੀਂ ਕਿ ਯਾਰ ਇਹਦੇ ਵਿੱਚ ਸਾਹ ਨੇ ਸਾਡੀ, ਇਹ ਹਵਾ ਜਿਹੜੀ ਵਗ ਰਹੀ ਆ ਇਹਦੇ ਵਿੱਚੋਂ ਅਸੀਂ ਸਾਹ ਲੈ ਰਹੇ ਹਾਂ। ਹਵਾ ਦੇ ਵਿੱਚੋਂ ਸਾਹ ਲੱਭ ਸਕਦੇ ਹੋ, ਦਰਖਤਾਂ ਦੇ ਵਿੱਚੋਂ ਤੁਸੀਂ ਅੱਗ ਲੱਭ ਸਕਦੇ ਹੋ, ਦੁੱਧ ਦੇ ਵਿੱਚੋਂ ਤੁਸੀਂ ਘਿਓ ਲੱਭ ਸਕਦੇ ਹੋ।
1: ਜੀ ਬਿਲਕੁਲ,
0: ਕਿ ਯਾਰ ਦੁੱਧ ਨਹੀਂ ਇਹ ਤਾਂ ਘਿਓ, ਇਹਦੇ ਵਿੱਚ ਲੈ ਕੇ ਇਹਦੇ ਵਿੱਚੇ ਪਿਆ ਵਾ, ਸਾਰਾ ਕੁਛ ਵਿੱਚੇ ਹੀ ਆ, ਲੱਭਦੇ ਨਹੀਂ ਅਸੀਂ, ਲੱਭਦੇ ਬਾਹਰ ਆ। ਜਿੱਦਣ ਅਸੀਂ ਅੰਦਰ ਲੱਭਣ ਲੱਗ ਗਏ ਨਾ ਗੱਲ ਬਣ ਜਾਣੀ ਆ, ਅੰਦਰੋਂ ਅੰਦਰ ਸਾਡੇ ਪਾਣੀ ਆ, ਸਾਡੀ ਬੋਡੀ ਦੇ ਵਿੱਚ ਵੀ ਜ਼ਿਆਦਾ ਪਾਣੀ ਆ,
1: ਬਿਲਕੁਲ,
0: ਅਤੇ ਪਿਆਸ ਸਾਨੂੰ ਪਾਣੀ ਦੀ ਲੱਗਦੀ ਹੈ, ਇਹਦਾ ਮਤਲਬ ਸਾਨੂੰ ਪਿਆਸ ਨਹੀਂ ਲੱਗਦੇ, ਪਾਣੀ ਨੂੰ ਪਾਣੀ ਦੀ ਪਿਆਸ ਲੱਗ ਰਹੀ ਹੈ, ਪਾਣੀ ਨੂੰ ਪਾਣੀ ਦੀ ਪਿਆਸ ਲੱਗ ਰਹੀ ਹੈ।
1: ਬਿਲਕੁਲ,
0: ਅੰਦਰ ਸਾਡੇ ਹਵਾ, ਜੇ ਸਾਹ ਨਾ ਜਾਵੇ ਅੰਦਰ ਸਾਡੇ ਹਵਾ ਵਾ, ਅਤੇ ਬਾਹਰੋਂ ਸਾਨੂੰ ਸਾਹਾਂ ਦੀ ਲੋੜ ਪੈਂਦੀ ਰਹਿੰਦੀ ਹੈ ਕਿ ਯਾਰ ਆਕਸੀਜਨ ਲੈਣੀ ਹੈ, ਇਹਦਾ ਮਤਲਬ ਸਾਨੂੰ ਨਹੀਂ ਸਾਡੇ ਅੰਦਰਲੇ ਨੂੰ ਬਾਹਰਲੇ ਸਾਹਾਂ ਦੀ ਜ਼ਰੂਰਤ ਪੈਂਦੀ ਹੈ, ਮਿਲਾਪ ਦੀ ਜ਼ਰੂਰਤ, ਉਹ ਸਾਹ ਨਾਲ ਸਾਹ ਮਿਲਦੇ ਆ, ਫਿਰ ਗੱਲਬਾਤ ਬਣਦੀ ਹੈ। ਗੱਲ ਸਿਰਫ ਇਹ ਹੈ ਕਿ ਅਸੀਂ ਸਮਝਦੇ ਕਿਸ ਤਰੀਕੇ ਨਾਲ, ਕਿਸੇ ਚੀਜ਼ ਦਾ ਨਜ਼ਰੀਆ ਕਿਵੇਂ ਲੈਂਦੇ ਹਾਂ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਦੱਸ ਦਈਏ ਕਿ ਬਾਈ ਜੀ ਇਹ ਹਿੱਸਾ ਪ੍ਰੋਗਰਾਮ ਦਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਅਤੇ ਨਾਲ ਦੀ ਨਾਲ ਹੀ ਖਾਸ ਤੌਰ 'ਤੇ ਜਗਜੀਤ ਮਾਲ ਸਾਹਿਬ, ਕਹਿੰਦੇ ਬਾਈ ਜੀ ਕੱਲ੍ਹ ਤੁਹਾਨੂੰ ਕਾਲ ਆ ਗਈ ਸੀ ਕਿ ਭੈਣ ਜੀ ਉਹਨਾਂ ਨੇ ਕੱਲ੍ਹ ਪਰਸੋਂ ਲਿਆ ਸੀਗਾ,
1: ਪਰਸੋਂ
0: ਉਹ ਕਹਿੰਦੇ ਉਹਨਾਂ ਨੇ ਪਤਾ ਕੀ ਕਿਹਾ, ਉਹ ਕਹਿੰਦੇ ਜਿਹੜੇ PAU ਵਾਲਿਆਂ ਦਾ ਡਿਸਕਾਊਂਟ ਵਾਲੀ ਉਹ ਦੱਸੋ ਜੀ।
1: ਜੀ ਬਿਲਕੁਲ, ਉਹਨਾਂ ਦੇ ਆ ਗਈ ਸੀ ਕਾਲ, ਅਤੇ ਉਹਨਾਂ ਦੇ ਬੇਟੇ ਦਾ ਆਲਮੋਸਟ ਕੰਮ ਡਨ ਹੀ ਹੈਗਾ, ਹੋ ਜਾਏਗਾ।
0: ਵਾਹ ਕਿਆ ਬਾਤ ਹੈ। ਜੁੜੇ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਸਾਡੇ ਨਾਲ ਸੁੱਖ ਬਾਈ ਜੀ ਆ ਗਏ ਆ। ਸੁੱਖ ਉਹਨਾਂ ਤੋਂ ਪੁੱਛਦੇ ਹਾਂ ਕਿ ਜਿਹੜਾ ਕੱਲ੍ਹ ਹੁਣ ਲਾਈਵ ਔਨ ਲੋਕੇਸ਼ਨ ਹੈ, ਐਂ ਥੋੜ੍ਹਾ ਗੱਲ ਬਣਦੀ ਹੈ ਲਾਈਵ ਔਨ ਲੋਕੇਸ਼ਨ 'ਤੇ, ਕੀ ਗੱਲਬਾਤ ਬਣਨੀ ਹੈ? ਸੁੱਖ ਜੀ, ਜੀ ਆਇਆਂ ਨੂੰ ਵੈਲਕਮ। ਸੁੱਖ ਜੀ ਤੁਹਾਡੀ ਆਵਾਜ਼ ਨਹੀਂ ਆਈ
3: ਜੀ,
0: ਹਾਂਜੀ ਬਾਈ ਜੀ ਆਵਾਜ਼ ਨਹੀਂ ਆਈ ਤੁਹਾਡੀ?
3: ਬਿਲਕੁਲ ਬੋਪਰਾ ਸਾਹਿਬ ਆ ਰਹੀ ਸਰ ਤੁਹਾਡੀ ਆਵਾਜ਼ ਮੈਨੂੰ।
0: ਜੀ ਜੀ ਜੀ ਜੀ ਆ ਜਾਓ।
3: ਬਿਲਕੁਲ ਬੋਪਰਾ ਸਾਹਿਬ, ਤੁਸੀਂ ਇੱਕ ਚੀਜ਼ ਸਰਚ ਕਰੋ, ਰੀਅਲ ਲੈਦਰ ਪਾਵਰ ਰਿਕਲਾਈਨ ਦਾ ਸੋਫਾ ਸੈੱਟ 3 ਪੀਸ, ਗੂਗਲ ਤੇ ਪਾਇਓ ਰੀਅਲ ਲੈਦਰ 3 ਪੀਸ ਸੋਫਾ ਸੈੱਟ, ਰੀਅਲ ਲੈਦਰ ਪਾਵਰ ਰਿਕਲਾਈਨਰ, ਰੀਅਲ ਲੈਦਰ ਪਾਵਰ ਰਿਕਲਾਈਨਰ ਪਰਿਵਾਰ ਵੀ ਸਰਚ ਕਰ ਲੈਣਾ, ਕਿਉਂਕਿ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ, ਫਰਾਈਡੇ ਸੈਟਰਡੇ ਸੰਡੇ, ਪਰਿਵਾਰ ਵੀ ਸਰਚ ਕਰ ਲੈਣਾ, ਤੁਸੀਂ ਵੀ ਸਰਚ ਕਰ ਲਓ ਰੀਅਲ ਲੈਦਰ ਪਾਵਰ ਰਿਕਲਾਈਨਰ ਸੋਫਾ ਸੈੱਟ। ਕੱਲਾ ਸੋਫਾ ਨਹੀਂ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ, ਪਿਓਰ ਲੈਦਰ ਪਾਵਰ ਰਿਕਲਾਈਨਰ, ਪਿਓਰ ਲੈਦਰ ਪਾਵਰ ਰਿਕਲਾਈਨਰ, ਪਿਓਰ ਲੈਦਰ ਪਾਵਰ ਰਿਕਲਾਈਨਰ, ਪਿਓਰ ਲੈਦਰ ਪਾਵਰ ਰਿਕਲਾਈਨਰ। ਬੋਪਰਾ ਸਾਹਿਬ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ 294
0: ਬਿਲਕੁਲ, ਕੱਲ ਨੂੰ ਵੋਕਰ ਡਰਾਈਵ ਤੇ ਬਾਜੀ ਪਹੁੰਚ ਜਾਓ, ਤੇ ਤੁਸੀਂ ਪਾਵਰ ਕਲਾਈਨਰ ਤੋਂ ਬਿਨਾਂ ਬਹੁਤ ਸਾਰਾ ਸਮਾਨ ਆ, ਬਹੁਤ ਸਾਰਾ ਸਮਾਨ ਆ ਜਿਹੜਾ ਤੰਬੂ ਟੈਂਟ ਸੇਲ ਦੇ ਵਿੱਚ ਤੁਹਾਨੂੰ ਮਿਲ ਜਾਣਾ। ਸੋ 294 ਵੋਕਰ ਡਰਾਈਵ ਤੇ ਪਹੁੰਚ ਜਾਓ, ਕਰਾਂ ਲਾਈਵ ਲੋਕੇਸ਼ਨ ਤੇ ਦੇਖੋ ਪੈਂਦੀਆਂ ਧਮਾਲਾਂ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਹੁਣ ਅਸੀਂ ਪਰਮਜੀਤ ਬਾਜੀ ਵੱਲ ਚੱਲਾਂਗੇ। ਪਰਮਜੀਤ ਬਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਅਸੀਂ ਸਿਰਫ ਇਹ ਆ ਕਿ ਅਸੀਂ ਕਿਸੇ ਚੀਜ਼ ਦੇ ਵਿੱਚ ਦੇਖਣਾ ਕੀ ਚਾਹੁੰਦੇ ਹਾਂ, ਅਸੀਂ ਔਗਣ ਦੇਖਣੇ ਚਾਹੁੰਦੇ ਹਾਂ, ਅਸੀਂ ਗੁਣ ਦੇਖਣੇ ਚਾਹੁੰਦੇ ਹਾਂ। ਜੇਕਰ ਅਸੀਂ ਗੁਣ ਦੇਖਣੇ ਹਾਂ ਤਾਂ ਫਿਰ ਤਾਂ ਅਸੀਂ ਦੁੱਧ ਦੇ ਵਿੱਚ ਵੀ ਘਿਓ ਲੱਭ ਸਕਦੇ ਹਾਂ। ਅੱਛਾ, ਨਾਲੇ ਮੈਂ ਇੱਕ ਦਿਨ ਗੱਲ ਕਰ ਰਿਹਾ ਸੀ ਕਿ ਜਿੰਨੀ ਚੀਜ਼ ਤੁਹਾਨੂੰ ਨਾ, ਜੇ ਤੁਹਾਨੂੰ ਕੋਈ ਸਮਾਂ ਕੋਈ ਸਥਿਤੀ ਤੰਗ ਕਰ ਰਹੀ ਆ, ਤੁਸੀਂ ਫੇਲ ਹੋ ਰਹੇ ਹੋ, ਤੁਸੀਂ ਡਿੱਗ ਰਹੇ ਹੋ, ਤਾਂ ਹੋ ਸਕਦਾ ਕਿ ਪਰਮਾਤਮਾ ਤੁਹਾਨੂੰ ਹੋਰ ਸਟਰੈਂਥ ਦੇ ਰਿਹਾ ਹੋਵੇ, ਕਿ ਜੇ ਤੁਹਾਡਾ ਕੋਈ ਇੱਕ ਰਾਹ ਬੰਦ ਹੋ ਗਿਆ ਤੇ 10 ਉਹਨੇ ਹੋਰ ਖੁੱਲਣੇ ਵੀ ਆ, ਉਹ ਤੁਹਾਨੂੰ ਸਹੀ ਡਾਇਰੈਕਸ਼ਨ ਦੇਣੀ ਚਾਹੁੰਦਾ ਹੋਵੇ। ਫੋਰ ਦਾ ਟਾਈਮਿੰਗ ਆਪਾਂ ਨੂੰ ਲੱਗੂਗਾ ਕਿ ਨਹੀਂ ਯਾਰ ਆਹ ਮੇਰੇ ਨਾਲ ਕੀ ਹੋ ਗਿਆ, ਹੁਣ ਮੇਰੇ ਕੀ ਆ, ਹੁਣ ਤਾਂ ਖਤਮ ਆ, ਪਰ ਉਸ ਤੋਂ ਬਾਅਦ ਹੀ ਤੁਸੀਂ ਕੁਛ ਕਰੋਗੇ, ਨਹੀਂ ਤਾਂ ਤੁਹਾਨੂੰ ਵੀ ਪਤਾ ਕਿ ਯਾਰ ਸਾਰਾ ਕੁਛ ਤਾਂ ਸਹੀ ਸਹੀ ਚੱਲੀ ਜਾਂਦਾ, ਠੀਕ ਆ। ਜੇਕਰ ਬਾਈ ਜੀ ਰਾਹ ਵੀ ਪੱਧਰਾ ਹੋਵੇ ਨਾ ਸਿੱਧਾ,
1: ਜੀ
0: ਬੰਦੇ ਨੂੰ ਰਸਤੇ 'ਚ ਨੀਂਦ ਆਉਣ ਲੱਗ ਜਾਂਦੀ ਆ, ਜਦੋਂ ਉਹ ਭੜਖਾ ਬੜਾਉਂਦੇ ਆ, ਕਿਤੇ ਬ੍ਰੇਕਰ ਆ ਗਿਆ, ਕਿਤੇ ਸਟੋਪ ਸਾਈਨ ਆ ਗਿਆ, ਕਿਤੇ ਹੋਰ ਆ ਗਿਆ, ਕਿਤੇ ਖੜਾ ਲਈ, ਕਦੇ ਚੌਥੇ ਗੇਅਰ 'ਚ ਚਲੇ ਗਈ ਗੱਡੀ, ਕਦੇ ਦੂਜੇ ਗੇਅਰ 'ਚ ਚਲੇ ਗਈ, ਲਾਈਫ ਦੀ ਗੱਡੀ ਵੀ ਆਈ ਆ, ਕਦੇ ਦੂਜੇ ਗੇਅਰ 'ਚ ਆ, ਕਦੇ ਪਹਿਲੇ 'ਚ ਆ, ਕਦੇ ਫਿਰ ਐਨ ਟੋਪ ਗੇਅਰ 'ਚ ਪੈਂਦੀ ਆ। ਜੇ ਇਕੱਲੀ ਟੋਪ ਗੇਅਰ 'ਚ ਪਾ ਕੇ ਫਿਰ ਤਾਂ ਦੱਬੀ, ਚਲੋ ਫਿਰ ਤਾਂ ਭਾਅ ਜੀ ਤੁਹਾਨੂੰ ਨੀਂਦ ਆਉਣ ਲੱਗ ਜਾਣੀ, ਫਿਰ ਵੱਡਾ ਕੁਛ ਹੀ ਹੁੰਦਾ ਜੀ ਭਾਅ ਜੀ।
12: ਬਿਲਕੁਲ, ਔਰ ਜਦੋਂ ਆਪਾਂ ਹਸਪੀਟਲ 'ਚ ਵੀ ਕੋਈ ਮਰੀਜ਼ ਭਰਤੀ ਕੀਤਾ ਹੁੰਦਾ ਨਾ, ਉਹ ਦੇਖਿਆ ਨਾ ECG ਦੇ ਉੱਤੇ ਉਹ ਲਾਈਨ ਜੀ ਚੱਲਦੀ, ਕਦੀ ਉੱਪਰ ਕਦੀ ਥੱਲੇ, ਕਦੀ ਉੱਪਰ ਕਦੀ ਥੱਲੇ, ਹੈ ਨਾ, ਜਦੋਂ ਸਿੱਧੀ ਲਾਈਨ ਹੋਈ ਨੀ ਕਦੇ ਬੰਦਾ ਮਰ ਗਿਆ ਜੀ, ਹੈ ਨਾ। ਇਹ ਸਾਰਾ ਕੁਛ ਅਤਰਾ ਚੜਾ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਤੁਸੀਂ ਇੱਕ ਦਰਵਾਜ਼ਾ ਬੰਦ ਹੁੰਦਾ, 100 ਖੁੱਲਦੇ, 10 ਹੋਰ ਖੁੱਲਦੇ ਨੇ, ਉਹ ਸਾਨੂੰ ਦਰਵਾਜ਼ੇ ਪਛਾਣਨੇ ਵੀ ਆਉਣੇ ਚਾਹੀਦੇ ਨੇ।
0: ਹਾਂ ਹਾਂ ਬਾਈ ਜੀ, ਤੁਸੀਂ ਨਾ ਜੇ ਹੁਣ ਹਨੇਰੇ ਕਮਰੇ 'ਚੋਂ ਜਿਹਨਾਂ ਨੇ ਪਛਾਣਨੇ, ਉਹਨਾਂ ਨੇ ਹਨੇਰੇ ਕਮਰੇ ਦੇ ਵਿੱਚੋਂ ਵੀ ਸਿਰਫ ਤੁਹਾਨੂੰ ਇੱਕ ਕਰਨ ਦੀ ਜ਼ਰੂਰਤ ਆ, ਰੋਸ਼ਨੀ ਦੇ ਲਈ, ਰੋਸ਼ਨੀ ਦੇ ਲਈ ਤੁਹਾਨੂੰ ਉਹ ਉਹਨੇ ਤਾਂ ਫਿਰ ਜੇ ਉੱਥੇ ਵਿੱਚ ਬੈਲਾਂ ਵੀ ਹੈਗੀਆਂ ਉਹਦੇ ਰਾਹੀਂ ਵੀ ਆ ਜਾਣੇ, ਚਾਨਣ ਹੋ ਜਾਣਾ, ਸਿਰਫ ਇਹ ਆ ਹਨੇਰੇ ਦੇ ਵਿੱਚੋਂ ਹਨੇਰੇ ਨੇ ਨਹੀਂ ਚਾਨਣ ਕਰਨਾ, ਤੁਹਾਨੂੰ ਰੋਸ਼ਨੀ ਦੀ ਜ਼ਰੂਰਤ ਹੈ। ਜੇ ਬੱਲਬ ਵੀ ਜਗਾਉਣਾ, ਹੁਣ ਉਹ ਬੱਲਬ ਨੇ ਆਏ ਥੋੜ੍ਹਾ ਵੀ ਉਹਨੇ ਸਾਲਾਂ ਬਾਅਦ ਹੀ ਕੰਮ ਕਰਨਾ ਵਾ ਫਿਰ ਜਗਣਾ ਵਾ। ਜੇ ਤੁਸੀਂ ਹਨੇਰਾ ਪੂਰਾ ਹਨੇਰੇ ਰੂਮ ਦੇ ਵਿੱਚ ਬੈਠੇ ਹੋ, ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਹਨੇਰਾ ਵਾ, ਇੱਕ ਬਟਨ ਦੱਬਣਾ ਵਾ, ਉਹ ਬਟਨ ਤੁਹਾਨੂੰ ਪਤਾ ਹੋਵੇ ਕਿੱਥੇ ਆ। ਜੇ ਤੁਹਾਨੂੰ ਬਟਨ ਨਹੀਂ ਨਾ ਪਤਾ ਵੀ ਕਿੱਥੇ ਆ, ਤਾਂ ਫਿਰ ਉਹ ਬੱਲਬ ਨਹੀਂ ਜਗਣਾ। ਬੱਲਬ ਨਹੀਂ ਜਗਿਆ ਤਾਂ ਹਨੇਰਾ ਦੂਰ ਨਹੀਂ ਹੋਣਾ। ਹਨੇਰਾ ਦੂਰ ਹੋਣ ਨੂੰ ਤਾਂ ਇੱਕ ਪਲ ਲੱਗਦਾ, ਬੱਲਬ ਜਗਿਆ ਨਹੀਂ ਤਾਂ ਹਨੇਰਾ ਦੂਰ ਆ। ਨੈਗੇਟਿਵਿਟੀ ਦੂਰ ਆ ਜਦੋਂ ਪੋਜ਼ਿਟਿਵਿਟੀ ਦਾ ਬੱਲਬ ਜਗਿਆ ਨਹੀਂ ਤਾਂ। ਜੀ ਭਾਈ, ਪਰ ਪਤਾ ਹੋਵੇ ਕਿੱਥੇ ਆ।
13: ਹਰੇਕ ਦੀ ਆਪਣੀ ਆਪਣੀ ਸੋਚਣੀ ਦੇ ਵਿੱਚ ਫਰਕ ਹੈ ਨਾ। ਝੁੱਗੀ ਦੇ ਵਿੱਚ ਨਾ ਕਿਸੇ ਨੇ ਦੀਵਾ ਬਾਲ ਦਿੱਤਾ ਤਾਂ ਟਿੱਡੀ ਬੈਠੀ, ਟਿੱਡੀ ਛਾਲ ਮਾਰ ਕੇ ਬਾਹਰ ਭੱਜੀ ਤੇ ਉਹ ਪਤੰਗੇ ਦੇ ਵਿੱਚ ਜਾ ਟਕਰਾਈ ਤੇ ਟਿੱਡੀ ਕਹਿੰਦੀ ਪਤੰਗਾ ਅੰਦਰ ਨੂੰ ਜਾ ਰਿਹਾ ਸੀ। ਟਿੱਡੀ ਕਹਿੰਦੀ ਉਹ ਅੰਦਰ ਅੱਗ ਬਾਲ ਦਿੱਤੀ ਹੈ, ਤੂੰ ਕਿੱਧਰ ਅੰਦਰ ਵੱਜਿਆ ਜਾਂ ਨਾ ਭੱਜ ਲੈ ਜਾਨ ਬਚਾ। ਉਹ ਕਹਿੰਦਾ ਮੈਨੂੰ ਤਾਂ ਇਹ ਟੈਨਸ਼ਨ ਪਈ ਕਿਤੇ ਮੇਰੇ ਜਾਂਦੇ ਨੂੰ ਅੱਗ ਬੁੱਝ ਨਾ ਜਾਏ ਕਿਉਂਕਿ ਉਹਨੇ ਪਤੰਗੇ ਨੂੰ ਅੱਗ ਦੇ ਉੱਤੇ ਜਾ ਕੇ ਸੜਨਾ ਹੁੰਦਾ। ਆਪਣੀ ਸੋਚਣੀ ਸੋਚਣੀ ਦਾ ਫਰਕ ਹੈ।
0: ਮੈਂ
13: ਇਹ ਨਹੀਂ ਕਹਿ ਰਿਹਾ ਵੀ ਤੁਸੀਂ ਆਪਣੇ ਚੁੱਲ੍ਹੇ 'ਚ ਲੱਤ ਦੇ ਦਿਓ ਜਾਂ ਕਿਤੇ ਸਟੋਵ ਦੇ ਉੱਤੇ ਹੱਥ ਰੱਖ ਲਓ ਨਾ, ਕੋਈ ਤੁਹਾਨੂੰ ਬੜੀ ਤਰੱਕੀ ਹੋ ਜਾਣੀ ਹੈ। ਬਸ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਜਦੋਂ ਇਨਸਾਨ ਨੇ ਆਪਣੇ ਫੈਸਲੇ ਆਪ ਲੈਣੇ ਸ਼ੁਰੂ ਕਰ ਲਏ ਨਾ, ਰਾਜਵੀਰ ਮਾਲ ਸਾਹਿਬ, ਉਹ ਬੰਦਾ ਕਾਮਯਾਬ ਆ ਉਦਣ।
0: ਬਾਈ
13: ਰਾਜਵੀਰ ਨੇ ਕਿਹਾ ਸੀ, ਮੈਂ ਤਾਂ ਉਹਦੇ ਕਹਿੰਦੇ ਚਲਾ ਗਿਆ। ਮੈਂ ਤਾਂ ਮਾਲ ਸਾਹਿਬ ਨੇ ਕਿਹਾ ਸੀ, ਮੈਨੂੰ ਉਹਨੇ ਫਸਾਤਾ, ਮੈਨੂੰ ਉਹਨੇ ਫਸਾਤਾ। ਮੈਂ ਕਿੱਥੇ ਜਾਂਦਾ ਸੀ ਪਰਮਜੀਤ ਕੋਲ, ਉਹ ਤਾਂ ਰਾਜਵੀਰ ਨੇ ਕਿਹਾ ਚਲਾ ਜਾ ਤੇ ਉਹਦੀ ਵਜ੍ਹਾ ਨਾਲ ਮੈਂ ਫਸ ਗਿਆ। ਜਦੋਂ ਤੁਸੀਂ ਆਪਣੇ ਫੈਸਲੇ ਆਪ ਨੀ ਨਾ ਲੈਂਦੇ, ਆਪਣੇ ਮੋਢਿਆਂ ਦੇ ਉੱਤੇ ਰੱਖ ਕੇ ਦੂਸਰੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀ,
0: ਛੱਡ ਦਿਓ ਬਾਈ। ਜਿਵੇਂ ਤੁਸੀਂ ਕਿਹਾ ਨਾ ਨਜ਼ਰੀਆ, ਜਿਹੜਾ ਇੱਕ ਝੁੱਗੀ ਦੇ ਵਿੱਚ ਫਕੀਰ ਬੈਠਾ ਤੇ ਉੱਥੇ ਕੋਈ ਬੰਦਾ ਬਾਹਰ ਰਾਹੀ ਤੁਰਿਆ ਜਾਂਦਾ, ਕਹਿੰਦਾ ਮੈਂ ਰਾਤ ਕੱਟ ਸਕਦਾ ਵਾਂ। ਉਹ ਕਹਿੰਦਾ ਰਾਤ ਕੱਟ ਲਾ। ਉਹ ਰਾਤ ਕੱਟਣ ਲੱਗਿਆ, ਲਾਲਟਨ ਜਗਦੀ ਆ, ਖਾ ਪੀ ਕੇ ਉਹ ਸੌਣ ਲੱਗੇ ਤਾਂ ਉਹਦਾ ਹੱਥ ਹੱਥ ਵੱਜਦਾ, ਹਨੇਰੀ ਆਉਂਦੀ ਆ, ਮੀਂਹ ਪੈਂਦਾ ਤੇ ਉਹਨੂੰ ਅੱਗ ਲੱਗ ਜਾਂਦੀ ਆ। ਉਹ ਦੋਨੇ ਜਾਣੇ ਭੱਜ ਕੇ ਉਹਨੇ ਉਹਨੂੰ ਉਠਾਲਿਆ, ਫਕੀਰ ਨੂੰ ਕਹਿੰਦਾ ਵੀ ਚੱਲ ਚੱਲ ਖਿੱਚ ਕੇ ਉਹ ਬਾਹਰ ਲੈ ਗਿਆ। ਤੇ ਹੁਣ ਉਹਦੇ ਕੋਲ ਦੋ ਰਾਹ ਨੇ, ਇੱਕ ਤਾਂ ਇਹ ਵੀ ਯਾਰ ਫਕੀਰ ਕੋਲ ਵੀ ਜੇ ਮੈਂ ਇਹਨੂੰ ਨਾ ਘਰੇ ਬਾੜਦਾ ਤਾਂ ਲਾਲਟਨ ਆ ਜਿਹੜੀ ਉਹ ਨਾ ਇਹ ਤੋਂ ਬਚਦੀ ਤਾਂ ਉਹ ਅੱਗ ਨਾ ਲੱਗਦੀ ਤਾਂ ਮੈਂ ਠੀਕ ਠਾਕ ਰਹਿੰਦਾ, ਮੇਰੀ ਝੁੱਗੀ ਨਾ ਮੱਚਦੀ। ਇੱਕ ਤੋਂ ਰਾਹ ਇਹ ਵੀ ਆ ਵੀ ਯਾਰ ਸ਼ੁਕਰ ਆ ਮੈਂ ਇਹਨੂੰ ਅੰਦਰ ਬਾੜ ਲਿਆ ਤਾਂ ਇਹਨੇ ਮੇਰੀ ਜਾਨ ਬਚਾਤੀ ਆ, ਅੱਗ ਤਾਂ ਲੱਗਣੀ ਓ ਲੱਗਣੀ ਸੀਗੀ, ਜਿਹੜਾ ਕੁਛ ਹੋਣਾ ਉਹ ਤਾਂ ਹੋਣਾ ਹੀ ਹੋਣਾ ਸੀ, ਪਰ ਇਹਦੇ ਕਰਕੇ ਮੈਂ ਬਚ ਗਿਆ। ਉਹਨੇ ਦੇਖਣਾ ਕਿ ਨਜ਼ਰੀਆ ਕਿਹੜੇ ਪੱਖ ਨਾਲ ਉਹ ਦੇਖ ਰਿਹਾ, ਪਰ ਗੱਲ ਤਾਂ ਆ ਕੇ ਉੱਥੇ ਟਿਕਦੀ ਆ। ਸੋ ਐਨੀਵੇ ਬਾਈ, ਤੁਸੀਂ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
13: ਨਹੀਂ, ਮੈਂ ਬਿਲਕੁਲ, ਮੈਂ ਤਾਂ ਇਹੀ ਕਹਿੰਦਾ ਵੀ ਕਿਸੇ ਵੀ ਚੀਜ਼ ਨੂੰ ਨਾ ਪੋਜ਼ਿਟਿਵ ਦੇਖੋ, ਹਨਾ। ਪਰ ਮੈਂ ਪਰ ਇੱਥੇ ਨਾ ਇੱਕ ਗੱਲ ਹੋਰ ਵੀ ਆ, ਅਕਸਰ ਨਾ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਆਪਣੇ ਹੀ ਆਪਣਿਆਂ ਨੂੰ ਮਤਲਬ ਖਿੱਚਦੇ ਨੇ, ਆਪਣੇ ਹੀ ਆਪਣਿਆਂ ਦੀ ਜਾਨ ਲੈਂਦੇ ਨੇ, ਆਪਣੇ ਹੀ ਆਪਣਿਆਂ ਨੂੰ ਫਸਾਉਂਦੇ ਨੇ। ਇਹ ਵੀ ਗੱਲ ਬਿਲਕੁਲ ਸਹੀ ਹੈ, ਪਰ ਜੇਕਰ ਕੋਈ ਤੁਹਾਨੂੰ ਇਹੋ ਜਿਹਾ ਬੰਦਾ ਜ਼ਿੰਦਗੀ 'ਚ ਲੱਭ ਜਾਂਦਾ ਨਾ, ਜਿਹੜਾ ਕਿ ਤੁਹਾਡੇ ਲਈ ਕਹਿੰਦਾ ਯਾਰ ਮੈਂ ਬੈਠਾ ਪਰਵਾਹ ਨਾ ਕਰ, ਉਹ ਬੰਦੇ ਨੂੰ ਮੈਂ ਹਮੇਸ਼ਾ ਕਹਿੰਦਾ ਉਹਨਾਂ ਲਾਈਫ ਦੇ ਵਿੱਚੋਂ ਜਾਣ ਨਾ ਦਿਓ। ਵੈਸੇ ਨਾ ਇੱਕ ਬੜੀ ਅੱਛੀ ਦਲੀਪ ਕੁਮਾਰ ਦਾ ਬੜੀ ਇੱਕ ਅੱਛੀ ਲਾਈਨ ਸੀ, ਕਹਿੰਦਾ ਕੁਹਾੜੀ ਮੈਂ ਲੱਕੜੀ ਕਾ ਦਸਤਾ ਨਾ ਹੋਤਾ ਤੋ ਲੱਕੜੀ ਕੇ ਕੱਟਣੇ ਕਾ ਰਸਤਾ ਨਾ
0: ਹੋਤਾ।
13: ਜੇ ਕੁਹਾੜੀ ਦਾ ਦਸਤਾ ਲੱਕੜੀ 'ਚ ਪੈਂਦਾ ਨਾ ਤਾਂ ਲੱਕੜੀ ਵੱਢ ਨਾ ਹੁੰਦੀ।
0: ਅੱਜ ਇੱਕ ਚੀਜ਼ ਹੋਰ ਆ ਜਿਹੜੀ, ਉਹ ਵੀ ਤੁਸੀਂ ਨਾਲ ਹੀ ਕਰ ਦਿਓ ਕਿ ਜ਼ਿੰਦਗੀ ਦੇ ਵਿੱਚ ਬਈ ਜ਼ਿੰਦਗੀ, ਇਹਨਾਂ ਨੇ ਅਸੀਂ ਕੱਲ ਬੈਠੇ ਗੱਲਾਂ ਕਰ ਰਹੇ ਸੀ ਕਿ ਜ਼ਿੰਦਗੀ ਨਾ ਬੀ ਸੀ ਤੇ ਡੀ
1: ਜੀ
0: ਤਿੰਨ ਚੀਜ਼ਾਂ ਤੇ ਆ, ਬੀ ਸੀ ਤੇ ਡੀ। ਹੁਣ ਤੁਸੀਂ ਇਹ ਸੋਚੋਗੇ ਵੀ ਯਾਰ ਇਹ ਕੀ ਹੋ ਗਿਆ, ਬੀ ਸੀ ਡੀ ਕਾਹਦੀ ਆ, ਵੀ ਕੋਈ ਫੁੱਲ ਫਾਰਮ ਹੋਊਗੀ ਕਾਹਦੀ ਆ
1: ਜੀ।
0: ਇਹ ਹੁਣ ਆਪ ਦੱਸਣਗੇ ਕਿ ਜ਼ਿੰਦਗੀ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਆ ਜ਼ਿੰਦਗੀ, ਜਿਹੜੀ ਬੰਦਾ ਜੰਮਿਆ। ਬਾਈ ਥੋੜ੍ਹਾ ਜਿਹਾ ਇਹਨੂੰ ਕਰੋ ਡਿਸਕ੍ਰਾਈਬ।
13: ਹਾਂ ਬਿਲਕੁਲ ਜੀ, ਇਹਨੂੰ ਮੈਂ ਕਰਵਾ ਦਿੰਦਾ। ਮੈਂ ਹਮੇਸ਼ਾ ਕਹਿੰਦਾ ਜ਼ਿੰਦਗੀ ਜਿਹੜੀ ਨਾ ਤਿੰਨ ਲਫ਼ਜ਼ਾਂ ਦੇ ਵਿੱਚ ਇਨਸਾਨ ਦੀ ਘੁੰਮਦੀ ਆ, ਇੱਕ ਬੀ ਸੀ ਤੇ ਡੀ। ਬੀ ਦਾ ਮਤਲਬ ਆ ਬਰਥ, ਜੰਮ ਆਪਾਂ ਪਏ, ਤੇ ਡੀ ਦਾ ਮਤਲਬ ਆ ਡੈਥ, ਮਰ ਆਪਾਂ ਜਾਣਾ, ਤੇ ਵਿੱਚ ਵੱਜਦਾ ਸੀ। ਸੀ ਦਾ ਮਤਲਬ ਚੋਇਸ ਆ, ਬੜਾ ਵਧੀਆ ਲਫ਼ਜ਼ ਆ। ਤੁਸੀਂ ਜ਼ਿੰਦਗੀ ਦੀ ਚੋਣ ਕਿਹੜੀ ਚੀਜ਼ ਦੀ ਕਰਦੇ ਹੋ, ਕਿਵੇਂ ਤੁਸੀਂ ਜ਼ਿੰਦਗੀ ਨੂੰ ਜੀਣਾ, ਕਿਵੇਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣਾ, ਕਿਵੇਂ ਤੁਸੀਂ ਦੂਸਰਿਆਂ ਨੂੰ ਖੁਸ਼ ਰੱਖਣਾ। ਪਰ ਮੈਂ ਉਹੀ ਕਹਿੰਦਾ ਵੀ ਬੀ ਸੀ ਡੀ ਦੇ ਵਿੱਚ ਤੁਸੀਂ ਚੋਇਸ ਕਰੋ ਆਪਣੀ। ਔਰ ਮੈਂ ਹਮੇਸ਼ਾ ਕਹਿੰਦਾ ਉਹਨੂੰ, ਦੇਖੋ ਰਾਜਵੀਰ ਜੀ, ਜਦੋਂ ਆਪਾਂ ਗਲਾਸ ਧੋਣ ਜਾਂਦੇ ਹਾਂ ਨਾ, ਤੇ ਆਪਾਂ ਅੰਦਰੋਂ ਹੀ ਉਹਨੂੰ ਜ਼ਿਆਦਾ ਮਾਂਜਦੇ, ਬਾਹਰੋਂ ਤਾਂ ਵੀ ਪਾਣੀ ਜਿਹਾ ਮਾਰ ਕੇ ਆਪਾਂ ਛੱਡ ਦਿੰਦੇ। ਧੋਣ ਅੰਦਰ ਦੀ ਲੋੜ ਆ, ਅੰਦਰੋਂ ਤੁਸੀਂ ਖੁਸ਼ ਹੈ ਤੇ ਸਾਰਾ ਕੁਛ ਹੀ ਸਹੀ ਹੈ। ਕੋਈ ਨੀ ਯਾਰ, ਇਹ ਮਾੜਾ ਮੋਟਾ ਉੱਪਰ ਥੱਲੇ ਚੱਲਦੇ ਰਹਿੰਦੇ, ਮੈਨੂੰ ਪਤਾ ਗੱਲ ਕਰਨੀ ਬੜੀ ਸੌਖੀ ਹੈ। ਪਰ ਦੇਖੋ ਰਾਜਵੀਰ ਜੀ, ਉਹੀ ਪਰਮਜੀਤ ਆ ਜਿਹਨੂੰ ਮਿਲਣ ਨੂੰ ਅੱਜ 45-45 40-40 ਮਿੰਟ ਦੀ ਵੇਟ ਹੁੰਦੀ ਸੀ। ਜਦੋਂ ਵੀ ਤੁਸੀਂ ਆਉਂਦੇ ਸੀ ਕਿੱਦਾਂ ਲਾਈਨਾਂ ਲੱਗੀਆਂ
0: ਸੀਗੀਆਂ,
13: ਕੱਲ ਤੁਸੀਂ ਆਏ ਸਿਰਫ ਇੱਕ ਬੰਦਾ ਬੈਠਾ ਸੀ ਅੱਗੇ।
0: ਬਿਲਕੁਲ
13: ਫਰਕ ਤਾਂ ਹੈ, ਐਵੇਂ ਆਪਾਂ ਰੇਡੀ ਤੋਂ ਗੱਪ ਮਾਰੀ ਜਾਈਏ, ਉਹ ਭਾਜੀ ਟੇਬਲ ਆ ਕੇ ਦੇਖੋ ਭਰਿਆ ਪਿਆ ਫਾਈਲਾਂ ਦੇ ਨਾਲ। ਔਰ ਲੋਕਾਂ ਨੂੰ ਕਿਤੇ ਪਤਾ ਨੀ ਭਾਜੀ ਕੀ ਚੱਲ ਰਿਹਾ ਮਾਰਕੀਟ ਚ, ਅਪਰੇਜ਼ਲ ਕਿਸੇ ਦੀ ਆ ਨੀ ਰਹੀ, ਘਰਾਂ ਦੇ ਵਿੱਚ ਕੋਈ ਹੈ ਨੀਗਾ ਪਾਵਰ
12: ਹੋਲ ਸੇਲ ਤੇ ਲੋਕਾਂ ਦੀਆਂ ਪ੍ਰਾਪਰਟੀਜ਼ ਨੇ ਕਿ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ, ਗੱਪ ਤਾਂ ਜਿੱਡੀ ਮਰਜ਼ੀ ਛੱਡ ਲਈ ਆਪਾਂ,
14: ਬਿਲਕੁਲ
12: ਗੱਪ ਦਾ ਕੋਈ ਸਾਈਜ਼ ਹੀ ਨਾ ਕਿਸੇ ਪੱਲੀ ਚ ਫਿੱਟ ਆਉਂਦੀ ਹੈ। ਮੈਂ ਐਵੇਂ ਹਵਾ ਚ ਕਰੀ ਉਹ ਭਾਜੀ 5% ਡਾਊਨ ਪੇਮੈਂਟ ਲਿਆਓ ਭਾਜੀ, 3.5% ਰੇਟ ਹੈ ਮੇਰੇ ਕੋਲ ਕ੍ਰੈਡਿਟ ਦੀ ਭਾਜੀ, ਟੈਨਸ਼ਨ ਹੀ ਕੋਈ ਨੀ। ਤੇ ਜੋ ਤੁਸੀਂ ਮੈਨੂੰ ਫੋਨ ਕਰੋ ਹਾਂ ਭਾਜੀ ਡਨ ਆ, ਲਿਆਓ $1,000 ਫੜਾਓ ਤੇ ਮੁੜ ਕੇ ਪਰਮਜੀਤ ਫੋਨ ਨਾ ਚੱਕੇ, ਠੀਕ ਹੈ ਜੀ। 20 ਬੰਦਿਆਂ ਤੋਂ $1,000 ਫੜਿਆ, 20,000 ਲੈ ਕੇ ਪਰਮਜੀਤ ਹੋਣੀ ਗਿਆ ਜੀ ਕਿਊਬਾ, ਮੁੜ ਕੇ 1.5 ਸਾਲ ਕਿਸੇ ਫੋਨ ਹੀ ਨੀ ਚੱਕਣਾ, ਕਿਹੜੇ ਰਾਜੇ ਦੀ ਪ੍ਰਜਾ ਕੋਈ ਮੁੜ ਕੇ ਆਉਣੀ, ਕਿਹਨੂੰ ਪਤਾ ਕੀ ਹੋਣਾ ਕੀ ਨਹੀਂ ਹੋਣਾ।
14: ਇਹੀ ਤਾਂ ਪਰਮਜੀਤ ਦੀ ਖਾਸੀਅਤ ਹੈ ਕਿ ਜਿਹੜੀ ਗੱਲ ਪਹਿਲਾਂ ਐਂ ਬੇਬਾਕ ਹੋ ਕੇ ਕਹਿ ਦੇਣੀ ਆ, ਹੋ ਸਕਦਾ ਕਿ ਉਹਦੇ ਨਾਲ 2 ਕਲਾਇੰਟ ਘੱਟ ਜਾਣ, ਪਰ ਜਿਹੜੇ ਆਉਣਗੇ ਸੋਲਿਡ ਆਉਂਦੇ ਬਾਈ।
12: ਨਹੀਂ ਪਰ ਘਟੇਗਾ ਕਿਉਂ? ਕਿਉਂਕਿ ਸੱਚ ਬੋਲਣ ਨਾਲ ਮੈਨੂੰ ਤਾਂ ਨੀ ਲੱਗਦਾ ਕਿਸੇ ਦਾ ਕੋਈ ਨੁਕਸਾਨ ਹੁੰਦਾ। ਹਾਂ ਝੂਠ ਬੋਲਣ ਲੱਗਿਆ ਸਟੋਰੀ ਵੀ ਬਣਾਉਣੀ ਪੈਂਦੀ ਹੈ, ਸੋਚਣਾ ਵੀ ਪੈਂਦਾ ਯਾਰ, ਲਫ਼ਜ਼ ਵਾਧਾ ਘੱਟ ਨਾ ਨਿਕਲ ਜਾਏ ਮੂੰਹ ਚੋਂ, ਮੈਂ ਸਟੋਰੀ ਹੈ ਬਣਾਈ। ਸੱਚ ਬੋਲਣ ਲਈ ਤਾਂ ਕੋਈ ਸਟੋਰੀ ਦੀ ਲੋੜ ਹੀ ਕੋਈ ਨਹੀਂ।
14: ਇਹੀ ਤਾਂ ਚੀਜ਼ ਹੈ ਕਿ ਤੁਸੀਂ ਜਿਹੜੀ ਬੇਬਾਕੀ ਦੇ ਨਾਲ ਗੱਲ ਕਹਿ ਦਿੰਦੇ ਹੋ ਕਿ ਬਾਈ ਇਹ ਨਹੀਂ ਹੈ ਕਿ ਇੱਥੇ ਢੇਰ ਲੱਗ ਗਿਆ ਜਾਂ ਕੁਛ ਹੈ, ਤੁਸੀਂ ਹਾਂ ਆਓ, ਤੁਹਾਡਾ ਹੱਲ ਨਹੀਂ ਹੋਇਆ ਕਿਤੇ ਵੀ ਨਹੀਂ ਹੋਇਆ ਤਾਂ ਵੀ ਆ ਜਾਓ, ਤਾਂ ਵੀ ਫਾਈਲ ਲਿਓ ਆਪਣੀ, ਬਸ ਸਾਹ ਚੱਲਦੇ ਹੋਣ ਤਾਂ ਮੌਰਗੇਜ ਤੁਹਾਡੀ ਹੋ ਜੂਗੀ।
12: ਬਿਲਕੁਲ ਜੀ, ਔਰ ਗੱਲ ਨੂੰ ਸ਼ਾਰਟ ਕਰਦਾ, ਮਾਲ ਸਾਹਿਬ ਤੁਹਾਡੇ ਕੋਲ ਬੈਠੇ ਨੇ, ਬੜੇ ਮੌਜੂਦ ਮਹਿਮਾਨ ਨੇ ਤੁਹਾਡੇ, ਤੁਸੀਂ ਇਹਨਾਂ ਨੂੰ ਵੀ ਟਾਈਮ ਦੇਣਾ। ਔਰ ਬਿਲਕੁਲ ਅਗਰ ਕਿਸੇ ਮੇਰੇ ਭੈਣ ਭਰਾ ਦੀ ਮੌਰਗੇਜ ਬੀ ਸਾਈਡ ਨਾਲ ਜਾਂ ਸੀ ਸਾਈਡ ਨਾਲ ਜਾਂ ਹੋਰ ਕਿਤੇ ਸੱਜੇ ਖੱਬੇ ਤੁਹਾਡੀ ਮੌਰਗੇਜ ਹੈ, 5% ਤੋਂ ਵੱਧ ਇੰਟਰਸਟ ਰੇਟ ਦੇ ਰਹੇ ਹੋ, ਬਹੁਤ ਸੋਹਣਾ ਮੌਕਾ ਹੈ। 3.5% ਇੰਟਰਸਟ ਰੇਟ ਹੈ, ਠੀਕ ਹੈ ਜੀ, ਤੇ 35 ਸਾਲ ਦੀ ਅਮੋਟਾਈਜੇਸ਼ਨ ਹੈ। ਤੇ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਿਓ, 416-804-2015-416-804-2015। ਅਗਰ ਕਿਸੇ ਨੇ ਆਪਣੀ ਰੀਫਾਈਨੈਂਸਿੰਗ ਕਰਵਾਉਣੀ ਹੈ, ਕ੍ਰੈਡਿਟ ਕਾਰਡ ਸਾਰੇ ਭਰ ਲਏ ਜਾਂ ਹੱਥੋਂ ਹੀ ਪੈਸੇ ਕਿਸੇ ਦੇ ਫੜੇ ਸੀ, ਉਹ ਹੁਣ ਬਾਰ ਬਾਰ ਤੰਗ ਕਰ ਰਿਹਾ ਮੇਰੇ ਪੈਸੇ ਕਦੋਂ ਮੋੜੇਗਾ, ਤੇ ਨੰਬਰ ਨੋਟ ਕਰੋ 416-804-2015। ਬਿਲਡਰ ਦੇ ਕੋਲੋਂ ਪ੍ਰੋਪਰਟੀ ਬੁੱਕ ਕਰਵਾਈ ਸੀ, ਉਹਦੀ ਹੁਣ ਵੈਲਿਊ ਨਹੀਂ ਆ ਰਹੀ, ਤਾਂ ਨੰਬਰ ਨੋਟ ਕਰੋ 416-804-2015। ਔਰ ਮੈਂ ਅਖੀਰ ਦੇ ਉੱਤੇ ਇਹੀ ਕਹਾਂਗਾ, ਜਿਹੜੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲਿਓ। ਮੋਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ, ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ ਯੂਨਿਟ ਨੰਬਰ 22 ਡੇਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਸਮਾਂ ਦੇਣ ਲਈ ਰਾਜਵੀਰ ਜੀ ਬਹੁਤ ਬਹੁਤ ਧੰਨਵਾਦ।
14: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। 416-804-2015 ਤੇ ਤੁਸੀਂ ਕਾਲ ਕਰ ਲਿਓ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ ਬਾਈ ਜੀ, ਬਹੁਤ ਸ਼ੁਕਰੀਆ। ਇਹ ਸਨ ਪਰਮਜੀਤ ਬਾਈ ਜੀ, ਪਰਮਜੀਤ ਬਾਈ ਜੀ ਨਾਲ ਗੱਲਬਾਤ ਕਰਕੇ ਹਮੇਸ਼ਾ ਹੀ ਚੰਗਾ ਲੱਗਦਾ, ਚੰਗੀਆਂ ਗੱਲਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਕੇ ਜਾਂਦੇ ਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ ਤੁਸੀਂ ਜ਼ਰੂਰ ਜਾਣਾ, ਜੇਕਰ ਹਜੇ ਤੱਕ ਨਹੀਂ ਗੇੜਾ ਮਾਰਿਆ ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ, ਕਿਉਂਕਿ ਉੱਥੋਂ ਅਪਲਾਇੰਸ ਵੀ ਮਿਲ ਜਾਣੇ, ਉੱਥੋਂ ਤੁਹਾਨੂੰ ਨਾਲ ਦੀ ਨਾਲ ਹੀ ਟੀਵੀ ਵੀ ਮਿਲ ਜਾਣੇ ਆ, ਅਤੇ ਮਿਲਣੇ ਵੀ ਬਹੁਤ ਵਾਜਬ ਰੇਟ 'ਤੇ ਆ।

0: ਰਾਜਨ ਜੀ ਸਾਡੇ ਨਾਲ ਆ ਚੁੱਕਿਆ। ਰਾਜਨ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ।
1: ਦੱਸਣਾ ਚਾਹਾਂਗੇ ਜਿਹੜੇ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਤੁਸੀਂ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਕੰਪਲੀਟ ਕੰਪ੍ਰੀਹੈਂਸਿਵ ਸਾਡੇ ਇੱਥੇ ਆਈ ਐਗਜ਼ਾਮ ਹੁੰਦਾ ਹੈ, ਵਿਜ਼ਨ ਚੈੱਕ ਕਰਦੇ ਹਾਂ ਰਾਜਵੀਰ ਜੀ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਔਰ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਅਸੀਂ ਸਪੈਸ਼ਲੀ ਲਿਆ ਕੇ ਰੱਖੀਆਂ, ਜਿਹਦੇ ਵਿੱਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT

0: ਪ੍ਰਿਸਕ੍ਰਿਪਸ਼ਨ ਭੇਜ ਦਿੰਦੇ ਨੇ, ਪਰ ਬੜੀ ਜ਼ਰੂਰੀ ਚੀਜ਼ ਹੁੰਦੀ ਕਿ ਪ੍ਰਿਸਕ੍ਰਿਪਸ਼ਨ ਦੇ ਨਾਲ ਨਾਲ ਤੁਹਾਡੇ ਅੱਖ ਦੇ ਵਿੱਚ ਮੈਜ਼ਰਮੈਂਟਸ ਦੀ ਵੀ ਲੋੜ ਹੁੰਦੀ ਹੈ, ਜਿਹਨੂੰ ਪੀਡੀ ਅਤੇ ਓਸੀ ਹਾਈਟ ਕਹਿੰਦੇ ਆ। ਜੇ ਉਹ ਪ੍ਰੋਪਰ ਮੈਜ਼ਰਮੈਂਟ ਨਹੀਂ ਹੈਗੀ ਤਾਂ ਤੁਹਾਨੂੰ ਸਹੀ ਨਜ਼ਰ ਨਹੀਂ ਆਉਂਦਾ। ਸੋ ਸਾਡੇ ਕੋਲ ਇੱਥੇ ਜਿਹੜਾ ਸਟਾਫ ਹੈ ਜੀ, ਪ੍ਰੋਪਰ ਪਹਿਲਾਂ ਤੁਹਾਨੂੰ ਫਰੇਮ ਚੂਜ਼ ਕਰਵਾਉਂਦਾ, ਫਿਰ ਤੁਹਾਡੀ ਪ੍ਰਿਸਕ੍ਰਿਪਸ਼ਨ ਜਿਹੜੀ ਹੁੰਦੀ ਉਸ ਹਿਸਾਬ ਨਾਲ ਤੁਹਾਡਾ ਨੰਬਰ ਦੇ ਹਿਸਾਬ ਨਾਲ ਕਿੱਦਾਂ ਦਾ ਫਰੇਮ ਚਾਹੀਦਾ ਉਹਦੀ ਹੈਲਪ ਕਰਦਾ, ਫਿਰ ਤੁਹਾਡੀ ਪ੍ਰੋਪਰਲੀ ਮੈਜ਼ਰਮੈਂਟ ਲਿੱਤੀਆਂ ਜਾਂਦੀਆਂ ਨੇ, ਅਤੇ ਜਦੋਂ ਐਨਕਾਂ ਬਣ ਕੇ ਆਉਂਦੀਆਂ ਨੇ ਉਹ ਪ੍ਰੋਪਰਲੀ ਪਹਿਲਾਂ ਚੈੱਕ ਹੁੰਦੀਆਂ ਕਿ ਜੋ ਡਾਕਟਰ ਨੇ ਨੰਬਰ ਦਿੱਤਾ ਉਹ ਨੰਬਰ ਹੈ, ਅਤੇ ਨਾਲ ਦੀ ਨਾਲ ਜਿਹੜੀਆਂ ਅਸੀਂ ਤੁਹਾਡੀ ਮੈਜ਼ਰਮੈਂਟਸ ਲਿੱਤੀਆਂ ਸੀ ਜਿਹੜੀ ਕਿ ਬਹੁਤ ਜ਼ਰੂਰੀ ਹੈ, ਉਸ ਹਿਸਾਬ ਨਾਲ ਬਣ ਕੇ ਆਈਆਂ ਕਿ ਨਹੀਂ ਆਈਆਂ। ਸੋ ਇਹਨਾਂ ਸਾਰਾ ਕੁਛ ਕਰਨ ਦੇ ਬਾਅਦ ਹੀ ਅਸੀਂ ਤੁਹਾਨੂੰ ਗਲਾਸਿਸ ਦਿੰਦੇ ਹਾਂ, ਅਤੇ ਨਾਲ ਦੀ ਨਾਲ ਜਿਹੜੇ ਅਸੀਂ ਇਹ ਫਰੇਮ ਦਿੰਦੇ ਹਾਂ, ਗਲਾਸਿਸ ਬਣਾ ਕੇ ਦਿੰਦੇ ਹਾਂ, ਇਹਨਾਂ ਦੀ ਪ੍ਰੋਪਰ ਐਡਜਸਟਮੈਂਟ ਕਰਦੇ ਹਾਂ ਵੀ ਤੁਹਾਡੇ ਫੇਸ ਕੋਈ ਲੂਜ਼ ਨਾ ਹੋਣ, ਟਾਈਟ ਨਾ ਹੋਣ, ਅਤੇ ਡਾਊਨ ਦਾ ਰੂਟ 6 ਮਹੀਨੇ ਸਾਲ ਬਾਅਦ ਜੇ ਲੂਜ਼ ਹੋ ਜਾਣ ਜਾਂ ਟਾਈਟ ਹੋਣ ਤਾਂ ਵੀ ਐਡਜਸਟਮੈਂਟ ਕਰਕੇ ਦਿੰਦੇ ਹਾਂ, ਅਤੇ ਕੋਈ ਚਾਰਜ ਨਹੀਂ ਹੁੰਦਾ, ਅਤੇ ਇਹਨਾਂ ਫਰੇਮਾਂ ਦੇ ਉੱਤੇ ਸਾਲ ਦੀ ਵਾਰੰਟੀ ਵੀ ਹੁੰਦੀ ਹੈ। ਜਦੋਂ ਇੰਨੀਆਂ ਸਾਰੀਆਂ ਚੀਜ਼ਾਂ ਅਸੀਂ ਦੱਸਦੇ ਹਾਂ ਤਾਂ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਬੜੀਆਂ ਮਹਿੰਗੀਆਂ ਹੋਣਗੀਆਂ, ਪਰ ਨਹੀਂ, ਇਹ ਮਹਿੰਗੀਆਂ ਨਹੀਂ, ਇਹ ਸਾਰਾ ਕੁਛ ਤੁਹਾਨੂੰ ਮਿਲ ਰਿਹਾ ਜੀ ਵੈਲਿਊ ਪੈਕੇਜ ਦੇ ਵਿੱਚ। ਸੋ ਵੈਲਿਊ ਪੈਕੇਜ ਦੇ ਵਿੱਚ ਅਸੀਂ ਤੁਹਾਨੂੰ$300 ਦੀ ਕੀਮਤ ਦਾ ਫਰੇਮ ਦੇ ਰਹੇ ਹਾਂ। ਇਹ ਸਿਲੈਕਟਡ ਬ੍ਰਾਂਡਡ ਫਰੇਮ ਨੇ, ਤਕਰੀਬਨ 700 ਤੋਂ 800 ਫਰੇਮ ਲੱਗੇ ਨੇ ਸਾਡੇ ਕੋਲ ਇੱਥੇ, 30-35 ਬ੍ਰਾਂਡ ਨੇ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਤੁਸੀਂ ਕਿਹੜਾ ਵੀ ਮਰਜ਼ੀ ਫਰੇਮ ਚੂਜ਼ ਕਰ ਲਓ ਜੀ। ਇਹ ਫਰੇਮ ਦੇਵਾਂਗੇ ਨਾਲ $100 ਦੀ ਕੀਮਤ ਦੇ ਲੈਂਸ ਦੇਵਾਂਗੇ। ਸੋ 300 ਦਾ ਫਰੇਮ ਅਤੇ 100 ਦੇ ਲੈਂਸ, $400 ਦਾ ਪੈਕੇਜ ਸਿਰਫ $129 ਚ ਹੈ, ਅਤੇ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਪਹਿਲਾਂ ਦੱਸੀਆਂ ਇਹ ਸਾਰਿਆਂ ਕਵਰ ਹੈ ਜੀ $129 ਦੇ ਵਿੱਚ। ਅਤੇ ਜੇ ਕਿਸੇ ਨੇ ਦੂਰ ਦੀ ਇਕੱਠੀ ਐਨਕ ਲੈਣੀ ਹੋਵੇ, ਐਸਸੀਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ, ਅਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ।
1: ਹੁਣ ਨੰਬਰ ਦੇ ਦਿਓ ਬਾਈ ਨੰਬਰ
0: ਤੇ, ਜੇ ਕੋਈ ਆਪਾਂ ਕੋਡਿੰਗ ਐਡ ਕਰਵਾਉਣੀ ਹੈ ਤੇ ਜਿੰਨੀਆਂ ਮਰਜ਼ੀ ਕੋਡਿੰਗ ਐਡ ਕਰਾਓ ਜੀ, ਸਾਰੀਆਂ ਕੋਡਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਕਿ ਮੇਰੇ ਕੋਲ 2 ਪੇਅਰ ਹੋਣ, ਇੱਕ ਮੈਂ ਘਰ ਰੱਖ ਲਵਾਂ ਇੱਕ ਆਫਿਸ, ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਡਿੰਗਾਂ 100% ਆਫ, ਯਾਨੀ ਕਿ ਬਿਲਕੁਲ ਫਰੀ ਹੈ। ਸੋ ਰਾਜੂ ਜੀ, ਤੁਸੀਂ ਦੇਖ ਸਕਦੇ ਵੀ ਇੰਨਾ ਕੁਛ, ਇੰਨੀਆਂ ਡੀਲਾਂ, ਇੰਨੀਆਂ ਸਰਵਿਸਿਜ਼, ਸਾਰਾ ਕੁਛ ਇਹਦੇ ਵਿੱਚ ਨਾਲ ਇਨਕਲੂਡਿਡ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤ ਤੇ ਪਹੁੰਚਣ ਜੀ, ਸਪੈਕਸ ਐਕਸਪ੍ਰੈਸ ਉੱਤੇ, 35 ਰੈਜੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸਿਲਸ ਕਹਿ ਲਓ ਜਾਂ ਕੈਨੇਡੀਅਨ ਸਿਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਨੰਬਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਕਾਲ ਕਰਦੇ ਹਾਂ। 905-460-8888, 905

0: ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਵਕਾਰ ਖਾਨ ਸਾਹਿਬ ਸਰ ਨਾਲ ਹਾਜ਼ਰ ਹੋ ਚੁੱਕੇ ਆ। ਖਾਨ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਜੇਕਰ ਰੋਜਰ ਦੀ ਡੀਲ ਤੁਸੀਂ ਲੈਣੀ ਚਾਹੁੰਦੇ ਹੋ, ਇੰਟਰਨੈਟ ਸਲੋ ਚੱਲ ਰਿਹਾ, ਤਾਂ ਟੈਨਸ਼ਨ ਨਹੀਂ ਲੈਣੀ ਹੈਗੀ, ਟੈਨਸ਼ਨ ਲੈਣੀ ਨਹੀਂ ਹੈ। ਜੇ ਇੰਟਰਨੈਟ ਭਮੀਰੀਆਂ ਜਾਂ ਘੁੰਮੀ ਜਾਂਦੀਆਂ ਨੇ, ਟੈਨਸ਼ਨ ਨਹੀਂ ਲੈਣੀ, ਤਾਂ ਖਾਨ ਸਾਹਿਬ ਦੇ ਨਾਲ ਗੱਲਬਾਤ ਕਰ ਲੈਣੀ ਆ। ਕਈ ਦਹਾਕੇ ਤੋਂ ਇਹ ਕੰਮ ਕਰ ਰਹੇ ਆ, ਸੋ ਰੋਜਰ ਦੀਆਂ ਡੀਲਸ ਲੈਣੀਆਂ ਚਾਹੁੰਦੇ ਹੋ, ਬੈਸਟ ਡੀਲ ਵਕਾਰ ਖਾਨ। ਖਾਨ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ
1: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478648000, 647।

0: 8,000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478,000
1: 6,478,000 8,000 6,478,000 8,000 6,478,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000 8,000

0: ਕੱਲ ਨੂੰ ਲਾਈਵ ਤੇ ਜਾਣਾ। ਕੱਲ ਨੂੰ ਲਾਈਵ ਕਿੱਥੇ ਆ? 294 ਵਾਕਰ ਡਰਾਈਵ ਤੇ। 294 ਵਾਕਰ ਡਰਾਈਵ ਤੇ ਜਦੋਂ ਜਾਣਾ ਤਾਂ ਉੱਥੇ ਬਹੁਤ ਸਾਰਾ ਸਮਾਨ ਆ ਬਾਈ ਜਿਹੜਾ ਉਹਨਾਂ ਨੇ ਟੈਂਟ 'ਚ ਰੱਖਿਆ। ਮੈਂ ਦੇਖ ਕੇ ਆਇਆ, ਚੈੱਕ ਕਰਕੇ ਆਇਆ, ਅਤੇ ਬਹੁਤ ਕਮਾਲ ਕਮਾਲ ਦਾ ਸਮਾਨ ਆ ਜਿਹੜਾ ਯਾਰ। ਕੋਈ 300 ਦਾ, ਕੋਈ 200 ਦਾ, ਕੋਈ 100 ਦਾ, ਕੋਈ 50 ਦਾ, ਕੋਈ 400 ਦਾ। ਇੱਕ ਬੈੱਡ ਬੜਾ ਸੋਹਣਾ ਸੀਗਾ, $600 ਦਾ, ਬਹੁਤ ਕਮਾਲ ਦਾ ਬੈੱਡ। ਇੱਕ ਬਾਹਲਾ ਹੀ ਹਾਈ ਐਂਡ ਬੈੱਡ ਸੀਗਾ, ਉਹ 1700 ਖਾਨੀ 1899 ਦਾ, ਮਤਲਬ ਬਹੁਤ ਜਿਵੇਂ ਕਹਿ ਲਓ ਵੀ ਲੇਟੈਸਟ ਡਿਜ਼ਾਇਨਿੰਗ ਦੇ ਵਿੱਚੋਂ। ਉਹਦੀ ਢੋ ਬਹੁਤ ਲੰਬੀ ਬਾਈ, ਲਗਜ਼ਰੀ ਮਾਸਟਰ ਬੈੱਡਰੂਮ 'ਚ ਰੱਖਣ ਵਾਲਾ ਬੈੱਡ। ਇੱਦਾਂ ਦਾ ਬਾਹਲਾ ਘੈਂਟ ਘੈਂਟ ਸਮਾਨ ਆ। ਆਉਣਾ ਪੈਣਾ ਪਰ ਤੁਹਾਨੂੰ 294
1: ਤਿਆਰੀਆਂ ਪਰਿਵਾਰ ਕਰ ਲੈਣ ਤੇ ਬੋਪਰਾ ਸਾਹਿਬ ਤੁਹਾਨੂੰ ਇੱਕ ਮੈਂ ਸੋਫਾ ਸੈੱਟ ਦੀ ਪਿਕਚਰ ਭੇਜੀ ਆ, ਖੋਲ ਲਓ ਤੁਸੀਂ ਵੀ ਦੇਖ ਲਓ ਪ੍ਰਾਈਸ, ਤੇ ਪਰਿਵਾਰਾਂ ਨੇ ਵੀ ਗੂਗਲ ਕਰ ਲਈ ਹੋਣੀ ਆ। ਪਿਓਰ ਲੈਦਰ ਦਾ ਪਾਵਰ ਰਿਕਲਾਈਨਰ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, 3-seater ਸੋਫਾ, 2-seater ਲਵ ਸੈੱਟ ਨਾਲ ਸਿੰਗਲ ਚੇਅਰ, ਪਿਓਰ ਲੈਦਰ ਦਾ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਬੋਪਰਾ ਸਾਹਿਬ, ਜਿਹਦੀ ਰੈਗੂਲਰ ਕੀਮਤ $5,000 ਸੀ, ਇੱਕੋ ਹੀ ਸੈੱਟ ਆ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਤੇ ਆ ਕੇ ਚੱਕ ਕੇ ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚੋਂ। ਬੋਪਰਾ ਸਾਹਿਬ ਤੁਸੀਂ ਵੀ ਦੇਖਿਓ ਪ੍ਰਾਈਸ ਕਿੰਨੇ ਦਾ ਨਿਕਲਦਾ ਜੀ।
0: 3498 ਦਾ ਨਿਕਲਦਾ ਜੀ।
1: 3498 ਦਾ ਗ੍ਰੈਂਡ ਫਰਨੀਚਰ ਆ, ਤੰਬੂ ਟੈਂਟ ਸੇਲ ਦੇ ਵਿੱਚ ਇੱਕੋ ਹੀ ਸੈੱਟ ਆ, ਨਾ 3400, ਨਾ 3200, ਨਾ 3000, ਨਾ 2800, ਨਾ 2500, ਨਾ 2300, ਨਾ 2100, ਨਾ 2000, ਨਾ 1900, ਨਾ 1800, ਨਾ 1500, ਨਾ 1300, ਨਾ 1200, ਨਾ 1100, ਨਾ $1,000 ਬੋਪਰਾ ਸਾਹਿਬ। ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਸਿਰਫ $999, $999, $999 ਬੋਪਰਾ ਸਾਹਿਬ। ਬਣਦੀ ਗੱਲਬਾਤ ਜੀ?
0: ਮੈਂ ਕਿਹਾ ਪੂਰੀ ਬਣ ਗਈ ਆ, ਪੂਰੀ ਬਣ ਗਈ ਆ। ਆਉਣਾ ਕਿੱਥੇ ਆ
1: ਜੀ? ਬਿਲਕੁਲ ਬੋਪਰਾ ਸਾਹਿਬ, ਸੋ ਇਹ ਤਾਂ ਬਹੁਤ ਸਾਰੀਆਂ ਜਿਹੜੀਆਂ ਡੀਲਾਂ, ਸਾਈਡ ਟੇਬਲ $20 ਦੇ, ਨਾਈਟ ਸਟੈਂਡ, ਡਰੈਸਰ, ਚੈਸਟਾਂ $50 ਦੀਆਂ ਕਲੀਅਰ ਆਊਟ ਕੀਤੀਆਂ ਜਾਣੀਆਂ। ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਲੱਗਣ ਜਾ ਰਹੀ ਆ। ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਬੋਪਰਾ ਸਾਹਿਬ।
0: ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਥੈਂਕ ਯੂ, ਮਿਲਦੇ ਕੱਲ ਨੂੰ।

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਜਿਹੜੇ ਜਿਹੜੇ ਵੀਰਾਂ ਨੇ ਭਾਈ ਲੈਣੇ ਨੇ ਟੀ ਵੀ ਅਤੇ ਜਾਂ ਟੀ ਵੀ ਦੀ ਜਗ੍ਹਾ 'ਤੇ ਤੁਸੀਂ ਵੱਡਾ ਟੀ ਵੀ ਲੈਣਾ ਤਾਂ ਫਿਰ ਤੁਹਾਨੂੰ ਕਿੱਥੇ ਜਾਣਾ ਪੈਣਾ? ਬ੍ਰੈਂਪਟਨ
1: ਬ੍ਰੈਂਪਟਨ
0: ਟੀ ਵੀ ਐਂਡ ਅਪਲਾਇੰਸ 'ਤੇ ਸੁਲਤਾਨ ਜੀ ਸਾਡੇ ਨਾਲ ਆ। ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ। ਔਰ ਰਾਜਵੀਰ, ਮੈਂ ਤੁਹਾਨੂੰ ਅੱਜ ਕਹੂੰਗਾ ਤੁਸੀਂ ਬਿਸ਼ੱਕ ਕਾਗਜ਼ ਪੈਨ ਫੜ ਕੇ ਜ਼ਰਾ ਇੱਕ ਵਾਰੀ ਇਹ ਲਿਖ ਕੇ ਦੇਖਿਓ, ਪਰ ਇਹ ਟੀ ਵੀ ਜਿਹੜੇ ਮੇਰੇ ਕੋਲ ਨਾ ਜੀ, ਇਹ 6 ਆਫ ਈਚ ਸਾਈਜ਼ ਹੈ ਤੇ 4 ਸਾਈਜ਼ ਹੀ ਹੈ ਇਹਦੇ 'ਚ।
0: ਅੱਛਾ,
2: ਇੱਕ ਹੈਗਾ 50 ਇੰਚ ਸਾਈਜ਼, ਇੱਕ ਹੈਗਾ 55, ਇੱਕ ਹੈਗਾ 65, ਇੱਕ ਹੈਗਾ 75। 50, 55, 65 ਤੇ 75 ਜੇ ਕਿਸੇ ਨੇ ਲੈਣੇ ਹੈ, ਇਹ ਸਾਰੇ ਦੇ ਸਾਰੇ 2026 ਦੇ ਲੇਟੈਸਟ ਗੂਗਲ ਟੀ ਵੀ ਹੈ, ਜਿਹਨਾਂ 'ਚ ਕ੍ਰੋਮਕਾਸਟ ਵੀ ਬਿਲਟ ਇਨ ਹੈ, ਸਮਾਰਟ ਹੈ, ਔਰ ਲੇਟੈਸਟ ਮਾਡਲ ਹੈਗੇ ਜੀ ਇਹ। ਬੈਸਟ ਪ੍ਰਾਈਸ ਹੈ, ਪਰ ਹੈਗੇ 6-6 ਪੀਸ ਈਚ ਸਾਈਜ਼ ਦੇ ਵਿੱਚ। 50 ਇੰਚ ਲੈਣਾ ਜੀ, 6 ਲੱਕੀ ਕਸਟਮਰ ਕੈਨ ਗੈਟ ਇਟ 299 ਦਾ। 50 ਇੰਚ ਦਾ ਸਿਰਫ 6 ਟੀਵੀ ਅਵੇਲੇਬਲ।
0: ਪੱਕੀ ਗੱਲ ਹੈ ਸੁਲਤਾਨ ਜੀ?
2: ਮੈਂ
0: ਜਾਣ ਦਿਆ ਕਰੋ ਤੁਸੀਂ,
2: ਮੈਨੂੰ ਜਦੋਂ ਮਿਲੇ ਹੈ ਨਾ ਜੀ, ਐਕਚੁਅਲੀ ਇਹਨਾਂ ਨੇ ਲਾਈ ਹੈ ਜੀ ਬਲੈਕ ਫ੍ਰਾਈ।
0: ਜਾਣ ਦਿਆ ਕਰੋ ਸੁਲਤਾਨ ਜੀ, ਮਜ਼ਾਕ ਨਾ ਕਰਿਆ ਕਰੋ, ਇਹਨਾਂ ਨੂੰ ਮਖੌਲ ਨਾ ਕਰਿਆ ਕਰੋ।
2: ਨਹੀਂ, ਅੱਜ ਮੇਰੇ ਵੀ ਕੰਪਨੀ ਨੇ ਮਜ਼ਾਕ ਕੀਤਾ ਤੇ ਗਾਂ ਮੈਂ ਤੁਹਾਡਾ ਵੀ ਮਜ਼ਾਕ ਕਰਤਾ।
0: ਤੁਸੀਂ
2: 299 ਦਾ 6 ਟੀਵੀ ਦੇ ਦੇਣੇ ਆ,
0: 100 ਖਾ ਕੇ ਕਹੋ ਤੁਸੀਂ, 50 ਇੰਚ 100 ਖਾ ਕੇ ਕਹੋ ਤੁਸੀਂ, ਸੱਚੀ ਦੇ ਦੇਣੇ ਆ।
2: ਤੇ 55 ਇੰਚ ਸੁਣੋ, 399 ਚ 55 ਇੰਚ।
0: ਸੱਚੀ ਗੱਲ,
2: ਫਿਰ ਅੱਗੇ ਸੁਣੋ, 65 ਇੰਚ ਮੇਰੇ ਇੱਕ ਯਾਰ ਮਿੱਤਰ ਨੇ ਵੀ ਲਿਆ ਸੀ, 65 ਇੰਚ 599 65 ਇੰਚ।
0: ਸੁਲਤਾਨ ਜੀ, ਕਿੰਨੇ ਵਜੇ ਤੱਕ ਓਪਨ ਹੋ?
2: ਅੱਜ 7 ਵਜੇ ਤੱਕ ਹੈ, 6-6 ਪੀਸ ਇਨ ਸਟਾਕ ਹੈ। 75 ਇੰਚ ਸੁਣ ਲਓ ਪਹਿਲੇ, 75 ਇੰਚ 699 ਜੇ ਅੱਜ ਤੱਕ ਕਿਸੇ ਨੇ ਸੁਣਿਆ ਜਾਂ ਅਸੀਂ ਵੇਚ।
0: ਸੁਲਤਾਨ ਜੀ,
2: ਤੇ ਤੁਹਾਨੂੰ ਟੀਵੀ ਫ੍ਰੀ।
0: ਆ ਬੱਚੇ ਕੀ ਜਾਣ ਲੋਗੇ?
2: 99 ਦਾ 75 ਇੰਚ
0: ਸੁਲਤਾਨ ਜੀ
2: ਟੀਵੀ ਇਨ ਸਟਾਕ ਹੈ, 65 ਇੰਚ 599 ਦਾ 6 ਟੀਵੀ ਸਟਾਕ ਹੈ, 55 ਇੰਚ 399 ਦਾ 6 ਟੀਵੀ ਸਟਾਕ ਚ ਹੈ, 50 ਇੰਚ 299 ਤੇ 6 ਟੀਵੀ ਇਨ ਸਟਾਕ ਹੈ।
0: ਸੁਲਤਾਨ ਜੀ
2: ਹੁਣ ਕਾਲ ਕਰ ਲਓ ਤੇ ਚੱਕ ਲਓ, 905-450-2828
0: ਸਾਡੀਆਂ
2: ਦੇ ਉਹ ਪੁੱਛਦੇ ਹੁੰਦੇ ਕਿ ਜੇ ਪ੍ਰਮੋਸ਼ਨ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਇਹ ਪ੍ਰਮੋਸ਼ਨ ਲਗਾਉਣੀ ਕਿੱਥੇ
0: ਕਹਿੰਦੇ?
2: ਫਿਰ ਤਾਂ ਤੈਨੂੰ ਚਾਹੀਦੇ ਆ ਇਹ 100 ਪੀਸ।
0: ਇਹ ਤਾਂ ਸ਼ਾਮ ਤੱਕ ਹੀ ਨਹੀਂ ਰਹਿਣੇ, ਇਹ ਤਾਂ ਸ਼ਾਮ ਤੱਕ ਹੀ ਨਹੀਂ ਰਹਿਣੇ। ਜਿਹੜੇ ਹਿਸਾਬ ਨਾਲ ਤੁਸੀਂ ਪ੍ਰਾਈਸ ਜੇ ਦੱਸਦੇ, ਜੇ ਸਹੀ ਪ੍ਰਾਈਸ ਤੁਸੀਂ ਇਹ ਕਿਹਾ, ਬਿਲਕੁਲ ਮੈਨੂੰ ਪਤਾ ਮਜ਼ਾਕ ਨਹੀਂ ਕਰ ਰਹੇ, ਤਾਂ ਇਹ ਟੀਵੀ ਬਾਈ ਜੀ ਅੱਜ ਸ਼ਾਮ ਤੱਕ ਨਹੀਂ ਰਹਿਣੇ, ਹੁਣੇ ਹੋਲਡ ਕਰ ਲਓ, ਡਿਪੋਜ਼ਿਟ ਦੇ ਦਿਓ। 299 ਦੇ ਵਿੱਚ ਯਾਰ ਕਿੱਥੋਂ ਟੈਬਲੇਟ ਵੀ ਨਹੀਂ ਆਉਂਦੀ
3: ਹੈਗੀ, ਬਿਲਕੁਲ ਬਿਲਕੁਲ
0: ਚੱਜ ਦੀ ਜੇ ਲੈਣੀ ਹੋਵੇ।
2: ਗੂਗਲ ਟੀਵੀ ਹੈ ਜੀ ਸਾਰੇ, ਇਹਦੇ ਚ ਤੁਹਾਨੂੰ ਐਪ ਸਟੋਰ ਮਿਲੇਗਾ,
0: ਨਵੇਂ
2: ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ, ਸਮਾਰਟ ਟੀਵੀ ਨੇ, ਕ੍ਰੋਮਕਾਸਟ ਬਿਲਟ ਇਨ ਹੈ, ਬਹੁਤ ਹੀ ਅਪਡੇਟਡ 2026 ਦੇ ਲੇਟੈਸਟ ਮਾਡਲ।
0: ਨਵੇਂ ਆ ਸੁਲਤਾਨ ਜੀ, ਬਿਲਕੁਲ ਬ੍ਰਾਂਡ ਨਿਊ,
2: ਬਿਲਕੁਲ ਫੈਕਟਰੀ ਸੀਲਡ, ਬ੍ਰਾਂਡ ਨਿਊ ਡੱਬੇ ਚ ਬੰਦ ਹੈ। ਮੈਂ ਵੈਸੇ 100 ਪੀਸ ਹੀ ਆਰਡਰ ਪਾਇਆ ਸੀ,
0: ਤੁਸੀਂ 100 ਹੀ ਪਾਓ,
2: ਮਿਲੇ ਜਿਹੜੇ ਹੈ ਨਾ ਜੀ ਉਹ 24 ਪੀਸ ਮਿਲੇ ਆ।
0: ਤੁਸੀਂ ਹੋਰ ਵਧਾਓ,
2: 50 ਇੰਚ 6, 55 ਇੰਚ 6, 65 ਇੰਚ ਤੇ 6, 75 ਇੰਚ
0: ਤੁਸੀਂ ਹੋਰ ਵਧਾਓ ਪੀਸ। ਇਹ ਤਾਂ ਗਏ ਅੱਜ, ਇਹ ਤਾਂ ਗਏ 905-450-2828 905-450-2828 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਇਹ ਤੋਂ ਛੋਟਾ ਪੀਸ ਵੀ ਹੈਗਾ ਕੋਈ?
2: ਇਸ ਟਾਈਮ ਮੇਰੇ ਕੋਲ 40 ਇੰਚ ਪਏ ਆ, 3-4 ਪੀਸ, ਜੇ ਉਹ ਵੀ ਕਿਸੇ ਨੇ ਲੈਣਾ, ਚਲੋ ਅੱਜ ਉਹ ਵੀ 199 ਨੂੰ ਦੇ ਦਿੰਦੇ
0: ਆ, 199
2: ਨੂੰ 40 ਇੰਚ ਵੀ ਚੱਕੋ,
0: 40 ਇੰਚ 199 ਦੇ। ਇਹ ਤਾਂ ਸ਼ਾਇਦ ਹੋ ਸਕਦਾ ਜੀ, ਇਹ ਤਾਂ ਮੁੰਡਾ ਇਕੱਠੇ ਚੱਕ ਲਵੇ 199 ਦੇ
3: ਜੀ, ਬਿਲਕੁਲ।
0: ਆ ਬੈਠਾ ਮਾਲ ਸਾਹਿਬ ਮੇਰੇ ਕੋਲ,
2: 3 ਪੀਸ ਹੀ ਸਟਾਕ ਚ ਹੈਗੇ ਆ, ਉਹ ਦੇ ਦਿੰਦੇ ਆ ਆਪਾਂ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਆ ਜਿਹੜਾ ਜੀ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਹੈ, ਇਹਦੇ ਚ ਇਹਦਾ ਫਾਇਦਾ ਜ਼ਰੂਰ ਚੁੱਕ ਲੈਣਾ, ਇਹ 6-6 ਟੀਵੀ ਸਿਰਫ ਸਟਾਕ ਚ ਰਹਿ ਗਿਆ ਜੀ।
0: ਇਹ ਤਾਂ ਮਤਲਬ ਇਹ ਤਾਂ ਤੁਸੀਂ ਬਲੈਕ ਫਰਾਈਡੇ ਤੇ ਵੀ ਨਹੀਂ ਇਹ ਪ੍ਰਾਈਸ ਤਾਂ ਮਿਲਣੀ, ਇਹ ਤਾਂ ਕਿੱਥੇ ਮਿਲਣੀ ਆ? 905-450-2828 905-450-2828 ਤੇ ਹੁਣੇ ਕਾਲ ਕਰਕੇ ਚੱਕ ਲਿਓ। ਸੁਲਤਾਨ ਜੀ ਬਹੁਤ ਬਹੁਤ ਸ਼ੁਕਰੀਆ ਸਰ, ਟੀਵੀ ਤੁਸੀਂ ਅੱਜ ਸ਼ਾਮ ਤੱਕ ਵਿਹਲੇ ਹੋ ਜਾਓ, ਇਹਨਾਂ ਨੂੰ ਚੁਕਾ ਕੇ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਧੰਨਵਾਦ।

0: ਜੋਬ ਜਾਂ ਪੈਰਿਸ।
1: ਸੈਮੀ ਢਿੱਲੋਂ ਸਾਹਿਬ ਆ ਗਏ ਆ। ਸੈਮੀ ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਨੇ ਕਾਲਾ ਕੋਟ ਕਿਤੇ ਐਵੇਂ ਥੋੜਾ ਪਾਇਆ। ਢਿੱਲੋਂ ਸਾਹਿਬ ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਠੀਕ ਹੋ?
1: ਬਿਲਕੁਲ, ਢਿੱਲੋਂ ਸਾਹਿਬ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਮੈਨੂੰ ਲੱਗਦਾ। ਹੱਸੇ ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਹੱਸੇ, ਢਿੱਲੋਂ ਸਾਹਿਬ ਨੂੰ ਸਾਰਾ ਪਤਾ। ਢਿੱਲੋਂ ਸਾਹਿਬ, ਜਿਹੜੇ ਤੁਹਾਡੇ ਰੇਡੀਓ ਭਾਈ ਤੁਸੀਂ ਮੰਗਾਏ ਕਿ ਨਹੀਂ, ਉਹਨਾਂ ਦੀ ਬਹੁਤ ਡਿਮਾਂਡ ਆਉਂਦੀ ਹੈ ਯਾਰ।
2: ਬਿਲਕੁਲ ਜੀ, ਬਿਲਕੁਲ ਬਹੁਤ। ਉਹ ਤਾਂ ਆਪਣੇ ਕੋਲ ਲਾਸਟ ਵੀਕ ਦੇ ਆਏ ਹੋਏ ਆ।
1: ਆ ਚੱਕ ਹੈਗੇ ਹਜੇ?
2: ਹਾਂਜੀ ਹਾਂਜੀ ਹਾਂਜੀ, 100% ਜੀ।
1: ਉਹ ਬਾਈ ਪਲੱਗ ਲਾਓ
2: ਤੁਹਾਡੇ ਕੋਈ ਮਨਪਸੰਦ ਆ, ਸ਼ਬਦ ਆ, ਗੁਰਬਾਣੀ ਆ, ਉਹ ਤੁਸੀਂ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਐਡ ਕਰਕੇ ਦੇ ਦੇਵਾਂਗੇ।
1: ਇਹ ਤਾਂ ਕਮਾਲ ਹੈ। ਤੇ ਹੁਣ ਇਧਰੋਂ ਜਿੰਬਾਬੇ ਨਾਲ ਅੱਜ ਚੰਗਾ ਹੋ ਗਿਆ, ਵਧੀਆ ਮਸਾਂ ਸੁੱਖ ਦਾ ਸਾਜ ਆਇਆ, ਜਿੱਤੇ ਅੱਜ।
2: ਹਾਂਜੀ ਹਾਂਜੀ ਬਿਲਕੁਲ,
1: ਜਿਨ੍ਹਾਂ ਨੇ ਮੈਚ ਮੁੱਚ ਦੇਖਣੇ ਉਹ ਵੀ। ਮੈਂ ਤਾਂ ਕਹਿੰਦਾ ਭਾਈ, ਅੱਛਾ ਢਿੱਲੋਂ ਸਾਹਿਬ, ਵੱਡੀਆਂ ਵੱਡੀਆਂ ਫਿਲਮਾਂ ਦੇ ਵਿੱਚ ਵੀ ਕਰੋ, ਸਟ੍ਰੀਮ ਮੂਹਰੇ ਆਉਣ ਲੱਗ ਗਿਆ, ਹੁਣ ਚੱਕਰ ਕੀ ਹੈ ਇਹ? ਇਹ ਪਾਉਂਦੇ ਪਟਾਕੇ ਹਾਂਜੀ।
2: ਚਲੋ ਸਰ, ਕਹਿੰਦੇ ਹੁੰਦੇ ਸ਼ੁਕਰ ਆ ਤੁਸੀਂ ਨੋਟਿਸ ਕੀਤਾ।
1: ਮੈਂ ਤਾਂ ਪੂਰਾ, ਮੈਂ ਕਿਹਾ ਅੱਛਾ, ਮੈਂ ਕਿਹਾ ਅੱਛਾ ਕਰੋ ਸਟ੍ਰੀਮ, ਕਿਆ ਬਾਤ ਆ ਬਾਈ। ਜੇ ਕਿਸੇ ਨੇ ਤੁਸੀਂ IPTV ਬਾਕਸ ਲੈਣਾ ਵਾ, ਜਾਂ ਤੁਸੀਂ ਰੇਡੀਓ ਲੈਣੇ ਆ, ਜਾਂ ਤੁਸੀਂ ਇੰਡੀਆ ਨੂੰ ਜਾਣ ਲਈ ਰੇਡੀਓ ਲੈਣੇ ਆ, ਜਾਂ ਤੁਸੀਂ ਇੱਕ ਵਾਰ ਇਹਨਾਂ ਦੇ ਕੋਲ ਗੇੜਾ ਮਾਰ, ਤੁਹਾਡੇ ਕੋਲ IPTV ਬਾਕਸ ਹੈਗਾ ਵੀ ਆ, ਤਾਂ ਤੁਸੀਂ ਇਹਨਾਂ ਦੀ ਟੀਮ ਨਾਲ ਜੁੜਨਾ ਚਾਹੁੰਦੇ ਹੋ, ਇਹਨਾਂ ਕੋਲ ਜਾ ਕੇ ਦੇਖਿਓ, ਬੜੇ ਕਮਾਲ ਕਮਾਲ ਦਾ ਯਾਰ, ਉਹਦੇ 'ਚ ਫੀਚਰੀ ਵਾਲੇ ਆ। ਸੋ ਢਿੱਲੋਂ ਸਾਹਿਬ, ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
2: ਬਸ ਠੀਕ ਹੈ, ਥੈਂਕ ਯੂ। ਆਪਣੀ ਲੋਕੇਸ਼ਨ, ਫੋਨ ਨੰਬਰ ਹੀ ਬਸ ਦੱਸ ਦਿਓ ਲੋਕਾਂ ਨੂੰ, ਲੋਕੇਸ਼ਨ ਦਾ ਵੀ ਪਤਾ ਹੀ ਆ। ਥੈਂਕ ਯੂ ਤੁਹਾਡਾ ਟਾਈਮ ਦੇਣ ਦਾ, ਔਰ ਫੋਨ ਨੰਬਰ ਤੁਸੀਂ ਦੱਸ ਦਿਓ,
1: ਮੈਂ ਦੇ ਦਿਓ ਦੇ ਦਿਓ ਦੇ ਦਿਓ ਨਾਲ ਹੀ
2: ਜੀ ਜੀ।
1: ਬਹੁਤ ਧੰਨਵਾਦ ਢਿੱਲੋਂ ਸਾਹਿਬ, ਬਹੁਤ ਧੰਨਵਾਦ, ਮੈਂ ਨੰਬਰ ਦਿੰਦਾ ਜੀ।
2: ਸਤਿ
1: ਸ਼੍ਰੀ ਅਕਾਲ। ਸੋ ਸੈਮੀ ਢਿੱਲੋਂ ਸਾਹਿਬ ਦੇ ਕੋਲ ਤੁਸੀਂ ਜਾਣਾ, ਬਹੁਤ ਬਹੁਤ ਸ਼ੁਕਰੀਆ, ਜੁੜੇ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ। 905-204-1313 ਤੇ ਤੁਸੀਂ ਕਾਲ ਕਰ ਲੈਣੀ, 905-204-1313। ਸਮਾਂ ਬਾਈ ਸਮਾਪਤੀ ਵੱਲ ਚਲੇ ਗਿਆ
3: ਜੀ,
1: ਤੁਸੀਂ ਆਪਣਾ ਵੀ ਦੱਸ ਦਿਓ
3: ਜੀ। ਤੁਹਾਡੇ ਆਟੋ ਦੀ ਇੰਸ਼ੋਰੈਂਸ ਰੀਨਿਊ ਆ ਰਹੀ ਆ, ਹੋਮ ਦੀ ਆ ਰਹੀ ਆ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6476278820, 647-627-2820। ਤੁਹਾਨੂੰ ਅਸੀਂ ਬਹੁਤ ਸਾਰੀਆਂ ਕੰਪਨੀਆਂ ਤੋਂ ਬਹੁਤ ਵਧੀਆ ਡਿਸਕਾਊਂਟ ਦੇ ਕੇ ਤੁਹਾਡੀ ਪੋਲਿਸੀ ਦੇ ਰੀਨਿਊ ਕਰਵਾ ਸਕਦੇ ਹਾਂ। ਧੰਨਵਾਦ ਜੀ।
1: ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਜਾ, ਕੱਲ੍ਹ ਨੂੰ ਲਾਈਵ ਲੋਕੇਸ਼ਨ 294 ਵਾਕ ਡਰਾਈਵ 'ਤੇ ਮਿਲਾਂਗੇ ਬਾਈ ਜੀ। ਦਿਓ ਜਾ ਤਰਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 416-456-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-6-
4: ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
6: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
6: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
6: 416-509-1509
7: ਔਰ ਵਿਜ਼ਿਟ insuranceforyou.ca
4: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4-6 ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ

0: ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ ਤੇ ਇਸ ਸਮੇਂ 3:07 ਤੇ ਕੁਝ ਸੈਕਿੰਡ ਹੋਏ ਨੇ ਸ਼ਾਮ ਦੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਸਰਦਨਗਰ ਸਵਾਗਤ। ਤੇ ਅੱਜ ਹੈ ਜੀ ਯੂਨੀਅਰ ਫਰਾਈਡੇ, ਯਾਨੀ ਕਿ ਵੀਰਵਾਰ ਹੋ ਚੁੱਕਾ ਹੈ ਤੇ ਵੀਕਐਂਡ ਆਲਮੋਸਟ ਆਪਣੇ ਬੂਹੇ ਤੇ ਦਸਕ ਦੇ ਰਿਹਾ ਹੈ ਤੇ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਤੇ ਜੀ ਆਇਆਂ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਤੇ ਸਾਡਾ ਸਾਥ ਠੀਕ 3 ਘੰਟੇ ਦਾ ਹੁੰਦਾ ਆ, ਹੁਣ ਤੋਂ ਲੈ ਕੇ 3:07 ਤੇ 3:08 ਤੇ ਕੁਝ ਸੈਕਿੰਡ ਹੋ ਗਏ ਨੇ, ਪੂਰੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਦਿਨ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਦਾ ਨੰਬਰ 905-564-5444 9055-64-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟਿਆਂ ਦੇ ਲਈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦਾ ਆਗਾਜ਼ ਕਰਦੇ ਹਾਂ ਉਸ ਪਰਮਾਤਮਾ ਵਾਹਿਗੁਰੂ ਦੇ ਅਕਾਲ ਪੁਰਖ ਦੇ ਓਟ ਆਸਰੇ ਦੇ ਨਾਲ ਕਿ ਦੁਨੀਆਂ ਭਰ ਵਿੱਚ ਸਭ ਇਸ ਥਾਂ ਹੀ ਸਖਾਮੀ ਹੋਣ, ਦਿਲਾਂ ਵਿੱਚ ਸਾਂਝ ਹੋਵੇ, ਲੜਾਈ ਝਗੜੇ ਨਾ ਹੋਣ, ਔਰ ਪਰਮਾਤਮਾ ਅੱਗੇ ਅਰਜੋਈ ਕਰਦੇ ਹਾਂ ਭਾਈ ਸ਼ਾਂਤੀ ਹੋਵੇ ਹਰ ਪਾਸੇ। ਸਭ ਤੋਂ ਪਹਿਲਾਂ ਸਰਵਨ ਕਰਦੇ ਹਾਂ ਸ਼ਬਦ
1: ਜੀ।

0: ਬਿਲਕੁਲ ਜੀ ਦੋਸਤੋ, ਅਸੀਂ ਤੁਹਾਡੇ ਨਾਲ ਹੈਗੇ ਹਾਂ ਠੀਕ ਸ਼ਾਮ ਦੇ 6 ਵਜੇ ਤੱਕ। ਲੇਕਿਨ ਮੈਂ ਅਤੇ ਮਨਪ੍ਰੀਤ ਤੁਹਾਡੇ ਲਈ ਸਾਂਝ ਪਾਵਾਂਗੇ 1 ਘੰਟੇ ਦੀ, ਅਤੇ 3 ਤੋਂ ਲੈ ਕੇ 4 ਵਜੇ ਤੱਕ ਸਮਰਾਜ ਸਿੱਧੂ ਹੋਰੀ ਫਿਰ ਬਾਅਦ 'ਚ ਇਸ ਪ੍ਰੋਗਰਾਮ ਲੈ ਕੇ ਆਉਣਗੇ। ਕੁੱਲ ਮਿਲਾ ਕੇ ਸਾਡੀ ਸਾਰੀ ਟੀਮ ਤੁਹਾਡੇ ਲਈ ਹਾਜ਼ਰ ਹੈ, ਔਰ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਅੰਕ ਸੰਗਰਾਵਾਂਗੇ। ਔਰ ਮਨਪ੍ਰੀਤ, ਮੈਨੂੰ ਸ਼ਰਮਾ ਹੋਰੀ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਬਹੁਤ ਅੱਛਾ ਨਾਮ ਆ, ਔਰ ਬਹੁਤ ਲੋਕਾਂ ਨੇ ਇਹਨਾਂ ਦੀ ਸੇਵਾਵਾਂ ਲਈਆਂ ਨੇ
1: ਜੀ।
0: ਅਤੇ ਉਹ ਕਹਿੰਦੇ ਕਿ ਜੇਕਰ ਤੁਸੀਂ ਆਪਣੀ ਪੋਲਿਸੀ ਤੁਹਾਡੀ ਹੈਗੀ ਆ ਨਾ, ਖਾਸ ਕਰਕੇ ਪਹਿਲਾਂ ਤੇ ਵੱਧ ਇੰਸ਼ੋਰੈਂਸ ਪੇ ਕਰ ਰਹੇ ਹੋ ਆਪਣੀ ਆਟੋ ਕਾਰ ਦੀ, ਹੈ ਨਾ। ਅੱਜ ਕੱਲ੍ਹ ਜਿਹੜੀ ਇਹ ਡਰੈਗ ਫੋਰਡ ਦੀ ਸਰਕਾਰ ਨੇ ਕਈ ਜਿਹੜੀਆਂ ਚੀਜ਼ਾਂ ਕੀਤੀਆਂ ਨੇ ਕਿ ਕਈ ਚੀਜ਼ਾਂ ਨੂੰ ਨਹੀਂ ਚਾਹੀਦੀਆਂ ਹੁੰਦੀਆਂ, ਉਹਦੇ ਨਾਲ ਤੁਹਾਡੀ ਨਾ ਜਿਹੜੀ ਇੰਸ਼ੋਰੈਂਸ ਘੱਟ ਜਾਂਦੀ ਕਾਰ ਦੀ, ਹੈ ਨਾ। ਉਹ ਕਹਿੰਦੇ ਕਿ ਆਪਣੀ ਪੋਲਿਸੀ ਚੈੱਕ ਕਰਾਓ, ਅਤੇ ਮੈਂ ਤੁਹਾਡੇ ਲਈ ਕਹਿੰਦੇ ਹਮੇਸ਼ਾ ਹੀ ਚਾਹੁੰਦੀ ਆ ਕਿ ਵਧੀਆ ਤੁਹਾਨੂੰ ਪੋਲਿਸੀ ਲੈ ਕੇ ਦੇਵਾਂ। ਕਾਰ ਹੋਵੇ ਤੁਹਾਡੀ, ਵੈਨ ਹੋਵੇ ਤੁਹਾਡਾ, ਕੋਈ ਵੀ ਬਿਜ਼ਨਸ ਹੋਵੇ ਜੀ, ਰੈਸਟੋਰੈਂਟ ਹੈਗਾ, ਕੋਈ ਗ੍ਰੋਸਰੀ ਸਟੋਰ ਹੈਗਾ, ਇਹ ਸਾਰਿਆਂ ਦੀ ਹੀ ਇੰਸ਼ੋਰੈਂਸ ਕਰਦੇ ਨੇ। ਮੈਨੂੰ ਸ਼ਰਮਾ ਦਾ ਨੰਬਰ ਹੈ 2899529532, 299-952-5332 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ।
1: ਜੀ, ਅਤੇ ਗਿਲਜ ਸਵੀਟ ਫੈਕਟਰੀ ਦੇ ਨਾਲ ਵੀ ਤੁਸੀਂ ਜ਼ਰੂਰ ਗੱਲਬਾਤ ਕਰੋ। ਇਹ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ, ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਕੇਟਰਿੰਗ ਆਪਣੀ ਸਾਰੀਆਂ ਸਪੈਸ਼ਲ ਓਕੇਜਨਸ ਵਿੱਚ ਕਰਵਾ ਸਕਦੇ ਹੋ। ਬਹੁਤ ਹੀ ਲਾਜਵਾਬ ਖਾਣਾ ਬਣਾਉਂਦੇ, ਅਤੇ ਇਹਨਾਂ ਦੇ ਮਸ਼ੀਨ ਮੇਡ ਸਮੋਸੇ ਅਤੇ ਨਾਲੇ ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ। ਇਹਨਾਂ ਦੇ ਸਾਰੀਆਂ ਜਿੰਨੀਆਂ ਵੀ ਮਿਠਾਈਆਂ ਇਹ ਰੈਡੀ ਕਰਦੇ ਆ, ਸਾਰੀਆਂ ਮੇਡ ਇਨ ਕੈਨੇਡਾ ਨੇ, ਸ਼ੁੱਧ ਖੋਏ ਦੀਆਂ ਮਿਠਾਈਆਂ ਹੁੰਦੀਆਂ। ਅਤੇ ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ ਇਹਨਾਂ ਦੀਆਂ, ਅਤੇ ਹੈੱਡ ਆਫਿਸ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰਾਂਪਟਨ ਦੇ ਵਿੱਚ ਲੋਕੇਟਡ ਹੈ। ਇੱਥੇ ਤੁਸੀਂ ਜਾ ਵੀ ਸਕਦੇ ਹੋ, ਅਤੇ ਹੈੱਡ ਆਫਿਸ ਦਾ ਫੋਨ ਨੰਬਰ 905-705-2616, 905-799-2616, ਗਿਲਜ ਸਵੀਟ ਫੈਕਟਰੀ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦਾ ਸਟੂਡੀਓ ਨੰਬਰ ਹੈਗਾ 905-564-64-44, ਸਾਡੇ ਸਟੂਡੀਓ ਦੇ ਨੰਬਰ ਨੇ 905-564-6444, ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ।
0: ਔਰ ਮੈਂ ਇੱਕ ਗੱਲ ਦੇਖ ਰਿਹਾ, ਦੁਨੀਆ ਭਰ ਦੇ ਵਿੱਚ ਆਪਾਂ ਨੂੰ ਹੁਣ ਕਾਫੀ ਸਮਾਂ ਹੋ ਗਿਆ, ਪਹਿਲਾਂ ਯੂਕਰੇਨ ਦੀ ਜੰਗ, ਫਿਰ ਆਪਾਂ ਨੂੰ ਪਤਾ ਕਿ ਖਾਸ ਕਰਕੇ ਹੁਣ ਇਰਾਕ ਨਾਲ ਲੱਗੀ ਹੋਈ ਜੰਗ, ਹੈ ਨਾ, ਸੋਰੀ ਇਰਾਨ ਨਾਲ ਲੱਗੀ ਹੋਈ ਜੰਗ ਹੁਣ ਆਪਾਂ
1: ਬਿਲਕੁਲ
0: ਅਮੈਰੀਕਾ ਵਾਲਿਆਂ ਦੀ, ਕੁੱਲ ਮਿਲਾ ਕੇ ਜਿਹੜਾ ਪੂਰਾ ਬੜਾ ਹੀ ਪਿਛਲਾ ਲੰਘ ਗਿਆ, ਅਤੇ ਹੁਣ ਤਕਰੀਬਨ ਕਾਫੀ ਸਰਕਾਰਾਂ ਦੇ ਵਿਚਕਾਰ ਜੰਗਬੰਦੀ ਸ਼ੁਰੂ ਹੋ ਗਈ ਹੈ। ਜੈਨ ਜੀ ਜਿਹੜੀ ਜਨਰੇਸ਼ਨ ਕਹਿ ਲਓ ਕਿਤੇ ਵੀ ਹੈਗੀ ਆ, ਕਿਸੇ ਕੰਟਰੀ ਦੇ ਵਿੱਚ ਵੀ ਹੈ, ਅਤੇ ਇੰਡੀਆ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਤੁਸੀਂ ਪਿਛਲੇ ਦਿਨਾਂ 'ਚ ਸਾਰਿਆਂ 'ਚ ਵਾਚ ਕੀਤਾ ਹੀ ਹੈ ਕਿ ਕੁਛ ਹੋ ਰਿਹਾ
1: ਬਿਲਕੁਲ
0: ਦਿੱਲੀ ਦੇ ਵਿੱਚ, ਕਿਸ ਤਰ੍ਹਾਂ ਹਾਂਜੀ ਡੰਡਾ ਪਰੇਡ ਹੋ ਰਹੀ ਆ,
1: ਅਤੇ
0: ਸਰਕਾਰਾਂ ਨੂੰ ਚਾਹੀਦਾ ਬੱਚੇ ਆ, ਬੱਚਿਆਂ ਨੂੰ ਬੱਚਿਆਂ ਵਾਲੀਆਂ ਗੱਲਾਂ ਕਰਕੇ ਉਹਨਾਂ ਨੂੰ ਆਪਣੇ ਜੇ ਕੋਈ ਮੰਗ ਕਰਦੇ ਆ ਤਾਂ ਉਹਨਾਂ ਨੂੰ ਬਹਾਉਣਾ ਚਾਹੀਦਾ, ਕਿਉਂਕਿ ਸਰਕਾਰਾਂ ਦਾ ਫਰਜ਼ ਹੁੰਦਾ।
1: ਬਿਲਕੁਲ, ਜੇ ਕੋਈ ਆਪਣੀ ਆਵਾਜ਼ ਉਠਾਉਂਦਾ ਤਾਂ ਫਿਰ ਉਹਨੂੰ ਉਹਦਾ ਹਮੇਸ਼ਾ ਅਪੋਜ਼ ਹੀ ਕੀਤਾ ਜਾਂਦਾ, ਮਤਲਬ ਉਹਦੇ ਕੋਈ ਨਾ ਕੋਈ ਕਹਿ ਲਓ ਕਿ ਜਿਵੇਂ ਲਾਠੀ ਚਾਰਜ ਹੋ ਗਏ ਜਾਂ ਕੁਛ ਨਾ ਕੁਛ ਇੱਦਾਂ ਦੀਆਂ ਐਕਟੀਵਿਟੀਜ਼ ਹੋਣ ਲੱਗ ਜਾਂਦੀਆਂ ਨੇ। ਪੀਸਫੁਲ ਪ੍ਰੋਟੈਸਟ ਆ ਉਹਨੂੰ ਕਿਉਂ ਨਹੀਂ ਕਰਨ ਦਿੰਦੇ, ਹੈ ਨਾ। ਮੰਗਾਂ ਤਾਂ ਹੁਣ ਸਾਰੀ ਸਿਟੀਜ਼ਨਸ ਦੀਆਂ ਹੁੰਦੀਆਂ ਹੀ ਨੇ, ਕਿਸੇ ਵੀ ਕੰਟਰੀ ਦੇ ਵਿੱਚ ਹੋਣ, ਚਾਹੇ ਹਰੇਕ ਸਿਟੀਜ਼ਨ ਦੀ ਕੋਈ ਨਾ ਕੋਈ ਮੰਗ ਹੁੰਦੀ ਆ ਆਪਣੀ। ਓਬਵੀਅਸਲੀ ਗਵਰਨਮੈਂਟ ਬਣਾਉਂਦੇ ਆ ਤਾਂ ਉਹਨਾਂ ਤੋਂ ਕੋਈ ਐਕਸਪੈਕਟੇਸ਼ਨਸ ਵੀ ਹੁੰਦੀਆਂ ਹੀ ਨੇ, ਬਟ ਇੱਦਾਂ ਦੇ ਜਿਹੜੇ ਰੌਲੇ ਪੈਂਦੇ ਆ, ਆਈ ਡੋਨਟ ਨੋ ਇੰਡੀਆ 'ਚ ਕਿਉਂ ਪੈਂਦੇ ਆ।
0: ਹੋਰ ਵੀ ਕਈ ਕੰਟਰੀ ਹੈਗਾ, ਇਕੱਲਾ ਇੰਡੀਆ ਨਹੀਂ ਹੈਗਾ, ਜਿੱਥੇ ਕਿ ਨਾਮ ਦੀ ਹੀ ਡੈਮੋਕਰੇਸੀ ਹੈ। ਅੱਜ ਕੱਲ੍ਹ ਜਿਹੜੇ ਖਾਸ ਸਰਮਾਏਦਾਰ ਲੋਕ ਜਿਹੜੇ ਨੇ ਨਾ, ਉਹ ਚਾਹੁੰਦੇ ਆ ਕਿ ਸਾਡੇ ਮੂਹਰੇ ਸਾਰੇ ਇਹ ਬਣ ਕੇ ਰਹਿਣ, ਭਿੱਗੀ ਬਿੱਲੀ ਬਣ ਕੇ ਰਹਿਣ,
1: ਉਹ
0: ਇਹ ਗੱਲਾਂ ਪਤਾ ਹੋਣਗੀਆਂ। ਪਰ ਜਿਹੜੀ ਜਨਰੇਸ਼ਨ ਹੈਗੀ ਆ ਨਵੀਂ, ਜਦੋਂ ਆਪਣੇ ਉਹ ਉਠਖਟ ਆਉਂਦੀ ਹੈ ਹੌਲੀ ਹੌਲੀ ਹੌਲੀ, ਹੈ ਨਾ,
1: ਅਤੇ
0: ਹੁਣ ਤੁਹਾਨੂੰ ਪਤਾ ਹੀ ਆ ਕਿ ਕਈ ਕਿਸਾਨ ਵੀ ਉਹ ਦੂਜੇ ਪਾਸੇ ਚਲੇ ਗਏ ਵਿੱਚ ਸ਼ਾਮਿਲ ਹੋ ਗਏ, ਵੀ ਉਹਦੇ ਵਿੱਚ ਹੁਣ ਨੁਕਸਾਨ ਤਾਂ ਦੇਸ਼ ਦਾ ਹੀ ਹੁੰਦਾ ਵਾ। ਪਰ ਚਲੋ ਆਪਾਂ ਕਹਿੰਦੇ ਹਾਂ ਕਿ ਮੈਂ ਸ਼ਬਦ ਹੀ ਲਾਇਆ ਪਹਿਲਾਂ ਕਿਹਾ, ਭਾਈ ਸੁੱਖ ਸ਼ਾਂਤੀ ਹੋਵੇ ਸਾਰੇ ਪਾਸੇ।
1: ਹਾਂਜੀ ਬਿਲਕੁਲ,
0: ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਜੀ। ਲਓ ਜੀ, ਆਪਣੇ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਬੜਾ ਲੰਮਾ ਐਕਸਪੀਰੀਅੰਸ ਹੈਗਾ, ਉਮਰਪ੍ਰੀਤ ਕੌਰ ਚਾਵਲਾ ਹੋਰੀ ਸਾਡੇ ਨਾਲ ਨੇ, ਕਿਉਂਕਿ ਇਹ ਸਾਡੇ ਮਹਿਮਾਨ ਹੁੰਦੇ ਨੇ ਅੱਜ, ਖਾਸ ਕਰਕੇ ਵੀਰਵਾਰ ਨੂੰ, ਉਹਨਾਂ ਨੂੰ ਵੀ ਨਾਲ ਜੋੜੀ। ਉਮਰਪ੍ਰੀਤ ਜੀ, ਤੁਹਾਡਾ ਮਨਪ੍ਰੀਤ ਵੱਲੋਂ ਅਤੇ ਮੇਰੇ ਵੱਲੋਂ ਨਿੱਘਾ ਸਵਾਗਤ ਜੀ।
1: ਜੀ,
2: ਥੈਂਕ ਯੂ ਸੋ ਮਚ ਦਜਿੰਦਰ ਜੀ, ਤੁਹਾਨੂੰ ਤੇ ਮਨਪ੍ਰੀਤ ਜੀ ਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ।
0: ਵੀਕਐਂਡ ਆ ਗਿਆ ਆਲਮੋਸਟ, ਡਿਨਰ ਫਰਾਈਡੇ ਹੈਗਾ, ਤੇ ਮੌਸਮ ਬੜਾ ਅੱਛਾ ਹੈਗਾ, ਤੇ ਇੰਸ਼ੋਰੈਂਸ ਦੇ ਫੀਲਡ ਵਿੱਚ ਕੀ ਕੀ ਖਬਰਾਂ ਆ ਰਹੀਆਂ ਨੇ?
2: ਬਿਲਕੁਲ ਤਜਿੰਦਰ ਜੀ, ਅੱਜ ਨਾ ਮੈਂ ਇੱਕ ਬਹੁਤ ਹੀ ਇੰਪੋਰਟੈਂਟ ਮੈਸੇਜ ਜਿਹੜਾ ਹੈਗਾ ਸ਼ੇਅਰ ਕਰਨ ਲੱਗੀ ਹਾਂ। ਮੈਨੂੰ ਪਤਾ ਆਪਣੇ ਲਿਸਨਰ ਬਹੁਤ ਹੈ ਜਿਹੜੇ ਐਕਚੁਅਲੀ ਸਕਸੈਸਫੁਲ ਬਿਜ਼ਨਸ ਓਨਰਸ ਹੈ ਔਰ ਜਿਨ੍ਹਾਂ ਦੀਆਂ ਕਾਰਪੋਰੇਸ਼ਨਸ ਹੈ, ਸੋ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ। ਮੈਂ ਇੱਕ ਵਾਰ ਦੱਸਦਾ ਵੀ ਬੀਇੰਗ ਡੈਜ਼ਿਗਨੇਟਿਡ ਸਟੇਟ ਪਲਾਨਰ, ਸੋ ਸਾਡੀ ਟੀਮ ਹੈਗੀ ਸਟੇਟ ਪਲਾਨਰ ਦੀ ਔਰ ਲਾਇਰਸ ਹੈ, ਅਕਾਊਂਟੈਂਟਸ ਹੈ। ਅਫਕੋਰਸ ਇੰਸ਼ੋਰੈਂਸ ਜਿਹੜਾ ਹੈਗਾ ਇੱਕ ਇੰਪੋਰਟੈਂਟ ਪਾਰਟ ਹੈ ਸਟੇਟ ਪਲਾਨਿੰਗ ਦਾ, ਲੇਕਿਨ ਅਸੀਂ ਕਾਰਪੋਰੇਸ਼ਨ ਦੇ ਵਿੱਚ ਅਸੀਂ ਇਨਕਾਰਪੋਰੇਟਿਡ ਬਿਜ਼ਨਸ ਓਨਰਸ ਨਾਲ ਡੀਲ ਕਰਦੇ ਹਾਂ ਉਹਨਾਂ ਦੀਆਂ ਸਟ੍ਰੈਟਜੀਜ਼ ਬਣਾਉਣ ਲਈ। ਸੋ ਜਿੰਨੇ ਵੀ ਬਿਜ਼ਨਸ ਓਨਰਸ ਹੈ ਜਿਹੜੇ ਇਨਕਾਰਪੋਰੇਟਿਡ ਔਰ ਪ੍ਰੋਫਿਟੇਬਲ ਬਿਜ਼ਨਸ ਓਨਰਸ ਹੈ, ਉਹਨਾਂ ਦੀ ਮੈਸੇਜ ਹੈ ਮੇਰਾ ਅੱਜ ਦਾ। ਦੇਖੋ, ਤਿੰਨ ਚੀਜ਼ਾਂ ਹੋ ਸਕਦੀਆਂ ਤਜਿੰਦਰ ਜੀ। ਪਹਿਲਾਂ ਤਾਂ ਇਹ ਹੈਗਾ ਕਿ ਸਾਨੂੰ ਕਈ ਵਾਰ ਲੱਗਦਾ ਹੁੰਦਾ ਵੀ ਸਾਡੀ ਕਾਰਪੋਰੇਸ਼ਨ 'ਚ ਪੈਸਾ ਪਿਆ, ਆਪਾਂ ਪਰਸਨਲ ਟੈਕਸ ਪੇ ਕਰੀਏ, ਪੈਸਾ ਕੱਢੀਏ ਔਰ ਆਪਾਂ ਪਰਸਨਲ ਉਹਨੂੰ ਇਨਵੈਸਟ ਕਰ ਲਈਏ, ਚਾਹੇ ਰੀਅਲ ਸਟੇਟ 'ਚ ਕੀਤਾ ਚਾਹੇ ਜਿੱਥੇ ਮਰਜ਼ੀ ਕੀਤਾ। ਦੂਜਾ ਹੈਗਾ, ਕਈ ਵਾਰ ਲੋਕ ਕਾਰਪੋਰੇਸ਼ਨ 'ਚ ਹੀ ਪੈਸੇ ਨੂੰ ਇਨਵੈਸਟ ਕਰਨਾ ਸ਼ੁਰੂ ਕਰ ਦਿੰਦੇ ਆ, ਉੱਥੇ ਪੈਸਿਵ ਇਨਕਮ ਆ ਜਾਂਦੀ ਹੈ, 50% CRA ਨੇ ਲੈ ਜਾਣਾ ਜਿੰਨੀ ਵੀ ਗਰੋਥ ਹੋਈ ਆ। ਤੀਜਾ ਹੈਗਾ ਵੀ ਆਪਾਂ ਕੋਈ ਸਟੇਟ ਪਲੈਨਿੰਗ ਦੀ ਸਟ੍ਰੈਟਜੀ ਕਰੀਏ ਤੁਹਾਡੀ ਕਾਰਪੋਰੇਸ਼ਨ ਦੇ ਵਿੱਚੋਂ। ਸੋ ਤਿੰਨੋਂ ਚੀਜ਼ਾਂ ਦੇ ਮੈਂ ਨੰਬਰ ਦੱਸਣ ਲੱਗੀ ਹਾਂ, ਓਵਰਵਿਊ ਜਿਹਾ ਕਿ ਲੈਸ ਸੇ ਤੁਹਾਡੀ ਏਜ 50 ਦੇ ਅਰਾਊਂਡ ਹੈ, ਬਿਜ਼ਨਸ ਤੁਹਾਡਾ ਪ੍ਰੋਫਿਟੇਬਲ ਹੈ, ਸਰਪਲਸ ਪੈਸਾ ਤੇ ਆ ਉੱਥੇ, ਆਪਾਂ 50,000 ਐਨੂਅਲ ਦੇ ਨਾਲ ਕਰ ਰਹੇ ਹਾਂ 10 ਸਾਲਾਂ ਦੇ ਲਈ, ਇਹ ਜਿਹੜਾ ਮੈਂ ਪਲਾਨ ਦੱਸ ਰਹੀ ਹਾਂ। ਸੋ ਪਹਿਲਾ ਹੈਗਾ, ਜਦੋਂ ਆਪਾਂ ਪਰਸਨਲੀ ਉਹਨੂੰ ਇਨਵੈਸਟ ਕਰਾਂਗੇ ਤਾਂ 50,000 ਚੋਂ ਟੈਕਸ ਕੱਟ ਕਟਾ ਕੇ ਤੁਹਾਡੇ 21,000 ਬਾਹਰ ਆਉਣਾ ਜਿਹੜਾ ਇਨਵੈਸਟ ਹੋਣਾ 6% ਤੇ। ਦੂਜਾ ਹੈਗਾ ਵੀ ਆਪਾਂ ਕਾਰਪੋਰੇਸ਼ਨ 'ਚ ਇਨਵੈਸਟ ਕਰ ਰਹੇ ਹਾਂ, ਕਾਰਪੋਰੇਟ ਟੈਕਸ ਕੱਢ ਕੇ ਅਰਾਊਂਡ 44,000 ਹੋਣਾ ਜਿਹੜਾ ਇਨਵੈਸਟ ਹੋ ਜਾਣਾ ਕਾਰਪੋਰੇਸ਼ਨ 'ਚ। ਤੇ ਤੀਜਾ ਹੈਗਾ ਵੀ ਜਦੋਂ ਆਪਾਂ ਸਟੇਟ ਪਲੈਨਿੰਗ ਦੀ ਕੋਈ ਸਟ੍ਰੈਟਜੀ ਬਣਾਈ ਤੁਹਾਡੀ ਕਾਰਪੋਰੇਸ਼ਨ 'ਚੋਂ, ਸੇਮ 44,000 ਹੀ ਰਹਿਣਾ, ਉਹ ਵੀ ਇਨਵੈਸਟ ਹੋਊਗਾ ਕਾਰਪੋਰੇਸ਼ਨ ਦੇ ਅੰਦਰ ਹੀ, ਬਟ ਇੱਕ ਕਵਰ ਦੇ ਅੰਦਰ, ਇੱਕ ਸਟ੍ਰੈਟਜੀ ਦੇ ਅੰਦਰ। ਸੋ ਤਿੰਨੋਂ ਜਿਹੜੇ ਪੈਸੇ ਹੈ 6% ਤੇ ਗਰੋ ਕਰ ਰਹੇ ਹੈ, 10 ਸਾਲ ਲਈ ਆਪਾਂ ਪੈਸਾ ਪਾਇਆ। ਹੁਣ ਨੈਟ ਸਟੇਟ ਵੈਲਿਊ ਜੇ ਮੈਂ 85 ਤੇ ਕਹਾਂ ਲਾਈਫ ਐਕਸਪੈਕਟੈਂਸੀ ਦੇ ਹਿਸਾਬ ਨਾਲ, ਪਹਿਲਾ ਆਪਸ਼ਨ ਜਦੋਂ ਤੁਸੀਂ ਪਰਸਨਲੀ ਇਨਵੈਸਟ ਕਰ ਰਹੇ ਸੀ ਤੁਹਾਡੇ ਕੋਲ ਬਣਨਗੇ ਅਰਾਊਂਡ 5,40,000। ਦੂਜਾ, ਜਦੋਂ ਕਾਰਪੋਰੇਸ਼ਨ 'ਚ ਆਪਾਂ ਇਨਵੈਸਟ ਕਰ ਰਹੇ ਸੀ ਤਾਂ ਨੈਟ ਸਟੇਟ ਵੈਲਿਊ ਬਣੇਗੀ 7,72,000। ਤੀਜਾ, ਜਦੋਂ ਆਪਾਂ ਸਟੇਟ ਪਲੈਨਿੰਗ ਦੀ ਸਟ੍ਰੈਟਜੀ ਦੇ ਨਾਲ ਉਸ ਪੈਸੇ ਨੂੰ ਇਨਵੈਸਟ ਕੀਤਾ ਤਾਂ ਤੁਹਾਡੀ ਨੈਟ ਸਟੇਟ ਵੈਲਿਊ ਬਣੇਗੀ 2,000,000 ਦੀ। ਸੋ ਤੁਸੀਂ ਆਪ ਦੇਖੋ ਸੇਮ ਪੈਸਾ ਸਿਰਫ ਇੱਕ ਸਟ੍ਰੈਟਜੀ ਦੇ ਨਾਲ ਉਹ ਕਿੰਨੇ ਮਲਟੀਫੋਲਡ ਪੈਸਾ ਗਰੋ ਹੋ ਗਿਆ। ਸੋ ਜੇ ਤੁਸੀਂ ਵੀ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ, ਤੁਹਾਡੇ ਕੋਲ ਸਰਪਲਸ ਪੈਸਾ ਤੁਹਾਡੀ ਕਾਰਪੋਰੇਸ਼ਨ 'ਚ ਪਿਆ, ਉਹਨੂੰ ਕਿਵੇਂ ਯੂਜ਼ ਕਰਨਾ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ
0: 6474416 1616 ਟੈਲੀਫੋਨ ਨੰਬਰ ਨੇ
1: ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਮਨਪ੍ਰੀਤ ਆਲ ਲਿੰਕ ਟਰੈਵਲ ਦੀ ਜਾਣਕਾਰੀ ਤੁਸੀਂ ਦੇ ਦਿਓ, ਫਿਰ ਮੈਂ ANJ ਮਾਟਾ ਮੋਟਾ ਮੈਸੇਜ ਦੇ ਥੋੜ੍ਹਾ
1: ਜੀ। ਬਿਲਕੁਲ, ਆਲ ਲਿੰਕ ਟਰੈਵਲ ਮਿਸਿਸ ਸਾਗਾ ਦੇ ਨਾਲ ਤੁਸੀਂ ਗੱਲਬਾਤ ਕਰ ਲਓ। ਜੇ ਤੁਸੀਂ ਆਪਣੀ ਏਅਰ ਟਿਕਟ ਬੁੱਕ ਕਰਾਉਣੀ ਹੋਵੇ ਤਾਂ ਇੰਡੀਆ ਨੂੰ ਜਾਣ ਦੇ ਲਈ ਸਪਟੈਂਬਰ ਸਪੈਸ਼ਲ ਇਹਨਾਂ ਨੇ ਫੇਅਰ ਲਗਾਏ ਨੇ, ਦਿੱਲੀ ਤੋਂ ਟੋਰੋਂਟੋ ਦੀ ਨੋਨ ਸਟੋਪ ਫਲਾਈਟ ਹੈ। ਜੇ ਤੁਹਾਡਾ ਕੋਈ ਨੋਨ ਆ ਰਿਹਾ ਇੱਥੇ 1-way ਟਿਕਟ ਲੈ ਕੇ ਆਉਣਾ ਚਾਹੁੰਦੇ ਨੇ ਤਾਂ $790 ਦੀ ਟਿਕਟ ਹੋਏਗੀ ਸਪਟੈਂਬਰ ਮਹੀਨੇ ਦੇ ਲਈ ਦਿੱਲੀ ਤੋਂ ਟੋਰੋਂਟੋ ਦੀ, ਇਹ ਡਾਇਰੈਕਟ ਫਲਾਈਟ ਦੀ ਟਿਕਟਸ ਨੇ। ਜੇ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਤਾਂ ਸਪਟੈਂਬਰ ਵਿੱਚ ਇੰਡੀਆ ਤੋਂ ਇੱਥੇ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰ ਸਕਦੇ ਆ। ਟੋਰੋਂਟੋ ਤੋਂ ਦਿੱਲੀ ਦੀ ਰਿਟਰਨ ਟਿਕਟ ਦੀ ਪ੍ਰਾਈਸ $1490 ਦੀ ਹੋਏਗੀ, $1,490 ਦੀ ਟਿਕਟ ਹੈ। ਅਤੇ ਨਾਲ ਹੀ ਦਿਵਾਲੀ ਸਪੈਸ਼ਲ ਫੇਅਰ ਵੀ ਇਹਨਾਂ ਨੇ ਲਗਾਏ ਨੇ, ਰਿਟਰਨ ਟਿਕਟ ਦੇ ਪ੍ਰਾਈਸਿਸ ਨੇ। ਜੇ ਟੋਰੋਂਟੋ ਤੋਂ ਦਿੱਲੀ ਤੁਸੀਂ ਜਾਣਾ ਹੋਵੇ ਅਕਟੂਬਰ ਦੇ ਵਿੱਚ ਅਤੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਵਾਪਸੀ ਕਰਨੀ ਆ ਤਾਂ ਤੁਹਾਡੇ ਲਈ ਇਹ ਦਿਵਾਲੀ ਸਪੈਸ਼ਲ ਫੇਅਰ ਨੇ $1790 ਦੀ ਰਿਟਰਨ ਟਿਕਟ ਹੋਏਗੀ, $1,790 ਦੀ ਟਿਕਟਸ ਟੋਰੋਂਟੋ ਤੋਂ ਦਿੱਲੀ ਅਕਟੂਬਰ 'ਚ ਜਾ ਕੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਵਾਪਸੀ ਕੀਤੀ ਜਾ ਸਕਦੀ ਹੈ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਰਿਤੂ ਧਾਲੀਵਾਲ ਜੀ ਦੇ ਨਾਲ। ਅਤੇ ਜੇ ਤੁਸੀਂ ਮੈਕਸੀਕੋ ਜਾਣਾ, ਕਿਸੇ ਹੋਰ ਆਈਲੈਂਡ ਜਾਣਾ ਘੁੰਮਣ ਫਿਰਨ ਤਾਂ ਤੁਹਾਨੂੰ $1,000 ਦੇ ਵਿੱਚ ਪੈਕੇਜ ਸਟਾਰਟ ਕਰਕੇ ਦੇ ਦਿੰਦੇ ਨੇ। ਇਹਦੇ ਵਿੱਚ 5-star ਹੋਟੈਲਸ ਇੰਕਲੂਡਡ ਹੁੰਦੇ ਨੇ, ਬਹੁਤ ਵਧੀਆ ਤੁਹਾਡੇ ਲਈ ਡੀਲਸ ਬਣਾਉਂਦੇ ਨੇ। ਕਿਤੇ ਵੀ ਤੁਸੀਂ ਘੁੰਮਣ ਫਿਰਨ ਜਾਣਾ, ਵਕੇਸ਼ਨ ਸਪੈਂਡ ਕਰਨ ਜਾਣਾ ਹੋਵੇ, ਆਨ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। ਨੰਬਰ ਹੈ 905-565-8704, 905-565-8704, ਆਨ ਲਿੰਕ ਟਰੈਵਲ ਮਿਸਿਸ ਆਗਾ ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
0: ਹਾਈਵੇ 50 ਤੇ ਮੇਫੀਲਡ ਦੇ ਕੋਲੇ ਨੇ, ਹੋਮ ਡਿਪੋ ਦੇ ਕੋਲੇ ANJ ਆਟੋ ਰਿਪੇਅਰ ਲੰਮੇ ਸਮੇਂ ਤੋਂ ਰਿਪੇਅਰ ਦੀਆਂ ਸੇਵਾਵਾਂ ਦੇ ਰਹੇ ਨੇ, ਖਾਸ ਕਰਕੇ ਜਿਵੇਂ ਤੁਸੀਂ ਆਪਣੇ ਕਾਰਾਂ ਦੇ ਟਾਇਰ ਪਵਾਉਣੇ ਨੇ, ਬ੍ਰੈਂਡ ਨਿਊ ਪਵਾਉਣੇ ਨੇ, ਯੂਜ ਪਵਾਉਣੇ ਨੇ, ਅਤੇ ਅਲਾਈਨਮੈਂਟ ਵੀ ਉੱਥੇ ਹੋ ਜਾਏਗੀ, ਅਤੇ ਨਾਲ ਦੀ ਨਾਲ ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਦਾ ਵਰਕ ਹੋ ਗਿਆ, ਕੋਈ ਵੀ ਬ੍ਰੇਕਾਂ ਦੀ ਜੋਬ ਹੋ ਗਈ, ਤਾਂ ਜਾਣੀ ਕਿ A to Z ਡੋਮੈਸਟਿਕ ਅਤੇ ਇੰਪੋਰਟਡ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਅਤੇ 91 ਹਿੱਲੀ ਰੋਡ ਹਾਈਵੇ 50 ਦੇ ਮੇਫੀਲਡ ਦੇ ਨੇੜੇ ਨੇ। ਨੰਬਰ ਇਹਨਾਂ ਦਾ 905-857-5796, 905-857-7596 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਵੀ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਚਲੋ ਗੀਤ ਸੰਗੀਤ ਵੀ ਕਰਦੇ ਸਾਂਝਾ, ਕਿਉਂਕਿ ਅੱਜ ਯੂਨੀਅਨ ਫਰਾਈਡੇ ਸ਼ੁਰੂ ਹੋ ਚੁੱਕਾ, ਅਤੇ ਕੁੱਲ ਮਿਲਾ ਕੇ ਤੁਹਾਡੇ ਨਾਲ ਹੀ ਆ। ਸ਼ਾਮ ਦੇ 6 ਵਜੇ ਤੱਕ ਗੱਲਾਂ ਬਾਤਾਂ ਵੀ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ ਦੇਸ਼ ਪ੍ਰਦੇਸ਼ ਦੇ ਵਿੱਚ। ਸੁਣਦੇ ਰਹੋ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ ਹੋ। ਦੇਸ਼ ਪ੍ਰਦੇਸ਼ ਦੇ ਵਿੱਚ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਜੰਤਰ ਮੰਤਰ ਦਿੱਲੀ ਦੇ ਵਿੱਚ ਕੀ ਕੁਝ ਹੋ ਰਿਹਾ ਤੁਹਾਨੂੰ ਸਭ ਨੂੰ ਪਤਾ ਹੀ ਹੈ, ਤੁਸੀਂ ਨਿਊਜ਼ ਵਗੈਰਾ ਵੇਖ ਵੀ ਰਹੇ ਹੋ। ਸਾਰੇ ਪਾਸਿਓਂ ਬਹੁਤ ਸਾਰੇ ਜਿਹੜੀਆਂ ਸਰਵਿਸ ਏਜੰਸੀਆਂ ਹੈਗੀਆਂ ਫੋਰਨ ਕੰਟਰੀਜ਼ ਦੀਆਂ, ਉਹ ਵੀ ਤੁਹਾਨੂੰ ਦਿਖਾ ਰਹੇ ਨੇ ਕੀ ਕੁਝ ਹੋ ਰਿਹਾ। ਭਾਵੇਂ ਕਿ ਜਿਹੜਾ ਇੰਡੀਅਨ ਮੀਡੀਆ ਹੈ ਉਹ ਮੋਸਟਲੀ ਜਿਹੜਾ ਹੈਗਾ ਇੱਥੋਂ ਦੋ ਤਿੰਨ ਬੰਦਿਆਂ ਵੱਲੋਂ ਕੰਟਰੋਲ ਕੀਤਾ ਜਾ ਰਿਹਾ, ਉਹ ਤੁਹਾਨੂੰ ਚੰਗੀ ਤਰ੍ਹਾਂ ਚੀਜ਼ ਨਹੀਂ ਦਿਖਾ ਰਹੇ, ਪਰ ਫਿਰ ਵੀ ਖਬਰਾਂ ਤਾਂ ਪਹੁੰਚ ਜਾਂਦੀਆਂ ਹਨ।
1: ਹਾਂਜੀ,
0: ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਨੇ ਉਹ ਵੀ ਚਲੇ ਗਏ ਨੇ ਉਹਦੇ ਵਿੱਚ, ਉੱਥੇ ਪਹੁੰਚ ਗਏ ਨੇ ਦਿੱਲੀ।
1: ਹਾਂਜੀ,
0: ਅਤੇ ਗਵਰਨਮੈਂਟ ਦੇ ਪਾਸੋਂ ਮੀਡੀਆ ਇਹ ਕਹਿ ਰਿਹਾ ਇੰਡੀਆ ਦਾ ਕਿ ਜਿਹੜੇ ਹਾਂ ਨਿਹੰਗ ਸਿੰਘ ਗਏ ਨੇ ਹੈ ਨਾ, ਉਹਨਾਂ ਨੇ ਹਾਈਜੈਕ ਕਰ ਲਿਆ ਜਿਹੜਾ ਇਹ ਹੈਗਾ ਨਾ ਧਰਨਾ ਕਹਿ ਲਓ, ਅਤੇ ਰੋਸ ਮੁਜ਼ਾਹਰਾ ਕਹਿ ਲਓ। ਪਰ ਮੈਨੂੰ ਲੱਗਦਾ ਨਹੀਂ ਉਹ ਜਿਹੜੇ ਨਿਹੰਗ ਸਿੰਘ ਗਏ ਆ ਉਹ ਤਾਂ ਕਹਿੰਦੇ ਹੁਣ ਚਲੋ ਵੀ ਹੈਲਪ ਕਰੀ ਜਾਂਦੇ ਬੰਦਿਆਂ ਦੀ ਸੱਜੇ ਬੱਚਿਆਂ ਦੇ ਨਾਲ, ਕਿਸਾਨ ਵੀ ਤਾਂ ਗਏ ਨੇ ਵਿੱਚ, ਅਤੇ ਜਿਹੜੇ ਕਿਸਾਨ ਦੀ ਕਾਫੀ ਟਰਾਲੀਆਂ ਟੁੱਟ ਕੇ ਜਾਂ ਖਾਸ ਕਰਕੇ ਆਪਣੇ ਹਰਿਆਣਾ ਵਿੱਚ ਵੀ ਕਾਫੀ ਲੋਕ ਗਏ ਨੇ। ਕੁੱਲ ਮਿਲਾ ਕੇ ਜਿਹੜਾ ਇਹ ਵਿਰੋਧ ਹੈਗਾ, ਅਤੇ ਗੌਰਮੈਂਟ ਨੂੰ ਚਾਹੀਦਾ ਕਿ ਚੁੱਪ ਕੇ ਬਹਿ ਕੇ ਨਿਬੇੜ ਲੈਣਗੇ, ਹੈ ਨਾ ਐਡੀ ਵੱਡੀ ਗੱਲ। ਉਹ ਤਾਂ ਇਹੀ ਚਾਹੁੰਦੇ ਨੇ ਕਿ ਸਾਡੀਆਂ ਪੜ੍ਹਾਈ ਕਰਦੇ ਹਾਂ ਅਸੀਂ, ਇੰਨੇ ਪੈਸੇ ਲਗਾ ਕੇ ਗਰੀਬ ਘਰ ਦੇ ਬੱਚੇ ਪੜ੍ਹਦੇ ਨੇ ਅਤੇ ਸਾਨੂੰ ਨੌਕਰੀਆਂ ਮਿਲਣ, ਜਾਂ ਫਿਰ ਤੁਸੀਂ ਨੌਕਰੀ ਨਹੀਂ ਦੇ ਸਕਦੇ, ਫਿਰ ਚੁੱਪ ਰਹਿਣ ਦੀ ਲੋੜ ਆ, ਕਿਉਂ ਉਹਨਾਂ ਨੂੰ ਕਹਿੰਦੇ ਆਪਣੇ ਵੀ ਇਹ ਕੋਕਰੋਚ ਤੁਰੇ ਫਿਰਦੇ ਅੱਜ ਵੀ ਸਾਨੂੰ, ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਆ ਉਹ ਐਕਚੁਅਲੀ ਮੇਰਾ ਖਿਆਲ ਇਹ ਗੈਪ ਆ ਜਿਹੜਾ ਨਾ ਬਿਟਵੀਨ ਜਿਹੜੇ ਲੀਡਰ ਸਾਹਿਬਾਨ ਨੇ, ਕਿਉਂਕਿ ਮੈਂ ਤੁਸੀਂ ਦੇਖ ਲਓਗੇ ਮੈਂ ਆਪਣੇ ਇੰਡੀਆ ਦੇ ਵਿੱਚ ਤਾਂ ਬਾਹਰਲੀ ਕੰਟਰੀ 'ਤੇ ਮਿਲ ਜਾਂਦੇ ਨੇ, ਕੋਈ ਹੋਏਗਾ 50 ਸਾਲ ਦਾ ਵੀ ਲੀਡਰ ਹੋਊਗਾ, ਸਾਡੇ ਤਾਂ ਫਿਰ ਤੁਹਾਨੂੰ ਪਤਾ ਉਹੀ ਹੋਣੇ ਆ ਹੈ ਨਾ 80-81 ਵਰ੍ਹੇ ਦੇ ਉੱਪਰ ਦੇ ਸਾਰੇ, ਉਹਨਾਂ ਦਾ ਹੁਣ ਮੈਚ ਹੈ ਨਹੀਂ ਨਾ, ਤਾਂ ਥਿੰਕਿੰਗ ਉਹਨਾਂ ਦੀ ਉਹੀ ਜਿਹੀ ਆ, ਬੱਚਿਆਂ ਦੇ ਨਾਲ ਮਿਲ ਖਾਂਦੀ ਆ ਹੈ ਨਾ, ਬੱਚੇ ਨਵੀਂ ਜਨਰੇਸ਼ਨ ਦੇ ਬੱਚੇ ਨੇ, ਅਤੇ ਉਹ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਵਾ, ਕਮਿਊਨੀਕੇਸ਼ਨ ਬੜਾ ਦੌਰ ਹੈ ਇੱਕ ਦੂਜੇ ਨਾਲ ਹੋ ਜਾਂਦਾ, ਅਤੇ ਫਿਰ ਉਹਨਾਂ ਨੂੰ ਤੁਸੀਂ ਕਮਿਊਨੀਕੇਸ਼ਨ ਜੇ ਕਰਦੇ ਹੋ ਇੱਕ ਦੂਜੇ ਨਾਲ, ਫਿਰ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਦੇ ਹੋ ਹੈ ਨਹੀਂ। ਰਾਜ ਸਭਾ ਦੇ ਵਿੱਚ ਕੋਕਰੋਚ ਕਿਹਾ ਜਾਂਦਾ, ਔਰ ਜੇਕਰ ਸ਼ਾਂਤੀਪੂਰਵਕ ਵੀ ਆਪਣਾ ਕਰਨਾ ਚਾਹੁੰਦੇ ਨੇ ਮੁਜ਼ਾਹਰਾ, ਅਤੇ ਫਿਰ ਵੀ ਡੰਡੇ ਪੈਂਦੇ ਨੇ। ਉਹ ਕੁੱਲ ਮਿਲਾ ਕੇ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਹੈ ਤਾਂ ਭਿਆਨਕ ਹੀ। ਜਿਹੜੀ ਪੁਲਿਸ ਵੀ ਲੱਗੀ ਹੋਈ ਆ
1: ਹਾਂਜੀ
0: ਉੱਥੇ ਕੁੱਟਮਾਰ ਕਰਦੀ ਆ ਵਿਦਿਆਰਥੀਆਂ ਦੀ, ਜਿਹੜੇ ਯੰਗ ਬੱਚੇ ਨੇ, ਜਾਂ CRP ਕਹਿ ਲਓ ਦੂਜੀ ਜਿਹੜੀ ਫੌਜ ਵੀ ਹੈਗੀ ਆ ਨਾ, ਦਿੱਲੀ ਪੁਲਿਸ ਵੀ ਹੈਗੀ ਆ, ਉਹ ਵੀ ਸੋ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਤੁਸੀਂ ਭਾਈ ਅਸੀਂ ਤੁਹਾਡੇ ਬੱਚਿਆਂ ਮਰ ਗਏ ਹਾਂ, ਬਈ ਤੁਸੀਂ ਆਪਣੇ ਬੱਚਿਆਂ ਨੂੰ ਘਰੇ ਅੱਜ ਮਾਰਦੇ ਹੋਗੇ, ਉਹ ਕਹਿੰਦੇ ਵੀ ਸਾਨੂੰ ਕੀ ਕਰੀਏ ਅਸੀਂ ਹੈ ਨਾ, ਉੱਪਰੋਂ ਹੁਕਮ ਨੇ
1: ਉਹਨਾਂ ਨੂੰ, ਹਾਂਜੀ ਉਹਨਾਂ ਨੂੰ ਆਰਡਰ
0: ਹੋਏ ਨੇ, ਅਤੇ ਜੋ ਕੁਝ ਗੌਰਮੈਂਟ ਨੇ ਕਹਿਣਾ ਉਹੀ ਕਰਨਾ ਹੁੰਦਾ। ਤੋ ਖੈਰ ਕੁੱਲ ਮਿਲਾ ਕੇ ਸ਼ਾਂਤੀਪੂਰਵ ਸ਼ਾਂਤੀ ਹੋ ਜਾਵੇ ਤਾਂ ਬਹੁਤ ਅੱਛੀ ਗੱਲ ਆ, ਅਸੀਂ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਾਂਗੇ। ਤੁਹਾਡੇ ਪ੍ਰੋਗਰਾਮ ਦੇਸ਼ ਪਰ ਦੇ ਜੁੜੇ ਹੋ, ਮੈਂ ਥੋੜ੍ਹੀ ਜਾਣਕਾਰੀ ਦੇ ਰਿਹਾ ਕਿ ਜੇਕਰ ਤੁਸੀਂ ਅੱਜ ਹੁਣ ਖਾਸ ਕਰਕੇ ਮੌਕਾ ਹੀ ਹੈਗਾ, ਵੀਕਐਂਡ ਆ ਗਿਆ ਆਲਮੋਸਟ, ਅਤੇ ਗਰੋਸਰੀ ਕਰਨੀ ਆ ਤਾਂ ਇੰਡੀਅਨ ਫਰੂਟ ਸਟੈਂਡ ਦੀ ਇੱਕ ਲੋਕੇਸ਼ਨ ਜਿਹੜੀ ਹੈਗੀ 25 ਸੈਂਡਲਵੁੱਡ ਪਾਰਕਵੇ ਅਤੇ ਹਾਈਵੇ 10 ਦੇ ਕੋਰਨਰ 'ਤੇ ਸਟਾਰ ਬਕਸ ਵਾਲੇ ਪਲਾਜ਼ੇ ਵਿੱਚ ਆ
1: ਜੀ,
0: ਉੱਥੇ ਬਹੁਤ ਵੱਡੀ ਸੇਲ, ਮੈਂ ਕੁਝ ਪ੍ਰਾਈਸਾਂ ਤੁਹਾਨੂੰ ਦਿਆਂਗਾ ਫਿਰ ਅੱਗੇ ਜਾ ਕੇ ਦੇ ਦਿਆਂਗਾ। ਇੱਕ ਤਾਂ ਬਲੈਕ ਚਨਾ ਵਾਈਟ ਚਨਾ 299 ਦਾ ਕਿਤੋਂ ਨਹੀਂ ਮਿਲਣਾ ਤੁਹਾਨੂੰ, 4 ਪਾਊਂਡ ਹੈ ਨਾ। ਦੂਜਾ ਹੈਗਾ ਜੀ ਉਹਨਾਂ ਨੇ ਦੀਪ ਤੂਰ ਦਾਲ ਹੈਗੀ ਆ, ਅਤੇ ਉਹ ਲਗਾਈ ਆ ਮਸਰਾਂ ਦੀ ਦਾਲ ਵੀ ਲਗਾਈ ਆ, ਦੀਪ ਵਾਲੇ ਲਗਾਈ ਆ 4.399 ਨੂੰ, ਮਸਰਾਂ ਦੀ ਦਾਲ ਲਗਾਈ ਆ 299 ਨੂੰ 4 ਪਾਊਂਡ। ਦੇਖੋ ਕਿੰਨੀ ਵਧੀਆ, ਕਈ ਵਾਰੀ ਅੱਗੇ ਕਹਿੰਦੇ ਕਿਹਾ ਜਾਂਦਾ ਸੀ ਐਂ ਮੂੰਹ 'ਤੇ ਮਸਰਾਂ ਦੀ ਦਾਲ ਪਾਉਣ ਦੇ, ਕਿਉਂਕਿ ਸਸਤੀ ਲਗਾ ਤੇ ਇਹਨਾਂ ਨੇ, ਚਾਹੀਦਾ ਵੀ ਇਹ ਸੇਵਿੰਗ ਕਰਨ ਚਾਹੀਦੀ ਹੈ ਜਦੋਂ ਆਪਾਂ ਕੁਛ ਸਾਰੇ ਹੀ ਕਰਦੇ ਹਾਂ ਇਨਕਲੂਡਡ ਅਸ ਟੂ ਹੈ ਨਾ, ਲੀਡਰ ਹੁੰਦੀਆਂ ਉਹ ਵਿਮਨ ਹੀ ਹੁੰਦੀਆਂ, ਵਿਮਨ ਹੁੰਦੀਆਂ ਆਲਵੇਜ਼ ਹੈ ਨਾ, ਉਹ ਲਿਆ ਕੇ ਸਟੋਕ ਕਰਕੇ ਰੱਖ ਲੈਂਦੀਆਂ ਵੀ ਜਦੋਂ ਹੌਲੀ ਹੌਲੀ ਵਰਤੀ ਜਾਵਾਂ ਚਾਹੀਦੀ ਆ। ਜ਼ਰੂਰ ਜਾਓ, ਵੀ ਕੁਛ ਸਬਜ਼ੀਆਂ 'ਚ ਮੈਂ ਮੈਂਸ਼ਨ ਕਰਦੇ ਹਾਂ, ਕੌਲੀ ਫਲਾਵਰ ਡਾਲ ਨੂੰ ਹੈਗਾ, ਅਤੇ ਫੁੱਲ ਔਰ ਇੰਡੀਅਨ ਓਕਰਾ ਉਹ ਲਗਾਇਆ 299 ਨੂੰ, ਲੌਕੀ ਲਗਾਈ ਆ 99 ਸਿੰਧ ਦੀ, ਅਤੇ ਜ਼ਰੂਰ ਇੱਕ ਚੱਕਰ ਲਗਾ ਕੇ ਆਓ। ਬਾਕੀ ਫਿਰ ਅਸੀਂ ਅੱਗੇ ਤਲੱਕੇ ਤੁਹਾਨੂੰ ਦਿਆਂਗੇ
1: ਜੀ। ਤੇ ਸਾਡੇ ਸਪੋਂਸਰ ਜੁੜ ਰਹੇ ਨੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਜੀ ਤੇ ਉਹਨਾਂ ਦੀ ਟੀਮ, ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਸਮਾਂ ਹੀ ਆ ਜਿਹੜਾ ਤੁਸੀਂ ਗ੍ਰਾਂਟਸ ਲੈ ਸਕਦੇ ਹੋ ਅਜੇ ਵੀ, ਕਿਉਂਕਿ ਇਸ ਤੋਂ ਬਾਅਦ ਤੁਹਾਨੂੰ ਸਿਰਫ ਲੋਨਸ ਹੀ ਮਿਲਿਆ ਕਰਨੇ ਨੇ। ਅਤੇ ਆਪਾਂ ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ ਟੀਮ ਦੇ ਨਾਲ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਲਾਈਕ ਸਿਰਫ ਦਿਸ ਵੀਕ ਰਹਿ ਗਿਆ ਹੈ, ਯਹੀ ਵੀਕ ਰਹਿ ਗਿਆ ਸੈਟਰਡੇ ਤੱਕ।
1: ਹਾਂਜੀ,
2: ਆਪ ਅਗਰ ਅਭੀ ਵੀ ਐਨਰੋਲ ਕਰਤੇ ਹੈ, ਆਪ ਐਲੀਜੀਬਲ ਹੈ ਗ੍ਰਾਂਟਸ ਕੇ ਲੀਏ। ਐਜੂਕੇਸ਼ਨ ਕੀ ਗ੍ਰਾਂਟਸ ਹੈ ਔਰ ਐਜੂਕੇਸ਼ਨ ਕਾ ਲੋਨ ਹੈ, ਹਮ ਕਿਸੀ ਔਰ ਚੀਜ਼ ਮੇਂ ਡੀਲੀ ਨਹੀਂ ਕਰਤੇ, ਕਿਉਂਕਿ ਇਸਮੇਂ ਸਾਫ ਕਾਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ। ਗਵਰਨਮੈਂਟ ਕਾ ਪ੍ਰੋਗਰਾਮ ਹੈ, ਬੈਂਕ ਕਾ ਨਹੀਂ ਹੈ, ਗਵਰਨਮੈਂਟ ਕਾ। ਗਵਰਨਮੈਂਟ ਆਪਕੋ ਫੰਡਿੰਗ ਦੇਤੀ ਹੈ, ਆਪਕੇ ਖਾਤੇ ਮੇਂ ਫੰਡਿੰਗ ਆਤੀ ਹੈ। ਕਿਤਨੀ ਰੇਂਜ ਹੈ ਫੰਡਿੰਗ ਕੀ? 30 to 100,000 dollars। ਅਬ ਇਸਮੇਂ ਸੇ ਫੰਡਿੰਗ ਕੇ ਦੋ ਪਾਰਟ ਹੈ, ਏਕ ਹੈ ਗ੍ਰਾਂਟ ਜੋ ਕਿ ਲਾਈਕ ਟੈਕਸ ਫ੍ਰੀ ਪੈਸਾ ਹੋਤਾ ਹੈ ਜੋ ਵਾਪਿਸ ਨਹੀਂ ਕਰਨਾ ਹੋਤਾ ਆਪਨੇ। ਇੱਕ ਹੋਤਾ ਹੈ ਲੋਨ ਜੋ ਕਿ 0% ਪੇ ਹੈ ਔਰ ਲਾਈਕ ਫੰਡਿੰਗ ਆਪਕੇ ਖਾਤੇ ਮੇਂ ਡਾਇਰੈਕਟ ਗਵਰਨਮੈਂਟ ਸੇ ਆਤੀ ਹੈ, ਹਮਾਰੇ ਪਾਸ ਨਹੀਂ ਆਤਾ, ਹਮ ਇੱਕ ਜ਼ਰੀਆ ਹੈ। ਔਰ ਇਸਮੇਂ ਆਪ ਮਾਨ ਕੇ ਚਲੇ, ਅਗਰ ਦੇਰ ਇਜ਼ ਨੋ ਏਜ ਲਿਮਿਟ, ਪੈਨਸ਼ਨ ਪੇ ਹੈ, ਐਲੀਜੀਬਲ ਹੈ। ਸਿੰਗਲ ਮਦਰ, ਊਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ ਲੋਕੋ ਕੋ ਹੀ ਜ਼ਿਆਦਾ ਫਾਇਦਾ ਹੈ, ਕਿਉਂਕਿ ਉਹ ਆਪਣੀ ਇਨਕਮ ਟੈਕਸ ਖੁਦ ਭਰਤੇ ਹੈ ਆਪਣੇ ਹਿਸਾਬ ਸੇ। ਜਿਨਕੀ ਇਨਕਮ $70,000 ਸੇ ਕਮ ਹੈ, ਨੋਟਿਸ ਆਫ ਅਸੈਸਮੈਂਟ 2024 ਕੇ ਮੇਂ, 2024 ਕੇ ਐਨੋਏ ਮੇਂ ਹਮੇ ਕਾਲ ਕਰੇਂ। ਆਪ ਲਾਈਕ ਆਸਾਨ ਸੇ ਕੋਰਸਿਸ ਕਰਤੇ ਹੈ, ਫੁਲੀ ਆਨਲਾਈਨ ਹੈ, ਕਹੀਂ ਨਹੀਂ ਜਾ ਰਹੇ ਆਪ, ਫੁਲੀ ਆਨਲਾਈਨ ਕੋਰਸ ਹੈ, ਆਸਾਨ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। ਹਮ ਪੁਰ ਦਿਨ ਫੋਨ ਹੀ ਤੋ ਯੂਜ਼ ਕਰਤੇ ਸਰ, ਫੋਨ ਮੇਂ ਕਲਾਸਿਸ ਲਗਾਏ, ਆਪ ਸਕਿੱਲ ਹਾਸਿਲ ਕਰਤੇ, ਗਵਰਨਮੈਂਟ ਆਪਕੋ ਫੰਡਿੰਗ ਆਪਕੇ ਖਾਤੇ ਮੇਂ ਦੇਤੀ, ਯਾਨੀ ਕਿ ਕੋਰਸ ਹੋਣੇ ਕੇ ਬਾਅਦ ਦੇਗੀ। ਕੋਰਸ ਆਜ ਸ਼ੁਰੂ ਹੋਇਆ ਤਾਂ 30 to 90 days ਮੇਂ ਆਪਕੇ ਖਾਤੇ ਮੇਂ ਪੈਸੇ ਆ ਜਾਤੇ ਹੈ। ਬਹੁਤ ਲੋਕੀ ਆਲਰੇਡੀ ਲਾਹ ਲੈ ਚੁੱਕੇ ਨੇ, ਤੁਸੀਂ ਪਿੱਛੇ ਨਾ ਰਹੋ, ਸਿਰਫ ਸੈਟਰਡੇ ਤੱਕ ਟਾਈਮ ਹੈ, ਪੁਸ਼ ਨਹੀਂ ਕਰ ਰਹੇ ਆਪਕੋ, ਲੇਕਿਨ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਨੈਕਸਟ ਵੀਕ ਸੇ ਲੋਨ ਆਏਗਾ। ਆਜ ਫੈਮਿਲੀ ਆਫ 4 ਇਨਰੋਲ ਕਰਤੇ ਹੈਂ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈਂ, ਆਸਾਨ ਸੇ ਫੁਲੀ ਆਨਲਾਈਨ ਕੋਰਸਿਸ। 80,000 ਕੀ ਫੰਡਿੰਗ ਮਿਲਤੀ, 80,000 ਕੀ, ਜਿਸਮੇ ਸੇ 40,000 ਤੋਂ ਗ੍ਰਾਂਟ ਗ੍ਰਾਂਟ ਗ੍ਰਾਂਟ ਹੈ, ਰੈਸਟ $40,000 0%
0: ਨਾਗਪਾਲ ਜੀ ਜਿਹੜੀ
2: ਵਾਪਸ ਕਰਨਾ ਹੈ,
0: 40,000 ਦੀ ਜਿਹੜੀ ਗ੍ਰਾਂਟ ਹੈ ਉਹ ਤਾਂ ਆਪਾਂ ਵਾਪਸ ਨਹੀਂ ਕਰਨੀ,
2: ਉਹ ਨਹੀਂ ਕਰਨੀ,
0: ਸਿਰਫ ਲੋਨ ਪੇ ਕਰਨਾ ਹੈ ਨਾ।
2: ਬਿਲਕੁਲ ਜੀ, ਬਿਲਕੁਲ,
0: ਜਿਹੜੀ ਗ੍ਰਾਂਟ ਹੈਗੀ ਆ
2: ਕਰਨੀ, 1.5 ਸਾਲ ਬਾਅਦ ਲੋਨ ਵਾਪਸ ਕਰਨਾ, ਅਗਰ ਆਪ ਲੈਤੇ ਹੋ ਤਾਂ ਦੇਤੇ ਹੋ ਵਾਪਸ,
0: ਤਾਂ ਜਿਹੜੀ ਅਗਸਤ ਮਹੀਨੇ ਵਿੱਚ ਗ੍ਰਾਂਟ ਨਹੀਂ ਮਿਲੇਗੀ ਆਪਾਂ ਨੂੰ ਹਨਾ।
2: ਬਿਲਕੁਲ ਬਿਲਕੁਲ ਜੀ, ਅੱਜ 80,000 ਮੇਂ 40,000 ਗ੍ਰਾਂਟ ਹੈ, ਫੈਮਿਲੀ ਆਫ 4 ਕਾ ਐਗਜ਼ਾਮਪਲ ਲਿਆ ਹੈ। 1 ਅਗਸਤ ਕੇ ਬਾਅਦ ਫੈਮਿਲੀ ਆਫ 4 ਕੋ 80,000 ਕਾ 80,000 ਦੀ ਲੋਨ ਹੈ, ਇਸ ਲਈ ਆਜ ਐਨਰੋਲ ਕਰੇ, ਪਿੱਛੇ ਨਾ ਰਹੇ, 2 to 3 ਘੰਟੇ ਸਕਿੱਲ ਹਾਸਿਲ ਕਰੇ, ਕੋਈ ਚਲਾਕੀ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, 8 ਸਾਲ ਸੇ ਬਹੁਤ ਤੋਂ ਕੋਸ਼ਿਸ਼ ਕਰ ਰਹੇ। ਗਵਰਨਮੈਂਟ ਜੈਸੇ ਡੈਂਟਲ ਕੇਅਰ, ਰਿਫਿਊਜੀਸ ਪੇ ਇਤਨਾ ਬਿਲੀਅਨ ਡਾਲਰ ਲਗਾਤੀ ਹੈ, ਆਪ ਪੇ ਇਨਵੈਸਟ ਕਰ ਰਹੀ ਹੈ, ਪਿੱਛੇ ਨਾ ਰਹੇ, ਨੰਬਰ ਨੋਟ ਕਰੇ। ਹਮਾਰੀ ਫੀਸ ਕਾਮ ਹੋਣੇ ਕੇ ਬਾਅਦ 200 or $500 ਵਨ ਟਾਈਮ ਫੀਸ ਹੈ, ਠਾ ਕਰਕੇ ਏਅਰ ਪੇ ਫੀਸ ਬਤਾਤੇ ਹੈ, ਯਾਨੀ ਕਿ ਆਫਿਸ ਆ ਕੇ ਬਤਾਏਗੇ, ਨਾ ਨਾ, ਯਹੀ ਫੀਸ ਹੈ, $199, $499 ਵਨ ਟਾਈਮ ਖਤਮ। ਕਾਮ ਹੋਣੇ ਕੇ ਬਾਅਦ ਸ਼ੁਰੂ ਮੇਂ ਕੁਛ ਵੀ ਨਹੀਂ ਹੈ, ਨੰਬਰ 437-264-31-75 437-264-31-75 ਹੁਣੇ ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ, 437-264-31-75 437-264-31-75
1: ਬਹੁਤ ਕਮਾਲ ਦਾ ਕੰਮ ਕਰਦੇ ਨੇ, ਕਾਫੀ ਲੰਬਾ ਤਜਰਬਾ ਇਹਨਾਂ ਦਾ। ਚਾਹੇ ਤੁਸੀਂ ਰੈਜੀਡੈਂਸ਼ੀਅਲ ਆਪਣੇ ਘਰਾਂ ਦੇ ਵਿੱਚ ਕਿਤੇ ਪੇਂਟ ਕਰਵਾਉਣਾ ਹੋਵੇ, ਜਾਂ ਤੁਸੀਂ ਕਿਸੇ ਵੀ ਕਮਰਸ਼ੀਅਲ ਬਿਲਡਿੰਗ ਚ ਪੇਂਟ ਕਰਾਉਣਾ, ਕਿਸੇ ਰੈਸਟੋਰੈਂਟ, ਕਿਸੇ ਆਫਿਸ ਚ ਪੇਂਟ ਕਰਵਾਉਣਾ ਹੋਵੇ, ਜ਼ਰੂਰ ਤੁਸੀਂ ਇਹਨਾਂ ਨੂੰ ਯਾਦ ਰੱਖੋ। ਸੰਦਲ ਪੇਂਟਿੰਗ ਤੁਹਾਨੂੰ ਸਾਰੇ GTA ਏਰੀਆ ਦੇ ਵਿੱਚ ਆਪਣੀ ਸਰਵਿਸ ਦਿੰਦੇ ਨੇ, ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਹਰ ਜਗ੍ਹਾ ਦੇ ਉੱਪਰ ਜਾ ਕੇ ਤੁਹਾਨੂੰ ਇਹ ਆਪਣੀਆਂ ਸਰਵਿਸਿਸ ਦੇਣਗੇ, ਪੇਂਟਿੰਗ ਕਰਵਾਓ ਬੜੇ ਕਮਾਲ ਦੀ। ਸੁਖਜੀਤ ਜਿਹਦੇ ਨਾਲ ਤੁਹਾਡਾ ਸੰਪਰਕ ਹੋਏਗਾ, ਨੰਬਰ 6478223313 6478223313, ਸੰਦਲ ਪੇਂਟਿੰਗ ਦਾ ਨੰਬਰ ਹੈ। ਤੇ ਲੋ ਫਿਰ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਇੰਸ਼ੋਰੈਂਸ ਦੀ ਫੀਲਡ ਵਿੱਚ ਬਹੁਤ ਹੀ ਮਾਹਰ ਇਨਸਾਨ ਨੇ, ਉਮਰਪ੍ਰੀਤ ਚਾਵਲਾ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਹਰ ਥਰਸਡੇ ਨੂੰ ਮਹਿਮਾਨ ਹੁੰਦੇ ਨੇ, ਅਤੇ ਤੁਹਾਨੂੰ ਇੰਸ਼ੋਰੈਂਸ ਦੀ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ, ਜਾਂ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੋਂਟੈਕਟ ਕਰੋ, 6474461616 ਇਹਨਾਂ ਦਾ ਨੰਬਰ ਹੈ। ਉਮਰਪ੍ਰੀਤ ਜੀ ਸਵਾਗਤ ਇੱਕ ਵਾਰ ਫਿਰ ਤੋਂ।
3: थैंक यू सो मच मनप्रीत जी। सो इंश्योरेंस भी आप अपडेट दें, इंश्योरेंस की इंपोर्टेंस भी आप हमेशा ही गल करते हैं। कई बार सू लगता हूं मनप्रीत के जे मेरी इनकम ज्यादा तो मैंने इंश्योरेंस की लड़ नहीं। कई बार डॉक्टर डेंटिस्ट हाँ या किसी भी तरह भी थोड़े अपने एजुकेशन करके थोड़े अपने स्किल करके थोड़ी इनकम बहुत ज्यादा है तो आप इंश्योरेंस बारे सोचते ही नहीं, सू लगता थोड़ा लड़ नहीं है। मैं ये कहूंगी कि जे थोड़ी इनकम ज्यादा ना तो एक्चुअली वो प्रोटेक्शन भी थोड़ा ज्यादा चाहती है क्योंकि जिनी साड़ी इनकम होंगी है उसी हिसाब न अभी अपनी फैमिली का लाइफ स्टाइल बनाया हों, अपना लाइफ स्टाइल बनाया हों। कल जो इनकम बंद हो जाती है किसी भी रीजन करके हो सकती है, क्रिटिकल इलनेस करके हो सकती है, कोई सट लगन करके हो सकती है या प्रीमेच्योर डेथ करके हो सकती है। सो बहुत जरूरी है कि जिवें जिवें थोड़ी इनकम बद रही है जे थोड़े को ऑलरेडी पॉलिसी है उन्होंने रिव्यू जरूर करो। मैं रिव्यू के हमेशा ही कहती हूँ कि जो थोड़ा ऑक्यूपेशन चेंज होया, कई बार हूँ आप चलो आप मेडिसिन पढ़ रहे हैं, आप कोई इंश्योरेंस करवाई थी, आप मे भी टर्म कराई थी या थोड़े अमाउंट की करवाई थी, लेकिन हूँ आप डॉक्टर बन चुके है ना या डेंटिस्ट हो चुके विद ऑक्यूपेशन चेंज होया तो आपको इंश्योरेंस में भी अपडेट करने की लड़ है। सो कुछ एक सिनेरियो होंगे जिसे पॉलिसी का रिव्यू तुसी आप भी देख सकते हो, जो चीजा हुई है तो तुसी पॉलिसी जरूर अपनी रिव्यू करवाओ। ऑक्यूपेशन चेंज होया, दूजा थोड़ा कोई स्टेटस चेंज होया, तुसी पहले वर्क परमिट से सी हुण तुसी पीआर हो गए। तीजा हैगा थोड़िया कोई भी फाइनेंशियल कंडीशन चेंज हुई है, पहले तुसी रेंट करते थे हुण तुसी बाय कर लिया, या तुसी कोई इन्वेस्टमेंट प्रॉपर्टी कोई यूनिट कोई प्लाजा कुछ भी एड किया अपने पोर्टफोलियो दे विच। फोर्थ हैगा कि पहले तुसी अनमैरिड से हुण मैरिज होगी। नेक्स्ट हैगा बेबी बॉर्न होया घर दे विच। ते लास्ट हैगा तुसी कोई बिजनेस स्टार्ट किया, जरूर अपनी पॉलिसीज नू अपडेट करो, रिव्यू करवाओ। और रिव्यू करवाण दा मतलब बिल्कुल नहीं हुंदा कि आपां पॉलिसी नू बंद करना हुंदा। रिव्यू करवाण दा मतलब इह हुंदा के कुछ भी अपडेट होना ला, कोई बेनिफिशरी अपडेट होना ला, कोई बैंकिंग इनफॉरमेशन, कोई घर का एड्रेस अपडेट होना ला, कई बार अमाउंट अपडेट होना ला हुंदा। आपां पहले 2-2.5 लाख की पॉलिसी ली सी, हुण साडीआं लायबिलिटीज मिलियंस च हो गईआं, आपां पॉलिसी नू वधा लईए। कई बार टर्म इंश्योरेंस है वो एक्सपायर होने ली है, उन्हें परमानेंट कन्वर्ट करना, इस सारिया चीजा पॉलिसी रिव्यू च बहुत जरूरी होंगी है। तो तुसी जरूर मेरे नाल गल कर सकते हो, चाहे मैं थोड़ी नहीं भी एडवाइस है, तुसी रिव्यू करना अपनी पॉलिसी के गो थ्रू जाना जरूर तुसी मेरे नाल गल कर सकते हो। नंबर है जी 6474461616
0: 3 साल पहला इंश्योरेंस कराई तो कराई हूं तो काफी प्राइसा अच्छी कराई अब मिल जाए लोग आप ही सियाने करा लेंगे, लेकिन अज तो 20 साल पहला लोग समझते थे कि असी 3 लाख की करा ली 4 लाख की करा ली बहुत होगी, पर यदि हूं इस समय कोई वैल्यू नहीं
1: होगी।
0: तो उन्होंने तुम रिव्यू करवाद रहा करो क्योंकि अगे जाके जो तुम्हें मिलनी है इंश्योरेंस अच्छे फिर 10 साल है ना महंगाई होर हो जानी है तो ताड़े बद करवानी पैनी तुम इंश्योरेंस। तो वो उमर पर चावल नंबर है 6474461616। पॉलिसी रिव्यू करने का यही फायदा होंगे कि जो पुरानी लैके बैठे आप कई बार कह मैं तो बैठा मेरे तो इंश्योरेंस हो गई है और जो देखते हैं 2 लाख बनी होंगी नहीं होंगी है ना, तो इनू रिव्यू करते रहा करो बड़े कम देश प्रदेश में जुड़े हुए। गीत संगीत चली आई
1: जी।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਰਨ ਦਾ ਤੇਜਿੰਦਰ ਸਿੰਘ ਸਿੱਧੂ ਵੱਲੋਂ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਤੇ ਜੁੜੇ ਹੋਏ ਸਾਡੇ ਨਾਲ। ਚਲੋ 5:30 ਤੋਂ ਠੀਕ ਸ਼ਾਮ ਦੇ 6 ਵਜੇ ਤੱਕ ਅਸੀਂ ਤੁਹਾਡੇ ਅੰਕ ਸੰਗ੍ਰਹਾਂਗੇ
1: ਜੀ।
0: ਔਰ ਜੀ ਮੈਂ ਹੁਣ ਕੁਝ ਖਵਾਵਾਂ ਤੁਹਾਨੂੰ, ਭੁੱਖ ਲੱਗੀ ਹੋਏਗੀ, ਕੰਮ ਤੋਂ ਆ ਰਹੇ ਹੋ ਜਿੱਥੇ ਤੁਸੀਂ ਹੋ, ਪਰ ਖਾਣਾ ਤਾਂ ਹੈਗਾ ਹੀ ਆਪਾਂ ਕੋਈ ਨਾ ਕੁਛ ਵੀ, ਜੇ ਭੁੱਖ ਲੱਗੀ ਹੁੰਦੀ ਹੈ ਤਾਂ ਬਿਲਕੁਲ ਆਪਾਂ ਨੇ ਜੀ ਅੱਜ ਘਰੇ ਜਾਂ ਕੁਛ ਬਣਾ ਲਈਏ, ਜਾਂ ਫਿਰ ਘਰੇ ਨਹੀਂ ਬਣਾ ਸਕਦੇ ਤਾਂ ਫਿਰ ਬਾਹਰੋਂ ਕੁਛ ਲੈ ਲੈਂਦੇ ਹਾਂ। ਕੋਸਟ ਮੈਨੂੰ ਤਾਂ ਲਗਭਗ ਸੇਮ ਜੀ ਪੈਂਦੀ ਆ। ਇਹ ਹੁੰਦਾ ਘਰੇ ਤੁਸੀਂ ਆਪਣੇ ਮਨਪਸੰਦ ਬਣਾ ਲੈਂਦੇ ਹੋ, ਬਾਹਰੋਂ ਤੁਸੀਂ ਵੀ ਖਾ ਲੈਂਦੇ ਵਧੀਆ, ਪਰ ਵਧੀਆ ਖਾਣ ਵਾਸਤੇ ਤੁਹਾਨੂੰ ਭੇਜਦੇ ਹਾਂ ਆਪਾਂ ਇੰਡੀਅਨ ਫਰੂਟ ਲੈਣ ਦੀ 25 ਸੈਂਡਰਵੁੱਡ ਪਾਰਕ ਵੇ ਲੋਕੇਸ਼ਨ 'ਤੇ
1: ਜੀ।
0: ਥਾਲੀ ਤੁਹਾਨੂੰ ਲਗਾਈ ਉਹਨਾਂ ਨੇ ਵੈਜੀ ਥਾਲੀ 499 ਦੀ, ਵੈਜ ਬਰਗਰ 399 ਦਾ, ਵੈਜ ਬਿਰਿਆਨੀ 499 ਦੀ ਹੈਗੀ ਆ, ਵੈਜ ਨੂਡਲ ਹੈਗੀਆਂ 699 ਦੀਆਂ, ਸਟਫ ਕੁਲਚਾ 299 ਦਾ, ਆਲੂ ਕੁਲਚਾ 499 ਦਾ, ਔਰ ਚਿਕਨ ਕਰੀ ਵਿਦ ਨਾਨ 999 ਦਾ, ਚਨਾ ਭਟੂਰਾ 399 ਦਾ। ਕਿਆ ਬਾਤ ਹੈ, ਚਿਕਨ ਬਿਰਿਆਨੀ ਹੈ ਵਧੀਆ ਵਾਲੀ 699 ਈਚ। ਇੱਥੋਂ ਤੁਹਾਨੂੰ ਇਹਨਾਂ ਦੀ ਜਿਹੜੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ 'ਤੇ ਹੈਗੀ, ਉੱਥੋਂ ਤੁਹਾਨੂੰ ਪੀਜ਼ਾ ਵੀ ਮਿਲਦਾ।
1: ਹਾਂਜੀ,
0: ਔਰ ਵੈਜ ਮੀਡੀਅਮ ਪੀਜ਼ਾ ਲਗਾਇਆ ਉਹਨਾਂ ਨੇ 699 ਦਾ। ਤੋ ਫਿਰ ਆਪਣਾ ਤੁਸੀਂ ਭਾਈ ਕਰ ਲਓ ਤਿਆਰੀਆਂ ਖਾਣ ਦੀਆਂ, ਅਤੇ ਗੱਡੀ ਦੇ ਰੁੱਖ ਕਰ ਲਓ ਹਾਈਵੇ 10 ਅਤੇ ਸੈਂਟਰਵੁੱਡ ਪਾਰਕਵੇ ਵੱਲ ਨੂੰ
1: ਜੀ।
0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਵੀਰਵਾਰ ਦਾ ਦਿਨ, ਉਸ ਤੋਂ ਬਾਅਦ ਮੌਸਮ ਬੜਾ ਵਧੀਆ, ਚਲੋ ਤਿਆਰੀਆਂ ਹਨ ਵਿਕਣ ਦੀਆਂ, ਅਤੇ ਕਿਉਂਕਿ ਵਿਕਣ ਤੋਂ ਜਦੋਂ ਆਪਾਂ ਸ਼ੁਰੂ ਕਰਦੇ ਨਾ ਵਿਕਣ ਨੂੰ, ਵੀਰਵਾਰ ਜਦੋਂ ਆਉਂਦਾ ਅਤੇ ਫਿਰ ਕੰਮਾਂ ਕਾਰਾਂ ਤੋਂ ਬੰਦੇ ਦੇ ਨਾ ਕਹਿੰਦੇ ਵੀ ਵਧੀਆ ਜਾਂ ਕੋਈ ਆ ਨਾ, ਅੱਜ ਸੂਟ ਸਵਾਟ ਪ੍ਰੈਸ ਕਰ ਲਈਏ ਵਿਕਣ 'ਤੇ, ਕਦੇ ਨਾ ਕਦੇ ਗੁਰਦੁਆਰੇ ਜਾਣਾ ਕੁੜਤਾ ਪਜਾਮਾ ਪਾ ਕੇ ਵਧੀਆ ਜਾਂ ਟੌਹਰੀ ਜੀ ਹੈ ਨਾ, ਨਾਲੇ ਫਿਰ ਜਿਹੜੀ ਧੁੱਪ ਜੀ ਹੋਵੇ ਤਾਂ ਵਧੀਆ ਰੇਬੰਦੀਆਂ ਐਨਕਾਂ ਲਾ ਲਈਏ, ਹੋਰ ਬੜੀਆਂ ਅਰਮਾਨੀ ਗੁੱਛੀ ਟਾਮ ਫੋਰਡ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਆ। ਕਹਿੰਦੇ ਬਾਬਾ ਸਮਰ ਟਾਈਮ ਇੱਕ ਐਸਾ ਟਾਈਮ ਆ ਕਿ ਤੁਸੀਂ ਵਧੀਆ ਕੱਪੜੇ ਪਾ ਕੇ, ਹਲਕੇ ਫੁਲਕੇ ਢੰਗ ਦੇ ਨਾਲ ਟੀ ਸ਼ਰਟ ਪਾ ਕੇ, ਹੈ ਨਾ, ਅੱਧੀਆਂ ਬਾਹਾਂ ਦੀ ਸ਼ਰਟ ਪਾ ਲਈ ਜਾ ਸਕਦੇ ਹੋ। ਵਿੰਟਰ ਦੇ ਦਰਦ ਵਿੱਚ ਤੁਹਾਨੂੰ ਪਤਾ ਫਿਰ ਪੂਰਾ ਬੰਡਲ ਅਪ ਹੋਣਾ ਪੈਂਦਾ, ਹੈ ਨਾ, ਅਤੇ ਬੰਡਲ ਅਪ ਉਹਦੇ ਨਾਲ ਫੇਰਾ ਕਲਕਣਬਾਜ਼ੀ ਜੀ ਹੋ ਜਾਂਦੀ ਆ, ਗਾਰਾ ਜਿਹਾ ਬੜਾ ਹੁੰਦਾ, ਕਈ ਵਾਰੀ ਗੱਡੀ ਜਾਣ ਲੱਗ ਜਾਈਏ ਨਾ ਉਹ ਚਿੱਟੀ ਜੀ ਹੋ ਜਾਂਦੀ, ਚਿੱਟਾ ਹੋ ਜਾਂਦਾ, ਸਾਲਟ ਹੁੰਦਾ ਨਾ। ਤੋ ਸਮਰ ਟਾਈਮ ਆ, ਇਹਨੂੰ ਇੰਜੋਏ ਕਰੋ, ਅਤੇ ਆਪਾਂ ਆਲਮੋਸਟ ਡਨ, ਜੁਲਾਈ ਮਹੀਨਾ 23 ਦਿਨ ਹੈਗੇ ਆ,

0: ਹਫ਼ਤਾ ਰਹਿ ਗਿਆ,
1: ਹਫ਼ਤਾ ਅਗਸਤ ਮਹੀਨੇ ਨੂੰ ਜੀ ਆਇਆ ਕਹਿਣਾ ਤੇ ਕਹਿਣ ਦਾ ਭਾਵ ਇਹ ਆ ਕਿ ਭਾਈ ਸਬਰ ਬਈ ਜਿੰਨੀ ਹੈਗੀ ਉਹਨੂੰ ਇੰਜੋਏ ਕਰੋ
0: ਜੀ,
1: ਅਗਸਤ ਵੀ ਇੰਜੋਏ ਕਰਾਂਗੇ ਇਹ ਕੋਈ ਗੱਲ ਨਹੀਂ, ਡਿਪੈਂਡ ਨਹੀਂ ਕਰਨੀ
0: ਬਿਲਕੁਲ ਬਿਲਕੁਲ।
1: ਪਰ ਹੁਣ ਇਹ ਹੁੰਦਾ ਜੀ ਇਹਦੇ ਸਮਰ ਦਾ ਇੱਕ ਬੈਨੀਫਿਟ ਇਹ ਹੈਗਾ ਤੁਸੀਂ ਦੂਰ ਦੇ ਡੈਸਟੀਨੇਸ਼ਨ ਕੋਈ ਹੈਗੀ ਆ ਉੱਥੇ ਡਰਾਈਵ ਕਰਕੇ ਘੁੰਮਣ ਫਿਰ
0: ਜਾ ਸਕਦੇ ਹਾਂ। ਹਾਂਜੀ ਬਿਲਕੁਲ, ਮੱਲੀ ਟੈਂਟ ਸਰਵਿਸਿਸ ਦੀ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੇ ਘਰਾਂ 'ਚ ਕੋਈ ਪਾਠ ਰਖਵਾ ਰਹੇ ਹੋ ਜਾਂ ਕਿਸੇ ਦੇ ਘਰ 'ਚ ਵਿਆਹ ਸ਼ਾਦੀ ਦਾ ਇਵੈਂਟ ਹੈ ਅਤੇ ਤੁਸੀਂ ਆਪਣੇ ਘਰ 'ਚ ਤੁਹਾਨੂੰ ਪਤਾ ਕਿ ਕਾਫੀ ਮਹਿਮਾਨ ਆਉਣ ਵਾਲੇ ਨੇ, ਤਾਂ ਮੱਲੀ ਟੈਂਟ ਸਰਵਿਸਿਸ ਨੂੰ ਯਾਦ ਰੱਖੋ। ਇਹਨਾਂ ਦੇ ਕੋਲ ਟੈਂਟ ਸਾਈਜ਼ 10x10 ਫਿਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ ਅਤੇ ਸਾਰੇ ਇਹ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ ਤੁਹਾਡੇ ਲਈ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰਿਪਿੰਗ, ਸਾਰਾ ਸਮਾਨ ਤੁਹਾਨੂੰ ਇਹਨਾਂ ਦੇ ਕੋਲੋਂ ਮਿਲਦਾ। ਡੈਕੋਰੇਸ਼ਨ ਦਾ ਕੁਛ ਵੀ ਤੁਸੀਂ ਲੈਣਾ ਹੋਵੇ, ਮੱਲੀ ਟੈਂਟ ਸਰਵਿਸਿਸ ਨੂੰ ਯਾਦ ਰੱਖੋ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ, ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਮੌਸਮ ਦੇ ਅਕੋਰਡਿੰਗਲੀ ਤੁਸੀਂ ਹੀਟਰਸ ਐਂਡ ਫੈਨਸ ਲਗਵਾ ਸਕਦੇ ਹੋ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ, ਅਤੇ ਤੁਸੀਂ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੇ ਬਾਹਰ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ 6479259696 ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਜੀ, ਉਮਰਪ੍ਰੀਤ ਵਰੀ ਜੁੜ ਚੁੱਕੇ ਨੇ ਸਾਡੇ ਨਾਲ, ਅਤੇ ਉਹਨਾਂ ਨੂੰ ਇੱਕ ਵਾਰ ਫਿਰ ਨਾਲ ਲੈਂਦੇ ਹਾਂ। ਉਮਰਪ੍ਰੀਤ ਜੀ ਜੀ ਆਇਆਂ ਨੂੰ
2: ਥੈਂਕ ਯੂ ਸੋ ਮਚ ਰਜਿੰਦਰ ਜੀ। ਸੋ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਆ, ਕਾਰਪੋਰੇਟ ਤੋਂ ਸਟੇਟ ਪਲੈਨਿੰਗ ਦੀ ਆਪਾਂ ਗੱਲ ਕੀਤੀ ਆ, ਤੁਹਾਡਾ ਕੋਈ ਵੀ ਕੁਐਸਚਨ ਹੈ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਫੀਲਡ ਦਾ, ਚਾਹੇ ਉਹ ਇੰਸ਼ੋਰੈਂਸ ਹੈ ਚਾਹੇ ਇਨਵੈਸਟਮੈਂਟਸ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474416416। ਤੁਹਾਡੇ ਕੋਈ ਵਿਜ਼ਿਟਰ ਆ ਰਿਹਾ, ਤੁਸੀਂ ਵਿਜ਼ਿਟਰ ਇੰਸ਼ੋਰੈਂਸ ਲੈਣੀ ਹੈ, ਪੇਰੈਂਟਸ ਨੂੰ ਤੁਸੀਂ ਸੁਪਰਵੀਜ਼ਾ ਤੇ ਸਪੋਂਸਰ ਕਰਨਾ ਹੈ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਕੋਟੇਸ਼ਨ ਚਾਹੀਦੀ ਹੈ, ਜਾਂ ਆਪ ਤੁਸੀਂ ਕਿਤੇ ਟਰੈਵਲ ਕਰਨਾ, ਤੁਸੀਂ ਬੱਚਿਆਂ ਨੂੰ ਲੈ ਕੇ ਫੈਮਿਲੀ ਨੂੰ ਲੈ ਕੇ ਕਿਤੇ ਜਾਣਾ, ਜਾਂ ਗਰੁੱਪ ਆਫ ਤੁਸੀਂ ਫਰੈਂਡ ਜਾ ਰਹੇ ਹੋ, ਤਾਂ ਵੀ ਆਪਾਂ ਨੂੰ ਬਹੁਤ ਵਧੀਆ ਡਿਸਕਾਊਂਟਡ ਪ੍ਰੀਮੀਅਮ ਮਿਲ ਜਾਂਦਾ ਹੁੰਦਾ ਟਰੈਵਲ ਇੰਸ਼ੋਰੈਂਸ ਦਾ, ਜ਼ਰੂਰ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਨੰਬਰ ਅਗੇਨ ਜੀ 6474416416। ਇਸ ਤੋਂ ਇਲਾਵਾ ਕੋਈ ਵੀ ਕੁਐਸਚਨ ਤੁਹਾਡਾ ਇਨਵੈਸਟਮੈਂਟਸ ਨੂੰ ਲੈ ਕੇ, ਜਿੱਥੇ ਇੰਸ਼ੋਰੈਂਸ ਜ਼ਰੂਰੀ ਹੈ ਉੱਥੇ ਇਨਵੈਸਟਮੈਂਟਸ ਵੀ ਇਕੁਅਲੀ ਇੰਪੋਰਟੈਂਟ ਹੁੰਦੀਆਂ, ਚਾਹੇ ਉਹ RRSP ਹੈ, RESP ਹੈ, ਪਹਿਲਾਂ ਕਰ ਲੈਣਾ, FHSA ਹੈ, ਰਜਿਸਟਰਡ ਡਿਸਬਿਲਟੀ ਸੇਵਿੰਗਸ ਪਲਾਨ ਹੈ ਜਿਹਦੇ 'ਚ 90,000 ਤੱਕ ਦੀ ਆਪਾਂ ਨੂੰ ਗ੍ਰਾਂਟ ਮਿਲ ਸਕਦੀ ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, ਜਾਂ ਫਿਰ TFSA ਹੈ। TFSA ਦੀ ਮੈਂ ਇੱਕ ਛੋਟੀ ਜਿਹੀ ਟਿਪ ਦਿੰਦੀ ਹਾਂ ਤਜਿੰਦਰ ਜੀ, ਕਿ ਜੇ ਤੁਸੀਂ ਮੈਰਿਡ ਹੋ ਜਾਂ ਤੁਸੀਂ ਤੁਹਾਡਾ ਕੋਈ ਕਾਮਨ ਲਾ ਰਿਲੇਸ਼ਨਸ਼ਿਪ ਦੇ ਵਿੱਚ ਹੋ, ਜਦੋਂ ਵੀ TFSA ਤੁਸੀਂ ਓਪਨ ਕੀਤਾ, ਇਨਸਟਡ ਆਫ ਆਪਣੇ ਸਪਾਊਸ ਨੂੰ ਬੈਨੀਫਿਸ਼ਰੀ ਬਣਾਉਣ ਦੇ, ਤੁਸੀਂ ਉਹਨਾਂ ਨੂੰ ਸਕਸੈਸਰ ਹੋਲਡਰ ਬਣਾਓ। ਉਹਦਾ ਕੀ ਮਤਲਬ ਹੁੰਦਾ ਵੀ ਜੇ ਕੱਲ੍ਹ ਨੂੰ ਅਨਫੋਰਚੁਨੇਟਲੀ ਕੁਛ ਹੁੰਦਾ ਤਾਂ TFSA ਜਿਹੜਾ ਹੈਗਾ ਐਜ ਇਜ਼ ਤੁਹਾਡੇ ਸਪਾਊਸ ਕੋਲ ਚਲਾ ਜਾਏਗਾ, ਬਿਨਾਂ ਕੰਟਰੀਬਿਊਸ਼ਨ ਰੂਮ ਯੂਜ਼ ਹੋਏ। ਮਤਲਬ ਪੈਸਾ ਤਾਂ ਜੇ ਨਹੀਂ ਵੀ ਸਕਸੈਸਰ ਹੋਲਡਰ ਉਹ ਬੈਨੀਫਿਸ਼ਰੀ ਹੈ ਤਾਂ ਵੀ ਟੈਕਸ ਫਰੀ ਹੀ ਜਾਣਾ, ਲੇਕਿਨ ਉਹ ਫਿਰ ਜਦੋਂ ਜੇ ਉਹਨਾਂ ਦੇ TFSA ਜਾ ਕੇ ਇਨਵੈਸਟ ਹੋਊਗਾ ਤਾਂ ਉਹਨਾਂ ਦਾ ਰੂਮ ਯੂਜ਼ ਹੋਊਗਾ, ਤੇ ਜੇ ਪੈਸੇ ਵੈਸੇ ਇਨਵੈਸਟ ਹੋਊਗਾ ਤਾਂ ਆਫਕੋਰਸ ਉਹ ਟੈਕਸੇਬਲ ਹੋ ਜਾਊਗਾ। ਸੋ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਹੁਤ ਤੁਹਾਡੇ ਟੈਕਸਿਸ ਨੂੰ ਬਚਾ ਸਕਦੀਆਂ ਹੁੰਦੀਆਂ। ਸੋ ਜੇ ਤੁਹਾਡਾ ਆਲਰੇਡੀ TFSA ਹੈਗਾ, ਮੇਕ ਸ਼ੋਰ ਕਿ ਇੱਕ ਗਰੋ ਜ਼ਰੂਰ ਕਰਦਾ ਹੋਏ, ਤੁਸੀਂ ਰੈਗੂਲਰ ਉਹਦੇ 'ਚ ਇਨਵੈਸਟ ਕਰਦੇ ਹੋਵੋ, ਕੰਸਿਸਟੈਂਸੀ ਬਹੁਤ ਜ਼ਰੂਰੀ ਹੁੰਦੀ ਆ, ਔਰ ਲੌਂਗ ਟਰਮ ਲਈ ਪੈਸੇ ਨੂੰ ਇਨਵੈਸਟਡ ਰਹਿਣ ਤੋਂ ਉਹਦੇ 'ਚ ਤਾਂ ਬਹੁਤ ਵਧੀਆ ਪੈਸਾ ਗਰੋ ਕਰਦਾ, ਕਿਉਂਕਿ ਕੰਪਾਊਂਡ ਇੰਟਰਸਟ ਜਿਹੜਾ ਹੈਗਾ ਬਹੁਤ ਇੱਕ ਵਧੀਆ ਫੀਚਰ ਹੁੰਦਾ ਕਿਸੇ ਵੀ ਇਨਵੈਸਟਮੈਂਟ ਦਾ। ਤੁਸੀਂ TFSA ਦੀ ਇਨਫੋਰਮੇਸ਼ਨ ਲੈਣੀ ਹੈ, $20-25 ਤੋਂ ਆਪਾਂ ਵੀਕਲੀ, ਬਾਈ ਵੀਕਲੀ, ਮੰਥਲੀ ਆਪਾਂ ਸਟਾਰਟ ਕਰ ਸਕਦੇ ਹਾਂ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਅਗੇਨ 6474416416, ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾਸਕੋਸ਼ੀਆ ਜਾਂ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ ਤੁਸੀਂ ਹੋ, ਤੁਹਾਡੀ ਫੈਮਿਲੀ, ਫਰੈਂਡਸ, ਜ਼ਰੂਰ ਨੰਬਰ ਸ਼ੇਅਰ ਕਰ ਦਿਓ ਜੀ। ਨੰਬਰ ਅਗੇਨ 6474416416। ਥੈਂਕ ਯੂ ਸੋ ਮਚ ਤਜਿੰਦਰ ਜੀ,
1: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ। ਦੋਸਤੋ, ਸਪੈਕਸ ਐਕਸਪ੍ਰੈਸ ਦੋ ਸ਼ਿਖਾਵਾਂ ਤੋਂ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ
0: ਜੀ।
1: ਤੁਸੀਂ ਚਾਹੇ ਆਪਣੀ ਆਈ ਗਲਾਸਿਸ ਬਣਾਉਣੇ ਨੇ, ਡਾਕਟਰ ਅਵੇਲੇਬਲ ਹੁੰਦੇ ਨੇ, ਪਲੱਸ ਕੋਈ ਸਨ ਗਲਾਸਿਸ ਲੈਣੇ ਨੇ ਨੇਮ ਬ੍ਰੈਂਡ, ਉਹ ਵੀ ਬੜੀ ਸਸਤੀ ਕੀਮਤ ਤੇ ਤੁਹਾਨੂੰ ਦਵਾਉਂਦੇ ਨੇ। ਰਾਜਨ ਹੋਰੀ ਸਾਡੇ ਨਾਲ ਨੇ ਸਪੈਕਸ ਐਕਸਪ੍ਰੈਸ ਤੋਂ, ਤੇ ਜਾਣਕਾਰੀ ਦੇਣਗੇ ਡਾਕਟਰ ਕਦੋਂ ਕਦੋਂ ਅਵੇਲੇਬਲ ਨੇ। ਰਜਨ ਜੀ, ਜੀ ਨੂੰ ਨਿੱਘਾ ਸਵਾਗਤ ਜੀ ਤੁਹਾਡਾ।
3: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ, ਤੇ ਤੁਹਾਨੂੰ ਵੀ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਪੁੱਛਣਾ ਚਾਹਾਂਗੇ ਵੀ ਜਿਹੜੇ ਲੋਕਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਕੱਲ ਫਰਾਈਡੇ ਨੂੰ ਤੇ ਪਰਸੋਂ ਸੈਟਰਡੇ ਨੂੰ ਦੋਨੋਂ ਦਿਨ ਅਵੇਲੇਬਲ ਹੈ, ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਆਪਣੇ ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ। ਔਰ ਸੁਨੀਲ ਸਾਹਿਬ, ਸਾਡੇ ਕੋਲ ਲੇਟੈਸਟ ਐਡਵਾਂਸ ਟੈਕਨੋਲੋਜੀ ਦਾ ਇਕਵਿਪਮੈਂਟ ਹੈ ਜਿਹਦੇ ਚ ਓ ਸੀ ਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏ ਆਰ, ਐਨ ਸੀ ਟੀ, ਸਲਿਟ ਐਮ ਤੇ ਵਿਜ਼ੂਅਲ ਫੀਲਡ। ਇਹ ਸੱਤ ਨਵੀਂ ਟੈਕਨੋਲੋਜੀ ਦੀਆਂ ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਤੁਹਾਡਾ ਅੱਖਾਂ ਦਾ ਕੰਪਲੀਟ ਚੈੱਕਅਪ ਹੁੰਦਾ ਹੈ ਔਰ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਹੈ। ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਡਾਕਟਰ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਖਾਸ ਕਰਕੇ ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਚਾਹੁੰਦੇ ਤੇ ਟੋਪੋਗ੍ਰਾਫੀ ਜਿਹੜੀ ਮਸ਼ੀਨ ਹੈ ਜੀ, ਇਹ ਸਪੈਸ਼ਲੀ ਬੱਚਿਆਂ ਦੇ ਐਗਜ਼ਾਮ ਵਾਸਤੇ ਅਸੀਂ ਮੰਗਾਈ ਹੈ। ਸੋ ਜਿਨ੍ਹਾਂ ਨੇ ਵੀ ਇੱਦਾਂ ਦਾ ਐਗਜ਼ਾਮ ਕਰਵਾਉਣਾ ਸਾਨੂੰ ਕਾਲ ਕਰ ਸਕਦੇ ਨੇ 905-460-8888-9054-460-8888। ਜੇ ਤੁਸੀਂ ਵੈਲਿਊ ਪੈਕੇਜ ਲੈਣਾ ਚਾਹੁੰਦੇ ਹੋ $129 ਦਾ ਅਸੀਂ ਤੁਹਾਨੂੰ ਵੈਲਿਊ ਪੈਕੇਜ ਦੇ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਦੇ ਰਹੇ ਹਾਂ, ਤੇ $258 ਦਾ ਵੈਲਿਊ ਪੈਕੇਜ ਦੇ ਰਹੇ ਹਾਂ ਜਿਹਦੇ ਵਿੱਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ। ਤੇ ਆਪਣੀ ਐਨਕਾਂ ਦੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਵੀ ਘਰ ਰੱਖ ਲਈ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ, ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਪੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਫਿਰ ਸਾਡਾ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਮਿਲ ਸਕਦੇ ਹਾਂ। ਸੋ 905-460-8888-905-460-8888। ਬਹੁਤ ਬਹੁਤ ਧੰਨਵਾਦ ਜੀ।
1: ਮਿਹਰਬਾਨੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਓ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ। ਅੱਛਾ, ਪਰ ਅੱਗੇ ਨਾ ਮਨਪ੍ਰੀਤ, ਪਹਿਲੇ ਸਮੇਂ ਦੇ ਵਿੱਚ ਨਾ ਮੂਵੀਆਂ ਬਣਦੀਆਂ ਹੁੰਦੀਆਂ ਸੀਗੀਆਂ,
0: ਹਾਂਜੀ,
1: ਖਾਸ ਕਰਕੇ ਕੋਈ ਵੀ ਇਸ਼ੂ ਨੂੰ ਲੈ ਕੇ ਸਟੇਅਰ ਮਾਰਨਾ ਉਹਦੇ ਉੱਤੇ ਨਾ, ਜੇ ਕੋਈ ਮਹਿੰਗਾਈ ਆ ਤਾਂ ਉਹਦੇ 'ਤੇ ਮੂਵੀ ਬਣਨੀ, ਜਾਂ ਗਰੀਬੀ ਹੈ ਤਾਂ ਉਹਦੇ 'ਤੇ ਮੂਵੀ ਬਣਨੀ। ਪੁਰਾਣੀਆਂ ਮੂਵੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜ਼ਿਆਦਾਤਰ, ਹੈ ਨਾ। ਅਤੇ ਹੁਣ ਤਾਂ ਥੋੜ੍ਹੀ ਜੀ ਡਿਫਰੈਂਟ ਆ ਗਈਆਂ, ਫਰੀਕੁਐਂਸੀ ਆ ਗਈ, ਹੈ ਨਾ, ਅਤੇ ਦੌਰ ਬਦਲ ਗਿਆ ਸਮੇਂ ਸਮੇਂ ਦੇ ਨਾਲ, ਗਾਹਾਂ ਜਨਰੇਸ਼ਨ ਹੋਰ ਬਦਲੀ ਹੋਣੀ ਆ। ਚਲੋ ਆਪਾਂ ਗੀਤ ਸੁਣਾਉਂਦੇ ਹਾਂ ਪੁਰਾਣਾ, ਹੈ ਨਾ। ਮਨੋਜ ਕੁਮਾਰ ਸਾਹਿਬ ਨੇ ਦੀਆਂ ਫਿਲਮਾਂ ਬਹੁਤ ਲੋਕਾਂ ਨੇ ਦੇਖੀਆਂ ਹੋਣਗੀਆਂ, ਕਾਫੀ ਵਧੀਆ ਹੁੰਦਾ ਸੀ। ਪੂਰਬ ਔਰ ਪੱਛਮ ਕਿਆ ਵਾ, ਤਾਂ ਉਹਨੇ ਪੂਰਬ ਦੇ ਅਤੇ ਪੱਛਮ ਦਾ ਮੈਚ ਕੇ ਦਿਖਾਇਆ। ਮੂਵੀ ਦੇਖੋਗੇ ਤੁਸੀਂ, ਬਾਹਰੋਂ ਜਾਂਦਾ ਬੰਦਾ ਫਿਰ ਪਛਾਣਦਾ ਨਹੀਂ ਵੀ ਇੰਡੀਆ ਜਾ ਕੇ ਲੋਕਾਂ ਨੂੰ, ਹੁਣ ਤਾਂ ਡਿਫਰੈਂਟ ਚੀਜ਼ਾਂ ਹੋ ਗਈਆਂ ਨਾ।
0: ਹਾਂਜੀ ਹਾਂਜੀ।
1: ਅਤੇ ਰੋਟੀ ਕੱਪੜਾ ਔਰ ਮਕਾਨ, ਸੰਨਿਆਸੀ, ਬਹੁਤ ਸਾਰੀਆਂ ਮੂਵੀਆਂ ਪਹਿਲੇ ਪੁਰਾਣੇ ਜਾਂ ਕਾਫੀ ਵਧੀਆ ਗਾਣੇ ਉਹਨਾਂ ਦੇ ਮੂਵੀਆਂ ਦੇ। ਪਰ ਹੁਣ ਆਪਾਂ, ਅੱਜ ਤੋਂ ਕਿੰਨੇ ਸਾਲ ਪਹਿਲਾਂ ਵੀ ਉਹ ਚੱਲ ਸੀ, ਮੈਂ ਜਿਹੜੀ ਗੱਲ ਕਰ ਰਿਹਾ ਮਹਿੰਗਾਈ, ਮਹਿੰਗਾਈ ਤੇ ਹੁਣ ਵੀ ਲੋਕੀ ਉਹ ਤਰ੍ਹਾਂ ਤਰ੍ਹਾਂ ਕਰਦੇ ਆ, ਰੈਂਟ ਚ ਜੀ ਉਹ ਉੱਪਰ ਪੇ ਕਰਨਾ ਪਿਆ। ਬਸ ਕੈਨੇਡਾ, ਮੈਂ ਕੈਨੇਡਾ ਸਿੱਖ ਰਿਹਾ ਕਿ ਇੱਥੇ ਹੁਣ ਲੋਕਾਂ ਦੀ ਸੇਵਿੰਗ ਨਹੀਂ ਰਹਿ ਗਈ,
0: ਬਿਲਕੁਲ, ਹਾਂਜੀ,
1: ਸਾਰੇ ਲੋਕਾਂ ਦੇ ਪੈਸੇ ਵੀ ਜਿੰਨੇ ਕੁ ਕਮਾਉਂਦੇ ਆ ਕਿਤੇ ਘੱਟ ਗਈਆਂ ਕਮਾਈਆਂ, ਹੈ ਨਾ।
0: ਹਾਂਜੀ,
1: ਮੈਨੂੰ ਲੱਗਦਾ ਜ਼ਿਆਦਾਤਰ ਉਹ ਉਹੀ ਉੱਡ ਉੱਡ ਜਾਂਦੀ ਹੈ ਨਾ,
0: ਕਿਉਂਕਿ ਉਹ ਇਨਕਮ ਉਨੀ ਕੁ ਹੁੰਦੀ ਹੈ, ਬਟ ਜਿਹੜੀ ਮਹਿੰਗਾਈ ਆ ਸਾਰੀਆਂ ਚੀਜ਼ਾਂ ਦੇ ਉੱਪਰ ਉੱਪਰ ਹੋਈ ਜਾਂਦੀ ਹੈ ਨਾ, ਚਾਹੇ ਗਰੋਸਰੀ ਹੋਵੇ, ਰੈਂਟ ਹੋ ਗਏ, ਜਾਂ ਬਿੱਲ ਬੱਤੀਆਂ ਜਿੰਨੀਆਂ ਵੀ ਆਪਾਂ ਜੋ ਕੁਛ ਵੀ ਭਰਦੇ ਆ,
1: ਇਸ ਤਰ੍ਹਾਂ ਕਹਿ ਲਓ ਕਿ ਵਰਲਡ ਵਾਈਡ ਹੈਗੀ ਆ।
0: ਹਾਂਜੀ ਹਾਂਜੀ।
1: ਪਰ ਕੈਨੇਡਾ ਦੇ ਵਿੱਚ ਪਹਿਲਾਂ ਬੜਾ ਸਖਾਮੀਆਂ ਹੁੰਦਾ ਸੀ, ਇਹਨਾਂ ਨਾ ਡਾਲਰ ਦੀ ਵੈਲਿਊ ਕਾਫੀ ਸੀ, ਹੁਣ ਡਾਲਰ ਦੀ ਪਿਆਰੇ ਦੀ ਵੈਲਿਊ ਕੁਛ ਨਹੀਂ ਰਹੀ ਹੈਗੀ ਨਾ, ਤੇ ਵਰਲਡ ਵਾਈਡ ਵੀ। ਤੇ ਲਓ ਫਿਰ ਭਾਵੇਂ ਗੀਤ ਹੀ ਸੁਣਾ ਦਿੰਦੇ ਹਾਂ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਸੁਣੋ ਗੀਤ ਭਾਈ।
4: ਉਸਨੇ ਕਹਾ ਤੂੰ ਕੌਣ ਹੈ, ਮੈਨੇ ਕਹਾ ਉਲਫਤ ਤੇਰੀ, ਉਸਨੇ ਕਹਾ ਤਕਤਾ ਹੈ ਕਿਆ, ਮੈਨੇ ਕਹਾ ਸੂਰਤ ਤੇਰੀ।

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਯਾਦ ਰੱਖੋ ਮੋਨਾ ਮਹਿੰਗੀ ਫ੍ਰੋਮ ਇੰਸ਼ੋਰੈਂਸ ਫੋਰ ਯੂ 416-509-1509 ਔਰ ਵਿਜ਼ਿਟ insuranceforyou.ca.
2: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਅਮਿਸ਼ਨ ਟੈਸਟ ਨਿਊ ਅਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 9058577596 ਏ&ਜੇ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ

ਲਗਾਓ ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 6479992569 6479992569

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੌਰਗੇਜ ਕਿੰਗ ਦੇ ਪਰਮਜੀਤ ਸਿੰਘ ਹੋਰਾਂ ਦਾ ਨੰਬਰ ਨੋਟ ਕਰ ਲਓ, 416-804-2015
1: ਜੀ।
0: ਤੁਸੀਂ ਮੌਰਗੇਜ ਕਰਾਉਣੀ ਆ, ਘਰ ਲੈ ਰਹੇ ਹੋ ਤਾਂ ਫਟਾਫਟ ਹੋ ਜਾਊਗੀ। ਸੈਕਿੰਡ ਮੌਰਗੇਜ ਕਰਾਉਣੀ ਆ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ ਆ, ਜਿਹੜੀ ਕਿ ਬੁੱਕ ਬੁਰੇ ਵਕਤ ਤੁਹਾਡਾ ਕੰਮ ਦਿੰਦੀ ਅੱਜ ਕੱਲ੍ਹ ਸਮਿਆਂ ਦੇ ਵਿੱਚ, ਰੀਫਾਈਨੈਂਸ ਕਰਾਉਣਾ ਘਰ ਨੂੰ, ਉਹ 'ਤੇ ਤੁਹਾਨੂੰ ਮੌਰਗੇਜ ਚਾਹੇ ਲੋਨ ਮਿਲ ਜਾਏਗਾ। ਜਾਣੀ ਕਿ ਇਕੁਇਟੀ ਤੁਹਾਡੇ ਘਰ ਦੇ ਵਿੱਚ ਕੱਢ ਕੇ ਦੇ ਦੇਣਗੇ ਪਰਮਜੀਤ ਸਿੰਘ ਹੋਰ ਜੀ। ਪ੍ਰਾਈਵੇਟ ਫੰਡ ਚਾਹੀਦਾ ਤੁਹਾਨੂੰ, 50,000 ਰਾਈਟ ਵੇ ਮਿਲ ਜੂਗਾ। ਔਰ ਤੁਸੀਂ ਕਾਲ ਕਰ ਲਓ 416-804-2015 ਟੈਲੀਫੋਨ ਨੰਬਰ ਹੈ
1: ਜੀ। SS ਲੋਨ ਕੇਅਰ ਨੂੰ ਵੀ ਯਾਦ ਰੱਖੋ, ਜੇ ਤੁਸੀਂ ਆਪਣੇ ਨਵੀਂ ਸੋਡਿੰਗ ਕਰਾਉਣੀ ਹੋਵੇ, ਆਪਣੇ ਘਰ ਦੇ ਬਾਹਰ ਜਿਹੜਾ ਜਿੰਨਾ ਵੀ ਘਾਹ ਉੱਗਿਆ ਹੋਇਆ ਉਹ ਤੁਹਾਨੂੰ ਕੱਟਣ ਦਾ ਟਾਈਮ ਨਹੀਂ ਮਿਲਦਾ, ਤਾਂ ਇਹਨਾਂ ਨੂੰ ਤੁਸੀਂ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਇਹ ਨਾਲੇ ਤਾਂ ਪ੍ਰੋਪਰ ਔਨ ਟਾਈਮ ਘਾਹ ਵਗੈਰਾ ਕੱਟ ਜਾ ਕਰਨਗੇ ਅਤੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਨਗੇ, ਤੁਹਾਡੇ ਲੋਨ ਨੂੰ ਪੂਰਾ ਮੇਨਟੇਨ ਕਰਕੇ ਜਾਣਗੇ SS ਲੋਨ ਕੇਅਰ ਵਾਲੇ। ਇਹਨਾਂ ਦੀ ਟੀਮ ਕਾਫੀ ਪ੍ਰੋਫੈਸ਼ਨਲ ਹੈ ਅਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਆਪਣੇ ਲੋਨ ਦੀ ਪੂਰੀ ਕੇਅਰ ਕਰਵਾਓ। ਗੁਰਪ੍ਰੀਤ ਸਿੰਘ ਜੀ ਦੇ ਨਾਲ ਗੱਲਬਾਤ ਹੋਏਗੀ, ਨੰਬਰ 437-655-1984-437-655-1984 SS ਲੋਨ ਕੇਅਰ ਦਾ ਨੰਬਰ ਹੈ।
0: ਦੋਸਤੋ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ, ਕਹਿੰਦਾ ਬਾਬਾ ਅਸੀਂ ਸਭ ਤੋਂ ਅੱਗੇ ਲਵਾਂਗੇ, ਲੇਕਿਨ ਦੇਸ਼ ਪ੍ਰਦੇ ਚੱਲਦਾ ਰਹੇਗਾ 6 ਵਜੇ ਤੱਕ
1: ਜੀ।
0: ਅਗਰ ਆਪਾਂ ਲੈ ਕੇ ਆਉਣਗੇ ਸਮਰਾਜ ਸਿੱਧੂ ਹੋ ਰਹੇ, ਅਸੀਂ ਸ਼ਿਫਟ ਹੀ ਚੇਂਜ ਕਰਦੇ ਹਾਂ, ਜਿਵੇਂ ਨਹੀਂ ਆਉਂਦੇ ਆ ਵੀ ਕੋਈ ਫੀਸ ਪੜ੍ਹਦੇ ਹਾਂ ਕੱਟਣੀ, ਪਹਿਲਾਂ ਆਪਾਂ ਉਹ ਬਹਿ ਗਏ, ਅਸੀਂ ਪ੍ਰੋਗਰਾਮ ਕਰ ਲਿਆ, ਫਿਰ ਅਗਲੇ 2 ਘੰਟੇ ਸਮਰਾਜ ਸਿੱਧੂ ਹੋ ਰਹੇ ਆਉਣ ਲਈ ਸ਼ਾਮ ਦੇ 6 ਵਜੇ ਤੱਕ।
1: ਬਿਲਕੁਲ,
0: ਔਰ ਆਪਾਂ ਲਈਏ ਫਿਰ ਅੱਗੇ।
1: ਹਾਂਜੀ ਬਿਲਕੁਲ, ਸਾਡੀ ਮੁਲਾਕਾਤ ਕੱਲ੍ਹ ਨੂੰ ਹੋਏਗੀ 3 ਤੋਂ 6 ਵਜੇ ਤੱਕ, 3 ਘੰਟੇ।
0: ਇਹੀ ਕਹਾਂਗੇ ਕਿ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ,
1: ਅਤੇ
0: ਜੇ ਅੱਜ ਕੋਈ ਧੁੱਪ ਕਿਤੇ ਹੈਗੀ, ਕੱਲ੍ਹ ਨੂੰ ਛਾਂ ਵੀ ਆਊਗੀ, ਧੁੱਪਾਂ ਛਾਂ ਆਊਗੀ, ਇਸ ਤਰ੍ਹਾਂ ਹੀ ਲਾਈਫ ਵੀ ਚੱਲਦੀ ਰਹਿੰਦੀ ਆ। ਘਰਾਂ ਨੂੰ ਆਓ ਹੌਲੀ ਹੌਲੀ, ਮੁਸਕਰਾਉਂਦੇ ਆਓ ਅਤੇ ਵਧੀਆ ਵਧੀਆ ਖਾਣੇ ਖੁਣੇ ਖਾਓ ਅਤੇ ਲਾਓ ਨਜ਼ਾਰਾ ਵੇਖਣ ਦਾ,
1: ਅਤੇ
0: ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ,
1: ਅਤੇ
0: ਸਾਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ।

0: ਸਿੰਘਾ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊ ਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਕੀਤੀ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 302 1322। ਜੈਲੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Surya Dasto Sham Sato Jatak on dining and takeouts. Maza Lavo Sunday no Paratha plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Maza Lavo Saag Makki Di Roti Da. A yummy deals is Simply Indian. This Sariya Hi locations stay. Dining, takeout and catering also available. Call at 9057948111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਜੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਜੋਫ ਨੂੰ
3: 647-7710-6477-739-8710। ਲਾਇਸੈਂਸ ਨੰਬਰ M200-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
6: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ। 416-991-5939, 416-999-5939, 4169-5939। ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾੜ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾੜ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾੜ 416-991-5939, ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ, ਮਿਸਿਸਾਗਾ, 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬੈਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਹ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
4: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇਸ ਦੇਸ ਪਰਦੇਸ
8: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
4: ਇਨਫੋਰਮੇਸ਼ਨ
8: ਕਾਲ ਅਸ ਨਾਓ
0: 7265255 ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵੀਜ਼ਰ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਟੋਬੀਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ
8: ਸੁਣਦੇ ਰਹੋ

ਪੰਸੂਤੀ ਏਐਮ ਬੈਂਡ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ ਹੀ, 6 PM ਤੱਕ ਹੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਨਫੋਰਮ ਕਰੀਏ ਸਾਡੇ ਕੁਛ ਸਪਾਂਸਰਸ ਦੇ ਮੈਸੇਜਸ ਨਾਲ, ਤੁਹਾਨੂੰ ਨਾਲ ਦੀ ਨਾਲ ਐਂਟਰਟੇਨ ਕਰੀਏ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਦੇ ਨਾਲ, ਅਤੇ ਨਾਲ ਜਾਂ ਤੁਹਾਨੂੰ ਅਵੇਅਰ ਕਰੀਏ ਕਿ ਸਾਡੇ ਆਲੇ ਦੁਆਲੇ, ਸਾਡੇ ਮੁਲਕ ਦੇ ਵਿੱਚ, ਸਾਡੇ ਪ੍ਰੋਵਿੰਸ ਦੇ ਵਿੱਚ, ਸਾਡੇ ਲੋਕਲ GTA ਦੇ ਵਿੱਚ ਕੀ ਕੁਛ ਨਵੀਆਂ ਤਾਜ਼ੀਆਂ ਖਬਰਾਂ ਹਨ ਅਤੇ ਸਾਡੇ ਵਿਚਾਰ ਹਨ। ਨਿਊਜ਼ ਅਤੇ ਵਿਊਜ਼ ਨਾਲ ਵੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਸਾਡੇ ਨਾਲ ਕੋਈ ਵੀ ਸਟੂਡੀਓ ਦੇ ਵਿੱਚ ਲਾਈਵ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਨੰਬਰ ਤੁਸੀਂ ਘੁਮਾ ਸਕਦੇ ਹੋ, ਉਹ ਹੈ 905-564-6444-905-564-6446। ਜਾਂ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਲਾਈਵ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਐਟ 416-457-3381-416-457-3381। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਤੁਹਾਨੂੰ ਪੇਸ਼ ਕਰਦੇ ਹਾਂ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਨਾਲ। ਬਾਕੀ ਉਸ ਤੋਂ ਬਾਅਦ ਜੇਕਰ ਰਿਕੁਐਸਟ ਭੇਜੀ ਜਾਓਗੇ ਬਾਈ ਕਾਲ, ਟੈਕਸਟ, ਵਟਸਐਪ, ਫਿਰ ਤੁਹਾਡੇ ਹੀ ਪਸੰਦ ਦੇ, ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਹੀ ਲਗਾਤਾਰ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਸੋ ਅੱਜ ਕਾਫੀ ਵੱਡੀ ਖਬਰ ਪੇਸ਼ ਕੀਤੀ ਗਈ ਹੈ ਵਿੰਡਸਰ ਪੁਲਿਸ ਦੇ ਵੱਲੋਂ, ਜਿਨ੍ਹਾਂ ਨੇ ਮਲਟੀਪਲ ਹੋਰ ਡਿਫਰੈਂਟ ਇੱਥੇ ਟੋਰਾਂਟੋ ਪੁਲਿਸ, ਨਾਲ ਦੀ ਨਾਲ ਪੀਓ ਰੀਜਨਲ ਪੁਲਿਸ, ਅੰਟੇਰੀਓ ਪ੍ਰੋਵਿੰਸ਼ਲ ਪੁਲਿਸ, CBSA ਅਤੇ ਅਮੈਰੀਕਨ ਅਥੋਰਿਟੀਜ਼ ਦੇ ਲਾਅ ਇਨਫੋਰਸਮੈਂਟ ਨਾਲ ਕੰਮ ਕਰਕੇ ਕਈ ਮਹੀਨਿਆਂ ਦੀ ਇਨਵੈਸਟੀਗੇਸ਼ਨ ਹੁਣ ਸਮਾਪਤ ਕੀਤੀ ਆ, ਜਿਹਦੇ ਵਿੱਚ ਆਲਮੋਸਟ $140 million ਦੇ ਨਸ਼ੇ ਸੀਜ਼ ਕੀਤੇ ਗਏ ਨੇ। 1.7 tons, ਯਾਨੀ ਕਿ 1700 ਕਿਲੋ ਨਸ਼ਿਆਂ ਦਾ ਸੀਜ਼ ਕੀਤਾ ਗਿਆ ਹੈ, ਜੋ ਕਿ ਅੰਟੇਰੀਓ ਦੇ ਕਿਸੇ ਵੀ ਪੁਲਿਸ ਫੋਰਸ ਹਿਸਟਰੀ ਦੇ ਵਿੱਚ ਸਿੰਗਲ ਇਨਵੈਸਟੀਗੇਸ਼ਨ ਦੇ ਰਾਹੀਂ ਵਨ ਆਫ ਦਾ ਲਾਰਜੈਸਟ ਡਰੱਗ ਬਸਟ ਐਵਰ ਕੀਤੀ ਗਈ ਆ, ਲਗਭਗ $140 million ਦੀ, ਅਤੇ ਨਾਲ ਦਾ ਕਾਫੀ ਜ਼ਿਆਦਾ ਕੈਸ਼ ਵੀ, ਹਥਿਆਰ ਵੀ, ਮਹਿੰਗੀਆਂ ਮਹਿੰਗੀਆਂ ਘੜੀਆਂ ਅਤੇ ਜੂਲਰੀ ਵੀ, ਗੱਡੀਆਂ ਵੀ, ਕਾਫੀ ਕੁਛ ਸੀਜ਼ ਕੀਤਾ ਗਿਆ ਹੈ। ਪਰ ਇਕੱਲੇ ਨਸ਼ਿਆਂ ਦਾ ਹੀ ਆਲਮੋਸਟ $140 million ਦੀ ਵੈਲਿਊ ਦੱਸੀ ਗਈ ਆ, ਅਤੇ ਨਾਲ ਦੀ ਨਾਲ ਹੁਣ 20 ਬੰਦੇ ਫੜੇ ਗਏ ਨੇ, ਸਾਰੇ ਵੀ ਨਹੀਂ ਫੜੇ ਗਏ ਐਕਚੁਲੀ, 20 ਬੰਦੇ ਕੁੱਲ ਮਿਲਾ ਕੇ ਚਾਰਜ ਕੀਤੇ ਗਏ ਨੇ, ਇੱਕ ਅੱਧੇ ਤਾਂ ਹਜੇ ਫਰਾਰ ਨੇ, ਲੱਭੇ ਜਾ ਰਹੇ ਆ। ਪਰ ਇਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਗ੍ਰੇਟਰ ਟੋਰਾਂਟੋ ਏਰੀਆ ਦੇ ਹੀ ਸਾਡੇ ਹੀ ਦੇਸੀ ਬੰਦੇ ਨੇ, 9 ਜੋ ਕਿ ਬ੍ਰੈਂਪਟਨ ਦੇ ਹੀ ਦੇਸੀ ਬੰਦੇ ਨੇ। ਸੋ ਇਹਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ, ਪ੍ਰੋਜੈਕਟ ਬੇ ਦੇ ਬਾਰੇ ਬਹੁਤ ਹੀ ਜਲਦ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਨਾਲ ਦੇ ਨਾਲ ਦੋਸਤੋ, ਕੱਲ੍ਹ ਬ੍ਰੈਂਪਟਨ ਸ਼ਹਿਰ ਦੇ ਬ੍ਰੈਮਲੀ ਸਿਟੀ ਸੈਂਟਰ ਦੇ ਬਿਲਕੁਲ ਸਾਹਮਣੇ ਇੱਕ ਪਲਾਜ਼ੇ ਵਿੱਚ ਗੋਲੀਆਂ ਚੱਲਣ ਤੋਂ ਬਾਅਦ ਇੱਕ 21 ਸਾਲ ਦੇ ਬੰਦੇ ਨੂੰ ਮਲਟੀਪਲ ਟਾਈਮ ਸ਼ੂਟ ਕੀਤਾ ਗਿਆ ਹੈ, ਅਤੇ ਉਹ ਹੁਣ ਹਾਸਪਿਟਲ ਦੇ ਵਿੱਚ ਹੈ, ਅਤੇ ਹੁਣ ਪੀਓ ਰੀਜਨਲ ਪੁਲਿਸ ਸਸਪੈਕਟ ਜਾਂ ਫਿਰ ਮਲਟੀਪਲ ਸਸਪੈਕਟਸ ਨੂੰ ਲੱਭ ਰਹੇ ਨੇ। ਨਾਲ ਦੀ ਨਾਲ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਉਹ ਕੁਛ ਵੀ, ਸਭ ਕੁਛ ਹੀ ਕਰਨ ਦੇ ਲਈ ਤਿਆਰ ਹੈ। US ਦੇ ਹੁਣ 28 ਦਿਨਾਂ ਬਾਅਦ ਸ਼ੁਰੂ ਹੋਣ ਵਾਲੇ ਨਵੇਂ 50% ਦੇ ਟੈਰਿਫਸ ਦੇ ਬਦਲੇ ਦੇ ਵਿੱਚ ਹੀ ਇਜ਼ ਰੈਡੀ ਟੂ ਡੂ ਐਨੀਥਿੰਗ ਟੂ ਪ੍ਰੋਟੈਕਟ ਕੈਨੇਡਾ ਐਂਡ ਜੋਬਸ ਐਂਡ ਆਰ ਇਕੋਨਮੀ। ਵੈਸੇ ਤਾਂ 18 ਮਹੀਨੇ ਤੋਂ ਇਹਨਾਂ ਨੇ ਕੁਛ ਪ੍ਰੋਟੈਕਟ ਕੀਤਾ ਨਹੀਂ ਹੈਗਾ, ਤਾਂ ਹੀ ਤਾਂ ਅਸੀਂ 18 ਮਹੀਨਿਆਂ ਪਹਿਲਾਂ ਨਾਲੋਂ ਮੱਚ ਹਾਇਰ ਐਂਡ ਮੋਰ ਇੰਡਸਟਰੀਜ਼ ਦੇ ਵਿੱਚ ਹੀ ਟੈਰਿਫਸ ਐਕਸਪੀਰੀਅੰਸ ਕਰ ਰਹੇ ਹਾਂ। ਸੋ ਜਦੋਂ ਵੀ ਕੋਈ ਵੀ ਇਸ ਤਰ੍ਹਾਂ ਦੀ ਨਵੀਂ ਟੈਰਿਫ ਦੀ ਧਮਕੀ ਪੇਸ਼ ਕੀਤੀ ਜਾਂਦੀ ਆ, ਕੈਨੇਡੀਅਨ ਸਰਕਾਰ ਦੇ ਵੱਲੋਂ ਬੜਾ ਕੁਛ ਖਾਸ ਤਾਂ ਕੀਤਾ ਜਾ ਹੀ ਨਹੀਂ ਸਕਦਾ, ਸਵਾਏ ਕਪਿਚੂਲੇਸ਼ਨ ਐਂਡ ਕਨਸੈਸ਼ਨਸ ਟੂ ਮੇਕ ਅ ਟ੍ਰੇਡ ਡੀਲ। ਸੋ ਉਹ ਤਾਂ ਉਹਨਾਂ ਨੇ ਕਰਨਾ ਨਹੀਂ ਹੈਗਾ, ਇਨਸਟੈਡ ਕਿ ਇੱਕੋ ਹੀ ਟੀਕਾ ਲੱਗੇ, ਇਹਨਾਂ ਨੇ ਸਾਨੂੰ 10-10, 12-12, 20-20 ਟੀਕੇ ਲਵਾਉਣੇ ਆ, ਡੈਥ ਬਾਏ 1000 ਕੱਟਸ ਇਨਸਟੈਡ ਆਫ ਝਟਕਾ। ਸੋ ਉਹ ਕੰਮ ਤਾਂ ਇਹਨਾਂ ਨੇ ਕੁਛ ਕਰਨਾ ਨਹੀਂ ਹੈਗਾ ਡੀਲ ਬਣਾਉਣ ਦੇ ਲਈ, ਅਤੇ ਡੀਲ ਬਣਾਉਣ ਦੇ ਬਾਰੇ ਹੀ ਹੁਣ ਸਾਰੇ ਅਤੇ ਸਾਰੇ ਕੈਨੇਡੀਅਨ ਪ੍ਰੋਵਿੰਸਿਸ ਅਤੇ ਟੈਰੀਟੋਰੀਜ਼ ਦੇ ਪ੍ਰੀਮੀਅਰਸ ਅੱਜ ਹੀ PM ਕਾਰਨੀ ਦੇ ਨਾਲ ਸ਼ਾਰਲਟ ਸਾਊਂਡ PEI ਦੇ ਵਿੱਚ ਐਨੂਅਲ ਮੀਟਿੰਗ ਦੇ ਲਈ ਇਕੱਠੇ ਹੋ ਚੁੱਕੇ ਆ। ਸਾਰਿਆਂ ਨੇ ਸਿੱਧੇ ਕਿਹਾ PM ਨੂੰ ਕਿ ਭਾਈ, ਤੇਰੇ ਤੋਂ ਕਾਫੀ ਵੱਡੀਆਂ ਉਮੀਦਾਂ ਨੇ, ਤੇਰੇ ਤੋਂ ਹੁਣ ਇੱਕ ਵੱਡਾ ਪਲਾਨ, ਇੱਕ ਕੌਨਕ੍ਰੀਟ ਪਲਾਨ ਪੇਸ਼ ਹੋਣ ਦੀਆਂ ਉਮੀਦਾਂ ਨੇ ਕਿ 19 ਤਰੀਕ ਨੂੰ ਅਗਲੇ ਮਹੀਨੇ ਟੈਰਿਫਸ ਲੱਗਣ ਤੋਂ ਪਹਿਲਾਂ ਇਹਨੂੰ ਕਿਵੇਂ ਰੋਕਿਆ ਜਾ ਸਕਦਾ, ਜਾਂ ਜੇ ਰੋਕਿਆ ਹੀ ਨਹੀਂ ਜਾ ਸਕਦਾ ਫਿਰ ਲੌਂਗ ਟਰਮ ਪਲਾਨ ਕੀ ਹੈ। ਅਤੇ ਇਹ ਤਾਂ ਹੁਣ ਸਾਰੇ ਪ੍ਰੀਮੀਅਰਸ ਕਹਿ ਰਹੇ ਨੇ ਕਿ ਹੁਣ ਵੇਟ ਐਂਡ ਸੀ ਅਪਰੋਚ ਖਤਮ ਹੈ, ਅਰਜੈਂਸੀ ਦੀ ਲੋੜ ਹੈ, ਅਤੇ ਹੁਣ
ਥੀਮ ਕੈਨੇਡਾ ਅਪਰੋਚ ਤਾਂ ਇਹ ਸਾਰੇ ਯੂਨਾਈਟਿਡ ਫਰੰਟ ਦੀ ਅਪਰੋਚ ਤਾਂ ਪੇਸ਼ ਕਰਤਾ ਰਹੇ ਨੇ, ਪਰ ਮਲਟੀਪਲ ਡਿਫਰੈਂਟ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਦੇ ਪ੍ਰੀਮੀਅਰਸ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਕੋਈ ਵੀ ਖਾਸ ਉਮੀਦ ਤਾਂ ਹੈ ਹੀ ਨਹੀਂ ਕਿ 28 ਦਿਨਾਂ ਤੱਕ ਕੋਈ ਵੀ ਟ੍ਰੇਡ ਡੀਲ ਹਾਸਲ ਕੀਤੀ ਜਾਣੀ ਆ। ਕੁਛ ਨੂੰ ਲੱਗਦਾ ਤਾਂ ਹੈ ਕਿ ਅਗਲੇ ਸਾਲ ਦੇ ਵਿੱਚ ਹੀ ਕੁਛ ਨਾ ਕੁਛ ਬਣੂਗਾ, ਕੁਛ ਨਾ ਕੁਛ ਹਾਸਲ ਕੀਤਾ ਜਾਊਗਾ, ਫਿਲਹਾਲ ਤਾਂ ਕੁਛ ਵੀ ਨਹੀਂ ਕੀਤਾ ਜਾਣਾ। ਅਤੇ ਉਹੀ ਤਾਂ ਲਗਭਗ ਸੇਮ ਗੱਲਬਾਤ US ਦਾ ਟਾਪ ਬੰਦਾ ਕਹਿ ਰਿਹਾ ਹੈ। US ਟਰੇਡ ਰੈਪ੍ਰਜੈਂਟੇਟਿਵ ਜੇਮਿਸਨ ਗ੍ਰੀਅਰ, ਜੋ ਕਿ ਅਮੇਰੀਕਾ ਦਾ ਟਾਪ ਨੈਗੋਸ਼ੀਏਟਰ ਹੈ, ਉਹਨੇ ਸਾਫ਼ ਕਹਿ ਦਿੱਤਾ ਹੈ ਕਿ ਉਹ ਇਸ ਸਾਲ ਦੇ ਐਂਡ ਤੱਕ, ਨਾ ਕਿ ਆਗਸਟ 19-2026 ਤੱਕ। ਸੋ ਬੇਸਿਕਲੀ ਤੁਸੀਂ ਸਮਝ ਸਕਦੇ ਹੋ ਕਿ ਉਹ ਤਾਂ ਸ਼ਾਇਦ ਪੱਕੇ ਹੋਣਗੇ, ਅਨਲੈਸ ਕਿ ਮਾਰਕ ਕਰਨੀ ਕੋਈ ਨਾ ਕੋਈ ਕਪਿਚੁਲੇਸ਼ਨ, ਕੋਈ ਨਾ ਕੋਈ ਕਨਸੈਸ਼ਨ ਦਿੰਦਾ ਹੈ। ਤੁਸੀਂ ਬੇਸਿਕਲੀ 90% ਚਾਂਸ ਹੈ ਕਿ ਅੱਜ ਤੋਂ 28 ਦਿਨਾਂ ਬਾਅਦ ਨਵੇਂ ਟੇਅਰ ਸ਼ੁਰੂ ਕੀਤੇ ਜਾਣੇ ਆ ਵਿਦਆਊਟ ਗਿਵਿੰਗ ਕਨਸੈਸ਼ਨ, ਤਾਂ ਪੱਕੀ ਗੱਲ ਆ। ਸੋ ਇਹਨੇ ਕਿਹਾ ਕਿ ਸਾਲ ਦੇ ਐਂਡ ਤੱਕ ਉਹ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ, ਮੈਕਸੀਕਨ ਪ੍ਰੈਜ਼ੀਡੈਂਟ ਬੀਬਾ ਕਲੌਡੀਆ ਸ਼ਾਈਨਬਾਮ ਨੂੰ ਅਤੇ ਕੈਨੇਡੀਅਨ PM ਮਿਸਟਰ ਕਾਰਨੀ ਨੂੰ, ਇਹ ਤਿੰਨੇ ਹੀ ਲੀਡਰਸ ਨੂੰ USMCA ਦੇ ਅਲੱਗ ਅਲੱਗ ਇੰਟਰਮ, ਟੈਂਪਰੇਰੀ, ਸ਼ੋਰਟ ਟਰਮ ਰਿਪਲੇਸਮੈਂਟਸ ਐਂਡ ਆਪਸ਼ਨਸ ਪੇਸ਼ ਕਰਨਾ ਚਾਹੁੰਦਾ ਹੈ। ਪਰ ਇਹਨੇ ਆਪ ਹੀ ਕਿਹਾ ਜਿੱਥੇ ਕਿ ਮਾੜੀ ਮੋਟੀ ਕੋਈ ਇੱਕ ਡੀਲ ਮੈਕਸੀਕੋ ਨਾਲ, ਇੱਕ ਡੀਲ ਕੈਨੇਡਾ ਨਾਲ ਹਾਸਲ ਕੀਤੀ ਜਾ ਸਕਦੀ ਆ ਫੋਰ ਐਨ ਇੰਟਰਮ ਬੇਸਿਸ, ਟੈਂਪਰੇਰੀ ਬੇਸਿਸ, ਸ਼ੋਰਟ ਟਰਮ ਬੇਸਿਸ, ਸਾਲ ਦੇ ਐਂਡ ਤੱਕ। ਪਰ US ਟਰੇਡ ਰੈਪ੍ਰਜੈਂਟੇਟਿਵ ਜੇਮਿਸਨ ਗ੍ਰੀਅਰ ਨੇ ਕਿਹਾ ਕਿ ਜਿਹੜਾ ਅਸਲੀ USMCA ਦੇ ਵਿੱਚ ਪ੍ਰੋਬਲਮਸ ਨੇ, ਜੋ ਕਿ ਪਹਿਲੀ ਹੀ ਟਰੰਪ ਟਰਮ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਹੀ ਨੈਗੋਸ਼ੀਏਟ ਕੀਤਾ ਗਿਆ, ਉਹ ਜਿੰਨੇ ਵੀ ਨੁਕਸ ਨੇ ਇਹਨਾਂ ਨੇ ਕੱਢਣੇ ਆ ਅਤੇ ਜਿੰਨੀ ਵੀ ਨੈਗੋਸ਼ੀਏਸ਼ਨ ਕਰਨੀ ਆ, ਉਹ ਤਾਂ ਉਹਨੇ ਕਿਹਾ ਹੈ ਕਿ ਅਗਲੇ ਸਾਲ ਦੇ ਵਿੱਚ ਹੀ ਜਿਹੜੀ ਫਰੀ ਟ੍ਰੇਡ ਅਗਰੀਮੈਂਟ ਹੈ ਉਹਨੂੰ ਹੀ ਚੇਂਜ ਕੀਤਾ ਜਾ ਸਕਦਾ, ਰਿਵਿਊ ਅਤੇ ਰਿਨਿਊ ਕੀਤਾ ਜਾ ਸਕਦਾ। ਪਰ ਫਿਰ ਵੀ ਇਹਨਾਂ ਨੂੰ ਲੱਗਦਾ ਹੈ ਕਿ ਸਾਲ ਦੇ ਐਂਡ ਤੱਕ ਤਾਂ ਟੈਂਪਰੇਰੀ ਡੀਲਸ ਤਾਂ ਪੇਸ਼ ਕੀਤੀਆਂ ਜਾ ਸਕਦੀਆਂ ਨੇ USMCA ਨੂੰ ਰਿਪਲੇਸ ਕਰਨ ਦੇ ਲਈ। ਸੋ ਇਹਦੇ ਬਾਰੇ ਵੀ ਤੁਹਾਨੂੰ ਕਾਫੀ ਜ਼ਿਆਦਾ ਜਾਣਕਾਰੀ ਅੱਗੇ ਜਾ ਕੇ ਪ੍ਰੋਗਰਾਮ ਵਿੱਚ ਪੇਸ਼ ਕਰਾਂਗੇ। ਪਰ ਗੱਲ ਇਹ ਹੈ ਦੋਸਤੋ ਕਿ ਪ੍ਰੀਮੀਅਰਸ ਡਿਵਾਈਡਡ ਹਨ, ਕੁਛ ਤਾਂ ਜਿਹੜੇ ਲੈਵਲ ਹੈਡਡ, ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ, ਸਸਕੈਚੁਅਨ ਪ੍ਰੀਮੀਅਰ ਸਕਾਟ ਮੋਰ, ਉਹ ਤਾਂ ਕਹਿ ਚੁੱਕੇ ਨੇ ਕਿ ਅਸੀਂ ਤਾਂ ਕਿਸ ਨਾਲ ਲੜਨਾ ਚਾਹੁੰਦੇ ਨਹੀਂ, ਟ੍ਰੇਡ ਵਾਰ ਚਾਹੁੰਦੇ ਨਹੀਂ, ਅਸੀਂ ਤਾਂ ਬੇਵਕੂਫੀ ਹੋਵਾਂਗੇ, ਆਪਦੇ ਪੈਰ ਦੇ ਵਿੱਚ ਹੀ ਅਸੀਂ ਕਹਾੜੀ ਮਾਰ ਰਹੇ ਹਾਂ, ਗੋਲੀ ਮਾਰ ਰਹੇ ਹਾਂ, ਜੇ ਅਸੀਂ ਸਾਡੇ ਹੀ ਸਭ ਤੋਂ ਵੱਡੇ ਟ੍ਰੇਡ ਪਾਰਟਨਰ ਦੇ ਨਾਲ ਲੜਨਾ ਚਾਹੁੰਦੇ ਹਾਂ। ਇਹ ਤਾਂ ਪਾਗਲਪਾਨੀ ਆ, ਇਹ ਤਾਂ ਆਏ ਆ ਕਿ ਜਿਵੇਂ ਕੋਈ 100 ਪਾਉਂਡ ਦਾ ਮੁੰਡਾ ਕਿਸੇ 200 ਪਾਉਂਡ ਦਾ ਸੂਮੋ ਰੈਸਲਰ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੇ, ਇਟ ਜਸਟ ਡਸ ਮੇਕ ਐਨੀ ਸੈਂਸ। 10 ਗੁਣਾ ਜ਼ਿਆਦਾ ਵੱਡੀ ਇਕਾਨਮੀ ਹੈ ਸਾਡੇ ਨਾਲੋਂ, ਵੀ ਡਿਪੈਂਡ ਔਨ ਐਕਸਪੋਰਟਿੰਗ ਵੇ ਮੋਰ ਟੂ ਦੈਮ ਦੈਨ ਦੇ ਡਿਪੈਂਡ ਔਨ ਅਸ। ਜਿੰਨਾ ਸਮਾਨ ਸਾਰੇ ਹੀ ਸਟੇਟਸ ਦੇ ਵਿੱਚੋਂ ਕੈਨੇਡਾ ਨੂੰ ਭੇਜਿਆ ਜਾਂਦਾ ਹੈ ਉਹ ਲਗਭਗ, ਜੇ ਮੈਂ ਗਲਤ ਨਾ ਹੋਵਾਂ, 17% ਦੇ ਲਾਗੇ ਆ, ਅਤੇ ਜਿੰਨਾ ਸਮਾਨ ਸਾਰੇ ਪ੍ਰੋਵਿੰਸ ਟੈਰੀਟੋਰੀਜ਼ ਅਮੇਰੀਕਾ ਨੂੰ ਭੇਜਦੇ ਨੇ ਉਹ 75% ਦੇ ਲਾਗੇ ਆ। ਕਲੀਅਰਲੀ ਵੀ ਨੀਡ ਦ ਮੋਰ ਦੈਨ ਦੇ ਨੀਡ ਅਸ, ਮੇਨ ਗੱਲ ਤਾਂ ਇਹ ਹੈ। ਅਤੇ ਉਹਨਾਂ ਨੇ ਕਿਹਾ ਹੈ ਕਿ ਲੜਨਾ ਲੁੜਨਾ ਦੀ ਗੱਲ ਤੁਸੀਂ ਛੱਡੋ, ਸਿੱਧੇ ਮੀਡੀਆ ਨੂੰ ਕਿਹਾ ਸਸਕੈਚੁਅਨ ਦੇ ਪ੍ਰੀਮੀਅਰ ਸਕਾਟ ਮੋਰ ਨੇ ਕਿ ਮੈਂ ਕਿਸੇ ਨਾਲ ਨਹੀਂ ਲੜਨਾ ਚਾਹੁੰਦਾ, ਨਾ ਕੋਈ ਲੜਾਈ ਚਾਹੁੰਦਾ, ਨਾ ਕੋਈ ਟ੍ਰੇਡ ਵਾਰ ਚਾਹੁੰਦਾ, ਮੈਂ ਤਾਂ ਚਾਹੁੰਦਾ ਕਿ ਮਾਰਕ ਕਾਰਨੀ ਬੰਦਾ ਬਣ ਕੇ ਮਹੀਨੇ ਦੇ ਅੰਦਰ ਅੰਦਰ ਹੀ ਇੱਕ ਨਵੀਂ ਡੀਲ ਬਣਾ ਲਵੇ ਜਿਹਦੇ ਨਾਲ ਦੋਨੇ ਮੁਲਕ ਦਾ ਭਲਾ ਹੋਊਗਾ। ਕਾਮਨ ਸੈਂਸ ਦੀ ਗੱਲ ਆ, ਪਰ ਅਨਫੋਰਚੁਨੇਟਲੀ ਕਾਮਨ ਸੈਂਸ ਇਜ਼ ਨਾਟ ਸੋ ਕਾਮਨ, ਇਹ ਵੀ ਇੱਕ ਕਾਮਨ ਸੇਇੰਗ ਹੀ ਹੈ ਇੰਗਲਿਸ਼ ਦੇ ਵਿੱਚ। ਅਤੇ ਕਾਮਨ ਸੈਂਸ ਕੌਣ ਨਹੀਂ ਪ੍ਰੈਕਟਿਸ ਕਰ ਰਿਹਾ? ਸਾਡਾ ਪ੍ਰੀਮੀਅਰ ਡੱਗ ਫੋਰਡ। ਡੱਗ ਫੋਰਡ ਨੇ ਕਿਹਾ ਕਿ ਮੈਂ ਇਕੱਲਾ ਹੀ ਨਹੀਂ ਚੀਕਾਂ ਮਾਰ ਸਕਦਾ, ਬਾਕੀ ਵੀ ਪ੍ਰੀਮੀਅਰ ਵਿੱਚ ਚੀਕਾਂ ਮਾਰਨ ਦੀ ਲੋੜ ਹੈ US ਟਰੰਪ ਅਤੇ ਟੇਰਸ ਦੇ ਖਿਲਾਫ। ਅਤੇ ਉਹਨੇ ਕਿਹਾ ਹੈ ਅੰਥੇਰੀਓ ਆਲਰੇਡੀ ਸਭ ਤੋਂ ਜ਼ਿਆਦਾ ਨੁਕਸਾਨ ਫੇਸ ਕਰ ਚੁੱਕਿਆ ਹੈ ਅਤੇ ਕਰਨ ਵਾਲਾ ਹੈ, ਜੇਕਰ ਅਗਸਤ 19-2026 ਨੂੰ ਇਹ 50% ਦੇ ਨਵੇਂ ਟੇਰਸ ਇੰਪਲੀਮੈਂਟ ਕੀਤੇ ਜਾਂਦੇ ਨੇ। ਉਹਨੇ ਕਿਹਾ ਕਿ ਸਾਨੂੰ ਬਦਲਾ ਲੈਣਾ ਹੀ ਚਾਹੀਦਾ ਹੈ, ਟੈਰਿਫ ਫੋਰ ਟੈਰਿਫ, ਡਾਲਰ ਫੋਰ ਡਾਲਰ, ਬਦਲਾ, ਰਿਟੈਲੀਏਸ਼ਨ, ਪੰਗਾ, ਵੱਡਾ ਪੰਗਾ ਲੈਣਾ ਹੀ ਚਾਹੀਦਾ ਹੈ। ਪਰ ਇਹ ਵੀ ਹੁਣ ਸੁਣਨ ਆਇਆ ਹੈ ਦੋਸਤੋ, ਚਰਚਾ ਵੀ ਹੋ ਰਹੀ ਹੈ ਕਿ ਜਿਹੜਾ US ਕੈਨੇਡਾ ਟ੍ਰੇਡ ਮਿਨਿਸਟਰ ਹੈ ਡੋਮਿਨਿਕ ਲਬਲੋਂਕ, ਟਾਪ ਕੈਨੇਡਾ ਟ੍ਰੇਡ ਨੈਗੋਸ਼ੀਏਟਰ ਹੈ ਜੈਨਿਸ ਸ਼ਰੈਟ, ਅਤੇ ਨਾਲ ਗਿਆ ਕੈਨੇਡਾ ਦਾ ਅੰਬੈਸਡਰ ਟੂ US ਹੈ ਮਾਰਕ ਵਾਈਜ਼ਮੈਨ, ਅਪੇਰੈਂਟਲੀ ਇਹ ਕਾਫੀ ਚਿਰਾਂ ਤੋਂ ਇੱਕ ਲਿਸਟ ਤਿਆਰ ਕਰਦੇ ਆ ਰਹੇ ਆ, ਸੀਕਰਟ ਲਿਸਟ ਕਹਿ ਲਓ, ਇਹ ਇੱਕ ਇਸ਼ੂਆਂ ਦੀ, ਇੱਕ ਮੁੱਦਿਆਂ ਦੀ, ਪੰਗੇ ਲੈਣ ਦੀ ਇੱਕ ਲਿਸਟ ਇਹਨਾਂ ਨੇ ਤਿਆਰ ਕੀਤੀ ਹੋਈ ਆ ਫੇਰਨ ਲਈ, ਕਿ ਹੁਣ ਇਹਨਾਂ ਨੂੰ ਪਤਾ ਹੈ
ਕਿ ਯੂ ਐਸ ਕੰਗਰੈਸ਼ਨਲ ਮਿਡ ਟਰਮਸ ਹੋਣ ਲੱਗੀਆਂ ਨੇ ਨਵੰਬਰ ਦੇ ਵਿੱਚ। ਇਹਨਾਂ ਨੂੰ ਪਤਾ ਹੈ ਕਿ ਕਾਫੀ ਜ਼ਿਆਦਾ ਸਵਿੰਗ ਸਟੇਟਸ ਹੁੰਦੀਆਂ ਨੇ ਕਿ ਕਦੇ ਬਲੂ ਹੋ ਸਕਦੀਆਂ ਕਦੇ ਰੈੱਡ ਹੋ ਸਕਦੀਆਂ, ਮਤਲਬ ਕਿ ਰਿਪਬਲਿਕਨ ਤੋਂ ਲੈ ਕੇ ਡੈਮੋਕਰੈਟ ਤੱਕ ਬਦਲ ਸਕਦੀਆਂ ਨੇ, ਅਤੇ ਉਸ ਪੈਂਡੂਲਮ ਨੂੰ ਮਾੜਾ ਮੋਟਾ ਲੈਫਟ ਨੂੰ ਹਿਲਾਉਣ ਦੇ ਲਈ ਇਹ ਕੀ ਕਰ ਸਕਦੇ ਨੇ ਕਿ ਉਹਨਾਂ ਹੀ ਸਟੇਟਸ 'ਤੇ ਹੀ ਸਪੈਸੀਫਿਕ ਇਹ ਬਦਲੇ ਦੇ ਟੈਰਿਫਸ ਲਾ ਸਕਦੇ ਆ, ਟ੍ਰੇਡ ਇੰਬਾਰਗੋਜ਼ ਲਾ ਸਕਦੇ ਆ, ਜਾਂ ਫਿਰ ਓਇਲ, ਐਨਰਜੀ, ਫਾਰਸ਼ ਐਕਸੈਟਰਾ, ਕ੍ਰਿਟੀਕਲ ਮਿਨਰਲਸ ਰਿਸਟ੍ਰਿਕਟ ਕਰ ਸਕਦੇ ਆ। ਸੋ ਇਹ ਵੀ ਇੱਕ ਲਿਸਟ ਤਿਆਰ ਕਰ ਰਹੇ ਆ ਚੋਣਾਂ ਤੋਂ ਪਹਿਲਾਂ ਨਵੰਬਰ ਦੇ ਵਿੱਚ ਜੋ ਕਿ ਯੂ ਐਸ 'ਚ ਹੋਣੀਆਂ, ਕਿ ਅਸੀਂ ਪੋਲੀਟੀਕਲ ਟਾਈਡ ਹੀ ਬਦਲ ਦਈਏ ਜ਼ਿਆਦਾ ਵੱਡਾ ਪੰਗਾ ਲੈਣ ਦੇ ਨਾਲ। ਜੇ ਉੱਥੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਟੈਰਿਫਸ ਦਾ ਨਤੀਜਾ ਬਹੁਤ ਮਾੜਾ ਹੈ, ਸ਼ਾਇਦ ਉਹ ਰਿਪਬਲਿਕਨ ਨਹੀਂ, ਸ਼ਾਇਦ ਉਹ ਡੈਮੋਕਰੈਟ ਵੋਟ ਪਾਉਣਗੇ, ਜਿਹਦੇ ਨਾਲ ਤਾਂ ਡਿਫਰੈਂਟ ਡਿਫਰੈਂਟ ਲੈਵਲਸ ਦੇ ਵਿੱਚ ਇਹਨਾਂ ਦੀ ਟਰੰਪ ਦੀ ਪਾਵਰ ਘੱਟ ਵੀ ਸਕਦੀ ਆ, ਅਤੇ ਸ਼ਾਇਦ ਟੈਰਿਫਸ ਦੇ ਵਿੱਚੋਂ ਇਹਨਾਂ ਨੂੰ ਹਰਾ ਤਾਂ ਨਹੀਂ ਜਾ ਸਕਦਾ ਪਰ ਮਨ ਤਾਂ ਬਦਲਿਆ ਜਾ ਸਕਦਾ ਹੈ। ਸੋ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ। ਸੋ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ, 6:00 PM ਤੱਕ ਦੋਸਤੋ। ਜੇ ਸਾਡੇ ਨਾਲ ਤੁਸੀਂ ਆਫ ਟੀਅਰ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਭਾਲ ਦੇ ਵਿੱਚੋਂ, ਮੰਨ ਲਓ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀ ਆ, ਮੰਨ ਲਓ ਕਿ ਕੋਈ ਤਕੜਾ ਵਕੀਲ ਚਾਹੀਦਾ, ਮੰਨ ਲਓ ਜਿਹੜਾ ਮਰਜ਼ੀ ਸਵਾਲ ਪੁੱਛਣਾ ਜਾਂ ਹਾਏ ਹੈਲੋ ਫਤਿਹ ਬੁਲਾਉਣੀ ਹੋਵੇ, ਤੁਸੀਂ ਸਾਨੂੰ ਸਟੂਡੀਓ 'ਚ ਹੁਣ ਕਾਲ ਕਰ ਸਕਦੇ ਹੋ, 6 ਵਜੇ ਤੱਕ ਹੀ ਕਾਲ ਕਰ ਸਕਦੇ ਹੋ, 905-564-6444-905-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਟੈਕਸਟ ਔਰ ਵਟਸਐਪ 'ਤੇ ਮੈਸੇਜ ਭੇਜੋ ਆਪਣਾ, ਟੈਕਸਟ ਔਰ ਵਟਸਐਪ ਐਟ 416-457-3381, 416-457-3381, ਜੁੜੇ ਰਹੋ ਵੀਡੀਓ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ।

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

AM 530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਦੇ ਵੱਲੋਂ, ਜਿੱਥੇ ਕਿ ਇਹਨਾਂ ਦੀ ਸਿਰਫ 7 ਦੇ ਵਿੱਚੋਂ ਇੱਕ ਲੋਕੇਸ਼ਨ 'ਤੇ ਇਹਨਾਂ ਨੇ ਕਮਾਲ ਦੀ ਹੀ ਸੇਲ ਸ਼ੁਰੂ ਕੀਤੀ ਹੋਈ ਆ। ਆਹ ਜਿਹੜੀ ਕਮਾਲ ਦੀ ਸੇਲ ਆ ਅਤੇ ਪ੍ਰਾਈਸਿਸ ਨੇ, ਇਹ ਤੁਹਾਨੂੰ ਹੁਣ ਦੋਸਤੋ ਕੁਛ ਕੁ ਹੋਰ ਦਿਨ ਲਈ ਮਿਲਣੇ ਆ, 26 ਤਰੀਕ ਤੱਕ ਹੀ ਮਿਲਣੇ ਆ। ਤੁਹਾਨੂੰ ਪਹੁੰਚਣਾ ਪਊਗਾ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਸੇਰੀਓ। ਸੋ ਸੈਂਡਲਵੁੱਡ ਐਂਡ ਹਰਨਸੇਰੀਓ 'ਤੇ ਇਕੱਲੀ ਲੋਕੇਸ਼ਨ 'ਤੇ ਇੰਡੀਅਨ ਫਰੂਟਲੈਂਡ 'ਤੇ ਤੁਹਾਨੂੰ ਸ਼ੇਅਰ ਦੇਸੀ ਸਟਾਰ ਆਟਾ 10 ਪਾਉਂਡ ਦਾ ਬੈਗ ਮਿਲੂਗਾ ਸਿਰਫ ਅਤੇ ਸਿਰਫ $6.99 ਦੇ ਵਿੱਚ। 10-pound bag only $6.99 ਸ਼ੇਅਰ ਦੇਸੀ ਸਟਾ ਆਟਾ ਦਾ। ਦੀਪ ਬਾਸਮਤੀ ਰਾਈਸ 20-pound ਦਾ ਬੈਗ $9.99 ਦੇ ਵਿੱਚ। ਨਾਲ ਦੀ ਨਾਲ ਦਾਲਾਂ, ਬਲੈਕ ਜਾਂ ਵਾਈਟ ਚਨਾ ਦਾਲ ਜਾਂ ਮਸਰ ਦਾਲ, 4-4 pound ਦੀਆਂ ਦਾਲਾਂ ਤੁਹਾਨੂੰ $2.99 'ਚ ਮਿਲਣਗੀਆਂ। ਇਹ 3 ਡਿਫਰੈਂਟ ਆਪਸ਼ਨ ਨੇ, ਬਲੈਕ ਚਨਾ, ਵਾਈਟ ਚਨਾ, ਮਸਰ ਦਾਲ, 4-4 pound ਸਿਰਫ $2.99 ਦੇ ਵਿੱਚ। ਅਤੇ ਤੂਰ ਦਾਲ ਅਤੇ ਬਾਕੀਆਂ ਜਿੰਨੀਆਂ ਵੀ ਦਾਲਾਂ ਨੇ 4-4 pound ਦੇ ਬੈਗ ਤੁਹਾਨੂੰ $3.99 'ਚ ਮਿਲਣਗੀਆਂ। ਅਤੇ ਨਾਲੇ ਭਿੰਡੀਆਂ, ਇੰਡੀਅਨ ਭਿੰਡੀਆਂ ਓਨਲੀ $2.99 per pound, ਟਮੇਟੋਜ਼ ਰਿਡੀਕਿਊਲਸਲੀ ਲੋ ਪ੍ਰਾਈਸ ਹੈ 99 cents। ਇਹ ਕੋਈ 10 ਸਾਲ ਪੁਰਾਣੀ ਪ੍ਰਾਈਸ ਹੋਣੀ ਆ ਯਾਰ, 99 cents per pound ਫੋਰ ਫਰੈਸ਼ ਟਮੇਟੋਜ਼। ਗੋਭੀ ਦਾ ਫਲ 199, ਅਤੇ ਨਾਲ ਦੇ ਹੋਰ ਵੀ ਦੁੱਧ, ਆਟਾ, ਘਿਓ, ਦਾਲ, ਸਬਜ਼ੀ, ਯੂ ਨੇਮ ਇਟ। ਆਬਵੀਅਸਲੀ ਪਤਾ ਹੀ ਹੈ ਕਿ ਗਰੋਸਰੀ 'ਚ ਕੀ ਕੁਛ ਹੁੰਦਾ ਹੈ। ਜੋ ਵੀ ਤੁਹਾਨੂੰ ਇੰਡੀਅਨ, ਪਾਕਿਸਤਾਨੀ, ਕਨੇਡੀਅਨ, ਇੰਟਰਨੈਸ਼ਨਲ ਗਰੋਸਰੀ ਚਾਹੀਦੀ ਹੈ, ਪਹੁੰਚੋ। ਇਹ ਡੀਲਾਂ ਤੁਹਾਨੂੰ ਸਿਰਫ ਅਤੇ ਸਿਰਫ 26 ਤਰੀਕ ਤੱਕ ਹੀ, ਅਤੇ ਸਿਰਫ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਸੇਰੀਓ ਵਾਲੀ ਲੋਕੇਸ਼ਨ 'ਤੇ ਮਿਲਣਗੀਆਂ, ਐਂਡ ਇੰਡੀਅਨ ਫਰੂਟਲੈਂਡ 'ਤੇ। ਇੰਡੀਅਨ ਫਰੂਟਲੈਂਡ 'ਤੇ ਬਿਲਕੁਲ ਨਾਲ ਹੀ ਕੀ ਹੈ, ਤੰਦੂਰੀ ਗ੍ਰਿਲ। ਤੰਦੂਰੀ ਗ੍ਰਿਲ ਦੇ ਵਿੱਚ ਇਹਨਾਂ ਨੇ ਇਸ ਲੋਕੇਸ਼ਨ 'ਤੇ ਤੁਹਾਡੇ ਲਈ ਇੱਕ ਕੰਪਲੀਟਲੀ ਸੈਪਰੇਟ ਵੈਜੀਟੇਰੀਅਨ ਕਿਚਨ, ਪਿਓਰ ਵੈਜੀਟੇਰੀਅਨ ਕਿਚਨ, ਪਿਓਰ ਵੈਜੀਟੇਰੀਅਨ ਡੈਡੀਕੇਟਡ ਸਟਾਫ ਦਾ ਪ੍ਰਬੰਧ ਕੀਤਾ ਹੋਇਆ ਹੈ। ਨਾਲੇ ਇੱਕ ਇਹਨਾਂ ਨੇ ਮੀਟ ਸ਼ਾਪ ਤਿਆਰ ਕੀਤੀ ਹੋਈ ਆ, ਜਿੱਥੇ ਕਿ ਰਾ ਮੀਟ ਵੀ, ਮਸਾਲਾ ਲੱਗਿਆ ਹੋਇਆ ਮੀਟ ਵੀ, ਬਣਿਆ ਬਣਾਇਆ ਮੀਟ ਵੀ ਤੁਹਾਨੂੰ ਮਿਲੂਗਾ। ਅਤੇ ਤੁਹਾਨੂੰ ਦੋਸਤੋ 26 ਤਰੀਕ ਤੱਕ ਇਹ ਕੀ ਆਫਰ ਕਰ ਰਹੇ ਆ, ਵੈਜ ਥਾਲੀ, ਉਹ ਵੀ ਪੂਰੀ ਅਤੇ ਪੂਰੀ ਭਰੀ ਹੋਈ, ਰੱਜ ਕੇ ਖਾਓਗੇ $4.99 ਦੇ ਵਿੱਚ। ਬੰਦਾ ਦੋ ਹੀ ਖਾ ਲਵੇ, ਕੋਈ ਟੈਨਸ਼ਨ ਨਹੀਂ। $4.99 ਦੇ ਵਿੱਚ 3 ਦਾਲਾਂ ਜਾਂ ਸਬਜ਼ੀਆਂ, ਅਤੇ ਦਹੀਂ ਵੀ, ਅਤੇ ਰਾਈਸ ਵੀ, ਅਤੇ ਸੈਲਡ ਵੀ, ਅਚਾਰ ਵੀ, ਅਤੇ ਫੁਲਕੇ ਜਾਂ ਨਾਨ ਵੀ, ਅਤੇ ਨਾਲ ਜਾਂ ਸਵੀਟ ਡਿਸ਼ ਵੀ। ਫੁੱਲ ਫਲੈਜ ਥਾਲੀ ਆ, ਕੋਈ ਛੋਟੇ ਜਵਾਕਾਂ ਵਾਲੀ ਨਹੀਂ। $4.99 ਦੇ ਵਿੱਚ ਯੂ ਕੈਨ ਨਾਟ ਗੋ ਰੋਂਗ। ਅਤੇ ਆਲ ਡੇ ਲੋਂਗ, 30 ਮਿੰਟਾਂ ਬਾਅਦ ਹੀ ਨਵਾਂ ਤੋਂ ਨਵਾਂ ਪੂਰਾ ਡੌਂਗਾ ਹੀ ਭਰੀ ਜਾਂਦੇ ਆ ਦਾਲਾਂ ਸਬਜ਼ੀਆਂ ਦਾ, ਕਿਉਂਕਿ ਇੰਨੀ ਜਨਤਾ ਜਾਂਦੀ ਆ ਇੰਡੀਅਨ ਫਰੂਟਲੈਂਡ ਅਤੇ ਤੰਦੂਰੀ ਗ੍ਰਿਲ 'ਤੇ। ਆਲੂ ਕੁਲਚਾ ਚੱਕੋ $4.99, ਚਨਾ ਭਟੂਰਾ ਓਨਲੀ $3.99। ਅਤੇ ਇਸ ਲੋਕੇਸ਼ਨ 'ਤੇ ਦੋਸਤੋ ਇਹਨਾਂ ਨੇ ਇੱਕ ਨਵਾਂ ਪੀਜ਼ਾ ਸ਼ਾਪ ਦਾ ਵੀ ਪ੍ਰਬੰਧ ਕੀਤਾ ਹੈ। ਸੋ ਤੁਹਾਡੇ ਲਈ ਸਪੈਸ਼ਲ ਦੇਸੀ ਸਟਾਈਲ, ਸਪਾਈਸੀ ਸਟਾਈਲ, ਚੰਗੀਆਂ ਮਿਰਚਾਂ, ਅਦਰਕ, ਧਨੀਆ, ਧੁਨੀਆ ਪਾ ਕੇ ਵੈਜੀ 2 ਟਾਪਿੰਗ ਮੀਡੀਅਮ ਪੀਜ਼ਾ ਫਰ ਓਨਲੀ $6.99। ਬੰਦਾ ਦੋ ਹੀ ਆਪ ਖਾ ਲਵੇ, ਕੋਈ ਟੈਨਸ਼ਨ ਵੀ ਨਹੀਂ ਹੈਗੀ। ਸੋ ਆਹ ਡੀਲਾਂ ਤੁਹਾਨੂੰ ਮਿਲਣੀਆਂ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਓਨਲੀ ਇੱਕ ਲੋਕੇਸ਼ਨ 'ਤੇ, ਜੋ ਕਿ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਸੇਰੀਓ 'ਤੇ ਹੈ। ਇਹਨਾਂ ਦੀ ਸਭ ਤੋਂ ਨਵੀਂ ਲੋਕੇਸ਼ਨ 'ਤੇ ਕਾਫੀ ਵੱਡੀ ਸੇਲ ਚੱਲ ਰਹੀ ਹੈ। ਅਤੇ ਅੱਜ ਦੇ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਦੇ ਖਾਸ ਸਪਾਂਸਰ ਨੇ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ। ਨਾਲ ਦੀ ਨਾਲ ਸਾਡੇ ਅੱਜ ਦੇ ਖਾਸ ਸਪਾਂਸਰ ਨੇ ਸਪੈਕਸ ਐਕਸਪ੍ਰੈਸ।

Express in Brampton. Jay to see advanced which you apne eye exam nu book karna chahunde ho. Call 905-460-8888. 905-460-8888. The location, of course, walk in vi kar sakde ho. 35 Resolution Drive, Brampton, Kennedy and Steeles. The inhone $169 di ek special deal lai hui hai. Tusi jao in the showroom, 35 Resolution Drive. ਜਾਕੇ ਆਪਣੇ ਪਸੰਦ ਦਾ ਫਰੇਮ ਚੂਜ਼ ਕਰੋ ਜਿਹੜੇ ਮਰਜ਼ੀ ਬ੍ਰਾਂਡ ਦਾ ਕੋਈ 30-35 ਬ੍ਰਾਂਡ ਨੇ ਜਿਵੇਂ ਕਿ ਰੂਟਸ ਆਈਜ਼ਾਡ ਲੀਵਾਈਜ ਸਕੈਚਰਸ ਲੰਡਨ ਫਾਗ ਕੋਈ ਅਪ ਟੂ ਕੋਈ 35 ਦੇ ਨੇੜੇ ਨੰਬਰ ਹੋਊਗਾ ਡਿਫਰੈਂਟ ਡਿਫਰੈਂਟ ਬ੍ਰਾਂਡਸ ਦਾ ਉਹਨਾਂ ਵਿੱਚੋਂ ਫਰੇਮ ਚੂਜ਼ ਕਰੋ ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ੂਅਲ ਲੈਂਸ ਪਾ ਕੇ ਦੇਣਗੇ ਅਤੇ ਬਹੁਤ ਹੀ ਸੋਹਣੀ ਡਿਜ਼ਾਈਨਰ ਐਨਕ ਤੋਂ ਲਈ ਸਿਰਫ $129 ਤਿਆਰ ਕੀਤੀ ਜਾਊਗੀ ਜੋ ਕਿ ਬੜੀ ਕਮਾਲ ਦੀ ਪ੍ਰਾਈਸ ਹੈ ਅਤੇ ਡਾਇਰੈਕਟ ਇੰਸ਼ੋਰੈਂਸ ਨੂੰ ਵੀ ਬਿਲ ਕਰ ਦੇਣਗੇ ਡਾਇਰੈਕਟ ਜੇਬ ਦੇ ਵਿੱਚੋਂ ਵੀ ਪੈਸੇ ਕੱਢਦੇ ਹੋ ਖਰਚਾ ਉਨਾ ਹੀ ਹੋਣਾ ਹੈ ਸਾਰਿਆਂ ਦੀ ਸੇਮ ਕਦਰ ਕੀਤੀ ਜਾਊਗੀ ਸੋ ਨੰਬਰ ਹੈ 905-460-8888 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਪਹੁੰਚੋ ਕੈਨੇਡੀ ਐਂਡ ਸਟੀਲਸ ਸਪੈਕਸ ਐਕਸਪ੍ਰੈਸ 'ਤੇ ਸੋ ਦੋਸਤੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਕੈਨੇਡੀਅਨਸ ਇੰਪਲੋਇਮੈਂਟ ਜੋਬਸ ਇਕਾਨਮੀ ਨੂੰ ਬਚਾਉਣ ਦੇ ਖਾਤਰ ਡਿਫੈਂਡ ਕਰਨ ਦੇ ਖਾਤਰ ਉਹ ਕੁਛ ਵੀ ਸਭ ਕੁਛ ਹੀ ਕਰਨ ਦੇ ਲਈ ਤਿਆਰ ਹੈ ਇਨ ਲਾਈਟ ਆਫ ਯੂ ਐਸ ਟੈਰਿਫਸ ਜੋ ਕਿ 28 ਦਿਨਾਂ ਬਾਅਦ ਸ਼ੁਰੂ ਹੋਣ ਲੱਗੇ ਨੇ ਅਤੇ ਉਹਨੇ ਕਿਹਾ ਕਿ ਕੈਨੇਡਾ ਹੁਣ ਜ਼ਿਆਦਾ ਯੂਨਾਈਟਿਡ ਹੈ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟੈਰਿਫਸ ਦੇ ਟ੍ਰੇਡ ਵਾਰ ਤੋਂ ਪਹਿਲਾਂ ਸਾਰੇ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਦੇ ਪ੍ਰੀਮੀਅਰਸ ਵੀ ਇੱਕ ਯੂਨਾਈਟਿਡ ਫਰੰਟ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਅੱਜ ਹੀ ਇਨ ਪਰਸਨ ਹੀ ਇਹ ਸਾਰੇ ਯੂਨਾਈਟ ਹੋਏ ਨੇ ਟੀਮ ਕੈਨੇਡਾ ਅਪਰੋਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਈਆਂ ਨੇ ਤਾਂ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਹੀ ਨਹੀਂ ਕਿ ਉਹ August 19, 2026 ਦੀ ਨਵੀਂ 50% ਟੈਰਿਫ ਦੀ ਡੈਡਲਾਈਨ ਤੋਂ ਪਹਿਲਾਂ ਕੋਈ ਵੀ ਕੈਨੇਡਾ ਯੂ ਐਸ ਟ੍ਰੇਡ ਡੀਲ ਐਕਸਪੈਕਟ ਕਰ ਰਹੇ ਨੇ ਅਤੇ ਆਹੀ ਤਾਂ ਸੇਮ ਗੱਲ ਤਾਂ ਯੂ ਐਸ ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਨੇ ਵੀ ਕਹਿ ਦਿੱਤੀ ਹੈ ਕਿ ਮੇ ਬੀ ਇਸ ਸਾਲ ਦੇ ਐਂਡ ਤੱਕ ਯੂ ਐਸ ਮੈਕਸੀਕੋ ਅਤੇ ਕੈਨੇਡਾ ਲੀਡਰਸ ਨੂੰ ਉਹ ਯੂ ਐਸ ਐਮ ਸੀ ਏ ਦੇ ਇੰਟਰਮ ਟੈਂਪਰੇਰੀ ਰਿਪਲੇਸਮੈਂਟ ਆਪਸ਼ਨਸ ਪੇਸ਼ ਕਰੂਗਾ ਪਰ ਸ਼ਾਇਦ ਅਗਲੇ ਸਾਲ ਦੇ ਵਿੱਚ ਹੀ ਇਹਨੂੰ ਕੁੱਲ ਮਿਲਾ ਕੇ ਰੀਨੈਗੋਸ਼ੀਏਟ ਕੀਤਾ ਜਾਊਗਾ ਸੋ ਬਹੁਤ ਕੁਛ ਕਿਹਾ ਤਾਂ ਜਾ ਰਿਹਾ ਕੀਤਾ ਕੀ ਜਾ ਰਿਹਾ ਹੈ ਇਹ ਤਾਂ ਸਾਨੂੰ ਹਜੇ 18 ਮਹੀਨੇ ਤੱਕ ਪਤਾ ਨਹੀਂ ਲੱਗਿਆ ਸਿਰਫ ਅਮੈਰੀਕਨ ਸਾਈਡ ਤੋਂ ਪਤਾ ਲੱਗ ਰਿਹਾ ਕਿ ਕੈਨੇਡੀਅਨਸ ਆਰ ਵੈਰੀ ਈਗਰ ਟੂ ਟਾਕ ਐਂਡ ਮੀਟ ਪਰ ਟਾਕ ਐਂਡ ਮੀਟ ਤੋਂ ਇਲਾਵਾ ਉਹ ਕੋਈ ਵੀ ਕਨਸੈਸ਼ਨ ਦੇਣ ਤੋਂ ਲਈ ਤਿਆਰ ਹੀ ਨਹੀਂ ਹੈਗੇ ਤਾਂ ਹੀ ਤਾਂ ਅਸੀਂ 18 ਮਹੀਨਿਆਂ ਤੋਂ ਟੈਰਿਫਸ ਫੇਸ ਕਰ ਰਹੇ ਹਾਂ ਅਤੇ ਹੁਣ ਤਾਂ ਦੋਸਤੋ 28 ਦਿਨਾਂ ਬਾਅਦ ਹੋਰ ਵੀ ਜ਼ਿਆਦਾ ਵੱਡੇ ਹੀ ਟੈਰਿਫਸ ਫੇਸ ਕਰ ਰਹੇ ਹਾਂ ਜੋ ਕਿ ਕੋਈ ਵੀ ਕਦਰ ਹੀ ਨਹੀਂ ਕਰਨਗੇ ਕਿ ਕੋਈ ਚੀਜ਼ ਯੂ ਐਸ ਐਮ ਸੀ ਏ ਕੰਪਲਾਇੰਟ ਹੈ ਜਾਂ ਨਹੀਂ ਹੈ ਫਿਰ ਵੀ ਟੈਰਿਫ ਸ਼ੁਰੂ ਕੀਤਾ ਹੀ ਜਾਊਗਾ ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸ਼ਾਰਲਟਟਾਊਨ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਪਹੁੰਚਿਆ ਸਾਰੇ ਕੈਨੇਡੀਅਨ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਦੇ ਪ੍ਰੀਮੀਅਰਸ ਦੇ ਨਾਲ ਉਹਨਾਂ ਦੇ ਐਨੂਅਲ ਗੈਦਰਿੰਗ ਦੇ ਅਖੀਰਲੇ ਦਿਨ ਮੀਟਿੰਗਸ ਲਈ ਜਿੱਥੇ ਐਕਸਪੈਕਟੇਸ਼ਨ ਤਾਂ ਸੀ ਕੁਛ ਕੁ ਦਿਨ ਪਹਿਲਾਂ ਐਕਸਪੈਕਟੇਸ਼ਨ ਤਾਂ ਇਹੀ ਸੀ ਕਿ ਹਾਂ ਆਫਕੋਰਸ ਕੁਛ ਹੱਦ ਤੱਕ ਤਾਂ ਟਾਈਮ ਡਿਵੋਟ ਕੀਤਾ ਜਾਊਗਾ ਯੂ ਐਸ ਟੈਰਿਫਸ ਦੇ ਟ੍ਰੇਡ ਦੇ ਵੱਲ ਪਰ ਜ਼ਿਆਦਾ ਹੀ ਧਿਆਨ ਦਿੱਤਾ ਜਾਊਗਾ ਸਾਨੂੰ ਐਕਸਪੈਕਟੇਸ਼ਨ ਸੀ ਇਸ ਮੁਲਕ ਦੇ ਜ਼ਿਆਦਾ ਵੱਡੇ ਇਸ਼ੂਜ਼ ਜਿਹੜੇ ਕਿ ਜੜ ਦੇ ਇਸ਼ੂ ਨੇ ਜਿਹੜੇ ਕਿ 15 ਤੋਂ ਲੈ ਕੇ ਹੁਣ ਤੱਕ ਲਗਾਤਾਰ ਏਰੀਏ ਟਰੂਡੋ ਨੇ ਕੰਮ ਖਰਾਬ ਕੀਤਾ ਹੋਇਆ ਹੈ ਸ਼ਾਇਦ ਉਹਦੇ ਵੱਲ ਹੀ ਜ਼ਿਆਦਾ ਧਿਆਨ ਦੇਣ ਦੀ ਇੱਕ ਐਕਸਪੈਕਟੇਸ਼ਨ ਸੀ ਹੈਲਥ ਕੇਅਰ ਕ੍ਰਾਈਮ ਐਨਰਜੀ ਇੰਡਸਟਰੀ ਐਕਸੈਟਰਾ ਐਕਸੈਟਰਾ ਪਰ ਹੁਣ ਤੁਸੀਂ ਅੰਦਾਜ਼ਾ ਆਪ ਹੀ ਲਾ ਸਕਦੇ ਹੋ ਸਿਆਣੇ ਹੋ ਕਿ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਪਰਸੋਂ ਹੀ ਕੈਨੇਡੀਅਨ ਗੁੱਡਸ ਈਵਨ ਯੂ ਐਸ ਐਮ ਸੀ ਏ ਕੰਪਲਾਇੰਟ ਗੁੱਡਸ ਅਤੇ 50% ਟੈਰਿਫ ਲਾਉਣ ਦੀ ਅਨਾਊਂਸਮੈਂਟ ਦੇ ਨਾਲ ਅਤੇ August 19, 2026 ਦੀ ਇਫੈਕਟਿਵ ਡੇਟ ਅਨਾਊਂਸ ਕਰਨ ਦੇ ਨਾਲ ਲਿਟਰਲੀ 99.9% ਸਾਰਾ ਧਿਆਨ ਹੀ ਇਸ ਹੀ ਇਸ਼ੂ ਦੇ ਵੱਲ ਹੀ ਰਿਹਾ ਹੈ ਨਾ ਕਿ ਜ਼ਿਆਦਾ ਪ੍ਰੈਸਿੰਗ ਇਸ਼ੂਜ਼ ਲਾਈਕ ਆਰ ਹੈਲਥ ਕੇਅਰ ਵਿਚ ਇਜ਼ ਇਨ ਸ਼ੈਂਬਲਸ ਬੁਰਾ ਹਾਲ ਹੈ ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸ਼ਾਇਦ ਆਪਦੇ ਪੋਲੀਟੀਕਲ ਕਰੀਅਰ ਦੇ ਵਿੱਚ ਸਭ ਤੋਂ ਬੇਕਾਰ ਗੱਲ ਕੀਤੀ ਆ ਸਭ ਤੋਂ ਵੱਡੀ ਬਕਵਾਸ ਦੀ ਗੱਲ ਕਹੀ ਹੈ ਉਹਨੇ ਵਰਡ ਫੋਰ ਵਰਡ ਅੱਜ ਕੀ ਕਿਹਾ ਵੀ ਆਰ ਇਨ ਏ ਸਟਰੋਂਗਰ ਪੋਜੀਸ਼ਨ ਦੈਨ ਵੀ ਵਰ ਵੈਨ ਦਿਸ ਟ੍ਰੇਡ ਵਾਰ ਸਟਾਰਟਡ 18 ਮੰਥਸ ਅਗੋ ਮੈਂ ਇਹਨੂੰ ਬ੍ਰੈਂਪਟਨ ਦੇ ਲੋਕਾਂ ਦੇ ਹਾਲਾਤ ਦਿਖਾਉਣਾ ਚਾਹੁੰਦਾ ਜੇ ਇਹਨੂੰ ਅਸਲ 'ਚ ਲੱਗਦਾ ਕਿ ਇਹ ਸਹੀ ਗੱਲ ਆ ਕਰ ਲਓ ਗੱਲ ਯਾਰ ਵੀ ਆਰ ਇਨ ਅ ਸਟਰੋਂਗਰ ਪੋਜੀਸ਼ਨ ਦੈਨ ਵੀ ਵਰ ਵੈਨ ਦਿਸ ਟ੍ਰੇਡ ਵਾਰ ਸਟਾਰਟਡ 18 ਮੰਥਸ ਅਗੋ ਇਜ਼ ਹੀ ਔਨ ਕ੍ਰੈਕ ਫੈਂਟਨੋ ਆਪ ਹੀ ਸਮੋਕ ਕਰਨ ਲੱਗ ਗਿਆ ਇਹ ਸਰ ਸੇਫ ਸਪਲਾਈ ਦੇਣ ਤੋਂ ਕ੍ਰੈਕਹੈਡਸ ਨੂੰ ਸੋ 18 ਮਹੀਨੇ ਦੇ ਵਿੱਚ ਲਗਾਤਾਰ
ਹੋਰ ਤੇ ਹੋਰ ਕੈਨੇਡੀਅਨ ਗੁੱਡਸ ਤੇ ਹੋਰ ਤੇ

0: ਠੇਠ ਲਾਏ ਗਏ ਨੇ, ਕੰਮ ਕਾਰ ਬੰਦ ਹੋਏ ਨੇ, ਇਹ ਕੰਪਨੀਆਂ ਭੱਜ ਰਹੀਆਂ ਨੇ, ਅਤੇ ਇਹਨੂੰ ਲੱਗਦਾ ਹੈ ਵੇਅਰ ਇਨ ਅ ਸਟਰੋਂਗਰ ਪੋਜੀਸ਼ਨ. ਕਿਉਂ? ਕਿਉਂਕਿ ਉਹਨੇ ਕਿਹਾ we're in a stronger position because of the determination of Canadians themselves and because of the focus of the premiers around this table. Par dosto, determination te focus de naal 18 mahinyan ch assi kuch bhi hasil kita hi nahi hega siway economy ch recession, ਲੱਖਾਂ ਹੀ ਜੋਬ ਲਾਸਿਸ, ਬੁਰਾ ਹਾਲ, ਘਰ ਬੈਂਕ ਸੇਲ 'ਤੇ ਲੱਗ ਰਹੇ ਨੇ, ਆਮ ਕਨੇਡੀਅਨ ਪਹਿਲਾਂ ਨਾਲੋਂ ਵੱਧ ਹੀ ਪੈਸੇ ਖਰਚ ਰਹੇ ਨੇ, ਇੱਕ ਇੱਕ ਚੀਜ਼ 'ਤੇ ਘੱਟ ਹੀ ਕਮਾ ਰਹੇ ਨੇ, ਕੋਈ ਆਪਦਾ ਘਰ ਹੀ ਨਹੀਂ ਚਲਾ ਸਕਦਾ. ਡਿਟਰਮੀਨੇਸ਼ਨ 'ਤੇ ਫੋਕਸ ਦੇ ਨਾਲ ਬੜੀਆਂ ਸਪੀਚਾਂ ਦਿੰਦਾ ਹੈ ਬਾਈ, ਡਿਟਰਮੀਨੇਸ਼ਨ 'ਤੇ ਫੋਕਸ ਦੇ ਨਾਲ ਅਸੀਂ ਜ਼ਿਆਦਾ ਵਧੀਆ ਪੋਜੀਸ਼ਨ 'ਚ ਆ ਗਏ ਹਾਂ 18 ਮਹੀਨੇ ਪਹਿਲਾਂ ਨਾਲੋਂ. ਦਿਮਾਗ 'ਚ ਕੋਈ ਨੁਕਸ ਹੋਣਾ ਹੀ ਹੋਣਾ ਹੈ, ਜਾਂ ਇਹਦੇ ਸਪੀਚ ਰਾਈਟਰ ਹੁਣ ਤਾਂ ਢਿੱਲੇ ਹੋ ਗਏ ਹੋਣੇ ਹਨ, ਨਾ ਤਾਂ ਕੋਈ ਵੀ ਬੰਦਾ ਆਪਦਾ ਢਿੱਡ ਭਰ ਸਕਦਾ ਇਕੱਲੇ ਸਪੀਚਾਂ ਦੇ ਨਾਲ, ਅਤੇ ਹੁਣ ਇਕੱਲੇ ਸਪੀਚ ਦੇ ਨਾਲ ਤਾਂ ਕੰਮ ਸਰਨਾ ਹੀ ਨਹੀਂ ਹੈਗਾ. ਆਹੀ ਗੱਲ ਕੁਛ ਪ੍ਰੀਮੀਅਰਸ ਵੀ ਕਹਿ ਰਹੇ ਨੇ. ਇਸ ਐਨੂਅਲ ਮੀਟਿੰਗ ਦੇ ਹੋਸਟ ਪ੍ਰਿੰਸ ਐਡਵਰਡ ਆਈਲੈਂਡ ਦੇ ਪ੍ਰੀਮੀਅਰ ਰੌਬ ਲੈਂਸ ਨੇ ਅੱਜ ਕਿਹਾ, ਦੇਅਰ ਇਜ਼ ਨੋ ਡਾਊਟ, ਯਾਨੀ ਕਿ ਕੋਈ ਸ਼ੱਕ ਨਹੀਂ, our conversation with the PM will have a new level of urgency. Bhai bolti band kar, action le hun. Ene kya ki oh ajj hi hune hi expect kar reha hai Mark Carney sare premiers nu of the strategy pesh karuga ki oh ajj to 28 dina baad shuru hon wale nave tariffs nu ja ta rokan de layi ja ta badla retaliation karan de layi ki karuga. What is your genius plan, genius economist? ਦੱਸੋ ਤਾਂ ਸਹੀ. ਇਸ ਪ੍ਰੀਮੀਅਰ ਨੇ ਕਿਹਾ ਕਿ ਅਸੀਂ ਤਾਂ ਪਿਛਲੇ 12 ਤੋਂ ਵੀ ਵੱਧ ਮਹੀਨਿਆਂ ਤੋਂ ਹੋਪ ਹੀ ਕਰਦੇ ਆ ਰਹੇ ਹਾਂ ਕੈਨੇਡੀਅਨ ਗਵਰਨਮੈਂਟ ਤੋਂ ਕੋਈ ਰੀਅਲ ਪ੍ਰੋਗਰੈਸ ਪੇਸ਼ ਹੋਊਗੀ. ਹੁਣ ਮਾਰਕ ਕਾਰਨੀ ਨੂੰ ਇਹਨੇ ਕਿਹਾ ਅਗਰੈਸਿਵ ਹੋਣ ਦੀ ਲੋੜ ਹੈ, ਅਤੇ ਉਹਨੇ ਕਿਹਾ ਲੈਟਸ ਗੈਟ ਦਿਸ ਡਨ. ਸੋ ਸਪੀਚਾਂ ਛੱਡੋ, ਬੀ ਅਗਰੈਸਿਵ. ਇਹ PEI ਹੋਸਟ ਪ੍ਰੀਮੀਅਰ ਨੇ ਆਪ ਹੀ ਕਿਹਾ. ਸਸਕੈਚੁਆਨ ਦੇ ਪ੍ਰੀਮੀਅਰ Scott Moe kia ki is nami tariff deadline de naal the US and Canadian leader the talks nu intensify karan di agreement de naal Mark Carney the government the negotiating team nu ek ahem mauka milya hai ek reviewed and renewed COSMA deal finalize karan de layi te ohne kia ki oh optimistic ta hai ohnu badi umeed hai ki near term de vich is kam nu kita jauga par ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਆਪ ਹੀ ਕਿਹਾ ਕਿ ਉਹਨੂੰ ਬਿਲਕੁਲ ਵੀ ਨਹੀਂ ਯਕੀਨ ਹੈ ਕਿ ਇੰਨੇ ਘੱਟ ਟਾਈਮ ਦੇ ਵਿੱਚ ਅਗਸਤ 19, 2026 ਤੋਂ ਪਹਿਲਾਂ ਇਹ ਕੰਮ ਕੀਤਾ ਜਾਊਗਾ. ਯਾਰ ਜੇ 18 ਮਹੀਨਿਆਂ 'ਚ ਨਹੀਂ ਹੋਇਆ, ਹੁਣ ਤੁਹਾਨੂੰ ਕੀ ਲੱਗਦਾ 28 ਦਿਨਾਂ 'ਚ ਹੋਣ ਲੱਗਿਆ? ਕਲੀਅਰਲੀ ਨਾ. ਸੋ ਇਸ ਪ੍ਰੀਮੀਅਰ ਨੂੰ ਵੀ ਨਹੀਂ ਲੱਗਦਾ ਹੈ ਕਿ ਕੁਝ ਹੋਣ ਲੱਗਿਆ ਹੈ ਇੰਨੀ ਛੇਤੀ. ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਅੰਟੇਰੀਓ ਹੈਜ਼ ਦ ਮੋਸਟ ਟੂ ਲੂਜ਼. ਅੰਟੇਰੀਓ ਦਾ ਹੀ ਹੁਣ ਤੱਕ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਅਤੇ ਹੋਰ ਹੋਣਾ ਹੈ ਇਸ ਨਵੇਂ ਰਾਊਂਡ ਆਫ ਟੈਰਿਫਸ ਤੋਂ ਬਾਅਦ. ਮੇ ਬੀ BC ਬਿਕਾਜ਼ ਆਫ ਆਲ ਦ ਵੁੱਡ ਟੈਰਿਫਸ, ਪਰ ਅੰਟੇਰੀਓ ਇਜ਼ ਪ੍ਰੀਟੀ ਅਪ ਦੇਅਰ. ਉਹਨੇ ਵੀ ਕਿਹਾ ਕਿ ਉਹ ਮਾਰਕ ਕਾਰਨੀ ਤੋਂ ਇੱਕ ਕਲੀਅਰ ਸਟ੍ਰੈਟਜੀ ਸੁਣਨਾ ਚਾਹੁੰਦਾ ਹੈ ਕਿ ਕੈਨੇਡਾ ਕਿਵੇਂ ਰਿਸਪੋਂਡ ਕਰੂਗਾ ਇਹਨਾਂ ਟੈਰਿਫਸ ਦੇ ਵੱਲ, ਪਰ ਉਹਨੂੰ ਵੀ ਨਹੀਂ ਲੱਗਦਾ ਹੈ ਕਿ ਅੱਜ ਹੀ ਉਹ ਫਾਈਨਲਾਈਜ਼ ਪਲਾਨ ਪੇਸ਼ ਕੀਤਾ ਜਾਊਗਾ. ਡਗ ਫੋਰਡ ਨੇ ਕਿਹਾ ਸ਼ਾਇਦ 1-2 ਹਫ਼ਤੇ ਬਾਅਦ ਹੀ ਸਾਨੂੰ ਪਤਾ ਲੱਗ ਹੀ ਜਾਊਗਾ ਕਿ ਮਾਰਕ ਕਾਰਨੀ ਦੀ ਕੀ ਮਾਸਟਰ ਪਲਾਨ ਹੈ. ਫਿਰ ਵੀ ਤੁਹਾਨੂੰ ਡਗ ਫੋਰਡ ਦੀ ਅਪਰੋਚ ਤਾਂ ਚੰਗੀ ਤਰ੍ਹਾਂ ਪਤਾ ਹੈ ਦੋਸਤੋ, ਜੋ ਕਿ ਹੁਣ 18 ਮਹੀਨਿਆਂ ਤੋਂ ਸਾਨੂੰ ਜ਼ਿਆਦਾ ਡੂੰਘੇ ਪਾਣੀ ਦੇ ਵਿੱਚ ਹੀ ਪਹੁੰਚਾ ਚੁੱਕਿਆ ਹੈ, ਟ੍ਰੇਡ ਟਾਕਸ ਬੰਦ ਕਰਵਾ ਚੁੱਕਿਆ ਹੈ, ਰਿਟੈਲੀਏਸ਼ਨ ਟੈਰਿਫ ਦਾ ਬਦਲਾ ਟੈਰਿਫ, ਤੁਹਾਨੂੰ ਪਤਾ ਹੀ ਹੈ ਕਿ ਇਹਨੂੰ ਕੁਛ ਹੋਰ ਤਾਂ ਪਤਾ ਹੀ ਨਹੀਂ ਹੈਗਾ. ਅੱਜ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਵੀ ਹੈਵ ਟੂ ਹਿੱਟ ਦਮ ਬੈਕ ਵਿਦ ਐਵਰੀਥਿੰਗ ਵੀ ਹੈਵ ਅੰਟਿਲ ਦੇ ਫੀਲ ਦ ਪੇਨ. ਪਰ ਜੇਕਰ ਇਹ ਆਪਦੇ ਆਪ ਨੂੰ ਇੰਨਾ ਵੱਡਾ ਸ਼ੇਰ ਸਮਝਦਾ ਹੈ, ਫਿਰ ਡੋਨਲਡ ਟਰੰਪ ਤਾਂ ਬੱਬਰ ਸ਼ੇਰ ਹੀ ਹੈ, ਪ੍ਰੀ ਹਿਸਟੋਰਿਕ ਕੋਈ ਸੇਬਟ ਹੋ ਟਾਈਗਰ ਹੀ ਹੈ, ਕਲੀਅਰਲੀ ਕੋਈ ਮੁਕਾਬਲਾ ਹੈ ਹੀ ਨਹੀਂ. ਹੁਣ ਚਰਚਾ ਹੋ ਰਹੀ ਹੈ ਕਿ ਕੈਨੇਡਾ ਦੇ ਲੀਡ ਨੈਗੋਸ਼ੀਏਟਰਸ, Canada US Trade Minister Dominic LeBlanc, Canada's chief negotiator to the US Janice Charette, the Canada's ambassador to the US Mark Wiseman, oh apparently behind the scenes ki karde aa rahe ne swai taxpayer de paise di barbaadi, kade arwa kade america kade arwa kade america, oh apparently American pressure points the list taiyar karde aa rahe ne, ਕਮਜ਼ੋਰੀਆਂ ਲੱਭਦੇ ਆ ਰਹੇ ਨੇ ਕਿਹੜੇ ਕਿਹੜੇ ਸੈਕਟਰ 'ਚ ਕਿਹੜੇ ਕਿਹੜੇ ਸਟੇਟਸ ਹੈਗੀਆਂ ਨੇ ਜੋ ਕਿ ਇੱਕ ਰਿਟੈਲੀਟੋਰੀ ਰਿਸਪੋਂਸ ਦੇ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਨੇ, ਖਾਸ ਅਮੈਰੀਕਾ ਦੇ ਵਿੱਚ ਟੈਰਿਫਸ ਦੇ ਨਾਲ ਜਿਹੜੇ ਆਲਰੇਡੀ ਹਾਰਡੈਸਟ ਹਿੱਟ ਸਟੇਟ ਨੇ, ਜਾਂ ਫਿਰ ਜਿਹੜੇ ਸਵਿੰਗ ਸਟੇਟ ਨੇ ਜੋ ਕਿ ਨਵੰਬਰ ਦੀਆਂ ਮਿਡ ਟਰਮ ਕੰਗਰੈਸ਼ਨਲ ਇਲੈਕਸ਼ਨਸ ਦੇ ਵਿੱਚ ਜਦੋਂ ਤੁਹਾਨੂੰ ਪਤਾ 50-50 ਚਾਂਸ ਆ ਰੈੱਡ ਔਰ ਬਲੂ, ਜਦੋਂ ਪਤਾ ਹੈ 50-50 ਚਾਂਸ ਰਿਪਬਲਿਕਨ ਡੈਮੋਕਰੈਟ, ਇਹ ਉੱਥੇ ਹੀ ਜਾ ਕੇ ਗੰਦ ਪਾਉਣਗੇ ਜ਼ਿਆਦਾ, ਉੱਥੇ ਹੀ ਇਹ ਜਾਣ ਬੁੱਝ ਕੇ ਪੰਗਾ ਲੈਣਗੇ, ਉੱਥੇ ਹੀ ਜ਼ਿਆਦਾ ਕੋਈ ਮੰਨ ਲਓ ਐਡਸ ਕਮਰਸ਼ਲਸ ਲਾਉਣਗੇ, ਉੱਥੇ ਹੀ ਜ਼ਿਆਦਾ ਟੈਰਿਫਸ ਸ਼ਾਇਦ ਬਦਲੇ 'ਚ ਲਾਉਣਗੇ, ਜਿਹਦੇ ਨਾਲ ਉਹ ਰਿਪਬਲਿਕਨ ਤੋਂ ਲੈ ਕੇ ਡੈਮੋਕਰੈਟ ਤੱਕ ਸੀਟਾਂ ਤੱਕ ਬਦਲ ਸਕਦੀਆਂ ਨੇ ਇਨ ਦ ਕੰਗਰੈਸ਼ਨਲ ਇਲੈਕਸ਼ਨਸ। ਸੋ ਇਹ ਚਰਚਾ ਤਾਂ ਬਥੇਰੀ ਹੋ ਰਹੀ ਹੈ, ਪਰ ਅਜੀਬ ਗੱਲ ਇਹ ਹੈ US Trade Representative Jameson Greer on it publicly multiple times parson vi kal vi ajj vi multiple times eh keh chukya hai ki main apne Canadian counterparts na gal baat kar chukya te Canada de counterparts ne mainu das ditta hai, saaf das ditta hai, they will not be hitting back ki assi badla nahi lavange, ਇਹਨਾਂ ਨਵੇਂ 50% ਟੈਰਿਫਸ ਦਾ ਕੋਈ ਵੀ ਰਿਟੈਲੀਏਸ਼ਨ ਨਹੀਂ ਕਰਾਂਗੇ। ਸੋ ਬੜੀ ਅਜੀਬ ਗੱਲ ਆ ਕਿ US ਟਰੇਡ ਰੈਪਰਜੈਂਟੇਟਿਵ ਤਾਂ ਆਹਾ ਪਬਲਿਕਲੀ ਕਹਿ ਰਿਹਾ, ਪਰ ਮਾਰਕ ਕਾਰਨੀ ਵੀ ਅੱਜ ਕਹਿ ਰਿਹਾ ਕਿ ਮੈਂ ਤਾਂ ਕੁਛ ਵੀ ਸਭ ਕੁਛ ਹੀ ਕਰਨ ਲਈ ਤਿਆਰ ਹਾਂ ਸਾਡੀਆਂ ਜੋਬਸ ਅਤੇ ਇਕਾਨਮੀ ਨੂੰ ਬਚਾਉਣ ਦੇ ਲਈ। ਅਤੇ ਫਿਰ ਵਾਲੀ ਚਰਚਾ ਹੋ ਰਹੀ ਹੈ ਮੇਨ ਸਟ੍ਰੀਮ ਮੀਡੀਆ ਦੇ ਵਿੱਚ, ਜੋ ਕਿ ਇਹਨਾਂ ਦੇ ਪਾਲਤੂ ਨੇ ਜਿਵੇਂ ਕਿ CBC, CTV ਐਕਸੈਟਰਾ, ਉਹ ਵੀ ਇਨਫੋਰਮੇਸ਼ਨ ਪਹਿਲਾਂ ਤੋਂ ਲੀਕ ਕਰ ਰਹੇ ਆ ਕਿ ਸੀਕਰਟ ਲਿਸਟ ਰਿਟੈਲੀਏਸ਼ਨ ਤਿਆਰ ਕੀਤੀ ਜਾ ਰਹੀ ਆ। ਸੋ ਪਤਾ ਨਹੀਂ ਇਹ ਕਿਹਦੇ ਨੇ, ਪਰ ਕਲੀਅਰਲੀ ਤਾਂ ਇਹ ਸਹੀ ਤਾਂ ਨਹੀਂ ਇਹਨਾਂ ਨੂੰ ਦੱਸ ਰਹੇ ਨੇ। US ਟਰੇਡ ਰੈਪਰਜੈਂਟੇਟਿਵ ਜੇਮਸਨ ਗ੍ਰੀਰ ਨੇ ਵੀ ਕੀ ਕਿਹਾ, ਕਨੇਡੀਅਨ ਨੈਗੋਸ਼ੀਏਟਰਸ are backstabbers, sab to mare sab to ghatiya eh negotiator ne kuch hor vi jehde former Trump administration jehde pehli administration si jadon USMCA nu pehli vari negotiate kita gaya si ohde vich involved jehde top negotiator si ohna ne vi pichle dinan bayan ditta hai ki Canadian negotiators yani ki liberal negotiators sab to ghatiya backstabbing eh jhoot bolan wale hi log ne। ਸੋ ਇਹ ਤਾਂ ਇਹੀ ਜਾਣਦੇ ਹੋਣਗੇ, ਸਾਨੂੰ ਤਾਂ ਲੱਗਦਾ ਹੈ ਕਿ ਸਾਡੇ ਇਹ ਫਰਿਸ਼ਤੇ ਨੇ ਸਾਨੂੰ ਬਚਾਉਣ ਆਏ ਨੇ, ਹਜੇ ਤੱਕ ਬਚਾਇਆ ਹੈ ਨਹੀਂ ਪਰ ਦੇਖੋ ਕੀ ਬਣਦਾ ਹੁਣ। ਅਤੇ US ਟਰੇਡ ਰੈਪਰਜੈਂਟੇਟਿਵ ਜੇਮਸਨ ਗ੍ਰੀਰ ਇਹਨੇ ਕਿਹਾ ਕਿ 50% ਦੇ ਰਿਟੈਲੀਟੋਰੀ ਟੈਰਿਫਸ ਸੋਚ ਸਮਝ ਕੇ ਪੇਸ਼ ਕੀਤੇ ਗਏ ਨੇ ਐਂਡ ਦੇ ਆਰ ਅ ਵੈਰੀ ਟੇਲਰਡ ਰਿਸਪੋਂਸ, ਜੋ ਕਿ ਕਾਫੀ ਚਿਰਾਂ ਤੋਂ ਹੀ ਡਿਜ਼ਾਈਨ ਕੀਤੇ ਜਾ ਰਹੇ ਸੀ। ਉਹਨੇ ਸਾਫ ਕਿਹਾ ਕਿ ਇੱਕ ਤੋਂ ਵੀ ਵੱਧ ਸਾਲ ਤੋਂ ਅਸੀਂ ਕਨੇਡੀਅਨ ਗਵਰਨਮੈਂਟ ਨੂੰ ਅਤੇ ਉਹਨਾਂ ਦੇ ਨੈਗੋਸ਼ੀਏਟਰਸ ਨੂੰ ਬਾਰ ਬਾਰ ਪੇਪਰ 'ਤੇ ਪੁਆਇੰਟ ਕਰਕੇ ਦੱਸਦੇ ਆ ਰਹੇ ਹਾਂ, ਲਾਈਕ ਵੀ ਬੀਟਿੰਗ ਅ ਡੈਡ ਹੋਰਸ ਅਗੇਨ ਐਂਡ ਅਗੇਨ ਐਂਡ ਅਗੇਨ ਐਂਡ ਅਗੇਨ, ਕਿ ਭਾਈ ਆਹ ਸਾਡੀਆਂ ਸਭ ਤੋਂ ਵੱਡੀਆਂ ਸ਼ਿਕਾਇਤਾਂ ਨੇ, ਇਹਦੇ 'ਤੇ ਸਾਨੂੰ ਕੁਝ ਆਫਰ ਕਰੋ, ਐਲਕੋਹੋਲ ਬੈਨ, ਕਨੇਡੀਅਨ ਡੇਅਰੀ ਕੋਰਸ ਐਂਡ ਟੈਰਿਫਸ, ਕਨੇਡੀਅਨ ਟੈਰਿਫਸ ਆਨ US ਆਟੋਸ। ਸਾਲ ਤੋਂ ਵੀ ਵੱਧ ਤੋਂ ਇਹਨਾਂ ਨੂੰ ਦੱਸਦੇ ਆ ਰਹੇ ਹਾਂ ਕਿ ਇਹਦੇ 'ਤੇ ਕੁਝ ਕਰੋ ਅਤੇ ਡੀਲ ਬਣ ਜੂਗੀ। We have tried for over a year to get the Canadians to eliminate these things, par ohna ne 1% vi nahi hille. So options ta table te ne, par Canadian sarkar kuch karne taiyar nahi hai gi. Hun kasoor keda hai? Main ta kahiya na 18 mahine te liberals aayi hai, kyunki koi hor sarkar hundi maybe hun tak deal ban vi jandi, par lokan nu haje tak hi lagda ke orange boogeyman bad man. Naale ohne kiya ki Americans ne ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚੋਂ ਕੈਨੇਡਾ ਨੂੰ ਹੀ ਸਭ ਤੋਂ ਬੈਸਟ ਟ੍ਰੀਟਮੈਂਟ ਦਿੱਤੀ ਹੈ ਪਿਛਲੇ 1 ਸਾਲ ਦੇ ਵਿੱਚ, ਪਰ ਕਿਉਂਕਿ ਉਹ ਕਿਸੇ ਵੀ ਮੁੱਦੇ 'ਤੇ ਹਿੱਲਣ ਲਈ ਨਹੀਂ ਤਿਆਰ ਹਨ, ਸੀਰੀਅਸ ਹੀ ਨਹੀਂ ਰਹੇ ਹਨ ਨੈਗੋਸ਼ੀਏਸ਼ਨ ਦੇ ਬਾਰੇ, ਸਾਨੂੰ ਕੰਮ ਆਪ ਹੀ ਵਧਾਉਣਾ ਪਿਆ ਹੈ। ਵੀ ਸਾ ਇਟ ਵਾਜ਼ ਨੈਸੈਸਰੀ ਟੂ ਐਲੀਵੇਟ ਦਿਸ। ਫਿਰ ਵੀ ਜੇਮਸਨ ਗ੍ਰੀਰ ਨੇ ਅੱਜ ਕਿਹਾ ਕਿ ਉਹਨੂੰ ਉਮੀਦ ਹੈ ਕਿ ਇਸ ਸਾਲ ਦੇ ਐਂਡ ਤੱਕ ਉਹ US President Donald Trump, Canadian PM Mark Carney, Mexican President Claudia Sheinbaum ਨੂੰ ਇੱਕ interim, temporary, short-term trade agreement ਇੱਕ ਮੁਲਕ ਨਾਲ ਤਿਆਰ ਕੀਤੀ ਜਾਊਗੀ, ਅਤੇ ਫਿਰ USMCA ਨੂੰ ਰਿਪਲੇਸ ਕਰਨ ਦੇ ਲਈ ਵੀ ਕੁਛ ਆਪਸ਼ਨਸ ਪੇਸ਼ ਕੀਤੀਆਂ ਜਾਣਗੀਆਂ, ਜੋ ਕਿ ਆਬਵੀਅਸਲੀ ਫਿਰ ਵੀ ਟੈਰਿਫਸ ਹੀ ਇੰਕਲੂਡ ਕਰਨਗੀਆਂ। ਪਰ US ਦੇ ਦੋਨੇ ਮੁਲਕਾਂ ਦੇ ਨਾਲ ਜਿੰਨੇ ਵੀ ਟ੍ਰੇਡ ਇਰੀਟੈਂਟ ਨੇ, ਅਤੇ ਓਵਰਆਲ ਜਿਹੜਾ ਪੂਰਾ ਰਿਵਿਊ ਅਤੇ ਰਿਨਿਊ ਕਰਨਾ ਹੈ, ਬਹੁਤ ਹੀ ਵੱਡੇ ਫੰਡਾਮੈਂਟਲ ਚੇਂਜਸ ਪੇਸ਼ ਕਰਨੇ ਆ USMCA ਦੇ ਵਿੱਚ, ਉਹ ਤਾਂ ਇਹਨੇ ਕਿਹਾ ਹੈ ਕਿ ਅਗਲੇ ਸਾਲ ਦੇ ਵਿੱਚ ਹੀ ਸ਼ੁਰੂ ਅਤੇ ਸ਼ਾਇਦ ਨਿਬੇੜਿਆ ਜਾ ਸਕਦਾ ਹੈ। ਲਿਟਰਲੀ USMCA ਦੀ ਕੋਈ ਅਰਲੀਐਸਟ ਰਿਪਲੇਸਮੈਂਟ ਇਹਨੇ ਕਿਹਾ, earliest replacement the next year hi hai, par shayad ohnu vi shayad ek to vadh saal lag sakda hai. So fingers crossed kar lo, Santa Baba sanu tohfa de de, akal liya de karni sarkar de vich ke is 28 dinan de andar andar koi deal ban jave, ਇਹੀ ਅਸੀਂ ਉਮੀਦ ਰੱਖ ਸਕਦੇ ਹਾਂ, ਫਿੰਗਰ ਜੀ ਕ੍ਰਾਸ ਕਰ ਸਕਦੇ ਹਾਂ, ਹੋਰ ਤਾਂ ਕੁਛ ਕਰ ਨਹੀਂ ਸਕਦੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, स्टूडियो का फोन नंबर है 905-564-6444। अगली खबर अगले घंटे ही पेश करांगे, हुण स्टूडियो आईडी लगन लगी आ, गल विच विचाले कट्टी जाऊगी। सो साडे नाल हुण कोई गलबात करनी आ, नंबर घुमाओ 905-564-6444 905-564-6444 905-564-6444 905-564-6444 ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444।
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਆਪਣਾ ਰੇਡੀਓ ਦੇਸ਼ ਪਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551 416-725-2551 ਜਾਂ 416-457-3381 ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
3: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।
2: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
2: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
0: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
4: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
4: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
3: 905-564-6444
4: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: 530 AM band des pardes prime time radio program de naal jinne vi sade listeners and viewers 3 o'clock pm de jude hoye ne jinne vi 4 o'clock pm de jude hoye ne jinne hun 5 to baad jude ne saryan da hi dilon dhanwad sade naal judne layi te isi tarah hun theek 6 vaje tak jude raho main tuhanu host samraj singh siddhu te saryan nu pyar bhari sat sri akal dosto is kaante vich vi kuch minton de andar tuhanu kuch hor canada wide interior wide te local gta ਦੀਆਂ ਨਵੀਆਂ ਖਬਰਾਂ ਵੀ ਸਾਡੇ ਵਿਚਾਰ ਵੀ ਪੇਸ਼ ਕਰਾਂਗੇ ਫਰਮੈਸ਼ੀ ਗੀਤ ਸੰਗੀਤ ਦੀਆਂ ਰਿਕੁਐਸਟ ਆ ਰਹੀਆਂ ਨੇ ਸਾਡੇ ਇੱਕ ਬਹੁਤ ਹੀ ਪਿਆਰੇ ਲਿਸਨਰ ਨੇ ਹੁਣ ਅੰਮ੍ਰਿਤ ਸਿੰਘ ਚਮਕੀਲੇ ਦੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਆ ਉਹ ਵੀ ਜਲਦ ਕਿਊ ਅਪ ਕਰਕੇ ਤੁਹਾਡੇ ਪੇਸ਼ ਕਰਾਂਗੇ ਨਾਲ ਦੀ ਨਾਲ ਕੁਛ ਸਪਾਂਸਰਸ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੁਛ ਜੋ ਕਿ ਆਲਰੇਡੀ ਹੋਲਡ 'ਤੇ ਹਨ ਉਹਨਾਂ ਨਾਲ ਵੀ ਬਹੁਤ ਹੀ ਜਲਦ ਬਾਤ ਕਰਾਂਗੇ ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਹੁਣ ਸਪਾਂਸਰ ਕੀਤਾ ਜਾ ਰਿਹਾ ਹੈ ਸਿਰੀਆ ਬ੍ਰੈਂਪਟ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਦੋਸਤੋ ਕਿ ਤੁਹਾਨੂੰ ਸਾਰੇ ਤੇ ਸਾਰੇ ਸਿਰੀ ਦੇ ਬਾਏ ਲਾਜ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਸਿਰੀਆ ਬ੍ਰੈਂਪਟ ਦਾ ਕਹਿਣਾ ਹੈ ਕਿ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼ ਅਤੇ ਇਸ ਸੀਜ਼ਨ ਦੇ ਵਿੱਚ ਤੁਸੀਂ ਆਪਣਾ ਪਾਰਟ ਕਰੋ ਸ਼ਹਿਰ ਨੂੰ ਸੇਫ ਸਾਫ ਅਤੇ ਵੈਲਕਮਿੰਗ ਰੱਖਣ ਦੇ ਲਈ ਆਪਣੇ ਯਾਰਡ ਨੂੰ ਬੈਕ ਯਾਰਡ ਫਰੰਟ ਯਾਰਡ ਨੂੰ ਸਹੀ ਸਹੀ ਤਰ੍ਹਾਂ ਮੇਨਟੇਨ ਕਰੋ ਕੱਟ ਯੂਰ ਗ੍ਰਾਸ ਕੀਪ excessive noise down sidewalks nu clear rakho kisse vi obstruction to khas ta paya tires to ja gaddiyan to te naal di naal of the garbage nu please dispose karo sahi sahi tarike de rahi yani ke bin de vich pa ke recycling de vich garbage de vich oh sahi sahi din hi sitya karo na ke ja ke jithe marzi ji karda sitya karo naal di naal ਬਾਕੀ ਸਾਰੇ ਬਾਇਲਾਜ਼ ਦੇ ਬਾਰੇ ਵੀ ਤੁਹਾਨੂੰ ਸਿਰੀਆ ਬ੍ਰੈਂਪਟਨ ਜਾਣਕਾਰੀ ਦੇਣਾ ਚਾਹੁੰਦਾ ਹੈ ਕਿਉਂਕਿ ਜੇ ਟਿਕਟ ਮਿਲ ਗਈ ਕੋਈ ਡਿਫੈਂਸ ਨਹੀਂ ਬਾਅਦ ਦੇ ਵਿੱਚ ਤੁਸੀਂ ਕਹਿ ਨਹੀਂ ਸਕਦੇ ਮੈਨੂੰ ਪਤਾ ਨਹੀਂ ਸੀ ਅਤੇ ਟਿਕਟ ਮਾਫ਼ ਨਹੀਂ ਹੋਣੀ ਭਰਾਵੋ ਸੋ www.brampton.ca/bylaws ਤੇ ਜਾ ਕੇ ਤੁਸੀਂ ਪੂਰੀ ਲਿਸਟ ਪੜ੍ਹ ਸਕਦੇ ਹੋ ਅਤੇ ਇਹ ਸਿਰੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ ਵਿਜ਼ਿਟ www.brampton.ca/bylaws ਫਾਰ ਮੋਰ ਇਨਫੋਰਮੇਸ਼ਨ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ ਜਿਨ੍ਹਾਂ ਨੇ ਸਾਨੂੰ ਕੁਛ ਸਪੈਸ਼ਲ ਫੇਅਰ ਭੇਜੇ ਆ ਕੋਈ ਵੀ ਦਿਵਾਲੀ ਟਾਈਮ ਜਾਣਾ ਚਾਹੁੰਦਾ ਹੈ ਇੰਡੀਆ ਤੱਕ ਚਾਹੇ ਤੁਸੀਂ ਵਨ ਵੇ ਜਾਣਾ ਹੈ ਚਾਹੇ ਰਾਊਂਡ ਟ੍ਰਿਪ ਜਾਣਾ ਹੈ ਇਹਨਾਂ ਨੇ ਕਾਫੀ ਸਪੈਸ਼ਲ ਪੈਕੇਜਸ ਦਾ ਪ੍ਰਬੰਧ ਕੀਤਾ ਸੋ ਪਹਿਲਾਂ ਤੁਹਾਨੂੰ ਨੰਬਰ ਹੀ ਦੇ ਦੇਣਾ ਕਿਉਂਕਿ ਤੁਹਾਨੂੰ ਪਤਾ ਹੈ ਜਾਣਾ ਕਦੋਂ ਆ ਵਾਪਸ ਆਉਣਾ ਕਦੋਂ ਆ ਜਾਂ ਕਿਸ ਨੂੰ ਸੱਦ ਰਹੇ ਹੋ ਤੁਹਾਨੂੰ ਤੁਹਾਡੀਆਂ ਤਰੀਕਾਂ ਪਤਾ ਹਨ ਫਲੈਕਸੀਬਿਲਿਟੀ ਹੈਗੀ ਆ ਕਿ 5-6 ਦਿਨ ਇੱਧਰ ਉੱਧਰ ਕਰ ਸਕਦੇ ਹੋ ਤੁਹਾਡਾ ਕੋਈ 500-600 ਤੱਕ ਵੀ ਬਚਾ ਸਕਦੇ ਆ ਨੰਬਰ ਕਮਾ ਲਓ ਤੁਹਾਡੇ 5 ਮਿੰਟ ਜਾਣਗੇ ਪਰ $500 ਵੀ ਬਚ ਸਕਦਾ ਹੈ ਸਿੰਪਲ ਐਸ ਦੈਟ ਆਲ ਲਿੰਕ ਟਰੈਵਲ ਮਿਸਿਸ ਸਾਗਾ ਰੀਤੂ ਧਾਲੀਵਾਲ 905-565-8704 ਸੋ ਇਹਨਾਂ ਨੇ ਦਿਵਾਲੀ ਸਪੈਸ਼ਲ ਰਾਊਂਡ ਟ੍ਰਿਪ ਹੁਣ ਆਫਰ ਕੀਤੀ ਆ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਅਕਟੋਬਰ ਮਹੀਨੇ ਵਿੱਚ ਵਾਪਸੀ ਇੱਥੇ ਤੱਕ ਹੋਊਗੀ ਡਿਸੰਬਰ ਦੇ ਵਿੱਚ ਸੋ ਅਕਟੋਬਰ ਟੂ ਡਿਸੰਬਰ ਜਾਓ ਇੰਡੀਆ ਅਕਟੋਬਰ ਵਾਪਸ ਆਓ ਡਿਸੰਬਰ ਇਹ $1790 ਦੇ ਵਿੱਚ $1790 ਦੇ ਵਿੱਚ ਰਾਊਂਡ ਟ੍ਰਿਪ ਦਿਵਾਲੀ ਟਾਈਮ ਸਪੈਸ਼ਲ ਟ੍ਰਿਪ ਤੁਸੀਂ ਬੁੱਕ ਕਰ ਸਕਦੇ ਹੋ ਕਾਲ 905-565-8704 ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸਪਟੈਂਬਰ ਮਹੀਨੇ ਦੇ ਵਿੱਚ ਨਾਨ ਸਟਾਪ ਫਲਾਈਟ ਵਨ ਵੇ ਸੱਦਣਾ ਹੈ $790 ਦੇ ਵਿੱਚ $790 ਸੱਦ ਸਕਦੇ ਹੋ ਸੋ ਇਹ ਸਪੈਸ਼ਲ ਫੇਅਰ ਦਿੱਲੀ ਟੂ ਟੋਰਾਂਟੋ ਵਨ ਵੇ ਡਾਇਰੈਕਟ ਫਲਾਈਟ ਸਪਟੈਂਬਰ $790 ਦੇ ਵਿੱਚ ਜੇ ਵਾਪਸੀ ਵੀ ਚਾਹੁੰਦੇ ਹੋ ਕਿ ਸਪਟੈਂਬਰ ਦੇ ਵਿੱਚ ਸੱਦੋ ਵਾਪਸ ਭੇਜੋ ਫੈਬਰੀ ਔਰ ਮਾਰਚ ਨੈਕਸਟ ਈਅਰ $1490 ਦੇ ਵਿੱਚ ਕਾਲ ਆਲ ਲਿੰਕ ਟਰੈਵਲ ਨਾਲੇ ਇੱਕ ਹੋਰ ਸਪੈਸ਼ਲ ਗੱਲ ਤੁਸੀਂ ਜੇਕਰ ਚਾਹੁੰਦੇ ਹੋ ਕਿ ਯਾਰਾਂ ਮਿੱਤਰਾਂ ਦੇ ਨਾਲ ਆਪਣੇ ਮਿਸਿਸ ਦੇ ਨਾਲ ਜਾਂ ਆਪਣੇ ਪੂਰੇ ਪਰਿਵਾਰ ਦੇ ਨਾਲ ਜਾਣਾ ਹੋਵੇ ਮੈਕਸੀਕੋ ਔਰ ਡੋਮਿਨਿਕਨ ਰਿਪਬਲਿਕ ਅਤੇ ਚਾਹੁੰਦੇ ਹੋ ਕਿ ਸਾਰਾ ਕੁਛ ਹੀ ਏ ਟੂ ਜ਼ੈਡ ਫੁੱਲੀ ਕਵਰਡ ਹੋਵੇ ਅਤੇ ਸਾਨੂੰ 5-star ਲਗਜ਼ਰੀ ਰਿਜ਼ੋਰਟ ਹੋਵੇ ਕਿ ਆਉਣ ਜਾਣ ਦੀ ਜਿਹੜੀ ਫਲਾਈਟ ਹੈ ਉਹਦਾ ਖਰਚਾ ਵੀ ਨਾਲੇ ਜਿਹੜਾ ਰਿਜ਼ੋਰਟ ਦਾ ਰਹਿਣਾ ਹੈ ਨਾਲੇ ਖਾਣਾ ਵੀ ਹੈ ਅਤੇ ਪੀਣਾ ਵੀ ਹੈ ਐਬਸਲੂਟਲੀ ਸਾਰਾ ਕੁਛ ਹੀ ਹੈ ਉਹ ਸਾਡਾ ਆਲ ਇਨਕਲੂਸਿਵ ਪੈਕੇਜ 5-star ਲਗਜ਼ਰੀ ਰਿਜ਼ੋਰਟ ਦਾ ਹੋਵੇ ਇਨ ਈਦਰ ਮੈਕਸੀਕੋ ਔਰ ਡੋਮਿਨਿਕਨ $1,000 ਤੋਂ ਹੀ ਪੈਕੇਜ ਸ਼ੁਰੂ ਹੁੰਦੇ ਨੇ ਪਰ ਪਰਸਨ, ਦੈਟਸ ਇਟ, ਓਨਲੀ $1,000. ਇਹ ਕਹਿੰਦੇ ਨੇ ਕਿ ਜਿਹੜੀਆਂ 2,000, 3,000, 4,000 ਦੀਆਂ ਪ੍ਰਾਈਸ ਆਨਲਾਈਨ ਨੇ ਉਹੀ ਤੁਹਾਨੂੰ $1,000 ਤੋਂ ਸ਼ੁਰੂ ਹੁੰਦੀਆਂ ਨੇ ਇਹਨਾਂ ਦੇ ਰਾਹੀਂ, ਕੁਛ ਐਕਸਕਲੂਸਿਵ ਰਿਜ਼ੋਰਟਸ ਨਾਲ ਡੀਲਾਂ ਨੇ. ਕਾਲ 905-565-8704, 905-565-8704. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗਿਲਸ ਸਵੀਟ ਫੈਕਟਰੀ ਦੇ ਵੱਲੋਂ. ਗਿਲਸ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਫੈਕਟਰੀ ਹੈ ਜੋ ਕਿ ਬਹੁਤ ਲੰਬੇ ਸਮੇਂ ਤੋਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਿਲੀਅਮਸ ਪਾਰਕਵੇ ਐਂਡ ਇੰਟਰਨੈਸ਼ਨਲੀ ਮਸ਼ਹੂਰ ਸਨ ਪੈਕ ਬੁਲਵਾਰਡ ਤੋਂ ਤੁਹਾਨੂੰ ਬਹੁਤ ਚਿਰਾਂ ਤੋਂ ਪਿਓਰ ਵੈਜੀਟੇਰੀਅਨ ਫੂਡ ਤਿਆਰ ਕਰਦੇ ਆ ਰਹੇ ਆ. 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3. ਸੋ ਇਸ ਬਹੁਤ ਹੀ ਕਮਾਲ ਦੀ ਹਾਈਜੀਨਿਕ ਫੈਕਟਰੀ ਦੇ ਵਿੱਚ ਐਵਰੀ ਸਿੰਗਲ ਡੇ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿੰਨੀ ਮਸ਼ੀਨ ਮੇਡ ਸਮੋਸੇ, ਵੱਡੇ ਹੈਂਡਮੇਡ ਸਮੋਸੇ, ਆਲੂ ਟਿੱਕੀਆਂ, ਪਕੌੜੇ, ਮਿਕਸਡ ਵੈਜੀ ਵਾਲੇ ਚੰਗੇ ਆਲੂ ਪਾ ਕੇ ਜਾਂ ਪਕੌੜੇ ਵਾਲੇ ਵੀ, ਜਿਹੜੇ ਪਨੀਰ ਪਕੌੜੇ ਆ ਉਹ ਵੀ ਤਿਆਰ ਕੀਤੇ ਜਾਂਦੇ ਆ, ਮਿਠਾਈਆਂ ਵੀ, ਦੇਸੀ ਘਿਓ ਦੀਆਂ ਜਲੇਬੀਆਂ ਹੀ. ਇਹ ਐਵਰੀ ਸਿੰਗਲ ਡੇ ਹੋਰਾਂ ਰੈਸਟੋਰੈਂਟਸ ਨੂੰ, ਬੈਂਕਵਟ ਹਾਲਸ ਨੂੰ, ਗਰੋਸਰੀ ਸਟੋਰਸ ਨੂੰ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਫਰੈਸ਼ਲੀ ਮੇਡ ਸਨੈਕਸ, ਚਟਪੜਾ ਸਨੈਕਸ ਭੇਜਦੇ ਆ, ਅਤੇ ਲੋਕਾਂ ਦੇ ਘਰਾਂ ਦੇ ਵਿੱਚ ਵੀ, ਗੁਰੂ ਘਰਾਂ ਦੇ ਵਿੱਚ ਵੀ, ਪਾਰਟੀਆਂ ਪੂਰਟੀਆਂ ਦੇ ਵਿੱਚ ਵੀ. ਪਰ ਨਾਲ ਦੀ ਨਾਲ ਇਹ ਮਾਹਰ ਨੇ ਪਿਓਰ ਵੈਜੀਟੇਰੀਅਨ ਲਾਈਵ ਟਰੱਕ ਕੇਟਰਿੰਗ ਦੇ ਵਿੱਚ. ਸੋ ਤੁਸੀਂ ਕੋਈ ਵੀ ਖੁਸ਼ੀ ਦਾ ਮੌਕੇ ਦੇ ਵਿੱਚ, ਕੋਈ ਸਪੈਸ਼ਲ ਇਵੈਂਟ ਦੇ ਵਿੱਚ ਚਾਹੁੰਦੇ ਹੀ ਹੋ ਕਿ ਪਿਓਰ ਵੈਜੀਟੇਰੀਅਨ ਫੂਡ ਹੀ ਹੋਵੇ, ਗਿਲਸ ਸਵੀਟ ਫੈਕਟਰੀ ਨੰਬਰ 1 ਇਨ ਦ ਪਿਓਰ ਵੈਜੀਟੇਰੀਅਨ ਬਿਜ਼ਨਸ ਬਹੁਤ ਚਿਰਾਂ ਤੋਂ. 905-799-2616, 905-799-2616, 905-799-2616. ਫੈਕਟਰੀ ਕਿੱਥੇ ਆ? 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ, ਯੂ ਨੰਬਰ 3 ਬ੍ਰੈਂਪਟਨ. ਅਤੇ 5 ਚਲੋ ਫਰੈਸ਼ਕੋਸ ਦੇ ਵਿੱਚ ਵੀ ਗਿਲਸ ਸਵੀਟ ਫੈਕਟਰੀ ਵਾਲੀਆਂ ਦੀ ਲੋਕੇਸ਼ਨਸ ਨੇ, ਪਿਓਰ ਵੈਜੀ ਫੂਡ ਮਿਲਦਾ ਹੈ. ਬ੍ਰੈਂਪਟਨ ਦੇ ਵਿੱਚ ਕੁਈਨ ਐਂਡ ਚੰਕੂਜ਼ੀ ਅਤੇ ਜਿਹੜਾ ਚਲੋ ਫਰੈਸ਼ਕੋ ਹੈ ਉਹਦੇ ਵਿੱਚ ਵੀ ਹੈ, ਇੱਕ ਮਿਸਿਸਾਗਾ, ਇੱਕ ਮਿਲਟਨ ਅਤੇ ਬਾਕੀ ਐਲਬਰਟਾ ਦੇ ਵਿੱਚ ਨੇ. 905-799-2616, 905-799-2616, ਇਹਦਾ ਫੋਨ ਨੰਬਰ ਹੈ ਪਿਓਰ ਵੈਜੀਟੇਰੀਅਨ ਕੇਟਰਿੰਗ ਲਈ. ਇਸ ਟਾਈਮ 'ਤੇ ਸਾਡੇ ਨਾਲ ਸਾਡੇ ਬਾਈ ਰਾਜਨ ਜੁੜ ਚੁੱਕੇ ਨੇ ਫਰੋਮ ਸਪੈਕਸ ਐਕਸਪ੍ਰੈਸ. ਪਹਿਲੇ ਘੰਟੇ ਵਿੱਚ ਵੀ ਦੱਸਿਆ ਹੈ ਕਿ ਬੜੀ ਕਮਾਲ ਦੀਆਂ ਐਨਕਾਂ ਚੱਲੇ ਤਿਆਰ ਕਰਦੇ ਆ, ਤੁਹਾਡੀਆਂ ਸਾਰੀਆਂ ਬੋਲੀਆਂ ਬੋਲਦੇ ਨੇ, ਹਿੰਦੀ ਵੀ, ਉਰਦੂ ਵੀ, ਇੰਗਲਿਸ਼ ਵੀ, ਪੰਜਾਬੀ ਵੀ. ਤੁਸੀਂ ਬੱਚਿਆਂ ਨੂੰ ਲੈ ਕੇ ਜਾਣਾ, ਬਜ਼ੁਰਗਾਂ ਨੂੰ ਲੈ ਕੇ ਜਾਣਾ, ਕੋਈ ਵੀ ਲੈਂਗੁਏਜ ਬੈਰੀਅਰ ਹੋਣੀ ਨਹੀਂ ਹੈਗੀ ਜਦੋਂ ਆਹ ਐਗਜ਼ਾਮ ਕਰੋਗੇ. 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀ ਐਂਡ ਸਟੀਲਸ, ਸਪੈਕਸ ਐਕਸਪ੍ਰੈਸ. ਦਾ ਫੋਨ ਨੰਬਰ ਹੈ 905-460-8888, 905-460-8888. ਬਾਈ ਜੀ, ਸਤਿ ਸ਼੍ਰੀ ਅਕਾਲ ਜੀ.
1: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ.
1: ਸੋ ਸਮਰਾਜ ਜੀ, ਇਹ ਦੱਸਣਾ ਚਾਹਾਂਗੇ ਵੀ ਜਿਹੜੇ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਖਾਸ ਕਰਕੇ ਬੱਚਿਆਂ ਦਾ, ਡਾਕਟਰ ਸਾਡੇ ਕੋਲ ਜੀ ਕੱਲ੍ਹ ਨੂੰ ਤੇ ਪਰਸੋਂ ਨੂੰ ਦੋਨੋਂ ਦਿਨ ਅਵੇਲੇਬਲ ਨੇ. ਡਾਕਟਰ ਦੇ ਐਗਜ਼ਾਮ ਹੈਗੇ ਨੇ ਤੇ ਬੱਚਿਆਂ ਵਾਸਤੇ ਅਸੀਂ ਸਪੈਸ਼ਲ ਮਸ਼ੀਨ ਲੈ ਕੇ ਆਏ ਹਾਂ ਜੀ, ਟੋਪੋਗ੍ਰਾਫੀ ਦੀ. ਬਹੁਤ ਸਾਰੇ ਸਮਰਾਜ ਜੀ ਬੱਚੇ ਹੁੰਦੇ ਨੇ ਜਿਹੜੇ ਸੈੱਲ ਫੋਨ ਦੇ ਉੱਤੇ ਬਹੁਤ ਟਾਈਮ ਸਪੈਂਡ ਕਰਦੇ ਨੇ, ਕੰਪਿਊਟਰ ਦੇ ਉੱਤੇ ਬਹੁਤ ਟਾਈਮ ਕਰਦੇ ਨੇ, ਤੇ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਤੇ ਡਰਾਈਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ, ਨਾਲ ਦੀ ਨਾਲ ਉਹਨਾਂ ਦੀ ਐਨਕਾਂ ਦਾ ਨੰਬਰ ਵੀ ਹਰ ਸਾਲ ਵੱਧਦਾ ਹੀ ਰਹਿੰਦਾ. ਸੋ ਉਹਨਾਂ ਵਾਸਤੇ ਜਿਹੜੀ ਇਹ ਟੋਪੋਗ੍ਰਾਫੀ ਮਸ਼ੀਨ ਹੈ ਜੀ, ਇਹ ਸਪੈਸ਼ਲ ਮਸ਼ੀਨ ਹੈ. ਇਹ ਪਹਿਲਾਂ ਹੀ ਡਾਇਗਨੋਸ ਕਰਕੇ ਸਾਨੂੰ ਦੱਸ ਦਿੰਦੀ ਹੈ ਕਿ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ ਜਿਹਦਾ ਨੰਬਰ ਹਰ ਸਾਲ ਵੱਧਣਾ ਹੈ, ਤੇ ਜੇ ਆਉਂਦਾ ਹੈ ਤੇ ਅਸੀਂ ਉਹਨੂੰ ਸਪੈਸ਼ਲ ਕਿਸਮ ਦੇ ਥੈਰੇਪੀ ਵਾਲੇ ਗਲਾਸਿਸ ਬਣਾ ਕੇ ਦਿੰਦੇ ਹਾਂ, ਜਿਹਨਾਂ ਦਾ ਨਾਲ ਇੱਕ ਤੇ ਬੱਚੇ ਦਾ ਨੰਬਰ ਰੁਕ ਜਾਂਦਾ ਹੈ, ਅੱਗੇ ਵੱਧਦਾ ਨਹੀਂ, ਤੇ ਨਾਲ ਦੀ ਨਾਲ ਬੱਚੇ ਦੀ ਹੈਲਥ ਵੀ ਠੀਕ ਰਹਿੰਦੀ ਅੱਖਾਂ ਦੀ. ਤੇ ਨਾਲ ਦੀ ਨਾਲ ਸਾਡੇ ਕੋਲ ਜੀ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਵਾਲੇ ਗਲਾਸਿਸ ਵੀ ਨੇ. ਜੇ ਤੁਹਾਡੇ ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਸੈੱਲ ਫੋਨ ਦੇ ਉੱਤੇ ਤੇ ਕੰਪਿਊਟਰ ਦੇ ਉੱਤੇ, ਤੁਸੀਂ ਇਹ ਬਲੂ ਲਾਈਟ ਪ੍ਰੋਟੈਕਸ਼ਨ ਵਾਲੇ ਗਲਾਸਿਸ ਬਣਾ ਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਨੇ, ਜਿਹਦੇ ਨਾਲ ਉਹ ਜਿੰਨਾ ਮਰਜ਼ੀ ਟਾਈਮ ਕੰਪਿਊਟਰ ਉੱਤੇ ਸਪੈਂਡ ਕਰਨ, ਉਹਨਾਂ ਦੀਆਂ ਅੱਖਾਂ ਜਿਹੜੀਆਂ ਜੀ ਉਹ ਪ੍ਰੋਟੈਕਟਡ ਰਹਿੰਦੀਆਂ ਨੇ. ਸਾਡੇ ਕੋਲ ਨਾਲ ਦੀ ਨਾਲ ਜੀ ਡੀਲਸ ਬਹੁਤ ਵਧੀਆ ਨੇ, ਖਾਸ ਕਰਕੇ ਇੱਕ ਸਾਡਾ ਵੈਲਿਊ ਪੈਕੇਜ ਹੈ. ਵੈਲਿਊ ਪੈਕੇਜ ਦੇ ਵਿੱਚ ਸਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਿਹਾ ਸੀ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਤਕਰੀਬਨ 30-35 ਬ੍ਰਾਂਡ ਨੇ ਸਾਡੇ ਕੋਲ, ਤੇ 700-800 ਫਰੇਮ ਲੱਗਾ ਡਿਸਪਲੇ ਤੇ. ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ, ਲੇਡੀਜ਼ ਦਾ, ਜੈਂਟਸ ਦਾ ਜਾਂ ਬੱਚਿਆਂ ਦਾ, $300 ਦੀ ਕੀਮਤ ਦਾ ਫਰੇਮ ਹੈ ਜੀ. ਇੱਕ ਤੇ ਇਹ ਫਰੇਮ ਵੈਲਿਊ ਪੈਕੇਜ ਸ਼ਾਮਿਲ ਹੈ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਸ਼ਾਮਿਲ ਨੇ. ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ. ਤੇ ਜੇ ਤੁਸੀਂ ਦੂਰ ਨੇੜੇ ਦੀ ਇਕੱਠੀਆਂ ਨੇ ਕਰਵਾਉਣੀ ਹੈ, ਤੇ ਐਸਸੀਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਹੈ. ਤੇ ਔਨ ਟਾਪ ਆਫ ਇਟ ਤੁਸੀਂ ਆਪਣੀ ਐਨਕਾਂ ਦੇ ਜੇ ਕੋਟਿੰਗਾਂ ਐਡ ਕਰਾਉਣੀਆਂ ਨੇ, ਤੇ ਸਾਰੀ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਵੀ ਇੱਕ ਪੇਅਰ ਘਰ ਰੱਖਿਆ ਜਾਵੇ ਇੱਕ ਗੱਡੀ 'ਚ ਜਾਂ ਆਫਿਸ 'ਚ, ਪਹਿਲੇ ਪੇਅਰ 'ਤੇ ਕੋਟਿੰਗ 50% ਆਫ ਹੈ, ਦੂਜੇ ਪੇਅਰ 'ਤੇ ਕੋਟਿੰਗ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ, ਇਹ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਨੰਬਰ ਇੱਕ ਵਾਰ ਫਿਰ ਜੀ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਸਪੈਕਸ ਐਕਸਪ੍ਰੈਸ ਦੇ ਨਾਲ ਆਪਣਾ ਆਈ ਐਗਜ਼ਾਮ ਹੁਣੇ ਬੁੱਕ ਕਰ ਸਕਦੇ ਹੋ, 905-460-8888, 905-460-8888, ਤੇ ਪਹੁੰਚ ਵੀ ਸਕਦੇ ਹੋ ਜਦੋਂ ਮਰਜ਼ੀ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀਅਨ ਸਟੀਲ, 410 ਐਂਡ ਸਟੀਲਸ ਤੇ ਇਹ ਲੋਕੇਟਡ ਹਨ। ਦੋਸਤੋ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਸਾਡੇ ਬ੍ਰੈਂਪਟਨ ਸ਼ਹਿਰ ਦੇ ਇੱਕ ਕਾਫੀ ਬਿਜ਼ੀ ਬਿਜ਼ੀ ਮਾਲ ਦੇ ਬਿਲਕੁਲ ਲਾਗੇ ਇੱਕ ਬੰਦੇ ਨੂੰ ਮਲਟੀਪਲ ਟਾਈਮ ਸ਼ੂਟ ਕੀਤਾ ਗਿਆ, ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ, ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਵੀ ਸ਼ੁਰੂ ਕੀਤੀ ਗਈ ਹੈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਵੈਂਸਡੇ July 22, 2026 ਰਾਤ 9:11 ਤੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਬ੍ਰੈਮਲੀ ਸਿਟੀ ਸੈਂਟਰ ਦੇ ਬਿਲਕੁਲ ਸਾਹਮਣੇ ਡਿਕਸੀ ਰੋਡ ਤੇ ਲੀਸਾ ਸਟਰੀਟ ਤੇ ਇੱਕ ਪਲਾਜ਼ਾ ਹੈ, ਉੱਥੇ ਆਫਿਸਰਸ ਨੇ ਰਿਸਪੌਂਡ ਕੀਤਾ ਫਾਰ ਗਨ ਸ਼ਾਟਸ ਫਾਇਰਡ, ਤੇ ਸੀਨ ਤੇ ਪਹੁੰਚ ਕੇ ਆਫਿਸਰਸ ਤੇ ਐਮਰਜੈਂਸੀ ਕਰੂਜ਼ ਨੇ ਇੱਕ 21 ਸਾਲ ਦੇ ਬੰਦੇ ਨੂੰ ਕਾਫੀ ਬੁਰੀ ਤਰ੍ਹਾਂ ਮਲਟੀਪਲ ਗਨਸ਼ਾ ਵੂਨਸ ਦੇ ਨਾਲ ਜ਼ਖਮੀ ਲੱਭਿਆ, ਤੇ ਉਹਨੂੰ ਲੋਕਲ ਟਰਾਮਾ ਸੈਂਟਰ ਤੱਕ ਰਸ਼ ਵੀ ਕੀਤਾ, ਤੇ ਅੱਜ ਸਵੇਰੇ ਅਪਡੇਟ ਪੇਸ਼ ਕੀਤੀ ਆ ਕਿ ਉਹ ਹੁਣ ਬੰਦਾ ਲਾਈਫ ਥਰੈਟਨਿੰਗ ਕੰਡੀਸ਼ਨ ਤੋਂ ਬਾਹਰ ਹੈ, ਨਾਟ ਸਟੇਬਲ ਬਟ ਆਊਟ ਆਫ ਲਾਈਫ ਥਰੈਟਨਿੰਗ ਕੰਡੀਸ਼ਨ। ਸੋ ਫਿਲਹਾਲ ਪੀਓ ਰੀਜਨਲ ਪੁਲਿਸ ਦੇ ਕਾਂਸਟੇਬਲ ਅਮੈਂਡਾ ਸਟੀਨਸਨ ਨੇ ਸਿਰਫ ਆਹੀ ਗੱਲ ਦੱਸੀ ਆ ਪਬਲਿਕ ਨੂੰ ਕਿ ਸ਼ੂਟਿੰਗ ਡਿਕਸੀ ਰੋਡ ਐਂਡ ਲੀਸਾ ਰੋਡ ਤੇ ਹੋਈ, ਯਾਨੀ ਕਿ ਬ੍ਰੈਮਲੀ ਸਿਟੀ ਸੈਂਟਰ ਦੇ ਸਾਹਮਣੇ ਵਾਲੇ ਇੱਕ ਪਲਾਜ਼ੇ ਦੇ ਵਿੱਚ ਹੋਈ ਸੀ, ਪਰ ਕੋਈ ਵੀ ਸਸਪੈਕਟ ਇਨਫੋਰਮੇਸ਼ਨ ਹੈ ਹੀ ਨਹੀਂ ਪਬਲਿਕ ਨੂੰ ਪ੍ਰੋਵਾਈਡ ਕਰਨ ਲਈ। ਜਸਟ ਅਨਦਰ ਡੇ ਇਨ ਬ੍ਰੈਂਪਟਨ। ਤੇ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਫਸਟ ਟਾਈਮ ਹੋਮ ਓਨਰ ਬਣਨਾ ਚਾਹੁੰਦੇ ਹੋ, ਮੋਰਗੇਜ ਦੀ ਪੂਰੀ ਪ੍ਰੋਸੈਸ ਦੇ ਵਿੱਚ ਚਾਹੁੰਦੇ ਹੋ ਕਿ ਸਾਨੂੰ ਟੈਨਸ਼ਨ ਫਰੀ ਸਟੈਪ ਬਾਏ ਸਟੈਪ ਗਾਈਡ ਕੀਤਾ ਜਾਵੇ ਇੱਕ ਐਕਸਪਰਟ ਦੇ ਵੱਲੋਂ, ਜਾਂ ਤੁਹਾਡੀ ਮੋਰਗੇਜ ਦੀ ਰਿਨਿਊਅਲ ਆ ਗਈ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਜ਼ਿਆਦਾ ਬਿਹਤਰ ਰੇਟ, ਘੱਟ ਇੰਟਰਸਟ ਰੇਟ, ਘੱਟ ਕਿਸ਼ਤ ਸਾਡੇ ਹਾਸਲ ਕੀਤੀ ਜਾਵੇ, ਤੇ ਬੈਂਕ ਤੋਂ $1,000 ਕੈਸ਼ ਬੈਕ ਵੀ ਮਿਲ ਜਾਵੇ, ਜਾਂ ਤੁਹਾਨੂੰ ਸ਼ੋਰਟ ਟਰਮ ਲਈ ਕੋਈ ਪੈਸੇ ਚਾਹੀਦੇ ਆ ਕੋਈ ਕੈਸ਼ ਫਲੋ ਪ੍ਰੋਬਲਮ ਲਈ, ਜਾਂ ਤੁਹਾਨੂੰ ਵੱਡਾ ਅਮਾਉਂਟ ਪੈਸਾ ਤੱਕ ਵੀ ਚਾਹੀਦਾ ਹੈ, ਜੋ ਵੀ ਤੁਹਾਡਾ ਲੋਨ ਲੈਂਡਿੰਗ ਮੋਰਗੇਜ ਦਾ ਇਸ਼ੂ ਹੋਵੇ ਉਹਦਾ ਸਲੂਸ਼ਨ ਕਿਹਦੇ ਕੋਲ ਹੈ, ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਫੋਨ ਨੰਬਰ ਹੈ 416-710-7524, 416-710-7524। ਇੱਕ ਵਾਰੀ ਇਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰੋ, ਕਿਉਂ ਕਿਉਂਕਿ ਫਰੀ ਕੰਸਲਟੇਸ਼ਨ ਹੈ ਅਤੇ ਇਹ ਸ਼ਾਇਦ ਤੁਹਾਨੂੰ ਜ਼ਿਆਦਾ ਬਿਹਤਰ ਸਲਾਹ ਦੇ ਸਕਦੇ ਆ। ਸੋ ਹਰੇਕ ਪਰਸਨ ਕੋਲ ਲਾਈਸੈਂਸ ਤਾਂ ਹੁੰਦਾ ਹੈ ਜਿਹੜੇ ਮਰਜ਼ੀ ਕੰਮ ਲਈ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਵੱਡੀ ਵੋਲਿਊਮ ਜਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਫਾਈਲਾਂ ਦੇ ਕੰਮ ਕਰਦੇ ਨੇ, ਇਹਨਾਂ ਦੇ ਨਾਲ ਸੰਪਰਕ ਕਰੋ, ਸਾਰੇ ਹੀ ਬੈਂਕਾਂ ਨਾਲ ਸਿੱਧੇ ਕੰਮ ਟ੍ਰਾਂਸਫਰ ਕਰਾ ਦਿੰਦੇ ਨੇ। 416-710-7524, 416-710-7524। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ ਵੀਰ, ਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਗੁੱਡ ਈਵਨਿੰਗ ਸਾਰੇ ਹੀ ਲਿਸਨਰਸ ਨੂੰ ਜੀ।
0: ਬਾਈ ਜੀ, ਅੱਜ ਕੱਲ੍ਹ ਬਹੁਤ ਲੋਕ ਨੇ ਜੋ ਕਿ ਫਾਈਨੈਂਸ਼ਲੀ ਸਟਰਗਲ ਕਰ ਰਹੇ ਆ, ਕਰਜ਼ੇ ਕੁਰਜ਼ੇ ਅਫੋਰਡ ਹੀ ਨਹੀਂ ਕਰ ਸਕਦੇ, ਮਸਾਂ ਕੋਈ ਵੀ ਰੋਟੀ ਖਾਣ ਜੋਗੇ ਪੈਸੇ ਰਹਿੰਦੇ ਆ, ਅਤੇ ਆਲੇ ਦੁਆਲੇ ਬਥੇਰੀਆਂ ਪੁੱਠੀਆਂ ਸਲਾਹਾਂ ਲੋਕਾਂ ਤੋਂ ਮਿਲੀ ਜਾਂਦੀਆਂ ਨੇ, ਕੋਈ ਫਰਕ ਨਹੀਂ ਪੈਂਦਾ, ਆਪਾਂ ਬੈਂਕਰਪਸੀ ਡਿਕਲੇਅਰ ਕਰ ਦਿੰਦੇ ਹਾਂ ਜਾਂ ਪ੍ਰਪੋਜ਼ਲ ਕਰ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਤੋਂ ਕੰਮ ਆਪਾਂ ਨਵਾਂ ਕੋਈ ਸ਼ੁਰੂ ਕਰ ਲੈਂਦੇ ਹਾਂ। ਕੀ ਇਹ ਜਿਹੜਾ ਪ੍ਰਪੋਜ਼ਲ ਪੇਸ਼ ਕਰਨਾ ਜਾਂ ਬੈਂਕਰਪਸੀ ਡਿਕਲੇਅਰ ਕਰਨਾ, ਕੀ ਇਹ ਕੋਈ ਸਮਝਦਾਰੀ ਵਾਲਾ ਕੰਮ ਹੈ ਜਾਂ ਇਹ ਕੋਈ ਲਾਸਟ ਆਪਸ਼ਨ ਹੀ ਹੋਣੀ ਚਾਹੀਦੀ, ਕੋਈ ਇਨ ਬਿਟਵੀਨ ਵੀ ਆਪਸ਼ਨ ਹੈਗੀ ਕਿ ਨਹੀਂ?
2: ਬਿਲਕੁਲ ਸਮਰਾਜ ਵੀਰ, ਦੇਖੋ ਮੇਰੀ ਜੋ ਸਮਝ ਕਹਿੰਦੀ ਹੈ ਇਸ ਚੀਜ਼ ਨੂੰ ਲਾਸਟ ਆਪਸ਼ਨ ਦੇ ਵਿੱਚ ਹੀ ਰੱਖਿਆ ਜਾ ਸਕਦਾ ਹੈ, ਰੀਜ਼ਨ ਬੀਇੰਗ ਦੇਖੋ ਇਹ ਚੀਜ਼ਾਂ ਭਾਵੇਂ ਐਗਜ਼ਿਸਟ ਕਰਦੀਆਂ ਨੇ, ਇਹ ਚੀਜ਼ਾਂ ਤੁਹਾਡੀਆਂ ਕਹਿ ਲਓ ਗਲਤੀ ਆ ਸਮੇਂ ਦੇ ਮਾੜੇ ਸਮੇਂ ਨੂੰ ਇੱਕ ਰੀਸੈਟ ਕਰਨ ਲਈ ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰ ਸਕਦੇ ਹੋ, ਸਮਾਂ ਹੀ ਇਹੋ ਜਿਹਾ ਗਿਆ ਸਾਡੇ ਤੋਂ ਹੋ ਹੀ ਨਹੀਂ ਕੁਛ ਸਕਿਆ। ਬਟ ਜੇ ਤੁਸੀਂ ਕਹਿ ਰਹੇ ਹੋ 30-35-40 ਹਜ਼ਾਰ ਦੇ ਕ੍ਰੈਡਿਟ ਕਾਰਡਾਂ ਪਿੱਛੇ ਜਾਂ ਕੋਈ ਉੱਦਾਂ ਹੀ ਦਿਮਾਗੀ ਸੋਚ ਚ ਕੇਰੀ, ਚਲੋ ਮਾਫ਼ੀ ਮੰਗਣਾ ਗੱਲ ਕਰਨਾ, ਸਾਡੀ ਕਮਿਊਨਿਟੀ 'ਚ ਇਹ ਚੀਜ਼ ਜ਼ਿਆਦਾ ਆਉਂਦੀ ਆ ਵੀ ਛੋਟੇ ਜਿਹੇ ਹਲਕੇ ਲੈਵਲ ਦਾ ਕੋਈ ਜਗਾੜ ਲਾਉਣਾ ਹੋਵੇ ਬੰਦੇ ਨੇ, ਚਲੋ ਜੀ ਬੈਂਕਰਪਸੀ ਕਰ ਲਓ, ਇੰਨੇ ਕੁ ਪੈਸੇ 30-40 ਹਜ਼ਾਰ ਚੱਕ ਕੇ ਬੈਂਕਰਪਸੀਆਂ ਕਰ ਦਿਓ, ਬਾਈ ਜੀ ਉਸ ਚੀਜ਼ ਨੇ ਅਖੀਰੀ ਤੁਹਾਨੂੰ ਕਿਤੇ ਨਾ ਕਿਤੇ ਸਿੱਟ ਲੈਣਾ। ਉਹ ਸਿੱਟਣਾ ਕਦੋਂ ਹੈ? ਜਦੋਂ ਤੁਸੀਂ ਕੋਈ ਵੀ ਵੱਡੀ ਲੈਂਡਿੰਗ, ਵੱਡਾ ਕਰਜ਼ਾ ਚੱਕਣਾ ਬੈਂਕ ਤੋਂ, ਉਹ ਭਾਵੇਂ ਤੁਸੀਂ ਮੌਰਗੇ ਚੱਕਣੀ ਹੋਈ ਜਾਂ ਅਗਾਂਹ ਨੂੰ ਕੋਈ ਸੀਰੀਅਸ ਹੋ ਕੇ ਬਿਜ਼ਨਸ ਕਰਨਾ ਹੋਇਆ, ਕਿਸੇ ਤਰੀਕੇ ਦੀ ਕੋਈ ਵੱਡੀ ਟ੍ਰਾਂਜੈਕਸ਼ਨ ਲਈ ਤੁਹਾਨੂੰ ਬੈਂਕ ਦੀ ਉਦੋਂ ਲੋੜ ਪੈਣੀ ਹੈ ਤੇ ਉਸ ਵਕਤ ਤੁਹਾਨੂੰ ਬੈਂਕ ਨੇ ਬਾਈ ਜੀ ਪੈਸੇ ਨਹੀਂ ਜੀ ਦੇਣੇ। ਸੋ ਜੇ ਤੁਹਾਡੇ ਤੇ ਕੋਈ ਇਹੋ ਜਿਹਾ ਕਰਜ਼ੇ ਦਾ ਦਬਾਅ ਆਇਆ ਹੋਇਆ, ਇੱਕ ਵਾਰੀ ਕਾਲ ਕਰ ਲਓ, ਕੋਈ ਨਾ ਕੋਈ ਤੁਹਾਨੂੰ ਹੱਲ ਜ਼ਰੂਰ ਪ੍ਰਜੈਂਟ ਕਰੂੰਗਾ। ਹਮੇਸ਼ਾ ਕਹਿੰਦਾ ਉਹਨਾਂ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਹੁਣ ਹੱਲ ਕਿਵੇਂ ਹੋ ਸਕਦਾ? ਦੇਖੋ ਜਿਹੜੇ ਭੈਣ ਭਰਾਵਾਂ ਕੋਲੇ ਘਰ ਹੈਗਾ, ਜੇ ਤੁਸੀਂ ਚੱਲਦੀ ਮੌਰਗੇਜ ਵੀ ਨਹੀਂ ਤੜਾਉਣੀ ਚਾਹੁੰਦੇ, ਫਿਕਸ ਰੇਟ ਤੇ ਹੋਈ ਵੀ ਹੈ ਜਾਂ ਚਲੋ ਤੁਹਾਨੂੰ ਮੌਰਗੇਜ ਤੜਾਉਣ ਨਾ ਤੜਾਉਣ ਦਾ ਕੋਈ ਫਰਕ ਹੈ ਨੀਗਾ, ਤਾਂ ਤੁਸੀਂ ਭਾਵੇਂ ਰੀਫਾਈਨੈਂਸ ਕਰਵਾ ਕੇ ਸਾਰੇ ਕਰਜ਼ੇ 3.5-4% ਇੰਟਰਸਟ ਰੇਟ ਦੇ ਹਿਸਾਬ ਨਾਲ ਲਿਆ ਸਕਦੇ ਹੋ। ਜੇ ਤੁਸੀਂ ਕਹਿੰਦੇ ਚੱਲਦੀ ਮੌਰਗੇਜ ਨਹੀਂ ਤੜਾਉਣੀ, ਫਿਰ ਤੁਸੀਂ ਭਾਵੇਂ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੋ ਘਰ ਦੇ ਅਗੇਂਸਟ। ਜੇ ਤੁਹਾਡੇ ਕੋਲੇ ਘਰ ਨਹੀਂ ਹੈਗਾ ਤਾਂ ਦੂਜੀ ਆਪਸ਼ਨ ਹਮੇਸ਼ਾ ਕਹਿੰਦਾ ਉਹਨੂੰ ਬਿਜ਼ਨਸ ਲੋਨ, ਕੁਝ ਕੁ ਗਵਰਨਮੈਂਟ ਸਬਸਿਡਾਈਜ਼ਡ ਟੈਰਿਫ ਲਾਗੂ ਹੋਣ ਕਰਕੇ ਗਵਰਨਮੈਂਟ ਨੇ ਵੀ ਰਿਲੀਫ ਦਿੱਤੇ ਨੇ ਕੁਝ ਕੁ ਬਿਜ਼ਨਸਾਂ ਨੂੰ, ਉਹ ਭੈਣ ਭਰਾ ਵੀ ਸੰਪਰਕ ਕਰ ਸਕਦੇ ਨੇ, ਸਾਨੂੰ $1-1.5 lakh ਤੱਕ ਦੇ ਬਿਜ਼ਨਸ ਲੋਨ ਹੋ ਸਕਦੇ ਨੇ। ਹੋ ਸਕਦਾ ਤੁਹਾਡੀ ਉਸ ਪ੍ਰੋਸੈਸ ਦੇ ਵਿੱਚ ਕੋਈ ਨਾ ਕੋਈ ਸੈਟਿੰਗ ਇਹੋ ਜਿਹੀ ਬਣ ਜਾਵੇ ਜਿੱਥੇ ਅੱਜ ਤੁਹਾਡੇ ਵੱਖਰੋ ਵੱਖਰੇ ਕਰਜ਼ੇ ਨੇ ਉਹ ਇੱਕ ਇੰਟਰਸਟ ਰੇਟ ਦੀ ਪੇਮੈਂਟ ਬਣ ਜਾਣ। ਜੇ ਤੁਹਾਡੇ ਕੋਲ ਦੋਨੇ ਆਪਸ਼ਨਾਂ ਹੈ ਨੀਗੀਆਂ ਤਾਂ ਵੀ ਹਮੇਸ਼ਾ ਕਹਿੰਦਾ ਉਹਨਾਂ $35-40 lakh ਤੱਕ ਦੇ ਕੁਝ ਕੁ ਅਨਸਿਕਿਉਰਡ ਲੋਨ ਨੇ ਜਿਹਨਾਂ ਵਿੱਚ ਤੁਹਾਡਾ ਕ੍ਰੈਡਿਟ ਚੈੱਕ ਵੀ ਨਹੀਂ ਹੁੰਦਾ, ਕਿਸੇ ਲੋਅਰ ਦੀ ਇਨਵੋਲਵਮੈਂਟ ਹੈ ਨਹੀਂ, ਇੰਟਰਸਟ ਰੇਟ ਵੀ ਰੌਕ ਬਾਟਮ ਲੋ ਹੈ, ਉਹਦੇ ਲਈ ਵੀ ਤੁਸੀਂ ਹੋ ਸਕਦਾ ਕੁਆਲੀਫਾਈ ਕਰ ਸਕਦੇ ਹੋ। ਸੋ ਗੱਲ ਕੀ, ਹਰ ਇੱਕ ਇੰਡੀਵਿਜੁਅਲ ਦਾ ਵੱਖਰਾ ਵੱਖਰਾ ਸਿਨੈਰੀਓ ਹੈ, ਤੁਹਾਡੇ ਤੇ ਕਿਹੜੀ ਚੀਜ਼ ਢੁੱਕੂਗੀ ਤੁਹਾਨੂੰ ਸਾਰਾ ਦੱਸਿਆ ਜਾਊਗਾ, ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਐਵੇਂ 35-40 hazar, 50 hazar, 60 hazar lakh ਤੱਕ ਪਿੱਛੇ ਬੈਂਕਰਪਸੀਆਂ ਨਾ ਕਰੋ। ਅੱਜ ਕਰਨੇ ਨੂੰ ਤੁਹਾਨੂੰ ਸੋਹਣਾ ਲੱਗਦਾ ਹੋਊਗਾ, ਬਟ ਇਸ ਚੀਜ਼ ਨੇ ਤੁਹਾਨੂੰ ਲੇਟਰ ਆਨ ਖਤਰਾ ਇਸ ਲੈਵਲ ਤੋਂ ਦੇਣਾ, ਤੁਹਾਨੂੰ ਜਿਹੜਾ ਵੀ ਕਰਜ਼ਾ ਮਿਲੂਗਾ ਉਸ ਤੋਂ ਬਾਅਦ, ਇੱਕ ਵਾਰੀ ਤੁਹਾਡਾ ਡਿਸੀਜਨ ਬਣ ਗਿਆ, ਤੁਹਾਨੂੰ ਡਿਸਚਾਰਜ ਸਟੇਟਮੈਂਟ ਤੁਹਾਡੀ ਮਿਲ ਗਈ ਪ੍ਰਪੋਜ਼ਲ ਵਾਲਿਆਂ ਵੱਲੋਂ ਜਾਂ ਬੈਂਕਰਪਸੀ ਵਾਲਿਆਂ ਵੱਲੋਂ, ਬਾਈ ਜੀ ਉਸ ਤੋਂ ਬਾਅਦ ਮੈਨੂੰ ਪਤਾ ਤੁਹਾਨੂੰ ਕਿਸੇ ਬੈਂਕ ਨੇ ਮੂੰਹ ਨਹੀਂ ਲਾਉਣਾ, ਜੋ ਸੱਚ ਹੈ ਤੁਹਾਨੂੰ ਜਿਹੜਾ ਕਿਹੜਾ ਵੀ ਇੰਟਰ ਬਾਹਰੋਂ ਪੈਸਾ ਮਿਲੂਗਾ 12-14% ਤੇ ਮਿਲੂਗਾ। ਸੋ ਉਹ ਰਾਹ ਦੇਖਣ ਤੋਂ ਪਹਿਲਾਂ ਆਪਣੀਆਂ ਹੋਰ ਆਪਸ਼ਨ ਐਕਸਪਲੋਰ ਕਰੋ, ਜਦੋਂ ਅਸਲੋਂ ਹੀ ਕੰਮ ਵਿਗੜਦਾ ਲੱਗਿਆ ਫਿਰ ਭਾਵੇਂ ਜਦ ਮਰਜ਼ੀ ਆਪਣੇ ਨਾਲ ਆਪਸ਼ਨ ਤਾਂ ਹੈਗੀਆਂ ਨੇ। ਸੋ ਕਾਲ ਜ਼ਰੂਰ ਕਰ ਲਿਓ, ਤੁਹਾਨੂੰ ਕੋਈ ਨਾ ਕੋਈ ਆਈਡੀਆ ਜ਼ਰੂਰ ਦੱਸੂਗਾ। ਨੰਬਰ ਦੱਸ ਦੇਣਾ ਜੀ 416-716-7524, 416-716-7524.
0: Back to Samraj Vire. Prabhjeet Singh, mortgage broker. Phone number hai 416-710-7524. 416-710-7524. Toh bhai ji, jehde lokaan ne kuch ek saal pehla ਬਹੁਤ ਹਾਈ ਪ੍ਰਾਈਸ ਤੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਕਾਂਡੋ ਜਾਂ ਕੋਈ ਘਰ ਬੁੱਕ ਕੀਤਾ ਸੀ ਤੇ ਹੁਣ ਅਸਾਈਨਮੈਂਟ ਤੇ ਨਿਕਲਿਆ ਹੀ ਨਹੀਂ ਹੈਗਾ, ਹੁਣ ਜਿਹੜੀ ਪ੍ਰਾਈਸ ਹੈ ਅਪਰੇਜ਼ਲ ਸ਼ਾਇਦ ਹੋ ਵੀ ਗਈ ਆ, ਉਹ ਕੋਈ 1-2 lakh, 3 lakh ਜਾਂ ਉਸ ਤੋਂ ਵੀ ਵੱਧ ਹੁਣ ਘੱਟ ਚੁੱਕੀ ਹੈ, ਫਰਕ ਬਹੁਤ ਵੱਡਾ ਪੇਸ਼ ਹੋ ਗਿਆ। ਤੇ ਇਹਨਾਂ ਨੂੰ ਜਿਹੜੇ ਲੋਕ ਨੇ ਆਪ ਹੀ ਪਤਾ ਹੈ ਕਿ ਕਲੋਜ਼ਿੰਗ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਪੇਸ਼ ਹੋਣੀ ਆ। ਸੋ ਪ੍ਰੋਬਲਮਸ ਲੋਕਾਂ ਨੂੰ ਪਤਾ ਹੀ ਹੈ ਕਿ ਕਈ ਸਾਲਾਂ ਤੋਂ ਆ ਹੀ ਪੇਸ਼ ਹੋ ਰਹੀਆਂ ਨੇ, ਪਰ ਇਹਦਾ ਕੋਈ ਸਲੂਸ਼ਨ ਵੀ ਹੈ ਤੁਹਾਡੇ ਕੋਲ, ਇਹ ਦੱਸੋ ਜੀ।
2: ਬਿਲਕੁਲ ਸਮਰਾਜ ਵੀਰੇ, ਜਿਵੇਂ ਤੁਸੀਂ ਕਹਿੰਦੇ ਹੋ ਨਾ 1-2 lakh, ਲੱਕਲੀ ਮੇਰੇ ਕੋਲੇ ਜਿੰਨੀ ਵੀ ਪ੍ਰੀ ਕੰਸਟਰਕਸ਼ਨ ਦੇ ਘਰ ਮੂਵ ਕੀਤੇ ਨੇ ਮੇਰੀ ਬ੍ਰੋਕਰੇਜ ਚੋਂ ਜਾਂ ਮੈਂ ਮੂਵ ਕੀਤੇ ਨੇ, ਰਾਈਟ, ਉਹਦੇ ਵਿੱਚ ਤੁਸੀਂ ਯਕੀਨ ਮੰਨਿਓ ਲੱਕਲੀ ਜਿਹੜੇ ਭੈਣ ਭਰਾ ਉਹਨੂੰ ਸ਼ਾਰਟ ਫਾਲ ਦਾ ਜੇ ਸਾਹਮਣਾ ਵੀ ਕਰਨਾ ਪਿਆ ਨਾ ਤਾਂ $50,000 ਤੋਂ $60-70,000 ਤੱਕ ਹੈ, ਕੋਈ ਐਂ ਨੀ ਵੀ 3-4 lakh ਦਾ ਤੁਹਾਨੂੰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਵੀ ਤੁਹਾਡੇ ਜਿਹੜੇ ਪ੍ਰੋਜੈਕਟ ਨੇ 3-4 lakh ਘੱਟ ਕੇ ਥੱਲੇ ਆ ਗਏ। ਹੁਣ ਇਹ ਚੀਜ਼ ਮਾਇਨੇ ਕੀ ਕਰਦੀ ਹੈ, ਇੱਥੇ ਮਾਇਨੇ ਰੱਖਦੀ ਹੈ ਬਾਈ ਜੀ ਤੁਹਾਡੀ ਫਾਈਲ ਸਟਰਕਚਰਿੰਗ ਕਿਵੇਂ ਹੋਈ ਹੈ। ਹਾਂ, ਜੇ ਤੁਹਾਡਾ ਕੰਮ ਨਹੀਂ ਹੋਣ ਲਾਇਕ ਤੁਹਾਨੂੰ ਸਟਰਕਚਰਿੰਗ ਕਰਨ ਤੋਂ ਪਹਿਲਾਂ ਦੱਸ ਦਿੱਤਾ ਜਾਊਗਾ ਬਾਈ ਜੀ ਨਹੀਂ ਤੁਹਾਡੇ ਵਾਲਾ ਕੰਮ ਤਾਂ ਜਮਾ ਹੀ ਔਖਾ, ਮੈਂ ਨਹੀਂ ਕਰ ਰਿਹਾ, ਸਾਰੇ ਪ੍ਰੋਜੈਕਟ ਮੈਂ ਕਹਿ ਸਕਦਾ, ਬਟ ਸਨੈਰੀਓ ਟੂ ਸਨੈਰੀਓ ਡਿਪੈਂਡੈਂਟ ਹੈ। ਹੋ ਸਕਦਾ ਤੁਹਾਡੇ ਵਾਲਾ ਪ੍ਰੋਜੈਕਟ ਤੇ ਕੋਈ ਬਲੈਂਕਟ ਮੌਰਗੇਜ ਹੋਵੇ, ਹੋ ਸਕਦਾ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਇਹੋ ਜਿਹਾ ਨਵਾਂ ਐਪਲੀਕੈਂਟ ਆ ਸਕਦਾ ਹੋਵੇ, ਫਾਈਲ ਉਸ ਹਿਸਾਬ ਨਾਲ ਸਟਰਕਚਰ ਕਰ ਦਿੱਤੀ ਜਾਵੇ। ਬਥੇਰੀਆਂ ਨਿੱਕੀਆਂ ਨਿੱਕੀਆਂ ਕੰਪੋਨੈਂਟਸ ਹੁੰਦੇ ਤੁਹਾਡੀ ਫਾਈਲ ਨੂੰ ਸਟਰਕਚਰ ਕਰਨ ਦੇ ਵਿੱਚ, ਜਿਹੜੀ ਚੀਜ਼ਾਂ ਮਾਇਨੇ ਰੱਖਦੀਆਂ ਨੇ ਵੀ ਸ਼ਾਰਟ ਫਾਲ ਆਊਗਾ ਤੇ ਆਊਗਾ ਵੀ ਕਿੰਨਾ ਕੁ। ਹਾਂ, ਜੇ ਤੁਸੀਂ ਉੱਦਾਂ ਹੀ ਅੱਖਾਂ ਬੰਦ ਕਰਕੇ ਫਾਈਲ ਫੜਾਤੀ ਜੀ, ਅਗਲਿਆਂ ਨੇ ਸਿਸਟਮ 'ਚ ਪਾਤੀ, ਆ ਚੱਕੋ ਜੀ ਆਹ ਅਪਰੇਜ਼ਲ ਆ ਗਿਆ ਤਾਂ ਤੁਹਾਨੂੰ ਸ਼ਾਰਟ ਫਾਲ ਕਵਰ ਕਰਨਾ, ਤਾਂ ਸਮਰਾਜ ਵੀਰੋ ਮੈਂ ਗਾਰੰਟੀ ਨਾਲ ਕਹਿ ਸਕਦਾ ਮੈਜੋਰਟੀ ਬੰਦੇ ਬਾਹਰ ਡਿਫਾਲਟ ਕਰ ਰਹੇ ਨੇ, ਬਟ ਅਨਫੋਰਚੁਨੇਟਲੀ ਉਹ ਜਿਹੜੇ ਡਿਫਾਲਟ ਕਰ ਰਹੇ ਨੇ ਉਹ ਡਿਫਾਲਟ ਦਾ ਵੀ ਤੁਹਾਨੂੰ ਤੁਹਾਨੂੰ ਹੀ ਨੁਕਸਾਨ ਹੈ ਬਾਈ ਜੀ, ਕਿਉਂਕਿ ਅਗਰੀਮੈਂਟ ਤੇ ਤੁਸੀਂ ਸਾਈਨ ਕੀਤੇ ਨੇ, ਤੁਸੀਂ ਲਾਇਬਲ ਹੋ। ਜਿਹੜੇ ਵੀ ਤੁਹਾਡੇ ਬਿਲਡਰ ਦੇ ਲੋਇਰ ਥਰੂ ਤੁਹਾਨੂੰ ਚਿੱਠੀਆਂ ਆਉਣਗੀਆਂ, ਉਹ ਤੁਹਾਨੂੰ ਗਾਰੰਟੀਡ ਕਿਤੇ ਨਾ ਕਿਤੇ ਉਹ ਵੀ ਖਤਰਾ ਦੇਣਗੀਆਂ। ਸੋ ਕਿਸੇ ਤਰੀਕੇ ਦਾ ਪ੍ਰੀ ਕੰਸਟਰਕਸ਼ਨ ਕੈਨੇਡਾ ਵਾਈਡ ਘਰ ਜਾਂ ਕੌਂਡੋ ਜਾਂ ਕੁਛ ਵੀ ਬੁੱਕ ਕਰਾਇਆ, ਸ਼ਾਰਟਫਾਲ ਦਾ ਸਾਹਮਣਾ ਕਰ ਰਹੇ ਹੋ, ਕਾਲ ਕਰ ਲਿਓ। ਜੇ ਅਸਾਈਨਮੈਂਟ ਤੇ ਲਾ ਕੇ ਦੇਖ ਲਿਆ ਨਹੀਂ ਮੂਵ ਹੋ ਰਿਹਾ, ਨਹੀਂ ਵਿਕ ਰਿਹਾ, ਕਾਲ ਕਰ ਲਿਓ, ਕੋਈ ਨਾ ਕੋਈ ਹੱਲ ਦੱਸ ਦਿਆਂਗੇ। ਜੇ ਤੁਸੀਂ ਕਿਤੇ ਵੀ ਖਤਰਾ ਖਾ ਰਹੇ ਹੋ, ਤੁਹਾਨੂੰ ਲੱਗਦਾ ਬੈਂਕ ਚੋਂ ਫਾਈਲ ਨਹੀਂ ਨਿਕਲ ਰਹੀ, ਤਾਂ ਵੀ ਕਾਲ ਕਰ ਲਿਓ। ਕਈ ਵਾਰੀ ਐਂ ਹੁੰਦਾ ਬਿਲਡਰ ਨੂੰ ਕੋਈ ਨਾ ਕੋਈ ਕਹਾਣੀ ਪਾ ਕੇ, ਕੁਛ ਨਾ ਕੁਛ ਕਹਿ ਕੇ ਤੁਹਾਨੂੰ ਬਿਲਡਰ ਬੰਨਿਓ, ਕੋਈ ਨਾ ਕੋਈ ਕਹਿ ਲਓ ਤੁਹਾਡਾ ਜਿਹੜਾ ਅਗਰੀਮੈਂਟ ਆਫ ਪਰਚੇਸ ਐਂਡ ਸੇਲ ਆ ਉਹਦੇ ਵਿੱਚ ਪ੍ਰਾਈਸ ਐਡਜਸਟਮੈਂਟ ਹੋ ਸਕਦੀਆਂ। ਗੱਲ ਕੀ ਬਥੇਰੇ ਹੀ ਹੱਲ ਨੇ, ਗੱਲ ਕਰੋਗੇ ਤਾਂ ਕੋਈ ਨਾ ਕੋਈ ਹੱਲ ਦੱਸਿਆ ਜਾਊਗਾ। ਸੋ ਜੇ ਤੁਸੀਂ ਆਪਦਾ ਪ੍ਰੀ ਕੰਸਟਰਕਸ਼ਨ ਵਾਲਾ ਪ੍ਰੋਜੈਕਟ ਕਲੋਜ਼ ਕਰਾਉਣਾ ਚਾਹੁੰਦੇ ਹੋ ਡਿਫਾਲਟ ਹੋਣ ਤੋਂ ਬਗੈਰ, ਕਾਲ ਕਰ ਲਿਓ। ਇਹਦੇ ਵਿੱਚ ਭਾਵੇਂ ਇਨਵੈਸਟਰ ਭੈਣ ਭਰਾ ਨੇ ਜਾਂ ਕੋਈ ਫਸਟ ਟਾਈਮ ਹੋਮ ਬਾਇਰ ਭੈਣ ਭਰਾ ਹੈਗਾ, ਘਰ ਲੈ ਕੇ ਸਟੱਕ ਮਹਿਸੂਸ ਕਰਦੇ ਪਏ ਹੋ, ਕਾਲ ਕਰ ਲਿਓ। ਤੁਹਾਨੂੰ ਡੈਫੀਨੇਟਲੀ ਕਲੋਜ਼ਿੰਗ ਬੈਂਕ ਤੋਂ ਹੀ ਕਰਵਾ ਕੇ ਦੇਵਾਂਗੇ, ਨਾਲ ਸਮੇਂ ਦੇ ਨਾਲ ਕਰਵਾ ਕੇ ਦੇਵਾਂਗੇ। ਨੰਬਰ ਦੱਸ ਦਿੰਦਾ ਜੀ, 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਤੋਂ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਹੁਣ ਤੁਸੀਂ ਖੁੱਲ ਕੇ ਗੱਲਬਾਤ ਕਰ ਸਕਦੇ ਹੋ ਵਿਦ ਪ੍ਰਭਜੀਤ ਸਿੰਘ ਐਟ 416-710-7524, 416-710-7524।
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
3: 905-564-6444।
4: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ, ਜੇ ਤੁਸੀਂ ਆਪਦੀ ਆਰੋ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਚਾਹੁੰਦੇ ਹੋ, ਬਹੁਤ ਹੀ ਜ਼ਿਆਦਾ ਪ੍ਰੀਮੀਅਮ ਪੇ ਕਰ ਰਹੇ ਹੋ, ਜਾਂ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਤੁਹਾਡਾ ਹੁਣ ਅਗਲਾ ਰਿਨਿਊਅਲ ਅਤੇ ਪ੍ਰੀਮੀਅਮ ਕਿੰਨਾ ਹੁਣ ਵੱਧ ਰਿਹਾ ਹੈ, ਘੱਟ ਰਿਹਾ, ਜੋ ਵੀ ਹੈਗਾ, ਜੇ ਤੁਸੀਂ ਪੱਕੇ ਤੌਰ 'ਤੇ ਪੈਸੇ ਬਚਾਉਣੇ ਆ ਆਪਦੀ ਆਰੋ ਇੰਸ਼ੋਰੈਂਸ 'ਤੇ, ਅੱਜ ਹੀ ਮਨੂ ਸ਼ਰਮਾ ਦੇ ਨਾਲ ਫਿਰ ਸੰਪਰਕ ਕਰੋ। ਕੁਛ ਕੁ ਮਿੰਟਾਂ ਦੇ ਵਿੱਚ ਤੁਹਾਡੇ ਕੁਛ ਹੰਡਰਡਸ ਤੋਂ ਲੈ ਕੇ ਥਾਊਜ਼ੈਂਡਸ ਆਫ ਡਾਲਰਸ ਐਵਰੀ ਸਿੰਗਲ ਈਅਰ ਪੂਰੇ ਪਰਿਵਾਰ ਦੇ ਇਹ ਬਚਾ ਸਕਦੇ ਆ। 289-952-9532 ਇਹ ਸਾਰੀਆਂ ਆਰੋ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ। ਸੋ ਜਿਹੜੀ ਵੀ ਕੰਪਨੀ ਹੈ, ਤੁਹਾਡੀ ਇਨਫੋਰਮੇਸ਼ਨ ਪਾ ਕੇ ਪਤਾ ਲੱਗਦਾ ਹੈ ਕਿ ਰੇਟ ਘਟੂਗਾ, ਰੇਟ ਕਿੰਨਾ ਘਟੂਗਾ, ਉਹ ਤੁਹਾਨੂੰ ਇਹਨਾਂ ਨੇ ਸਾਫ਼ ਦੱਸ ਦੇਣਾ। ਸੋ ਜਿੰਨੀਆਂ ਕੰਪਨੀਆਂ ਨੇ ਜਿੱਥੇ ਘੱਟ ਹੀ ਰੇਟ ਹੋਣਾ ਹੈ ਉਹਦੇ ਨਾਲ ਹੀ ਸਵਿੱਚ ਕਰ ਦੇਣਾ ਹੈ ਅਤੇ ਤੁਸੀਂ ਪੈਸੇ ਬਚਾਓਗੇ। ਵੈਰੀ ਸਿੰਪਲ ਗੱਲ ਹੈ ਅਤੇ ਨੰਬਰ ਵੀ ਤੁਸੀਂ ਆਹੀ ਸਿੰਪਲੀ ਘੁਮਾਉਣਾ ਹੈ। ਮਨੂ ਸ਼ਰਮਾ ਦਾ ਫੋਰ ਆਰੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ਲ ਐਂਡ ਬਿਜ਼ਨਸ ਇੰਸ਼ੋਰੈਂਸ। 289-952-9532 ਜੇ ਹਜੇ ਰਿਨਿਊਅਲ ਦੀ ਚਿੱਠੀ ਨਹੀਂ ਆਈ ਹੈ, ਪਰ ਤੁਹਾਨੂੰ ਪਤਾ ਹੈ ਅਗਸਤ ਸਪਟੈਂਬਰ ਅਕਟੂਬਰ 'ਚ ਰਿਨਿਊਅਲ ਆਉਣੀ ਹੀ ਆਉਣੀ ਹੈ, ਤੁਸੀਂ ਐਡਵਾਂਸ ਦੇ ਵਿੱਚ ਹੀ ਪਤਾ ਕਰ ਲਓ। ਸੋ ਜ਼ਿਆਦਾ ਸੌਖਾ ਰਹੂਗਾ, ਜ਼ਿਆਦਾ ਛੇਤੀ ਕੰਮ ਹੋ ਜੂਗਾ, ਐਨ ਮੌਕੇ 'ਤੇ ਸਵਿੱਚ ਕਰਕੇ ਤੁਹਾਡੇ ਪੈਸੇ ਬਚਾ ਦੇਣਗੇ। 289-952-9532 ਜੇ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਅਸੀਂ ਫਿਰ ਰੈਕਮੈਂਡ ਕਰਦੇ ਹਾਂ ਕਿ ਗੱਡੀ ਨੂੰ ਲੈ ਕੇ ਜਾਓ ANJ ਆਰੋ ਰਿਪੇਅਰ, ਜੋ ਕਿ ਹਾਈਵੇ 50 ਅਤੇ ਮੇਫੀਲ 'ਤੇ ਬਿਲਕੁਲ ਨੇੜੇ ਹਨ, ਹੋਮ ਡੀਪੋ ਵਾਲੇ ਪਲਾਜ਼ ਨੇੜੇ ਆ, ਹਾਈਵੇ 50 ਅਤੇ ਮੇਫੀਲ ਦੇ ਨਜ਼ਦੀਕ, 91 ਹੀਲੀ ਰੋਡ ਬੋਲਟਨ 'ਤੇ ANJ ਆਰੋ ਰਿਪੇਅਰ ਵਾਲੇ ਲੋਕੇਟਡ ਹਨ, ਜਿੱਥੇ ਕਿ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਹੋਵੇ, ਚਾਹੇ ਰੈਗੂਲਰ ਕਾਰ ਹੋਵੇ, ਚਾਹੇ ਇਲੈਕਟ੍ਰਿਕ ਕਾਰ ਹੋਵੇ, ਸਾਰਿਆਂ ਦੇ ਲਈ ਹੀ ਇਹ ਇਹ ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਦਾ ਕੰਮ, ਇੰਜਨ ਦਾ ਕੰਮ ਅਤੇ ਐਕਸਪ੍ਰੈਸ ਓਇਲ ਚੇਂਜ ਦਾ ਕੰਮ ਕੀਤਾ ਜਾਂਦਾ ਹੈ। ਨਵੇਂ ਟਾਇਰ ਪਾਉਣੇ ਆ, ਕਹਿੰਦੇ ਨੇ ਕਿ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਅਮੈਰੀਕਨ ਟਾਇਰ, ਚਾਈਨੀਜ਼ ਟਾਇਰ ਸਾਰੇ ਪਾ ਕੇ ਦੇਵਾਂਗੇ ਅਤੇ ਗੱਡੀ ਰਸਟ ਪਰੂਫ ਵੀ ਕਰਵਾਉਣੀ ਹੈ, ਕਰਵਾ ਲਓ। ANJ ਆਰੋ ਰਿਪੇਅਰ, ਹਾਈਵੇ 50 ਅਤੇ ਮੇਫੀਲ 'ਤੇ, 91 ਹਿਲੀ ਰੋਡ ਬੋਲਟਨ। 905-857-7596 'ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਅੱਜ ਦੋਸਤੋ, ਜੇ ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਬਹਿ ਕੇ ਖਾਣਾ ਪੀਣਾ ਚਾਹੁੰਦੇ ਹੋ, ਜਾਂ ਟੇਕ ਆਊਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਹਾਨੂੰ ਕਿਸੇ ਵੀ ਇਵੈਂਟ ਦੇ ਲਈ ਲਾਈਵ ਕੇਟਰਿੰਗ ਵੀ ਚਾਹੀਦੀ ਹੋਵੇ, ਫਿਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਲਈ ਹਾਜ਼ਰ ਹੈ। 3 ਡਿਫਰੈਂਟ ਲੋਕੇਸ਼ਨ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ, 3 'ਤੇ ਅੱਜ ਥਰਸਡੇ ਸਪੈਸ਼ਲ, ਹਾਕਾ ਥਾਲੀ ਇੱਕ ਖਰੀਦੋ ਦੂਜੀ ਬਿਲਕੁਲ ਫਰੀ ਮਿਲਣੀ ਆ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਅੱਜ ਥਰਸਡੇ ਬਾਏ ਵਨ ਗੈਟ ਵਨ ਫਰੀ ਹਾਕਾ ਥਾਲੀ ਸਪੈਸ਼ਲ ਹੈ, ਅਤੇ ਪਹੁੰਚ ਸਕਦੇ ਹੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ, ਜਾਂ ਫਿਰ 85 ਮਾਂ ਫੈਲੀਏ ਸਟਰੀਟ ਬ੍ਰੈਂਪਟਨ, ਜੋ ਕਿ ਮੇਜਰ ਇੰਟਰਸੈਕਸ਼ਨ ਆਫ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਹੈ, ਨਾਲ ਦੀ ਨਾਲ 15 ਫੈਂਟਰ ਵੇ ਬੋਵੇੜ ਅਤੇ ਚੰਕੂਜ਼ੀ ਦੇ ਬਿਲਕੁਲ ਨਜ਼ਦੀਕ ਇੰਡੀਅਨ ਫਰੂਟ ਲੈਂਡ ਵਾਲੇ ਪਲਾਜ਼ੇ ਵਿੱਚ। 3 ਲੋਕੇਸ਼ਨਸ ਬ੍ਰੈਂਪਟਨ ਦੇ ਵਿੱਚ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਆ, ਵੈੱਜ ਵੀ ਨਾਨ ਵੈੱਜ ਵੀ, 15 ਵਰਾਇਟੀ ਦੇ ਡੋਸੇ, ਇੰਡੀਆ ਸਟਾਲ ਕੇਕਸ ਐਂਡ ਪੇਸਟਰੀਜ਼, ਸ਼ੁੱਧ ਖੋਏ ਦੀਆਂ ਮਿਠਾਈਆਂ ਤੰਦੂਰੀ ਦੇ ਵਿੱਚ, ਇਹ ਬਹੁਤ ਹੀ ਅਲੱਗ ਅਲੱਗ ਕਿਸਮ ਦੇ 4-5 ਡਿਫਰੈਂਟ ਫਿਸ਼ ਪ੍ਰੋਡਕਟਸ ਤਿਆਰ ਕਰਦੇ ਆ, ਚਿਕਨ ਵੀ, ਬੀਫ ਵੀ, ਹਰੇਕ ਚੀਜ਼ ਹੀ ਬਹੁਤ ਹੀ ਸਵਾਦ ਤਿਆਰ ਕਰਦੇ ਆ, ਅਤੇ ਪਹੁੰਚ ਸਕਦੇ ਹੋ 3 ਡਿਫਰੈਂਟ ਲੋਕੇਸ਼ਨ ਬ੍ਰੈਂਪਟਨ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਅਤੇ ਕੋਈ ਵੀ ਲਾਈਵ ਕੇਟਰਿੰਗ ਇਵੈਂਟ ਤੁਹਾਨੂੰ ਚਾਹੀਦੀ ਹੋਵੇ, ਇਵੈਂਟ ਦੇ ਵਿੱਚ ਹੀ ਕੇਟਰਿੰਗ ਚਾਹੀਦੀ ਹੈ ਤੁਹਾਨੂੰ, ਜਿੰਨੇ ਮਰਜ਼ੀ ਮਹਿਮਾਨ ਨੇ ਉਹਨਾਂ ਨੂੰ ਰੱਜ ਕੇ ਖਵਾਓਗੇ, ਫੂਡ ਮੁੱਕਣਾ ਹੀ ਨਹੀਂ ਹੈਗਾ। ਇਹ ਸਰਵਰ ਵੀ ਨਾਲ ਭੇਜਦੇ ਨੇ ਕਿ ਤੁਹਾਨੂੰ ਤੁਹਾਡੇ ਫੰਕਸ਼ਨ ਦੇ ਵਿੱਚ ਪੂਰਾ ਪਾਰਟੀ ਪੂਰਟੀ ਨੱਚਣ ਟੱਪਣ ਦੇ ਵਿੱਚ ਹੀ ਧਿਆਨ ਦੇਣ ਦਾ ਮੌਕਾ ਮਿਲੂਗਾ। ਇਹ ਪੂਰੇ ਤੇ ਪੂਰੇ ਸ਼ੈੱਫ ਅਤੇ ਸਰਵਰਸ ਦੀ ਟੀਮ ਭੇਜਦੇ ਨੇ। ਕਾਲ ਲਾਈਵ ਫੂਡ ਟਰੱਕ ਕੇਟਰਿੰਗ ਦੇ ਲਈ 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਅਤੇ ਦੋਸਤੋ, ਜੇ ਤੁਹਾਡੇ ਏਅਰ ਕੰਡੀਸ਼ਨਰ AC ਦੇ ਵਿੱਚ ਕੋਈ ਵੀ ਨੁਕਸ ਹੈ, ਤੁਹਾਨੂੰ ਲੱਗਦਾ ਹੈ ਕਿ ਠੀਕ ਕਰਨ ਵਾਲਾ ਹੈ, ਫਿਰ ਅੱਜ ਹੀ ਅਕਾਲ ਡਕਟ ਕਲੀਨਿੰਗ ਵਾਲਿਆਂ ਨਾਲ ਸੰਪਰਕ ਕਰੋ, ਜੋ ਕਿ 40 ਸਾਲਾਂ ਤੋਂ ਡਕਟ ਤਾਂ ਸਾਫ਼ ਕਰਦੇ ਕਰਦੇ ਆ ਰਹੇ ਨੇ, ਸਪੈਸ਼ਲ ਸੈਨੀਟਾਈਜੇਸ਼ਨ ਸਪਰੇਅ ਕਰਕੇ ਵੀ ਜਾਂਦੇ ਨੇ, ਪਰ ਨਾਲ ਦੀ ਨਾਲ
ਇਹ ਹਰੇਕ ਕਿਸਮ ਦੀ ਏ ਸੀ ਐਂਡ ਫਰਨੈਸ ਦੀ ਰਿਪੇਅਰ ਵੀ ਕਰਦੇ ਨੇ, ਇੰਸਟਾਲੇਸ਼ਨ ਵੀ ਕਰਦੇ ਨੇ। ਸੋ ਜੇ ਤੁਸੀਂ ਨਵਾਂ ਏ ਸੀ ਕਿਤੋਂ ਖਰੀਦਿਆ ਹੈ ਤਾਂ ਇੰਸਟਾਲੇਸ਼ਨ ਜ਼ਿਆਦਾ ਮਹਿੰਗਾ ਹੀ ਕੰਮ ਆ, ਫਿਰ ਤੁਸੀਂ ਇਹਨਾਂ ਤੋਂ ਵੀ ਘੱਟ ਪੈਸਿਆਂ ਦੇ ਵਿੱਚ ਪ੍ਰੋਫੈਸ਼ਨਲੀ ਏ ਸੀ ਜਾਂ ਫਰਨੈਸ ਇੰਸਟਾਲ ਵੀ ਕਰਵਾ ਸਕਦੇ ਹੋ, ਪਰ ਇਹ ਰਿਪੇਅਰ ਦੇ ਵਿੱਚ ਵੀ ਮਾਹਰ ਨੇ। ਸੋ ਏ ਸੀ ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ, ਹੁਣੇ ਠੀਕ ਕਰਵਾ ਲਓ। ਅਕਾਲ ਡਕਟ ਕਲੀਨਿੰਗ, 416-710-0662 ਹਰਮਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨਾਲ ਸੰਪਰਕ ਕਰੋ, ਜੋ ਕਿ 40 ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ। ਅਕਾਲ ਡਕਟ ਕਲੀਨਿੰਗ, 416-710-0662। ਸੋ ਦੋਸਤੋ, ਕੈਨੇਡਾ ਐਂਡ ਯੂ ਐਸ ਪੁਲਿਸ ਫੋਰਸਿਸ ਅਤੇ ਬੋਰਡਰ ਏਜੰਸੀਜ਼ ਦੇ ਵੱਲੋਂ ਬਹੁਤ ਲੰਬੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਆਲਮੋਸਟ $140 million ਦੇ ਨਸ਼ੇ, ਹਥਿਆਰ, ਕੈਸ਼, ਗੱਡੀਆਂ, ਘੜੀਆਂ, ਮਹਿੰਗੀਆਂ ਜੂਲਰੀ ਅਤੇ ਸੈੱਲਫੋਨਸ, ਲੈਪਟਾਪ ਅਤੇ ਬਥੇਰਾ ਹੋਰ ਕੁਛ ਵੀ ਸੀਜ਼ ਕੀਤਾ ਗਿਆ ਹੈ। 20 ਬੰਦੇ ਜਾਂ ਤਾਂ ਫੜੇ ਗਏ ਨੇ ਜਾਂ ਤਾਂ ਲੱਭੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਵੱਧ ਤੋਂ ਵੱਧ ਤਾਂ GTA ਦੇ ਹੀ ਰਹਿਣ ਵਾਲੇ, ਖਾਸ ਤਾਂ ਬਰੈਂਪਟਨ ਸ਼ਹਿਰ ਦੇ ਹੀ ਆਪਣੇ ਹੀ ਦੇਸੀ ਨੇ। ਅੱਜ ਵਿੰਜ਼ਰ ਪੁਲਿਸ ਸਰਵਿਸ ਨੇ ਸਟੇਟ ਕੀਤਾ ਹੈ ਕਿ ਪ੍ਰੋਜੈਕਟ ਬੇ, Ontario policing history, any police force in all of Ontario, Ontario the entire policing history de vich kisse ikalle investigation, single unlinked investigation de vichon, one of the biggest drug busts ever pesh hui hai. Project Bay nu shuru kita gaya si January 2025 de vich Windsor Police Service de vallon, ਫਿਰ ਥੋੜ੍ਹੇ ਚਿਰ ਬਾਅਦ ਕੈਨੇਡਾ ਬੋਰਡਰ ਸਰਵਿਸ ਏਜੰਸੀ ਅਤੇ OPP ਅੰਟੇਰੀਓ ਪ੍ਰੋਵਿੰਸ਼ਲ ਪੁਲਿਸ ਨੂੰ ਵੀ ਇਨਵੋਲਵ ਕਰਨਾ ਪਿਆ। ਪਰ ਜਿਸ ਤਰ੍ਹਾਂ ਇਹਨਾਂ ਦੀ ਇਨਵੈਸਟੀਗੇਸ਼ਨ ਦੀ ਸਕੋਪ ਹੀ, ਪਹੁੰਚ ਹੀ ਅਤੇ ਕੰਪਲੈਕਸਿਟੀ ਹੀ ਵਧੀ ਗਈ, ਫਿਰ ਤਾਂ ਟੋਰਾਂਟੋ ਪੁਲਿਸ, ਸਾਡੇ PL ਰੀਜਨਲ ਪੁਲਿਸ ਅਤੇ ਈਵਨ US ਲਾਅ ਇਨਫੋਰਸਮੈਂਟ ਐਂਡ ਏਜੰਸੀਜ਼ ਦੀ ਵੀ ਇਨਵੋਲਵਮੈਂਟ ਹੋਣੀ ਜ਼ਰੂਰੀ ਸੀ। ਸੋ ਇਸ ਇਨਵੈਸਟੀਗੇਸ਼ਨ ਦੇ ਰਾਹੀਂ ਪਤਾ ਕੀਤਾ ਗਿਆ ਕਿ ਜਿਵੇਂ ਲੋਡ ਬਰੋਕ ਕੀਤੇ ਜਾਂਦੇ ਨੇ ਟਰੱਕਿੰਗ ਕੰਪਨੀਜ਼ ਤੋਂ, ਇਸੀ ਤਰ੍ਹਾਂ ਇੱਕ ਬ੍ਰੋਕਰ ਸਟਾਈਲ ਮਾਡਲ ਯੂਜ਼ ਕੀਤਾ ਜਾ ਰਿਹਾ ਸੀ ਕਮਰਸ਼ਲ ਟਰਾਂਸਪੋਰਟੇਸ਼ਨ ਦੇ ਵਿੱਚ, ਨਸ਼ਿਆਂ ਦੇ ਹੀ ਕ੍ਰਾਸ ਬੋਰਡਰ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕਰਨ ਦੇ ਲਈ। ਸੋ ਕਾਫੀ ਯੂਨੀਕ ਸਿਸਟਮ ਹੈ। ਇਸ ਬ੍ਰੋਕਰ ਸਿਸਟਮ ਦੇ ਰਾਹੀਂ ਟਰੱਕ ਡਰਾਈਵਰਸ ਦਾ ਇੰਤਜ਼ਾਮ ਕੀਤਾ ਗਿਆ, ਜਿਹੜੇ ਰਾਜ਼ੀ ਸੀ, ਚੰਗੀ ਤਰ੍ਹਾਂ ਉਹਨਾਂ ਨੂੰ ਪਤਾ ਹੀ ਸੀ ਕਿ US ਤੋਂ ਲੈ ਕੇ ਇੰਟੇਰੀਓ ਤੱਕ ਆਪਾਂ ਨਸ਼ਾ ਹੀ ਲਿਆਉਣਾ, ਅਸਲਾ ਹੀ ਲਿਆਉਣਾ ਹੈ। ਸੋ ਉਹਨੂੰ ਜੋ ਵੀ ਰਾਜ਼ੀ ਡਰਾਈਵਰ ਸੀ ਕਨੈਕਟ ਕੀਤਾ ਜਾਂਦਾ ਸੀ ਡਿਫਰੈਂਟ ਡਿਫਰੈਂਟ ਔਰਗਨਾਈਜੇਸ਼ਨ ਦੇ ਨਾਲ, ਬਾਕੀ ਲਜਰਮੇ ਸਮਾਨ ਦੇ ਨਾਲ ਹੀ ਨਸ਼ਿਆਂ ਨੂੰ ਇਹ ਟਰਾਂਸਪੋਰਟ ਕਰ ਰਹੇ ਸੀ ਫਰੋਮ ਅਮੇਰੀਕਾ ਟੂ ਅੰਟੇਰੀਓ। ਵਿੰਜ਼ਰ ਪੁਲਿਸ ਸਰਵਿਸ ਨੇ ਸਟੇਟ ਕੀਤਾ ਹੈ ਕਿ ਪਿਛਲੇ ਮਹੀਨੇ June 25, 2026 ਨੂੰ 18 ਸਰਚ ਵਾਰੰਟਸ ਐਕਸੀਕਿਊਟ ਕੀਤੇ ਗਏ ਸੀ ਅੰਟੇਰੀਓ ਦੇ ਅਲੱਗ ਅਲੱਗ ਡਿਫਰੈਂਟ ਏਰੀਆਜ਼ ਦੇ ਵਿੱਚ, ਡਿਫਰੈਂਟ ਘਰ ਅਤੇ ਬਿਜ਼ਨਸਿਸ ਦੇ, ਵਿੰਜ਼ਰ, ਬਰੈਂਪਟਨ, ਕਲਾਈਨਬਰਗ, ਖਰਨਾ ਐਂਡ ਲਸਾਲ ਅੰਟੇਰੀਓ ਦੇ ਵਿੱਚ। ਫਿਰ ਪਿਛਲੇ ਹਫ਼ਤੇ ਹੀ July 14, 2026 ਨੂੰ 4 ਹੋਰ ਸਰਚ ਵਾਰੰਟ ਐਕਸੀਕਿਊਟ ਕੀਤੇ ਗਏ ਮਾਰਕਮ, ਕੈਲਡਨ ਅਤੇ 2 ਬਰੈਂਪਟਨ ਸ਼ਹਿਰ ਦੇ ਵਿੱਚ। ਸੋ ਇਹਨਾਂ ਪੁਲਿਸ ਰੇਡਸ ਦੇ ਰਾਹੀਂ, ਹੁਣ ਸੁਣੋ ਧਿਆਨ ਨਾਲ, ਕੁੱਲ ਮਿਲਾ ਕੇ 1.7 tons, ਯਾਨੀ ਕਿ 1700 kilos ਨਸ਼ੇ ਸੀਜ਼ ਕੀਤੇ ਗਏ ਨੇ, ਜਿਹਦੇ ਵਿੱਚੋਂ 973 kilos ਆਫ ਕੋਕੇਨ, 660 kilos ਆਫ ਮੈਥਮਫੈਰਮੀਨ, 49 kilos ਆਫ ਓਪੀਅਮ, 230 oxycodone ਟੈਬਲੇਟਸ, ਨਾਲੇ 17 ਹਥਿਆਰ, ਜਿਹਦੇ ਵਿੱਚੋਂ ਇਹ ਕਹਿੰਦੇ ਕਿ AK-47 ਛੱਡੋ, ਮਸ਼ੀਨ ਗਨ ਛੱਡੋ, ਵਗਣਾ ਵਨ ਅਪ ਐਵਰੀਬਡੀ ਇਨ ਦਾ ਵਰਲਡ। ਇਹਨਾਂ ਹਥਿਆਰਾਂ ਦੇ ਵਿੱਚੋਂ ਇੱਕ ਤਾਂ ਐਂਟੀ ਟੈਂਕ ਰਾਈਫਲ, ਪਤਾ ਨਹੀਂ ਯਾਰ ਕਿਹੜੇ ਜੰਗ 'ਚ ਜਾਣਾ, ਮੈਨੂੰ ਲੱਗਦਾ ਯੂਕਰੇਨ ਜਾਣ ਦੀ ਤਿਆਰੀ ਹੋਣੀ ਆ, ਐਂਟੀ ਟੈਂਕ ਰਾਈਫਲ ਵੀ ਹਥਿਆਰਾਂ ਦੇ ਵਿੱਚੋਂ ਸੀਜ਼ ਕੀਤੀ ਗਈ ਆ, ਜਿਹਦੇ ਨਾਲ ਬੰਦਾ ਗੋਲੀ ਮਾਰ ਕੇ ਟੈਂਕ ਨੂੰ ਹੀ ਉੱਥੇ ਹਰਾ ਸਕਦਾ, ਕਮਾਲ ਦੀ ਗੱਲ ਆ। ਐਕਸਟਰਾ ਐਮਿਊਨੇਸ਼ਨ, 43 ਸੈੱਲ ਫੋਨਸ, 6 ਲੈਪਟਾਪਸ, ਮਨੀ ਕਾਊਂਟਿੰਗ ਮਸ਼ੀਨਸ, ਪ੍ਰੋਹਿਬਿਟਡ ਡਿਵਾਈਸਿਸ ਜਿਵੇਂ ਕਿ ਐਕਸਟੈਂਡਡ ਮੈਗਜ਼ੀਨਸ, ਬਟਾਨਸ, ਬ੍ਰੈਸ ਨਕਲਸ, ਕਾਫੀ ਜ਼ਿਆਦਾ ਹਾਈ ਐਂਡ ਜੂਲਰੀ, ਨਾਲ ਦੀ ਨਾਲ ਇੱਕ ਗੱਡੀ, $80,000 ਕੈਨੇਡੀਅਨ ਕੈਸ਼, $10,000 ਵੀ ਸੀਜ਼ ਕੀਤੀ ਗਈ ਹੈ। ਸੋ ਕੁੱਲ ਮਿਲਾ ਕੇ ਇਕੱਲੇ ਨਸ਼ਿਆਂ ਦੀ ਹੀ ਵੈਲਿਊ
140 ਮਿਲੀਅਨ ਡਾਲਰ ਦੇ ਨੇੜੇ ਹੈ। ਬਾਕੀ ਸਾਰਾ ਕੁਝ ਤਾਂ ਉਹਦਾ ਹਿਸਾਬ ਦਿੱਤਾ ਹੀ ਨਹੀਂ ਗਿਆ, ਪਰ ਕਮਾਲ ਦੀ ਗੱਲ ਹੈ, ਲਿਵ ਇਨ ਲਾਰਜ 140 ਮਿਲੀਅਨ ਡਾਲਰ ਦੇ ਨੇੜੇ ਇਹ ਸਾਰੇ ਨਸ਼ੇ, 1700 ਕਿਲੋ 1.7 ਟਨਸ ਆਫ ਡਰੱਗਸ ਹੁਣ ਸੀਜ਼ ਕੀਤੀਆਂ ਗਈਆਂ ਹਨ। ਪਰ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਕਿ ਕਿੰਨੇ ਤਾਂ ਇੱਥੇ ਪਹੁੰਚ ਵੀ ਗਏ ਅਤੇ ਕਿਸੇ ਨੇ ਸਨਿਫ ਵੀ ਕਰ ਲਏ, ਇੰਜੈਕਟ ਵੀ ਕਰ ਲਏ, ਸਮੋਕ ਵੀ ਕਰ ਲਏ ਹੋਣੇ ਆ। ਜੇ ਫੜਿਆ ਹੀ 1700 ਕਿਲੋ ਹੈ, ਨਿਕਲ ਕਿੰਨਾ ਗਿਆ ਹੋਣਾ ਹੈ ਇਹ ਵੀ ਸੋਚਣ ਦੀ ਗੱਲ ਆ। ਹੁਣ 20 ਬੰਦੇ ਜਾਂ ਤਾਂ ਅਰੈਸਟ ਕੀਤੇ ਗਏ ਨੇ ਜਾਂ ਅਰੈਸਟ ਵਾਰੰਟ ਪੇਸ਼ ਕੀਤੇ ਗਏ ਨੇ, ਹੋ ਗਏ ਨੇ ਫਰਾਰ, ਲੱਭੇ ਵੀ ਜਾ ਰਹੇ ਨੇ, ਕੁੱਲ ਮਿਲਾ ਕੇ 102 ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਗ੍ਰੇਟਰ ਟੋਰਾਂਟੋ ਏਰੀਆ ਦੇ ਹੀ ਰਹਿਣ ਵਾਲੇ ਨੇ, ਖਾਸ ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਦੇਸੀ ਨੇ। ਸੋ ਬ੍ਰੈਂਪਟਨ ਤੋਂ 27 ਸਾਲ ਦਾ ਗਗਨਦੀਪ ਠਿੰਡਲ, 32 ਸਾਲ ਦਾ ਸਿਮਰਨਜੀਤ ਸਿੰਘ, 39 ਯੋਲ ਜਤਿੰਦਰਪਾਲ ਸਿੰਘ, 55 ਯੋਲ ਜਸਵਿੰਦਰ ਸੋਹੀ, 29 ਸਾਲ ਦਾ ਤੇਜਵਿੰਦਰ ਸੰਧੂ, 19 ਸਾਲ ਦਾ ਧਰਮਿੰਦਰ ਸਿੰਘ, 32 ਸਾਲ ਦਾ ਗੁਰਦੀਪ ਧਾਰੀਵਾਲ, 24 ਸਾਲ ਦਾ ਮਹਿਕਪ੍ਰੀਤ ਸਿੰਘ, 27 ਸਾਲ ਦਾ ਕਰਨਦੀਪ ਸਿੰਘ, ਨਾਲੇ ਲਸਾਲ ਤੋਂ 32 ਸਾਲ ਦਾ ਕਾਨਵਰ ਪਾਰਕੁਲਾਰ, ਕਿਚਨਰ ਤੋਂ 33 ਸਾਲ ਦਾ ਹਰਜਵਿੰਦਰ ਸੰਧੂ, ਬੇਰੀ ਤੋਂ 32 ਸਾਲ ਦਾ ਹਨਿੰਦਰ ਪਾਰ ਗਰੇਵਾਲ ਅਤੇ ਸ਼ੈਲਬਰਨ ਤੋਂ 54 ਯੋਲ ਅਵਤਾਰ ਸਹੋਤਾ। ਇਹ ਜਿਹੜੇ 9 ਬ੍ਰੈਂਪਟਨ ਦੇ ਦੇਸੀ ਅਤੇ ਕੁੱਲ ਮਿਲਾ ਕੇ 13 ਦੇਸੀ ਨੇ, 20 ਨਾਮ ਦੇ ਵਿੱਚੋਂ, ਸਾਰੇ ਰਿਲੀਜ਼ ਵੀ ਨਹੀਂ ਕੀਤੇ ਗਏ ਨਾਮ ਵੈਸੇ, ਪਰ 20 ਜਿਹੜੇ ਵੀ ਨਾਮ ਰਿਲੀਜ਼ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ 13 ਤਾਂ ਆਪਣੇ ਹੀ ਦੇਸੀ ਨੇ, 9 ਵਿੱਚ ਫਰੋਮ ਸਾਡਾ ਸ਼ਹਿਰ ਬ੍ਰੈਂਪਟਨ। ਇਹ ਸਾਰੇ ਤੇ ਸਾਰੇ ਅਲੱਗ ਅਲੱਗ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ, ਪਰ ਖਾਸ ਤਾਂ ਜਿਹੜੇ ਚਾਰਜਸ ਨੇ, ਦੇਅਰ ਫੋਰ ਕੰਸਪੀਰਸੀ ਟੂ ਇੰਪੋਰਟ ਕੋਕੇਨ, ਕੰਸਪੀਰਸੀ ਟੂ ਪੋਜ਼ੈਸ ਕੋਕੇਨ ਫੋਰ ਦ ਪਰਪਸ ਆਫ ਟ੍ਰੈਫਿਕਿੰਗ, ਇੰਪੋਰਟੇਸ਼ਨ ਆਫ ਕੋਕੇਨ ਐਂਡ ਟ੍ਰੈਫਿਕਿੰਗ ਕੋਕੇਨ, ਟ੍ਰੈਫਿਕਿੰਗ ਮੈਥਮਫੈਰਮੀਨ, ਟ੍ਰੈਫਿਕਿੰਗ ਹੈਰੋਇਨ, ਟ੍ਰੈਫਿਕਿੰਗ ਓਪੀਅਮ, ਪੋਜ਼ੈਸ਼ਨ ਆਫ ਰਿਸਟ੍ਰਿਕਟਿਡ ਔਰ ਪ੍ਰੋਹਿਬਿਟਡ ਵੈਪਨਸ, ਅਤੇ ਕੁਛ ਕੁ ਦੇ ਖਿਲਾਫ ਤਾਂ You guessed it, failure to comply with a release order. Kyon? Kyunki inna phade gaye bandeyan de vichon pehli vaar ta nahi si inhanu kade phadiya gaya, purane crimes layi vi inhanu phadiya gaya.

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 9052397711।
1: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ, ਤਾਂ ਦੋਸਤੋ ਬਹੁਤ ਹੀ ਜਲਦ ਸਾਡੇ ਡਾਊਨਟਾਊਨ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਕਮਾਲ ਦਾ ਲਾਈਵ ਸਟੇਜ ਸ਼ੋਅ ਪੇਸ਼ ਹੋ ਰਿਹਾ ਹੈ। ਫਰਾਈਡੇ ਆਗਸਟ 14 ਤਰੀਕ ਨੂੰ ਡਾਊਨਟਾਊਨ ਟੋਰਾਂਟੋ ਦੇ ਵਿੱਚ ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਲਾਈਵ ਔਨ ਸਟੇਜ ਪਰਫੋਰਮ ਕਰਨਗੇ, ਗਾਉਣਗੇ, ਨੱਚਣਗੇ, ਟੱਪਣਗੇ। ਤੋਂ ਲਈ ਯੂਨਿਟੀ ਟੂਰ ਦੇ

0: ਵਿੱਚ ਐਮੀ ਵਿਰਕ ਤੇ ਸਰਗੁਣ ਮਹਿਤਾ ਟਿਕਟਾਂ ਸਿਰਫ ਤੇ ਸਿਰਫ www.ticketmaster.ca ਤੇ ਅਵੇਲੇਬਲ ਹਨ। ਪੂਰਾ ਪਰਿਵਾਰਕ ਮਾਹੌਲ ਹੋਊਗਾ, ਪੂਰੇ ਟੱਬਰ ਨੂੰ ਲੈ ਕੇ ਜਾਓ। ਸਕੋਸ਼ਬੈਂਕ ਅਰੀਨਾ ਡਾਊਨਟਾਊਨ ਟੋਰਾਂਟੋ ਦੇ ਵਿੱਚ ਫਰਾਈਡੇ ਆਗਸਟ 14 ਇਹ ਯੂਨਿਟੀ ਟੂਰ ਐਮੀ ਵਿਰਕ ਤੇ ਸਰਗੁਣ ਮਹਿਤਾ ਲਾਈਵ ਔਨ ਸਟੇਜ ਤੁਹਾਡੇ ਲਈ ਪਰਫੋਰਮ ਕਰਨਗੇ। ਤੁਸੀਂ ਆਪਦੀਆਂ ਟਿਕਟਾਂ ਜਲਦ ਤੋਂ ਜਲਦ ਬੁੱਕ ਕਰ ਸਕਦੇ ਹੋ www.ticketmaster.ca that's www.ticketmaster.ca ਇਕੱਲੇ ਹੀ ਆਨਲਾਈਨ ਹੀ ਇਹ ਟਿਕਟਾਂ ਤੁਹਾਨੂੰ ਮਿਲਣੀਆਂ ਨੇ। ਨਾਲ ਦੇ ਦੋਸਤੋ, ਜੇ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਵਾਉਣਾ ਹੈ, ਅਪਗ੍ਰੇਡ ਕਰਵਾਉਣਾ ਹੈ, ਜਾਂ ਫਿਰ ਤੁਸੀਂ ਕਿਚਨ ਦਾ ਬਹੁਤ ਹੀ ਸ਼ਾਨਦਾਰ ਖੂਬਸੂਰਤ ਕੰਮ ਕਰਵਾਉਣਾ ਹੈ, ਫਿਰ ਪੀਅਰਸਨ ਕਿਚਨ ਕੈਬਨੇਟ ਐਂਡ ਰੈਨੋਵੇਸ਼ਨ ਵਾਲਿਆਂ ਨਾਲ ਅੱਜ ਹੀ ਸੰਪਰਕ ਕਰੋ, ਜੋ ਕਿ ਕੋਈ 20-25 ਪਲੱਸ ਸਾਲ ਤੋਂ ਆਹੀ ਕੰਮ ਕਰਦੇ ਆ ਰਹੇ ਨੇ। ਸੋ ਏ ਟੂ ਜ਼ੈਡ ਘਰ ਦੇ ਵਿੱਚ ਕੋਈ ਵਾਸ਼ਰੂਮ ਅਪਗ੍ਰੇਡ ਕਰਨਾ, ਕੋਈ ਫਲੋਰਿੰਗ ਦਾ ਕੰਮ ਕਰਵਾਉਣਾ, ਕੋਈ ਕੰਪਲੀਟ ਤੁਸੀਂ ਕਿਚਨ ਦਾ ਕੰਮ ਕਰਵਾਉਣਾ, ਧਿਆਨ ਨਾਲ ਸੁਣੋ, ਕਿਉਂਕਿ ਤੁਹਾਡੇ ਬਹੁਤ ਹੀ ਜ਼ਿਆਦਾ ਪੈਸੇ ਬਚਣਗੇ ਅਤੇ ਜ਼ਿਆਦਾ ਵਧੀਆ ਕੰਮ ਹੋਊਗਾ। ਕਿਉਂ? ਕਿਉਂਕਿ ਇਹ ਆਪਣੀ ਫੈਕਟਰੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਬਰੈਂਪਟਨ ਦੇ ਵਿੱਚ ਗਲਿਨ ਰੋਡ 'ਤੇ, ਕੈਨੇਡੀ ਗਲਿਨ 'ਤੇ ਆਪਣੀ ਫੈਕਟਰੀ ਦੇ ਵਿੱਚ ਸਭ ਕੁਛ ਆਪ ਹੀ ਤਿਆਰ ਕਰਦੇ ਨੇ। ਇਹ ਸਾਰੀਆਂ CNC ਮਸ਼ੀਨਾਂ ਲੱਗੀਆਂ ਹੋਈਆਂ ਨੇ। ਤੁਸੀਂ ਇਹਨਾਂ ਤੋਂ ਕਿਚਨ ਕੈਬਨ ਤਿਆਰ ਕਰਵਾਉਣੇ, ਇੰਸਟਾਲ ਕਰਵਾਉਣੇ, ਕਸਟਮ ਕਲੋਜ਼ਟ ਆਰਗਨਾਈਜੇਸ਼ਨ ਸਿਸਟਮ, ਬਾਰ, TV, ਐਂਟਰਟੇਨਮੈਂਟ ਯੂਨਿਟ ਸਿਸਟਮ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਫਰੰਟ ਐਂਟਰੀ ਹੈ ਤੁਹਾਡੇ ਘਰ ਦੀ ਪੂਰੀ ਟੋਹੜੀ ਹੋਵੇ, ਬਹੁਤ ਵੱਡਾ ਤਕੜਾ ਮਜ਼ਬੂਤ ਸੜ ਲੱਕੜ ਦਾ ਵੀ ਡੋਰ ਤੁਸੀਂ ਤਿਆਰ ਕਰਵਾਉਣਾ, ਯੂਨੀਕ ਡੋਰ ਤਿਆਰ ਕਰਵਾਉਣਾ, ਸਾਰਾ ਇਹ ਆਪ ਮਸ਼ੀਨਾਂ ਨਾਲ ਕੰਮ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ। ਸੋ ਨੋ ਮਿਡਲ ਮੈਨ, ਤੁਹਾਨੂੰ ਬਹੁਤ ਜ਼ਿਆਦਾ ਪੈਸਾ ਬਚਾਇਆ ਜਾਂਦਾ ਹੈ। ਵਾਸ਼ਰੂਮ ਦੇ ਵਿੱਚ ਵਾਟਰ ਪਰੂਫ ਵੈਨਿਟੀਜ਼ ਵਿਦ ਕੁਆਰਟਜ਼ ਕਾਊਂਟਰਟੌਪਸ ਲਾਉਣੇ ਹੋਣ, ਜਾਂ ਫਿਰ ਤੁਸੀਂ ਕਿਚਨ ਦੇ ਵਿੱਚ ਕੰਪਲੀਟ ਨਕਸ਼ਾ ਹੀ ਬਦਲਣਾ, ਐਲ ਸ਼ੇਪ ਬਣਾਉਣਾ ਹੈ, ਓਪਨ ਕਾਂਸੈਪਟ ਬਣਾਉਣਾ ਹੈ, ਆਈਲੈਂਡ ਤਿਆਰ ਕਰਵਾਉਣਾ ਹੈ, ਕੈਬਨਿਟਸ ਵੀ ਸਾਰੇ ਕਾਊਂਟਰਟੌਪਸ ਹੀ ਆਪ ਬਣਾਉਂਦੇ ਨੇ। ਸੋ ਇਹ ਮੈਨੂਫੈਕਚਰ ਆਪ ਕਰਦੇ ਨੇ ਸਭ ਕੁਛ, ਈਵਨ ਕੁਆਰਟਜ਼ ਅਤੇ ਕਾਊਂਟਰਟੌਪਸ ਨੂੰ। ਸੋ ਤੁਹਾਨੂੰ ਮੈਸਿਵ ਡਿਸਕਾਊਂਟ ਆਫਰ ਕਰਦੇ ਆ, ਕਿਉਂਕਿ ਆਪ ਬਣਾ ਕੇ ਆਪ ਹੀ ਲਾਉਂਦੇ ਨੇ। ਕਾਲ ਪੀਅਰਸਨ ਕਿਚਨ ਕੈਬਨੇਟ ਐਂਡ ਰੈਨੋਵੇਸ਼ਨਸ, ਰਣਜੀਤ ਸਿੰਘ, 647-445-50, 647-445-50, 647-400-4550, 647-400-4550। ਨਾਲੇ ਜੇ ਤੁਹਾਡਾ ਕਿਚਨ ਕੈਬਨੇਟ ਦੇ ਕੰਮ ਦੇ ਵਿੱਚ ਤਜ਼ਰਬਾ ਹੈ, ਇਹਨਾਂ ਨੂੰ ਐਕਸਪੀਰੀਅੰਸਡ ਕਿਚਨ ਕੈਬਨੇਟ ਇੰਸਟਾਲਰ ਚਾਹੀਦੇ ਨੇ ਇੰਸਟਾਲੇਸ਼ਨ ਦੇ ਕੰਮ ਦੇ ਲਈ। ਸੋ ਜੇ ਤੁਹਾਡੇ ਕੋਲ ਕਿਚਨ ਕੈਬਨੇਟ ਇੰਸਟਾਲ ਕਰਨ ਦਾ ਤਜ਼ਰਬਾ ਹੈ, ਤੁਹਾਨੂੰ ਟਾਪ ਦੀ ਪੇ ਦੇਣਗੇ। 647-445-50 ਕਮਾਓ, ਨਾਲੇ ਇਹਨਾਂ ਨੂੰ ਐਕਸਪੀਰੀਅੰਸਡ ਵੁੱਡ ਵਰਕਿੰਗ, ਜਿਹੜੀਆਂ ਮਸ਼ੀਨਾਂ ਹੁੰਦੀਆਂ ਵੁੱਡ ਵਰਕਿੰਗ ਦੇ ਕੰਮ ਦੇ ਲਈ ਵੀ ਐਕਸਪੀਰੀਅੰਸ ਬੰਦੇ ਚਾਹੀਦੇ ਆ। 647-445-50 ਰਣਜੀਤ ਸਿੰਘ ਦੇ ਨਾਲ ਸੰਪਰਕ ਕਰੋ। ਅੱਜ ਵਧੀਆ ਖਾਣ ਪੀਣ ਲਈ ਪੰਜਾਬੀ ਬਾਈ ਨੇਚਰ ਐਬਸੋਲੂਟਲੀ ਬੈਸਟ ਪੰਜਾਬੀ ਫੂਡ ਤਿਆਰ ਕਰਦੇ ਆ, 4 ਬਰੈਂਪਟਨ ਲੋਕੇਸ਼ਨਸ ਤੋਂ, 887 ਦਾ ਗੌਰ ਰੋਡ, ਗੌਰ ਐਂਡ ਐਬਨੀਜ਼ਰ ਤੇ ਪਹੁੰਚ ਸਕਦੇ ਹੋ, 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਰਡ, LCBO ਵਾਲੇ ਪਲਾਜ਼ੇ ਵਿੱਚ ਪਹੁੰਚ ਸਕਦੇ ਹੋ, ਜਾਂ ਫਿਰ 58 ਕੁਆਰੀ ਐਜ ਡਰਾਈਵ, ਬੋਵੇਰਡ ਐਂਡ ਹਰਨਥੀਰੀਓ, ਜਿਹੜਾ ਵਾਲਮਾਰਟ ਅਤੇ ਫਟੀਨੋ ਵਾਲਾ ਪਲਾਜ਼ਾ ਉੱਥੇ ਪਹੁੰਚ ਸਕਦੇ ਹੋ, ਜਾਂ 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਵੁੱਡ 'ਤੇ ਵੀ ਪਹੁੰਚ ਸਕਦੇ ਹੋ। ਵੈੱਜ ਵੀ ਨਾਨ ਵੈੱਜ ਵੀ ਐਬਸੋਲੂਟ ਬੈਸਟ ਪੰਜਾਬੀ ਫੂਡ ਇਹ ਤਿਆਰ ਕਰਦੇ ਆ ਪੰਜਾਬੀ ਬਾਈ ਨੇਚਰ। ਨਾਂ ਵੀ ਬੜਾ ਕਮਾਲ ਦਾ, ਫੂਡ ਹੀ ਬੜਾ ਕਮਾਲ ਦਾ ਤਿਆਰ ਕਰਦੇ ਆ, ਅਤੇ ਲਾਈਵ ਕੇਟਰਿੰਗ ਦੇ ਵਿੱਚ ਇਹ ਅਨਬੀਟੇਬਲ ਨੇ, ਲਗਜ਼ਰੀ, ਟਾਪ ਆਫ ਦਾ ਲਾਈਨ। ਤੁਸੀਂ ਪ੍ਰੀਮੀਅਰ ਫੂਡ ਕੇਟਰਿੰਗ ਚਾਹੁੰਦੇ ਹੋ ਫੋਰ ਕੋਈ ਵੀ ਇਵੈਂਟ ਦੇ ਲਈ, 905-794-4667, 905-794-4667। ਅਤੇ ਹੁਣ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਅਮਨ ਫਰਮ ਰੋਇਲ ਡਿਜੀਟਲ। ਚਾਹੇ ਤੁਹਾਨੂੰ ਸੈੱਲਫੋਨ ਡੀਲਾਂ ਚਾਹੀਦੀਆਂ, ਇੰਟਰਨੈਟ ਡੀਲਾਂ ਚਾਹੀਦੀਆਂ, IPTV ਡੀਲਾਂ ਚਾਹੀਦੀਆਂ, ਤੁਹਾਨੂੰ ਫੋਨ ਡੀਲਾਂ ਚਾਹੀਦੀਆਂ, ਜੋ ਮਰਜ਼ੀ ਤੁਹਾਨੂੰ ਟੈਲੀਕਮਿਊਨੀਕੇਸ਼ਨ ਡੀਲਾਂ ਚਾਹੀਦੀਆਂ, ਇਹ ਸਾਰੇ ਅਤੇ ਸਾਰੇ ਵੱਡੇ, ਸਭ ਤੋਂ ਵੱਡੇ ਹੀ ਕੰਪਨੀਸ ਦੇ ਆਟੋਰਾਈਜ਼ ਡੀਲਰ ਨੇ। 647-201-1313, 647-201-1313, 647-201-1313। ਅਤੇ ਰੋਇਲ ਡਿਜੀਟਲ ਬਰੈਂਪਟਨ ਦੇ ਵਿੱਚ ਏਅਰਪੋਰਟ ਅਤੇ ਕੁਈਨ 'ਤੇ, ਜਿਹੜਾ ਵੱਡਾ ਹੋਮ ਡੀਪੋਲਾ ਪਲਾਜ਼ਾ, AD ਮੈਰੀਟਾਈਮ ਇੰਟੀਰੀਅਰ ਬੁਲਵਾਰਡ ਨੰਬਰ 58 ਦੇ ਵਿੱਚ ਲੋਕੇਟ ਹਨ। ਅਮਨ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ, ਅਤੇ ਰੇਡੀਓ ਸੁਣ ਰਹੇ ਸਾਰੇ ਲਿਸਨਰ ਨੂੰ ਵੀ ਬੜੀ ਸਤਿ ਸ਼੍ਰੀ ਅਕਾਲ। ਹਾਂਜੀ, ਡੀਲਸ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਘਰ ਦੇ ਵਿੱਚ ਰਾਈਟ ਨਾਓ ਜਿਹੜੀ ਤੁਸੀਂ ਇੰਟਰਨੈਟ ਦੀ ਸਪੈਸ਼ਲ ਡੀਲ ਚੱਲ ਰਹੀ ਹੈ, ਮਿਨੀਮਮ ਸਟਾਰਟਿੰਗ ਹੈ $55 ਤੋਂ, ਤੇ 1.5 ਗੀਗਾਬਿਟ ਦੀ ਸਪੀਡ ਹੋਊਗੀ, ਅਨਲਿਮਿਟਿਡ ਇੰਟਰਨੈਟ ਆ, ਤੇ ਜਿਹੜਾ ਪ੍ਰਾਈਸ ਆ ਉਹ ਵੀ ਤੁਹਾਡਾ ਲੌਂਗ ਟਰਮ ਤੱਕ ਸੇਮ ਹੀ ਰਹੂਗਾ। ਸੋ ਜ਼ਰੂਰ ਕਾਲ ਕਰ ਸਕਦੇ ਹੋ ਜੇ ਤੁਸੀਂ ਇਸ ਡੀਲ ਦਾ ਫਾਇਦਾ ਲੈਣਾ ਚਾਹੁੰਦੇ ਹੋ, ਜਾਂ ਫਿਰ ਈਵਨ ਜੇ ਤੁਹਾਡੇ ਏਰੀਆ 'ਚ ਫਾਈਬਰ ਆਪਟਿਕ ਵੀ ਅਵੇਲੇਬਲ ਆ, ਤਾਂ ਅਸੀਂ ਵਧੀਆ ਪ੍ਰਾਈਸ ਦੇ ਉੱਪਰ ਫਾਈਬਰ ਦੀਆਂ ਇੰਟਰਨੈਟ ਦੀਆਂ ਡੀਲਸ ਵੀ ਪ੍ਰੋਵਾਈਡ ਕਰ ਰਹੇ ਹਾਂ। ਜੇ ਈਵਨ ਤੁਸੀਂ ਘਰੋਂ ਕੋਈ ਸਮਾਲ ਬਿਜ਼ਨਸ ਕਰ ਰਹੇ ਹੋ ਜਾਂ ਤੁਹਾਡੇ ਕੋਲ ਕੋਈ ਕਮਰਸ਼ੀਅਲ ਪਲੇਸ ਹੈ, ਤੁਸੀਂ ਉੱਥੇ ਵੀ ਅਨਲਿਮਿਟਿਡ ਇੰਟਰਨੈਟ ਹਾਈ ਸਪੀਡ ਲਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ ਹੈ 6472011313। ਜੀਵਨ ਤੁਸੀਂ ਘਰ ਦੇ ਵਿੱਚ ਬੰਡਲ ਲਵਾਉਣਾ ਚਾਹੁੰਦੇ ਹੋ ਕੇਬਲ ਟੀਵੀ ਔਰ ਵਿਦ ਲੈਂਡਲਾਈਨ, ਜਾਂ ਫਿਰ ਤੁਸੀਂ ਆਪਣਾ ਸੈੱਲ ਫੋਨ ਦੇ ਨਾਲ ਵੀ ਬੰਡਲ ਅਪ ਕਰ ਸਕਦੇ ਹੋ ਸਰਵਿਸਿਜ਼। ਸੋ ਜ਼ਰੂਰ ਡੀਟੇਲ ਵਿੱਚ ਇਨਫੋਰਮੇਸ਼ਨ ਲੈਣ ਲਈ ਕਾਲ ਕਰ ਸਕਦੇ ਹੋ, ਜਾਂ ਤੁਸੀਂ ਟੀਵੀ ਸਰਵਿਸਿਜ਼ ਵੀ ਲੈਣੀਆਂ ਨੇ ਤਾਂ ਅਸੀਂ ਸਾਰੇ ਤਰ੍ਹਾਂ ਦੇ ਜਿੱਦਾਂ ਇੰਡੀਅਨ ਚੈਨਲਸ ਹੋ ਗਏ, ਮੂਵੀਜ਼ ਹੋ ਗਈਆਂ, ਵੈਬ ਸੀਰੀਜ਼ ਹੋ ਗਈਆਂ, ਸਾਰੀਆਂ ਅਸੀਂ ਟੀਵੀ ਬਾਕਸ ਦੇ ਵਿੱਚ ਵੀ ਪ੍ਰੋਵਾਈਡ ਕਰਦੇ ਹਾਂ। ਸੋ ਕੋਈ ਵੀ ਕੁਐਸਚਨ ਇਹਨਾਂ ਡੀਲਸ ਲਈ ਜ਼ਰੂਰ ਕਾਲ ਕਰਕੇ ਪੁੱਛਿਆ ਜਾ ਸਕਦਾ ਆ। ਨੰਬਰ ਹੈ 6472011313, 6472011313। ਥੈਂਕ ਯੂ ਸੋ ਮਚ।
0: ਥੈਂਕ ਯੂ ਵੈਰੀ ਮਚ। ਨੰਬਰ ਰਿਪੀਟ ਕਰ ਦਿੰਦੇ ਹਾਂ, 6472011313, 6472011313, 6472011313। ਬੜੀ ਜ਼ਬਰਦਸਤ ਡੀਲ ਹੈ ਇੱਕ, $55 $55 ਦੇ ਵਿੱਚ ਤੁਹਾਨੂੰ ਹਾਈ ਸਪੀਡ ਅਨਲਿਮਿਟਡ ਇੰਟਰਨੈਟ, ਨੋ ਐਡੀਸ਼ਨਲ ਚਾਰਜਿਸ, ਨੋ ਹਿਡਨ ਫੀਸ, 1.5 ਗਿਗ ਦੀ ਸਪੀਡ ਹੈ, ਕਾਫੀ ਤੇਜ਼ ਸਪੀਡ ਹੈ, ਜਿੰਨਾ ਮਰਜ਼ੀ ਇੰਟਰਨੈਟ ਨੂੰ ਯੂਜ਼ ਕਰੋ ਅਤੇ ਸੁਪਰ ਫਾਸਟ ਯੂਜ਼ ਕਰੋ। ਕੈਨੇਡਾ ਦੀ ਸਭ ਤੋਂ ਵੱਡੀ ਦਾ ਇਹ ਪਲਾਨ, ਵੱਡੀ ਕੰਪਨੀ ਦਾ ਪਲਾਨ ਹੈ, $55 ਪਰ ਮੰਥ। ਕਾਲ ਰੋਇਲ ਡਿਜੀਟਲ 6472011313, 6472011313, ਅਤੇ ਕਾਲ ਕਰੋ ਦਿਓਲ ਟਰੈਵਲ ਨੂੰ ਜੇ ਤੁਸੀਂ ਸਸਤੀਆਂ ਏਅਰਲਾਈਨ ਟਿਕਟਸ ਬੁੱਕ ਕਰਨੀਆਂ। ਟੋਰਾਂਟੋ ਤੋਂ ਲੈ ਕੇ ਦਿੱਲੀ ਕਿਸੇ ਨੇ ਸਪਟੈਂਬਰ ਜਾਂ ਅਕਟੋਬਰ ਜਾਣਾ ਹੋਵੇ, ਵਾਪਸੀ ਨਵੰਬਰ ਦੀ, $1500 ਦੇ ਵਿੱਚ ਰਾਊਂਡ ਟ੍ਰਿਪ ਅਵੇਲੇਬਲ ਹੈ। ਸੋ ਜਾਓ ਦਿੱਲੀ ਤੱਕ ਸਪਟੈਂਬਰ ਔਰ ਅਕਟੋਬਰ, ਅਤੇ ਵਾਪਸੀ ਟੋਰਾਂਟੋ ਨਵੰਬਰ, $1500 ਦੇ ਵਿੱਚ। ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਨਵੰਬਰ ਮਹੀਨੇ ਵਿੱਚ ਵਨ ਵੇ ਟਿਕਟ ਲੱਭ ਰਿਹਾ, ਲਿਮਿਟਡ ਸੀਟਾਂ ਰਹਿ ਗਈਆਂ ਨੇ, $1080 ਦੇ ਵਿੱਚ, $1080 ਦੇ ਵਿੱਚ ਬੁੱਕ ਕਰ ਸਕਦੇ ਹਾਂ। ਜੇ ਕਿਸੇ ਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਅਕਟੋਬਰ ਔਰ ਨਵੰਬਰ ਵਨ ਵੇ ਸੱਦਣਾ ਹੈ, $860। ਜੇ ਕਿਸੇ ਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਅਕਟੋਬਰ ਸੱਦਣਾ ਅਤੇ ਵਾਪਸ ਭੇਜਣਾ ਫੈਬਰੀ ਔਰ ਮਾਰਚ ਨੈਕਸਟ ਈਅਰ, $1390 1390। ਦਿਓਲ ਟਰੈਵਲ ਬਰੈਂਪਟਨ, 905-588-4200, 905-588-4200, ਜਾਂ ਇਥੋਬਕੋ ਲੋਕੇਸ਼ਨ 905-588-5100, 905-588-5100। ਦੋਸਤੋ ਜੇ ਤੁਸੀਂ ਘਰ ਨੂੰ ਐਨ ਨਵਾਂ ਨਕੋਰ ਬਣਾਉਣਾ, ਘਰ ਦੀ ਪੂਰੀ ਟੋਰ ਕੱਢਣੀ ਆ, ਫਿਰ ਸੰਦੋ ਪੇਂਟਿੰਗ, ਬਹੁਤ ਹੀ ਪ੍ਰੋਫੈਸ਼ਨਲ ਪਰ ਖਾਸ ਅਫੋਰਡੇਬਲ ਰੈਜ਼ੀਡੈਂਸ਼ੀਅਲ ਪੇਂਟ ਦਾ ਕੰਮ ਕਰਦੇ ਨੇ ਅਤੇ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ। ਇਹ ਹਾਈ ਕੁਆਲਿਟੀ ਨੇਮ ਬ੍ਰੈਂਡ ਪੇਂਟ ਹੀ ਯੂਜ਼ ਕਰਦੇ ਨੇ, ਤੁਹਾਨੂੰ ਹਜ਼ਾਰਾਂ ਹੀ ਡਿਫਰੈਂਟ ਕਲਰਸ ਦੇ ਵਿੱਚੋਂ ਚੂਜ਼ ਕਰਨ ਦਾ ਮੌਕਾ ਦਿੰਦੇ ਨੇ। ਤੁਸੀਂ ਇਹਨਾਂ ਨੂੰ ਸੱਦੋ ਫਰੀ ਐਸਟੀਮੇਟ ਦੇ ਲਈ। ਰੈਜ਼ੀਡੈਂਸ਼ੀਅਲ ਪੇਂਟਿੰਗ ਦੇ ਵਿੱਚ ਮਾਹਰ ਨੇ, ਪਰ ਇਕੱਲਾ GTA ਨਹੀਂ, ਇਹ ਕਹਿੰਦੇ ਨੇ ਜਿੱਥੇ ਮਰਜ਼ੀ ਸਾਡੀ ਬਹੁਤ ਵੱਡੀ ਏਰੀਆ ਮੈਂ ਸੱਦ ਲਓ, ਪਹੁੰਚ ਜਾਵਾਂਗੇ ਲੰਡਨ, ਪਹੁੰਚ ਜਾਵਾਂਗੇ ਨਾਇਗਰਾ, ਪਹੁੰਚ ਜਾਵਾਂਗੇ KWC, ਪਹੁੰਚ ਜਾਵਾਂਗੇ ਜਿੱਥੇ ਵੀ ਕਹਿੰਦੇ ਹੋ, ਸੰਦੋ ਪੇਂਟਿੰਗ। ਸੁਖਜੀਤ ਨਾਲ ਸੰਪਰਕ ਕਰੋ, 6472811323, 6472811323, 6472811313, 6472811313। ਦੈਟਸ ਆਲ ਦਾ ਟਾਈਮ ਵੀ ਗਾ। ਦੋਸਤੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਸਪੋਂਸਰ ਦਾ, ਐਡਵਰਟਾਈਜ਼ਰ ਦਾ ਤੁਹਾਨੂੰ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ 7 days a week ਸਾਨੂੰ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਜੇ ਤੁਸੀਂ ਆਪਦੇ ਬਿਜ਼ਨਸ ਨੂੰ ਦੇਸ਼ ਪ੍ਰਦੇਸ਼ ਦਾ ਪ੍ਰਮੋਟ ਕਰਨਾ ਚਾਹੁੰਦੇ ਹੋ, ਯੂ ਕੈਨ ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ 416-457-3381, 416-457-3381, 416-457-3381। ਅਤੇ ਪ੍ਰੋਗਰਾਮ ਤੋਂ ਬਾਅਦ ਜੇ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਪਰਿਵਾਰ ਦੇ ਲਾਈਫ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲੈਨਿੰਗ ਦੇ ਲਈ 10+ ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਹਾਂ। ਜੇ ਤੁਸੀਂ ਆਪਦਾ ਲਾਈਫ ਇੰਸ਼ੋਰੈਂਸ ਲਾਇਸੈਂਸ ਲਿਆ ਹੋਇਆ ਇੱਕ ਜ਼ਿਆਦਾ ਬਿਹਤਰ ਬ੍ਰੋਕਰ ਦੇ ਭਾਲ ਦੇ ਵਿੱਚੋਂ, ਗਿਵ ਮੀ ਅ ਕਾਲ, 416-457-3381, 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
1: Kito Hanu electrician din lor hai? Sanu high-risk electrical te call karo. High-risk kyo? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: Another Don Clean with the Don Ducks
4: Oh, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असी कानूनी अदालत विच उस इंसाफ नू प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
6: Get ready! GTA! Are

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਨਾਲ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਰਹੇਗੀ ਬਈ। ਹੈਪੀ ਹੈਪੀ ਫਰਾਈਡੇ ਜੂਨੀਅਰ।

ਬੀਵਾ ਫਰਾਈਡੇ ਜੂਨੀਅਰ ਦੀ ਸ਼ਾਮ ਬਈ ਆ ਗਿਆ ਵੀਕਐਂਡ ਐਕਸਾਈਟਮੈਂਟ ਸ਼ੁਰੂ ਪਾਰਟੀਆਂ ਸੱਦਾ ਪੱਤਰ ਅੱਜ ਫਿਰ ਬਸ ਸਾਰੇ ਕਹਿੰਦੇ ਹੋਣਗੇ ਨਵੀਂ ਯਾਰ ਚੱਲੇ ਹਾਂ ਬਾਰ ਤੇ ਚੱਲੇ ਹਾਂ ਪਾਰਟੀ ਤੇ ਚੱਲੇ ਹਾਂ ਇੱਥੇ ਉੱਥੇ ਸੋ ਬਿਜ਼ੀ ਮਾਹੌਲ ਹੈ ਅਤੇ ਵੀਕਐਂਡ ਦੀ ਸ਼ੁਰੂਆਤ ਹੋ ਜਾਵੇ ਕਿਰਾ ਮੈਂ ਕਿਹਾ ਬਸ ਉਡੀਕ ਰਹਿੰਦੀ ਹੈ ਕਿ ਆ ਜਾਵੇ ਵੀਕਐਂਡ ਦਿਨ ਅਤੇ ਖੁੱਲ੍ਹ ਕੇ ਇੰਜੋਏ ਕਰੀਏ ਸੋ ਚਲੋ ਆਪਣਾ ਤਾਂ ਰੋਜ਼ ਹੀ ਵੀਕਐਂਡ ਹੁੰਦਾ ਕਿ ਨਹੀਂ ਜ਼ਿੰਦਗੀ ਤਾਂ ਇੰਜੋਏਬਲ ਹੈ ਜ਼ਿੰਦਗੀ 'ਚ ਤਾਂ ਮਜ਼ੇ ਹੈ ਜੇ ਤੁਸੀਂ ਰੋਜ਼ ਹੀ ਵੀਕਐਂਡ ਸਮਝੋ ਐਵੇਂ ਤੁਸੀਂ ਵੀਕਐਂਡ ਦੀ ਹੀ ਉਡੀਕ ਕਰਨੀ ਹੋ ਫਿਰ ਗੱਲ ਨਹੀਂ ਨਾ ਰਹਿੰਦੀ ਸੋ ਪ੍ਰੋਗਰਾਮ ਪੰਜਾਬੀ ਨਾ ਅਤੇ 905-673-3337 ਆਪਣਾ ਫੋਨ ਨੰਬਰ ਹੈ 905-673-3337 905-673-3337-905-673-3337 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਪ੍ਰੋਗਰਾਮ 'ਚ ਫਿਰ ਗੀਤ ਸੰਗੀਤ ਅਤੇ ਰੌਣਕ ਮੇਲਾ ਸ਼ੁਰੂ ਜਦੋਂ ਪੰਜਾਬੀ ਲਹਿਰਾਂ ਦੇ 6 ਵੱਜਦੇ ਆ ਉਦੋਂ ਫਿਰ ਸ਼ੁਰੂ ਹੀ ਸ਼ੁਰੂ ਹੈਗਾ।

0: ਵਾਲਾ ਵੀ ਫਿਰ ਖੜਕਣੀ ਹੈ ਸ਼ੁਰੂ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਇੱਕ ਤੁਹਾਨੂੰ ਦੱਸ ਦਈਏ ਕਿ ਯੂਨਿਟ ਰੈਂਟ ਲਈ ਅਵੇਲੇਬਲ ਹੈ। ਸੋ ਲੀਜ਼ ਦੇ ਲਈ ਇੱਕ ਯੂਨਿਟ ਹੈ ਅਤੇ ਇਸ ਯੂਨਿਟ ਦੀ ਲੋਕੇਸ਼ਨ ਹੈ ਸਟਰੀਟਸਵਿਲ ਦੀ ਏਰੀਆ ਮਿਸੀ ਸਾਗਾ ਦੇ ਵਿੱਚ। ਸੋ 750 ਸਕੁਏਅਰ ਫੁੱਟ ਦੀ ਯੂਨਿਟ ਹੈ। ਇੱਥੇ ਹੇਅਰ ਸਲੋਨ, ਨੇਲ ਸਲੋਨ, ਜੋ ਮਰਜ਼ੀ ਖੋਲੋ, ਬੜੀਆਂ ਯੂਸਿਸ ਨੇ। ਪਰਮਜੀਤ ਭਾਅ ਜੀ ਨੂੰ ਫੋਨ ਕਰੋ। ਸਟਰੀਟਸਵਿਲ ਬੜੀ ਬਿਜ਼ੀ ਮਿਸੀ ਸਾਗਾ ਦੀ ਏਰੀਆ, ਹਾਰਟਲੈਂਡ ਦੇ ਨਾਲ ਸਕੁਏਅਰ ਵਨ ਵੀ ਨੇੜੇ ਆ, ਮਿਸੀ ਸਾਗਾ ਬਰੈਂਪਟਨ ਵੀ ਬਹੁਤ ਨੇੜੇ ਆ। ਨੰਬਰ ਹੈ 416-993-1564, 416-993-1564, 416-993-1564 'ਤੇ ਘੁਮਾਓ ਫੋਨ ਅਤੇ ਕਰੋ ਪਤਾ ਇਸ ਯੂਨਿਟ ਬਾਰੇ। ਜੀ 4791, ਹਾਂਜੀ
1: ਸਤਿ
0: ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ? ਮਹਿਮਾਨ ਹੋ, ਇੱਕ ਮੈਂ ਹੁੰਦਾ ਤੇ ਬਾਕੀ ਹੋਰ ਕੋਈ ਨੀ ਬੜਾ ਹੁੰਦਾ। ਗੁੱਡ ਈਵਨਿੰਗ ਸਰ। ਚੱਕਮੀ ਟਿਊਨਾਂ ਲਾਈ ਦੀਆਂ ਨੇ ਸ਼ੁਰੂਆਤ ਦੇ ਵਿੱਚ, ਕੋਈ ਕਹਿ ਲੋ ਕਿ ਚੱਕਮੀ ਤੋਂ ਘੱਟ ਲਾਈ ਦੀ ਵੀ ਨੀ।
2: ਪ੍ਰੋਗਰਾਮ ਡੇਢ ਮਹੀਨੇ ਬਾਅਦ ਸੁਣਿਆ। ਦੂਸਰੀ ਨਾ ਜਿਹੜੀ ਤੁਸੀਂ ਟਿਊਨ ਲਾਈ ਸੀਗੀ, ਇਹ ਉਹੀ ਸੀਗੀ ਨਾ ਮੇਰੀ ਜਿੰਦ ਨੂੰ ਪੁਆੜ ਪਾਉਣ ਵਾਲਿਆਂ ਦੇ ਘਰ ਤੋਂ ਵਿਹਣੀ ਉੱਤੇ ਲਿਖਵਾਇਆ ਮੇਰਾ ਨਾਮ।
0: ਇਹ ਹੁਣ ਤੁਸੀਂ ਦੱਸ ਸਕਦੇ ਹੋ ਕਿਹੜੀ ਟਿਊਨ ਹੈ ਕਿਹੜੀ ਨਹੀਂ?
2: ਮੈਨੂੰ ਲੱਗਦਾ ਮੈਂ ਨਾ ਬਹੁਤ ਟਾਈਮ ਪਹਿਲਾਂ ਉਦੋਂ ਇੰਗਲੈਂਡ ਹੁੰਦੇ ਸੀ, ਉਦੋਂ ਅਸੀਂ ਕੰਮ ਤੇ ਜਾਂਦੇ ਵੇ ਬਹੁਤ ਇਹ ਉਦੋਂ ਕੈਸਟਾਂ ਹੀ ਹੁੰਦੀਆਂ ਸੀਗੀਆਂ, ਸੀਡੀਆਂ ਨੀ ਸੀ ਆਈਆਂ। ਅਸੀਂ ਇੰਡੀਆ ਤੋਂ ਮੰਗਵਾਈ ਸੀਗੀ ਕਿਸੇ ਮੇਰੇ ਫਰੈਂਡ ਨੇ ਮੈਨੂੰ ਲੱਗਦਾ ਕੈਸਟ।
0: ਅੱਛਾ।
2: ਤੇ ਉਹ ਨਾ ਗੱਡੀ ਚ ਸਾਡੀ ਇਹੀ ਚੱਲਦੀ ਜਾਣੀ। ਮੈਨੂੰ ਮੈਨੂੰ ਮੈਨੂੰ ਯਕੀਨ ਆ ਵੀ ਟਿਊਨ ਉਹੀ ਆ ਨਾ ਇਹ।
0: ਕਿਹਦਾ ਤੁਹਾਨੂੰ ਯਾਦ ਆ ਕਿਹਦਾ ਗਾਣਾ?
2: ਮੈਨੂੰ ਯਾਦ ਨੀ, ਏਦਾਂ ਨੀ ਯਾਦ, ਪਰ ਮੈਂ ਗਾਣਾ ਬਹੁਤ ਸੁਣਿਆ ਮੇਰੀ ਜਿੰਦ ਨੂੰ।
0: ਸੋ ਇੱਕ ਤਾਂ ਇਹ ਆ ਤੇ ਇੱਕ ਇਹ ਆ। ਹੁਣ ਤੁਸੀਂ ਦੱਸ ਦੋ ਕਿਹੜਾ ਗਾਣਾ, ਹੁਣ ਮੈਂ ਤੁਹਾਨੂੰ ਇੰਨੀ ਛੇਤੀ ਨਹੀਂ ਦੱਸਣ ਲੱਗਿਆ। ਕੋਈ ਨਾ ਅਸੀਂ ਸੁਣਾਵਾਂਗੇ ਸੁਣਾਵਾਂਗੇ। ਤੁਸੀਂ ਤਾਂ ਤੁਸੀਂ ਮੈਂ ਚਲੋ ਸ਼ੁਰੂਆਤ ਕੀਤੀ, ਤੁਸੀਂ ਤਾਂ ਸਿਰਾ ਹੀ ਲਾਤਾ। ਹਾਂ ਚਲੋ ਧੰਨਵਾਦ ਸਰ।
2: ਟਰੱਕ
0: ਦੇ ਵਿੱਚ ਪ੍ਰੋਗਰਾਮ ਲਾ ਲਿਆ ਕਰੋ ਨਾ।
2: ਮੇਰੇ ਨਾਲ ਮੁੰਡਾ ਆ, ਉਹਦੀ ਮਲ ਚੱਲਦੀ ਹੁੰਦੀ ਆ, ਟਿਕਟੋਕ ਵੀ, ਫਿਲਮ ਵੀ। ਭਾਜੀ ਅੱਜ ਮੈਂ ਉਹ ਦੇਖ ਲਈ, ਮੈਂ ਕਿਹਾ ਭਰਾਵਾ ਮੈਂ ਸੁੱਤਾ ਪਿਆ ਹੁੰਦਾ ਪਿੱਛੇ, ਵੀ ਦੇਖ ਲਾ ਇੱਕ ਮੇਰਾ ਛੋਟਾ ਜਿਹਾ ਨਿਆਣਾ ਵੀ ਆ ਘਰੇ, ਇੰਨਾ ਖਿਆਲ ਰੱਖੀ। ਯੰਗ ਮੁੰਡੇ ਦੇ ਭਾਜੀ ਇਹ ਕਿੱਥੇ ਹਟਦੇ ਨੇ,
0: ਬੜੀ ਯਾਰ ਵੱਡੀ ਗੱਲ ਹੈ, ਕੋਈ ਡਿਸਟਰੈਕਸ਼ਨ ਨੀ ਭਾਜੀ ਕਹਿੰਦੇ, ਬਸ ਟਰੱਕ ਚਲਾਈਦਾ ਤੇ ਹੋਰ ਕੁਛ ਨੀ। ਆਮ ਤੌਰ ਤੇ ਲੋਕੀ ਤਾਂ ਫਿਲਮਾਂ ਵੀ ਦੇਖੀ ਜਾਂਦੇ ਚਲਾਉਣ ਵੇਲੇ। ਨਾਲ ਦੀ ਨਾਲ ਤੁਹਾਨੂੰ ਮੈਸੇਜ ਜ਼ਰੂਰ ਦਈਏ ਰੋਇਲ ਪਰਫਿਊਮਸ ਦਾ। ਰੋਇਲ ਪਰਫਿਊਮ ਵਾਲਿਆਂ ਨੂੰ ਤੁਸੀਂ ਜ਼ਰੂਰ ਚੇਤੇ ਰੱਖੋ, ਕਿਉਂਕਿ ਜਿਹੜੇ ਇਹਨਾਂ ਕੋਲ ਪਰਫਿਊਮ ਨੇ, ਦੇਖੋ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ ਪਰਫਿਊਮ $500 ਦੇ ਮਿਲਦੇ ਆ, ਉਹੀ ਪਰਫਿਊਮ ਤੁਹਾਨੂੰ ਅਸੀਂ ਦਵਾ ਰਹੇ ਹਾਂ ਪਤਾ ਕਿੰਨੇ 'ਚ? ਸਿਰਫ ਤੇ ਸਿਰਫ $50 ਦੇ ਵਿੱਚ। ਸੋ $400-500 ਤੁਹਾਡਾ ਅਸੀਂ ਬਚਾ ਕੇ ਦੇ ਰਹੇ ਹਾਂ। ਸਵਿਟਜ਼ਰਲੈਂਡ ਤੋਂ ਇਹ ਆਇਲ ਮੰਗਾਉਂਦੇ ਨੇ, ਵੱਡੇ ਵੱਡੇ ਜਿਹੜੇ ਬ੍ਰੈਂਡ ਨੇ ਡੀਓਰ ਸ਼ਨੈਲ ਵਰਗੀ ਜਿੱਥੋਂ ਉਹ ਮੰਗਾਉਂਦੇ ਆ ਨਾ ਆਇਲ, ਉੱਥੋਂ ਇਹ ਮੰਗਾਉਂਦੇ ਨੇ। ਸੋ ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ ਹੈ, royalperfumes.co one Regan Road ਗੁਰੂ ਘਰ ਦੇ ਬਿਲਕੁਲ ਨਾਲ। ਰੋਇਲ ਪਰਫਿਊਮ ਨੰਬਰ ਹੈ 4376 7750 ਚਲੋ ਮੇਨ ਗੱਲ ਇਹ ਹੈ ਕਿ ਹੈਲਥ ਠੀਕ ਹੋਣੀ ਚਾਹੀਦੀ ਹੈ, ਅਤੇ ਮੈਨੂੰ ਤਾਂ ਇਹੀ ਸੀ ਕਿ ਤੁਹਾਡੀ ਸਿਹਤ ਪੂਰੀ ਐਨ ਕਾਇਮ ਹੋਵੇ। ਕਈ ਵਾਰ ਹੁੰਦਾ ਨਾ, ਕੁਝ ਸਾਡੇ ਸੱਜਣ ਮਿੱਤਰ ਬੜੇ ਚਿਰ ਬਾਅਦ ਕਾਲ ਕਰਦੇ ਨੇ, ਸੋ ਗੁੱਡ ਟੂ ਹੀਅਰ ਕਿ ਤੁਸੀਂ ਠੀਕ ਠਾਕ ਹੋ। ਸਾਡੇ ਨਾਲ ਦੋ ਕਾਲਰ ਨੇ, ਫਿਰ ਸੁਖਪਾ ਜੀ ਨੇ 6643। ਹੈਲੋ,
1: ਹਾਂਜੀ ਨਵੀਂ ਜੀ, ਤੁਹਾਨੂੰ ਤੁਹਾਡੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਸਰ, ਕੀ ਹਾਲ ਹੈ?
1: ਬਹੁਤ ਵਧੀਆ ਨਵੀਂ ਜੀ। ਗਾਣਾ ਤੁਸੀਂ ਮਾੜ ਜੀ ਟਿਊਨ ਲਾਉਂਦੇ ਹੋ ਤੇ ਫਿਰ ਬੰਦ ਕਰ ਦਿੰਦੇ ਹੋ, ਇੰਨਾ ਜ਼ੁਲਮ ਨਾ ਕਰੋ। ਜੂਨੀਅਰ ਫ੍ਰਾਈਡੇ ਆ, ਇਹਨੂੰ ਲਾਓ ਮਾੜ ਜਿਹਾ, ਬੜਾ ਬੜਾ ਕੰਮ ਦਾ ਗਾਣਾ ਹੈ।
0: ਨਹੀਂ ਹੁਣ ਤਾਂ ਦੋ ਆ ਗਏ, ਹੁਣ ਮੈਨੂੰ ਪਤਾ ਨਹੀਂ ਕਿਹੜਾ ਲਾਈ, ਤੁਸੀਂ ਸੁਣੀ ਨਹੀਂ ਪਾਈ ਦੀ ਗੱਲ।
1: ਸਾਡੀ ਜਿੰਦ ਨੂੰ ਪਾਣੀ ਪਾਉਣ ਵਾਲੇ ਆ ਉਹ, ਮੈਂ ਤਾਂ ਉਹ ਸਮਝਦਾ।
0: ਤੁਸੀਂ ਵੀ ਉਹੀ ਸਮਝਦੇ ਹੋ? ਤੁਸੀਂ ਨਹੀਂ, ਤੁਸੀਂ ਤਾਂ ਥੋੜੇ ਹੈਗੇ ਹੋ ਗੁਣੀ ਬੰਦੇ, ਤੁਹਾਨੂੰ ਤਾਂ ਪਤਾ ਹੋਊਗਾ।
1: ਨਹੀਂ ਨਹੀਂ, ਇੰਨੇ ਇੰਨੇ ਕਾਹਨੂੰ ਸਿੱਖਦੇ ਆ ਨਵੀਂ ਜੀ। ਮੈਂ ਕਿਹਾ ਵੀ ਬਾਈ ਜੀ ਕਹਿੰਦੇ ਵੀ, ਮੈਂ ਬਾਈ ਜੀ ਕਹਿੰਦੇ ਮੈਂ ਟਰੱਕ ਤੇ ਕੁਛ ਨਹੀਂ, ਸਾਨੂੰ ਤਾਂ ਟੈਕਸੀ ਦੇ ਕਸਟਮਰ ਕਿਤੇ ਕਹਿੰਦੇ ਰੇਡੀਓ ਬੰਦ ਕਰ ਲਾ, ਸਾਨੂੰ ਤਾਂ ਬੜਾ ਔਖਾ ਜਿਹਾ ਲੱਗ ਜਾਂਦਾ।
0: ਨਹੀਂ ਪਰ ਭਾਜੀ, ਬਹੁਤ ਘੱਟ ਲੋਕ ਨੇ ਜਿਹੜੇ ਅੱਜ ਕੱਲ ਕੁਛ ਵੀ ਨਹੀਂ ਸੁਣਦੇ ਆਪਣੇ ਟਰੱਕਾਂ ਤੇ ਜਾਂ ਗੱਡੀਆਂ ਚ ਲੈ ਲਓ। ਨਜ਼ਦੀਕ ਜੀ ਸੁਖਪਾ ਜੀ,
3: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਆ। ਫਰਾਈਡੇ, ਸੈਟਰਡੇ, ਸੰਡੇ ਤਿੰਨ ਦਿਨ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ ਚ ਬਹੁਤ ਸਾਰੀ ਨਵੀਂ ਬਾਈ ਜੀ ਇਨਵੈਂਟਰੀ ਕਲੀਅਰ ਆਊਟ ਕਰ ਰਹੇ ਆ, ਜਿਹ ਚ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ, ਤੇ ਜਿਨ੍ਹਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਇੱਕੋ ਹੀ ਸੈੱਟ ਆ, ਫਰਾਈਡੇ ਵਾਲੇ ਦਿਨ ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਚੱਕ ਕੇ। ਪਿਓਰ ਲੈਦਰ ਪਾਵਰ ਰਿਕਲਾਈਨਰ, ਪਿਓਰ ਲੈਦਰ ਪਾਵਰ ਰਿਕਲਾਈਨਰ, 3 ਸੀਟਰ ਸੋਫਾ, 2 ਸੀਟਰ ਲੈਫਟ ਸਾਈਡ ਨਾਲ ਸਿੰਗਲ ਚੇਅਰ, ਕੰਪਲੀਟ ਸੋਫਾ ਸੈੱਟ, ਪਿਓਰ ਲੈਦਰ ਦਾ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $5,000 ਸੀ, $5,000 ਨਾ, $4,000 ਨਾ, $3,000 ਨਾ, $2,500 ਨਾ, $2,000 ਨਾ, $1,500, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਇੱਕੋ ਹੀ ਸੈੱਟ ਹੈ, ਲੈ ਜਾਓ ਫਰਾਈਡੇ ਵਾਲੇ ਦਿਨ ਸਿਰਫ $9.99 ਦਾ। ਜੀ ਹਾਂ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, $1,000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਸੋਲਿਡ ਵੁੱਡ ਦੀਆਂ ਚਸਟਾਂ $50 ਦੇ ਵਿੱਚ, ਨਾਈਟ ਸੈਂਡ $20 ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਰਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ।
0: ਕਿਆ ਬਾਤ ਹੈ, ਨਹੀਂ ਰੀਸਾ ਜੀ, 4946 ਹੈਲੋ,
4: ਨਵੀਂ ਜੀ ਆਫ ਦਾ ਏਅਰ ਪਲੀਜ਼।
0: ਸ਼ੋਰ ਸਰ, ਹੋਲਡ ਕਰੋ ਇੱਕ ਸੈਕਿੰਡ। ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, ਤੇ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲੇ ਆ। ਸੋ ਲਾਉਣੇ ਆ, ਲਾਉਣੇ ਆ, ਇੱਕ ਸੈਕਿੰਡ ਦਿਓ, ਹੁਣ ਅਸੀਂ ਇੰਨੀ ਛੇਤੀ ਨਹੀਂ ਲਾਉਂਦੇ ਗਾਣੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ, ਸੁਣਦੇ ਫਿਰ ਗਾਣਾ। ਸੋ ਦੋ ਕਹਿ ਲਓ ਕਿ ਗੀਤਾਂ ਦੀ ਇੱਕ ਕਨਫਿਊਜ਼ਨ ਜੀ ਸੀਗੀ ਮੈਨੂੰ, ਨਹੀਂ ਬਾਈ ਜੀ ਹੁਣਾਂ ਨੂੰ, ਤੇ ਇੱਕ ਤਾਂ ਇਹਨਾਂ ਨੂੰ ਇਹ ਸੀ।

easy. ਇੰਨੇ ਤਾਂ ਨਹੀਂ ਗਾਣੇ ਦੋਨੋਂ ਨੇੜੇ ਯਾਰ, ਥੋੜ੍ਹਾ ਜਿਹਾ ਫਰਕ ਤਾਂ ਮਤਲਬ ਕਾਫੀ ਸਾਰਾ। ਇੱਕ ਯਾਰ ਮੱਲੀ ਟੈਂਟ ਦੀ ਬੱਲੇ ਬੱਲੇ ਆ, ਮੱਲੀ ਟੈਂਟ ਦੀ ਰੀਸ ਨਹੀਂ ਕੋਈ। ਤੁਹਾਡੇ ਘਰੇ ਕੋਈ ਫੰਕਸ਼ਨ ਹੈ, ਕੋਈ ਮੰਗਣਾ, ਕੋਈ ਜਾਗੋ, ਕੋਈ ਸੰਗੀਤ, ਵਿਆਹ ਹੋ ਰਿਹਾ, ਕੋਈ ਤੁਸੀਂ ਅਖੰਡ ਪਾਠ ਸਾਹਿਬ ਆਪਣੇ ਘਰ ਤੁਸੀਂ ਹੋਲਡ ਕਰ ਰਹੇ ਹੋ, ਤਾਂ ਮੱਲੀ ਟੈਂਟ ਇਹਨਾਂ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਨੇ। ਤੁਸੀਂ ਭਾਵੇਂ 100 ਬੰਦੇ ਦੀ ਗੈਦਰਿੰਗ ਹੈ, 50 ਦੀ ਹੈ, 500 ਦੀ ਹੈ, 1000 ਦੀ ਹੈ, 1200 ਦੀ ਹੈ, ਇਹਨਾਂ ਕੋਲ ਟੇਬਲ ਵੀ ਨੇ, ਚੇਅਰਾਂ ਵੀ ਨੇ, ਡਾਂਸ ਫਲੋਰ ਵੀ ਨੇ, ਸਟੇਜ ਵੀ ਨੇ, ਸਾਰਾ ਕੁਝ ਹੈ, ਅਤੇ ਲਗਜ਼ਰੀ ਪੋਰਟੇਬਲ ਵਾਸ਼ਰੂਮ। ਜਿਹੜੇ ਵਾਸ਼ਰੂਮ ਤੁਹਾਡੇ ਘਰਾਂ ਦੇ ਵਾਸ਼ਰੂਮ ਨਾਲੋਂ ਚੰਗੇ ਆ, ਉਹ ਤੁਹਾਡੇ ਘਰ ਦੇ ਮੂਹਰੇ ਆ ਕੇ ਰੱਖ ਦੇਣਗੇ ਟ੍ਰੇਲਰ ਜਿਹੜਾ ਹੁੰਦਾ। ਸੋ ਮੱਲੀ ਟੈਂਟ ਬਹੁਤ ਰੀਜ਼ਨੇਬਲ ਰੇਟ, ਮੇਰਾ ਨਾਮ ਲੈ ਦਿਓ 6479992569, 6479992569, 6479992569। ਮੱਲੀ ਟੈਂਟ 647-999 ਅਤੇ 2569। ਸੋ ਲਾਉਣੇ ਆ ਜਿਪਸੀ। ਮੈਂ ਟਿਊਨ ਜਿਹੜੀ ਚਲਾਈ ਸੀ ਉਹ ਸੀ ਸੂਹੇ ਸੂਹੇ ਚੀਰੇ ਵਾਲੇ ਆ ਆਪਣੇ ਨਛੱਤਰ ਗਿੱਲ, ਪਰ ਜਿਹੜੀ ਬਾਈ ਜੀ ਨੇ ਰਿਕੁਐਸਟ ਕੀਤੀ ਹੈ ਉਹ ਫਿਰ ਸਿਰੇ ਲੈ ਤਾ ਗਾਣਾ, ਮੈਂ ਬਹੁਤ ਚੁਰ ਗਿਆ ਲਾਈਨ, ਉਹ ਹੈ ਜਿਪਸੀ ਮਨਿੰਦਰ ਮੰਗਾ।

ਹਾਂ ਚਲੋ ਕੋਈ ਨਹੀਂ, ਹੁਣ ਬਾਅਦ ਚੋਂ ਲਾਵਾਂਗੇ ਪ੍ਰੋਗਰਾਮ ਹੈ ਪੰਜਾਬੀ ਦਾ। ਨੰਬਰ ਹੈ 905-673-3555-673-3773। ਫੀਨਿਕਸ ਮਿਲਵਰਕ ਵਾਲੇ ਨੇ ਬਾਈ ਜੀ ਜੈਗ ਨੂੰ ਕਾਲ ਕਰੋ, ਜੈਗ ਭਾਜੀ ਨੂੰ ਚਾਹੀਦੇ ਆ ਇੰਪਲੋਈ। ਜੇ ਤੁਹਾਨੂੰ ਚਾਹੀਦਾ ਪੈਸਾ, ਤੁਸੀਂ ਕਰੋ ਬਈ ਕੰਮ ਦੱਬ ਕੇ, ਅਤੇ ਡਾਲਰ ਜਿੰਨੇ ਮਰਜ਼ੀ ਕਮਾਓ। ਡਾਲਰਾਂ ਦੀ ਕਿਹੜੀ ਕੋਈ ਯਾਰ ਲਿਮਿਟ ਹੁੰਦੀ ਹੈ, ਜਦੋਂ ਬੰਦਾ ਕਮਾਉਣ ਲੱਗ ਹੀ ਗਿਆ, ਤੁਸੀਂ ਲੱਗ ਹੀ ਗਏ ਵਧੀਆ ਕੰਪਨੀ ਨਾਲ ਕੰਮ 'ਤੇ, ਫਿਰ ਤਾਂ ਕੰਮ ਕਰੋ ਅਤੇ ਚੈੱਕ ਤੁਹਾਡੇ ਅਕਾਊਂਟ 'ਚ ਪੈਸੇ ਆ ਜਾ ਕਰਨਗੇ। ਸੋ ਇਹਨਾਂ ਨੂੰ ਇੱਕ ਤਾਂ ਕੰਸਟਰਕਸ਼ਨ ਵਰਕਰਾਂ ਦੀ ਲੋੜ ਹੈ, ਅਤੇ ਨਾਲ ਇਹਨਾਂ ਨੂੰ ਮਿਲਵਰਕ ਦੇ ਕੰਮ ਲਈ ਬੰਦੇ ਚਾਹੀਦੇ ਆ। ਸੋ ਜੇ ਤੁਹਾਨੂੰ ਟੂਲਸ ਦਾ ਕੰਮ ਆਉਂਦਾ, ਕੈਬਨਿਟਰੀ ਦਾ, ਕਾਰਪੈਂਟਰੀ ਦਾ, ਇਹਨਾਂ ਨੂੰ ਫੋਨ ਕਰੋ ਅਤੇ ਜੈਗ ਭਾਜੀ ਦੇ ਨਾਲ ਤੁਹਾਡੀ ਗੱਲਬਾਤ ਹੋਵੇਗੀ। ਇੱਕ ਤਾਂ ਕੰਸਟਰਕਸ਼ਨ ਵਰਕਰ ਚਾਹੀਦੇ, ਦੂਜਾ ਕਾਰਪੈਂਟਰੀ ਟੂਲਸ ਅਤੇ ਮਿਲਵਰਕ ਦੇ ਕੰਮ ਲਈ ਬੰਦੇ ਚਾਹੀਦੇ ਆ। ਸਟੀਲਸ ਅਤੇ ਟੋਮਟਨ 'ਤੇ ਇਹਨਾਂ ਦਾ ਵੇਅਰਹਾਊਸ ਹੈ। ਨੰਬਰ ਹੈ 416-822-2239, 416-822-2239 'ਤੇ ਫੋਨ ਘੁਮਾਓ ਅਤੇ ਕਰੋ ਇਹਨਾਂ ਨਾਲ ਗੱਲਬਾਤ, 416-822-2239। ਉਸ ਤੋਂ ਇਲਾਵਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ, ਰੇਖਾ ਅਤੇ ਨਦੀਮ ਜੀ ਤੁਹਾਡੇ ਲਈ ਹਾਜ਼ਰ ਨੇ। ਕਰਜ਼ਾ ਸਿਰ ਚੜ ਗਿਆ ਜ਼ਿਆਦੇ, ਟੈਨਸ਼ਨ ਤੁਸੀਂ ਨਹੀਂ ਲੈਣੀ, ਟੈਨਸ਼ਨ ਛੱਡੋ ਤੁਸੀਂ ਰੇਖਾ ਅਤੇ ਨਦੀਮ ਹੋਣਾ 'ਤੇ। ਪਿਛਲੇ ਤਕਰੀਬਨ ਇਹ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਲੋਕਾਂ ਦਾ। ਸੋ ਨੰਬਰ ਇਹਨਾਂ ਦਾ ਲਿਖ ਲਓ ਜੇ ਕਰਜ਼ਾ ਸਿਰ ਚੜ ਗਿਆ ਜ਼ਿਆਦੇ, 416-650-1100, 416-650-1100, 416-650-1100 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਅਤੇ ਤੁਹਾਡੇ ਲਈ ਰੇਖਾ ਅਤੇ ਨਦੀਮ ਜੀ ਬਿਲਕੁਲ ਹਾਜ਼ਰ ਨੇ। ਅਤੇ ਉਸ ਤੋਂ ਇਲਾਵਾ ਪੈਸ਼ਨ ਰੂਫਿੰਗ, ਜੇ ਤੁਹਾਡੀ ਰੂਫ ਕਿਤੇ ਲੀਕ ਹੋ ਗਈ ਨਾ ਤਾਂ ਪੰਗਾ ਬਹੁਤ ਹੈ, ਕਿਉਂਕਿ ਪੂਰੇ ਘਰ ਦੇ ਸਟਰਕਚਰ ਨੂੰ ਡੈਮੇਜ ਪਹੁੰਚਦਾ। ਆਪਣਾ ਘਰ ਨਾ, ਆਪਣੀ ਆਪਣੇ ਘਰ ਦੀ ਮੇਨ ਸ਼ੀਲਡ ਹੈ ਆਪਣੀ ਰੂਫ, ਵਾਟਰ ਡੈਮੇਜ, ਮੋਲਡ। ਸੋ ਜ਼ਰੂਰੀ ਹੈ ਕਿ ਤੁਹਾਨੂੰ ਲੱਗਦਾ ਕਿ ਯਾਰ ਰੂਫ ਬੜੀ ਪੁਰਾਣੀ ਹੈ, 20-25 ਸਾਲ ਹੋ ਗਏ, ਚੇਂਜ ਕਰਾਓ ਤੁਸੀਂ ਯਾਰ, ਨਾਲੇ ਤੁਹਾਡੇ ਪ੍ਰੋਪਰਟੀ ਦੀ ਵੈਲਿਊ ਵਧੇਗੀ। ਜਿਹੜੇ ਘਰਾਂ ਦੀ ਛੱਤ ਚੇਂਜ ਹੈ ਅਤੇ ਘਰ ਵੇਚ ਦਿਓ ਗਾਹਾਂ ਜਾ ਕੇ, ਅਤੇ ਪ੍ਰਾਈਸ ਦੇ ਵਿੱਚ ਫਾਇਦਾ ਤੁਹਾਨੂੰ ਹੀ ਹੋਣਾ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੇ ਬਹੁਤ ਹੀ ਰੀਜ਼ਨੇਬਲ, ਬਹੁਤ ਹੀ ਅੱਛਾ ਰੇਟ ਤੁਹਾਨੂੰ ਦੇਣਗੇ, ਸਾਡਾ ਨਾਂ ਲੈ ਦਿਓ। ਫੁੱਲੀ ਇੰਸ਼ੋਰਡ ਕੰਪਨੀ ਹੈ। ਨੰਬਰ ਹੈ 647-994-1913, 647-919-9413, 647-919-9413 ਦੇ ਉੱਤੇ ਤੁਸੀਂ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ। ਸੋ ਤੁਹਾਨੂੰ ਪਤਾ ਕਿ ਤੁਹਾਡੇ ਆਪਣੇ ਸ਼ਹਿਰ, ਆਪਣੇ ਸਾਰਿਆਂ ਦੇ ਸ਼ਹਿਰ ਕੱਲ੍ਹ ਨੂੰ ਪਰਫੋਰਮ ਕੌਣ ਕਰ ਰਿਹਾ ਬਈ? ਲੈਜੈਂਡ ਆ ਦੇ ਲੈਜੈਂਡ, ਮਿਸਟਰ ਵਨ ਐਂਡ ਓਨਲੀ ਮਾਸਟਰ ਸਲੀਮ ਸਾਹਿਬ। ਸਲੀਮ ਦੀ ਜੀ ਗਾਇਕੀ ਤੁਸੀਂ ਸੁਣਨ ਦੇ ਲਈ ਹੋ ਜਾਓ ਰੈਡੀ ਯਾਰ। ਟਿਕਟਾਂ ਲੈ ਲਈਆਂ, ਵੈਰੀ ਗੁੱਡ। ਨਹੀਂ ਲਈਆਂ ਟਿਕਟਾਂ, ਪਲੀਜ਼ ਆਇਆ ਨਾ ਕਰੋ, ਇੰਨਾ ਟਾਈਮ ਨਾ ਲਾਇਆ ਕਰੋ। ਕੱਲ੍ਹ ਨੂੰ ਫਿਰ ਕਾਲ ਕਰੋਗੇ ਭਾਅ ਜੀ, ਅਸੀਂ ਸਲੀਮ ਜੀ ਦਾ ਸ਼ੋਅ ਦੇਖਣਾ। ਹੋ ਵੀ ਰਿਹਾ ਡੇਰੀ ਹਰਨ ਡੇਰੀ ਤੁਹਾਡੇ ਯਾਰ ਗੁਆਂਢ 'ਚ ਹੈ। ਸੋ ਮਾਸਟਰ ਸਲੀਮ ਸਾਹਿਬ ਦਾ ਸ਼ੋਅ ਕੱਲ੍ਹ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਵਿਖੇ ਹੋ ਰਿਹਾ। ਤੁਸੀਂ ਜ਼ਰੂਰ ਟਿਕਟਾਂ ਜਲਦੀ ਤੋਂ ਜਲਦੀ ਲੈ ਲਵੋ, ਹਜੇ ਨਹੀਂ ਲਈਆਂ ਤਾਂ ਮੈਂ ਤੁਹਾਨੂੰ ਨੰਬਰ ਦਿੰਦਾ ਜ਼ਰੂਰ, 647-783-9873। ਸਿਰਫ $49 ਦੀ ਟਿਕਟ ਹੈ, $49 ਤੋਂ ਟਿਕਟ ਹੈ, ਅਤੇ ਮਿਸਿਸਾਗਾ ਕਨਵੈਨਸ਼ਨ ਸੈਂਟਰ ਕੱਲ੍ਹ ਨੂੰ 7 ਵਜੇ ਡੋਰ ਖੁੱਲ੍ਹ ਜਾਣਗੇ। ਹਰ ਇੱਕ ਟਿਕਟ ਨਾਲ ਸਾਰੇ ਸੌਫਟ ਡਰਿੰਕ ਬਿਲਕੁਲ ਫ੍ਰੀ ਨੇ। 647-783-9873, 647-783-9873, 647-783-9873 'ਤੇ ਟਿਕਟਾਂ ਲਓ। ਅਤੇ ਮੈਨੂੰ ਹੁਣ ਇਹ ਹੈ ਕਿ ਕਿਹੜਾ ਲਾਈਏ ਸਲੀਮ ਜੀ ਦਾ ਗੀਤ, ਕਈ ਵਾਰ ਕਨਫਿਊਜ਼ ਬਹੁਤ ਹੋ ਜਾਂਦਾ ਜਿਹਨਾਂ ਦੇ ਇੰਨੇ ਯਾਰ ਵੱਡੇ ਵੱਡੇ ਗਾਣੇ ਆਏ ਹੋਣੇ, ਅਤੇ ਮੈਨੂੰ ਲੱਗਦਾ ਜਿਹੜੇ ਵੀ ਬੰਦਾ ਦਿਲ ਟੁੱਟਿਆ, ਕਿਹਨੇ ਨਹੀਂ ਸੁਣਿਆ ਕਿ ਤੂੰ ਬਦਲੀ 100 ਵਾਰ, ਅਸੀਂ 1 ਵਾਰ ਨਹੀਂ ਬਦਲੇ, ਦੁੱਖ ਦੇਣੀਏ ਨਹੀਂ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਹੈ, ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ। ਅਤੇ ਜਦੋਂ ਫਿਰ ਭੰਗੜਾ ਪਾਉਣ ਨੂੰ ਜੀ ਕਰਾਉਂਦਾ, ਫਿਰ ਤਾਂ ਢੋਲ ਜਗੀਰੋ ਦਾ ਕਿੱਥੇ ਨਹੀਂ ਚੱਲਦਾ। ਸੋ ਪ੍ਰੋਗਰਾਮ ਪੰਜਾਬੀ ਰਹਿ ਕੇ ਯਾਰ ਮੈਂ ਹੋਰ ਸਲੀਮ ਸਾਹਿਬ ਦੇ ਦੋ ਬੋਲ ਤੁਹਾਨੂੰ ਸੁਣਾਉਣਾ, ਬੜਾ ਵਧੀਆ ਗੀਤ ਹੈ ਅਤੇ ਅਮੇਜ਼ਿੰਗ। ਆ ਜਾਓ ਫਿਰ।

0: ਵਾਹ ਯਾਰ, ਦੇਖੋ ਸੁਣ ਕੇ ਆਉਂਦਾ ਨਾ ਮਜ਼ਾ, ਮਿਲਦਾ ਨਾ ਸਕੂਨ। ਜੀ ਕਰਦੇ ਸੁਣੀ ਜਾਈਏ, ਸੁਣੀ ਜਾਣ, ਮੇਰਾ ਜੀਵ ਨਹੀਂ ਕਰਦਾ ਵੀ ਬੰਦ ਕਰਾਂ 7 ਮਿੰਟ ਦਾ ਗਾਣਾ। ਨਹੀਂ ਤਾਂ ਆਪਾਂ 7 ਮਿੰਟ 8 ਮਿੰਟ ਦੇ ਗੀਤ ਬਹੁਤ ਘੱਟ ਲਾਉਂਦੇ ਹਾਂ, ਬਟ ਆਵਾਜ਼ਾਂ ਇੰਨੀਆਂ ਕਮਾਲ ਦੀਆਂ ਨੇ ਕਿ ਜੀ ਕਰਦਾ ਸੁਣੀ ਚੱਲੋ, ਸੁਣੀ ਚੱਲੋ। ਸੋ ਕੱਲ੍ਹ ਨੂੰ ਬਸ ਦਿਨ ਹੀ ਆਪਾਂ ਕਹਿਣਾ, ਕੁਝ ਘੰਟੇ ਬਾਕੀ ਨੇ, ਅਤੇ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਮਿਸਿਸਾਗਾ, ਟੋਰਾਂਟੋ ਕਹਿ ਲਓ, ਟੋਰਾਂਟੋ 'ਚ ਪਰਫੋਰਮ ਕਰ ਲੂ ਕਰ ਰਹੇ ਨੇ ਮਿਸਿਸਾਗਾ ਕਨਵੈਨਸ਼ਨ ਸੈਂਟਰ। ਬਹੁਤ ਹੀ ਕਮਾਲ ਦੀ ਲੋਕੇਸ਼ਨ 'ਤੇ ਵੈਨਿਊ ਹੈ, ਡੇਰੀ ਹੋਰਨਟੇਰੀਓ, ਮਿਸਿਸਾਗਾ ਬ੍ਰੈਂਪਟਨ ਦੇ ਬਿਲਕੁਲ ਬੋਰਡਰ 'ਤੇ, ਅਤੇ ਆਪਣੇ ਸਭ ਦੇ ਸੈਂਟਰ ਦੇ ਵਿੱਚ। ਸੋ ਕੁਝ ਘੰਟੇ ਬਾਕੀ, ਅਤੇ ਟਿਕਟਾਂ ਬਹੁਤ ਹੀ ਲਿਮਿਟਿਡ ਜੀਆਂ ਨੇ ਕਿਉਂਕਿ ਆਰਟਿਸਟ ਏਡੇ ਵੱਡੇ ਨੇ। ਸੋ ਟਿਕਟਾਂ ਕਿੱਥੇ ਰਹਿਣੀਆਂ ਨੇ? ਸਾਡਾ ਰੋਹਨ ਜੁੜੇ ਨੇ ਮਿਲਣਾ ਇਵੈਂਟਸ ਤੋਂ, ਜੋ ਕਿ ਇੱਕ ਵਾਰ ਫਿਰ ਤੋਂ ਜਾਣਕਾਰੀ ਦੇਣਗੇ ਕੱਲ੍ਹ ਦੇ ਸ਼ੋਅ ਦੀਆਂ ਕਿਵੇਂ ਤਿਆਰੀਆਂ ਹੋ ਰਹੀਆਂ। ਮੈਨੂੰ ਲੱਗਦਾ ਸਟੇਜ ਸੈਟਅਪ ਸ਼ੁਰੂ ਆਲਰੇਡੀ ਹੋ ਗਈ ਹੋਵੇਗੀ। ਸੋ ਰੋਹਨ ਵੈਲਕਮ।
1: ਥੈਂਕ ਯੂ ਸੋ ਮਚ ਬ੍ਰਦਰ, ਇੱਕ ਵਾਰੀ ਫੇਰ ਪੰਜਾਬੀ ਲਹਿਰਾਂ ਦੇ ਸਾਰੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਨਮਸਕਾਰ। ਤੇ ਨਵੀ ਬ੍ਰਦਰ, ਯੂ ਆਰ ਐਬਸੋਲੂਟਲੀ ਰਾਈਟ, ਅੱਜ ਸਵੇਰੇ 9 ਵਜੇ ਤੋਂ ਸਾਡੀ ਪ੍ਰੋਡਕਸ਼ਨ ਸੈਟਅਪ ਸ਼ੁਰੂ ਹੋ ਚੁੱਕੀ ਹੈ, ਤੇ ਜਿਹੜੇ ਅਸੀਂ ਕੱਲ 6 ਟੇਬਲ ਐਡ ਕੀਤੇ ਸੀ ਉਹਨਾਂ ਵਿੱਚੋਂ 4 ਟੇਬਲ ਵੀ ਜਾ ਚੁੱਕੇ ਨੇ, ਸਾਡੇ ਸਿਰਫ 2 ਟੇਬਲ ਰਹਿ ਗਏ ਨੇ। ਐਂਡ ਜਿਹੜੀ ਆਪਣੀ ਜਨਰਲ ਐਡਮਿਸ਼ਨ ਤੇ ਵੀ ਆਈ ਪੀ ਜਿਹੜੀ ਅਰੀਨਾ ਦੀ ਟਿਕਟਾਂ ਨੇ ਉਹ ਵੀ ਬਹੁਤ ਹੀ ਲਿਮਿਟਡ ਹੱਥ ਚ ਰਹਿ ਗਈਆਂ ਸਾਡੇ। ਇੰਨਾ ਪਿਆਰ, ਇੰਨਾ ਤੁਸੀਂ ਸਾਰਿਆਂ ਨੇ ਸਪੋਰਟ ਕੀਤੀ ਹੈ, ਤੇ ਹੁਣ 24 ਘੰਟੇ ਅਗਲੇ ਹੁਣ 24 ਘੰਟੇ ਤੋਂ ਬਾਅਦ ਤਾਂ ਹੁਣ ਡੋਰਸ ਓਪਨ ਹੋਣਗੇ 7 ਵਜੇ।
0: ਬਿਲਕੁਲ, ਐਂਡੇ 7 ਵਜੇ ਡੋਰ ਓਪਨ ਹੋਣਗੇ। ਬਹੁਤ ਹੀ ਕਮਾਲ ਦਾ ਵੈਨਿਊ ਹੈ ਮਿਸਿਸਾਗਾ ਕਨਵੈਨਸ਼ਨ ਸੈਂਟਰ ਦਾ, ਤੇ ਸਾਊਂਡ ਪ੍ਰੋਡਕਸ਼ਨ ਬੜੀ ਵੱਡੀ ਹੋਵੇਗੀ ਕਿਉਂਕਿ ਮੈਨੂੰ ਪਤਾ ਕਿ ਮਿਲਣਾ ਇਵੈਂਟਸ ਦੀ ਟੀਮ ਜਦੋਂ ਵੀ ਕੋਈ ਸ਼ੋਅ ਕਰਵਾਉਂਦੇ ਨੇ ਤਾਂ ਬਿਲਕੁਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ। ਇਹ ਹੁੰਦਾ ਕਿ ਜਿਹੜਾ ਬੰਦਾ ਟਿਕਟ ਖਰੀਦ ਕੇ ਜਾ ਰਿਹਾ ਨਾ, ਉਹ ਬਾਅਦ ਦੇ ਵਿੱਚ ਇੱਕ ਤਾਂ ਯਾਦ ਰੱਖੇ ਅਤੇ ਬਾਕੀ ਤਾਰੀਫ ਕਰੇ, ਕੰਪਲੀਮੈਂਟ ਕਰੇ ਕਿ ਯਾਰ ਇੰਨਾ ਵੈਲ ਔਰਗਨਾਈਜ਼ ਸ਼ੋਅ, ਇੰਨੀ ਕਮਾਲ ਦੀ ਸਾਊਂਡ, ਇੰਨੀ ਕਮਾਲ ਦੀ ਸੈਟਅਪ। ਸੋ ਟਿਕਟਾਂ ਲਈ ਅਸੀਂ ਇੱਕ ਵਾਰ ਫਿਰ ਨੰਬਰ ਦਿੰਦੇ ਹਾਂ, 6477839873। ਸਿਰਫ $49 ਦੀ ਸਟਾਰਟਿੰਗ ਪ੍ਰਾਈਸ ਹੈ ਟਿਕਟ ਦੀ, 6477839873। ਸਾਡੇ ਜਿੰਨੇ ਵੀ ਬਜ਼ੁਰਗ ਨੇ, ਕੋਈ 70+, ਕੋਈ ਸਾਡੇ ਬੱਚੇ ਨੇ 5 ਈਅਰਸ ਤੋਂ ਘੱਟ, ਤੁਹਾਡੀ ਟਿਕਟ ਫਰੀ ਹੈ, ਬਟ ਰਜਿਸਟਰ ਕਰ ਲਿਓ। 6477783978 ਨੰਬਰ ਹੈ। ਅਤੇ ਰੋਹਨ, ਤੁਹਾਡਾ ਦੱਸੋ ਕਿ ਜੋ ਪ੍ਰੋਡਕਸ਼ਨ ਹੈ, ਸਟੇਜ ਸੈਟਅਪ ਹੈ, ਸਾਊਂਡ ਹੈ, ਉਹਦੇ 'ਤੇ ਕਿੰਨਾ ਕੁ ਫੋਕਸ ਕੀਤਾ ਜਾ ਰਿਹਾ?
1: ਬਹੁਤ ਹੀ ਜ਼ਿਆਦਾ ਭਾਜੀ। ਹੁਣ ਦੇਖੋ, ਲੋਕੀ ਆਪਣੇ ਜਿਹੜੇ ਪਰਿਵਾਰ ਨਾਲ ਜਦੋਂ ਆਉਂਦੇ ਨੇ, ਹਨਾ, ਜਿਹੜਾ ਤੁਸੀਂ 2.5-3-4 ਘੰਟੇ ਬਹਿ ਕੇ ਜਿਹੜਾ ਸ਼ੋਅ ਇੰਜੋਏ ਕਰਨਾ, ਹਨਾ, ਉਹ ਵਾਲੀ ਜਿਹੜੀ ਇੱਕ ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਕਿ ਇੱਕ ਗੈਟਵੇ ਹੁੰਦਾ ਆਪਣੀ ਲਾਈਫ 'ਚ, ਹਨਾ, ਕਿੰਨੇ ਬਿੱਲ ਹੁੰਦੇ ਆ, ਕਿੰਨੇ ਸਟ੍ਰੈਸ ਹੁੰਦਾ ਲਾਈਫ ਦਾ, ਹਨਾ, ਕਦੀ ਇੱਧਰ ਜਾਓ ਕਦੀ ਉੱਧਰ ਜਾਓ, ਇਹ ਜਿਹੜੇ 3-4 ਘੰਟੇ ਅਸੀਂ ਸਾਰਿਆਂ ਨੂੰ ਬੰਨ ਕੇ ਰੱਖਣਾ। ਸੋ ਇੱਕ ਤਾਂ ਪ੍ਰੋਡਕਸ਼ਨ, LED ਪੈਨਲਸ, SFX ਜਿਹੜੇ ਇਫੈਕਟਸ ਹੁੰਦੇ ਨੇ, ਉਸ ਤੋਂ ਬਾਅਦ ਜਿਹੜੀ ਐਂਟਰਟੇਨਮੈਂਟ ਹੈ, 7 ਵਜੇ ਡੋਰਸ ਖੁੱਲ੍ਹ ਰਹੇ ਨੇ, 8 ਵਜੇ ਸਾਡੀ ਸਭ ਤੋਂ ਪਹਿਲੀ ਓਪਨਿੰਗ ਐਕਟ ਵਿਲ ਬੀ ਔਨ ਸਟੇਜ। ਉਹ ਇੱਕ ਬਹੁਤ ਹੀ ਪਿਆਰਾ ਇੱਕ ਮਿਊਜ਼ੀਸ਼ੀਅਨ ਹੈ ਸਾਡਾ ਭਰਾ, ਉਹ ਓਪਨ ਕਰ ਰਿਹਾ। ਉਸ ਤੋਂ ਬਾਅਦ ਇੱਕ ਮੈਜੀਸ਼ੀਅਨ ਜਿਹੜਾ ਇੱਕ ਮੈਜਿਕ ਸ਼ੋਅ ਚੱਲਦਾ ਹੁੰਦਾ, ਉਹ ਤੁਹਾਡੇ ਟੇਬਲ ਤੇ ਆ ਕੇ ਤੁਹਾਨੂੰ ਛੋਟੇ ਛੋਟੇ ਮੈਜਿਕ ਟ੍ਰਿਕ ਨਾਲ ਤੁਹਾਨੂੰ ਬਿਜ਼ੀ ਰੱਖੇਗਾ, ਤੇ 9-9:30 ਦੇ ਵਿੱਚ ਮਾਸਟਰ ਸਲੀਮ ਸਾਹਿਬ ਜੀ ਸਟੇਜ ਤੇ ਹੋਣਗੇ। ਉਹਨਾਂ ਨੇ ਜਿਹੜੇ ਰੰਗ ਬੰਨੇ ਆ ਉਹਦੇ ਲਈ ਤੁਸੀਂ ਲੇਟ ਨਹੀਂ ਹੋਣਾ। ਮੈਨੂੰ ਪਤਾ ਕੱਲ੍ਹ ਲੱਗ ਜਾਣੀ ਲਾਈਨ ਲੰਬੀ, ਸੋ ਸਾਰੇ ਜਾਣੇ ਜੇ 7 ਵਜੇ ਡੋਰਸ ਖੋਲ ਰਹੇ ਨੇ, ਪਲੀਜ਼ ਪਲੀਜ਼ ਪਲੀਜ਼ 7 ਵਜੇ ਤੱਕ ਮਿਸਿਸਾਗਾ ਕਨਵੈਨਸ਼ਨ ਸੈਂਟਰ ਪਹੁੰਚੋ ਤਾਂ ਕਿ ਤੁਸੀਂ ਵਧੀਆ ਵਧੀਆ ਸੀਟਾਂ ਵੀ ਲੈ ਸਕੋ ਆਪਣੀ।
0: ਸੋ ਬਿਲਕੁਲ, ਤੁਸੀਂ ਟਿਕਟਾਂ ਹਜੇ ਤੱਕ ਨਹੀਂ ਲਈਆਂ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਸੀਂ ਰਿਗਰੈਟ ਨਹੀਂ ਕਰੋਗੇ। ਤੁਸੀਂ ਸਗਤ ਤੇ ਸਾਨੂੰ ਕਾਲ ਕਰਕੇ ਕਹੋਗੇ ਕਿ ਭਾਜੀ ਅਸੀਂ ਬੜੇ ਥੈਂਕਫੁਲ ਹਾਂ, ਤੁਸੀਂ ਇੰਨੀ ਸ਼ੋਅ ਦੀ ਜਾਣਕਾਰੀ ਦਿੱਤੀ ਅਤੇ ਤੁਹਾਡੇ ਕਰਕੇ ਸਾਡੀ ਵੀ ਇੱਕ ਬਹੁਤ ਹੀ ਕਮਾਲ ਦੀ ਯਾਦਗਾਰ ਸ਼ਾਮ ਬਣ ਚੁੱਕੀ ਹੈ। ਸੋ ਕਹਿੰਦੇ ਹੁੰਦੇ ਕਿ ਬਸ ਯਾਦਾਂ ਹੀ ਰਹਿ ਜਾਣੀਆਂ, ਸੋ ਇੱਦਾਂ ਦੀਆਂ ਮੈਮਰੀਜ਼ ਹੋਣ ਤੁਹਾਡੇ ਕੋਲ ਤਾਂ ਬੰਦਾ ਸੋਚਦਾ ਜ਼ਰੂਰ ਹੈ ਕਿ ਜ਼ਿੰਦਗੀ ਨੂੰ ਅਸੀਂ ਇੰਜੋਏ ਕਰ ਰਹੇ ਹਾਂ। ਸੋ ਵੰਸ ਅਗੇਨ ਮਿਲਣਾ ਇਵੈਂਟਸ ਵੱਲੋਂ ਕੱਲ੍ਹ ਨੂੰ ਮਾਸਟਰ ਸਲੀਮ ਸਾਹਿਬ ਲਾਈਵ ਇਨ ਕੌਂਸਰਟ,

0: ਵਾਹ ਕੀ ਬਾਤ ਹੈ ਨਹੀਂ ਰੀਸਾਂ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਇੱਕ ਤੁਹਾਨੂੰ ਅਸੀਂ ਨੰਬਰ ਦਿੰਦੇ ਹੁੰਦੇ ਹਾਂ ਰਾਜਵੰਤ ਕੌਰ ਦਾ ਤੁਹਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਵਿੱਚ ਡਿਸਕਾਊਂਟ ਨਹੀਂ ਮਿਲ ਰਿਹਾ ਰਾਜਵੰਤ ਨੂੰ ਕਾਲ ਕਰੋ ਰਾਜਵੰਤ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ ਕੌਰ 6474 4735 6474 4735 ਰਾਜਵੰਤ ਕੌਰ ਰਾਜਵੰਤ ਕੌਰ ਤੇ ਉਸਦੇ ਨਾਲ ਨਾਲ ਇੱਕ ਅਸੀਂ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਐਚ ਕੇ ਮੂਵਰਸ ਦਾ ਆਪਣੇ ਸ਼ਹਿਰ ਦੀ ਸਭ ਤੋਂ ਐਕਸਪੀਰੀਅੰਸਡ ਮੂਵਿੰਗ ਕੰਪਨੀ ਘਰ ਲੈ ਲਿਆ ਹੁਣ ਆਪਣਾ ਜਿੰਨਾ ਵੀ ਸਮਾਨ ਹੈ ਸੇਫਲੀ ਬਹੁਤ ਧਿਆਨ ਦੇ ਨਾਲ ਮੂਵ ਕਰਵਾਓ ਐਚ ਕੇ ਮੂਵਰਸ 416-524-6704 Mr. Singh Pizza ਦੀਆਂ ਡੀਲਾਂ ਦੀ ਕਿਤੇ ਰੀਸ ਹੈ ਯਾਰ ਸੋ ਮਿਸਟਰ ਸਿੰਘ ਪੀਜ਼ਾ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫ੍ਰੀ ਡਿਪਿੰਗ ਸੌਸ ਐਂਡ 2 ਲੀਟਰ ਕੋਕ ਫ੍ਰੀ ਸਿਰਫ $40 ਦੀ ਡੀਲ ਹੈ ਮਿਸਟਰ ਸਿੰਘ ਦੀਆਂ 30 ਲੋਕੇਸ਼ਨਾਂ ਨੇ ਤੁਸੀਂ ਮੈਂ ਕਹਿੰਦਾ ਬਰੈਂਪਟਨ ਦੇ ਕਿਸੇ ਵੀ ਕੋਨੇ ਚਲ ਜਾਓ ਨੌਰਥ ਪਾਰਕ ਟੋਰਬਰਮ ਕੁਈਨ ਮੈਕਲੋਗਲਿਨ ਆਪਣਾ ਓਰੈਂਡਿਆ ਡਿਕਸੀ ਕੈਸਮੋਰ ਮਿਕਵੀਨ ਫਾਈਨੈਂਸ਼ੀਅਲ ਮਿਸਾਗਾ ਰੋਡ ਉਸਦੇ ਨਾਲ ਨਾਲ ਹੈਮਲਟਨ ਗੁਐਲਫ ਕਿਚਨਰ ਲੰਡਨ ਵੁੱਡਸਟਾਕ ਤਾਂ ਤੁਸੀਂ ਨੰਬਰ ਘੁਮਾ ਲਓ 905-504-4000 ਤੇ ਕਾਲ ਕਰੋ ਮਿਸਟਰ ਸਿੰਘ ਪੀਜ਼ਾ ਸੌਰਵ ਰਤਨ ਜੀ ਸਾਡੇ ਨਾਲ ਨੇ ਮੈਂ ਤੁਹਾਨੂੰ ਬਹੁਤ ਹੀ ਜ਼ੋਰ ਨਾਲ ਕਹਿ ਰਿਹਾ ਪਲੀਜ਼ ਇਨਵੈਸਟ ਕਰਨਾ ਸ਼ੁਰੂ ਕਰੋ ਨਹੀਂ ਤਾਂ ਤੁਸੀਂ ਫਿਊਚਰ 'ਚ ਜਾ ਕੇ ਤੁਹਾਡੀ ਹੋਗੀ ਨਾ 50-60-70 ਸਾਲ ਦੀ ਉਮਰ ਤੁਸੀਂ ਪਛਤਾਓਗੇ ਉਦੋਂ ਤੁਸੀਂ ਰਹੋਗੇ ਕਿ ਯਾਰ ਸਾਨੂੰ ਹੁਣ ਇੰਨੀ ਮਿਹਨਤ ਕਰਨੀ ਪੈ ਰਹੀ ਹੈ ਜਿਹੜੇ ਲੋਕਾਂ ਨੇ 20-25 ਸਾਲ ਦੀ ਉਮਰ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਉਹ ਲੋਕ 55-60 ਸਾਲ ਤੋਂ ਬਾਅਦ ਐਸ਼ ਕਰ ਰਹੇ ਹੋਣਗੇ ਬੀਚ 'ਤੇ ਬੈਠੇ ਮਾਰਗਰੀਟਾ ਪੀ ਰਹੇ ਹੋਣਗੇ ਸੋ ਇਨਵੈਸਟਮੈਂਟਸ ਆਪਣੀਆਂ ਸ਼ੁਰੂ ਕਰੋ ਅਤੇ ਸੌਰਵ ਜੀ ਸਾਡੇ ਬਹੁਤ ਹੀ ਕਮਾਲ ਦੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਬੜੇ ਲੋਕਾਂ ਨੂੰ ਸੌਰਵ ਜੀ ਨੇ ਮਲਟੀ ਮਿਲੀਨੀਅਰ ਬਣਾਇਆ ਸੋ ਸੌਰਵ ਜੀ ਵੈਲਕਮ
1: ਥੈਂਕ ਯੂ ਨਵੀ ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਬਹੁਤ ਬਹੁਤ ਧੰਨਵਾਦ
0: ਗੱਲ ਠੀਕ ਹੈ ਨਾ ਮੇਰੀ ਕਿ ਜਿਹੜਾ ਬੰਦਾ ਨਹੀਂ ਇਨਵੈਸਟ ਕਰਦਾ ਉਹ ਰਿਗਰੈਟ ਕਰਦਾ ਹੀ ਕਰਦਾ
1: ਡੈਫੀਨੇਟਲੀ ਨਵੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਕਿਉਂਕਿ ਸਾਨੂੰ ਆਪਣੇ ਹੀ ਪੈਸੇ ਦੇ ਉੱਪਰ ਆਪਣੀ ਜ਼ਿੰਦਗੀ ਜੀਣੀ ਪੈਣੀ ਹੈ ਗਵਰਨਮੈਂਟ ਬੈਨੀਫਿਟਸ ਜਾਂ ਪੈਨਸ਼ਨਸ ਆਰ ਨਾਟ ਇਨਫ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਟਾਈਮ ਮੈਨੇਜਮੈਂਟ ਬੜੀ ਜ਼ਰੂਰੀ ਹੈ ਭਾਵ ਜੇ ਅਸੀਂ ਟਾਈਮ ਕੱਢਤਾ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿ ਵਿਲ ਡੂ ਟੁਮਾਰੋ ਐਂਡ ਟੁਮਾਰੋ ਨੈਵਰ ਕਮਸ ਬਟ ਇਹ ਗੱਲ ਜ਼ਰੂਰੀ ਹੈ ਕਿ ਉਹ ਦਿਨ ਜ਼ਰੂਰ ਆ ਜਾਣਾ ਜਿੱਦਣ ਸਾਡੀ ਰਿਟਾਇਰਮੈਂਟ ਹੋਣੀ ਹੈ ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ ਔਰ ਗਰੋਥ ਵੀ ਤਾਂ ਹੀ ਹੋਊਗੀ ਜੇ ਪੈਸਾ ਟਾਈਮ ਦੇ ਨਾਲ ਮਾਰਕੀਟ ਦੇ ਵਿੱਚ ਰਹੇਗਾ ਹੁਣ ਇੱਥੇ 3 ਪੁਆਇੰਟ ਨਵੀਂ ਆ ਜਾਂਦੇ ਨੇ ਜਿਵੇਂ ਹੁਣ ਅੱਜ ਕੱਲ੍ਹ ਮਾਰਕੀਟ ਫਿਰ ਡਰਾ ਰਹੀ ਹੈ ਯੂ ਨੋ ਟਰੰਪ ਸਾਹਿਬ ਉਧਰੋਂ ਨਵੇਂ ਟੈਰਿਫ ਲਾ ਰਹੇ ਅੰਡਰ ਸੈਕਸ਼ਨ 302 ਤੇ ਇਰਾਨ ਦੀ ਵਾਰ ਹੈਗੀ ਹੈ ਪਿੱਛੇ ਚੀਜ਼ਾਂ ਇਨਫਲੇਸ਼ਨ ਹਾਈ ਇਨਫਲੇਸ਼ਨ ਤੋਂ ਗੁਜ਼ਰਦੀਆਂ ਆ ਰਹੀਆਂ ਨੇ ਕੋਵਿਡ ਰਿਹਾ ਹੈਗਾ ਬਾਈ ਰਸ਼ੀਆ ਦਾ ਯੂਕਰੇਨ ਦੀ ਵਾਰ ਰਹੀ ਹੈਗੀ ਹੈ ਸੋ ਸ਼ਾਰਟ ਟਰਮ ਦੇ ਵਿੱਚ ਫਿਰ ਲੋਕਾਂ ਨੂੰ ਜਿਹੜਾ ਹੈਗਾ ਥੋੜਾ ਜਿਹਾ ਐਂਗਜ਼ਾਇਟੀ ਸਟ੍ਰੈਸ ਜਾਂ ਫੀਅਰ ਫੈਕਟਰ ਵਧਾ ਦਿੰਦੀ ਹੈ ਮੈਂ ਕਹਾਂਗਾ ਕਿ ਇੱਕ ਸ਼ਾਰਟ ਟਰਮ ਮੈਮਰੀ ਲਾਸ ਹੈ ਸਾਡਾ ਕਿਉਂਕਿ ਜਿਹੜੇ ਲੋਕ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਕਿ ਸ਼ਾਰਟ ਟਰਮ ਮਾਰਕੀਟ ਫਲਕ

0: ਸਿਚੁਏਸ਼ਨਸ ਪ੍ਰੋਵਾਈਡ ਬ੍ਰੋਡਰ ਗੇਨਸ ਫਾਰ ਦਾ ਲੌਂਗ ਟਰਮ। ਭਾਵ ਕਿ ਜਦੋਂ ਬੀਜ ਧਰਤੀ ਚ ਬੋਇਆ ਜਾਂਦਾ ਹੈ, ਜਦੋਂ ਉਹ ਪੌਦੇ ਦੇ ਰੂਪ ਚ ਪੁੰਗਰਦਾ ਹੈ, ਉਦੋਂ ਸਾਨੂੰ ਇਸ ਚੀਜ਼ ਦੀ ਖੁਸ਼ੀ ਮਿਲਦੀ ਹੈ ਕਿ ਹਾਂ ਹੁਣ ਸਾਡਾ ਦਰਖਤ ਵੱਡਾ ਹੋ ਜਾਊਗਾ। ਸੋ ਐਜ਼ ਅ ਗਾਰਡਨਰ ਆਪਾਂ ਉਹ ਆਪਣਾ ਕੰਮ ਕਰਦੇ ਰਹਿਣਾ ਹੈਗਾ, ਪਾਣੀ ਦੇਣਾ, ਫਰਟੀਲਾਈਜ਼ ਕਰਨਾ, ਸਿੰਚਣਾ, ਲੇਕਿਨ ਫਰੂਟਸ ਉਹਦੇ ਉੱਪਰ ਆਉਣੇ ਆਉਣੇ ਆ ਟਾਈਮ ਦੇ ਨਾਲ। ਉਹਦੇ ਵਿੱਚ ਡੈਫੀਨੇਟਲੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ, ਧੁੱਪ ਵੀ ਤੇਜ਼ ਹੋ ਸਕਦੀ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਫਸਲ ਨੂੰ ਪਰਮਾਨੈਂਟ ਡੈਮੇਜ ਹੋ ਜਾਏਗਾ। ਸਿਮਿਲਰਲੀ ਮਾਰਕੀਟ ਦੇ ਵਿੱਚ ਵੀ ਇਹੀ ਚੀਜ਼ ਹੈਗੀ ਹੈ ਕਿ ਇਹ ਚੀਜ਼ਾਂ ਨੇ ਤਾਂ ਆਉਣਾ ਹੀ ਆਉਣਾ ਹੈ, ਔਰ ਇਹ ਚੀਜ਼ਾਂ ਪਿਛਲੇ 25-30 ਸਾਲ ਦੇ ਵਿੱਚ ਮੇਰੇ ਖਿਆਲ 50 ਇਵੈਂਟ ਐਸੇ ਅਕਰ ਹੋ ਚੁੱਕੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਡਰਾਇਆ। ਲੇਕਿਨ ਉਹ ਤੋਂ ਸੇਧ ਇਹ ਲੈਣੀ ਚਾਹੀਦੀ ਹੈ ਕਿ ਅਮੀਰ ਬੰਦੇ ਹੋਰ ਅਮੀਰ ਹੁੰਦੇ ਗਏ ਨੌਲੇਜ ਦੇ ਨਾਲ, ਲੋਕਾਂ ਨੇ ਆਪਣੀ ਵੈਲਥ ਨੂੰ, ਆਪਣੀ ਫਾਈਨੈਂਸ਼ੀਅਲ ਲਾਈਫ ਨੂੰ, ਆਪਣੀ ਪਰਸਨਲ ਲਾਈਫ ਨੂੰ ਹੋਰ ਬੈਟਰ ਕਰ ਰਿਹਾ। ਲੇਕਿਨ ਜਿਹੜੇ ਲੋਕਾਂ ਨੇ ਆਪਣੀ ਡੇ ਟੂ ਡੇ ਲਾਈਫ 9-to-5 ਲਾਈਫ ਨੂੰ ਜਾਰੀ ਰੱਖਿਆ ਤੇ ਆਪਣੀ ਪਲੈਨਿੰਗ ਦੇ ਨਾਲ ਇੱਕ ਐਕਸ਼ਨ ਨਹੀਂ ਲਿੱਤਾ ਜਾਂ ਐਕਟੀਵਿਟੀ ਨਹੀਂ ਕੀਤੀ, ਉਹ ਲੋਕ ਰਿਮੋਰਸਫੁੱਲ ਨੇ, ਉਹ ਲੋਕ ਜਿਹੜੇ ਹੈਗੇ ਨੇ ਸਿਸਟਮ ਨੂੰ ਉਹ ਦੇ ਰਹੇ ਹੈਗੇ ਨੇ ਤਾਨਾ ਕਿ ਸਾਡੇ ਲਈ ਕੁਛ ਨਹੀਂ ਹੋਇਆ। ਪਰ ਮੇਰਾ ਇਹ ਮੰਨਣਾ ਹੈਗਾ ਕਿ ਜੇ ਤੁਸੀਂ ਕੁਛ ਕਰਨਾ ਹੈਗਾ ਤੇ ਆਪ ਕਰਨਾ ਹੈਗਾ, ਐਂਡ ਡੂ ਨਾਟ ਅਸਿਊਮ ਯੂ ਨੀਡ ਟੂ ਬੀ ਵੈਰੀ ਰਿਚ ਟੂ ਬੀ ਅ ਗੁੱਡ ਇਨਵੈਸਟਰ। ਚੰਗੇ ਇਨਵੈਸਟਰ ਦੇ 3 ਗੁਣ ਨੇ। ਪਹਿਲੀ ਗੱਲ, ਉਹ ਇੱਕ ਡਿਸਿਪਲਿਨਡ ਬੰਦਾ ਹੈ ਜਿਹਨੂੰ ਇਹ ਚੀਜ਼ ਪਤਾ ਹੈਗੀ ਆ ਕਿ ਸੇਵਿੰਗ ਦੀ ਕੀ ਇੰਪੋਰਟੈਂਸ ਹੈ। ਦੂਸਰੀ ਚੀਜ਼, ਉਹ ਆਪਣੇ ਖਰਚਿਆਂ ਨੂੰ ਕੰਟਰੋਲ ਚ ਰੱਖਦਾ ਹੈ। ਖਰਚਿਆਂ ਨੂੰ ਕੰਟਰੋਲ ਚ ਰੱਖਣਾ ਆਪਣਾ ਗਲਾ ਘੁੱਟਣਾ ਨਹੀਂ ਹੈ, ਖਰਚਿਆਂ ਨੂੰ ਕੰਟਰੋਲ ਚ ਰੱਖਣ ਦਾ ਮਤਲਬ ਇਹ ਹੈ ਕਿ ਤੁਸੀਂ ਚੰਗੀ ਲਾਈਫ ਲੌਂਗ ਟਰਮ ਦੇ ਵਿੱਚ ਕਿਵੇਂ ਜੀਣੀ ਹੈ, ਮੀਨਸ ਕੰਟੀਨਿਊਸਲੀ ਕਿਵੇਂ ਜੀਣੀ ਹੈ। ਤੀਸਰੀ ਚੀਜ਼, ਇਨਵੈਸਟਿੰਗ ਦੇ ਵਿੱਚ ਉਹ ਰਿਸਕ ਨੂੰ ਟਾਈਮ ਦੇ ਨਾਲ ਤੇ ਪ੍ਰੋਫਿਟ ਨੂੰ ਟਾਈਮ ਮੈਨੇਜਮੈਂਟ ਦੇ ਨਾਲ, ਟਾਈਮ ਤੇ ਟਾਈਮ ਮੈਨੇਜਮੈਂਟ, ਮੈਂ 2 ਵਰਡ ਇਸ ਕਰਕੇ ਯੂਜ਼ ਕੀਤੇ ਆ, ਕਿਸੇ ਵੀ ਚੀਜ਼ ਨੂੰ ਸਾਨੂੰ ਸਮਾਂ ਦੇਣਾ ਪੈਂਦਾ। ਅਸੀਂ ਪੂਰਾ ਸਾਲ ਪੜ੍ਹਦੇ ਹਾਂ ਫਿਰ ਜਾ ਕੇ ਇਮਤਿਹਾਨ ਦਿੰਦੇ ਹਾਂ ਤੇ ਆਪਣੇ ਨੰਬਰ ਘਰ ਲੈ ਕੇ ਆਉਂਦੇ ਹਾਂ। ਸਿਮਿਲਰਲੀ ਟਾਈਮ ਤੇ ਟਾਈਮ ਮੈਨੇਜਮੈਂਟ ਮਾਰਕੀਟ ਦੇ ਵਿੱਚ ਤੁਹਾਡੇ ਪੈਸੇ ਨੂੰ ਵਧੀਆ ਤਰੀਕੇ ਨਾਲ ਲੈ ਕੇ ਚੱਲਦੀ ਹੈ। ਸੋ ਕੁਇਕਲੀ ਮੈਂ ਇਹ ਕਹਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਲ ਸੀ ਦ ਰੀਅਲ ਆਈ ਵੁੱਡ ਸੇ ਪਿਕਚਰ ਆਫ ਮਾਰਕੀਟ ਅਗੇਨ। ਉਹਦੇ 4 ਕਾਰਨ ਨੇ। ਪਹਿਲੀ ਗੱਲ ਕਿ ਮੋਸਟ ਆਫ ਦ ਕੰਪਨੀਜ਼, ਜੇ ਮੈਂ S&P 500 ਦੀ ਗੱਲ ਕਰਾਂ, 68% ਕੰਪਨੀਜ਼ 200 ਦਿਨ ਦੇ ਮੂਵਿੰਗ ਐਵਰੇਜ ਤੋਂ ਉੱਪਰ ਟ੍ਰੇਡ ਕਰ ਰਹੀਆਂ ਹੈਗੀਆਂ ਮੈਂ, ਔਰ ਅਰਨਿੰਗਸ ਦੀ ਗਰੋਥ ਕਾਫੀ ਸੋਲਿਡ ਹੈ। ਪ੍ਰੋਜੈਕਸ਼ਨ ਫਰੋਮ ਏਸ਼ੀਆ ਟੂ ਯੂਰਪ ਟੂ ਨਾਰਥ ਅਮੈਰੀਕਾ ਇਜ਼ ਵੈਰੀ ਗੁੱਡ। ਮੋਸਟ ਆਫ ਦੀਜ਼ ਇਵੈਂਟਸ ਆਰ ਟੈਂਪਰੇਰੀ ਨੇਚਰ। ਬੈਂਕਸ ਨੇ ਕਾਫੀ ਅੱਛਾ ਪਰਫਾਰਮ ਕੀਤਾ, ਚਾਹੇ ਉਹ US ਹੈ ਔਰ ਕੈਨੇਡਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਟਰੋਂਗ ਕੰਜ਼ਿਊਮਰ ਡਿਮਾਂਡ, ਸਟਰੋਂਗ ਮੈਨੂਫੈਕਚਰਿੰਗ ਐਕਟੀਵਿਟੀ ਤੇ ਸਰਵਿਸ ਸੈਕਟਰ ਦਾ ਦੁਬਾਰਾ ਜਿਹੜਾ ਹੈਗਾ ਬ੍ਰਾਈਟਫੁੱਲ ਹੋ ਜਾਣਾ, ਇਹਨਾਂ ਚੀਜ਼ਾਂ ਨੂੰ ਬੈਟਰ ਆਊਟ ਕਰ ਦੇਗਾ। ਸੋ ਡੂ ਨਾਟ ਬੀ ਸਕੇਅਰਡ ਆਫ ਦਿਸ, ਰਾਦਰ ਕਮ ਐਂਡ ਪਲਾਨ ਵਿਦ ਅਸ। ਨੰਬਰ ਬੜਾ ਸਿੰਪਲ ਹੈ,
1: 416-833-8533। ਸੌਰਵ ਜੀ, ਬੜੇ ਲੋਕਾਂ ਨੂੰ ਡਰ ਹੋ ਜਾਂਦਾ ਕਿ ਅੱਜ ਯਾਰ ਮਾਰਕੀਟ ਕਰੈਸ਼ ਹੋ ਰਿਹਾ, ਅੱਜ ਜੇ ਅਸੀਂ ਕੱਲ ਕਹਿ ਲਓ ਗੂਗਲ ਦਾ ਸਟਾਕ ਲਿਆ, ਅੱਜ 7% ਡਾਊਨ ਹੈ, ਅਸੀਂ ਬੜਾ ਪੈਸਾ ਹਾਰ ਗਏ। ਬਟ ਗੱਲ ਇਹ ਹੈ ਕਿ ਇਹ ਸੋਚਣਾ ਬਹੁਤ ਗਲਤ ਹੈ, ਕਿਉਂਕਿ ਇਹ ਸੋਚਣਾ ਚਾਹੀਦਾ ਕਿ ਅੱਜ ਕੱਲ ਪਰਸੋਂ ਅਗਲੇ ਸਾਲ ਵੀ ਜੇ ਕੁਛ ਹੋਰ ਹੁੰਦਾ, ਹੂ ਕੇਅਰਸ। ਆਪਾਂ ਵੇਟ ਕਰ ਰਹੇ ਹਾਂ ਕਿ ਅਗਲੇ 15-20 ਸਾਲ ਬਾਅਦ ਕੀ ਪਿਕਚਰ ਹੋਊਗੀ, ਦੈਟ ਮੈਟਰਸ
0: ਜੀ। ਔਰ ਇਹਦੇ ਵਿੱਚ 5 ਪੁਆਇੰਟ ਨੇ। ਦੇਖੋ, ਗੂਗਲ ਕੋਈ ਕੈਟ ਐਂਡ ਡੌਗ ਕੰਪਨੀ ਨਹੀਂ ਹੈ। ਗੂਗਲ ਇੱਕ ਵੈਲ ਰਿਸਪੈਕਟਡ, ਵੈਲ ਪਲੇਸਡ ਤੇ ਇੱਕ ਐਸੀ ਸਰਵਿਸ ਓਰੀਐਂਟਡ ਕੰਪਨੀ ਹੈਗੀ ਹੈ ਜਿਹਦਾ ਮਾਰਕੀਟ ਸ਼ੇਅਰ ਹੈ ਬਹੁਤ ਵੱਡਾ। ਦੂਸਰੀ ਚੀਜ਼, ਡੇਟਾ ਦੇ ਉੱਪਰ ਇਹਨਾਂ ਦਾ ਜਿਹੜਾ ਹੈਗਾ ਕੰਟਰੋਲ ਹੈ। ਤੀਸਰੀ ਚੀਜ਼, ਇਹਨਾਂ ਨੇ ਮਾਰਕੀਟ ਲੀਡਰਸ਼ਿਪ ਐਕਵਾਇਰ ਕੀਤੀ ਹੋਈ ਹੈ। ਚੌਥੀ ਚੀਜ਼, ਦੇ ਵਿਲ ਆਲਵੇਜ਼ ਬੀ ਅਹੈਡ ਆਫ ਦਾ ਗੇਮ। ਸੋ ਇਸ ਕਰਕੇ ਸ਼ਾਰਟ ਟਰਮ ਦੇ ਵਿੱਚ ਸਟਾਕ ਦਾ ਨੀਚੇ ਜਾਣਾ, ਇਹਦਾ ਮਤਲਬ ਇਹ ਥੋੜਾ ਕਿ ਕੰਪਨੀ ਦੀ ਹੁਣ ਮੈਨੇਜਮੈਂਟ ਖਰਾਬ ਹੋ ਗਈ ਹੈ, ਸਟਾਈਲ ਖਰਾਬ ਹੋ ਗਿਆ, ਪ੍ਰੋਫਿਟੇਬਿਲਿਟੀ ਨਹੀਂ ਹੈਗੀ, ਬੈਲੈਂਸ ਸ਼ੀਟ ਦੇ ਵਿੱਚ ਅਸਰ ਨਹੀਂ ਹੈਗਾ, ਸਾਰਾ ਕੁਝ ਉਸੇ ਤਰ੍ਹਾਂ ਹੀ ਹੈ। ਸੋ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ, ਸਟਾਕ ਦਾ ਨੀਚੇ ਜਾਣਾ ਇੱਕ ਕੰਪਨੀ ਦੇ ਉਜਵਲ ਭਵਿੱਖ ਤੋਂ ਡਾਰਕਨੈਸ ਵੱਲ ਵਧਣ ਵਾਲਾ ਜਿਹੜਾ ਹੈਗਾ ਦੌਰ ਨਹੀਂ ਹੁੰਦਾ। ਸੋ ਇਸ ਟ੍ਰਾਈ ਟੂ ਅੰਡਰਸਟੈਂਡ, ਡੀਲ ਵਿਦ ਦ ਗੁੱਡ ਕੰਪਨੀਜ਼ ਹੂ ਹੈਵ ਗੁੱਡ ਸਟੈਂਡਿੰਗ ਇਨ ਦਾ ਮਾਰਕੀਟ, ਐਂਡ ਯੂ ਵਿਲ ਨਾਟ ਰਿਪੈਂਟ ਔਨ ਦੈਟ।
1: ਸੋ ਨੰਬਰ ਇੱਕ ਕਿਹਾ ਸੌਰਭ ਜੀ ਨੂੰ ਕਾਲ ਕਰੋ, ਹੋਰ ਜਾਣਕਾਰੀ ਚਾਹੀਦੀ ਹੈ। ਤੁਸੀਂ ਕਹਿੰਦੇ ਹੋ ਯਾਰ ਨਵੀ ਅਸੀਂ ਯੂ ਨੋ ਪੈਸਾ ਸੇਵ ਜ਼ਰੂਰ ਕੀਤਾ ਬਟ ਪਤਾ ਨਹੀਂ ਲੱਗ ਰਿਹਾ, ਡਰ ਰਹੇ ਹਾਂ ਕਿ ਇਹਦੇ ਨਾਲ ਕੀ ਕਰੀਏ। ਸੌਰਭ ਜੀ ਨੂੰ ਕਾਲ ਕਰੋ, ਮਿਲੋ ਅਤੇ ਤੁਸੀਂ ਇਹਨਾਂ ਦਾ ਟਰੈਕ ਰੈਕਡ ਦੇਖੋ। ਫੋਨ ਨੰਬਰ ਇੱਕੋ ਇੱਕ ਹੈ 416-833-8533, 416-833-8533। ਸੌਰਭ ਜੀ ਬਹੁਤ ਸ਼ੁਕਰੀਆ ਸਰ,
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ
1: ਥੈਂਕ ਯੂ। 3794 ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸਰ,
2: ਹਾਂਜੀ ਮੈਂ ਪ੍ਰਦੀਪ ਬੋਲ ਰਿਹਾ। ਐਕਚੁਲੀ ਮੇਰਾ ਸੌਰਭ ਜੀ ਨਾਲ ਐਟਲੀਸਟ ਮੋਰ ਦੈਨ ਮੇ ਬੀ 15 ਈਅਰ ਮੈਂ ਇਹਨਾਂ ਨਾਲ ਇਨਵੈਸਟ ਕਰ ਰਿਹਾ ਹੈਗਾ, ਔਰ ਹੀ ਇਜ਼ ਅ ਵੈਰੀ ਗੁੱਡ ਗਾਇ ਐਂਡ ਆਲਵੇਜ਼ ਔਨ ਟਾਈਮ ਐਂਡ ਹੀ ਹੈਲਪ ਮੀ ਲੋਟ ਟੂ ਮੇਕ ਅ ਗੁੱਡ ਮਨੀ, ਮੀ ਐਂਡ ਮਾਈ ਵਾਈਫ ਬੋਥ ਆਰ ਇਨਵੈਸਟਿੰਗ ਵਿਦ ਹਿਮ।
1: ਅੱਛਾ, ਤੁਸੀਂ ਤੁਹਾਡਾ ਨਾਮ ਕੀ ਹੈ?
2: ਪ੍ਰਦੀਪ, ਹਾਂਜੀ ਪ੍ਰਦੀਪ ਕੁਮਾਰ।
1: ਸੌਰਭ ਜੀ ਤੁਹਾਡੇ ਇੱਕ ਕਲਾਇੰਟ ਆਪਣੇ ਨਾਲ ਨੇ ਪ੍ਰਦੀਪ ਕੁਮਾਰ ਜੀ, ਕਹਿੰਦੇ ਮੈਂ ਪਿਛਲੇ 15 ਸਾਲਾਂ ਤੋਂ ਸੌਰਭ ਜੀ ਦੇ ਨਾਲ ਇਨਵੈਸਟ ਕਰ ਰਿਹਾ, ਕਹਿੰਦੇ ਮੈਂ ਤੇ ਮੇਰੇ ਵਾਈਫ ਹਾਈਲੀ ਰੈਕਮੈਂਡ ਕਰਦੇ ਹਾਂ ਤੇ ਅਸੀਂ ਬਹੁਤ ਸੈਟੀਸਫਾਈਡ ਹਾਂ।
3: ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਮੈਂ ਮੈਂ ਐਕਚੁਅਲੀ ਆਪਣਾ ਪਰਿਵਾਰ ਬਹੁਤ ਵੱਡਾ ਹੈ ਜਿਹੜਾ ਪੰਜਾਬੀ ਲਹਿਰ ਦਾ ਹੈਗਾ, ਜਿਹੜੇ ਮੇਰੇ ਸਮੇਂ ਤੋਂ ਹੁਣ ਤਕਰੀਬਨ 20 ਸਾਲ ਹੋ ਗਏ ਆ
1: ਜੀ।
3: ਸੋ ਆਈ ਰੀਅਲੀ ਅਪਰੀਸ਼ੀਏਟ ਦੇਅਰ ਗੁੱਡ ਵਰਡਸ, ਕਿਉਂਕਿ ਉਹ ਜਿਵੇਂ ਕਹਿੰਦੇ ਨੇ ਨਾ, ਇਟਸ ਲਾਈਕ ਆ ਤਗਮਾ ਆਨ ਦਾ ਚੈਸਟ। ਸੋ ਮੇਰੀ ਕੋਸ਼ਿਸ਼ ਇਹੀ ਰਹੇਗੀ ਆਉਣ ਵਾਲੇ ਦਿਨਾਂ ਚ ਵੀ, ਆਉਣ ਵਾਲੇ ਸਾਲਾਂ ਚ।
1: ਤੇ ਪ੍ਰਦੀਪ ਜੀ ਆਪਣੇ ਨਾਲ ਹੀ ਨੇ, ਉਹਨਾਂ ਨੂੰ ਹੈਲੋ ਕਰ ਦੋ।
3: ਹਾਂਜੀ ਹਾਂਜੀ, ਹੈਲੋ ਜੀ ਪ੍ਰਦੀਪ ਜੀ।
2: ਹਾਂਜੀ ਸੌਰਭ ਜੀ, ਕੀ ਹਾਲ ਚਾਲ ਜੀ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਸਰ?
2: ਹਾਂਜੀ, ਥੈਂਕ ਯੂ ਸੋ ਮਚ ਸਾਡੇ ਇੰਨੀ ਵਧੀਆ ਗਰੋਥ ਕਰਾਉਣ ਲਈ ਸਾਡੇ, ਲੇਕਿਨ ਪੇਸ਼ੈਂਸ ਰੱਖਣੀ ਪੈਂਦੀ ਹੈ ਇਹਦੇ ਵਿੱਚ ਨਾ, ਲੌਂਗ ਟਰਮ ਜਾ ਕੇ ਫਿਰ ਹੀ ਪੈਸੇ ਬਣਦੇ ਆ।
3: ਜਦੋਂ ਗੱਲ ਕੀਤੀ ਸੀ ਮਾਰਕੀਟ ਜਦੋਂ ਥੋੜੀ ਜਿਹੀ ਵੋਲੇਟਾਈਲ ਹੁੰਦੀ ਹੈ, ਸਾਨੂੰ ਨਹੀਂ ਇਹ ਐਂਡ ਨਹੀਂ ਹੁੰਦਾ, ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਤੁਸੀਂ ਆਪਣੇ ਆਪ ਨੂੰ ਉਦੋਂ ਪੇਸ਼ੈਂਟ ਰੱਖਣਾ ਐਂਡ ਯੂ ਰੀਪ ਦ ਬੈਨੀਫਿਟਸ, ਔਰ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੀ ਹੈ। ਔਰ ਇਹ ਮੈਂ ਲਾਸਟ ਗੱਲ ਇੱਕ ਕਹਿ ਦੇਣਾ ਹੈਗਾ, ਇਹ ਗੇਮ ਦੇ ਵਿੱਚ ਤੁਸੀਂ ਝੂਠ ਨਹੀਂ ਬੋਲ ਸਕਦੇ, ਮੀਨਸ ਈਦਰ ਯੂ ਆਰ ਮੇਕਿੰਗ ਮਨੀ ਔਰ ਯੂ ਆਰ ਨਾਟ ਮੇਕਿੰਗ ਮਨੀ।
1: ਪੈਸੇ ਇਨਵੈਸਟ ਕਰੋ ਸੌਰਭ ਜੀ ਦੇ ਨਾਲ, 15 ਸਾਲ ਤੋਂ ਬੰਦੇ ਜੁੜੇ ਹੋਏ ਨੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਤੇ ਵਾਹ ਵੀ ਵਾਹ ਅਮੇਜ਼ਿੰਗ, ਮੈਂ ਤਾਂ ਕਹਿੰਦਾ ਕਿ ਬਹਿਰਾ ਬਹਿਰਾ ਹੋ ਗਈ। ਸਾਡੇ ਜਿਹੜੇ ਵੀ ਬਿਜ਼ਨਸ ਪਰਸਨ ਸਾਡੇ ਨਾਲ ਜੁੜੇ ਆ, ਜੇ ਉਹਨਾਂ ਦੀ ਸਕਸੈਸ ਹੈ ਨਾ ਤਾਂ ਹੀ ਸਾਡੀ ਸਕਸੈਸ ਹੈ, ਨਹੀਂ ਤਾਂ ਅਸੀਂ ਇਹਨਾਂ ਬਿਨਾਂ ਕੱਖ ਵੀ ਨਹੀਂ ਹੈਗੇ। ਗਿੱਲ ਫਾਰਮ, ਤੁਸੀਂ ਗਿੱਲ ਫਾਰਮ 'ਤੇ ਗੇੜਾ ਮਾਰ ਕੇ ਆਓ। ਸਾਰੀਆਂ ਸਬਜ਼ੀਆਂ ਡੇਲੀ ਫਰੈਸ਼ ਪਿੱਕ ਕੀਤੀਆਂ ਜਾਂਦੀਆਂ, ਚੱਪਣ ਕੱਦੂ, ਗ੍ਰੀਨ ਕੱਦੂ, ਐਗ ਪਲੈਂਟ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੋਰਨ ਤੇ ਨਾਲ ਇਹਨਾਂ ਦਾ ਫਰੈਸ਼ ਚੱਕੀ ਦਾ ਆਟਾ। ਇਹਨਾਂ ਦਾ ਜਿਹੜਾ ਆਟਾ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ, ਸੋ ਬਹੁਤ ਹੀ ਕਮਾਲ ਦੇ ਨਿਊਟ੍ਰੀਐਂਟ ਹਮੇਸ਼ਾ, ਤੇ ਫਰੈਸ਼ ਦੇਸੀ ਆਂਡੇ ਫਾਰਮ ਦੇ, ਬਾਕੀ ਫਰੈਸ਼ ਸ਼ਹਿਦ ਫਾਰਮ ਦਾ। ਤੁਸੀਂ ਇੱਕ ਵਾਰ ਗੇੜਾ ਮਾਰਿਆ ਹੋ ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ। ਨੰਬਰ ਹੈ 905-925-2300, 2300 ਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਜਾਂ ਪਹੁੰਚ ਹੀ ਜਾਓ, ਕਾਲ ਕਰਨ ਦੀ ਲੋੜ ਨਹੀਂ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਭਾਜੀ, ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਆ 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸ ਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ। ਗੇੜਾ ਮਾਰ ਕੇ ਆਓ ਤੁਸੀਂ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦੇ ਨਵੇਂ ਟਾਇਰ, ਸਾਰਾ ਕੁਛ ਕਰਦੇ ਨੇ। ਬਸ ਪੰਜਾਬੀ ਲਹਿਰ ਦਾ ਰੈਫਰੈਂਸ ਦੇ ਦਿਆ ਕਰੋ, ਇੰਨਾ ਕੀ ਮੈਂ ਕਹਿੰਦਾ ਤੁਹਾਨੂੰ, ਡਿਸਕਾਊਂਟ ਪੱਕਾ। ਨੰਬਰ ਹੈ 6472346293 ਦੇ ਉੱਤੇ ਤੁਸੀਂ ਸੰਪਰਕ ਇਹਨਾਂ ਨਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਸੋ ਇੱਕ ਦੋ ਰਿਕੁਐਸਟਾਂ ਆਈਆਂ ਹੋਈਆਂ, ਹੁਣ ਕੀ ਲਾਈਏ, ਅਤੇ ਮੈਨੂੰ ਵੀ ਕਨਫਿਊਜ਼ਨ ਕਈ ਵਾਰ ਹੋ ਜਾਂਦੀ ਆ ਜ਼ਰੂਰ ਯਾਰ, ਕਿ ਇੰਨੇ ਵਧੀਆ ਵਧੀਆ ਗਾਣੇ ਤੁਸੀਂ ਦੱਸਦੇ ਹੋ ਕਿਹੜਾ ਚਲਾਈਏ, ਅਤੇ ਕੋਈ ਨਾ ਮੈਨੂੰ ਦਿਓ ਫਿਰ ਇੱਕ ਅੱਧਾ ਮਿੰਟ ਚੱਕ ਦਿੰਦੇ ਹਾਂ ਫੱਟੇ, ਆਪਾਂ ਕਿਹੜਾ ਪਿੱਛੇ ਹਟਣਾ ਜਦੋਂ ਤੁਸੀਂ ਇੰਨੇ ਪਿਆਰ ਨਾਲ ਸੁਣਦੇ ਹੋ, ਤਾਂ ਫਿਰ ਫੱਟੀ ਚੱਕ ਕੇ ਰੱਖਾਂਗੇ। ਦੁਆਬਾ ਟਰੈਵਲ ਵਾਲੇ ਨੇ ਯਾਰ ਡੀਲ ਹੀ ਬਹੁਤ ਵਧੀਆ ਮੈਨੂੰ ਕੱਲ੍ਹ ਭੇਜੀ, ਮੈਂ ਹੈਰਾਨ ਹੀ ਹੋ ਗਿਆ, ਮੈਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ ਕਿ ਹੁਣ ਟੋਰੋਂਟੋ ਟੂ ਲੁਧਿਆਣਾ, ਵਾਹ ਵੀ ਵਾਹ, ਟੋਰੋਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ ਇੱਕ ਸਟੋਪ ਹੈ, ਸਪਤੰਬਰ 'ਚ ਜਾਓ ਨਵੰਬਰ 'ਚ ਮੁੜ ਆਓ, $1,585 ਦੇ ਵਿੱਚ, $1,585 'ਚ ਰਾਊਂਡ ਟ੍ਰਿਪ ਟੋਰੋਂਟੋ ਟੂ ਲੁਧਿਆਣਾ, ਬੈਸਟ ਪ੍ਰਾਈਸ ਗਰੰਟੀ, ਬੈਸਟ ਸਰਵਿਸ ਗਰੰਟੀ। ਦੁਆਬਾ ਟਰੈਵਲ 9057967800, 9057967800, ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ। ਅਤੇ ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਬਾਈ ਜੀ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ ਤਾਂ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ 'ਤੇ ਤੁਸੀਂ ਆਪਣੀ ਗੱਡੀ ਦਾ ਕੰਮ ਕਰਾ ਲਓ ਬਈ। ਊਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ, 9057991478 9057991478। ਸੋ ਹੁਣ ਕੀ ਸੁਣਾਈਏ ਤੁਹਾਨੂੰ, ਚਲੋ ਲਾਉਣੇ ਇੱਕ ਬੜਾ ਖੂਬਸੂਰਤ ਗਾਣਾ, ਸੁਣੋ ਵਾਈਬ ਦਾ ਆਨੰਦ ਲਓ, ਅਤੇ ਸਾਡੇ ਬੜੇ ਪਿਆਰੇ ਸੱਜਣ ਹਰਮਨ ਸਾਹਿਬ।

0: ਵਾਹ ਯਾਰ ਅਮੇਜ਼ਿੰਗ ਪ੍ਰੋਗਰਾਮ ਹੈ ਭੇਜਾ ਮੇਰਾ ਤੇ ਨੰਬਰ ਹੈ ਆਪਣਾ 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਕਿਆ ਗੀਤ ਹੈ ਠੀਕ ਹੈ ਗੱਲ ਯਾਰ ਬੜੀ ਸੋਹਣੀ ਗੱਲ ਕੀਤੀ ਹੈ ਸੋ ਸਾਡੇ ਇੱਕ ਹੋਰ ਬਿਜ਼ਨਸ ਪਰਸਨ ਤੁਹਾਡੇ ਤੱਕ ਪਹੁੰਚਦੇ ਕਰੀਏ ਬਈ ਤੁਸੀਂ ਨਾ 5 Rivers Duct Cleaning ਨੂੰ ਯਾਦ ਰੱਖੋ ਹਜੇ ਤੱਕ ਵੀ ਆਪਣੀਆਂ ਡਕਟਸ ਕਲੀਨ ਨਹੀਂ ਕਰਾਈਆਂ ਕਰਾ ਲਓ ਬਹੁਤ ਸਾਰੀ ਡਸਟ ਯਾਰ ਏਸੀ ਚੱਲਣ ਕਰਕੇ ਨਾ ਆਪਣੇ ਵੈਂਟਸ ਦੇ ਵਿੱਚ ਸਟੱਕ ਹੋ ਜਾਂਦੀ ਹੈ ਸੋ 5 Rivers Duct Cleaning ਬੜੀ ਵਧੀਆ ਕੰਪਨੀ ਹੈ ਬਹੁਤ ਹੀ ਰੀਜ਼ਨੇਬਲ ਰੇਟ ਹੈ ਬਹੁਤ ਸੋਹਣਾ ਕੰਮ ਕਰਦੇ ਆ 4376887750 4376887750 5 Rivers Duct Cleaning ਨੂੰ ਯਾਦ ਰੱਖੋ ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਭਾਅ ਜੀ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੇ ਕੱਲ ਨੂੰ ਟੈਂਟ ਸੇਲ ਪੰਜਾਬੀ ਤਰ੍ਹਾਂ ਲਾਈਵ ਆਨ ਲੋਕੇਸ਼ਨ ਤੇ ਸੁੱਖ ਜੀ ਵੈਲਕਮ ਅਗੇਨ ਸਰ
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ ਜਿਸ ਚ ਬਹੁਤ ਸਾਰੀ ਇਨਵੈਂਟਰੀ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕਰ ਰਹੇ ਆ ਜਿਸ ਚ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ ਦੇ ਬਾਈ ਜੀ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਤੇ ਇੱਕ ਹੁਣੇ ਸਾਹਮਣੇ ਟਰਕੀ ਦਾ ਸੋਫਾ ਸੈੱਟ ਲਾਇਆ ਉਹ ਵੀ ਪਰਿਵਾਰ ਨੇ ਲੈਣਾ ਡਾਇਨਿੰਗ ਟੇਬਲ ਲੈਣੇ ਤੇ ਕਲੀਅਰ ਆਊਟ ਪ੍ਰਾਈਸ ਦੇ ਵਿੱਚ ਫਰਨੀਚਰ ਦਿੱਤਾ ਜਾ ਰਿਹਾ ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਲੱਗਣ ਜਾ ਰਿਹਾ ਇਸ ਵੀਕਐਂਡ ਦੇ ਉੱਪਰ ਤੰਬੂ ਟੈਂਟ ਸੇਲ ਸੋਫਾ ਕਮ ਬੈੱਡ ਗ੍ਰੇ ਕਲਰ ਦਾ ਸਿਰਫ 199 ਦਾ ਲੈ ਜਾਓ ਟੈਂਟ ਸੇਲ ਦੇ ਵਿੱਚੋਂ ਸੋਲਿਡ ਵੁੱਡ ਦੀ ਚੈਸਟ $50 ਦੇ ਵਿੱਚ ਐਕਸਨ ਜਿਹੜਾ $50 ਦੀਆਂ ਨਾਈਟ ਸੈਟ $20 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ ਸੋ ਵੀਕਐਂਡ ਦੇ ਉੱਪਰ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ
0: ਕਿਆ ਬਾਤ ਹੈ ਤੰਬੂ ਟੈਂਟ ਸੇ ਲੱਗ ਰਹੀ ਹੈ ਕੱਲ ਨੂੰ ਸੋ ਹੋ ਜਾਓ ਕੈਮ ਹੋ ਜਾਓ ਰੈਡੀ ਫੈਸ਼ਨ IQ ਕੁੜਤੇ ਪਜਾਮੇ ਚਾਹੀਦੇ ਆ ਫੈਸ਼ਨ IQ ਤੁਹਾਨੂੰ ਕੋਟ ਪੈਂਟ ਚਾਹੀਦੇ ਆ ਫੈਸ਼ਨ IQ ਇੱਕ ਲਓ ਤੇ ਦੂਜਾ 30% ਡਿਸਕਾਊਂਟ ਤੇ ਬਹੁਤ ਸੋਹਣਾ ਸਮਾਨ ਹੈ ਫੈਸ਼ਨ IQ ਤੇ ਕਸਟਮ ਚਾਹੀਦੇ ਨੇ ਇਹ ਕਸਟਮ ਦੇ ਵੀ ਫੱਟੇ ਚੱਕ ਦਿੰਦੇ ਆ ਨੰਬਰ ਹੈ 905-453-2225 ਫੈਸ਼ਨ IQ ਨੂੰ ਯਾਦ ਰੱਖੋ ਜ਼ਰੂਰ ਐਂਡ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਫੈਸ਼ਨ IQ ਵਾਲੇ ਉਸ ਤੋਂ ਇਲਾਵਾ ਬਿਯੋਂਡ ਆਈਵਰ ਐਨਕਾਂ ਚਾਹੀਦੀਆਂ ਨਿਗਾਹ ਦੀਆਂ ਜਾਂ ਪ੍ਰਿਸਕ੍ਰਿਪਸ਼ਨ ਜਾਂ ਸਨਗਲਾਸਿਸ ਤਾਂ ਬਿਯੋਂਡ ਆਈਵਰ ਹੰਬਰ ਵੈਸਟ ਗੋਰਵੇ ਰੋਮੀ ਭਾਅ ਜੀ ਨੂੰ ਯਾਦ ਰੱਖਣਾ ਤੁਸੀਂ ਰੋਮੀ ਭਾਅ ਜੀ ਉਹਨੇ ਬਹੁਤ ਸੋਹਣਾ ਕੰਮ ਕਰਦੇ ਨੇ ਅਤੇ ਨੰਬਰ ਹੈ 905-793-3937 ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ 905-793-3937 ਬਿਯੋਂਡ ਆਈਵਰ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਸੋ ਗੱਲਬਾਤ ਕਰੀਏ ਤੁਹਾਡੇ ਨਾਲ ਥੋੜ੍ਹੀ ਗੈਟ ਰੈਡੀ ਆਉਂਦੇ ਹਾਂ ਅਤੇ ਗੱਲਬਾਤ ਸ਼ੁਰੂ ਕਰਦੇ ਹਾਂ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ca. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਬਿਲਕੁਲ ਸੋ ਕੇ ਅਸੀਂ ਨਾ ਅੱਜ ਸਵੇਰ ਬੜੀ ਵਧੀਆ ਗੱਲ ਕਰ ਰਹੇ ਸੀ, ਇੱਕ ਮੈਂ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ। ਇੱਕ ਨਾ ਲੇਡੀ ਹੈ ਤੇ ਉਹ ਆਈ ਥਿੰਕ ਕੈਨੇਡਾ ਦੀ ਸਭ ਤੋਂ ਓਲਡੈਸਟ ਲੇਡੀ ਹੈ ਜਿਹੜੀ ਲਿਵ ਕਰ ਰਹੀ ਹੈ, ਜਿਹੜੀ ਜੀ ਰਹੀ ਆ। 110 ਸਾਲ ਦੀ ਮਰੀ ਰੋਸਾ ਉਹਦਾ ਨਾਮ ਹੈ। ਦੇਖੋ ਮਰੀ ਰੋਸਾ 1915 ਦੇ ਵਿੱਚ ਇਹਦਾ ਜਨਮ ਹੋਇਆ, ਜਦੋਂ ਕੈਨੇਡੀਅਨ ਔਰਤਾਂ ਨੂੰ ਵੋਟਿੰਗ ਦਾ ਵੀ ਰਾਈਟ ਨਹੀਂ ਸੀ ਹੁੰਦਾ। ਪਹਿਲਾ ਵਰਲਡ ਵਾਰ ਦੇਖਿਆ, ਦੂਜੇ ਵਰਲਡ ਵਾਰ ਦੇ ਵਿੱਚ ਵੀ ਸੀਮਸਟ੍ਰੈਸ ਅਤੇ ਫੋਰ ਵੋਮੈਨ ਦੀ ਤੌਰ 'ਤੇ ਸਰਵ ਕੀਤਾ। ਗ੍ਰੇਟ ਡਿਪਰੈਸ਼ਨ ਦੇ ਦੌਰਾਨ ਆਪਣੇ ਟੀਨੇਜ ਏਜ ਦੇ ਵਿੱਚ ਸੀਗੀ। ਅਤੇ ਦੇਖੋ ਬੜੀ ਵੱਡੀ ਗੱਲ ਹੈ 110 ਸਾਲ ਦੀ ਉਮਰ ਤੱਕ ਜੀਣਾ, ਅਤੇ ਉਹਨੂੰ ਇੱਕ ਨਹੀਂ ਬੜੀਆਂ, ਚਲੋ ਉਹਨਾਂ ਸਮੇਂ ਦੇ ਵਿੱਚ ਲੈਸਨਸ ਆਪਣੇ ਪੇਰੈਂਟਸ ਸਿਖਾਉਂਦੇ ਨੇ। 1915 ਦੀ ਜਨਮੀ ਉਹਦੀ ਕੁੜੀ ਕਹਿੰਦੀ ਕਿ ਮੈਨੂੰ ਇੱਕ ਚੀਜ਼ ਸਿਖਾਈ ਵੀ ਕਦੇ ਵੀ ਕਿਸੇ ਚੀਜ਼ ਨੂੰ ਵੇਸਟ ਨਾ ਕਰੋ, ਮਾੜਾ ਮੋਟਾ ਵੀ ਖਾਣਾ ਬੱਚੇ। ਆਪਣੀਆਂ ਬਜ਼ੁਰਗਾਂ, ਆਪਣੀਆਂ ਦਾਦੀਆਂ ਨਾਨੀਆਂ ਵੀ ਕਹਿੰਦੀਆਂ ਹੁੰਦੀਆਂ ਨਾ ਵੀ ਕੌਲੀ 'ਚ ਮਾੜਾ ਜਿਹਾ ਦਹੀਂ ਪਿਆ ਖਾ ਲਾ, ਵੇਸਟ ਨਹੀਂ ਕਰਨਾ। ਸੋ ਕਮਾਲ ਦੀ ਗੱਲ ਹੈ 110 ਸਾਲ ਦੀ ਉਮਰ ਯਾਰ ਤੱਕ ਜੀਣਾ, ਕਿੰਨਾ ਕੁਝ ਦੇਖਿਆ ਹੋਊਗਾ 15 ਤੋਂ ਲੈ ਕੇ ਹੁਣ ਤੱਕ। ਉਹਦੀ ਸਿਸਟਰ ਹੈ 103 ਸਾਲ ਦੀ ਉਮਰ 'ਚ ਉਹਦੀ ਸਿਸਟਰ ਦੀ ਮੌਤ ਹੋਈ, ਉਸੇ ਹੀ ਰਿਟਾਇਰਮੈਂਟ ਹੋਮ ਦੇ ਵਿੱਚ ਰਹਿ ਰਹੀ ਸੀ। ਸਿੰਪਲਿਸਟਿਕ ਜੀ ਲਾਈਫ ਆਫ ਕੋਰਸ। ਸੋ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨਾ ਚਾਹੁੰਦਾ। ਮੈਂ ਸਵੇਰੇ ਵੀ ਪੁੱਛਿਆ ਸੀ, ਤੁਹਾਡੇ ਕੋਈ ਵੀ ਫੈਮਿਲੀ ਦੇ ਵਿੱਚ ਤੁਹਾਡੇ ਬਜ਼ੁਰਗ ਜਿਹੜੇ ਯਾਰ ਜਿਨ੍ਹਾਂ ਨੇ 90, 95, 100 ਪਲੱਸ ਵੀ ਦੇਖਿਆ ਹੋਵੇ, ਕਿਸ ਏਜ ਤੱਕ ਉਹਨਾਂ ਨੇ ਲਿਵ ਕੀਤਾ ਅਤੇ ਉਹਨਾਂ ਦੀ ਕਿੱਦਾਂ ਦੀ ਲਾਈਫ ਸੀਗੀ। ਅੱਜ ਮੈਨੂੰ ਕੁਝ ਕਾਲ ਆਈ ਹੈ, ਇੱਕ ਮੈਨੂੰ ਅੱਜ ਕਾਲ ਆਈ ਕਹਿੰਦੇ ਨਵੀਂ ਮੇਰੀ ਨਾਨੀ 114 ਸਾਲ ਦੀ ਸੀ ਜਦੋਂ ਡੈਥ ਹੋਈ ਹੈ। ਮੈਂ ਕਿਹਾ ਬੜੇ ਯਾਰ ਕਰਮ ਵਾਲੇ ਹੋ ਤੁਸੀਂ, 114 ਸਾਲ ਯਾਰ ਕਿਆ ਉਮਰ। ਅਤੇ ਕਹਿੰਦੇ ਬਸ ਸਿੰਪਲ ਲਾਈਫ, ਕੁਛ ਖਾਸ ਨਹੀਂ। ਅਤੇ ਬਾਕੀ ਹੋਰ ਮੈਨੂੰ ਕੀ ਕਾਲ ਆਈ, 104 ਸਾਲ, 103 ਸਾਲ। ਸੋ ਤੁਹਾਡੇ ਗ੍ਰੈਂਡ ਪੇਰੈਂਟਸ ਜਾਂ ਪੇਰੈਂਟਸ, ਉਹਨਾਂ ਦੀ ਕੀ ਉਮਰ ਸੀਗੀ ਅਤੇ ਉਹਨਾਂ ਦਾ ਇੰਨੀ ਲੰਬੀ ਲਾਈਫ ਜੀਣ ਦਾ ਕੀ ਇੱਕ ਕਹਿ ਲਓ ਕਿ ਤਰੀਕਾ ਸੀਗਾ। ਸਿੰਪਲ ਲਾਈਫ, ਐਕਸਰਸਾਈਜ਼, ਸਟ੍ਰੈਸ ਫਰੀ ਲਾਈਫ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ। ਮੈਂ ਜ਼ਰੂਰ ਜਾਣਨਾ ਚਾਹਾਂਗਾ, ਮੈਨੂੰ ਯਾਰ ਬੜੀ ਇੰਟਰਸਟਿੰਗ ਜੀ ਗੱਲ ਲੱਗੀ, ਕਿਉਂਕਿ ਯਾਰ ਕਿਹਨੂੰ, ਬਹੁਤ ਘੱਟ ਲੋਕ ਨੇ ਜਿਹਨਾਂ ਨੂੰ ਇੱਕ ਮੌਕਾ ਮਿਲਦਾ ਯਾਰ ਕਿ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇਸ ਬੜੀ ਕਮਾਲ ਦੀ ਉਮਰ ਤੱਕ ਲਾਈਫ ਲਿਵ ਕਰਨ। 905-673-3337 ਆਪਣਾ ਨੰਬਰ ਹੈ, 9056733337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋ ਰਹੀਆਂ ਨੇ। 905-673-3337 ਯਾਦ ਰੱਖੋ ਜ਼ਰੂਰ ਤੁਸੀਂ ਪ੍ਰਦੀਪ ਭਾਈ ਦਾ ਨੰਬਰ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਅਪਲਾਈਨਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਜੀ ਨੂੰ ਕਾਲ ਕਰ ਲਓ। ਪ੍ਰਦੀਪ ਭਾਈ ਦਾ ਫੋਨ ਨੰਬਰ ਹੈ 647-6427-6223203। ਫੋਨ ਨੰਬਰ ਹੈ ਅਤੇ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ ਸਬਜ਼ੀ ਮਾਰਕੀਟ। ਅਤੇ ਇੱਥੇ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਬਾਕੀ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਬਾਏ ਵਨ ਗੇਟ ਵਨ ਫਰੀ, 10 ਲੋਰਮੈਲ ਗੇਟ ਜਾਂ ਇਹ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗ ਲੇਨ ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ 24 ਘੰਟੇ ਓਪਨ। 8125 ਹੈਲੋ,
2: ਹਜੇ
0: ਵੀ ਕੰਮ ਦੱਬ ਕੇ ਕਰ ਰਿਹਾ ਹੈ
2: ਲੋਕ
0: ਨੇ ਸਾਦਗੀ ਹੁੰਦੀ ਹੈ। ਹਾਂਜੀ
3: ਨਵੀ ਭਾਜੀ, ਕਿੱਦਾਂ?
0: ਬਹੁਤ ਵਧੀਆ ਜੀ, ਕਿਵੇਂ ਹੋ?
3: ਬਸ ਵਧੀਆ ਭਾਜੀ, ਵਧੀਆ। ਇਹ ਤਾਂ ਭਾਜੀ ਉਹ ਪੁਰਾਣੇ ਬਜ਼ੁਰਗ ਜੀ ਇੰਨੀਆਂ ਮਤਲਬ ਭੋਗ ਜਾਂਦੇ ਆ ਨਾ, ਲਾਈਕ ਹੁਣ ਤਾਂ ਆਪਣੇ ਨਾ ਤਾਂ ਖੁਰਾਕ ਆ ਉਦਾਂ ਦੀ ਕੁਛ, ਤੇ ਨਾ ਹਨਾ ਸਟੈਮਿਨਾ ਇੰਨਾ। ਮੇਰੇ ਦਾਦਾ ਜੀ ਸੀਗੇ ਉਹ ਨਵੀ ਭਾਜੀ 100+ ਸੀਗੇ, ਐਗਜੈਕਟ ਨੀ ਮੈਨੂੰ ਪਤਾ ਨਾ ਏਜ ਉਹਨਾਂ ਦੀ, ਮਤਲਬ 100+ ਸੀਗੇ, 105-106-107 ਇੰਨਾ ਕੁ ਹਨਾ। ਤੇ ਈਵਨ ਉਹ ਜਦੋਂ ਡੈਥ ਹੋਈ ਆ ਉਹਨਾਂ ਦੀ, ਮਤਲਬ ਨਾਰਮਲ ਡੈਥ ਹੋਈ ਆ, ਜਸਟ ਰੋਟੀ ਰੋਟੀ ਖਾ ਕੇ ਨਾ ਓਦਾਂ ਨੈਪ ਲੈਣ ਲੱਗੇ ਸੀਗੇ, ਸੁੱਤੀ ਰਹਿ ਗਏ ਚੰਗੇ ਭਲੇ। ਤੇ ਉਹ ਤੁਸੀਂ ਯਕੀਨ ਮੰਨੋ, ਹੁਣ ਆਪਾਂ ਯੰਗ ਆਪਾਂ ਬਲੇਡ ਨਾਲ ਨਹੁੰ ਨੀ ਕੱਟ ਸਕਦੇ ਨਾ, ਤੇ ਉਹ ਇੰਨੀ ਏਜ ਚ ਬਲੇਡ ਨਾਲ ਨਹੁੰ ਕੱਟ ਲੈਂਦੇ ਸੀਗੇ। ਕੋਈ ਉਹਨਾਂ ਨੇ ਮਤਲਬ ਕੋਈ ਨੀ ਸਰਜਰੀ ਨੀ ਹੋਈ, ਕੋਈ ਸੋਟੀ ਲੈ ਕੇ ਨੀ ਤੁਰਦੇ ਸੀਗੇ, ਜਸਟ ਹਾਂ ਵੀ ਇੱਕ ਅੱਖ ਦਾ ਲੈਂਜ ਪਿਆ ਸੀਗਾ ਉਹਨਾਂ ਦੀ, ਦੈਟਸ ਇਟ।
0: ਨਹੀਂ ਪਰ ਉਹ ਕਿਵੇਂ, ਕੀ ਉਹ ਸਾਰੀ ਉਮਰ ਬਹੁਤ ਕੰਮ ਕਰਦੇ ਰਹੇ ਆ ਕੀ?
3: ਕੰਮ ਵੀ ਕੀਤਾ ਭਾਜੀ ਉਹਨਾਂ ਨੇ, ਬਹੁਤ ਕੰਮ ਕੀਤਾ ਹਨਾ। ਤੇ ਉਹਨਾਂ ਦੀ ਖੁਰਾਕ ਹੈ ਨਾ ਥੋੜੇ ਮਤਲਬ ਹਿਸਾਬ ਜਿਹੇ ਨਾਲ ਚੱਲਦੇ ਸੀ, ਏਦਾਂ ਨੀ ਹੈ ਨਾ। ਕਈ ਵਾਰੀ ਬਜ਼ੁਰਗ ਜਦੋਂ ਬੁੜੇ ਹੋ ਜਾਂਦੇ ਆ ਨਾ, ਤੇ ਉਹ ਜਵਾਕਾਂ ਦੀਆਂ ਹਰਕਤਾਂ ਜਾਂਦੀਆਂ ਉਹਨਾਂ ਚ, ਬਟ ਉਹਨਾਂ ਦਾ ਉਹੀ ਸੇਮ ਪ੍ਰੋਪਗੈਂਡਾ ਸੀਗਾ ਵੀ ਉਹਨਾਂ ਨੇ ਸ਼ਾਮੀ ਪੈਗ ਲਾਉਣੇ ਆ, ਦੋ ਤੋਂ ਬਾਅਦ ਤੀਜਾ ਪੈਗ ਨੀ ਲਾਉਣਾ।
0: ਅੱਛਾ, ਪਰ ਉਹਨਾਂ ਨੇ ਸਾਰੀ ਉਮਰ ਪੀਤੀ ਆ?
3: ਹਾਂਜੀ ਸਾਰੀ ਉਮਰ ਪੀਤੀ ਆ, ਦੋ ਤੋਂ ਬਾਅਦ ਤੀਜਾ ਪੈਗ ਨੀ ਲਾਉਣਾ, ਹੋਰ ਕੋਈ ਨਸ਼ਾ ਪਤਾ ਨੀ।
0: ਅੱਛਾ,
3: ਹਾਂਜੀ, ਕੋਈ ਹੋਰ ਕੋਈ ਵੀ ਨਸ਼ਾ ਨੀ। ਤੇ ਮੇਰੇ ਚਾਚਾ ਜੀ ਪੁਲਿਸ ਚ ਸੀਗੇ ਨਾ, ਇੱਕ ਤਾਇਆ ਜੀ ਮੇਰੇ ਫੌਜੀ ਸੀਗੇ, ਜਾਂ ਫੌਜੀ ਤਾਇਆ ਮੇਰਾ ਰਮ ਲੈ ਆਉਂਦਾ ਸੀਗਾ ਕੰਟੀਨ ਚੋਂ, ਹੈਨਾ, ਜਾਂ ਜਿਹੜਾ ਚਾਚਾ ਮੇਰਾ ਸ਼ਹਿਰ ਚ ਰਹਿੰਦਾ ਸੀਗਾ ਉਹਨਾਂ ਵਾਸਤੇ ਲੈ ਆਉਂਦਾ ਸੀਗਾ ਬੋਤਲ, ਤਾਂ ਉਹਨੇ ਬਸ ਆਪਣੀ ਸਾਂਭ ਕੇ ਰੱਖ ਲੈਣੀ ਆਪਣੇ ਕਮਰੇ ਦੇ ਵਿੱਚ, ਨਾ ਕਿਸੇ ਨੂੰ ਦੇਣੀ, ਨਾ ਦੋ ਤੋਂ ਵੱਧ ਲਾਉਣੀ।
0: ਜਿਹੜੇ ਉਹਨੇ ਪੈਗ ਵਾਲੇ ਨੇ ਉਹਨਾਂ ਨੇ ਕਹਿਣਾ ਅਸੀਂ ਵੀ ਹੁਣ ਲਾ ਹੀ ਲਿਆ ਕਰੀਏ।
3: ਨਹੀਂ ਨਹੀਂ, ਦੋ ਲਾਉਂਦੇ ਸੀਗੇ ਭਾਜੀ, ਉਦੋਂ ਵੱਧ ਨੀ ਕੋਈ। ਉਹ ਤਾਂ ਜਦੋਂ ਬੰਦੇ ਸੀਗੇ ਮੇਰੇ ਮੇਰਾ ਖਾਸ ਫਰੈਂਡ ਹੈ ਨਾ, ਬਹੁਤ ਜ਼ਿਆਦਾ ਮੋਹ ਪਿਆ ਦਾ ਸਾਡਾ, ਉਹਦੀ ਦਾਦੀ 117 ਸਾਲ ਦੀ ਹੋ ਕੇ ਪੂਰੀ ਹੋਈ ਆ ਮੇਰੇ ਪਿੰਡ ਦੀ।
0: 117 ਸਾਲ, ਬੱਲੇ ਬੱਲੇ ਬੱਲੇ ਬੱਲੇ, ਕੀ ਬਾਤ ਹੈ।
3: ਉਹ ਮਤਲਬ ਉਹਨੂੰ ਵੀ ਕੋਈ ਬਿਮਾਰੀ, ਏਦਾਂ ਕੋਈ ਬਿਮਾਰੀ ਨੀ ਸੀਗੀ ਨਾ, ਮਤਲਬ ਚੱਲਦੀ ਫਿਰਦੀ ਸੀਗੀ। ਲਾਈਕ ਲਾਸਟ ਮਤਲਬ 7-8 ਮਹੀਨਿਆਂ ਦੇ ਵਿੱਚ ਉਹ
2: ਧੰਨਵਾਦ।
4: ਤੇ ਉਹ 115 ਸਾਲ ਦੇ ਹੁੰਦੇ ਪੂਰੇ ਦੇ
2: ਬੱਲੇ ਬੱਲੇ। ਅੱਛਾ
4: ਤੇ ਹਾਂਜੀ ਪੜ੍ਹੇ ਲਿਖੇ ਸੀ, ਫਲੂਇਡ ਇੰਗਲਿਸ਼ ਬੋਲਦੇ ਸੀ ਉਸ ਜ਼ਮਾਨੇ ਦੇ ਦੇਖ ਲਓ।
2: ਹਾਂ ਤੇ ਉਹ ਆਪਣੇ ਇੰਡੀਆ ਰਹਿੰਦੇ ਸੀ?
4: ਹਾਂਜੀ ਇੰਡੀਆ ਤੋਂ ਇੰਗਲੈਂਡ ਆਏ, ਇੰਗਲੈਂਡ ਤੋਂ ਫਿਰ ਕੈਨੇਡਾ ਆ ਕੇ ਉਹਨਾਂ ਦੀ ਵੈਨਕੂਵਰ ਡੈਥ ਹੋਈ।
2: ਅੱਛਾ ਹਾਂ ਹਾਂ ਨਹੀਂ ਤੇ ਇੰਗਲਿਸ਼ ਉਹ ਬੋਲਦੇ ਸੀਗੇ ਇੰਡੀਆ 'ਚ ਰਹਿੰਦੇ ਹੋਏ?
4: ਹਾਂਜੀ ਹਾਂਜੀ ਪੜ੍ਹੇ ਸੀ ਪਹਿਲੇ ਜੀ, ਉਹਨਾਂ ਨੇ ਡੈਡੀ ਪੜ੍ਹਿਆ ਹੋਇਆ ਸੀ।
2: ਅੱਛਾ
4: ਰੇਲਵੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਉਹਨਾਂ ਦੇ ਨਾਲ ਜਾਣਾ, ਉਹਨੇ ਹਰ ਇੱਕ ਦੀ ਹੈਲਪ ਕਰਨੀ।
2: ਅੱਛਾ
4: ਤੇ ਉਹਦਾ ਘਰ ਵੀ ਉਹਨਾਂ ਦੀ ਸਿੰਪਲ ਲਾਈਫ ਸੀਗੀ, ਕੰਮ ਕਰਨ ਵਾਲਾ ਘਰ ਉਹਨਾਂ ਦੇ ਹੁੰਦਾ ਸੀ, ਰੋਟੀ ਪਾਣੀ ਸਾਰਾ ਕੁਛ ਜੋ ਵੀ ਹੈਗਾ ਉਹਨਾਂ ਸਿੰਪਲ ਹੁੰਦਾ ਸੀ, ਇਹ ਨੀ ਕਿ ਆਹ ਨੀ ਚੀਜ਼ ਖਾਣੀ ਉਹ ਨੀ ਖਾਣੀ। ਤੇ ਜਿੱਦਾਂ ਪਿਆਰ ਵੱਲੋਂ ਤੁਹਾਨੂੰ ਦੱਸ ਨੀ ਸਕਦੇ, ਇੰਨਾ ਪਿਆਰ ਕਰਦੇ ਸੀ।
2: ਹਾਂ ਨਹੀਂ ਉਹ ਫਿਰ ਜਿਹੜੇ ਬੰਦੇ ਇੰਨੀ ਲੰਬੀ ਉਮਰ ਜੀਂਦੇ ਆ ਉਹ ਉਹਨਾਂ ਦੇ ਲਾਈਫ 'ਚ ਪਿਆਰ ਹੋਣਾ ਬਹੁਤ ਜ਼ਰੂਰੀ ਆ।
4: ਬਹੁਤ ਜ਼ਿਆਦਾ ਨਵੀ ਜੀ, ਬਹੁਤ ਜ਼ਿਆਦਾ। ਮੈਂ ਉਹਨਾਂ ਨੂੰ, ਮੈਂ ਇੱਥੇ ਟੋਰਾਂਟੋ ਆਈ, ਉਹ ਫਿਰ ਵੈਨਕੂਵਰ ਚਲ ਗਏ, ਤੇ ਅਸੀਂ ਇੰਡੀਆ 'ਚ ਜਾਂਦੇ ਸੀ ਆਪਸ ਵਿੱਚ ਮਿਲਦੇ ਨਾ ਸੀ, ਮੇਰੀ ਸਿਸਟਰ ਆ ਵੈਨਕੂਵਰ, ਮੈਂ ਰਾਣੀ ਭੂਆਜੀ ਨੂੰ ਮਿਲ ਕੇ ਆਉਣਾ। ਮੈਂ ਮਿਲਣ ਗਈ, ਤੁਸੀਂ ਬਿਲੀਵ ਨੀ ਕਰਦਾ, ਮੈਨੂੰ ਏਦਾਂ ਕਹੀ ਗਈ ਮੇਰੀ ਦਾਦੀ ਦਾ ਨਾਂ ਲਈ ਗਈ, ਮੈਨੂੰ ਉਹਦੇ ਵਰਗੀ ਤੂੰ ਲੱਗਦੀ ਹੈ, ਖੜੀ ਹੋ ਜਾ ਭੂਆਜੀ ਮੇਰੀ ਹੋਟ ਰਿਕਵੈਸਟ ਕਰਾਉਣੀ ਤੂੰ।
2: ਦੇਖੋ ਜੇ ਪਿਆਰ ਨਾਲ ਜ਼ਿੰਦਗੀ ਜੀਓਗੇ ਤਾਂ ਵਧੀਆ ਯਾਰ, ਆਪਣੀ ਬੜੀ ਲੰਬੀ ਉਮਰ ਹੁੰਦੀ ਹੈ। ਜਿਹੜੇ ਜ਼ਿੰਦਗੀ ਚ ਬਸ ਐਂਗਰ, ਨਫ਼ਰਤ, ਗੁੱਸਾ, ਹੁਣ ਸੋਰੀ ਟੂ ਸੇ ਬਟ ਉਹਨਾਂ ਦੀ ਲਾਈਫ ਨਹੀਂ ਕੋਈ ਬਾਹਲੀ ਲੰਬੀ ਹੁੰਦੀ, ਬਿਕਾਜ਼ ਆਫਕੋਰਸ ਉਹਨਾਂ ਨੇ ਤਾਂ ਹਰੇਕ ਨੂੰ ਗਾਲਾਂ ਹੀ ਕੱਢੀਆਂ ਹੁੰਦੀਆਂ ਨੇ। ਸੋ ਇੱਕ ਤੁਸੀਂ ਗੁਰਕਰਮ ਢੀਂਡ ਸਾਨੂੰ ਯਾਦ ਰੱਖੋ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਆ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦਾ ਬੜਾ ਹੀ ਜ਼ਬਰਦਸਤ ਰੇਟ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਗੁਰਕਰਮ ਨੇ ਦਿੱਤੀ ਹੈ। ਨੰਬਰ ਹੈ 416 ਐਂਡ 8764605 ਗੁਰਕਰਮ ਢੀਂਡ ਸਾਹਿਬ 416-876-4605 ਤੇ ਕਾਲ ਕਰੋ। ਤੁਹਾਡਾ ਏਸੀ ਫਰਨੇਸ ਰਿਪੇਅਰ ਹੋਣ ਵਾਲਾ, ਇੰਨੀ ਗਰਮੀ 'ਚ ਏਸੀ ਖਰਾਬ ਹੋ ਜਾਵੇ ਬੰਦੇ ਦੀ ਉਹੀ ਬਸ ਹੋ ਜਾਂਦੀ ਆ। ਸੋ ਬ੍ਰੈਂਡ ਨਿਊ ਏਸੀ ਦੇ ਲਈ ਯਾਦ ਰੱਖੋ ਗਲੋਬਲ ਕੰਫਰਟ ਏਅਰ 905-790-9080 ਨੰਬਰ ਹੈ, 905-790-9080 ਗਲੋਬਲ ਕੰਫਰਟ ਏਅਰ। ਤੇ ਇੱਕ ਤੁਸੀਂ ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਯਾਦ ਰੱਖੋ, ਨਵੀਂ ਫੈਂਸ ਨਵੀਂ ਡੈਕ ਲਗਵਾਉਣੀ ਆ ਤਾਂ ਰਾਈਨੋ ਫੈਂਸ ਐਂਡ ਡੈਕ, ਡੈਕ ਫੈਂਸ ਦੇ ਰਿਪੇਅਰ ਦੇ ਮਾਹਰ ਬੰਦੇ ਨੇ, 647-804-3220 ਨਵੀਂ ਫੈਂਸ ਨਵੀਂ ਡੈਕ ਫੈਂਸ ਦੀ ਰਿਪੇਅਰ ਜਾਂ ਡੈਕ ਦੀ ਰਿਪੇਅਰ, 647-804-3220 ਨੰਬਰ ਹੈ, 647-804-3220 ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰੋ। ਤੁਹਾਡੀ ਕਾਲ ਜੇ ਨਹੀਂ ਨਾ ਪਹਿਲਾਂ ਮਿਲੀ ਤੁਸੀਂ ਕਾਲ ਕਰ ਲਓ, ਥੋੜ੍ਹੇ ਹੋਲਡ ਕਰ ਲਿਆ ਕਰੋ, ਗੱਲਬਾਤ ਸਭ ਨਾਲ ਹੋਵੇਗੀ, ਜਸਟ ਥੋੜ੍ਹਾ ਜਿਹਾ ਲਾਈਨ 'ਤੇ ਰਹੋ। ਨੰਬਰ ਹੈ ਆਪਣਾ 905-673-3337 ਕੱਲ੍ਹ ਨੂੰ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਆਪਣੇ ਸ਼ਹਿਰ ਬਰੈਂਪਟਨ ਮਿਸ ਹੈਗਾ। ਸੋ ਤੁਸੀਂ ਹਜੇ ਤੱਕ ਵੀ ਟਿਕਟਾਂ ਨਹੀਂ ਲਈਆਂ, ਡਿਲੇ ਨਾ ਕਰੋ, ਆ ਲਓ।
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕੌਂਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ।
6: ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆ
5: ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ ਤਾਰੀਖ ਨੋਟ ਕਰ ਲਓ 24 ਜੁਲਾਈ ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ ਲੌਗ ਆਨ ਕਰੋ www.milnatickets.com ਤੇ ਸਪਾਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700001 ਤੇ

0: G1311, hello.
1: ਹਾਂਜੀ ਨਵੀਂ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਭਾਈ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ।
1: ਬਸ ਬੜੇ ਟਾਈਮ ਬਾਅਦ ਫੋਨ ਕੀਤਾ, ਮੈਂ ਜਸਟ ਜਿੰਮ ਚ ਬਾਹਰ ਨਿਕਲਿਆ ਸੀ, ਮੈਂ ਦੇਖਿਆ ਰੇਡੀਓ ਤੇ ਮੈਂ ਤੁਹਾਡਾ ਸ਼ੋ, ਮੈਂ ਚਲੋ ਹਾਲ ਚਾਲ ਪੁੱਛਦੇ ਭਾਈ ਦਾ ਤੇ ਹੋਰ।
0: ਬਹੁਤ ਵਧੀਆ ਸਰ, ਤੁਸੀਂ ਸੁਣਾਓ। ਅੱਜ ਮੈਂ ਦੇਖੋ ਇੱਕ ਗੱਲ ਸ਼ੇਅਰ ਕੀਤੀ, ਇੱਕ ਲੇਡੀ ਹੈ ਤੇ ਟੋਰਾਂਟੋ ਚ ਰਹਿੰਦੀ ਹੈ, ਉਹਦੀ 110 ਸਾਲ ਦੀ ਉਮਰ ਹੈ, ਓਲਡੈਸਟ ਪਰਸਨ ਹੈ ਕੈਨੇਡਾ ਦੇ ਵਿੱਚ। ਤੇ ਮੈਂ ਪੁੱਛ ਰਿਹਾ, ਤੁਹਾਡੀ ਜ਼ਿੰਦਗੀ, ਤੁਹਾਡੇ ਕੋਈ ਬਜ਼ੁਰਗ, ਤੁਹਾਡੇ ਕੋਈ ਰਿਸ਼ਤੇਦਾਰ, ਤੁਹਾਡੇ ਦਾਦੀ ਨਾਨੀ, ਕੋਈ ਵੀ ਫੈਮਿਲੀ ਦੇ ਵਿੱਚ ਜਿਹੜੇ 90+, 95, 100 ਤੱਕ, 100+ ਉਹਨਾਂ ਦੀ ਉਮਰ ਹੋਈ, ਤਾਂ ਉਹਨਾਂ ਦੀ ਕਿੱਦਾਂ ਦੀ ਲਾਈਫ ਸੀਗੀ, ਕੌਣ ਸੀਗੇ, ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸੋ।
1: ਭਾਜੀ ਮੇਰੇ ਨੋਨ ਚ ਤਾਂ ਮੇਰੇ ਨਾਨੀ ਜੀ ਵੀ ਐਕਸਪਾਇਰ ਨੇ, ਮਤਲਬ ਜਿੰਨੇ ਵੀ ਦੋਨੇ ਐਕਸਪਾਇਰ ਨੇ ਨਾ। ਬਟ ਮੈਨੂੰ ਇੱਕ ਹੈਗਾ ਮੇਰੇ ਵਾਈਫ ਦੇ ਬ੍ਰਦਰ ਦੇ ਜਿਹੜੇ ਇਨ ਲਾਜ ਨਾ, ਉਹ ਜਪਾਨ ਚ, ਉਹਨਾਂ ਦੀ ਉਮਰ ਆ 95 ਤੇ ਬਹੁਤ ਹੈਲਦੀ ਨੇ
0: ਜੀ।
1: ਹਲੇ ਰੀਸੈਂਟਲੀ ਮੇਰੇ ਆਪਣੇ ਵਾਈਫ ਦੇ ਆਪਣਾ ਬ੍ਰਦਰ ਵਿਆਹ ਕਰਾ ਕੇ ਆਏ ਤੇ ਉਹਨਾਂ ਨੇ ਦੱਸਿਆ ਤੇ ਮਤਲਬ ਉੱਥੇ ਦੇ ਮੋਸਟਲੀ ਲੋਕੀ, ਤੁਸੀਂ ਵੀ ਸੁਣਿਆ ਹੋਣਾ, ਜਪਾਨ ਚ ਕਾਫੀ ਲਾਈਫ ਐਕਸਪੈਕਟੈਂਸੀ
0: ਜ਼ਿਆਦਾ ਹੈ,
1: ਮਤਲਬ ਬਹੁਤ ਵਧੀਆ ਨੇਚਰ ਉਹਨਾਂ ਦਾ, ਬੇਸਿਕਲੀ ਲਾਈਫ ਸਟਾਈਲ ਉਹਨਾਂ ਦਾ ਬਹੁਤ ਵਧੀਆ ਕਿ ਉਹ ਹਮੇਸ਼ਾ ਕਹਿਣ ਦਾ ਮਤਲਬ ਬਿਜ਼ੀ ਰੱਖਦੇ ਆਪਣੇ ਆਪ ਨੂੰ, ਮਤਲਬ ਦੋ ਤਿੰਨ ਚੀਜ਼ਾਂ ਉਹਨਾਂ ਦੇ ਲਾਈਫ ਸਟਾਈਲ ਚ ਉਹ ਏਦਾਂ ਅਡੈਪਟ ਕਰਦੇ ਕਿ ਮਤਲਬ ਆਪਣੇ ਨੂੰ ਬਿਜ਼ੀ ਰੱਖਣਾ, ਫਿਟ ਰਹਿਣਾ, ਹੈਲਦੀ ਖਾਣਾ, ਮਤਲਬ ਇਹ ਚੀਜ਼ਾਂ ਬਹੁਤ ਵਧੀਆ ਲੱਗੀਆਂ ਕਿ ਮਤਲਬ ਆਪਾਂ ਨੂੰ ਵੀ ਉਹ ਚੀਜ਼ਾਂ ਫੋਲੋ ਕਰਨੀ ਚਾਹੀਦੀਆਂ ਜੋ ਉਹਨਾਂ ਦਾ ਲਾਈਫ ਸਟਾਈਲ ਆ, ਆਪਣੀ ਵੀ ਲਾਈਫ ਐਕਸਪੈਕਟੈਂਸੀ ਜ਼ਿਆਦਾ ਹੋ ਸਕਦੀ।
0: ਜਪੈਨ ਨਾ, ਜਪੈਨ ਦੇ ਵਿੱਚ ਭਾਜੀ ਉੱਥੇ ਕੀ ਹੈ, ਡਾਇਟ ਬੜੀ ਵਧੀਆ, ਫਿਸ਼ ਖਾਣੀ, ਉਹ ਵੀ ਓਵਰ ਈਟਿੰਗ ਨਹੀਂ ਕਰਨੀ, ਵਾਕ ਬਹੁਤ ਜ਼ਿਆਦਾ ਕਰਨਾ।
1: ਹਾਂਜੀ ਹਾਂਜੀ, ਇੱਕ ਓਕੀਨਾਵਾ ਆਈਲੈਂਡ ਹੈ, ਉੱਥੇ ਤਾਂ ਸੁਣਿਆ ਹੋਊਗਾ, ਉੱਥੇ ਰਿਟਾਇਰਮੈਂਟ ਨਹੀਂ ਹੈਗੀ, ਸਾਨੂੰ ਸਾਰੇ ਓਲਡ ਏਜ ਮਿਲਣਗੇ ਉੱਥੇ ਲੋਕੀ, ਦੈਨ ਉੱਥੇ ਏਜ ਹੈਗੀ ਹੈ 125 ਈਅਰ, ਹਲੇ ਵੀ ਲੋਕੀ ਰਹਿੰਦੇ ਆ ਉੱਥੇ।
0: 125 ਪੱਕੀ ਗੱਲ ਹੈ?
1: ਹਾਂਜੀ ਹਾਂਜੀ ਹਾਂਜੀ, ਸਰਚ ਕਰ ਲਵਾਂ,
0: ਕਿਉਂਕਿ ਮੈਂ ਸੁਣਿਆ ਕਿ ਸਿਰਫ 122 ਸਾਲ ਤੱਕ ਕਿਸੇ ਦੀ ਉਮਰ ਹੋਈ ਹੈ, ਉਸ ਤੋਂ ਵੱਧ ਨਹੀਂ।
1: ਮਤਲਬ ਇਹ ਮਤਲਬ ਨੇੜੇ ਤੇ ਰਹੀ ਹੈ 125 ਕਹਿਤਾ, ਇੰਨੀ ਮੈਂ ਬੁੱਕ ਆ ਦੇਖੀ ਗਈ, ਉਹ ਵੀ ਉਹਨਾਂ ਦੇ ਇੱਕ ਜਪਾਨ ਦੀ ਆ, ਉਹ ਵੀ ਉਸੇ ਆਈਲੈਂਡ ਤੇ ਮਤਲਬ ਉੱਤੇ ਬੁੱਕ ਬਣੀ ਹੋਈ ਹੈ
0: ਜੀ,
1: ਉਹਨਾਂ ਲਾਈਫ ਸਟਾਈਲ ਇੱਕੀ ਗਈ ਲਾਈਫ ਸਟਾਈਲ।
0: ਕੀ ਆਈਲੈਂਡ ਦਾ ਕੀ ਨਾਮ ਸੀ?
1: ਮੈਂ ਪੜ੍ਹੀ ਹੈ ਬੁੱਕ ਬਹੁਤ, ਓਕੀਨਾਵਾ।
0: ਓਕੀ
1: ਓਕੀਨਾਵਾ
0: ਓਕੀਨਾਵਾ, ਅੱਛਾ ਠੀਕ ਹੈ, ਮੈਂ ਦੇਖੂੰਗਾ, ਮੈਂ ਸਰਚ ਕਰਦਾ।
1: ਹਾਂਜੀ ਇੱਕ ਗਈ ਬੁੱਕ ਆ,
0: ਠੀਕ ਹੈ, ਚਲੋ ਵੈਰੀ ਥੈਂਕ ਯੂ। ਓਕੀਨਾਵਾ 8710, ਹੈਲੋ।
2: ਹਾਂਜੀ ਨਵੀ, ਹਾਊ ਆਰ ਯੂ?
0: ਗੁੱਡ ਜੀ, ਤੁਸੀਂ ਸੁਣਾਓ ਕਿਵੇਂ ਹੋ?
2: ਵੈਰੀ ਗੁੱਡ ਵੈਰੀ ਗੁੱਡ। ਮੇਰੇ ਨਾ ਹਸਬੰਡ ਦੇ ਦਾਦੀ ਸੀ,
0: ਹਾਂ,
2: ਅਸੀਂ ਉਹਨਾਂ ਨੂੰ ਮਾਂਜੀ ਬੁਲਾਈਦਾ ਸੀ,
0: ਹਾਂ।
2: ਸੋ ਉਹ 110 ਸਾਲ ਦੇ ਹੋ ਕੇ ਪੂਰੇ ਹੋਏ ਸੀ।
0: ਬਲੇ ਬਲੇ, ਅੱਛਾ।
2: 110 ਤੋਂ ਪਹਿਲਾਂ ਜਿਹੜਾ ਟਾਈਮ ਸੀ, ਸ਼ੀ ਨੈਵਰ ਕਿ ਮੈਂ ਬੈਡ ਤੇ ਲੰਮੀ ਪੈ ਜਾਂ ਜਾਂ ਕੁਛ, ਯੂ ਨੋ ਇੰਡੀਆ ਚ ਮੱਝਾਂ ਗਾਵਾਂ ਹੁੰਦੀ ਆਪਣੇ ਘਰਾਂ ਚ, ਉਹ ਉਸ ਉਮਰ ਚ ਵੀ ਉਹ ਗੋਆ ਕੂੜਾ ਮੱਝ ਦਾ ਜੋ ਵੀ ਪੱਠੇ ਪੁੱਠੇ ਪਾਣੇ, ਸ਼ੀ ਯੂਸ ਟੂ ਆਪੇ ਆਪਣੇ ਕੱਪੜੇ ਆਪੇ ਧੋਂਦੇ ਹੁੰਦੇ ਸੀ, ਆਪਣੀ ਰੋਟੀ ਆਪੇ ਬਣਾਉਂਦੇ ਹੁੰਦੇ
0: ਸੀ
2: ਤੇ ਐਂਡ ਤੱਕ ਕਿਸੇ ਇੱਕ ਦਿਨ ਵੀ ਉਹਨਾਂ ਨੇ ਆਪਣੇ ਜਾਂ ਨੂੰਹ ਤੋਂ ਜਾਂ ਧੀ ਤੋਂ ਏਦਾਂ ਨੀ ਹੋਇਆ ਕਿ ਵੀ ਮੈਂ ਮੰਜੇ ਤੇ ਲੰਮੀ ਪਈ ਮੇਰੀ ਸੇਵਾ ਕਰੋ, ਨਾ। ਦੀ ਓਨਲੀ ਐਂਡ ਸ਼ੀ ਹੈਡ ਓਨ ਟੀਥ, ਦੰਦਾਂ ਨੂੰ ਪਤਾ ਨੀ ਹੋਇਆ ਸੀ, ਦੀ ਓਨਲੀ ਥਿੰਗ ਸ਼ੀ ਸਫਰਡ ਵਾਜ਼ ਆਈ ਸਾਈਟ ਘੱਟ ਗਈ ਸੀ, ਬਸ ਆਈ ਸਾਈਟ ਤੇ। ਇਹ ਨੀ ਕਿ ਕੋਈ ਲੰਗਸ ਪੈ ਗਏ, ਦਿਸ ਹੋ ਗਿਆ, ਦੈਟ ਹੋ ਗਿਆ, ਕੱਖ ਨੀ ਹੋਇਆ, ਬਟ ਥੋੜੀ ਜੀ ਘੱਟ ਗਈ ਸੀ ਜਾਣ ਤੋਂ ਪਹਿਲਾਂ।
0: ਪ੍ਰੋਬਲਮ ਇਹ ਹੈ ਨਾ, ਜਦੋਂ ਉਮਰ ਵੱਧ ਜਾਂਦੀ ਹੈ ਬੰਦਾ ਉਹੀ ਲੰਮਾ ਪੈ ਜਾਂਦਾ, ਚਲੋ ਹੱਡ ਪੈਰ ਮੈਂ ਸਮਝਦਾ ਵੀਕ ਹੋ ਜਾਂਦੇ, ਬਟ ਕੀ ਇਹਨੂੰ ਇਹ ਹੈ ਵੀ ਸਾਡੀ ਬਸ ਸੇਵਾ ਹੋਈ ਜਾਵੇ,
2: ਉਹ ਤੁਹਾਡੀ ਪਤਾ ਕੀ ਹੈ ਤੁਹਾਡੀ ਥਿੰਕਿੰਗ ਹੁੰਦੀ ਹੈ। ਸੋ ਉਹਨਾਂ ਦੀ ਜਿਹੜੀ ਡਾਟਰ ਹੈ ਜਿਹੜੀ ਕਿ ਮੇਰੇ ਹਸਬੈਂਡ ਨੂੰ ਭੂਆ ਲੱਗਦੀ ਹੈ, ਸੋ ਉਹ ਅੱਜ ਵੀ ਜਿੰਦੀ ਹੈ, ਰਾਈਟ, ਐਂਡ ਸ਼ੀ ਇਜ਼ 103 ਇਅਰਸ ਓਲਡ, ਰਾਈਟ। ਸੋ ਮੇਰੇ ਹਸਬੈਂਡ ਦੀ ਫੈਮਿਲੀ ਵੱਲੋਂ ਉਹ ਜਸਟ ਹੈਪਨ ਟੂ ਵੀ ਮੇਰੇ ਹਸਬੈਂਡ ਜਲਦੀ ਚਲੇ ਗਏ, ਤਾਂ ਉਹ ਸਾਰੇ ਮੱਝਾਂ ਚੋਣੀਆਂ, ਦੁੱਧ ਪੀਣੇ, ਵਧੀਆ ਖੁਰਾਕਾਂ ਖਾਧੀਆਂ ਹੋਈਆਂ। ਉਸ ਜ਼ਮਾਨੇ ਚ ਲੇਡੀਜ਼ ਸ਼ਰਾਬ ਨੀ ਪੀਂਦੀਆਂ ਸੀ, ਅੱਗੋਂ ਪਤਾ ਨੀ, ਸ਼ਾਇਦ ਮੈਂ ਰੋਂਗ ਹੋਵਾਂ, ਪਰ ਉਸ ਜ਼ਮਾਨੇ ਚ ਲੋਕੀ ਨਹੀਂ ਕਰਦੇ ਹੁੰਦੇ ਸੀ, ਕੋਈ ਨਸ਼ੇ ਪੱਤੇ ਨਹੀਂ ਕਰਦੇ ਸੀ, ਤਾਂ ਸ਼ਾਇਦ ਉਹੀ ਇੱਕ ਕਾਰਨ ਸੀਗਾ। ਮੈਂ ਪਰਸਨਲੀ ਮੈਂ ਆਲਮੋਸਟ ਮੈਂ 17 ਨੂੰ ਟੱਚ ਕਰਦੀ ਹਾਂ, ਬਟ ਆਈ ਐਮ ਐਕਸਟ੍ਰੀਮਲੀ ਐਕਟਿਵ। ਮੈਂ ਕਦੀ ਨੀ ਸੋਚਿਆ ਕਿ ਮੈਂ ਬੈਡ ਤੇ ਲੰਮੀ ਪਾਉ, ਮੈਨੂੰ ਬੈਡ ਤੇ ਰੋਟੀ ਮਿਲ ਜਾਏ, ਬੈਡ ਤੇ ਚਾਹ ਮਿਲ ਜਾਏ, ਨੈਵਰ। ਮੈਂ ਕੰਮ ਤੇ ਕੰਮ ਕਰਦੀ ਹਾਂ, ਵੈਰੀ ਐਕਟਿਵ, ਐਂਡ ਸੋ ਐਸ ਘਰ ਦਾ ਘਰ ਵੀ ਆਉਣ ਤੇ ਮੈਨੂੰ ਟਿਕਾ ਨੀ ਆਉਂਦਾ। ਜੇ ਤੁਸੀਂ ਕਹੋ ਨਾ ਕਿ ਮੈਂ ਕੰਮ ਤੋਂ ਆਈ ਥੱਕ ਗਈ, ਚਲੋ ਸੋਫੇ ਤੇ ਬਹਿ ਜਾਓ, ਆਈ ਡੋਂਟ ਡੂ ਦੈਟ। ਜੇ ਮੈਨੂੰ ਪਰਸਨਲ ਟਾਈਮ ਚਾਹੀਦਾ, ਮੈਂ ਯੈਸ ਆਈ ਡੂ ਕਪਲ ਆਫ ਆਵਰਸ ਆਪਣੇ ਆਪ ਨੂੰ ਦਿੰਦੀ ਹਾਂ, ਵਿਚ ਇਜ਼ ਮੈਂ ਫੋਨ ਦੀ ਸ਼ੌਕੀਨ ਆ। ਤਾਂ ਚਲੋ ਟਿਕਟੋਕ ਦੇਖ ਲਈ, ਇੰਸਟਾਗ੍ਰਾਮ ਦੇਖ ਲਿਆ, ਵੀਡੀਓ ਸ਼ੀਡੀਓ ਦੇਖ ਲਿਆ, ਲੋਕਾਂ ਨੂੰ ਲਾਈਕ ਕਰਤਾ, ਯੇ ਵੋ, ਮੈਂ ਉਸ ਚੀਜ਼ ਤੇ ਹਾਂ। ਆਈ ਐਮ ਐਕਸਟ੍ਰੀਮਲੀ ਐਕਟਿਵ,
0: ਐਕਸਟ੍ਰੀਮਲੀ ਐਕਟਿਵ। ਨਹੀਂ ਦੇਖੋ, ਥੈਂਕ ਯੂ ਸੋ ਮਚ, ਵੈਰੀ ਨਾਈਸ, ਥੈਂਕਸ ਫੋਰ ਸ਼ੇਅਰਿੰਗ। ਤੇ ਬਹੁਤ ਜ਼ਰੂਰੀ ਹੈ ਯਾਰ ਐਕਟਿਵ ਰਹਿਣਾ। ਹੁਣ ਸ਼ੁਰੂ ਤੋਂ ਹੀ ਮੈਂ ਕਹਿੰਦਾ ਕਿ ਜਿਹੜੇ ਕੋਈ ਹੈਗਾ ਨਾ 30-35-40 ਦਾ, ਤੁਹਾਨੂੰ ਲੱਗਦਾ ਕੋਈ ਨਾ ਯਾਰ ਹੁਣ ਕੀ ਲੋੜ ਹੈ, ਐਕਟਿਵ ਬਾਅਦ 'ਚ ਹੋ ਜਾਣਗੇ, ਬਾਅਦ 'ਚੋਂ ਨਹੀਂ ਬੰਦੇ ਤੋਂ ਹੁੰਦਾ, ਸ਼ੁਰੂ 'ਚ ਹੋ ਜਾਊਗੀ ਠੀਕ ਹੈ, ਨਹੀਂ ਤਾਂ ਬਾਅਦ ਦੇ ਵਿੱਚ ਪੰਗੇ ਪੰਗੇ ਹੈ। ਗੱਡੀਆਂ ਲੈ ਲਓ, ਵਧੀਆ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8000 ਤੇ ਕਾਲ ਕਰੋ। ਵੈਰੀ ਗੁੱਡ, 1728, ਹੈਲੋ,
3: ਸਤਿ ਸ੍ਰੀ ਅਕਾਲ ਨਵੀ ਵੀਰੇ, ਕੀ ਹਾਲ ਚਾਲ ਹੈ?
0: ਬਹੁਤ ਵਧੀਆ ਜੀ, ਕਿਵੇਂ ਹੋ?
3: ਵਧੀਆ ਜੀ। ਤੁਸੀਂ ਅੱਜ ਮੇਰੇ ਗ੍ਰੈਂਡ ਫਾਦਰ ਦੀ ਯਾਦ ਦਵਾਤੀ ਮੈਨੂੰ।
0: ਕੀ ਬਾਤ ਹੈ!
3: ਮੇਰੇ ਗ੍ਰੈਂਡ ਫਾਦਰ ਦੀ ਹੋਈ ਸੀ 91 ਦੀ ਏਜ ਡੈਥ, ਤੇ ਬੜੇ ਨਾਲ ਉਹਨਾਂ ਨੇ ਆਰਮੀ ਚ ਸੀਗੇ, ਤੇ ਜੋ ਵੀ ਇੰਡੀਆ ਦੀਆਂ 2-3 ਹੋਈਆਂ ਸੀ ਲੜਾਈਆਂ, ਉਹਨਾਂ ਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ। ਤੇ ਉਹਨਾਂ ਬੜੇ ਲੇਟ ਬੈਕ ਜੇ ਸੀਗੇ, ਉਹਨਾਂ ਨੇ ਨਾ ਇੱਕ ਤਾਂ ਬਾਹਲੀ ਦੇ ਦੁਖੀ ਨੀ ਸੀ ਰਹਿੰਦੇ, ਉਹਨਾਂ ਨੇ ਕੋਈ ਗੱਲ ਜੀ ਹੋਣੀ, ਉਹਨਾਂ ਨੇ ਕਹਿਣਾ ਦਫਾ ਕਰੋ। ਤੇ ਅੱਛਾ, ਸਾਡੇ ਨਾਲ ਉਹਨਾਂ ਨੇ ਸ਼ਾਮ ਨੂੰ ਨਾ ਐਵਰੀ ਡੇ ਸੀ, ਦਾਦਾ ਪੁੱਤਾ ਗਾਣੇ ਸੁਣਦੇ ਹੁੰਦੇ ਸੀਗੇ, ਨੇ 100 ਗਾਣੇ ਇਹਨਾਂ ਦੇ ਸੀ ਆਪਣੀ ਪਸੰਦ ਦੇ ਲਵਾ ਲੈਣੇ, ਉਹਨੇ ਸਾਡੇ ਕੋਲ ਬੈਠੇ ਰਹਿਣਾ, ਤੇ ਖਾਂਦੇ ਬਹੁਤ ਘੱਟ ਸੀਗੇ ਉਹ, ਕਦੇ ਉਹਨਾਂ ਏਦਾਂ ਨੀ ਸੀ, ਉਹਨਾਂ ਨੂੰ ਕਹਿ ਕੇ ਖਾਣਾ ਦੇਣਾ ਪੈਂਦਾ ਸੀ ਸ਼ਾਮੀ, ਅੱਧਾ ਫੁਲਕਾ ਖਾਂਦੇ ਸੀ ਮੇਰਾ ਕਿਹਾ।
0: ਅੱਛਾ,
3: ਤੇ ਮਤਲਬ ਉਹਨਾਂ ਦੀ ਬੜੀ ਏਦਾਂ ਲੇਟ ਬੈਕ ਜੀ ਡਿਸਿਪਲਿਨ ਜੀ ਲਾਈ ਸੀਗੀ, ਤੇ ਉਹਨਾਂ ਦੇ ਦੰਦ ਵੀ ਆਲਮੋਸਟ ਸਾਰੇ ਸੀਗੇ ਜਦੋਂ ਉਹਨਾਂ ਦੀ ਡੈਥ ਹੋਈ ਆ। ਉਹਨਾਂ ਨੇ ਆਪ ਹੀ ਨਾ ਕਹਿਣਾ, ਉਹ ਯਾਰ ਤੂੰ ਅੱਡਾ ਕਰ, ਤੂੰ ਮੈਨੂੰ ਵਾਰਸ ਦੇ ਗਾਣੇ ਸੁਣਾ, ਆਹ ਜਿਹੜਾ ਗਾਣਾ ਨੇ ਕੋਕਾ ਕਰਕੇ,
0: ਤੁਸੀਂ ਯਾਰ ਇਹ ਦੇਖੋ ਆਪਣੀ ਲਾਈਫ ਚ ਮਾੜੀ ਜੀ ਵੀ ਕੋਈ ਚੀਜ਼ ਹੋ ਜਾਂਦੀ ਆ, ਆਪਾਂ ਤਾਂ ਯਾਰ ਪੂਰਾ ਹਫ਼ਤਾ ਉਦਾਸ ਰਹਿੰਦੇ ਆ।
3: ਆਪਾਂ ਜ਼ਿਆਦਾ ਨਾ ਚੀਜ਼ਾਂ ਨੂੰ ਲੈ ਕੇ ਨਾ ਕ੍ਰਿਬ ਕਰੀ ਜਾਂਦੇ, ਇਹ ਨੀ ਹੋਇਆ, ਉਹ ਨੀ ਹੋਇਆ, ਉਹਨਾਂ ਨੇ ਕਹਿਣਾ ਯਾਰ ਅਸੀਂ ਤਾਂ ਉਹ ਵੀ ਟਾਈਮ ਦੇਖਿਆ, ਤੇ ਕਹਿੰਦੇ ਤਾਂ ਇੱਥੇ ਰੋਟੀ ਪਾਣੀ ਨੂੰ ਔਖੇ ਹੋ ਗਏ ਸੀਗੇ ਜਦੋਂ ਇੰਡੀਆ ਚ ਐਮਰਜੈਂਸੀ ਲੱਗ ਗਈ ਸੀ, ਤੇ ਉਹਨਾਂ ਨੇ 47 ਵੀ ਦੇਖੀ ਸੀਗੀ ਤੇ 84 ਵੀ ਦੇਖੀ ਸੀ, ਉਹ ਬਸ ਉਹਨਾਂ ਨੇ ਕਹਿਣਾ ਬਸ ਠੀਕ ਹੈ ਸ਼ੁਕਰ ਆ। ਜਿਹੜਾ ਇੱਕ ਉਹਨਾਂ ਨੇ ਕਹਿਣਾ ਜੋ ਸੁੱਖ ਛੱਜੂ ਦੇ ਚਵਾਰੇ ਬਲਖ ਨਾ
0: ਬਲਖਣੇ,
3: ਸੌ ਜਾਣਾ ਆਰਾਮ
0: ਨਾਲ। ਦੇਖੋ ਆਪਣੇ ਆਪਾਂ ਨੂੰ ਮਾੜੀ ਜੀ ਟ੍ਰੈਫਿਕ ਜ਼ਿਆਦਾ ਮਿਲ ਜਾਵੇ, ਆਪਾਂ ਤਾਂ ਪੂਰਾ ਦਿਨ ਬਸ ਉਦਾਸ ਰਹਿੰਦੇ ਹਾਂ।
3: ਇੱਕ ਆਪਾਂ ਨਾ ਗਰਮ ਬੜੇ ਹੁੰਦੇ ਆ, ਪਤਾ ਨੀ ਕਿਹੜੀ ਗੱਲ ਦਾ ਗੁੱਸਾ ਹੀ ਜਿਹੜਾ ਰਹਿੰਦਾ, ਮਾੜਾ ਕੁਛ ਵੀ ਹੋ ਜਾਏ ਛੇਤੀ ਮਤਲਬ ਆਪਾਂ ਰਿਐਕਟ ਕਰਦੇ ਆ, ਆਈ ਥਿੰਕ ਇਹਦੇ ਕਰਕੇ ਵੀ।
0: ਮੈਂ ਤੁਹਾਨੂੰ ਹੱਸੇ ਦੀ ਗੱਲ ਦੱਸਦਾ, ਮੈਂ ਨਾ ਅੱਜ ਕਿਤੇ ਜਾਣਾ ਸੀਗਾ ਤੇ ਮੇਰੇ ਕੋਲ ਥੋੜਾ ਫ੍ਰੀ ਟਾਈਮ ਸੀਗਾ, ਤੇ ਮੈਂ ਕਿਹਾ ਯਾਰ ਵੀ ਗੋਲਫ ਖੇਡਣ ਚੱਲਦੇ ਆ। ਮੈਂ ਇੱਕ ਯਾਰ ਨੂੰ ਪੁੱਛਿਆ, ਕਹਿੰਦਾ ਨਹੀਂ ਯਾਰ ਮੈਂ ਬਿਜ਼ੀ ਹਾਂ। ਦੂਜੇ ਨੂੰ ਪੁੱਛਿਆ, ਕਹਿੰਦਾ ਨਹੀਂ ਯਾਰ ਮੈਂ ਬਿਜ਼ੀ ਹਾਂ। ਮੈਂ 3-4 ਨੂੰ ਪੁੱਛਿਆ, ਸਾਰੇ ਕਹਿੰਦੇ ਬਿਜ਼ੀ ਹਾਂ। ਉਸੇ ਗੱਲ ਨੂੰ ਲੈ ਕੇ 2-4 ਘੰਟੇ ਮੈਂ ਅਪਸੈਟ ਰਿਹਾ ਵੀ ਕੋਈ ਬੰਦਾ ਨਹੀਂ ਲੱਭਿਆ। ਮੈਂ ਘਰੇ ਗਿਆ, ਮੇਰੀ ਵਾਈਫ ਕਹਿੰਦੀ ਕੀ ਹੋਇਆ, ਮੈਂ ਕਿਹਾ ਯਾਰ ਮੈਨੂੰ ਬੰਦਾ ਨਹੀਂ। ਕਹਿੰਦੀ ਏਡੀ ਕਿਹੜੀ ਗੱਲ ਹੋ ਗਈ, ਮੈਂ ਆਪਣਾ ਦਿਨ ਸਾਰਾ ਖਰਾਬ ਕੀਤਾ ਜਸਟ ਬਿਕੋਜ਼ ਮੈਨੂੰ ਕੋਈ ਪਾਰਟਨਰ ਨਹੀਂ ਲੱਭਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਬਸ ਉਹੀ ਨਿੱਕੀ ਜਿਹੀ ਗੱਲ ਖਾਤਰ ਅਪਸੈਟ ਹੋ ਜਾਂਦੇ ਹਾਂ।
3: ਤੁਸੀਂ ਆਪ ਹੀ ਚਲੇ, ਤੁਹਾਡਾ ਤਾਂ ਹੋਰ ਹੀ ਬੜਾ ਵਧੀਆ। ਉਹ ਤੁਹਾਨੂੰ ਯਾਦ ਆ ਤੁਸੀਂ ਡੋਬਾ ਕਾਫੀ ਗਏ ਸੀ, ਉਦਣ ਹੀ ਸ਼ਾਮ ਨੂੰ ਮੈਂ ਚੱਲਿਆ ਗਿਆ, ਮੈਨੂੰ ਕਹਿੰਦਾ ਵੀ ਕੀ, ਹਾਂਜੀ ਕਹਿੰਦਾ ਕੀ ਚੱਕਰ ਆ ਜਿੰਨੇ ਤੁਸੀਂ ਇੱਥੇ ਪੰਜਾਬੀ ਤੁਰੇ ਫਿਰਦੇ। ਮੈਂ ਕਿਹਾ ਵੀ ਨਵੀਂ ਦੀ ਵੀਡੀਓ ਦੇਖੀ, ਕਹਿੰਦਾ ਹਾਂ ਇਹ ਵਨ ਗਾਏ ਕੇਮ ਹੇਅਰ ਐਂਡ ਹੀ ਇਜ਼ ਸਮਥਿੰਗ। ਉਹ ਮੈਂ ਕਿਹਾ ਹੀ ਇਜ਼ ਐਵਰੀਥਿੰਗ।
0: ਕਿਆ ਬਾਤ ਹੈ, ਥੈਂਕ ਯੂ।
3: ਬੰਦੇ ਕਿੰਨੇ ਆਏ ਸੀ
0: ਉਹ ਨਾ, ਉੱਥੇ ਮੈਂ ਵੀ ਗਿਆ ਕੇਰਾ ਵੀਡੀਓ, ਮੈਂ ਤਾਂ ਵੀਡੀਓ ਉਹੀ ਪਾਤੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਮੈਂ ਪਾ ਰਿਹਾ। ਮੈਂ ਵੀਡੀਓ ਪਾਈ ਤੇ ਮੈਂ ਕਿਹਾ ਫਿਰ ਗਿਆ, ਉਹ ਕਹਿੰਦੇ ਯਾਰ ਤੂੰ ਉਹੀ ਆ ਬੰਦਾ ਜਿਹਨੇ ਵੀਡੀਓ ਪਾਈ। ਮੈਂ ਕਿਹਾ ਹਾਂ। ਕਹਿੰਦੇ ਪਤਾ ਨੀ ਤੂੰ ਕੀ ਕੀਤਾ, ਸਾਡੇ ਤੇ ਇੱਥੇ ਲਾਈਨਾਂ ਨੀ ਟੁੱਟ ਰਹੀਆਂ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਸੋ ਦੇਖਿਆ ਪ੍ਰਮੋਸ਼ਨ ਕਰਾਉਣੀ ਹੈ ਨਵੀਂ ਤੋਂ ਕਰਾ ਲਿਆ ਕਰੋ, ਟਿਕਟੋਕ ਤੇ ਤੁਸੀਂ ਕਹਿ ਲਓ ਕਿ ਐਵੇਂ ਪੈਸੇ ਖਰਚ ਰਹੇ ਹੋ ਵਾਧੂ ਦੇ, ਸਾਡੇ ਨਾਲ ਕਰੋ ਗੱਲਬਾਤ, ਖਰਚਣੇ ਤਾਂ ਸਾਡੇ ਤੇ ਖਰਚੋ ਕਰੇ। ਸੋ ਪ੍ਰੋਗਰਾਮ ਪੰਜਾਬੀ ਦਾ 905-600-7333 ਆਪਣਾ ਫੋਨ ਨੰਬਰ ਹੈ। ਬਾਕੀ ਪ੍ਰਮੋਸ਼ਨ ਕਰਾਉਣੀ ਹੈ ਬਿਜ਼ਨਸ ਦੀ ਨਾ ਸਾਨੂੰ ਦੱਸਿਆ ਕਰੋ, ਤੁਹਾਨੂੰ ਦਿਖਾਵਾਂਗੇ ਪ੍ਰਮੋਸ਼ਨ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ। ਹੁਣ ਦੇਖੋ ਫਿਊਨਰਲ ਆਪਣੇ ਹੋਣੇ ਹੀ ਹੋਣੇ ਆ, ਹੁਣ ਹੋਵੇ ਜਾਂ 110 ਸਾਲ ਦੀ ਉਮਰ ਤੱਕ ਜਾ ਕੇ ਹੋਵੇ, ਹੋਣਾ ਹੀ ਹੋਣਾ। ਤੁਸੀਂ ਅੱਜ ਪਲੈਨਿੰਗ ਕਰ ਲਓਗੇ, ਅੱਜ ਦਾ ਰੇਟ ਲੌਕ ਹੋ ਜਾਣਾ, ਤੁਸੀਂ ਉਹ ਆਖਰੀ ਆਪਣੀ ਜ਼ਿੰਮੇਵਾਰੀ ਹੈ ਫੈਮਿਲੀ ਲਈ ਉਹ ਨਿਭਾ ਕੇ ਜਾ ਰਹੇ ਹੋ। ਸੋ ਬ੍ਰੈਂਪਟਨ ਕ੍ਰੈਮੇਟੋਰੀਅਮ ਫਿਊਨਰਲ ਦੀ ਪ੍ਰੀ ਪਲੈਨਿੰਗ ਨੰਬਰ ਹੈ 905-458-2222,
1: 905-458-2222 ਖਾਣਾ ਪੀਣਾ ਸੀ ਤੇ ਗੁਰਬਾਣੀ ਬਹੁਤ ਪੜ੍ਹਦੇ ਸੀ। ਹੋਰ ਹੈਰਾਨੀ ਦੀ ਤੁਹਾਨੂੰ ਗੱਲ ਦੱਸਾਂ, ਜਦੋਂ 99 ਜੀਅਰ ਦੇ ਹੋ ਗਏ ਨਾ, ਆਪਣਾ ਜਿਹੜਾ ਆਪਾਂ ਪਾਠ ਕਰਾਉਂਦੇ ਹੁੰਦੇ ਨਾ ਮੌਤ ਤੋਂ ਬਾਅਦ, ਉਹਨੇ ਆਪਣਾ ਆਪ ਹੀ ਕਰਾ ਦਿੱਤਾ।
0: ਅੱਛਾ,
1: ਪਾਠ ਕਰਾਉਣ ਤੋਂ ਬਾਅਦ ਦੂਜੇ ਦਿਨ ਉੱਠ ਕੇ ਮੇਰੀ ਮਾਂ ਨੂੰ, ਮਾਮਿਆਂ ਨੂੰ, ਸਾਰਿਆਂ ਨੂੰ ਇਕੱਠੇ ਕਰਕੇ ਕਹਿੰਦੀ ਮੇਰੇ ਗੁਰੂ ਨੇ ਮੈਨੂੰ 5 ਸਾਲ ਉਮਰ ਹੋਰ ਦੇ ਦਿੱਤੀ।
0: ਅੱਛਾ,
1: ਪੂਰੇ 5 ਸਾਲ ਬਾਅਦ ਫੇਰ ਚੜਾਈ ਕਰਕੇ ਗਏ।
0: ਅੱਛਾ, ਹਾਂ, ਕੀ ਬਾਤ ਹੈ।
1: ਤੇ ਸਿੰਪਲ ਉਹਨਾਂ ਦੀ ਲਾਈਫ ਸੀ, ਮਾਮੇ ਮਾਮੀਆਂ ਰੋਟੀ ਦਿੰਦੇ ਸੀ ਪਰ ਉਹ ਨੀ ਕਹਿਣਾ, ਉਹਨੇ ਕਹਿਣਾ ਮੈਂ ਆਪਣੀ ਪਸੰਦ ਦੀ ਆਪ ਬਣਾ ਕੇ ਖਾਣੀ, ਖਾਣੀ ਇੱਕੋ ਹੀ ਟਾਈਮ ਦੁਪਹਿਰ ਜੇ ਨੂੰ ਬਸ।
0: ਅੱਛਾ, ਬਸ ਇੱਕ ਇੱਕ ਵਾਰ ਦਿਨ ਚ ਰੋਟੀ ਖਾਣੀ?
1: ਹਾਂਜੀ ਹਾਂਜੀ ਹਾਂਜੀ।
0: ਅੱਛਾ,
1: ਤੇ ਸ਼ਾਮ ਨੂੰ ਦੁੱਧ ਦੀ ਜੋ ਵੀ ਨਾਰਮਲ ਚੀਜ਼ ਜਿਹੜੀ ਖਾਣੀ ਪੀਣੀ, ਸਿੰਪਲ ਬਾਲੇ ਸਿੰਪਲ।
0: ਹਾਂ ਨਹੀਂ, ਭਾਜੀ ਸਿੰਪਲਿਸਟੀ ਹੀ ਸਾਰਾ ਕੁਝ ਹੈ। ਹੁਣ ਮੇਰੀ ਅੱਜ ਸਵੇਰੇ ਸਾਰਿਆਂ ਨਾਲ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ, ਉਹ ਬਾਈ ਜੀ ਕਹਿੰਦੇ ਨਾ ਵੀ ਇੱਥੇ ਤਾਂ ਸ਼ੁਕਰ ਹੈ 50 ਸਾਲ ਟੱਪ ਜਾਂਦੇ ਆ, ਨਹੀਂ ਤਾਂ ਬੰਦੇ ਟੈਂਸ਼ਨ ਚ ਹੀ ਨੇ, ਬਿੱਲ, ਕੰਮ ਕਾਜ, ਆਪਣੀਆਂ ਨਾਨੀਆਂ ਦਾਦੀਆਂ ਇੰਡੀਆ ਜਿਹੜੇ ਸੀਗੇ ਉਹਨਾਂ ਨੂੰ ਕਿਹੜੀ ਟੈਂਸ਼ਨ ਸੀਗੀ। ਚਲੋ ਠੀਕ ਹੈ, ਬੱਚੇ ਵਧੀਆ ਪੜ੍ਹ ਲਿਖ ਜਾਣ ਤੇ ਹੋਰ ਕੋਈ ਖੁਆਇਸ਼ ਨਹੀਂ ਸੀ ਬਾਲੀਆਂ।
1: ਇੱਥੇ ਤਾਂ ਇੱਦਾਂ ਨਾ, ਆਪਣੇ ਇੰਡੀਆ ਤਾਂ ਅੱਜ ਤੋਂ 10 ਸਾਲ ਪਹਿਲਾਂ ਡਾਕਟਰਾਂ ਨੇ ਕਹਿਤਾ ਸੀ ਵੀ ਜੇ ਤੁਸੀਂ 50 ਸਾਲ ਤੋਂ ਵੱਧ ਉਮਰ ਭੋਗਦੇ ਹੋ ਬੋਨਸ ਆ ਤੁਹਾਡਾ। ਚਲੋ ਇੱਥੇ ਤਾਂ ਕੈਨੇਡਾ ਦੇ ਵਿੱਚ ਤਾਂ ਬਹੁਤ ਸਹੂਲਤਾਂ ਬਹੁਤ ਜ਼ਿਆਦਾ ਆ, ਵਧੀਆ ਲਾਈਫ ਸਟਾਈਲ ਆ, ਬਿਹੇਵੀਅਰ ਵਧੀਆ ਆ, ਖਾਣਾ ਪੀਣਾ ਵਧੀਆ ਆ। ਇੰਡੀਆ ਦੇ ਵਿੱਚ ਉਹਨੇ ਡਿਕਲੇਅਰ ਕੀਤਾ ਡਾਕਟਰਾਂ ਨੇ ਵੀ 50 ਸਾਲ ਤੋਂ ਬਾਅਦ ਤੁਹਾਡੀ ਲਾਈਫ ਬੋਨਸ ਆ।
0: ਨਹੀਂ ਕਿਉਂ, ਉੱਥੇ ਉੱਥੇ ਤਾਂ ਲੋਕ ਵਧੀਆ ਜ਼ਿੰਦਗੀ ਪੂਰੀ ਵਧੀਆ ਜੀਂਦੇ ਨੇ। ਨਹੀਂ
1: ਪਰ ਫਿਰ ਵੀ ਡਾਕਟਰਾਂ ਦੀ ਆਪਣੀ ਥਿਊਰੀ ਆ। ਸਾਡੇ ਨੌਨ ਇੱਕ ਡਾਕਟਰ ਸੀ, ਉਹਨੂੰ ਦੱਸਿਆ ਕਹਿੰਦਾ ਜੇ ਤੁਸੀਂ 50 ਸਾਲ ਤੋਂ ਬਾਅਦ ਵੀ ਜੀਂਦਾ ਆ, ਮੈਂ ਖੁਦ 50 ਆ
0: ਜੀ,
4: ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ, ਸੋ ਇਹ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਡੀਲ ਦੇਖ ਰਹੇ ਨੇ ਤਾਂ ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼ ਤੇ ਇਲੈਕਟ੍ਰੋਲਕਸ ਵਰਗੇ ਬ੍ਰਾਂਡ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਇਸ ਵੀਕਐਂਡ ਸਪੈਸ਼ਲ ਦੇ ਉੱਪਰ ਅਵੇਲੇਬਲ ਹੈ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ, ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਪੇਮੈਂਟ 6 ਮੰਥ ਚ ਕਰਨੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ।
0: ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਤੁਹਾਨੂੰ ਪਤਾ ਜੈਸਮਿਨ ਸੈਂਡਲੇ ਸਾਰੀ ਹੈ 8 ਤਾਰੀਖ ਨੂੰ।
5: GTA, are you ready for the

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477916 1987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477716 1987 ਨੰਬਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557। ਓਕੇ, ਵੈਰੀ ਗੁੱਡ। ਸੋ ਹੋਪ ਸਾਰੇ ਮੈਸੇਜ ਤੁਹਾਡੇ ਤੱਕ ਜਾ ਰਹੇ ਆ। ਇੱਕ ਯਾਰ ਇੱਕ ਯੂਨਿਟ ਹੈ ਜਿਹੜੀ ਕਿ ਲੀਜ਼ ਦੇ ਲਈ ਅਵੇਲੇਬਲ ਹੈ। ਸੋ ਯੂਨਿਟ ਲੀਜ਼ ਦੇ ਲਈ ਅਵੇਲੇਬਲ, ਅਤੇ ਸਟਰੀਟਸਵਿਲ ਮਿਸੀਸਾਗਾ ਦੇ ਵਿੱਚ ਇਹ ਯੂਨਿਟ ਹੈ, 750 square feet ਦੀ। ਇੱਥੇ ਤੁਸੀਂ ਨੇਲ ਸਲੋਨ, ਹੇਅਰ ਸਲੋਨ ਕੁਛ ਵੀ ਖੋਲ੍ਹ ਲਓ। ਪਰਮਜੀਤ ਭਾਅ ਜੀ ਨੂੰ ਫੋਨ ਕਰੋ 416-993-1564, 416-993-1564 ਤੇ ਕਾਲ ਕਰੋ, 416-993-1564। ਅਸੀਂ ਨਾ ਮੰਡੇ ਨੂੰ ਇੱਕ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਮੰਡੇ ਨੂੰ ਲਾਈਵ ਔਨ ਲੋਕੇਸ਼ਨ ਮਸਤਾਨੇ ਰੈਸਟੋਰੈਂਟ 'ਤੇ, 2 Kennedy Road। ਇੱਥੇ $1 ਦੇ ਵਿੱਚ ਟਿੱਕੀ ਛੋਲੇ, $1 ਦੇ ਵਿੱਚ ਚਾਟ ਪਾਪੜੀ, ਬਿਲਕੁਲ ਫ੍ਰੀ ਚਾਹ, ਫ੍ਰੀ ਪਕੌੜੇ, ਸਮੋਸੇ ਅਤੇ ਚਨਾ $1 'ਚ। 50% ਆਫ ਸਾਰਾ ਮੈਨਿਊ, ਬਾਕੀ ਦਾ ਹੋਊਗਾ ਗ੍ਰੈਂਡ ਓਪਨਿੰਗ, ਅਤੇ 42 inch TV, ਹੋਰ ਪ੍ਰਾਈਜ਼ ਕੱਢੇ ਜਾਣਗੇ। ਸੋ ਮੰਡੇ ਨੂੰ ਸ਼ਾਮ ਨੂੰ 6 ਵਜੇ ਨੋਟ ਕਰ ਲਓ, $1 ਦਾ ਖਾਣਾ ਮਿਲੂਗਾ, ਸਾਡੀ ਟੀਮ ਨੂੰ ਆ ਕੇ ਮਿਲੋ, ਹੋਰ ਬਹੁਤ ਸਾਰੇ ਖਾਸ ਖਾਸ ਵਧੀਆ ਜੇ ਟੌਪ ਟੌਪ ਟੌਪ ਦੇ ਪ੍ਰਾਈਜ਼ ਸਾਡੇ ਵੱਲੋਂ ਵੀ ਹੋਣਗੇ। 2 Kennedy Road South, $1 ਦਾ ਖਾਣਾ ਸਿਰਫ ਗ੍ਰੈਂਡ ਓਪਨਿੰਗ। ਮਸਤਾਨੇ ਕੈਫੇ ਐਂਡ ਕਿਚਨ, ਮਸਤਾਨੇ ਕੈਫੇ ਐਂਡ ਕਿਚਨ, ਮੰਡੇ ਮੰਡੇ ਮੰਡੇ ਮੰਡੇ ਸ਼ਾਮ ਨੂੰ 6 ਵਜੇ, ਮੰਡੇ ਸ਼ਾਮ ਨੂੰ 6 ਵਜੇ, ਮੰਡੇ ਮੰਡੇ ਮੰਡੇ ਮੰਡੇ ਸ਼ਾਮ ਨੂੰ 6 ਵਜੇ ਜੀ। 6986 ਹੈਲੋ।
2: ਹਾਂਜੀ ਵੀਰੇ, ਕੀ ਹਾਲ ਨੇ?
1: ਵਧੀਆ ਬਾਈ ਜੀ, ਕਿੱਦਾਂ?
2: ਵਧੀਆ ਵਧੀਆ, ਠੀਕ ਠਾਕ ਬਾਈ। ਮੇਰੀ ਦਾਦੀ ਜੀ ਲਾਸਟ ਈਅਰ ਪੜ੍ਹਾਈ ਕਰੀ ਆ ਉਹਨਾਂ ਨੇ, ਤੇ ਉਹ 101 ਸਾਲ ਦੇ ਹੋ ਕੇ ਪੂਰੇ ਹੋਏ ਨੇ।
1: 101? ਵਾਹ, ਅੱਛਾ।
2: ਹਾਂਜੀ ਹਾਂ, ਉਹ ਵੀ ਨਾ ਜਿਵੇਂ ਇੱਕ ਪਹਿਲਾਂ ਇੱਕ ਆਪਣੇ ਕਾਲਰ ਗੱਲ ਕਰਕੇ ਗਏ ਨੇ, ਉਹਨਾਂ ਨੇ ਦੱਸਿਆ ਸੀਗਾ ਮੇਰੀ ਦਾਦੀ ਜੀ ਦੀ ਵੀ ਆਦਤ ਏਦਾਂ ਸੀ, ਜਿਵੇਂ ਜਿੰਨਾ ਟਾਈਮ ਇੰਡੀਆ ਰਹੇ ਨੇ ਉਹ, ਤੇ ਲਾਈਕ ਉਹਨਾਂ ਜਿਵੇਂ ਆਪਣਾ ਨਾ ਜਿਵੇਂ ਆਪਣੇ ਪਿੰਡਾਂ ਦੇ ਘਰ ਹੁੰਦੇ ਨੇ ਵੱਡੇ ਵੱਡੇ ਵਿਹੜੇ, ਤੇ ਉਹਨਾਂ ਨੇ ਭਰਾਵਾ ਕੀ ਕਰਨਾ, ਸਵੇਰੇ ਉੱਠ ਕੇ ਨਾ ਆਪਣਾ ਝਾੜੂ ਲੈ ਕੇ ਸਾਰਾ ਵਿਹੜਾ ਸੁੰਭਰਨ ਲੱਗ ਜਾਣਾ ਨਾ, ਤੇ ਸਾਰਾ ਕੰਮ ਕੁੰਮ ਕਰਨਾ, ਆਪਾਂ ਧੱਕੇ ਨਾ ਹਟਾਉਣਾ ਵੀ ਹਾਂ ਤੂੰ ਵੀ ਤੁਸੀਂ ਕਰਨਾ ਨੀ ਹੈਗਾ ਵੀ ਹੁਣ ਤੁਹਾਡੀ ਏਜ ਬਹੁਤ ਹੋ ਗਈ। ਉਹ ਕਹਿੰਦੇ ਵੀ ਨਹੀਂ, ਮੈਂ ਟੇਕੇ ਬੈਠ ਨੀ ਸਕਦੀ ਹੈਗੀ। ਤੇ ਉਸ ਤੋਂ ਬਾਅਦ ਉਹ ਚੱਲ ਬਾਹਰ ਆ ਗਏ, ਆਪਣੇ ਮੇਰੇ ਚਾਚਾ ਜੀ ਤੇ ਡੈਡ ਅਮੈਰੀਕਾ ਨੇ, ਤੇ ਉਹਨਾਂ ਕੋਲ ਉੱਥੇ ਚਲੇ ਗਏ ਸੀਗੇ, ਤੇ ਉਹ ਈਵਨ ਕਿ ਨਾ ਇੱਧਰ ਆ ਕੇ ਥੋੜੇ ਡਾਊਨ ਹੋਣੇ ਸ਼ੁਰੂ ਹੋ ਗਏ ਸੀ, ਕਿਉਂਕਿ 6 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਇੱਧਰ ਆਪਣੇ ਬਾਹਰ ਕੱਢੇ ਨੇ, ਤੇ ਜਿੰਨਾ ਟਾਈਮ ਇੰਡੀਆ ਰਹੇ ਨੇ ਉਹ, ਤੇ ਪੂਰੇ ਐਕਟਿਵ, ਸਾਰਾ ਕੰਮ ਆਪ ਕਰਨਾ, ਲਾਈਕ ਆਪਦੇ ਕੱਪੜੇ ਕੁਪੜੇ ਸਾਰੇ ਆਪ ਧੋਣੇ, ਸਾਰਾ ਆਪਣੇ ਘਰ ਦਾ ਕੰਮ ਕਰਨਾ, ਆਪਣੇ ਵਿਹੜਾ ਵਗੈਰਾ ਸੁੰਭਰਨਾ, ਲਾਈਕ ਫੁੱਲੀ ਐਕਟਿਵ ਸੀਗੇ ਉਹ।
1: ਤੇ ਇੱਥੇ ਆ ਕੇ ਉਹੀ ਹੈ ਨਾ, ਇੱਥੇ ਆ ਕੇ ਉਹਨਾਂ ਕਰਨ ਨੂੰ ਨੀ ਹੁੰਦਾ,
2: ਕਰਨ ਨੂੰ ਨੀ ਹੁੰਦਾ। ਹਾਂ ਉਹ ਨਾ ਉਹੀ ਆਪਣੇ ਜਿਵੇਂ ਅਸੀਂ ਗੱਲ ਕਰਨੀ ਆ, ਤੇ ਉਹਨਾਂ ਨੇ ਕਹਿਣਾ ਵੀ ਹਾਂ ਵੀ ਉਰੇ ਮੈਂ ਕੀ ਕਰਨਾ, ਲੈ ਮੈਂ ਤਾਂ ਅੰਦਰ ਬੈਠੀ ਆ, ਕੰਮ ਕਰਨ ਨੂੰ ਨੀ ਹੈਗਾ।
1: ਤਾਂ ਹੀ ਤਾਂ ਭਾਜੀ ਉਹਨਾਂ ਨੂੰ ਇਹ ਆ ਕਿ ਇੰਡੀਆ ਠੀਕ ਹੈ, ਉੱਥੇ ਖੁੱਲਾ ਮਾਹੌਲ, ਤੁਰੋ ਫਿਰੋ ਜੋ ਮਰਜ਼ੀ ਕਰੋ।
2: ਵੀਰੇ ਜਿਹਨੇ ਨਾ ਆਪਣੀ ਜ਼ਿੰਦਗੀ ਦਾ ਲਾਈਕ 90% ਪਾਰਟ ਉਸੇ

ਤਾਂ ਵਾਧੇ ਬੜੇ ਉਹਨਾਂ ਦੇ ਵੀ ਦੇਖੋ ਸੁਪਨੇ ਹੁੰਦੇ ਆ, ਹੈ ਕਿ ਸੁਪਨੇ ਨਹੀਂ ਸੋਰੀ, ਉਹਨਾਂ ਦੇ ਬੜੇ ਸਿੰਪਲ ਸੁਪਨੇ ਹੁੰਦੇ ਆ ਵੀ ਬਸ ਅਸੀਂ ਤੁਰਨਾ ਫਿਰਨਾ ਅਤੇ ਕੰਮ ਕਰਨੇ ਆ, ਦੈਟਸ ਇਟ। ਆਪਣੇ ਸੁਪਨੇ ਹੋਰ ਨੇ, ਅਸੀਂ ਪਾਰਟੀਆਂ ਕਰਨੀਆਂ, ਅਸੀਂ ਇੱਧਰ ਵੀ ਜਾਣਾ, ਆਹ ਵੀ ਖਰੀਦਣਾ, ਉਹ ਵੀ ਖਰੀਦਣਾ। ਉਹਨਾਂ ਦਾ ਇੱਕ ਅੱਧਾ ਸੂਟ ਮਿਲੀ ਜਾਵੇ ਸਾਲ ਦਾ, ਉਹਨੇ ਕੁ ਨਾਲ ਕਿੰਨੇ ਦੇਖੋ ਸੰਤੁਸ਼ਟ, ਕਿੰਨੇ ਖੁਸ਼ ਸੀਗੇ। ਸੋ ਪ੍ਰੋਗਰਾਮ ਪੰਜਾਬੀ ਨਾ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ 905-673-3337 'ਤੇ। ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ 'ਤੇ, 25 ਸੈਂਡਲਵੁੱਡ ਪਾਰਕਵੇ ਵੈਸਟ 'ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 pound ਸ਼ੇਰ ਦੇਸੀ ਸਟਾਈਲ ਆਟਾ 6.99, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 pound 6.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 pound 9.99, ਦੀਪ ਸੋਨਾ ਮਸੂਰੀ ਰਾਈਸ 20 pound 9.99, ਬੰਸੀ ਵਾਈਟ ਸ਼ੂਗਰ 15 pound 9.99, ਬਰਾੜ ਦਾ ਦੇਸੀ ਘਿਓ 1.8 kg 22.99 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4 pound 2.99, ਸਵਰਨਾ ਸੂਜੀ 4 pound 2.99, ਦੀਪ ਦਾ ਬੇਸਨ 4 pound 2.99, ਟਮਾਟਰ 99 pound, ਹੈਪੀ ਡੇਰੀ ਪਨੀਰ 3.99। ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ 'ਤੇ ਡੀਲਾਂ ਨੇ, ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਸਟਫਡ ਕੁਲਚਾ 2.99 ਈਚ, ਚਨਾ ਪਟੂਰਾ 3.99। ਇਹ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ, ਇੰਡੀਅਨ ਫਰੂਟ ਲੈਂਡ।

0: रीलोडेड गानों वाला कीपैड फोन धमाकेदार साउंड के साथ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474-1557 647-504-1557।
2: ਵੈਰੀ ਗੁੱਡ। ਜਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN। ਕੋਈ ਵੀ ਨੰਬਰ ਚਾਹੀਦੇ ਹੈ ਉੱਥੇ ਵੀ ਮੈਸੇਜ ਕੀਤਾ ਜਾ ਸਕਦਾ। ਸਾਡੇ ਨਾਲ ਜੁੜ ਚੁੱਕੇ ਨੇ ਸੁਜੋਗ ਹੋਮਿਓ ਕਲੀਨਿਕ ਤੋਂ ਵਨ ਐਂਡ ਓਨਲੀ ਪਰਮਿੰਦਰ ਜੀ, ਤੇ ਪਰਮਿੰਦਰ ਜੀ ਦਾ ਨੰਬਰ 647-856-2516। ਦੋ ਕਲੀਨਿਕਸ ਤੋਂ ਸਰਵ ਕਰਦੇ ਨੇ ਸੁਜੋਗ ਹੋਮਿਓ। ਪਰਮਿੰਦਰ ਜੀ ਵੈਲਕਮ।
3: ਥੈਂਕ ਯੂ ਸੋ ਮਚ ਨਵੀ, ਵਾਰਮ ਹੈਲੋ ਟੂ ਯੂ ਐਂਡ ਆਲ ਆਰ ਲਿਸਨਰਸ।
2: ਸੋ ਪਰਮਿੰਦਰ ਜੀ, ਅੱਜ ਥੋੜੀ ਜਿਹੀ ਆਪਾਂ ਗੱਲਬਾਤ ਕਰੀਏ ਸੈਲਫ ਮੈਡੀਕੇਸ਼ਨ ਅਤੇ ਸਾਈਡ ਇਫੈਕਟਸ ਦੀ। ਸੋ ਬੜੇ ਲੋਕ ਇਹਨਾਂ ਚੀਜ਼ਾਂ ਬਾਰੇ ਸੋਚਦੇ ਜ਼ਰੂਰ ਨੇ, ਬਟ ਜਾਣਕਾਰੀ ਨਹੀਂ ਹੁੰਦੀ, ਤੇ ਜ਼ਰੂਰ ਦਿਓ ਇਨਫੋਰਮੇਸ਼ਨ।
3: ਬਰੀਫਲੀ ਨਵੀ, ਜੇ ਮੈਂ ਕਨਵੈਨਸ਼ਨਲ ਸਿਸਟਮ ਦੀ ਗੱਲ ਕਰਾਂ ਐਲੋਪੈਥਿਕ ਮੋਡ ਆਫ ਟ੍ਰੀਟਮੈਂਟ ਦੇ ਅੰਦਰ, ਤਾਂ ਬਹੁਤ ਕਾਮਨ ਹੈ ਓਟੀਸੀ ਮੈਡੀਕੇਸ਼ਨ ਅਸੀਂ ਲੈ ਕੇ ਚੱਕਦੇ ਤੇ ਖਾਂਦੇ ਹਾਂ ਔਰ ਸਾਲਾਂ ਬੱਧੀ ਵੀ ਖਾਂਦੇ ਰਹਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਸੈਲਫ ਮੈਡੀਕੇਸ਼ਨ ਕਿਸੇ ਵੀ ਪੈਥੀ ਦੇ ਵਿੱਚ ਡਿਸਕਰੇਜ ਕੀਤੀ ਜਾਂਦੀ ਹੈ। ਕਨਵੈਨਸ਼ਨਲ ਦੇ ਅੰਦਰ ਵੀ ਸਮਝਿਆ ਜਾਂਦਾ ਹੈ ਕਿ ਓਟੀਸੀ ਮੈਡੀਕੇਸ਼ਨ ਜਿਹੜੀਆਂ ਨੇ ਥੋੜੀਆਂ ਸੇਫ ਹੁੰਦੀਆਂ, ਪਰ ਲੰਬਾ ਸਮਾਂ ਲਿਆ ਸੇਫ ਨਹੀਂ ਹੁੰਦੀਆਂ। ਕਿਉਂ? ਕਿਉਂਕਿ ਪਹਿਲੀ ਗੱਲ ਤਾਂ ਅਸੀਂ ਆਪਣੇ ਆਪ ਨੂੰ ਸੈਲਫ ਡਾਇਗਨੋਜ਼ ਨਹੀਂ ਕਰ ਪਾਉਂਦੇ।
2: ਸੋਰੀ ਟੂ ਇੰਟਰਪਟ, ਬਟ ਓਟੀਸੀ ਦੇ ਵਿੱਚ ਪਹਿਲਾਂ ਇਹ ਸਮਝਾਓ ਕਿ ਇਹਨੂੰ ਨਹੀਂ ਪਤਾ ਵਟ ਇਜ਼ ਓਟੀਸੀ, ਤੇ ਐਗਜ਼ਾਮਪਲਸ ਆਫ ਕਿਹੜੀਆਂ ਕਿਹੜੀਆਂ ਮੈਡੀਕੇਸ਼ਨਸ ਨੇ ਜਿਹੜੀਆਂ ਆਉਂਦੀਆਂ ਇਹਦੇ ਵਿੱਚ।
3: ਬਿਲਕੁਲ ਨਵੀਂ, ਓਟੀਸੀ ਮਤਲਬ ਜਿਹੜੀਆਂ ਕਾਊਂਟਰ ਤੇ ਦਵਾਈਆਂ ਮਿਲਦੀਆਂ, ਆਪਾਂ ਇੰਜ ਚੱਕ ਕੇ ਖਰੀਦ ਸਕਦੇ ਹਾਂ, ਟਾਇਨੋਲ, ਐਡਵਿਲ, ਆਈਬੋਪ੍ਰੋਫੇਨ, ਜਾਂ ਡਾਇਰੀਆ, ਵੋਮਿਟਿੰਗ, ਐਸਿਡ ਦੀਆਂ, ਗੈਸ, ਗੋ, ਬਥੇਰਾ ਕੁਛ ਏਦਾਂ ਦਾ ਪਿਆ ਜਿਹੜਾ ਕਿ ਅਸੀਂ ਇਸ ਤਰ੍ਹਾਂ ਹੀ ਬਗੈਰ ਪ੍ਰਿਸਕ੍ਰਿਪਸ਼ਨ ਤੋਂ ਚੱਕ ਸਕਦੇ ਹੈਗੇ ਹਾਂ। ਇੱਥੇ ਬਹੁਤ ਵਾਰੀ ਹੁੰਦਾ ਕਿ ਡਾਇਗਨੋਸਿਸ ਆਪਾਂ ਨੂੰ ਪਤਾ ਹੀ ਨਹੀਂ। ਕਾਮਨ ਪ੍ਰੈਕਟਿਸ ਮੈਂ ਦੇਖਦੀ ਹਾਂ ਨਵੀਂ, ਕਿ ਪੇਸ਼ੈਂਟ ਨੇ ਮੇਰੀ ਜਿਹੜੀ ਇਨਟੇਕ ਫਾਰਮ ਹੁੰਦੀ ਹੈ ਨਾ, ਪ੍ਰਾਇਮਰੀ ਕੰਸਰਨ ਲਿਖਿਆ ਹੁੰਦਾ ਐਸਿਡਿਟੀ। ਜਦੋਂ ਹੀ ਪੇਸ਼ੈਂਟ ਆਫਿਸ ਜਾ ਕੇ ਅੰਦਰ ਬੈਠਦਾ ਤੇ ਮੈਂ ਪੁੱਛਦੀ ਹਾਂ ਹਾਂਜੀ ਐਕਸਪਲੇਨ ਕਰੋ ਵਟ ਇਜ਼ ਹੈਪਨਿੰਗ ਟੂ ਯੂ, ਤਾਂ ਮਰੀਜ਼ ਕਹਿੰਦਾ ਮੇਰਾ ਢਿੱਡ ਫੁੱਲ ਜਾਂਦਾ, ਮੈਨੂੰ ਗੈਸ ਹੋ ਜਾਂਦੀ ਹੈ, ਫਾਰਾ ਹੋ ਜਾਂਦਾ, ਰੋਟੀ ਨਹੀਂ ਖਾਧੀ ਜਾਂਦੀ, ਹਵਾ ਸਰਦੀ ਰਹਿੰਦੀ ਹੈ, ਬਲਾ ਬਲਾ ਬਲਾ, ਦੈਟ ਇਜ਼ ਨਾਟ ਐਸਿਡਿਟੀ। ਤੁਹਾਨੂੰ ਕਿੰਨੇ ਕਿਹਾ ਕਿ ਤੁਹਾਨੂੰ ਐਸਿਡਿਟੀ ਹੈ? ਜੇ ਮੈਨੂੰ ਲੱਗਿਆ ਸਾਰਾ ਕੁਛ ਐਸਿਡ ਹੁੰਦਾ, ਮੈਂ ਤਾਂ ਕਿੰਨੇ ਸਾਲਾਂ ਦੇ ਐਸਿਡ ਦੀ ਦਵਾਈਆਂ ਖਾ ਰਿਹਾ, ਵਿਚ ਮੀਨਸ ਪ੍ਰਾਇਮਰੀਲੀ ਦ ਡਾਇਗਨੋਸਿਸ ਵੈਂਟ ਰੋਂਗ, ਕਿ ਅਸੀਂ ਐਂਟੀਸਿਡਸ ਚੁੱਕ ਕੇ ਖਾਂਦੇ ਰਹੇ। ਸੈਕਿੰਡ ਕਮਸ ਡਰੱਗ ਇੰਟਰੈਕਸ਼ਨ ਹੀ ਨਹੀਂ ਸਾਨੂੰ ਪਤਾ ਹੁੰਦੀਆਂ ਵੀ ਇਹ ਮੈਂ ਖਾ ਰਿਹਾ ਤੇ ਇਹਦੇ ਨਾਲ ਮੈਂ ਹੋਰ ਕੀ ਨਹੀਂ ਖਾਣਾ, ਜਿਹੜਾ ਕਿ ਸਰੀਰ ਦੇ ਅੰਦਰ ਹੋਰ ਨੁਕਸਾਨ ਪੈਦਾ ਕਰਦਾ ਹੈ। ਤੀਸਰੀ ਚੀਜ਼ ਯੂ ਨੋ ਸਬਸਟੈਂਸ ਡਿਪੈਂਡੈਂਸੀ, ਕਿੰਨੇ ਪੇਸ਼ੈਂਟ ਹੈ ਮੇਰੇ ਕੋਲ ਜਿਹੜੇ ਕਹਿੰਦੇ ਜੀ ਮੈਂ ਟਾਇਨੋਲ ਰੈਗੂਲਰ ਤੋਂ ਸ਼ੁਰੂ ਕੀਤਾ ਸੀ, ਹੁਣ ਮੈਂ ਦੋ ਦੋ ਟਾਇਨੋਲ ਖਾਣਾ ਤੇ ਟਾਇਨੋਲ 3 ਤੱਕ ਪਹੁੰਚ ਚੁੱਕਾ, ਤੇ ਹੁਣ ਜੇ ਮੈਂ ਟਾਇਨੋਲ 3 ਨਹੀਂ ਨਾ ਖਾਂਦਾ ਮੇਰੇ ਤਾਂ ਹੱਥ ਕੰਬਦੇ, ਮੇਰੇ ਤੋਂ ਤਾਂ ਗੱਡੀ ਨਹੀਂ ਚੱਲਦੀ। ਸੋ ਸਬਸਟੈਂਸ ਡਿਪੈਂਡੈਂਸੀ ਹੋਣ ਲੱਗਦੀ ਹੈ। ਹੈਲਥ ਰਿਸਕ ਤਾਂ ਓਬਵੀਅਸਲੀ ਜੇ ਟ੍ਰੀਟਮੈਂਟ ਗਲਤ ਸੀਗਾ ਤਾਂ ਪ੍ਰਾਇਮਰੀ ਰੋਗ ਤਾਂ ਉੱਥੇ ਹੀ ਖੜਾ ਹੈ। ਫੋਰ ਐਗਜ਼ਾਮਪਲ ਜੇ ਉਹ ਪੇਸ਼ੈਂਟ ਨੂੰ ਗੈਸ, ਫਾਰਾ, ਬਲੋਟਿੰਗ ਹੋ ਰਹੀ ਸੀ, ਉਹਦੇ ਪੇਟ ਦੇ ਅੰਦਰ ਬੈਕਟੀਰੀਅਲ ਓਵਰ ਗਰੋਥ ਸੀਗਾ ਐਚ ਪੈਲੋਰੀ, ਪਰ ਉਹ ਤਾਂ ਸਿਰਫ ਐਂਟੀਸਿਡ ਖਾਂਦਾ ਰਿਹਾ, ਬੈਕਟੀਰੀਆ ਤਾਂ ਵੱਧਦਾ ਗਿਆ, ਡਿਜ਼ੀਜ਼ ਪ੍ਰੋਗਰੈਸ ਕਰਦਾ ਰਿਹਾ, ਵਿਚ ਮੀਨਸ ਤੁਹਾਡਾ ਡਿਜ਼ੀਜ਼ ਪ੍ਰੋਗਰੈਸ ਕਰਦਾ ਰਹੇਗਾ। ਸਾਈਡ ਇਫੈਕਟਸ ਜਿਹੜੇ ਫਿਰ ਇਹਨਾਂ ਦਵਾਈਆਂ ਦੇ ਸਾਡੇ ਲਿਵਰ, ਕਿਡਨੀ, ਹੋਰ ਔਰਗਨਸ ਨੂੰ ਝੱਲਣੇ ਪੈਂਦੇ ਆ। ਆਈ ਹੈਡ ਅ ਪੇਸ਼ੈਂਟ ਜਿਹਨੂੰ ਕਿ ਮਾਈਗ੍ਰੇਨ ਰਹਿੰਦੀ ਸੀ ਸਾਲਾਂ ਤੋਂ, ਔਰ ਉਹ ਸਿਰਫ ਐਡਵਿਲ ਖਾ ਕੇ ਆਪਣੀ ਮਾਈਗ੍ਰੇਨ ਨੂੰ ਦਬਾਉਂਦੀ ਰਹੀ, ਲੀਡਿੰਗ ਟੂ ਸਿਵੀਅਰ ਲੀਕੀ ਗੱਟ ਕੰਡੀਸ਼ਨ, ਜਿਹਦੇ ਅੰਦਰ ਉਹਨਾਂ ਦੀ ਆਂਦਰਾਂ ਚੋਂ ਟੋਕਸਿਨਸ ਉਹਨਾਂ ਦੇ ਬਲੱਡ ਚ ਲੀਕ ਹੋਣੇ ਸ਼ੁਰੂ ਹੋਏ। ਐਂਡ ਰਾਈਟ ਨਾਓ ਸ਼ੀ ਹੈਵ ਸਿਵੀਅਰ ਸਨ ਸੈਂਸਿਟੀਵਿਟੀ, ਕਿ ਹੁਣ ਜੇ ਉਹ ਕਿਤੇ 2 ਮਿੰਟ ਵੀ ਧੁੱਪ ਉਹਨਾਂ ਨੂੰ ਲੱਗ ਜਾਏ ਤਾਂ ਸਕਿਨ ਪੀਲ ਹੋਣ ਲੱਗਦੀ ਹੈ, ਛਿੱਲਣ ਲੱਗਦੀ ਹੈ। ਸੋ ਦਿਸ ਇਜ਼ ਵਟ ਵੀ ਆਰ ਟਾਕਿੰਗ ਅਬਾਊਟ ਕਨਵੈਨਸ਼ਨਲ ਅਪਰੋਚ। ਪਰ ਇੱਥੇ ਮੈਂ ਥੋੜ੍ਹੀ ਜਿਹੀ ਹੋਮਿਓਪੈਥਿਕ ਅਪਰੋਚ ਬਾਰੇ ਵੀ ਗੱਲ ਕਰਾਂਗੀ ਨਵੀ, ਕਿ ਅਸੀਂ ਤਾਂ ਗੱਲ ਕੀਤੀ ਵੀ ਕਨਵੈਨਸ਼ਨਲ ਅਪਰੋਚ 'ਚ ਨਹੀਂ ਕਰਨਾ ਚਾਹੀਦਾ, ਹੋਮਿਓਪੈਥੀ 'ਚ ਤਾਂ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ। ਵਾਏ? ਹੋਮਿਓਪੈਥੀ ਦੇ ਇੱਥੇ ਜਿਹੜੀਆਂ ਦਵਾਈਆਂ ਐਲੋਪੈਥੀ ਦੀ ਅਸੀਂ ਗੱਲ ਕੀਤੀ, ਇਹਨਾਂ ਦਾ ਇੱਕ ਹੀ ਐਕਸ਼ਨ ਹੈ, ਇੱਕ ਦਵਾਈ ਦਾ ਇੱਕ ਹੀ ਐਕਸ਼ਨ ਹੈ। ਵੇਅਰਐਸ ਹੋਮਿਓਪੈਥੀ ਦੇ ਅੰਦਰ ਹਰ ਦਵਾਈ ਨਵੀ ਮਲਟੀਪਲ ਸਿਮਟਮਸ ਵਾਸਤੇ ਵਰਤੀ ਜਾਂਦੀ ਹੈ, ਤੇ ਕੁਝ ਦਵਾਈਆਂ ਇੱਕ ਦੂਜੇ ਦੇ ਬਹੁਤ ਇਨ ਪਿੰਨ ਨੇ, ਮਤਲਬ ਇੱਕ ਦੂਜੇ ਵਾਂਗੂ ਹੀ ਲੱਗਦੀਆਂ ਨੇ। ਅੰਤਰ ਸਿਰਫ ਉਹਨਾਂ ਦੇ ਅੰਦਰ ਸਿਮਟਮਸ ਦੀ ਇੰਟੈਂਸਿਟੀ ਦਾ ਹੈ, ਵੀ ਕਿਹੜਾ ਲੱਛਣ, ਉਹਦੇ ਚ ਵੀ ਐਂਗਜ਼ਾਇਟੀ ਹੈ, ਉਹਦੇ ਚ ਵੀ ਅਬਿਊਸਿਵਨੈਸ ਹੈ, ਉਹਦੇ ਚ ਵੀ ਘਬਰਾਹਟ ਹੈ, ਉਹਦੇ ਚ ਵੀ ਲੋ ਕੌਨਫੀਡੈਂਸ, ਉਹਦੇ ਚ ਵੀ ਪੇਟ ਦੇ ਸਿਮਟਮਸ ਹੈ, ਬਟ ਪ੍ਰੋਬਲਮ ਇਜ਼ ਦੋਨਾਂ ਦੀ ਇੰਟੈਂਸਿਟੀ ਦਾ ਅੰਤਰ ਹੈ, ਭਾਵ ਕਿ ਦੇ ਅੰਦਰ ਕਿਹੜੀ ਪ੍ਰੋਬਲਮ ਕਿੰਨੀ ਤੇਜ਼ੀ ਕਿੰਨੀ ਸਟਰੋਂਗ ਹੋਏਗੀ। Now here I will give you an example of two medications, Naxmica and Arsen, briefly, ताकि सारे listeners समझ सकन कि दोनों दे अंदर है सारे symptom है गया है, पर Arsenic दे patient दे अंदर confidence बहुत काट है, Nax दे अंदर भी confidence काट है, पर उन्ना नहीं, फर्क किवें पता लगेगा? ਜਿਹੜਾ ਆਰਸਨਿਕ ਦਾ ਪੇਸ਼ੈਂਟ ਹੈ ਨਵੀ, ਉਹ ਆਪਣੀ ਇੰਟਰਵਿਊ ਤੋਂ 2 ਘੰਟੇ ਪਹਿਲਾਂ ਹੀ ਕੰਬਣ ਲੱਗਦਾ ਹੈ, ਘਰੋਂ ਹੀ ਉਹਨੂੰ ਘਬਰਾਹਟ ਹੋਣ ਲੱਗਦੀ ਹੈ, ਉਹਦੇ ਅੰਦਰ ਕਾਂਬਾ ਛਿੜਨ ਲੱਗਦਾ ਹੈ, ਉਹ ਡਾਕਟਰ ਦੇ ਆਫਿਸ ਚ ਹਾਲਾਂਕਿ ਉਹ ਦਵਾਈ ਲੈਣ ਆਇਆ, ਇੱਥੇ ਆ ਕੇ ਵੀ ਪੇਸ਼ੈਂਸ ਨਹੀਂ ਹੁੰਦੀ, ਉਹ ਭੱਜਦਾ ਫਿਰਦਾ ਹੈ, ਬਾਰ ਬਾਰ ਰਿਸੈਪਸ਼ਨਿਸਟ ਨੂੰ ਆ ਕੇ ਕਹੇਗਾ ਮੇਰੀ ਵਾਰੀ ਕਦੋਂ ਆਏਗੀ, ਤੇ ਜਦੋਂ ਵਾਰੀ ਅੰਦਰ ਆਉਂਦੀ ਹੈ ਡਾਕਟਰ ਦੇ ਆਫਿਸ ਜਾਣ ਚ ਘਬਰਾਉਂਦਾ ਹੈ, ਇੰਨਾ ਲੋ ਕੋਨਫੀਡੈਂਸ ਉਹਦੇ ਚ ਹੈ। ਵੇਅਰ ਐਜ਼ ਨਕਸਵਾਮਿਕਾ ਸੇਜ਼, ਹਾਂ ਮੈਨੂੰ ਘਬਰਾਹਟ ਕਿੱਥੇ ਹੁੰਦੀ ਹੈ, ਜਦੋਂ 50 ਜਾਣੇ ਬਹਿ ਜਾਂਦੇ ਉੱਥੇ ਕਿਤੇ ਮੈਨੂੰ ਸਟੇਜ ਤੇ ਗੱਲ ਕਰਨੀ ਪਵੇ, ਦੈਨ ਯੈਸ ਦੇਰ ਇਜ਼ ਅ ਪ੍ਰੋਬਲਮ। ਸੋ ਦੇਰ ਇਜ਼ ਅ ਹਿਊਜ ਡਿਫਰੈਂਸ ਇਨ ਹਾਊ ਮਚ ਵੀ ਕੈਨ ਗੇਜ ਦੇਅਰ ਕੋਨਫੀਡੈਂਸ ਲੈਵਲ। ਦੂਸਰੇ ਪਾਸੇ ਜੇ ਅਸੀਂ ਇੱਥੇ ਕਲਾਸਟ੍ਰੋਫੋਬੀਆ ਦੀ ਗੱਲ ਕਰੀਏ ਤਾਂ ਨਕਸਵਾਮਿਕਾ ਕਹੇਗਾ ਯੂਨੀਵਰਸ ਡਾਕਟਰ ਸਾਹਿਬ MRI ਨਾ ਕਿਤੇ ਲਿਖ ਦਿਓ, ਮੈਂ ਨਹੀਂ ਕਰਾ ਸਕਦਾ, ਉੱਥੇ ਨਹੀਂ ਮੈਂ ਜਾ ਸਕਦਾ। ਉਹ ਪਹਿਲਾਂ ਹੀ ਆਫਿਸ ਚ ਬੈਠ ਕੇ ਹੱਥ ਮਾਰਦਾ ਕਿ ਪਲੀਜ਼ ਮੈਨੂੰ ਉਹ ਟੈਸਟ ਨਾ ਲਿਖ ਦੇਣਾ। ਦੈਨ ਕਮਸ ਯੂ ਨੋ ਇੱਕ ਪੇਸ਼ੈਂਟ ਕਹੇਗਾ ਆਰਸੈਨਿਕ ਵਾਲਾ ਕਿ ਮੈਂ ਬਿਮਾਰ ਹਾਂ, ਬਸ ਹੁਣ ਤਾਂ ਮੈਂ ਗਿਆ, ਮੈਂ ਚੱਕਿਆ ਜਾਣਾ, ਮੇਰਾ ਕੋਈ ਇਲਾਜ ਨਹੀਂ। ਨਕਸਵਾਮਿਕਾ ਕਹਿੰਦਾ ਹਾਂ ਠੀਕ ਹੈ, ਮੈਨੂੰ ਇਹ ਹੈ ਕਿ ਮੇਰੇ ਰੋਗ ਨੂੰ ਇਲਾਜ ਨਹੀਂ ਮਿਲੇਗਾ, ਪਰ 1.25 ਲੱਖ ਕੇ ਮਿਲ ਜਾਏਗਾ, ਹੋ ਸਕਦਾ 1-2 ਸਾਲ ਲੱਗਣ, ਡਾਕਟਰ ਸਾਹਿਬ ਮੈਨੂੰ 2 ਸਾਲਾਂ ਚ ਵੀ ਚਾਹੇ ਤੁਸੀਂ ਠੀਕ ਕਰ ਦਿਓ। ਸੋ ਦੀਜ਼ ਇੰਟੈਂਸਿਟੀ ਵੈਰੀਫਿਕੇਸ਼ਨ ਜਿਹੜੀਆਂ ਅਸੀਂ ਆਪਣੇ ਆਪ ਚ ਕਰ ਨਹੀਂ ਸਕਦੇ, ਇਹ ਸਿਰਫ ਤੁਸੀਂ ਜਦੋਂ ਇੱਕ ਪ੍ਰੈਕਟੀਸ਼ਨਰ ਦੇ ਸਾਹਮਣੇ ਜਾ ਕੇ ਬੈਠਦੇ ਹੋ ਤਾਂ ਉਹ ਦੇਖਦਾ ਵੀ ਇਹ ਆਰਸੈਨਿਕ ਵਾਲੀ। ਤੇ ਜਦੋਂ ਅਸੀਂ ਵਿਦਆਊਟ ਪ੍ਰੋਪਰ ਡਾਇਗਨੋਸਿਸ ਹੋਮਿਓਪੈਥਿਕ ਮੈਡੀਕੇਸ਼ਨ ਲੈਂਦੇ ਹਾਂ ਤਾਂ ਮਰੀਜ਼ ਦੇ ਅੰਦਰ ਹੋਮਿਓਪੈਥਿਕ ਪ੍ਰੂਵਿੰਗ ਹੋਣ ਲੱਗਦੀ ਹੈ। ਇਹਦੀ ਵੀ ਮੈਂ ਐਗਜ਼ਾਮਪਲ ਦੇ ਸਕਦੀ ਹਾਂ ਕਿ ਇੱਕ ਪੇਸ਼ੈਂਟ ਕਹਿੰਦਾ ਮੇਰੇ ਬੱਚੇ ਨੂੰ ਪੜ੍ਹਾਈ ਨਹੀਂ ਸੀ ਆਉਂਦੀ, ਉਹ ਫੋਕਸ ਅਟੈਂਸ਼ਨ ਨਹੀਂ ਸੀ ਕਰ ਪਾਉਂਦਾ, ਕਿਉਂ? ਕਿਉਂਕਿ ਉਸਨੂੰ ਐਗਜ਼ਾਮੀਨੇਸ਼ਨ ਫੇਅਰ ਹੁੰਦਾ ਸੀ, ਜਦੋਂ ਪੜ੍ਹਦਾ ਲਿਖਦਾ ਬਿਲਕੁਲ ਚੰਗਾ ਸੀ, ਜਦੋਂ ਐਗਜ਼ਾਮ ਚ ਬਹਿ ਕੇ ਉਹਦੇ ਸਾਹਮਣੇ ਕੁਐਸਚਨ ਪੇਪਰ ਆਉਂਦਾ ਸੀ ਸਭ ਭੁੱਲ ਜਾਂਦਾ ਸੀ, ਬ੍ਰੇਨ ਫੈਗ। ਉੱਥੇ ਸਿਰਫ ਬ੍ਰੇਨ ਫੈਗ ਦੀ ਦਿੱਤੀ ਹੋਈ ਟ੍ਰੀਟਮੈਂਟ ਉਸਨੂੰ ਸਕਸੈਸਫੁਲ ਕਰਨ ਲੱਗ ਗਈ, ਪਰ ਉਹੀ ਦਵਾਈ ਉਸਨੇ ਆਪਣੇ ਮਾਮੇ ਚਾਚੇ ਤਾਏ ਕਿਸੇ ਹੋਰ ਬੱਚੇ ਨੂੰ ਦੱਸਦੀ ਵੀ ਹੈ ਤਾਂ ਸਾਡਾ ਬੱਚਾ ਤਾਂ ਬ੍ਰਿਲੀਅੰਟ ਹੀ ਬਹੁਤ ਹੋ ਗਿਆ। ਐਂਡ ਦੈਟ ਚਾਈਲਡ ਵਾਸ ਬ੍ਰੌਟ ਟੂ ਮੀ ਬਿਕੋਜ਼ ਉਹਦੇ ਅੰਦਰ ਉਹ ਐਂਟੀਸਪੇਟਰੀ ਐਂਗਜ਼ਾਇਟੀ ਆਉਣ ਲੱਗੀ, ਉਹਨੂੰ ਉਹ ਭੁੱਲਣ ਲੱਗ ਗਿਆ, ਉਸਨੂੰ ਉਹ ਬ੍ਰੇਨ ਫੌਗ ਹੋਣ ਲੱਗ ਗਿਆ, ਉਹਦੇ ਅੰਦਰ ਉਹ ਪ੍ਰੋਬਲਮ ਨਹੀਂ ਸੀ, ਉਹਦੇ ਅੰਦਰ ਸਿਰਫ ਇਨ ਅਟੈਂਟਿਵਨੈਸ ਸੀਗੀ। ਸੋ ਹੂ ਕੈਨ ਆਈਡੈਂਟੀਫਾਈ ਦੈਟ ਇਜ਼ ਓਨਲੀ ਅ ਪ੍ਰੈਕਟੀਸ਼ਨਰ। ਸੋ ਸੈਲਫ ਮੈਡੀਕੇਸ਼ਨ ਇਜ਼ ਨੈਵਰ ਰਿਕਮੈਂਡਡ ਇਨ ਐਨੀ ਪੈਥੀ।
2: ਸੋ ਤੁਸੀਂ ਜ਼ਰੂਰ ਇੱਕ ਪ੍ਰੋਫੈਸ਼ਨਲ ਨੂੰ ਮਿਲੋ। ਪਰਮਿੰਦਰ ਜੀ ਦਾ ਨੰਬਰ ਹੈ 6478562516, ਸੁਜੋਕ ਹੋਮੀ ਕਲੀਨਿਕ 647-856-2516, 6478562516। ਪਰਮਿੰਦਰ ਜੀ ਵਾਂਸ ਅਗੇਨ ਥੈਂਕ ਯੂ ਐਸ ਆਲਵੇਸ।
3: ਥੈਂਕ ਯੂ ਸੋ ਮਚ ਨਵੀਨ।
2: ਥੈਂਕ ਯੂ ਜੀ। 0579 ਹੈਲੋ।
4: ਹਾਈ ਨਵੀ, ਹਾਊ ਆਰ ਯੂ? ਲੌਂਗ ਟਾਈਮ।
2: ਗੁੱਡ ਬ੍ਰਦਰ, ਗੁੱਡ, ਹਾਊ ਆਰ ਯੂ?
4: ਗੁੱਡ। ਨਵੀ, ਆਈ ਟੋਟਲੀ ਅਪੋਲੋਜਾਈਜ਼, ਮੈਨੂੰ ਆਈ ਥਿੰਕ ਤੁਹਾਡਾ ਟੌਪਿਕ ਸੀ ਅਬਾਊਟ ਓਲਡ ਏਜ, ਸਮਬਡੀ ਇਨ ਯਰ ਫੈਮਿਲੀ ਐਂਡ ਵਾਟਸ ਦੇਅਰ the how did they obtain old age, is that something like that talk
2: about? Haan ji, haan ji.
4: I just want to say meri biji 2 saal pehle di death hui, she was 103.
2: 103, acha.
4: Yeah, she was 103 and her life's main purpose, main mindset was apna brain di exercise jinni marzi tu kar sakdi do it. She would always read books, read newspapers, always knew what was happening.
2: Uh-huh.
4: And I think that's super key these days, ke apa loki part thing hai na. Overall, she really enjoyed doing exercise and not overeating.
2: Okay, so she used to padde bahut zyada si hai.
4: Haanji, newspaper, kitabaan padhniya, newspaper padhna, apne dimag di exercise bahut karde si. And I think that was a real reason why she lasted to 103. Overall, she would always never forget to do exercise. And I feel like our community, we need to do a lot more of these 3 things to obtain those type of goals.
2: Very good. Nahin, dekho, tusi brain health di gal kiti hai, bahut ghat log ne jehde brain health te focus karde ho, kyunki dekho ek ta memory loss, ਆਪਾਂ ਉਨੇ ਅਲਰਟ ਨਹੀਂ ਰਹਿੰਦੇ, ਜੇ ਆਪਾਂ ਆਪਣੀ ਬ੍ਰੇਨ ਨੂੰ ਬਿਲਕੁਲ ਫ੍ਰੀ ਹੀ ਛੱਡ ਦਿੱਤਾ ਤਾਂ ਓਲਡ ਏਜ ਦੇ ਵਿੱਚ ਜਾ ਕੇ ਯੂ ਫੇਸ ਮੈਨੀ ਮੈਂਟਲ ਪ੍ਰੋਬਲਮਸ।
4: Exactly, we can all get a dementia. I'm not saying asi nahi ho sakta, but we can prolong it by doing certain exercises, and I feel like that's super crucial that we all need to do.
2: Very good. Thank you so, brother. Thank you so much for your call. 9181, Hari sir.
5: Hanji, Navi, Afrika.
2: Sashika ji, kivein ho?
5: ਬਸ ਠੀਕ ਹੈ, ਬਸ ਠੀਕ ਹੈ। ਮੈਂ ਵੀ ਦੱਸਣਾ ਚਾਹੁੰਦਾ, ਮੇਰੀ ਮਦਰ ਵੀ 85 ਦੀ ਹੈ, ਅਗਲੇ ਸਾਲ 86 ਦੀ ਹੋ ਜਾਣਾ।
2: ਕਿਆ ਬਾਤ ਹੈ!
5: ਤਾਂ ਉਹਨਾਂ ਨੂੰ ਅਸੀਂ ਰੋਕੀ ਦਾ ਵੀ ਕਿਚਨ ਚ ਰੋਟੀ ਰੋਟੀ ਨਾ ਬਣਾਇਆ, ਨਾ ਭਾਂਡੇ ਧੋਇਆ ਕਰੋ, ਹੈ ਜਾ ਕੇ ਉਹ ਕਹਿਣ ਤੋਂ ਬਗੈਰ ਵੀ ਭਾਂਡੇ ਧੋਣ ਲੱਗ ਪੈਂਦੇ ਆ। ਉਹ ਕਹਿੰਦੀ ਮੈਂ ਚੱਲਦੀ ਫਿਰਾਂ ਸਵੇਰੇ, ਅੱਧਾ ਘੰਟਾ ਸਵੇਰੇ ਤੁਰ ਕੇ ਆਉਂਦੇ, ਅੱਧਾ ਘੰਟਾ ਘੰਟਾ ਕੇ ਸ਼ਾਮ ਨੂੰ ਵੀ ਤੁਰਦੇ ਆ।
2: ਅੱਛਾ, 85 ਸਾਲਾਂ ਦੇ ਨੇ, ਹਜੇ ਵੀ ਸੁਬਾ ਸ਼ਾਮ ਅੱਧਾ ਅੱਧਾ ਘੰਟਾ ਤੁਰਦੇ ਨੇ,
5: ਤੁਰਦੇ ਆ, ਕਿਉਂਕਿ ਜ਼ਿਆਦਾ ਵੀ ਤੁਰ ਲੈਂਦੇ ਆ।